0: ਰੇਡੀਓ ਹਾਂਜੀ 1674 ਐਮ ਅੱਜ ਦਿਨ ਵੀਰਵਾਰ ਦਾ ਅਤੇ ਪ੍ਰੋਗਰਾਮ ਹਾਂਜੀ ਮੈਲਬਨ ਲੈ ਕੇ ਹਾਜ਼ਰ ਹਾਂ ਅਤੇ ਆਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ ਅਤੇ ਅੱਜ ਦੇ ਦਿਨ ਨੂੰ ਅਤੇ ਅੱਜ ਦੇ ਗਾਣੇ ਨੂੰ ਤੁਸੀਂ ਇੰਜੋਏ ਕੀਤਾ ਹੋਊਗਾ ਅਤੇ ਆਓ ਹੁਣ ਤੋਰਦੇ ਹਾਂ ਪ੍ਰੋਗਰਾਮ ਅੱਗੇ ਮੇਰੇ ਨਾਲ ਨੂਨੀਆ ਪੀਦਿਆਲ
1: ਯਾਰ ਕਿਉਂ ਕਿਉਂ ਕਿਉਂ ਇਹ ਤਸ਼ੱਦਦ ਕਿਉਂ ਮੇਰੇ ਨਾਲ ਤੁਹਾਨੂੰ ਪਤਾ ਕਿੱਡਾ ਵੱਡਾ ਟੌਰਚਰ ਹੈ ਮੇਰੇ ਲਈ
0: ਤੁਸੀਂ ਵਿੱਚ ਪੀ ਕਿਉਂ ਲਾਇਆ ਵਾ ਪੀਣ ਵਾਲਿਆਂ ਦਾ ਉਸ ਵੇਲੇ ਪੀਣ ਨੂੰ ਜੀ ਕਰ ਰਿਹਾ ਜਦੋਂ ਮੈਂ ਕਹਿੰਦਾ ਨੋਨੀਆ ਪੀ ਦਿਆਲ ਤਾਂ ਮੇਰਾ ਉਸ ਵੇਲੇ ਪਾਣੀ ਦੀ ਬੋਤਲ ਹੱਥ ਚੱਲ ਜਾਂਦਾ ਮੈਂ ਚਲ ਪਾਣੀ ਪੀ ਲੈਂਦਾ ਉਹਨੇ
1: ਇਸੇ ਕਰਕੇ ਲਾਇਆ ਇਸੇ ਕਰਕੇ ਲਾਇਆ ਕਾਲਾ ਕੋਟ ਐਵੇਂ ਨਹੀਂ ਪਾਇਆ ਸਤਿ ਸ਼੍ਰੀ ਅਕਾਲ ਆਦਾਬ ਸਲਾਮ ਨਮਸਤੇ ਸਾਰਿਆਂ ਨੂੰ ਥਰਸਡੇ ਮੋਰਨਿੰਗ ਦੀਆਂ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਮੁਬਾਰਕਾਂ ਉਮੀਦ ਕਰਦੇ ਹਾਂ ਤੁਹਾਡਾ ਥਰਸਡੇ ਬਹੁਤ ਸੋਹਣਾ ਚੜ੍ਹ ਚੁੱਕਿਆ ਹੋਊਗਾ ਔਰ ਆਸ ਕਰਦੇ ਹਾਂ ਕਿ ਬਹੁਤ ਸੋਹਣਾ ਗੁਜ਼ਰੂਗਾ ਵੀ ਡੈਫੀਨੇਟਲੀ ਗੁਜ਼ਰੂਗਾ ਨੋਟ ਓਨਲੀ ਥਰਸਡੇ ਫਰਾਈਡੇ ਔਰ ਪੂਰਾ ਸਾਡਾ ਵੀਕੈਂਡ ਵੀ ਸੋ ਪੂਰਾ ਵੀਕੈਂਡ ਥਰਸਡੇ ਫਰਾਈਡੇ ਸੈਟਰਡੇ ਸੰਡੇ ਲੌਂਗ ਵੀਕੈਂਡ ਆਪਾਂ ਮਸਤੀ ਮਸਤੀ ਔਰ ਮਸਤੀ 'ਚ ਮਨਾਉਣਾ ਹੈ ਕਿਉਂਕਿ ਮਸਤੀ ਦੇ ਨਾਲ ਹੈ ਨਾ ਜ਼ਿੰਦਗੀ ਬੜੀ ਸਿਖਾਲੀ ਕੱਟੀ ਜਾਂਦੀ ਹੈ ਐਵੇਂ ਖਾਮ ਖਾ ਦੇ ਬਹੁਤ ਚੱਕੀ ਫਿਰੋ ਨਾ ਫਿਰ ਜ਼ਿੰਦਗੀ ਵਧੀਆ ਨਹੀਂ ਹੁੰਦੀ ਹੈਗੀ ਸੋ ਐਮ ਰਾਈਟ ਔਰ ਐਮ ਰਾਈਟ ਅੱਜ
0: ਯੈਸ ਯੈਸ ਯੈਸ ਯੂ ਆਰ ਰਾਈਟ ਐਂਡ ਯੂ ਆਰ ਰਾਈਟ
1: ਹਾਂ ਥੈਂਕ ਯੂ ਦੇਖੋ ਮੇਰਾ ਜਿਹੜਾ ਫਾਰਮੂਲਾ ਹੈ ਕਿ ਨਾ ਮੈਂ ਕਾਫੀ ਸਾਲਾਂ ਤੋਂ ਬਣਾਇਆ ਹੋਇਆ ਨਾ ਕਿ ਜਾਂ ਤਾਂ ਇਹ ਵਾਲਾ ਕੰਮ ਹੋਊਗਾ ਜਾਂ ਇਹ ਕੰਮ ਡੈਫੀਨੇਟਲੀ ਹੋਊਗਾ
0: ਵਾਹ ਸੋ ਵਾਹ ਮੇਰੇ ਲੇਡੀ ਸਲਮਾਨ ਖਾਨ ਸੁਲੇਮਾਨੀ ਤਲਵਾਰ
1: ਸੁਲੇਮਾਨੀ ਤਲਵਾਰ ਯੈਸ ਇਹ ਸੁਲੇਮਾਨੀ ਤਲਵਾਰ ਤੋਂ ਯਾਦ ਆਇਆ ਯਾਰ ਮੇਰੀ ਮੰਮੀ ਦੇ ਵਿਆਹ ਦਾ ਨਾ ਇੱਕ ਸੁਰਮੇਦਾਨੀ ਸੀਗੀ ਬੜੀ ਸੋਹਣੀ ਇਟ ਵਾਸ ਉਹਦਾ ਮਤਲਬ ਡਿਜ਼ਾਈਨ ਇੰਨਾ ਸੋਹਣਾ ਸੀਗਾ ਨਾ ਮਤਲਬ ਪੂਰਾ ਉਹ ਹੋਣਾ ਆ ਜਿੱਦਾਂ 8x8 ਦੀ ਉਹ ਨਹੀਂ ਹੁੰਦੀ ਹੈਗੀ ਟਾਇਲ ਉਹ ਓਨੇ ਕੁ ਸਾਈਜ਼ ਚ ਆਉਣ ਜਿੱਗੀ ਸੁਰਮੇਦਾਨੀ ਸੀਗੀ
0: ਐਡੀ ਵੱਡੀ
1: ਹਾਂ ਉਹਦੇ ਆਸੇ ਪਾਸੇ ਡਿਜ਼ਾਇਨ ਜੇ ਮੋਰ ਬਣਾਏ ਹੋਏ ਜਿਹੜਾ ਉੱਤੇ ਜਿਹੜੀ ਨੀ ਉੱਤੇ ਉੱਤੇ ਸੁਰਮ ਚੂੰਦਾ ਉਹਦੇ ਉੱਤੇ ਜਿਹੜੀ ਡਿਜ਼ਾਇਨ ਸੀਗਾ ਉਹ ਸੀਗਾ ਜਿਹਦਾ ਕਲਪ ਬ੍ਰਿਕਸ਼ ਦਾ ਨੀ ਹੁੰਦਾ ਹੈਗਾ
0: ਹਾਂਜੀ ਹਾਂਜੀ
1: ਉਸ ਟ੍ਰੀ ਉਹ ਵਾਲਾ ਟ੍ਰੀ ਬਣਿਆ ਹੋਇਆ ਸੀਗਾ
0: ਇੰਨੀ ਵੱਡੀ ਹਾਂ
1: ਇੰਨੀ ਵੱਡੀ
0: ਉਹ ਸਦਾ ਉਨੀ ਦਿਨ ਮਲਦੇ ਹੋਣ ਸੁਰਮਾ
1: ਨਹੀਂ ਡੱਬੀ ਛੋਟੀ ਜਿਹੀ ਸੀਗੀ
0: ਅੱਛਾ ਡੱਬੀ ਛੋਟੀ ਹੋ ਗਈ
1: ਹਾਂ ਜਿਹਦੇ ਚ ਸੁਰਮਾ ਪੈਂਦਾ ਉਹ ਛੋਟੀ ਹੋਈ ਸੀਗੀ
0: ਬਾਹਰਲਾ ਘੇਰਾ ਵੱਡਾ
1: ਬਾਹਰਲਾ ਘੇਰਾ ਬਹੁਤ ਵਧੀਆ ਸੀਗਾ ਤਾਂ ਉਹਨਾਂ ਮੰਮੀ ਕਹਿੰਦੇ ਉਹਨਾਂ ਦਿਨਾਂ 'ਚ ਨਾ ਡਿਜ਼ਾਇਨ ਡਿਜ਼ਾਇਨ ਬਹੁਤ ਵਧੀਆ ਹੁੰਦੇ ਮੈਂ ਪੁੱਛਿਆ ਮੰਮੀ ਨੂੰ ਮੈਂ ਮੰਮੀ ਆਹ ਕਿੱਥੋਂ ਤੁਸੀਂ ਲਿੱਤਾ ਹੈ ਨਾ ਤਾਂ ਦੇ ਸੈਡ ਕਿ ਨਹੀਂ ਇਹ ਮੈਨੂੰ ਨਾ ਕਿਸੇ ਨੇ ਮੇਰੇ ਵਿਆਹ ਦੇ ਉਹ 'ਚ ਗਿਫਟ ਦਿੱਤਾ ਸੀਗਾ
0: ਸੁਰਮੇ ਦੀ ਬੜੀ ਗੱਲ ਹੁੰਦੀ ਸੀ ਨਾ ਇੱਕ ਸਮੇਂ ਵੇਖੋ ਸੁਰਮੇਦਾਨੀ ਦਾ ਜਿਹੜਾ ਕਿੰਨਾ ਰਿਵਾਜ ਰਿਹਾ ਵਾ ਕਿੱਡੀ ਵੱਡੀ ਆਈਟਮ ਰਹੀ ਆ ਹੁਣ ਅੱਜ ਕੱਲ੍ਹ ਤਾਂ ਆਪਾਂ ਪਾਉਣੋਂ ਵੀ ਹਟ ਗਏ ਚਲੋ ਪਰ ਪਹਿਲੀਆਂ ਦੇ ਵਿੱਚ ਤਾਂ ਲਗਭਗ ਹਰ ਇੱਕ ਘਰ ਦੇ ਵਿੱਚ ਤਾਂ ਚੜ੍ਹਦੇ ਤੋਂ ਚੜ੍ਹਦਾ ਅਤੇ ਵੰਨ ਸਵੰਨਾ ਮਤਲਬ ਸੁਰਮੇਦਾਨੀ ਤਾਂ ਪੱਕੀ ਹੁੰਦੀ ਸੀ ਨਾ ਹਰ ਘਰ ਦੇ ਵਿੱਚ
1: ਹੈ ਨਾ
0: ਨਿੱਕੇ ਨਿੱਕੇ ਸਵੇਰੇ ਸਵੇਰੇ ਸਕੂਲ ਪਟਕਾ ਪਟਕਾ ਬੰਨ ਕੇ ਐਂ ਸੁਰਮਾ ਪਾ ਗਏ ਨੇ ਚਲੋ ਜਾਓ ਹੁਣ ਗੱਲ 'ਚ ਬੋਤਲ ਪਾ ਗਏ ਅਤੇ ਉਹੀ ਸੁਰਮਾ ਜਿਹੜਾ ਵਾ ਉਹ ਇੱਥੇ ਜੇ ਬਾਅਦ ਚੋਂ ਨਿਆਣੇ ਕਰਨ ਲੱਗ ਪਏ ਨਾ ਇੱਕ ਸਟੇਜ ਆ ਗਈ ਵੀ ਨਹੀਂ ਨਹੀਂ ਆਪਾਂ ਨਹੀਂ ਪਾਉਣਾ ਬੁਰਾ ਲੱਗਦਾ ਨਿਆਣੇ ਮਖੌਲ ਕਰਦੇ ਆ ਫਿਰ ਉਹਨਾਂ ਨੇ ਉਸੇ ਜੀ ਉਹ ਆਪਣੇ ਪਾ ਕੇ ਇੱਥੇ ਮੱਥੇ ਤੇ ਪਾ ਦੇਣੀ ਵੀ ਇਹਨੂੰ ਨਜ਼ਰ ਉਹਨੂੰ ਆਪਣੇ ਪੁੱਤ ਤੇ ਐ ਲੱਗਦੇ ਵੀ ਜਿੱਦਾਂ ਨਾ
1: ਬਸ ਸਭ ਤੋਂ ਸੋਹਣਾ ਸੁਨੱਖਾ ਮੇਰਾ ਹੀ ਬੱਚਾ ਆ ਹੋਰ ਕੁਛ ਨਹੀਂ
0: ਹਾਂ ਤੇ ਨਾਲ ਉਹਦੇ ਉਹ ਕਰਕੇ ਤੁਹਾਨੂੰ ਯਾਦ ਉਹ ਕਵੀ ਕਰਦੇ ਹੁੰਦੇ ਸੀ ਰੁਮਾਲ ਬਕਸੂਆ ਲਾ ਕੇ ਦਿੱਤਾ ਕਫਾ ਨਾ ਨਹੀਂ ਨਲੀ ਪੂੰਜਣੀ ਵੇ
1: ਬਿਲਕੁਲ ਇੱਥੇ ਬੰਨਿਆ ਹੁੰਦਾ ਸੀਗਾ ਤਾਂ ਕਿ ਰੁਮਾਲ ਚੁੱਕੋ ਨਾਲ ਹੀ ਨੱਕ ਸਾਫ਼ ਕਰੋ ਥੱਲੇ ਛੱਡ ਦੋ ਹੁਣ ਸਾਹਮਣੇ ਜਿਹੜਾ ਸੈਂਪਲ ਲਟਕਣਾ ਉਹ ਨਹੀਂ ਚੰਗਾ ਲੱਗਣਾ
0: ਉਹ ਕੋਈ ਕੋਈ ਫੋਲੋ ਕਰਦਾ ਹੈ ਨਾ ਕੋਈ ਕੋਈ ਬੱਚਾ
1: ਮੇਰੇ ਟਾਈਮ ਤੱਕ ਤਾਂ ਸਪੈਸ਼ਲੀ ਵਿੰਟਰ ਟਾਈਮ ਇਟ ਵਾਸ ਪਾਰਟ ਆਫ ਯੂਨੀਫਾਰਮ ਐਂਡ ਦੈਨ ਉਦੋਂ ਬਾਅਦ ਜਦੋਂ ਥੋੜੇ ਜਿਹੇ ਵੱਡੇ ਹੋ ਜਾਂਦੇ ਨਾ ਦੈਨ ਯੂ ਹੈਵ ਟੂ ਹੈਵ ਦੈਟ ਹੈਂਕਰਚੀਫ ਅਕੋਰਡਿੰਗ ਟੂ ਦੈਟ ਲੈਂਗੁਏਜ ਹੈਂਕਰਚੀਫ ਤੁਹਾਡੀ ਜਿਹੜੀ ਤੁਹਾਡੀ ਬੈਲਟ ਹੁੰਦੀ ਸੀ ਨਾ ਸਕਰਟ ਦੀ ਬੈਲਟ ਉਹਦੇ 'ਚ ਟੱਕ ਹੋਇਆ ਹੋਣਾ ਚਾਹੀਦਾ ਆ ਮੁੰਡੇ ਜਿੱਦਾਂ ਪੋਕਿਟ 'ਚ ਪਾ ਲੈਂਦੇ ਸੀਗੇ ਕੁੜੀਆਂ ਨੂੰ ਉਹ ਨਾ ਓਬੀਅਸ ਦਿਖਣਾ ਚਾਹੀਦਾ ਵੀ ਤੁਹਾਡੀ ਬੈਲਟ 'ਚ ਟੱਕ ਹੋਇਆ ਹੈਗਾ ਆ ਉਹ ਤਰਕੋ ਅੱਧਾ ਜਿਹਾ ਤਕੋਣਾ ਜਿਹਾ ਨਾ ਬਾਹਰ ਦਿਖਦਾ ਹੁੰਦਾ ਸੀ ਅੱਧਾ ਤਕੋਣਾ ਜਿਹਾ ਅੰਦਰ ਗਿਆ ਹੁੰਦਾ ਸੀ
0: ਵੇਲੇ ਉਹ ਹੀ ਰੁਮਾਲ ਹੈ ਫਿਰ ਉਹਦਾ ਵੀ ਹੁਣ ਰਿਵਾਜ ਬਿਲਕੁਲ ਘੱਟ ਗਿਆ ਨਾ
1: ਮੈਂ ਮੇਰੀ ਮੰਮੀ ਦੇ ਰੁਮਾਲ ਹਾਲੇ ਤੱਕ ਸਾਂਭ ਕੇ ਰੱਖੇ ਹੋਏ ਨੇ ਜਿਹੜੇ ਮੰਮੀ ਨੂੰ ਬਹੁਤ ਆਸ ਸੀ ਰੁਮਾਲਾਂ ਦੀ ਨਾ ਹੁਣ ਇੱਕ ਤਾਂ ਦਰਾਜ ਪਿਆ ਮੈਨੂੰ ਦਿਖਿਆ ਆਈ ਸੈਡ ਯਾਰ ਇਹ ਰੁਮਾਲ ਤਾਂ ਕੋਈ ਹੋਰ ਯੂਜ਼ ਕਰਦਾ ਨਹੀਂ ਮੰਮੀ ਯੂਜ਼ ਕਰਦੇ ਸੀਗੇ ਐਂਡ ਦੈਨ ਆਈ ਕੈਪਟਡ ਐਂਡ ਕੈਪਟਡ ਇਨ ਮਾਈ ਲੋਕਰ
0: ਲੋਕਰ ਵਾ ਹੁਣ ਜਿਹੜੇ ਪਹਿਲਾਂ ਗਾਣੇ ਵੀ ਇੱਦਾਂ ਹੀ ਹੈ ਨਾ ਸੱਜਣੇ ਰੁਮਾਲ ਦੇ ਗਿਆ ਨੀ ਮੈਂ ਚੁੰਮ ਚੁੰਮ ਰੱਖਦੀ ਫਿਰ ਤੇ ਫਿਰ ਉਹੀ ਰੁਮਾਲ ਹੈ ਪਹਿਲਾਂ ਨਲੀ ਪੂੰਜਣ ਦੇ ਕੰਮ ਆਉਂਦਾ ਫਿਰ ਉਹੀ ਸੱਜਣਾ ਨੂੰ ਦੇਣ ਦੇ ਕੰਮ ਆ ਜਾਂਦਾ ਉਹ ਥੋੜਾ ਹੋਰ ਵੱਡੇ ਹੁੰਦੇ ਸੀ ਉਹ ਨੱਕ ਤੇ ਬੰਦਾ ਬੰਨ ਲੈਂਦਾ ਘੱਟੇ ਮਿੱਟੀ ਤੋਂ ਬਚਣ ਲਈ ਰੁਮਾਲ ਦੀ ਦੁਰਦਸ਼ਾ ਹੁੰਦੀ ਹੁੰਦੀ ਹੁੰਦੀ ਹੁੰਦੀ ਹੁਣ ਵੇਖ ਲਓ ਖਤਮ ਹੋ ਗਿਆ ਇਸੇ ਤਰ੍ਹਾਂ ਤੁਹਾਡੀ ਸੁਰਮੇਦਾਨੀ ਹੈ
1: ਸੁਰਮੇਦਾਨੀ ਐਂਡ ਦੈਨ ਪਤਾ ਕਿੱਦਾਂ ਮੈਨੂੰ ਯਾਦ ਕੀਤਾ ਆਈ ਸੁਰਮੇਦਾਨੀ ਦੀ ਅੱਜ ਕੱਲ੍ਹ ਬੱਚੇ ਜਿਹੜੇ ਨੇ ਨਾ ਅਰਬੀ ਬਿਕੋਜ਼ ਸਾਡੇ ਵਾਲੇ ਏਰੀਏ ਵਾਲੇ ਸਾਈਡ 'ਤੇ ਨਾ ਅਰਬੀ ਕਮਿਊਨਿਟੀ ਜ਼ਿਆਦਾ ਆ ਤਾਂ ਉਹਨਾਂ ਨੇ ਦੇਖਦੇ ਹੋਣੇ ਕਿ ਬੱਚੇ ਨਾ ਮੁੰਡਿਆਂ ਦੇ ਮੁੰਡੇ ਜ਼ਰੂਰ ਪਾਉਂਦੇ ਨੇ ਅਰਬੀ ਮੁੰਡੇ ਨਾ ਸੁਰਮਾ ਜ਼ਰੂਰ ਪਾਉਂਦੇ ਨੇ ਹਲੇ ਵੀ ਉਹਨਾਂ ਦੇ ਤੁਸੀਂ ਦੇਖੋਗੇ ਨਾ ਅੱਖਾਂ ਉਹਨਾਂ ਦੀਆਂ ਹਮੇਸ਼ਾ ਉੱਦਾਂ ਰੰਗ ਸਾਫ਼ ਸੁਥਰੇ ਹੁੰਦੇ ਨੇ ਅੱਖਾਂ ਉਹਨਾਂ ਦੀਆਂ ਕਾਲੀਆਂ ਹੁੰਦੀਆਂ ਨੇ ਕਾਲੀਆਂ ਦਾ ਸੈਂਸ ਮਤਲਬ ਘੇਰੇ ਕਾਲੀਆਂ ਨੀ ਉੱਦਾਂ ਕਾਲੀਆਂ ਜਿਹੜੀਆਂ ਡੀਪ ਕਾਲੀਆਂ ਨਾ ਉਹ ਸੁਰਮੇ ਹਾਲੇ ਤੱਕ ਵੀ ਪਾਉਂਦੇ ਨੇ ਉਹ ਔਰ ਸਪੈਸ਼ਲੀ ਜਦੋਂ ਤਿਆਰ ਤਿਉਰ ਹੋਣਾ ਹੋਵੇ ਉਦੋਂ ਤਾਂ ਜ਼ਰੂਰ ਪਾਉਂਦੇ ਨੇ ਐਵਰੀ ਡੇ ਪਾਉਣ ਨਾ ਪਾਉਣ
0: ਇਹ ਵੀ ਹੋ ਸਕਦਾ ਕਦੀ ਕਦੀ ਮਤਲਬ ਉਹ ਜਾਂ ਹੋ ਸਕਦਾ ਮੇਰੇ ਤੇ ਧਿਆਨ 'ਚ ਨਹੀਂ ਆ ਪਰ ਇਹ ਵੀ ਆਜੂਗਾ ਵੀ ਇਸ ਕਰਕੇ ਪਾਉਂਦੇ ਸੀ ਜੀ ਇਹਦਾ ਬੜਾ ਵਧੀਆ ਇਹਦਾ ਰੀਜ਼ਨ ਹੀ ਹੁਣ ਚਲੋ ਹੁਣ ਤਾਂ ਚਲੋ ਡਾਕਟਰਾਂ ਨੇ ਕਹਿ ਕੇ ਹਟਾ ਤਾ ਨਾ
1: ਹਾਂ ਬਿਕੋਜ਼ ਉਹ 'ਚ ਲੈਡ ਲੈਡ ਦਾ ਆਉਣਾ ਸ਼ੁਰੂ ਹੋ ਗਿਆ ਸੀ ਨਾ ਦੇ ਇਟਸ ਨੋਟ ਗੁੱਡ ਫੋਰ ਯੋਰ ਅੱਖਾਂ ਲਈ ਚੰਗਾ ਨਹੀਂ ਆ
0: ਹਾਂਜੀ
1: ਅਤੇ ਪਰ ਸੁਰਮੇ ਉਹ ਹਲੇ ਵੀ ਪਾਉਂਦੇ ਨੇ ਪਰ ਜਿਹੜਾ ਸੁਰਮਾ ਉਹ ਹੁੰਦਾ ਸੀਗਾ ਨਾ ਉਹ ਮੇਰੇ ਦਾਦੀ ਜੀ ਘਰੇ ਬਣਾਉਂਦੇ ਹੁੰਦੇ ਸੀਗੇ ਉਹਨਾਂ ਨੇ ਕਿ ਹਾਂ ਉਹਨਾਂ ਨੇ ਨਾ ਆਪ ਬਦਾਮ ਨੂੰ ਜਲਾ ਕੇ ਨਾ ਫਿਰ ਉਹਦੇ ਉੱਤੇ ਇੱਕ ਪਤੀਲੇ ਦਾ ਢੱਕਣ ਜਿਹਾ ਰੱਖਣਾ ਮੂਧਾ ਕਰਕੇ ਨਾ ਇੱਦਾਂ ਤੱਕ ਦੀਵਾ ਜਿਹਾ ਇੱਦਾਂ ਬਲਦਾ ਰਹੇ ਔਰ ਉਹਦੇ 'ਤੇ ਜਿੰਨਾ ਵੀ ਮੈਲ ਜੰਮ ਜਾਂਦਾ ਮਤਲਬ ਕਾਲਸ ਜੰਮ ਜਾਂਦੀ ਸੀ ਨਾ ਫਿਰ ਉਹਨੂੰ ਹੌਲੀ ਜਿਹਾ ਲਾ ਕੇ ਫਿਰ ਉਹ ਡੱਬੀ 'ਚ ਪਾ ਕੇ ਰੱਖਦੇ ਹੁੰਦੇ ਸੀਗੇ
0: ਅੱਛਾ ਉਹ ਹੁੰਦਾ ਸੀ ਸੁਰਮਾ
1: ਹਾਂਜੀ ਹਾਂ
0: ਪਰ ਉਹਦੇ 'ਚ ਜਿਹੜਾ ਚਮਕਣਾ ਜਾਂ ਕਈ
1: ਉਹ ਫਿਰ ਉਹੀ ਵਾਲਾ ਲੈਡ ਵਾਲਾ ਬੁਰਾ ਸੀਗਾ ਨਾ
0: ਅੱਛਾ ਉਹ ਲੈਡ ਹੋ ਗਈ ਤਾਂ
1: ਕਰਕੇ ਉਹ ਬੁਰਾ ਸੀਗਾ ਜਿਹੜਾ ਅੱਖਾਂ ਲਈ ਵਧੀਆ ਆ ਉਹ ਇਹੀ ਸੁਰਮਾ ਹੁੰਦਾ ਸੀਗਾ
0: ਜਿਹੜਾ ਮਤਲਬ ਕਾਲਖ ਉੱਤੇ
1: ਕਾਲਖ ਹਾਂਜੀ ਹਾਂ ਜਿਹੜੀ ਪਿਓਰ ਯੂਨੋ ਵਧੀਆ ਵਾਲੀ ਕਾਲਖ ਹੋ ਗਏ ਜਾਂ ਦੇਸੀ ਬਦਾਮ ਮੇਰੇ ਦਾਦੀ ਜੀ ਬਦਾਮ ਦਾ ਕਰਦੇ ਸੀਗੇ ਪਤਾ ਨਹੀਂ ਉਹਨਾਂ ਨੂੰ ਹੋਣਾ ਵੀ ਨਿਆਣਿਆਂ ਦੀਆਂ ਅੱਖਾਂ ਤੇਜ਼ ਰਹਿਣਾ ਐ ਨਹੀਂ ਪਤਾ ਚਸ਼ਮੇ ਲੱਗ ਜਾਣੇ ਫਿਰ ਵੀ
0: ਅੱਖਾਂ ਇੰਟੈਲੀਜੈਂਟ ਹੋ ਜਾਣਾ
1: ਸਰੋਂ ਦੇ ਤੇਲ ਦਾ ਜਾਂ ਤਾਂ ਦੀਵਾ ਹੁੰਦਾ ਸੀ ਜਾਂ ਦੇਸੀ ਘਿਓ ਦਾ ਉਹਦੀ ਕਾਲਖ ਜਾਂ ਸਰੋਂ ਦੇ ਦੀ ਜਾਂ ਦੇਸੀ ਘਿਓ ਦੀ
0: ਓਕੇ
1: ਤੇ ਉਹ ਦੁਬਾਰਾ ਗੋਇੰਗ ਬੈਕ ਟੂ ਅਗੇਨ ਥਿੰਗ ਨਾ ਮੇਰੀ ਬੇਟੀ ਸੈਡ ਮੰਮੀ ਉਹਨਾਂ ਨੇ ਆਪਣੀ ਫਰੈਂਡ ਨੂੰ ਕਿਸੇ ਨੂੰ ਪੁੱਛਿਆ ਹੋਣਾ ਉਹਨੇ ਕਿਹਾ ਸੁਰਮਾ ਨਾ ਉਹਨੇ ਡੱਬੀ ਦਿਖਾਈ ਹੋਣੀ ਸੀ ਸਰ ਮੰਮੀ ਆਈ ਥਿੰਕ ਯੂ ਟਾਕ ਅਬਾਊਟ ਦਿਸ ਵਨ ਆਈ ਸੈਡ ਮੈਨੂੰ ਤਾਂ ਕੁਛ ਯਾਦ ਨਹੀਂ ਹੈ ਮੈਂ ਕਦੇ ਗੱਲ ਕੀਤੀ ਹੋਵੇ ਤੈਨੂੰ ਕਹਿੰਦੀ ਨੋ ਨੋ ਯੂ ਯੂਜ਼ ਟੂ ਟੈਲ ਨਾ ਕਿ ਮੰਮੀ ਹੈਜ਼ ਨਾਨੀ ਹੈਜ਼ ਦਿਸ ਬਿਗ ਥਿੰਗ ਐਂਡ ਦੈਨ ਆਈ ਸੈਡ ਓ ਯੈਸ ਔਰ ਉਹੀ ਗੱਲਾਂ ਨੇ ਹੁਣ ਜਦੋਂ ਬੱਚੇ ਕਦੋਂ ਗੱਲਾਂ ਯਾਦ ਕਰਦੇ ਨੇ ਨਾ ਤਾਂ ਮਾਂ ਬਾਪ ਨੂੰ ਵੀ ਇੱਦਾਂ ਲੱਗਣਾ ਸ਼ੁਰੂ ਹੋ ਜਾਂਦਾ ਮੀ ਬੀਂਗ ਅ ਪੇਰੈਂਟ ਕਿ ਯਾਰ ਹਾਂ ਹਲੇ ਤਾਂ ਮੈਂ ਛੋਟੀ ਹੀ ਹਾਂ ਹਲੇ ਤਾਂ ਮੈਨੂੰ ਕੱਲ੍ਹ ਦੀ ਗੱਲ ਯਾਦ ਆ ਜਦੋਂ ਮੈਂ ਆਪਣੀ ਮੰਮ ਬਾਰੇ ਮੰਮ ਤੋਂ ਪੁੱਛ ਰਹੀ ਸੀ ਕਿ ਆਹ ਤੁਹਾਨੂੰ ਕਿੱਥੋਂ ਲਿੱਤਾ ਸੀ ਮੈਂ ਵੀ ਲੈ ਕੇ ਆਉਣਾ ਆ ਯੂਨੋ ਪਹਿਲੀ ਡਿਮਾਂਡ ਤਾਂ ਇਹੀ ਹੁੰਦੀ ਵੀ ਨਾਨਕਿਆਂ ਤੋਂ ਆਇਆ ਹੋਣਾ ਨਾਨਕੇ ਡਿਮਾਂਡ ਪਾ ਦਿਓ ਫਰਮਾਇਸ਼ ਪਾ ਦਿਓ ਮਾਮਾ ਜੀ ਕਹਿੰਦੇ ਹੋਏ ਲਿਆਉਂਦੇ ਹੋ
0: ਨਹੀਂ ਕੁੜੀਆਂ ਨੂੰ ਤਾਂ ਹੁੰਦਾ ਨਾ ਵੀ ਜੋ ਮੰਮੀ ਨੇ ਪਾਇਆ ਵਾ ਇੱਕ ਏਜ ਤੱਕ ਉਹੀ ਮੈਂ ਪਾਉਣਾ ਬਾਅਦ 'ਚ ਫਿਰ ਇੱਕ ਏਜ ਉਹ ਵੀ ਆਉਂਦੀ ਹੈ ਜਦੋਂ ਕੁੜੀਆਂ ਕਹਿੰਦੇ ਮੰਮੀ ਆਹ ਕੀ ਪਾਇਆ ਵਾ ਹੁਣ ਤੈਨੂੰ ਮੈਂ ਦੱਸੂੰਗੀ ਕੀ ਹੁਣ ਤੈਨੂੰ ਮੈਂ ਲਿਆ ਕੇ
1: ਦਊਂਗਾ
0: ਅੱਜ ਆਪਾਂ ਗੱਲ ਵੀ ਇਸੇ ਵਿਸ਼ੇ 'ਤੇ ਪਈ ਕਰਨੀ ਆ ਕਿ ਤੁਹਾਨੂੰ ਕੀ ਤੁਹਾਨੂੰ ਇਸ ਚੀਜ਼ ਦਾ ਪਤਾ ਆ ਅਹਿਸਾਸ ਹੈ ਜਾਣਦੇ ਹੋ ਕਿ ਤੁਹਾਡੇ ਮਾਂ ਪਿਓ ਨੂੰ ਕਿਹੜੀਆਂ ਚੀਜ਼ਾਂ ਪਸੰਦ ਸੀ ਕਿਹੜੀਆਂ ਉਹਨਾਂ ਦੀਆਂ ਲਾਈਕ ਕਿਹੜੀਆਂ ਉਹਨਾਂ ਦੀਆਂ ਡਿਸਲਾਈਕ ਜਾਂ ਹੁਣ ਹੁਣ ਵੀ ਤੁਹਾਨੂੰ ਜੇ ਪਤਾ ਹੋਵੇ ਤੁਹਾਡੇ ਬੱਚਿਆਂ ਨੂੰ ਪਤਾ ਹੋਵੇ ਵੀ ਕਿਹੜੀ ਚੀਜ਼ ਤੁਹਾਨੂੰ ਪਸੰਦ ਆ ਕਈ ਵਾਰੀ ਆਪਾਂ ਜਿੱਦਾਂ ਹੁਣ ਸੁਰਮੇ ਦੀ ਗੱਲ ਕਰੀਏ ਤੁਸੀਂ ਜਿਹੜੀ ਗੱਲ ਛੇੜੀ ਆ ਕਿ ਸੁਰਮਾ ਪਾਉਣਾ ਕਈਆਂ ਨੂੰ ਬਹੁਤ ਪਸੰਦ ਹੁੰਦਾ ਹੈ ਕਿ ਸੁਰਮੇ ਤੋਂ ਬਿਨਾਂ ਨਹੀਂ ਨਿਕਲਦੀ
1: ਅੱਛਾ ਅੱਛਾ ਕਈ ਕਈ ਘਰਾਂ 'ਚ ਫਿਰ ਮਨਾ ਵੀ ਕੀਤਾ ਜਾਂਦਾ ਸੀਗਾ ਕਿ ਸੁਰਮਾ ਪਾ ਕੇ ਬਾਹਰ ਨਹੀਂ ਜਾਣਾ ਹੈਗਾ ਉਹ ਵੀ ਹੁੰਦਾ ਸੀ ਕਿ ਕੁੜੀਆਂ ਨੂੰ ਫਿਰ ਸ਼ੌਂਕ ਵੀ ਹੁੰਦਾ ਸੀ ਵੀ ਸੁਰਮਾ ਪਾ ਕੇ ਬਾਹਰ ਚਲੇ ਜਾਈਏ ਬਸ ਇੱਕ ਵਾਰੀ ਬਾਹਰ ਗੇੜਾ ਲਾਇਆ ਹੀ ਹੈ ਕੱਲ ਜੇ ਠੰਡ ਪੈ ਜਾਵੇ ਵੀ ਯੂ ਨੋ ਅਸੀਂ
0: ਪੁੱਛਾਂ ਵਾਲਾ
1: ਹਾਂ ਪੁੱਛਾਂ ਵਾਲਾ ਆਈਏ
0: ਪੁੱਛਾਂ ਵਾਲਾ ਸੁਰਮਾ ਇਹ ਕੱਲੀ ਕੱਲੀ ਗੱਲ ਆਪਾਂ ਸੁਰਮੇ ਦੀ ਨਹੀਂ ਕਰਾਂਗੇ ਤੇ ਆਲ ਟੁਗੇਦਰ ਹਾਂ ਤੁਹਾਡੇ ਜਿਹੜੇ ਮੰਮੀ ਦੇ ਪਾਪਾ ਦੇ ਮਾਂ ਦੇ ਪਿਓ ਦੇ ਉਹਨਾਂ ਦੇ ਸ਼ੌਂਕ ਕੀ ਤੁਹਾਨੂੰ ਪਤਾ ਵੀ ਉਹ ਕਿਹੜੀ ਕਿਹੜੀ ਚੀਜ਼ ਪਸੰਦ ਕਿਹੜੀ ਕਿਹੜੀ ਚੀਜ਼ ਕਰਦੇ ਸੀ
1: ਔਰ ਪੁੱਛਦੇ ਹੋ ਕਦੇ ਤੁਸੀਂ ਯੂ ਨੋ ਇੱਕ ਰੀਜ਼ਨ
0: ਪੁੱਛਣ ਦੀ ਲੋੜ ਹੀ ਨਹੀਂ ਪੈਂਦੀ ਨੂੰ ਨੇ ਜੀ ਇਹ ਤੇ ਚੀਜ਼ ਉਦਾਂ ਤੁਹਾਨੂੰ ਆਬਜ਼ਰਵ ਕਰ ਲੈਂਦੇ ਤੁਸੀਂ
1: ਕਿ ਪੁੱਛੋ ਨਹੀਂ ਇੱਕ ਹੋਰ ਜਿਸ ਪੱਖ ਤੋਂ ਮੈਂ ਦੇਖਦੀ ਹਾਂ ਨਾ ਹੁਣ ਬਿਕੋਜ਼ ਆਈ ਸਪੈਂਡ ਸਮ ਟਾਈਮ ਵਿਦ ਮੇਰੇ ਹੈਗੇ ਨੇ ਕੁਛ ਮੇਰਾ ਆਈ ਐਮ ਲੱਕੀ ਇਨਫ ਕਿ ਮੇਰੇ ਮੈਨੂੰ ਮੇਰੇ ਐਲਡਰਸ ਦੇ ਨਾਲ ਨਾ ਥੋੜ੍ਹਾ ਬੈਠ ਕੇ ਟਾਈਮ ਸਪੈਂਡ ਕਰਨ ਦਾ ਮੌਕਾ ਮਿਲਿਆ ਜਿੱਥੇ ਮੈਂ ਉਹਨਾਂ ਦੀਆਂ ਯਾਦਾਂ ਖਰੋਚ ਸਕਾਂ ਉਹ ਜਦੋਂ ਤੁਸੀਂ ਪੁੱਛਦੇ ਹੋ ਨਾ ਉਹਨਾਂ ਦੀ ਸ਼ਕਲਾਂ 'ਤੇ ਇੱਕ ਅਜੀਬ ਹੀ ਕਿਸਮ ਦੀ ਨਾ ਤੁਹਾਨੂੰ ਸਕੂਨ ਔਰ ਖੁਸ਼ੀ ਦਿਖਦੀ ਹੁੰਦੀ ਆ ਉਹ ਫਿਰ ਉਦੋਂ ਬਾਅਦ ਨਾ ਤੁਸੀਂ ਦੇਖੋਗੇ ਕਿ ਥੋੜ੍ਹੇ ਦਿਨ ਬਾਅਦ ਤੱਕ ਨਾ ਉਹਨਾਂ ਦੀ ਅਲਾਈਨਮੈਂਟ ਹੀ ਡਿਫਰੈਂਟ ਹੋਈ ਹੁੰਦੀ ਹੈ ਉਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਹੁਣ ਦੇਖੋ ਆਪਾਂ ਅੱਜ ਕੱਲ੍ਹ ਕਹਿ ਦਿੰਦੇ ਹਾਂ ਕਿੰਨਾ ਕੋਮਨ ਹੁੰਦਾ ਜਾ ਰਿਹਾ ਕਿ ਅਲਜ਼ਾਈਮਰਸ ਹੋ ਗਿਆ ਯੂਨੋ ਉਹ ਪੇਰੈਂਟਸ ਨੂੰ ਨਾ ਉਹ ਦੇ ਆਰ ਫਰਗੈਟਿੰਗ ਥਿੰਗਸ
0: ਯਾਦਾਸ਼ਤ
1: ਚਲੀ ਗਈ ਬਿਕੋਜ਼ ਯਾਦਾਸ਼ਤ ਚਲੀ ਗਈ ਕਿਉਂ ਚਲੀ ਗਈ ਕਿਉਂਕਿ ਅਸੀਂ ਕਦੇ ਪਿੱਛੇ ਵਾਲੀ ਨੂੰ ਯਾਦ ਕੀਤਾ ਹੀ ਨਹੀਂ ਸਾਡੀ ਜ਼ਿੰਦਗੀ ਇੰਨੀ ਕੁ ਬੋਰ ਹੋਈ ਜਾਂਦੀ ਹੈ ਨਾ ਸਾਨੂੰ ਲੱਗਦਾ ਕਿ ਅਸੀਂ ਤਾਂ ਬੋਰ ਹੀ ਇੱਦਾਂ ਦੇ ਬੋਰ ਜੰਮੇ ਪੈਦਾ ਹੋਏ ਹਾਂ ਜਦੋਂ ਪਰ ਤੁਸੀਂ ਯਾਦ ਕਰਦੇ ਹੋ, ਕਰਵਾਉਂਦੇ ਹੋ, ਇਨਫੈਕਟ ਮੈਟਰ ਆਫ ਫੈਕਟ ਦਿਸ ਇਜ਼ ਅ ਕਾਇੰਡ ਆਫ ਅ ਥੈਰੇਪੀ ਐਜ਼ ਵੈਲ, ਜਦੋਂ ਤੁਸੀਂ ਆਪਣੇ ਪੇਰੈਂਟਸ ਨੂੰ ਯਾਦ ਕਰਵਾਉਂਦੇ ਹੋ ਨਾ, ਜਾਂ ਉਹਨਾਂ ਨੂੰ ਯਾਦ ਕਰਨ 'ਚ ਮਦਦ ਕਰਦੇ ਹੋ ਵੀ ਤੁਸੀਂ ਛੋਟੇ ਹੁੰਦੇ ਤੁਹਾਨੂੰ ਕੀ ਸ਼ੌਂਕ ਹੁੰਦੇ ਸੀ, ਛੋਟੇ ਹੁੰਦੇ ਤੁਹਾਨੂੰ ਕਿਹੜੀਆਂ ਗੱਲਾਂ ਚੰਗੀਆਂ ਲੱਗਦੀਆਂ ਸੀਗੀਆਂ, ਕਿਹੜੀਆਂ ਗੱਲਾਂ ਨਹੀਂ ਚੰਗੀਆਂ ਲੱਗਦੀਆਂ ਸੀ, ਜੋ ਤੁਸੀਂ ਉਹਨਾਂ ਨੂੰ ਯਾਦ ਕਰਵਾਉਂਦੇ ਰਹਿੰਦੇ ਹੋ ਨਾ ਟਾਈਮ ਟੂ ਟਾਈਮ, ਤਾਂ ਫਿਰ ਉਹ ਅਲਾਈਨਡ ਰਹਿੰਦੇ ਨੇ ਆਪਣੀ, ਉਹਨਾਂ ਨੂੰ ਪਤਾ ਰਹਿੰਦਾ ਕਿ ਉਹ ਕੌਣ ਨੇ, ਉਹਨਾਂ ਦੀ ਯਾਦਾਸ਼ਤ ਕੀ ਹੈ. ਕਿਉਂਕਿ ਔਰ ਫਿਰ ਇੱਕ ਗੱਲ ਕੀ ਹੋ ਜਾਂਦੀ ਹੈ ਕਿ ਇੱਕ ਟਾਈਮ ਤੋਂ ਬਾਅਦ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ, ਜਿਹਨੂੰ ਐਸ ਹੁਣੇ ਤੁਸੀਂ ਕਿਹਾ ਨਾ ਕਿ ਮੰਮੀ ਤੁਹਾਨੂੰ ਨਹੀਂ ਪਤਾ ਮੈਂ ਦੱਸੂੰਗੀ ਕੀ ਪਾਉਣਾ ਹੈ, ਉਸ ਦੌਰਾਨ ਫਿਰ ਤੁਸੀਂ ਆਪਣੀ ਆਈਡੈਂਟੀ ਹੀ ਖੋ ਦਿੰਦੇ ਹੋ, ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਤੁਸੀਂ ਵਾਕਈ ਯੂਨੋ ਕੁਛ ਕਰਨ ਜੋਗੇ ਹੋ ਜਾਂ ਨਹੀਂ ਹੋ. ਤੁਹਾਨੂੰ ਲੱਗਦਾ ਕਿ ਬਸ ਜੇ ਨਿਆਣੇ ਕਰਨਗੇ ਤਾਂ ਹੋਊਗੀ ਗੱਲ, ਨਹੀਂ ਹੈ ਤਾਂ ਨਹੀਂ ਹੁੰਦੀ.
0: ਅੱਛਾ, ਇਹਦੇ ਨਾਲ ਫਰਕ ਪੈਂਦਾ ਵਾ, ਜਿੱਦਾਂ ਹੁਣ ਤੁਸੀਂ ਵੀ ਹੁਣ ਤੁਹਾਡੀਆਂ ਵੀ ਧੀਆਂ ਨੇ ਹੈ ਨਾ, ਬੱਚੇ ਵੱਡੇ ਹੋ ਗਏ ਨੇ, ਉਹ ਸਮਝਦੇ ਨੇ ਵੀ ਅੱਜ ਕੱਲ੍ਹ ਦਾ ਫੈਸ਼ਨ ਕੀ ਆ, ਅੱਜ ਕੱਲ੍ਹ ਦਾ ਰਿਵਾਜ ਕੀ ਆ, ਅਤੇ ਤੁਹਾਡਾ ਜਿਹੜਾ ਆਪਣੀ ਇੱਕ ਤੁਹਾਡੀ ਚੋਇਸ ਹੁੰਦੀ ਆ, ਉਹ ਤਾਂ ਆਈ ਥਿੰਕ ਜਿਹੜੀ ਮਰਜ਼ੀ ਤੁਸੀਂ ਉਮਰ 'ਚ ਹੋ, ਉਹ ਤਾਂ ਉੱਥੇ ਦੀ ਉੱਥੇ ਸ਼ਾਇਦ ਖੜੀ ਰਹਿੰਦੀ ਹੋਊਗੀ ਜਾਂ ਬਦਲ ਜਾਂਦੀ ਆ, ਜਾਂ ਫਿਰ ਇੱਦਾਂ ਕਹਿ ਲਓ ਵੀ ਜਦੋਂ ਤੁਹਾਨੂੰ ਬੱਚੇ ਕਹਿੰਦੇ ਆ ਵੀ ਆਹ ਨਹੀਂ, ਇਹ ਨਹੀਂ ਤੈਨੂੰ ਜੱਚਦਾ ਮੰਮੀ, ਇਹ ਨਹੀਂ ਤੂੰ ਪਾਉਣਾ, ਇਹ ਅੱਜ ਕੱਲ੍ਹ ਦੇ ਰਿਵਾਜ਼ ਵਿੱਚ ਨਹੀਂ ਆ, ਉਹ ਫਿਰ ਬੱਚਿਆਂ ਦੇ ਕਹੇ ਦੇ ਉੱਤੇ ਬੰਦਾ ਆਰਾਮ ਦੇ ਨਾਲ ਪਾ ਲੈਂਦਾ, ਜਾਂ ਫਿਰ ਅੰਦਰੋਂ ਤੁਹਾਨੂੰ ਇਹ ਹੁੰਦਾ ਵਾ ਵੀ ਨਹੀਂ ਇਹ ਲੱਗਦਾ ਤਾਂ ਵਧੀਆ ਹੀ ਆ, ਮਤਲਬ ਕਿੱਦਾਂ ਦੀ ਫੀਲਿੰਗ ਆਉਂਦੀ ਆ?
1: ਵੈਰੀ ਟਰੂ ਅਨ, ਇਹਦਾ ਨਾ ਤੁਹਾਨੂੰ ਮੈਂ ਦੱਸਾਂ ਨਾ ਥੋੜ੍ਹਾ ਜਿਹਾ ਇਲੈਬੋਰੇਟ ਕਰਕੇ. ਜਦੋਂ ਤੋਂ ਪੁੱਛਦੇ ਨੇ ਨਾ, ਜਦੋਂ ਕਹਿਣਗੇ ਮੰਮੀ ਆਹ ਚੰਗਾ ਨਹੀਂ ਲੱਗਦਾ ਹੈਗਾ, ਉਹ ਸੱਤੀ ਕੱਪੜੀ ਅੱਗ ਲੱਗ ਜਾਂਦੀ ਹੈ
0: ਤੁਹਾਨੂੰ, ਹੁਣ ਤੁਹਾਨੂੰ ਪਤਾ ਹੈ ਨਾ,
1: ਇਹ ਮੈਨੂੰ ਬਿਕਾਜ਼ ਦਿਸ ਇਜ਼ ਟਰੂ,
0: ਤੁਹਾਡੇ ਪੋਤੜੇ ਮੈਂ ਧੋਂਦੀ ਰਹੀ ਹਾਂ,
1: ਹੁਣ ਤੁਹਾਨੂੰ
0: ਇੱਕ ਵਾਰੀ ਆਉਂਦਾ ਮਨ 'ਚ ਹੈ,
1: ਆਉਂਦਾ ਡੈਫੀਨੇਟਲੀ ਆਉਂਦਾ, ਤੁਹਾਨੂੰ ਲੱਗਦਾ ਖਿਝ ਆਉਂਦੀ ਹੈ. ਫਿਰ ਡਿਪੈਂਡ ਹੁੰਦਾ ਕਿ ਕਿਸ ਮੌਕੇ 'ਤੇ ਕਿਹਾ, ਜੇ ਤਾਂ ਐਵਰੀ ਡੇ ਵਾਲਾ ਆ ਆਈ ਡੋਂਟ ਕੇਅਰ, ਮੈਂ ਆਈ ਵਾਂਟ ਟੂ ਯੂ ਨੋ ਮੈਨੂੰ ਮੇਰੀ ਕੰਫਰਟ ਦੇਖਣੀ ਹੈ, ਯੂ ਨੋ ਦ ਵਿੰਟਰ ਦੇ ਟਾਈਮ 'ਚ ਆਈ ਡੋਂਟ ਮਾਇੰਡ ਕਿ ਟਰੈਕ ਸੂਟ ਪਾ ਕੇ ਮੈਂ ਸ਼ੋਪਿੰਗ ਵੀ ਚਲੇ ਜਾਵਾਂ, ਮੈਂ ਰੇਡੀਓ ਵੀ ਆ ਜਾਵਾਂ, ਬਿਕੋਜ਼ ਉੱਥੇ ਮੈਨੂੰ ਕੰਫਰਟੇਬਲੀ ਕੰਫਰਟ 'ਚ ਮੇਰੇ ਕੰਫਰਟ ਜ਼ੋਨ 'ਚ ਰਹਿਣਾ ਆ. ਕਿ ਅਫਕੋਰਸ ਵੈਨ ਵੀ ਆਰ ਗੋਇੰਗ ਫੋਰ ਕਿਤੇ ਵੈਡਿੰਗ ਸ਼ੈਡਿੰਗ 'ਚ ਜਾਣਾ ਹੋਵੇ, ਕਿਸੇ ਪਾਰਟੀ ਪੂਰਟੀ 'ਤੇ ਜਾਣਾ ਹੋਵੇ, ਦੈਨ ਫਿਰ ਮੈਂ ਥੋੜ੍ਹਾ ਜਿਹਾ ਸੁਣ ਲੈਂਦੀ ਹਾਂ ਕਿ ਚਲੋ ਠੀਕ ਆ ਵੀ ਅੱਜ ਕੱਲ੍ਹ ਜਿਹੜਾ ਟਾਈਮ ਆ ਨਾ ਉਹ ਵੀ ਜ਼ਰੂਰੀ ਆ, ਕਿਉਂਕਿ ਅੱਜ ਕੱਲ੍ਹ ਟਾਈਮ ਉਹਨਾਂ ਦਾ ਆ, ਉਹਨਾਂ ਨੂੰ ਸੁਣਨਾ ਵੀ ਜ਼ਰੂਰੀ ਆ, ਕਿਉਂਕਿ ਉਹਨਾਂ ਨੂੰ ਪਤਾ ਕਿ ਅੱਜ ਕੱਲ੍ਹ ਹਵਾ ਕਿਸ ਰੁੱਖ ਚੱਲ ਰਹੀ ਆ. ਬਟ ਫਿਰ ਉਹਨਾਂ ਨੂੰ ਕਦੇ ਕਦੇ ਇਸ ਉਹਦੇ ਵਿੱਚ ਨਾ ਕਾਇਲ ਵੀ ਕਰਨਾ ਪੈਂਦਾ ਕਿ ਹਲੇ ਵੀ ਤੁਹਾਡੀ ਮਾਂ 'ਚ ਕੁਛ ਹੈਗਾ ਆ, ਉਹਨਾਂ ਨੂੰ ਫਿਰ ਇੱਕ ਆਪਣਾ ਇੱਕ ਸਟੇਟਸ ਜਿਹਨੂੰ ਕਹਿੰਦੇ ਨਾ ਕਿ ਇੱਕ ਸਟੇਟਸ ਸਟੇਟਮੈਂਟ ਤੁਹਾਨੂੰ ਦੇਣੀ ਪੈਂਦੀ ਹੈ, ਯੂਨੋ ਜਿੱਦਾਂ ਉਹਨਾਂ ਨੂੰ ਨਹੀਂ ਸੀ ਪਤਾ ਥੋੜ੍ਹੇ ਟਾਈਮ ਪਹਿਲਾਂ ਤੱਕ ਨਾ ਕਿ ਕੰਨਾਂ ਦੇ ਵਿੱਚ ਸਹਾਰੇ ਵੀ ਪਾਏ ਜਾਂਦੇ ਹੁੰਦੇ ਸੀਗੇ.
0: ਅੱਛਾ,
1: ਜਦੋਂ ਕਦੇ ਮੈਂ ਸਹਾਰੇ ਪਾ ਲੂੰਗੀ ਨਾ, ਤਾਂ ਸੇ ਮੰਮੀ ਹਾਊ ਕਮ ਯੂ ਆਲਵੇਜ਼ ਫਾਈਂਡ ਅ ਡਿਫਰੈਂਟ ਸਟਾਈਲ, I said, this is the way you dress up or dress down. That's my dialogue. ਇੰਨੇ ਟਾਈਮ ਤੋਂ ਮੈਂ ਵੀ ਨਹੀਂ ਪਾਏ, ਉਹਨੂੰ ਇੰਨੇ ਟਾਈਮ ਤੋਂ ਪਏ ਹੀ ਨੇ, ਉਹ ਲੋਕਰਾਂ 'ਚ ਪਏ ਹੀ ਨੇ, ਪਤਾ ਹੀ ਨਹੀਂ ਹੈਗਾ ਕਿ ਸਹਾਰੇ ਨਾਂ ਦਾ ਕੋਈ ਗਹਿਣਾ ਵੀ ਹੁੰਦਾ ਆ, ਯੂਨੋ ਉਹਨਾਂ ਨੂੰ ਨਹੀਂ ਪਤਾ ਹੈਗਾ. ਸੋ ਜਦੋਂ ਪਾ ਲਓ, ਜਾਂ ਛੋਟੀ ਜਿਹੀ ਇਗਜ਼ਾਮਪਲ ਆ, ਜਿੱਦਾਂ ਯੂਨੋ ਸੂਟ ਆ, ਸੂਟ ਉਹਨਾਂ ਨੂੰ ਪਤਾ ਕਿ ਮੇਰੀ ਇੱਕ ਸਟਾਈਲ ਆ, ਫਿਰ ਉਹਨਾਂ ਨੂੰ ਇਹ ਵੀ ਪਤਾ ਮੇਰੀ ਚੁੰਨੀ ਦਾ ਇੱਕ ਸਟਾਈਲ ਆ. ਆਈ ਐਮ ਨੋਟ ਅ ਫੈਨ ਆਫ ਟੇਕਿੰਗ, ਕਿ ਹੁਣ ਤਾਂ ਚਲੋ ਫੈਸ਼ਨ ਹੋ ਗਿਆ, ਅੱਜ ਕੱਲ੍ਹ ਥੋੜ੍ਹਾ ਕਰਨਾ ਪੈਂਦਾ ਉੱਦਾਂ ਦਾ, ਪਰ ਜੇ ਮੈਨੂੰ ਸੂਟ ਪਾਉਣਾ ਹੈ ਨਾ, ਤਾਂ ਮੈਨੂੰ ਹਮੇਸ਼ਾ ਜਦੋਂ ਪਹਿਲਾਂ ਮੈਂ ਪਾਉਂਦੀ ਸੀ ਸੂਟ, ਅੱਜ ਤੋਂ ਥੋੜ੍ਹੇ ਸਾਲ ਪਹਿਲਾਂ ਤੱਕ ਜਦ ਤੱਕ ਬੱਚੇ ਵੱਡੇ ਨਹੀਂ ਸੀ ਹੋਏ, ਆਈ ਆਲਵੇਜ਼ ਵੇਅਰ ਸੂਟ ਵਿਦ ਦੋਸੜਾ.
0: ਅੱਛਾ, ਦੋਸੜਾ ਕੀ?
1: ਦੋ ਚੁੰਨੀਆਂ.
0: ਅੱਛਾ, ਜਿਹੜੀ, ਹਾਂ, ਜਿਹੜਾ ਉੱਤੋਂ ਦੀ ਅੱਜ ਕੱਲ੍ਹ ਫੁਲਕਾਰੀ ਜੀ ਵੀ ਲੈ ਲੈਂਦੇ ਆ, ਸਾਦੀ ਚੁੰਨੀ ਵੀ ਲੈ ਲੈਂਦੇ
1: ਆ. ਓਕੇ, ਆਈ ਆਲਵੇਜ਼, ਚਾਹੇ ਮੈਂ ਹਲਕਾ ਜਿਹਾ ਸ਼ਾਲ ਹੀ ਰੱਖਾਂ, ਚਾਹੇ ਕੋਈ ਵੀ ਮੌਸਮ ਆ, ਪਰ ਮੈਂ ਹਮੇਸ਼ਾ,
0: ਇਹ ਤੁਹਾਡਾ ਸ਼ੌਂਕ ਹੈ?
1: ਇਹ ਮੇਰਾ ਸਟਾਈਲ ਆ.
0: ਸਟਾਈਲ, ਮਤਲਬ ਤੁਹਾਨੂੰ ਲੱਗਦਾ ਵੀ ਮੈਂ ਇਦਾਂ ਵਧੀਆ ਲੱਗਦੀ ਹਾਂ?
1: ਹਾਂ, ਬਿਕੋਜ਼ ਮੈਂ ਮੇਰੀ ਦਾਦੀ ਜੀ ਨੂੰ ਉਦਾਂ ਦੇਖਿਆ ਘਰ ਦੇ ਵਿੱਚ, ਮੈਂ ਮੇਰੇ ਤਾਈ ਜੀ ਨੂੰ ਉਦਾਂ ਦੇਖਿਆ ਘਰ ਦੇ ਵਿੱਚ, ਕਿ ਸਿਰ 'ਤੇ ਉਹਨਾਂ ਨੇ ਤਾਂ ਸਿਰ 'ਤੇ ਵੀ ਚੁੰਨੀ ਲਿੱਤੀ ਹੁੰਦੀ ਸੀ, ਸਿਰ 'ਤੇ ਚੁੰਨੀ ਲੈ ਕੇ, ਐਂਡ ਦੈਨ ਫਿਰ ਉਹਨਾਂ ਨੇ ਮੋਢਿਆਂ ਤੋਂ ਤੀ ਇੱਕ ਜਿੱਦਾਂ ਚਾਦਰ
0: ਸ਼ਾਲ ਲੈ ਲੈਂਦੇ.
1: ਹਾਂ, ਸ਼ਾਲ ਲੈ,
0: ਅੱਜ ਕੱਲ੍ਹ ਸਿਰ 'ਤੇ ਨਹੀਂ ਲੈਂਦੀਆਂ, ਅਤੇ ਦੋਵੇਂ ਉੱਦਾਂ ਹੀ ਮੋਢਿਆਂ 'ਤੇ ਤਰ ਲੈਂਦੀਆਂ.
1: ਅਸਲ
0: 'ਚ ਉਹਦਾ ਜਿਹੜਾ ਪਿਛਲਾ ਜਿਹੜਾ ਕੰਸੈਪਟ ਸੀ ਉਹ ਤਾਂ ਇਹ ਵੀ ਸਿਰ ਜਿਹੜਾ ਉਹ ਚੁੰਨੀ ਦੇ ਨਾਲ ਢੱਕਿਆ
1: ਜਾਵੇ,
0: ਅਤੇ ਦੂਸਰੀ ਜਿਹੜੇ ਉਹ
1: ਚਾਦਰ ਤੁਹਾਡੇ
0: ਠੰਡ ਲਈ ਜਾਂ ਫੈਸ਼ਨ ਲਈ.
1: ਮੋਰ ਓਵਰ, ਜਦੋਂ ਚਾਦਰ ਅਸੀਂ ਕਹਿੰਦੇ ਹਾਂ ਨਾ ਕਿ ਚਾਦਰ ਉੜਨੀ ਹੈ ਸ਼ੋਲ, ਤਾਂ ਠੰਡ ਦਾ ਟਾਈਮ ਆ ਜਾਂਦਾ ਨਾ, ਉਹ ਹੁੰਦਾ ਸੀਗਾ ਕਿ ਪੁਰਾਣੇ ਜ਼ਮਾਨੇ 'ਚ ਤੁਹਾਨੂੰ ਤੁਹਾਡਾ ਫਿਗਰ ਨਹੀਂ, ਉਹ ਕਹਿੰਦੇ ਹੁੰਦੇ ਸੀ ਫਿਗਰ ਨਾ ਤੁਹਾਡਾ ਦਿਖੇ,
0: ਰਿਵੀਲਿੰਗ ਨਹੀਂ ਹੋਣੀ ਚਾਹੀਦੀ.
1: ਐਗਜੈਕਟਲੀ, ਦਿਸ ਇਜ਼ ਦ ਰਾਈਟ ਵਰਡ, ਰਿਵੀਲਿੰਗ ਨਾ ਹੋਵੇ. ਕਿਉਂਕਿ ਮੇਰੇ ਦਾਦੀ ਜੀ ਦੱਸਦੇ ਹੁੰਦੇ, ਕਹਿੰਦੇ ਅਸੀਂ ਪਹਿਲਾਂ ਜਦੋਂ ਪਿੰਡ ਤੋਂ ਬਾਹਰ ਜਾਣਾ ਹੁੰਦਾ ਸੀ ਨਾ, ਸੂਟ ਸਲਵਾਰ ਤਾਂ ਪਾਇਆ ਹੀ ਹੁੰਦਾ ਸੀਗਾ, ਕਹਿੰਦੇ ਪਿੰਡ ਤੋਂ ਬਾਹਰ ਜਾਣ ਲੱਗੇ ਸਾਨੂੰ ਘੱਗਰਾ ਪਾਉਣਾ ਪੈਂਦਾ ਹੁੰਦਾ ਸੀ ਅਤੇ ਚਾਦਰ ਲੈਣੀ ਪੈਂਦੀ ਹੁੰਦੀ ਸੀ. ਕਿਉਂਕਿ ਉਹਦੇ ਨਾਲ ਕੀ ਹੁੰਦਾ, ਤੁਸੀਂ ਰਿਵੀਲ ਨਹੀਂ ਕਰਦੇ ਕਿ ਤੁਹਾਡਾ ਬਾਡੀ ਫਿਗਰ ਕੀ ਆ, ਤੁਸੀਂ ਪਤਲੇ ਹੋ, ਤੁਸੀਂ ਜਵਾਨ ਹੋ, ਤੁਸੀਂ ਕੀ ਹੋ, ਯੂਨੋ ਤੁਸੀਂ ਇੱਕ ਉਹਦੇ 'ਚ ਆਪਣੀ ਉਹਦੇ 'ਚ ਜਾ ਰਹੇ ਹੋ, ਐਂਡ ਦੈਨ ਤੁਹਾਡੀ ਇੱਕ ਰੋਬ ਬਣ ਜਾਂਦਾ ਸੀਗਾ ਕਿ ਯੂ ਆਰ ਓਕੇ, ਤੁਹਾਨੂੰ ਕੁਛ ਹਾਈ ਸ਼ਾਈ ਨਾ, ਤੁਹਾਨੂੰ ਕੋਈ
0: ਲੱਗਦੀ ਹੈ ਉਸ ਚੀਜ਼ ਦੇ ਵਿੱਚ। ਹੁਣ ਅੱਜ ਕੱਲ੍ਹ ਤੁਸੀਂ ਜੇ ਵੇਖੋ ਤਾਂ ਬਿਲਕੁਲ ਉਲਟ ਆ, ਤੁਸੀਂ ਸ਼ਾਇਦ ਨੋਟਿਸ ਕੀਤਾ ਹੋਊਗਾ ਅੱਜ ਕੱਲ੍ਹ ਜਿਹੜੇ ਗਾਣੇ ਆਉਂਦੇ ਆ ਜਾਂ ਫਿਲਮਾਂ ਜਾਂ ਜਿਹੜਾ ਸੋਸ਼ਲ ਮੀਡੀਆ ਉੱਤੇ ਰੀਲਾਂ ਰੂਲਾਂ ਜੇ ਵੋ, ਅੱਜ ਕੱਲ੍ਹ ਬਿਲਕੁਲ ਕੰਟਰਾਸਟ ਹੈ, ਉਹ ਸੋਦਾ ਹੀ ਰਿਵੀਲਿੰਗ ਹੈ, ਭਾਵੇਂ ਉਹ ਸੂਟ ਹੀ ਨੇ ਪਰ ਉਹ ਬਿਲਕੁਲ ਹੀ ਉਹ ਨੇ
1: ਯੇ ਰਿਵੀਲਿੰਗ। ਅੱਜ ਤੋਂ ਅੱਜ ਜਦੋਂ ਕਹਾਂ ਨਾ, ਵੈਨ ਆਈ ਵਾਸ ਵੈਰੀ ਵੈਰੀ ਵੈਰੀ ਵੈਰੀ ਟਾਈਨੀ ਲਾਈਕ 60s, ਲੇਟ 60s 70s ਦਾ ਜਿਹੜਾ ਫੈਸ਼ਨ ਸੀਗਾ ਨਾ, ਇਟ ਵਾਸ ਵੈਰੀ
0: ਰਿਵੀਲਿੰਗ। ਉਦੋਂ ਵੀ ਹੈਗੇ ਤੁਸੀਂ?
1: ਮੈਂ ਨਹੀਂ ਸੀਗੀ ਜਿਹੜੀਆਂ ਫਿਲਮਾਂ ਪੁਰਾਣੀਆਂ ਦੇਖਦੇ ਹਾਂ ਨਾ, ਪੁਰਾਣੀਆਂ ਫਿਲਮਾਂ ਦੇਖਦੇ ਹਾਂ ਨਾ। ਓਕੇ, ਆਈ ਟੇਕ ਇਟ ਐਸ ਅ ਕੰਪਲੀਮੈਂਟ। ਮੈਂ 80 ਸਾਲਾਂ ਦੀ ਹੋ ਕੇ ਵੀ ਦੈਟ ਯੰਗ।
0: ਅੱਛਾ,
1: ਸੋ ਉਦੋਂ ਜਿਹੜਾ ਟਾਈਮ ਸੀਗਾ ਨਾ, ਇਹ ਇਟ ਵਾਸ ਵੈਰੀ ਰਿਵੀਲਿੰਗ ਜਾਂ ਲਾਈਕ ਉਸ ਚੀਜ਼ ਨੂੰ ਬੜਾ ਹਿੱਪ ਮੰਨਿਆ ਜਾਂਦਾ ਸੀਗਾ। ਸੋ ਹੁਣ ਉਹ ਹੁਣ ਤੁਸੀਂ ਦੇਖਦੇ ਰਹੋਗੇ ਥੋੜੇ ਥੋੜੇ ਟਾਈਮ ਬਾਅਦ, ਜਿੱਦਾਂ ਜਿੱਦਾਂ ਉੱਧਰ ਵਾਲਾ ਟਾਈਮ ਚੇਂਜ ਹੁੰਦਾ ਨਾ, ਇੱਧਰ ਨੂੰ ਇੱਧਰ ਵਾਲਾ ਟਾਈਮ ਫੈਸ਼ਨ ਦੇ ਵਿੱਚ।
0: ਨਹੀਂ ਪਰ ਉਹ ਇੱਦਾਂ ਹੀ ਇਹਨਾਂ ਨੇ, ਮੈਨੂੰ ਇੱਦਾਂ ਲੱਗਦਾ ਵੀ ਜਿਹੜੀ ਇਹ ਵਾਲਾ ਕਲਾਸ ਹੈ ਨਾ, ਜਿਹੜੀ ਆਪਣਾ ਇਹ ਇੰਡਸਟਰੀ ਆ, ਇਹ ਆਲਵੇਜ਼ ਰਿਵੀਲਿੰਗ ਰਹੀ ਆ, ਕਿਉਂਕਿ ਇਹ ਤਾਂ ਫਿਰ ਉਦੋਂ ਮਤਲਬ ਕੁਛ ਵੱਖਰਾ, ਜਿੱਦਾਂ ਮੰਨ ਲਓ ਹੁਣ ਘਰ ਦੀ ਰੋਟੀ ਆ ਸਾਦੀ ਅਤੇ ਰੈਸਟੋਰੈਂਟ ਦੀ ਆ, ਅਤੇ ਉਹ ਦਿਖਣੀ ਚਾਹੀਦੀ ਆ ਫਿਰ ਰੈਸਟੋਰੈਂਟ ਦੀ। ਇਸੇ ਤਰ੍ਹਾਂ ਸਿਨੇਮੇ ਵਾਲਾ ਜਿਹੜਾ, ਉਹ ਤਾਂ ਆਲਵੇਜ਼ ਰਿਵੀਲਿੰਗ ਰਿਹਾ, ਪਰ ਉਹ ਚੀਜ਼ ਲੋਕਾਂ ਤੱਕ ਨਿਕਲ ਕੇ ਬਹੁਤ ਘੱਟ ਆਉਂਦੀ ਸੀ।
1: ਸ਼ਰਮੀਲਾ ਟੈਗੋਰ ਦਾ ਦੇਖੋ, ਆਸਮਾਨ ਸੇ ਆਇਆ ਫਰਿਸ਼ਤਾ, ਉਹਨੇ ਉਸ ਟਾਈਮ ਦੇ ਵਿੱਚ ਬਿਕਨੀ ਪਾਈ ਹੋਈ ਸੀ, ਦਮ ਮਾਰੋ ਦਮ ਚ, ਸ਼ੀ ਵਾਜ ਟੂ ਹਿੱਪੀ ਹਿੱਪੀ ਟਾਈਪ ਦੇ ਸੀਗੇ। ਐਂਡ ਦੈਨ ਉਦੋਂ ਬਾਅਦ ਆਇਆ ਇੱਕ ਟਾਈਮ ਹਮ ਆਪਕੇ ਹੈ ਕੌਣ, ਮੈਨੇ ਪਿਆਰ ਕੀਆ, ਉਹ ਵਾਲੀਆਂ ਫਿਲਮਾਂ ਚ ਦੇ ਵਰ ਫੁੱਲ, ਇਟ ਵਾਸ ਫੁੱਲੀ ਕਵਰਡ ਆਉਣੀਆਂ ਸ਼ੁਰੂ ਹੋਈਆਂ ਸੀ। ਸੂਟ ਇਜ਼ ਦਾ ਮਾਡਰਨ ਬਿਕਨੀ ਹੋ ਗਿਆ ਸੀਗਾ,
0: ਉਹ ਟ੍ਰੈਂਡ ਹੀ ਨਾ, ਵੇਖੋ ਫਿਲਮ ਪਰਿਵਾਰਿਕ ਹੀ ਤੇ ਪਰਿਵਾਰ ਉਹ
1: ਉਦੋਂ ਬਾਅਦ ਫਿਰ ਉਹਨਾਂ ਨੇ ਟ੍ਰੈਂਡ ਹੀ ਸੈਟਲਿੰਗ ਹੀ ਚੇਂਜ ਹੋ ਗਈ। ਪਹਿਲਾਂ ਉਦੋਂ ਪਹਿਲਾਂ ਬੜੇ ਲਾਊਡ ਕਲਰ ਆਉਂਦੇ ਸੀਗੇ ਫਿਲਮਾਂ ਦੇ, ਜਿਹੜੇ ਹੀਰੋ ਹੀਰੋਇਨ ਦੇ ਪਾਏ ਹੁੰਦੇ ਸੀ ਨਾ, ਵੈਰੀ ਵੈਰੀ ਲਾਊਡ, ਬਹੁਤ ਭੜਕੀਲੇ ਜੇ। ਫਿਰ ਉਦੋਂ ਬਾਅਦ ਇੱਕ ਦੌਰ ਆਇਆ, ਸੈਟਲ ਹੋਣੇ ਸ਼ੁਰੂ ਹੋ ਗਏ। ਫਿਰ ਹੁਣ ਥੋੜੇ ਸਮ ਤੱਕ ਦੇਵਾ ਸੈਟਲ, ਹਾਂ ਗਾਣੇ ਜਿਹੜੇ ਨੇ, ਗਾਣੇ ਇਜ਼ ਡਿਫਰੈਂਟ ਸਟੋਰੀ, ਪਰ ਹਾਂ ਹੁਣ ਫਿਰ ਇੱਕ ਦੁਬਾਰਾ ਫਿਰ ਇੱਕ ਤੋਂ ਰਿਵੀਲਿੰਗ ਟਾਈਮ ਆਉਣਾ ਸ਼ੁਰੂ ਹੋ ਚੁੱਕਿਆ ਆ,
0: ਘਰਾਂ ਚ ਆ ਗਈਆਂ ਚੀਜ਼ਾਂ
1: ਬਿਕੋਜ਼ ਨਾ ਜਿਹੜੀ ਜਨਰੇਸ਼ਨ ਹੈ ਨਾ, ਅੱਜ ਕੱਲ੍ਹ ਦੇਖਿਆ ਨਾ, ਹਰ ਕਿਤੇ ਜ਼ੈਨਜੀ ਦਾ ਕਿੰਨਾ ਪਿਆ ਹੋਇਆ, ਦੇ ਆਰ ਟਰਾਇੰਗ ਟੂ ਅਟਰੈਕਟ ਜ਼ੈਨਜੀ ਨਾਓ। ਹੁਣ ਜ਼ੈਨਜੀ ਕੀ ਆ, ਦੇ ਡੋਂਟ, ਉਹਨਾਂ ਦਾ ਕੋਈ ਉਹ ਨਹੀਂ ਹੈਗੇ, ਦੇਰ ਇਜ਼ ਫੋਰ ਦੈਮ ਸਕਾਈ ਇਜ਼ ਦਾ ਲਿਮਿਟ, ਇਮੈਜੀਨੇਸ਼ਨ ਹੋਵੇ ਜਾਂ ਕੁਛ ਵੀ ਹੋਵੇ। ਤਾਂ ਹੁਣ ਉਹਨਾਂ ਨੂੰ ਇਮਪ੍ਰੈਸ ਕਰਨ ਲਈ ਦੇ ਆਰ ਮੇਕਿੰਗ ਦੈਟ ਕਾਇੰਡ ਆਫ ਮੂਵੀਜ਼। ਜਦੋਂ ਉਹ ਥੋੜ੍ਹੇ ਮਚਿਓਰ ਹੋਣਗੇ, ਦੈਨ ਦੇ ਦਿਲ ਸੇ ਕਿ ਓਕੇ ਇਹ ਵਾਲੀ ਸਾਡੀ ਹੈਗੀ ਆ ਹਲੇ, ਤਾਂ ਇਹਨੂੰ ਹੀ ਫੜ ਕੇ ਰੱਖੋ ਥੋੜ੍ਹੇ ਸਾਲ ਹੋਰ।
0: ਉਹ ਚੇਂਜ ਹੁੰਦਾ ਰਹਿੰਦਾ, ਫਿਰ ਉਹ ਦੁਬਾਰਾ ਬਦਲ ਜਾਣਾ। ਚਲੋ ਖੈਰ, ਫਿਰ ਆਪਾਂ ਆਉਂਦੇ ਆਪਣੇ ਪੇਰੈਂਟਸ ਦੀ ਲਾਈਕ ਡਿਸਲਾਈਕਸ ਦੇ ਉੱਤੇ ਵੀ, ਕੀ ਤੁਹਾਨੂੰ ਅਹਿਸਾਸ ਤੁਹਾਡੇ ਬੱਚੇ ਸੋਰੀ ਤੁਹਾਡੇ ਮਾਂ ਪਿਓ ਕੀ ਪਸੰਦ ਕਰਦੇ ਸੀ, ਸੋ ਕੀ ਤੁਹਾਨੂੰ ਤੁਹਾਡੇ ਕੋਲ ਕੀ ਆ ਨੂਨੇਜ, ਕੀ ਤੁਹਾਨੂੰ ਚੇਤਿਆਂ ਦੇ ਵਿੱਚ ਆ ਵੀ ਕੀ ਉਹ ਪਸੰਦ ਕਰਦੇ। ਵੈਸੇ ਮੈਂ ਉਹਦੇ 'ਤੇ ਫਿਰ ਦੁਬਾਰਾ ਆਊਂਗਾ, ਜਿੱਦਾਂ ਬੱਚੇ ਹੁਣ ਸਾਡੇ ਜਾਂ ਫਿਰ ਧੀਆਂ ਖਾਸ ਤੌਰ ਦੇ ਉੱਤੇ ਜਦੋਂ ਮਾਵਾਂ ਨੂੰ ਕਹਿੰਦੀਆਂ ਵੀ ਨਹੀਂ ਆਹ ਨਹੀਂ, ਹੈ ਨਾ, ਵੀ ਤੁਸੀਂ ਕੀ ਉਹਦੇ ਬਾਰੇ ਤੁਸੀਂ ਕੀ ਤੁਹਾਡੇ ਮਨ ਦੇ ਵਿੱਚ ਕੀ ਵਿਚਾਰ ਚੱਲਦੇ ਪਏ, ਮਤਲਬ ਤੁਸੀਂ ਮੰਨ ਲੈਂਦੇ ਹੋ, ਜੇ ਮੰਨ ਵੀ ਲੈਂਦੇ ਹੋ ਤਾਂ ਈਜ਼ੀ ਮੰਨ ਲੈਂਦੇ ਹੋ, ਐਕਸੈਪਟੇਬਲ ਆ ਜਾਂ ਫਿਰ ਉਹ ਚੀਜ਼ ਚੁੱਭਦੀ ਆ, ਕਿਉਂਕਿ ਉਹੀ ਉਹ ਚੀਜ਼ਾਂ ਜਿਹੜੀਆਂ ਨੇ ਇਹਨੂੰ ਜਦੋਂ ਆਪਾਂ ਘੁਮਾ ਕੇ ਸੂਈ ਨੂੰ ਆਪਾਂ ਪਿੱਛੇ ਲੈ ਕੇ ਜਾਂਦੇ ਹਾਂ, ਅਤੇ ਇੱਦਾਂ ਦਾ ਹੀ ਕੁਛ ਸਾਨੂੰ ਘਰਾਂ ਦੇ ਵਿੱਚੋਂ ਹੋਰ ਕਈ ਕਰੈਕਟਰ ਕਹਿੰਦੇ, ਅਤੇ ਉਹ ਅਸੀਂ ਐਕਸੈਪਟ ਕਦੀ ਨਹੀਂ ਕੀਤਾ, ਪਰ ਹੁਣ ਅਸੀਂ ਬੱਚਿਆਂ ਦਾ ਐਕਸੈਪਟ ਕਰਨ ਲੱਗ ਪਏ ਹਾਂ, ਹੈ ਨਾ। ਆਪਣੇ ਬੱਚਿਆਂ ਦਾ ਸਾਨੂੰ ਇਹ ਲੱਗਦਾ ਵੀ ਹਾਂ ਠੀਕ ਆ, ਹੁਣ ਇਹ ਸਾਨੂੰ ਮਾਡਰਨ ਟੱਚ ਦੇ ਰਿਹਾ, ਸਾਨੂੰ ਇਹ ਸੋਹਣਾ ਦਿਖਾਉਣਾ ਚਾਹੁੰਦੇ, ਪਰ ਉਹੀ ਚੀਜ਼ਾਂ ਜਦੋਂ ਉਹ ਸਾਨੂੰ ਆਪਣੇ ਮਾਂ ਪਿਓ ਕੋਲ ਜਾਂ ਬਜ਼ੁਰਗਾਂ ਕੋਲੋਂ ਸੁਣਨ ਨੂੰ ਮਿਲਦੀਆਂ ਸੀ ਜਾਂ ਸੱਸ ਕੋਲ ਸੁਣਨ ਨੂੰ ਮਿਲਦੀਆਂ ਸੀ, ਤਾਂ ਉਹ ਕਹਿੰਦੇ ਵੀ ਨਹੀਂ, ਉਦੋਂ ਆਪਾਂ ਜ਼ਿਆਦਾ ਫਰਮ ਹਾਂ ਇਸ ਚੀਜ਼ ਦੇ ਉੱਤੇ ਵੀ ਨਹੀਂ
1: ਅਸੀਂ ਸਹੀ ਹਾਂ,
0: ਅਸੀਂ ਸਾਨੂੰ ਪਤਾ ਕੀ ਆ। ਸੋ ਉਹ ਕੀ ਆ ਫਿਰ ਉਸ ਚੀਜ਼ ਦੇ ਵਿੱਚ, ਉਹ ਸਰੈਂਡਰ ਆ ਜਾਂ ਉਹ ਸਮਝ ਆ ਜਾਂ ਉਹ ਮੰਨ ਲਓ ਧੀਆਂ ਪੁੱਤਾਂ ਦੇ ਪ੍ਰਤੀ ਸਾਡਾ ਮੋਹ ਐਕਸਟਰਾ ਹੁੰਦਾ ਵਾ, ਉਹ ਮਤਲਬ ਇਹ ਚੀਜ਼ਾਂ ਸਾਈਕੋਲੋਜੀਕਲੀ ਸਮਝਣੀਆਂ ਬਹੁਤ
1: ਔਖੀਆਂ ਨੇ, ਪਰ ਥੋੜ੍ਹੇ ਜਿੱਦਾਂ ਜਿਹੜੀਆਂ ਸਾਨੂੰ ਸਮਝ ਆਉਂਦੀਆਂ ਨੇ, ਅਸੀਂ ਦੂਸਰਿਆਂ ਨਾਲ ਸ਼ੇਅਰ ਕਰਦੇ ਹਾਂ, ਤਾਂ ਆਫਕੋਰਸ ਕਈ ਵਾਰੀ ਦੂਜਿਆਂ ਨੂੰ ਸਮਝਣੀਆਂ ਸੌਖੀਆਂ ਹੋ ਜਾਂਦੀਆਂ ਨੇ ਕਈ ਵਾਰੀ। ਜਿੱਦਾਂ ਫੋਰ ਐਗਜ਼ਾਮਪਲ ਹੁਣ ਆਪ ਤੁਸੀਂ ਗੱਲ ਕੀਤੀ ਆ, ਯੂਨੋ ਇਹੀ ਵਾਲਾ ਦੌਰ ਮੈਂ ਦੇਖਿਆ ਕਿ ਜਦੋਂ ਮੈਂ ਐਜ਼ ਅ ਡੋਟਰ ਸੀਗੀ ਅਤੇ ਜਦੋਂ ਮੈਂ ਐਜ਼ ਅ ਮਾਮਾ, ਉਹ ਦੋਨੋਂ ਟਾਈਮ ਫਰੇਮ ਮੈਂ ਦੇਖੇ ਹੋਏ ਨੇ। ਯੂਨੋ ਮੰਮ ਨੂੰ ਮੈਨੂੰ ਵੀ ਯਾਦ ਆ ਜਦੋਂ ਮੈਂ ਮੰਮੀ ਨੂੰ ਕਹਿੰਦੀ ਹੁੰਦੀ ਸੀ, ਮੰਮੀ ਆਹ ਕਿਵੇਂ ਦਾ ਪਾਇਆ, ਇਹ ਨਹੀਂ ਪਾਉਣਾ ਸੂਟ, ਇਹ ਲਾ ਕੇ ਦੂਜਾ ਪਾਓ, ਉਹ ਸੋਹਣਾ ਲੱਗਦਾ, ਆਹ ਨਹੀਂ ਚੰਗਾ ਲੱਗਦਾ ਹੈਗਾ, ਇਹਦੇ ਨਾਲ ਕੀ ਹੈ, ਯੂਨੋ ਆਹ ਕੋਟੀ ਆਹ ਨਹੀਂ ਪਾਉਣੀ ਹੈਗੀ, ਆਹ ਕੋਟੀ ਮੈਂ
0: ਕਰ ਲੈਂਦੇ ਫਿਰ
1: ਸੇਮ ਸਨਾਰੀਓ। ਮੰਮੀ ਯੂਜ਼ ਟੂ ਕਦੇ ਕਦੇ ਤਾਂ ਅੱਜ ਤਾਂ ਖੁਸ਼ੀ ਵਾਲੇ ਮੂਡ 'ਚ ਹੈ ਨਾ, ਫਿਰ ਤਾਂ ਮੰਮੀ ਵੱਲ ਸੇ ਓਕੇ ਚੱਲ ਦੱਸ ਕਿਹੜੀ ਪਾਉਣੀ ਹੈ ਪਾ ਲਈ, ਜੇ ਨਹੀਂ ਆ ਮੂਡ ਨਹੀਂ ਸਹੀ ਹੈਗਾ, ਫਿਰ ਅਸੀਂ ਉਹੀ ਪਾ ਕੇ ਜਾਣੀ ਜਿਹੜੀ ਪਾਈ ਹੋਈ ਆ
0: ਜੇ ਡੈਡੀ ਨਾਲ ਲੜੀ ਆ ਤੇ।
1: No, that was totally different scenario. ਉਹ ਤੇ ਡੈਡੀ ਦੀ ਚੱਲਦੀ ਹੁੰਦੀ ਸੀ।
0: ਅੱਛਾ।
1: ਉੱਥੇ ਤਾਂ ਫਿਰ ਜੋ ਡੈਡੀ ਨੂੰ ਪਸੰਦ ਹੈ ਨਾ ਉਹੀ ਪਾ ਕੇ ਅਸੀਂ ਘਰੋਂ ਬਾਹਰ ਨਿਕਲਣਾ ਆ, ਚਾਹੇ ਮੰਮੀ ਆ ਚਾਹੇ ਬੱਚੇ ਆ। ਫਿਰ ਤਾਂ ਮੰਮੀ ਦਾ ਤਾਂ ਅਸੀਂ, ਮੈਂ ਮੇਰਾ ਛੋਟਾ ਭਰਾ ਤਾਂ ਹਾਲੇ ਤੱਕ ਮਜ਼ਾਕ ਕਰਦੇ ਹੁੰਦੇ, ਅਸੀਂ ਕਿਹਾ ਮੰਮੀ ਯਾਦ ਆਉਂ ਕਦੇ ਇੱਕ ਦਿਨ ਬੈਠੇ ਗੱਲਾਂ ਕਰ ਰਹੇ ਸੀ, ਅਸੀਂ ਕਿਹਾ ਯਾਦ ਆ ਮੰਮੀ ਜਦੋਂ ਮੰਮੀ ਡੈਡੀ ਜਦੋਂ ਫਿਲਮ ਦੇਖਣ ਜਾਂਦੇ ਹੁੰਦੇ ਸੀ, ਮੰਮੀ ਦੇ ਕਿੱਡੇ ਵੱਡੇ ਵੱਡੇ ਚਸ਼ਮੇ ਲਵਾ ਕੇ ਡੈਡੀ ਲੈ ਕੇ ਜਾਂਦੇ ਹੁੰਦੇ ਸੀ ਸਨਗਲਾਸਿਸ ਅਸੀਂ ਮੰਮੀ ਮੰਮੀ ਨੂੰ ਲੱਗਦਾ ਹੁੰਦਾ ਸੀਗਾ ਯਾਰ ਆਹ ਕੀ ਹੈ ਸਾਡੀ ਐਡੀਆਂ ਵੱਡੀਆਂ ਵੱਡੀਆਂ, ਪਰ ਉਦੋਂ ਫੈਸ਼ਨ ਸੀਗਾ ਦੈਟ ਯੂਸ ਟੂ ਸੇ ਕਿ ਨੋ ਜੇ ਮੈਂ ਲਾਏ ਨੇ ਸਨਗਲਾਸਿਸ ਤੂੰ ਵੀ ਲਾਉਣ ਲੱਗ ਕੇ ਚੱਲਣੇ ਨੇ।
0: ਅੱਛਾ
1: ਯਾ
0: ਗੁੱਡ, ਜਿੱਦਾਂ ਫਿਲਮਾਂ ਚ ਪੁਰਾਣੀਆਂ ਫਿਲਮਾਂ ਚ
1: ਹੁੰਦੇ ਸੀ। ਯੈਸ, ਤੇ ਹੁਣ ਇੱਕ ਇੱਕ ਹੋਰ, ਫਿਰ ਮੈਂ ਡੀਟੂਰ ਹੋ ਜਾਣਾ ਥੋੜ੍ਹਾ ਜਿਹਾ ਹੋਰ, ਫਿਰ ਤੁਸੀਂ ਜਿਹੜੇ ਪਾਸੇ ਲੈ ਕੇ ਜਾਣਾ ਮੈਨੂੰ, ਮੈਂ ਉੱਧਰ ਆਉਂਦੀ ਹਾਂ। ਪਰ ਉਦੋਂ ਫਿਰ ਮੈਨੂੰ ਪਹਿਲਾਂ ਮੈਨੂੰ ਲੱਗਦਾ ਸੀਗਾ ਯਾਰ ਮੇਰੀ ਮੇਰੀ ਮੰਮ ਨਾ ਸ਼ੀ ਹੈਜ਼ ਨੋ ਫੈਸ਼ਨ ਸੈਂਸ। ਓਕੇ, ਉਹਨਾਂ ਨੇ ਆਪਣੇ ਟਾਈਮ ਦਾ ਉਹਦਾ ਸਟਿਚਿੰਗ ਟੀਚਿੰਗ ਦਾ ਡਿਪਲੋਮਾ ਜੋ ਵੀ ਕੀਤਾ ਹੋਇਆ ਸੀਗਾ
0: ਆਪਣੇ ਟਾਈਮ ਦੇ ਲਾਲ ਜੀ ਸੀ ਉਹ।
1: ਯਾ ਯੈਸ, ਨਾ ਨਾ ਨਾ, ਮੇਰੀ ਮੇਰੀ ਮੰਮ ਵਾਜ਼ ਸ਼ਾਇਰਾ, ਉਹਨਾਂ ਦਾ ਤਖੱਲਸ ਸੀ।
0: ਲਾਲ ਜੀ ਵੀ ਸ਼ਾਇਰ ਹੀ ਨੇ?
1: ਹਾਂ ਹਾਂ, ਉਹਨਾਂ ਨੇ ਸ਼ਾਇਰ ਨੇ ਉਹ ਮੰਮੀ ਦਾ ਤਖੱਲਸ ਯਾਦ ਆਜੂਗਾ। ਮੰਮੀ ਨੇ ਕਵਿਤਾਵਾਂ ਲਿਖ ਕੇ ਨਾ ਫਿਰ ਥੱਲੇ ਲਿਖਣੇ ਆ ਅਮਰਜੀਤ ਕੌਰ ਦਰਵੇਸ਼
0: ਲੈ ਕੇ ਆਓ ਫਿਰ ਕਾਪੀ ਕਿਸੇ ਦਿਨ ਉਹਨਾਂ ਅਗਲੇ ਪਰਵਾਨੇ ਚ ਲੈ ਕੇ ਆਓ।
1: I will. ਮੰਮੀ ਨੇ ਹੁਣ ਵੀ ਲਿਖਦੇ ਰਹਿੰਦੇ ਹੁੰਦੇ ਸੀਗੇ, ਕਦੇ ਕਦੇ ਤੀਸ਼ਾ ਨੂੰ ਕਹਿੰਦੇ ਹੁੰਦੇ ਸੀਗੇ, ਕਹਿੰਦੇ ਤੂੰ ਏਦਾਂ ਕਰ, ਮੈਂ ਤੈਨੂੰ ਬੋਲਦੀ ਆ, ਮੈਨੂੰ ਯਾਦ ਆਉਂਦਾ ਪਰ ਮੈਂ ਤੂੰ ਲਿਖਿਆ ਨਹੀਂ ਜਾਂਦਾ, ਲਿਖ ਤੂੰ। I'll check that copy ਨਾ, ਐਂਡ ਦੈਨ ਤਖੱਲਸ ਦਰਵੇਸ਼ ਤੇ ਉਹਨਾਂ ਨੂੰ ਫਿਰ ਜਦੋਂ ਕਹਿੰਦੇ ਸੀ ਨਾ ਤੁਸੀਂ ਨਹੀਂ ਤੁਸੀਂ ਆਹ ਚੰਗਾ ਨਹੀਂ ਆ ਨਾ, ਅੱਛਾ ਉਹ ਕਰਕੇ ਨਾ ਤਾਂ ਮੰਮੀ ਨੇ ਫਿਰ ਕੀ ਕਰਨਾ, ਨਹੀਂ ਚੰਗਾ ਨਹੀਂ ਆ, ਮੈਂ ਨਹੀਂ ਪਾਉਣਾ ਹੈਗਾ। ਪਤਾ ਨਹੀਂ ਯਾਰ ਮੈਂ ਗੱਲ ਕਿੱਧਰ ਨੂੰ, ਹਾਂ ਯੈਸ, ਐਂਡ ਦੈਨ ਆਈ ਟੋਕ। ਮੈਂ ਕਿੰਨੇ ਸਾਲ ਤੱਕ ਤਾਂ ਇਹੀ ਹੁੰਦਾ ਨਾ ਜਦੋਂ ਤੁਸੀਂ ਜਵਾਨ ਹੁੰਦੇ ਹੋ ਉਦੋਂ, ਕਿਉਂਕਿ ਤੁਸੀਂ ਇੰਨਾ ਜ਼ਿਆਦਾ ਟੱਚ ਬੇਸ ਨਹੀਂ ਕਰਦੇ ਪੇਰੈਂਟਸ ਦੇ ਇਮੋਸ਼ਨਸ ਦੇ ਨਾਲ, ਕਿਉਂਕਿ ਤੁਸੀਂ ਖੁਦ ਗਰੋ ਹੋ ਰਹੇ ਹੁੰਦੇ ਹੋ। ਤਾਂ ਮੈਨੂੰ ਲੱਗਦਾ ਸੀਗਾ ਕਿ ਮੰਮ ਯੂ ਨੋ ਤੁਹਾਡੀ ਉਮਰ ਵੀ ਢਲ ਜਾਂਦੀ ਹੈ, ਤੁਹਾਡੀ ਸ਼ਕਲ ਵੀ ਚੇਂਜ ਹੋ ਜਾਂਦੀ ਹੈ, ਫਿਰ ਤੁਸੀਂ ਉਨੇ ਇੰਨਾ ਐਫਰਟ ਵੀ ਨਹੀਂ ਪਾਉਂਦੇ ਹੈਗੇ ਆਪਣੀਆਂ ਲੁੱਕਸ ਲਈ ਜਾਂ ਯੂ ਨੋ ਆਪਣੀ ਆਉਣ ਪਾਉਣ ਦੇ ਲਈ। ਤਾਂ ਮੈਨੂੰ ਲੱਗਦਾ ਸੀਗਾ ਮਾਈ ਮੰਮ ਇਜ਼ ਵੈਰੀ ਐਵਰੇਜ ਕਾਇੰਡ ਆਫ ਥਿੰਗ, ਅੰਟਿਲ ਅਨਲੈਸ ਆਈ ਸੋ ਦੇਅਰ ਬਚਪਨ ਦੀਆਂ ਫੋਟੋਆਂ ਲਾਈਕ ਸ਼ੀ ਵਾਜ਼ ਅ ਹੀਰੋਇਨ।
0: ਯਾ, ਹੌਲੀ ਹੌਲੀ ਫਿਰ ਉਹ,
1: ਹਾਂ। ਤੇ ਉਦੋਂ ਬਾਅਦ ਨਾ ਫਿਰ ਇੱਕ ਵਾਰੀ ਇਕੱਠੇ ਹੋਏ, ਮਤਲਬ ਮੇਰੇ ਭੂਆ ਜੀ ਹੁਣੀ, ਮੇਰੇ ਚਾਚਾ ਜੀ ਹੁਣੀ, ਦੈਨ ਕੁਛ ਗੱਲ ਨਿਕਲੀ ਤਾਂ ਦਿਲ ਸੇ ਕਿ ਨਹੀਂ ਭਾਬੀ ਨੂੰ ਤਾਂ ਅਸੀਂ ਸਾਰੇ ਵਹੀਦਾ ਰਹਿਮਾਨ ਸਾਦੇ ਹੁੰਦੇ ਸੀਗੇ। ਸ਼ੀ ਵਾਜ਼ ਸੋ ਪ੍ਰੀਟੀ, ਉਹਦਾ ਫੈਸ਼ਨ ਇੰਨਾ ਪ੍ਰੀਟੀ ਸੀਗਾ। ਮੇਰੇ ਇੱਕ ਚਾਚਾ ਜੀ ਤਾਂ ਕਹਿੰਦੇ ਮੈਂ ਤਾਂ ਦੇਖਦਾ ਹੁੰਦਾ ਸੀ, ਮੈਂ ਤਾਂ ਇਹੋ ਜਿਹੀ ਕੁੜੀ ਨਾਲ ਵਿਆਹ ਕਰਾਉਣਾ ਜਿਹੜੀ ਭਾਬੀ ਵਾਂਗੂ ਬਿੰਦੀ ਲਾਉਂਦੀ ਆ। ਅੱਛਾ, ਭਾਬੀ ਬਿੰਦੀ ਕਿੱਦਾਂ ਲਾਉਂਦੀ ਸੀ? ਪਹਿਲਾਂ ਲਿਪਸਟਿਕ ਦੀ ਬਿੰਦੀ ਲਾਉਣੀ,
0: ਅੱਛਾ,
1: ਫਿਰ ਵਿੱਚ ਇੱਕ ਸੁਰਮੇਦਾਨੀ ਨਾਲ ਲਾ ਕੇ ਨਾ ਵਿੱਚ ਇੱਕ ਕਾਲਾ ਵਾਲਾ ਡੋਟ ਲਾਉਣਾ, ਦੋ ਬਿੰਦੀਆਂ।
0: ਸੋ ਇਹ ਸ਼ੌਂਕ ਹੀ ਉਹਨਾਂ ਦਾ, ਚੀਰ ਕੱਢਣਾ ਬੜਾ ਪਸੰਦ ਹੁੰਦਾ।
1: ਉਹਦੇ ਚ ਵੀ ਬੜੀ ਲੜਾਈ ਹੁੰਦੀ
0: ਹੁੰਦੀ, ਬੜਾ
1: ਚੀਰ ਤੇ ਮੇਰੀ ਦਾਦੀ ਨੂੰ ਸ਼ੌਂਕ ਹੁੰਦਾ ਸੀ ਚੀਰ ਗੱਬਿਓਂ ਕੱਢਿਆ ਜਾਵੇ,
0: ਉਦੋਂ ਤਾਂ ਇਹੋ ਹੀ ਫੈਸ਼ਨ।
1: ਮੇਰੀ ਮੰਮੀ ਦਾ ਮੰਮੀ ਕੱਢਦੇ ਸੀ ਹਮੇਸ਼ਾ ਸਾਈਡ ਤੋਂ।
0: ਅੱਛਾ,
1: ਮੰਮੀ ਕਹਿੰਦੇ ਨਹੀਂ ਸਾਈਡ ਤੇ ਕੱਢਣਾ ਆ ਮੰਮੀ, ਕਿਉਂ ਜਦੋਂ ਦੋ ਗੁੱਤਾਂ ਕਰਨੀਆਂ ਹੁੰਦੀਆਂ ਜੇ ਸਾਈਡ ਤੇ ਚੀਰਮੀ ਕੱਢਦੇ ਹੋ ਤਾਂ ਇੱਕ ਐਂ ਕਰਕੇ ਨਾ ਬਿੰਗ ਜਿਹਾ ਪਾਉਣਾ ਪੈਂਦਾ ਤੁਹਾਨੂੰ, ਕਿਉਂਕਿ ਪਿੱਛੇ ਸੈਂਟਰ ਚ ਲਿਜਾਉਣ ਲਈ ਤੁਸੀਂ ਟੋਪ ਤੇ ਨਾ ਕਰਕੇ ਇੱਕ ਬਿੰਗ ਜਿਹਾ ਪਾਉਣਾ ਪੈਂਦਾ ਹੈ, ਜਿੰਨੀ ਕੁ ਚੀਰਮੀ ਤੁਸੀਂ ਇੱਧਰ ਕੱਢੀ ਹੋ ਓਨੀ ਕੁ ਫਿਰ ਉੱਧਰ ਵੀ ਕਰਨੀ ਪੈਣੀ ਹੈ ਉਹਨੂੰ ਬੈਲੈਂਸ ਕਰਨ ਲਈ। ਇਹ ਵੀ ਸਾਇੰਸ ਆ। ਮੇਰੀ ਦਾਦੀ ਕਹਿੰਦੀ ਆਹ ਕੀ ਸਿਰ ਚ ਮੋੜ ਜਿਹਾ ਕੱਟ ਦਿੰਦੀ ਆ।
0: ਪਰਫਿਊਮ
1: ਤਾਂ ਮਤਲਬ ਕਦੇ ਕਦੇ ਨਾ ਮੈਂ ਅੱਜ ਸਵੇਰੇ ਵੀ ਇਨਫੈਕਟ ਵੈਨ ਆਈ ਵਾਜ਼ ਗੈਟਿੰਗ ਰੈਡੀ ਨਾ ਅਸੀਂ ਕੁਛ ਹੋ ਗਿਆ ਐਵਰੀਥਿੰਗ ਡਨ ਯੂ ਨੋ ਸਨਸਕ੍ਰੀਨ ਲਾ ਲਈ ਡਰ ਡਰ ਚੈੱਕ ਚੈੱਕ ਚੈੱਕ ਚੈੱਕ ਦੈਨ ਅਸੀਂ ਆਹੋ ਪਰਫਿਊਮ ਅੱਜ ਰਿਮੈਂਬਰ ਡੈਡ ਇੱਕ ਨਾ ਮੇਰੀ ਬੋਟਲ ਆ ਰੈੱਡ ਜਿਹੇ ਕਲਰ ਦੀ ਪਈ ਹੋਈ ਹੈ ਨਿੱਕੀ ਜੀ ਉਹ ਬੋਟਲ ਚ ਨਾ ਬੜੀ ਸਸਤੀ ਜੀ ਕਿਤੋਂ ਮੈਨੂੰ ਬੋਟਲ ਦੇਖੀ ਹੁੰਦੀ, ਕਈ ਵਾਰੀ ਸਪੈਸ਼ਲ ਜੀ ਨੀ ਲੱਗੀ ਵੀ ਪੰਜ ਦਸ ਡਾਲਰ ਵਾਲੀਆਂ, ਉਹ ਵਾਲੀ ਆ ਬੋਟਲ, ਵੈਰੀ ਓਲਡ, ਅੱਜ ਤੋਂ ਆਈ ਥਿੰਕ 30 ਸਾਲ ਪੁਰਾਣੀ ਗੱਲ ਕਰਦੀ ਪਈ ਹੈ। ਮੈਂ ਸਿਰਫ ਔਰ ਸਿਰਫ ਬੋਟਲ ਇਸ ਕਰਕੇ ਰੱਖੀ ਹੋਈ ਆ ਕਿਉਂਕਿ ਉਸ ਬੋਟਲ ਦੀ ਜਿਹੜੀ ਖੁਸ਼ਬੂ ਆ ਨਾ ਮੈਨੂੰ ਕਿਤੇ ਕਿਤੇ ਡੈਡ ਦੀ ਪਰਫਿਊਮ ਦੀ ਯਾਦ ਦਵਾਉਂਦੀ ਆ। ਔਰ ਡੈਡ ਦੀ ਪਰਫਿਊਮ ਪਤਾ, ਔਰ ਡੈਡ ਦੇ ਪਰਫਿਊਮ ਪਤਾ ਕਿੰਨੇ ਮਹਿੰਗੇ ਹੁੰਦੇ ਸੀਗੇ, ਹੀ ਆਲਵੇਸ ਬਾਏ ਫਰੋਮ ਦੁਬਈ, ਆਈਦਰ ਦੁਬਈ ਔਰ ਇੰਗਲੈਂਡ ਤੋਂ ਆਉਂਦੇ ਸੀਗੇ, ਉਹ ਨਾ ਵੈਲਵੇਟ ਦੀਆਂ ਉਹ ਥੈਲੀਆਂ ਜਿਹੀਆਂ ਚ ਹੁੰਦੇ ਸੀਗੇ ਪਰਫਿਊਮ, ਆਈ ਡੋਂਟ ਨੋ ਦਾ ਨੇਮ, ਆਈ ਡੋਂਟ ਨੋ,
0: ਨਹੀਂ ਤਾਂ ਇੰਨਾ ਉਹ ਵੀ ਨਹੀਂ ਨਾ,
1: ਮੈਨੂੰ ਨਹੀਂ
0: ਤੁਹਾਡੀਆਂ ਗੱਲਾਂ ਸੁਣ ਕੇ ਮੈਂ ਨਾ ਹਾਸਾ, ਮੈਨੂੰ ਤਾਂ ਆਇਆ ਵੀ ਹੁਣ ਮਤਲਬ ਤੁਹਾਡਾ ਤੁਸੀਂ ਤੇ ਚਲੋ ਉਹ ਚੀਜ਼ਾਂ ਮਤਲਬ ਇੱਦਾਂ ਦੱਸ ਰਹੇ ਹੋ ਹਨਾ ਵੀ ਅੱਜ ਕੱਲ੍ਹ ਦੇ ਹਿਸਾਬ ਨਾਲ ਫਿਰ ਵੀ ਹਾਣਦੀਆਂ ਨੇ ਹਨਾ, ਤੇ ਮੈਂ ਸੋਚਣਾ ਵੀ ਕਈ ਜਣੇ ਸੋਚਣੇ ਹੋਣੇ ਵੀ ਕੀ ਦੱਸੀਏ ਵੀ ਸਾਡਾ ਡੈਡ ਮਿੱਠੇ ਚੌਲਾਂ ਦਾ ਸ਼ੌਕੀਨ ਹੀ ਹੈ ਬਈ, ਕੀ ਦੱਸੀਏ ਦੇਸੀ ਦਾ ਸ਼ੌਕੀਨ ਹੀ, ਕੀ ਦੱਸੀਏ, ਕਈ ਕਈਆਂ ਦੇ ਮਨ 'ਚ ਵੀ ਚੱਲ ਰਿਹਾ ਹੋਊਗਾ।
1: ਮੇਰੇ ਡੈਡ ਨੂੰ ਸ਼ੌਕ ਹੁੰਦਾ ਸੀਗਾ ਕਿ ਉਹਨਾਂ ਦੇ ਜਨਮ ਦਿਨ ਤੇ ਕਲਾਕੰਦ ਮੰਗਵਾਈ ਜਾਵੇ, ਮੈਨੂੰ ਸ਼ੌਕ ਹੁੰਦਾ ਸੀਗਾ ਕੇਕ ਦਾ, ਆਫਕੋਰਸ ਉਹ ਟਾਈਮ ਸੀਗਾ ਕੇਕ ਦਾ ਨਾ, ਤਾਂ ਮੈਨੂੰ ਹੁੰਦਾ ਸੀਗਾ ਸ਼ੌਕ ਕੇਕ ਨਹੀਂ ਮੈਂ ਕੇਕ ਹੀ ਕੱਟਣਾ ਹੈ, ਡੈਡ ਨੂੰ ਹੁੰਦਾ ਸੀਗਾ ਨਹੀਂ ਮੈਨੂੰ ਨਾ ਮੇਰੇ ਜਨਮਦਿਨ ਤੇ ਕਲਾਕੰਦ ਖਾਣੀ ਹੈ। ਵਾਏ ਕਲਾਕੰਦ ਖਾਣੀ ਹੈ? ਕਿਉਂਕਿ ਡੈਡ ਦਾ ਜਨਮ ਹੁੰਦਾ ਜੁਲਾਈ 'ਚ, ਔਰ ਉਹਨਾਂ ਦਿਨਾਂ ਦੇ ਵਿੱਚ ਜੂਨ ਜੁਲਾਈ ਦੇ ਵਿੱਚ ਨਾ ਤੁਹਾਨੂੰ ਸ਼ਾਇਦ ਪਤਾ ਹੋਊਗਾ ਜ਼ਿਆਦਾ, ਉਹਨਾਂ ਦਿਨਾਂ 'ਚ ਨਾ ਪਸ਼ੂ ਦੁੱਧ ਦੇਣਾ ਘਟੇ ਹੁੰਦੇ ਨੇ, ਤੇ ਉਦੋਂ ਦੁੱਧ ਇੰਨਾ ਜ਼ਿਆਦਾ ਹੁੰਦਾ ਨਹੀਂ ਹੈ ਕਿ ਤੁਸੀਂ ਕਲਾ, ਉਹ ਤਾਂ ਸਿਰਫ ਪੀਣ ਜੋਗਾ ਮਸਾ ਹੁੰਦਾ ਕਿ ਤੁਸੀਂ ਕਲਾਕੰਦ ਬਣਾ ਸਕੋ
0: ਉਹਨਾਂ ਦਿਨਾਂ 'ਚ। ਅੱਜ ਕੱਲ੍ਹ ਤੇ ਨਕਲੀ ਵਾਧੂ,
1: ਅੱਜ ਕੱਲ੍ਹ ਤਾਂ ਬਹੁਤ, ਉਹਨਾਂ ਦਿਨਾਂ ਦੀ ਗੱਲ ਕਰਦੀ ਪਈ ਹਾਂ, ਯੂ ਨੋ ਹੀ ਬਿਨ ਗੋਨ 39 ਈਅਰਸ ਮਾਈ ਡੈਡ, ਸੋ ਉਦੋਂ ਤੋਂ ਪਹਿਲਾਂ ਦੀ ਗੱਲ ਕਰਦੀ ਪਈ ਹਾਂ ਮੈਂ,
0: ਉਦੋਂ ਤਾਂ ਬਰਫੀ ਵੀ ਦੁਰਲੱਭ ਹੀ,
1: ਯੈਸ ਯੈਸ, ਸੋ ਬਟ ਉਹਨਾਂ ਨੇ ਕਹਿਣਾ ਹੁੰਦਾ ਸੀਗਾ ਕਲਾਕੰਦ, ਜਾਂ ਉਹਨੂੰ ਕੀ ਕਹਿੰਦੇ ਸੀਗੇ ਦੂਸਰੀ ਪੰਜਾਬੀ ਭਾਸ਼ਾ 'ਚ, ਪਲੰਗ ਤੋੜ, ਬਰਾਊਨ ਜਿਹਾ ਹੁੰਦਾ ਆ, ਥੱਲੇ ਬਰਾਊਨ ਜਿਹਾ, ਉੱਤੋਂ ਦਾਣੇਦਾਰ ਜਿਹਾ ਹੁੰਦਾ ਆ,
0: ਬਾਅਦ ਚ ਆਇਆ ਨਾ, ਜਿਦਾਂ ਸਾਡੇ ਤੱਕ ਬਾਅਦ ਚ ਪਹੁੰਚਿਆ, ਪਹਿਲੇ ਜ਼ਿਆਦਾ ਕਾਮਨ ਤੇ ਵੇਖੋ ਇਹ ਹੁੰਦੀ ਖੋਏ ਵਾਲੀ ਬਰਫੀ, ਗੁਲਾਬ ਜਾਮਨ, ਰਸਗੁੱਲੇ, ਤੇ ਫਿਰ ਰਸਗੁੱਲਿਆਂ ਨੂੰ ਢਿੱਡ ਪਾੜ ਕੇ ਵਿੱਚ ਉਹ ਕਹਿੰਦੇ ਚਮ ਚਮ ਚਮ, ਜਦੋਂ ਆਈ ਨਾ ਉਹ ਲੈਣਾ ਲੱਗੀਆਂ, ਪਿੰਕ ਰੰਗ ਦਾ ਰਸਗੁੱਲਾ ਆਇਆ ਬਾਬਾ,
1: ਪਿੰਕ ਰੰਗ ਦੇ ਕਿਆ ਚੰਗਿਆੜੇ ਰੰਗ ਪਿੰਕ ਰੰਗ ਸੀਗਾ
0: ਉਹਨਾਂ ਵਿਆਹ ਦੇ, ਬਾਬਾ ਉਹ ਢਿੱਡ ਪਾਟਾ ਰਸਗੁੱਲਾ ਪਾਇਆ ਨਜ਼ਾਰਾ ਆ ਗਿਆ ਜੀ।
1: ਮੈਨੂੰ ਬਹੁਤ ਅਫਸੋਸ ਹੈ ਕਿ ਪਰ ਉਦੋਂ ਮੈਂ ਸੀ ਵੀ ਛੋਟੀ ਨਾ, ਕਿ ਮੈਂ ਮੇਰੇ ਦਾਦੀ ਜੀ ਦੇ ਬਚਪਨ ਦੀਆਂ ਗੱਲਾਂ ਮਤਲਬ ਸੁਣੀਆਂ, ਯਾਦ ਨੇ ਮੈਨੂੰ ਉਹਨਾਂ ਨਾਲ ਜਿਹੜੀਆਂ ਮੈਂ ਕਰਦੀ ਰਹੀ ਹਾਂ, ਉਹਨਾਂ ਤੋਂ ਪੁੱਛਦੀ ਰਹੀ ਹਾਂ ਜਿਹੜੀਆਂ ਨਾ ਕਿ ਤੁਸੀਂ ਕੀ ਕਰਦੇ ਸੀ, ਕਿੱਦਾਂ ਕਰਦੇ ਸੀ, ਉਹ ਥੋੜ੍ਹੀਆਂ ਮੈਨੂੰ ਮੇਰੇ ਕੋਲ ਘੱਟ ਮੈਮਰੀਜ਼ ਨੇ, ਅਤੇ ਮੇਰੇ ਦਾਦਾ ਜੀ ਨਾਲ ਤਾਂ ਹੋਰ ਵੀ ਘੱਟ ਨੇ, ਬਿਕੋਜ਼ ਦਾਦਾ ਜੀ ਨਾਲ ਹੁੰਦਾ ਸੀਗਾ, ਦਾਦਾ ਜੀ ਨੇ ਪਾਕ ਜਿੱਦਾਂ ਲੈ ਕੇ ਗਏ ਰਹਿਣਾ, ਪਾਕ 'ਚ ਉਹਨਾਂ ਨੇ ਕੀ ਕਰਨਾ, ਆਪਣੀ ਕਿਤਾਬ ਫੜਨੀ ਜਾਂ ਅਖਬਾਰ ਪੜ੍ਹਨਾ, ਜਾਓ ਖੇਡ ਲਓ,
0: ਚਲੋ ਖੇਲੋ
1: ਖੇਲੋ,
0: ਖੇਲਾ ਖੇਲੇਂਗੇ,
1: ਚਲੋ ਖੇਲਾ ਖੇਲੇ 7 ਕਰੋੜ। ਅੱਛਾ ਇੱਕ ਮਜ਼ੇਦਾਰ ਮੈਨੂੰ ਗੱਲ ਯਾਦ ਆ ਮੇਰੀ ਦਾਦੀ ਦੇ ਸ਼ੌਂਕ ਦੀ, ਜੇ ਅੱਜ ਆਪਾਂ ਸ਼ੌਂਕਾਂ ਦੀ ਗੱਲ ਕਰੀਏ,
0: ਦਾਦੀ ਦੇ
1: ਸ਼ੌਂਕਾਂ ਦੀ, ਇੱਕ ਜਿਹੜੀ ਉਹਨਾਂ ਨੇ ਆਪਣੇ ਸ਼ੌਂਕ ਨੂੰ ਅਡਲਟ ਏਜ ਜਾ ਕੇ ਪੂਰਾ ਕੀਤਾ।
0: ਅੱਛਾ
1: ਕਹਿੰਦੇ ਜਦੋਂ ਉਦੋਂ ਉਹਨਾਂ ਜ਼ਮਾਨਿਆਂ 'ਚ ਕੁੜੀਆਂ ਨੂੰ ਨਹੀਂ ਪੜ੍ਹਾਉਂਦੇ ਹੋਣਗੇ, ਯੂ ਨੋ, ਅਤੇ ਮੇਰੀ ਦਾਦੀ ਜੀ ਇੱਕ ਵਾਰੀ ਕਿਤੇ ਸਕੂਲ ਦੇ ਕੋਲੋਂ ਲੰਘਦੇ ਹੋਣੇ ਨੇ, ਬੱਚੇ ਹੋ ਚੁੱਕੇ ਸੀਗੇ ਉਦੋਂ ਦੀ ਗੱਲ ਆ, ਉਹਨਾਂ ਨੇ ਦੇਖਿਆ ਕਿ ਮਾਸਟਰ ਨੇ ਨਾ ਪਹਿਲਾਂ ਸਵਾਹ 'ਤੇ ਲਿਖਦੇ ਹੁੰਦੇ ਸੀਗੇ, ਬਣਾ ਕੇ ਨਾ ਥੋੜ੍ਹੀ ਜਿਹੀ ਥਾਂ ਸਵਾਹ ਉੱਤੇ ਕਲੀਨ ਕਰਕੇ ਨਾ ਛਾਣ ਕੇ ਸਵਾਹ ਪਾ ਕੇ ਉਹਨੂੰ ਬਿਲਕੁਲ ਪੱਧਰੀ ਜਿਹੀ ਰੇਤ ਬਣਾ ਕੇ ਉਹਦੇ 'ਤੇ ਲਿਖਦੇ ਸੀਗੇ,
0: ਅੱਛਾ,
1: ਤਾਂ ਕਿ ਨਿਆਣਿਆਂ ਨੂੰ ਲਿਖਣਾ ਸੌਖਾ ਰਹੇ। ਅਤੇ ਉਹ ਕਹਿੰਦੇ ਉਹਨਾਂ ਨੇ ਨਾ ਮਾਸਟਰ ਨੇ ਲਿਖਿਆ ਸੋਟੀ ਦੇ ਨਾਲ ਨਾ ਊੜਾ, ਕਹਿੰਦੇ ਮੇਰੇ ਦਿਮਾਗ 'ਚ ਗੱਲ ਬਹਿ ਗਈ ਵੀ, ਕਹਿੰਦੇ ਮੈਂ ਦੇਖਦੀ ਪਈ ਸੀ ਵੀ ਲਿਖਦਾ ਕਿੱਦਾਂ ਪਿਆ ਆ, ਕਹਿੰਦੇ ਉਹਨੇ ਲਿਖਿਆ ਅਤੇ ਬੋਲਿਆ, ਕਹਿੰਦੇ ਮੇਰੇ ਦਿਮਾਗ 'ਚ ਕਲਿੱਕ ਕੀਤਾ ਵੀ ਇਹਨੇ ਲਿਖਿਆ ਇੱਕ ਸ਼ਬਦ ਆ, ਬੋਲੇ ਨੇ ਦੋ ਨੇ, ਇਹ ਰਾਜ ਕੀ ਆ।
0: ਅੱਛਾ
1: ਕਹਿੰਦੇ ਘਰੇ ਆ ਕੇ ਸੋਚਦੀ ਰਹੀ, ਕਹਿੰਦੇ ਫਿਰ ਨਾ ਮੈਂ ਪੂਣੀ ਚਰਖਾ ਕੱਤਦੀ ਪਈ ਸੀ ਉਦੋਂ, ਕਹਿੰਦੇ ਮੈਂ ਪੂਣੀ ਉੱਥੇ ਹੀ ਛੱਡਤੀ ਪਈ, ਹੁਣ ਪੂਣੀ ਉਦੋਂ ਪੂਰੀ ਕਰੂੰਗੀ ਜਦੋਂ ਮੈਨੂੰ ਪੜ੍ਹਨਾ ਅਤੇ ਲਿਖਣਾ ਆ ਜਾਊਗਾ।
0: ਅੱਛਾ ਵਾਹ।
1: ਐਂਡ ਆਈ ਰਿਮੈਂਬਰ ਜਦੋਂ ਮੈਂ ਸਕੂਲ ਜਾਣਾ ਸ਼ੁਰੂ ਕੀਤਾ ਉਹਨਾਂ ਨੇ ਪਾਠ ਕਰਨਾ ਸਿੱਖ ਲਿਆ ਸੀਗਾ।
0: ਅੱਛਾ ਵਾਹ।
1: ਹਾਂਜੀ ਹਾਂ,
0: ਗੁੱਡ।
1: ਅਤੇ ਜਦੋਂ ਮੈਂ ਸਕੂਲ ਜਾਣਾ ਸ਼ੁਰੂ ਕੀਤਾ ਉਦੋਂ ਉਹਨਾਂ ਨੇ ਮੇਰੇ ਨਾਲ ਇੱਕ ਬਾਟਰ ਡੀਲ ਕੀਤੀ, ਵਾਟਰ ਸਿਸਟਮ ਕੀਤਾ। ਕਹਿੰਦੇ ਦੇਖ ਮੈਂ ਤੈਨੂੰ ਪੰਜਾਬੀ ਸਿਖਾਉਂਗੀ, ਤੂੰ ਮੈਨੂੰ ਅੰਗਰੇਜ਼ੀ ਸਿਖਾਈ।
0: ਬੱਲੇ
1: ਬੀਜੀ ਸਿਖਾਉਂਦੀ ਸੀ ਨੂੜਾ ਵਾਲਾ। ਔਰ ਜਦੋਂ ਪਹਿਲੀ ਵਾਰੀ ਇੰਗਲੈਂਡ ਗਏ ਨੇ ਉਹ, ਇੰਗਲਿਸ਼ ਸਾਈਨ ਕੀਤੇ ਉਹਨਾਂ ਨੇ ਆਪਣੇ।
0: ਵਾਹ,
1: ਯੈਸ,
0: ਗੁੱਡ।
1: ਸੋ ਇਹ ਸ਼ੌਕਾਂ ਦੀ ਗੱਲ, ਸ਼ੌਂਕਾਂ ਦੀ ਗੱਲ ਹੁੰਦੀ ਹੈ। ਦੇਖੋ ਸ਼ੌਂਕ ਜਦੋਂ ਤੁਸੀਂ, ਔਰ ਸਪੈਸ਼ਲੀ ਜਦੋਂ ਵੱਡੀ, ਇੱਕ ਹੁੰਦੀ ਨਾ ਕਿ ਵੱਡੀ ਵਾਲੀ ਜਨਰੇਸ਼ਨ, ਦੂਜੀ ਵਾਲੀ ਜਨਰੇਸ਼ਨ ਜਦੋਂ ਉਹਨਾਂ ਦੇ ਸ਼ੌਂਕਾਂ ਨੂੰ ਤਵੱਜੋ ਦਿੰਦੀ ਹੈ ਨਾ, ਉਹ ਬੜੇ ਚਾਅ ਨਾਲ ਸਿੱਖਦੇ ਨੇ ਉਹ ਸਾਰੀਆਂ ਗੱਲਾਂ।
0: ਉਹ ਕਹਿੰਦੇ ਨਾ
1: ਇੱਕ ਮੰਗ ਨਾਲ ਸਿੱਖਦੇ ਨੇ, ਫਿਰ ਉਹਨਾਂ ਨੂੰ ਇਹ ਹੁੰਦਾ ਕਿ ਇੱਕ ਉਹ ਵੀ ਹੁੰਦਾ ਕਿ ਇੱਥੇ ਉਦੋਂ ਹੁੰਦਾ ਕਿ ਜਦੋਂ ਯੰਗ ਹੁੰਦੇ ਆ ਨਾ, ਉਦੋਂ ਇੱਕ ਇਨਸਲਟ ਵਾਲਾ ਫਿਲਟਰ ਹੁੰਦਾ ਆ ਵੀ ਯਾਰ ਇਨਸਲਟ ਹੋ ਜੂਗੀ। ਫਿਰ ਜਦੋਂ ਤੁਸੀਂ ਦੂਸਰੀ ਵਾਲੀ ਸਟੇਜ 'ਚ ਆ ਜਾਂਦੇ ਹੋ, ਉਦੋਂ ਨਹੀਂ ਰਹਿੰਦਾ।
0: ਇਸੇ ਕਰਕੇ ਕਹਿੰਦੇ ਨਾ ਬਚਪਨਾ ਤੁਹਾਡਾ ਜਿੰਦਾ ਰਹਿਣਾ ਚਾਹੀਦਾ। ਉਹ ਉਸਤਾਦ ਦਾਮਨ ਦਾ ਸ਼ੇਰ ਹੈ ਨਾ ਵੀ ਬੰਦਾ ਚਾਹਵੇ ਤੇ ਕੀ ਨਹੀਂ ਕਰ ਸਕਦਾ, ਭਾਵੇਂ ਵਕਤ ਵੀ ਤੰਗ ਤੋਂ ਤੰਗ ਆਉਂਦਾ, ਰਾਂਝਾ ਤਖ਼ਤ ਹਜ਼ਾਰਿਓਂ ਤੁਰੇ ਤਾਂ ਸਹੀ ਪੈਰੀਂ ਚੱਲ ਸਿਆਲਾਂ ਦਾ ਝੰਗ ਆਉਂਦਾ।
1: ਵਾਹ,
0: ਤੋ ਇਹ ਬੰਦਾ ਹਿੰਮਤ ਕਰੇ ਭਾਵੇਂ ਜਿਹੜੀ ਉਮਰ 'ਚ ਕਰ ਲਏ। ਮੈਂ ਅੱਗੇ ਇੱਕ ਦਿਨ ਉਹ ਗੱਲ ਕਰਦਾ ਆਪਣੇ ਜਿਹੜੇ ਸੰਦੀਪ ਭਾਈ ਆ ਅਤੇ ਉਹ ਜਲੌਂਗ ਵਾਲੇ, ਉਹ ਅਤੇ ਉਹਨਾਂ ਦੇ ਡੈਡੀ ਨੇ ਇੱਥੇ ਆ ਕੇ ਅਕਾਊਂਟਿੰਗ ਕਰ ਲਈ ਹੈ ਹੈ ਨਾ। ਹੁਣ ਤਾਂ ਚਲੋ ਇਹ ਵੀ ਪੁਰਾਣੀਆਂ ਗੱਲਾਂ ਹੋ ਗਈਆਂ,
1: ਉਤਸ਼ਾਹਿਤ ਕਰਦੇ ਹੋ ਨਾ, ਫਿਰ ਉਹ ਗੱਲਾਂ ਤੁਸੀਂ ਦੁਬਾਰਾ ਨਵੇਂ ਸਿਰੇ ਤੋਂ ਉਹਨਾਂ ਨੂੰ ਕਰ ਸਕਦੇ ਹੋ, ਸਿੱਖ ਸਕਦੇ ਹੋ, ਤਾਂ ਉਹ ਜਿਹੜਾ ਇੱਕ ਮੂਮੈਂਟ ਹੁੰਦਾ ਨਾ, ਦੈਟ ਮੂਮੈਂਟ ਇਜ਼ ਵੈਰੀ ਵੈਰੀ ਨਾਈਸ ਟੂ ਆਈ ਸਟਿਲ ਰਿਮੈਂਬਰ ਕਿ ਮੇਰੇ ਦਾਦੀ ਜੀ ਨਾ ਬੜੇ ਸ਼ੌਂਕ ਨਾਲ, ਜਿੱਦਾਂ ਟੀਚਰ ਨਹੀਂ ਹੁੰਦੇ, ਮੈਂ ਟੀਚਰ ਹੁੰਦੀ ਹਾਂ, ਮੈਨੂੰ ਕਹਿੰਦੇ ਸੀ ਲੈਬ ਟੂ ਦੇਖ ਮੈਂ ਏ ਬੀ ਸੀ ਲਿਖੀ ਹੈ, ਠੀਕ ਆ ਆਪਣਾ ਉੜਿਆ ਵਾਲੀ ਕਿਤਾਬ ਦਿਖਾ।
0: ਵਾਹ, ਮੈਂ ਵਧੀਆ ਨਾਲੇ ਪੂਣੀਆਂ ਤੋਂ ਬਚੇ ਹਾਂ। ਅਤੇ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਅਤੇ ਆ ਕੇ ਗੱਲਾਂ ਕੰਟੀਨਿਊ ਕਰਦੇ ਹਾਂ ਅਤੇ ਆ ਕੇ ਤੁਹਾਡੀਆਂ ਕਾਲਜ ਲੈਂਦੇ ਹਾਂ। ਗੱਲਾਂ ਬਾਤਾਂ ਅੱਗੇ ਜਾਰੀ ਰਹਿਣਗੀਆਂ ਕਿ ਤੁਹਾਨੂੰ ਕੀ ਪਤਾ ਤੁਹਾਡੇ ਮੰਮੀ ਦੇ ਡੈਡੀ ਦੇ ਦਾਦੀ ਦਾਦੇ ਦੇ ਬਜ਼ੁਰਗਾਂ ਦੇ ਕੀ ਸ਼ੌਂਕੀ ਕੋਈ ਇੱਕ ਚੀਜ਼, ਉਹ ਕੋਈ ਖਾਣ ਪੀਣ ਦਾ ਹੋ ਸਕਦਾ, ਕੋਈ ਲਾਉਣ ਪਾਉਣ ਦਾ ਹੋ ਸਕਦਾ, ਕੋਈ ਖੇਡਣ ਦਾ ਹੋ ਸਕਦਾ, ਕੋਈ ਕੋਈ ਵੀ ਚੀਜ਼ ਜਿਹੜੀ ਤੁਸੀਂ ਨੋਟ ਕੀਤੀ ਹੋਵੇ ਵੀ ਆਹ ਬੜੀ ਪਸੰਦ ਹੈ ਇਹਨਾਂ ਨੂੰ, ਆਹ ਬੜਾ ਮਤਲਬ ਇਹ ਆਹ ਵਾਲਾ ਬਹੁਤ ਪਾਉਂਦੇ ਆ, ਸੋ ਕੁਛ ਵੀ ਹੋ ਸਕਦਾ। ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਰੇਡੀਓ ਹਾਂਜੀ
1: 1674 AM।
2: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2 fold landing।

0: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਔਨ ਰੋਡਸ ਆਨਰ ਕੈਂਪੇਨ ਸਿਰਫ ਸੀਮਿਤ ਸਮੇਂ ਲਈ, ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD C-Line 7 ਪ੍ਰੀਮੀਅਮ ਸਿਰਫ 54,990 ਡਾਲਰ, BYD C-Line 8 ਡਾਇਨਾਮਿਕ FWD ਸਿਰਫ 56,990 ਡਾਲਰ ਤੇ BYD Shark 6 ਪ੍ਰੀਮੀਅਮ ਸਿਰਫ 57,900 ਡਾਲਰ। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਪ੍ਰੀਡੀਓ। ਹਾਂਜੀ, BYD ਔਨ ਰੋਡਸ ਆਨਰਸ, ਕੰਡੀਸ਼ਨਸ ਅਪਲਾਈ।
4: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा, आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
5: ਸੋਨਾ ਚਾਹੀਦਾ,
6: ਭਰੋਸਾ ਚਾਹੀਦਾ,
5: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
7: ਸਮਿਥ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
8: Attention travelers, the upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
9: Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
10: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।

0: ਰੇਡੀਓ ਹਾਂਜੀ 1674 ਗਾਣਾ ਤੁਸੀਂ ਸੁਣ ਰਹੇ ਸੀ ਆਰ ਨੇਤ ਦੀ ਆਵਾਜ਼ ਦੇ ਵਿੱਚ ਬੇਬੇ ਬਾਪੂ ਅਤੇ ਅੱਜ ਗੱਲਾਂ ਬਾਤਾਂ ਵੀ ਸਾਡੀਆਂ ਬਜ਼ੁਰਗਾਂ ਦੇ ਬਾਰੇ ਬੇਬੇ ਬਾਪੂ ਦੇ ਬਾਰੇ ਚੱਲ ਰਹੀਆਂ ਨੇ ਕਿ ਕਿਹੜੀ ਕਿਹੜੀ ਚੀਜ਼ ਤੁਹਾਨੂੰ ਲੱਗਦਾ ਸੀ ਕਿ ਉਹਨਾਂ ਦੀ ਸ਼ੌਂਕ ਨੇ ਉਹਨਾਂ ਦੇ ਕਿਹੜੀ ਕਿਹੜੀ ਚੀਜ਼ ਦਾ ਤੁਹਾਨੂੰ ਅਹਿਸਾਸ ਹੋ ਅਤੇ ਮੇਰੇ ਨਾਲ ਨੇ ਨੂਨੀਆਂ ਪੀ ਦਿਆ
1: ਸਤਿ ਸ਼੍ਰੀ ਅਕਾਲ ਥੈਂਕ ਯੂ ਵੈਰੀ ਮਚ ਆਰ ਜੀ ਇੰਨੇ ਸੋਹਣੇ ਗਾਣੇ ਸੁਣਾਉਣ ਦੇ ਲਈ ਮੈਂ ਯੂ ਨੋ ਆਈ ਐਮ ਗੈਟਿੰਗ ਮੋਰ ਇਮੋਸ਼ਨਲ ਪਰ ਯੈਸ ਤੁਹਾਨੂੰ ਪਤਾ ਮੇਰਾ ਇਮੋਸ਼ਨਲ ਹੋਣਾ ਵੀ ਓਵਰ ਹੋ ਜਾਂਦਾ ਹੁੰਦਾ
0: ਔਨ ਪੋਜ਼ਿਟਿਵ ਨੋਟ ਮੈਂ ਤੇ ਨੋਨੀਆ ਜੀ ਇਹ ਸੋਚ ਰਿਹਾ ਹਾਂ ਕਿ ਵੇਖੋ ਇਹ ਜਿਹੜੇ ਵਿਸ਼ੇ ਕੋਈ ਵੀ ਮੰਨ ਲਓ ਤੁਹਾਡੀ ਜ਼ਿੰਦਗੀ ਦੇ ਵਿੱਚ ਪੜਾਅ ਆਉਂਦਾ ਵਾ ਹੈ ਨਾ ਕੋਈ ਵੀ ਜੀ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਦਰਤ ਦਾ ਨਿਯਮ ਆ ਵੀ ਉਹ ਜਿਹੜਾ ਆਉਂਦਾ ਵਾ ਉਹ ਜਾਂਦਾ ਵਾ ਹੈ ਨਾ ਪਰ ਕੁਦਰਤ ਨੇ ਕਿੱਡਾ ਸੋਹਣਾ ਇਹ ਵੀ ਨਿਯਮ ਬਣਾਇਆ ਵਾ ਵੀ ਆਪਾਂ ਕੰਮਾਂ ਕਾਰਾਂ ਦੇ ਵਿੱਚ ਇੰਨੇ ਕੁ ਜ਼ਿਆਦਾ ਇੱਕ ਸਟੇਜ ਦੇ ਉੱਤੇ ਜਾ ਕੇ ਆਪਾਂ ਖੁੱਭ ਜਾਂਦੇ ਹਾਂ ਉਲਝ ਜਾਂਦੇ ਹਾਂ ਕਿ ਸਾਡਾ ਬਹੁਤਾ ਧਿਆਨ ਇਸ ਪਾਸੇ ਨਹੀਂ ਜਾਂਦਾ ਸੋ ਇਹਦੇ ਪੈਰਲਲ ਤੁਸੀਂ ਜੇ ਵੇਖੋ ਵੀ ਆਪਾਂ ਕੰਮਾਂ ਕਾਰਾਂ ਨੂੰ ਵੀ ਕਿੰਨਾ ਕੋਸਦੇ ਹਾਂ ਵੀ ਇੰਨੇ ਕੰਮ ਕਿੱਦਾਂ ਨਿਬੇੜੀਏ ਹੈ ਨਾ ਕੰਮ ਹੀ ਨਹੀਂ ਮੁੱਕਦੇ ਚੱਤੇ ਪੈਰ ਦਿਸ ਦੈਟ ਪਰ ਉਹ ਵੀ ਵੇਖੋ ਇੱਕ ਪਰਪਜ਼ਲੀ ਆ
1: ਟਰੂ
0: ਵੀ ਤੁਹਾਡਾ ਧਿਆਨ ਕਿਉਂਕਿ ਇਹੋ ਹੀ ਉਹ ਏਜ ਆ ਇੱਕ ਏਜ ਤੱਕ ਤੇ ਤੁਸੀਂ ਵਿਹਲੇ ਹੁੰਦੇ ਹੋ ਮਾਂ ਪਿਓ ਖਰਚਾ ਚੁੱਕਦਾ ਉਸ ਤੋਂ ਬਾਅਦ ਇੱਕ ਏਜ ਤੱਕ ਚਲੋ ਹਿੰਮਤ ਹੁੰਦੀ ਆ ਸਰੀਰ 'ਚ ਤੁਸੀਂ ਕਰੀ ਜਾਂਦੇ ਹੋ ਫਿਰ ਇੱਕ ਸਟੇਜ ਆਉਂਦੀ ਹੈ ਜਦੋਂ ਤੁਸੀਂ ਖਿੱਚਦੇ ਹੋ ਕੰਮਾਂ ਤੋਂ ਅਤੇ ਪਰ ਉਹੀ ਸਟੇਜ ਆ ਜਦੋਂ ਤੁਹਾਨੂੰ ਇਹ ਵਾਲੀਆਂ ਖਬਰਾਂ ਇਹ ਵਾਲੇ ਵਿਛੋੜੇ ਮਿਲਦੇ ਆ ਸੋ ਕਿੱਡਾ ਸੋਹਣਾ ਇਹ ਕੁਦਰਤ ਨੇ ਰੱਬ ਨੇ ਕਿੱਡਾ ਸੋਹਣਾ ਨੇਮ ਬਣਾਇਆ ਆਪਾਂ ਵੱਖਰੀ ਗੱਲ ਆਪਾਂ ਇਕੱਲੇ ਇਕੱਲੀ ਚੀਜ਼ ਨੂੰ ਲੈ ਕੇ ਅਤੇ ਆਪਾਂ ਆਪਣੇ ਆਪਣੇ ਥਾਂ ਦੇ ਉੱਤੇ ਕਿੰਨਾ ਆਪਾਂ ਆਪਣੇ ਆਪ ਨੂੰ ਦੋਸ਼ੀ ਸਮਝਦੇ ਹਾਂ ਖਿੱਚਦੇ ਹਾਂ ਆਪਾਂ ਤਾਨੇ ਦੇ ਨੇ ਰੱਬ ਨੂੰ ਪਰ ਉਹਨੇ ਕਿੱਡਾ ਵਧੀਆ ਵੇਖ ਲਓ ਕਿਹੜੇ ਕਿਹੜੇ ਸਮਿਆਂ 'ਤੇ ਕਿੱਡਾ ਵਧੀਆ ਵਧੀਆ ਤਾਲਮੇਲ ਬਿਠਾਇਆ
1: ਸੋ ਟਰੂ ਲਾਈਕ ਆ ਜਿਹੜਾ ਰੱਬ ਨੂੰ ਤਾਨੇ ਦੇਣ ਵਾਲੀ ਗੱਲ ਆ ਨਾ ਇਹ ਤਾਂ ਆਪਣੇ ਦਿਲ ਦਿਮਾਗ 'ਚੋਂ ਅਸੀਂ ਜਿੰਨੀ ਜਲਦੀ ਕੱਢ ਦੇਵਾਂਗੇ ਨਾ ਉਨੀ ਹੀ ਜਲਦੀ ਸਾਡੀ ਜ਼ਿੰਦਗੀ ਬਿਹਤਰ ਆ ਇਹ ਗੱਲ ਮੈਂ ਮੇਰੀ ਜ਼ਿੰਦਗੀ 'ਚ ਸਿੱਖ ਲਈ ਆ ਔਰ ਕਹਿੰਦੇ ਹੁੰਦੇ ਨੇ ਸਮਝਦਾਰ ਬੰਦਾ ਅਕਲ ਵਾਲਾ ਬੰਦਾ ਉਹੀ ਹੁੰਦਾ ਜਿਹੜਾ ਦੂਸਰਿਆਂ ਦੀ ਗਲਤੀਆਂ ਤੋਂ ਦੂਸਰਿਆਂ ਦੇ ਸਮਝੇ ਹੋਏ ਤੋਂ ਸਮਝ ਲਵੇ
0: ਬਿਲਕੁਲ ਇਹ ਕਈ ਚੀਜ਼ਾਂ ਜਿਹੜੀਆਂ ਤੁਹਾਡੇ ਕੋਲ ਨਹੀਂ ਉਹਨਾਂ ਨੂੰ ਆਪਾਂ ਕੋਸਦੇ ਹਾਂ ਪਰ ਜਿਹੜੀ ਸਾਡੇ ਕੋਲ ਹੁੰਦੀ ਆ ਉਹ ਸਾਨੂੰ ਲੱਗਦਾ ਵਾ ਵੀ ਇਹਦੀ ਕਿਹੜੀ ਗੱਲ ਇਹਦੇ ਤਾਂ ਬਾਅਦ 'ਚ ਕੋਸ ਲਾਂਗੇ
1: ਯੈਸ ਯੂ ਨੋ ਦੈਟ ਇਜ਼ ਦਾ ਰੀਜ਼ਨ ਯੂ ਨੋ ਦੈਟ ਇਜ਼ ਦਾ ਰੀਜ਼ਨ ਅੱਜ ਦਿਨ ਤੱਕ ਵੀ ਚਾਹੇ ਮੈਂ ਮੇਰੇ ਦਾਦਾ ਜੀ ਨੂੰ ਯਾਦ ਕਰਾਂ ਮੇਰੇ ਕਿਸੇ ਵੀ ਯੂ ਨੋ ਮੇਰੀ ਦਾਦੀ ਨੂੰ ਯਾਦ ਕਰਾਂ ਦਾਦਾ ਜੀ ਨੂੰ ਯਾਦ ਕਰਾਂ ਆਈ ਨੈਵਰ ਕਰਾਈ ਆਈ ਆਲਵੇਜ਼ ਸਮਾਈਲ ਮੈਂ ਉਹਨਾਂ ਦੀਆਂ ਨਾ ਉਹਨਾਂ ਨਾਲ ਕੀਤੀਆਂ ਹੋਈਆਂ ਗੱਲਾਂ ਨੂੰ ਯਾਦ ਕਰਦੀ ਹਾਂ ਉਹਨਾਂ ਨਾਲ ਬਿਤਾਏ ਹੋਏ ਟਾਈਮ ਨੂੰ ਯਾਦ ਕਰਦੀ ਹਾਂ
0: ਇਹਦੇ ਨਾਲ ਹੀ ਯਾਦਾਸ਼ਤ ਬਣੀ ਰਹਿੰਦੀ ਨਾ ਤੁਹਾਡੀ
1: ਹਾਂ ਇਹਦੇ ਨਾਲ ਯਾਦਾਸ਼ਤ ਬਣੀ ਰਹਿੰਦੀ ਔਰ ਇਹਦੇ ਨਾਲ ਫਿਰ ਤੁਹਾਨੂੰ ਨਾ ਇੱਕ ਇਟਸ ਬਿਗ ਸਾਈਕੋਲੋਜੀਕਲ ਫੈਕਟ ਐਜ ਵੈਲ ਕਿ ਜਦੋਂ ਤੁਸੀਂ ਆਪਣੇ ਵੱਡਿਆਂ ਦੇ ਨਾਲ ਗੱਲਾਂ ਕਰਦੇ ਹੋ ਨਾ ਉਹਨਾਂ ਦੀ ਪੇਨ ਦਾ ਅਹਿਸਾਸ ਕਰਦੇ ਹੋ ਉਹਨਾਂ ਦੀਆਂ ਕਿਉਂਕਿ ਅਸੀਂ ਛੋਟੇ ਹੁੰਦੇ ਹਾਂ ਸਾਨੂੰ ਨਹੀਂ ਪਤਾ ਹੈਗਾ ਹੁਣ ਜਦ ਤੱਕ ਮੇਰੀ ਦਾਦੀ ਕਹਿੰਦੀ ਹੁੰਦੀ ਸੀ ਮੇਰੇ ਗੋਡਿਆਂ 'ਚ ਦਰਦ ਹੁੰਦਾ ਆ ਮੈਨੂੰ ਨਹੀਂ ਸੀ ਪਤਾ ਮੈਨੂੰ ਲੱਗਦਾ ਸੀ ਯਾਰ ਗੋਡਿਆਂ 'ਚ ਦਰਦ ਕਿੱਦਾਂ ਹੁੰਦਾ ਹੁਣ ਅਸੀਂ ਗੱਲ ਕਰ ਰਹੇ ਸੀ ਮੇਰੇ ਭਾਬੀ ਜੀ ਆਏ ਹੋਏ ਸੀਗੇ ਕਹਿੰਦੇ ਮੇਰੇ ਮੰਮਾ ਨੇ ਕਹਿਣਾ ਮਤਲਬ ਮੇਰੇ ਤਾਈ ਜੀ ਨੇ ਕਹਿਣਾ ਕਿ ਮੇਰੇ ਨਾ ਜਾੜ 'ਚ ਦਰਦ ਹੁੰਦਾ ਆ ਮੈਂ ਤਾਂ ਰੋਟੀ ਨਹੀਂ ਖਾਧੀ ਜਾਣੀ ਕਹਿੰਦੀ ਮੈਂ ਮੰਮਾ ਨੂੰ ਕਹਿਣਾ 32 ਦੰਦ ਨੇ ਤੁਹਾਡੇ ਜੇ ਇੱਕ ਖਰਾਬ ਆ ਤਾਂ ਬਾਕੀ ਉਹਨਾਂ ਨੂੰ ਦਿਖਾ ਸਕਦੇ ਹੋ
0: ਹਾਂਜੀ ਇਹ ਨਹੀਂ ਕਹਿੰਦਾ ਇੱਕ ਹੋਰ ਚੀਜ਼ ਮੈਨੂੰ ਯਾਦ ਹੈ ਵੀ ਆਪਾਂ ਜਦੋਂ ਕੋਈ ਰੋੜੇ ਰਾੜੇ ਜਾਂ ਪੈਰ ਪੂਰ ਰਗੜਨੇ ਜਾਂ ਰੋੜੇ ਰਗੜਨੇ ਹੈ ਨਾ ਤੇ ਵੱਡਿਆਂ ਨੇ ਕਹਿਣਾ ਵੀ ਸਾਡੇ ਨਾ ਦੰਦਾਂ 'ਚ ਕਿਰਚ ਕਿਰਚ ਹੁੰਦਾ ਜਾਓ ਭਾਵੇਂ ਪਰੇ ਭੱਜੋ
1: ਜਦੋਂ ਅਸੀਂ ਆਪਣੇ ਦੂਸਰਿਆਂ ਦੀਆਂ ਆਪਣੇ ਵੱਡਿਆਂ ਦੀਆਂ ਸਪੈਸ਼ਲੀ ਉਹਨਾਂ ਦੇ ਆਪਣੇ ਚਾਹੇ ਪੇਰੈਂਟਸ ਮੰਮ ਡੈਡ ਹੋਣ ਜਾਂ ਦਾਦਾ ਦਾਦੀ ਹੋਣ ਇਫ ਯੂ ਆਰ ਲੱਕੀ ਇਨਫ ਨਾਨਾ ਨਾਨੀ ਦਾਦਾ ਦਾਦੀ ਹੋਣ ਸੈਕਿੰਡ ਜਨਰੇਸ਼ਨ ਦੇ ਤੁਹਾਡੇ ਪੇਰੈਂਟਸ ਜਦੋਂ ਤੁਸੀਂ ਉਹਨਾਂ ਦੇ ਐਕਸਪੀਰੀਅੰਸ ਨੂੰ ਸ਼ੇਅਰ ਕਰਦੇ ਹੋ ਨਾ ਉਹਨਾਂ ਨਾਲ ਗੱਲਾਂ ਕਰਕੇ ਕਰਦੇ ਹੋ ਕਿ ਆਹ ਨਹੀਂ ਚੰਗਾ ਲੱਗ ਰਿਹਾ ਪੁਰਾਣੇ ਜ਼ਮਾਨੇ 'ਚ ਤਾਂ ਮੇਰੇ ਨਾਲ ਆਹ ਹੁੰਦਾ ਸੀ ਹੁਣ ਮੇਰੇ ਨਾਲ ਆਹ ਆ ਤੁਸੀਂ ਕਿਤੇ ਨਾ ਕਿਤੇ ਆਪਣੇ ਆਪ ਨੂੰ ਮੈਂਟਲੀ ਪ੍ਰਪੇਅਰ ਕਰ ਲੈਂਦੇ ਹੋ ਆਪਣੇ ਆਉਣ ਵਾਲੀ ਢਲਦੀ ਉਮਰ ਦੇ ਲਈ ਔਰ ਜਦੋਂ ਤੁਸੀਂ ਕਿਸੇ ਵੀ ਚੀਜ਼ ਲਈ ਮੈਂਟਲੀ ਪ੍ਰਪੇਅਰ ਹੁੰਦੇ ਹੋ ਨਾ ਉਹ ਤੁਹਾਨੂੰ ਇੰਨੀ ਹਿੱਟ ਹਾਰਡ ਨਹੀਂ ਕਰਦੀ ਉਹ ਇੰਨਾ ਮੁਸ਼ਕਲ ਨਾਲ ਨਹੀਂ ਤੁਸੀਂ ਕਹਿੰਦੇ ਵੀ ਆਹ ਕੀ ਹੋ ਗਿਆ ਮੇਰੇ ਨਾਲ
0: ਹੁਣ ਚੀਜ਼ ਦੀ ਪ੍ਰਿਪਰੇਸ਼ਨ ਜ਼ਰੂਰੀ
1: ਹੈ ਹਰ ਚੀਜ਼ ਦੀ ਥੋੜ੍ਹੀ ਥੋੜ੍ਹੀ ਪ੍ਰਿਪਰੇਸ਼ਨ ਰਹਿੰਦੀ ਹੈ ਔਰ ਹਮੇਸ਼ਾ ਜਿਹੜੀ ਮੈਂ ਮੰਨਦੀ ਹਾਂ ਨਾ ਕਿ ਆਈ ਨੋ ਪੇਰੈਂਟਸ ਜਦੋਂ ਵੱਡੇ ਹੁੰਦੇ ਨੇ ਤੁਸੀਂ ਥੋੜ੍ਹੇ ਜਿਹੇ ਯੂ ਨੋ ਕਿਉਂਕਿ ਉਹਨਾਂ ਦੀ ਸਿਹਤ ਨਹੀਂ ਠੀਕ ਹੁੰਦੀ ਹੈਗੀ ਉਹ ਥੋੜ੍ਹੇ ਜਿਹੇ ਚਿੜਚਿੜੇ ਹੋ ਜਾਂਦੇ ਨੇ ਜਾਂ ਉਮਰ ਦਾ ਤਕਾਜ਼ਾ ਕਹਿ ਲਓ ਜਾਂ ਸਿਹਤ ਕਹਿ ਲਓ ਜਾਂ ਜੋ ਵੀ ਤਰੀਕੇ ਨਾਲ ਤੁਹਾਨੂੰ ਉਹਨਾਂ ਦੀਆਂ ਕੋਈ ਗੱਲ ਨਹੀਂ ਪਸੰਦ ਆਉਂਦੀ ਨਾ ਤਾਂ ਆਲ ਸੇ ਕਿ ਜਸਟ ਉਸ ਟਾਈਮ ਨਾ ਇੱਕ ਟੋਪੀ ਆਪਣੀ ਮੈਂਟਲ ਟੋਪੀ ਚੇਂਜ ਕਰ ਲਓ ਚੇਂਜ ਦਾ ਹੈਟ ਕਿ ਨਾਓ ਯੂ ਆਰ ਦਾ ਪੇਰੈਂਟ ਐਂਡ ਦੇ ਆਰ ਦਾ ਕਿਡ ਜਿੱਦਾਂ ਤੁਸੀਂ ਆਪਣੇ ਬੱਚਿਆਂ ਨੂੰ ਪੈਂਪਰ ਕਰਦੇ ਹੋ ਨਾ ਉਹਨਾਂ ਦੀ ਹਰ ਉੱਚੀ ਨੀਵੀਂ ਗੱਲ ਨੂੰ ਬਰਦਾਸ਼ਤ ਕਰਦੇ ਹੋ ਉਹੀ ਵਾਲੀ ਤੁਸੀਂ ਜੇ ਉਰੇ ਕਰਨੀ ਸ਼ੁਰੂ ਕਰ ਦੋਗੇ ਨਾ ਯੂ ਵਿਲ ਸੀ ਕਿ ਤੁਹਾਡੇ ਘਰ ਦਾ ਮਾਹੌਲ ਇੱਕ ਤਾਂ ਪੋਜ਼ਿਟਿਵ ਹੋ ਜਾਊਗਾ ਕਿਉਂਕਿ ਘਰ 'ਚ ਕਲਾ ਕਲੇਸ਼ ਨਹੀਂ ਹੋਊਗਾ
0: ਸਿਰਫ ਇੰਨੀ ਕੀ ਆ
1: ਹੈ ਨਾ, ਉਦੋਂ ਬਾਅਦ ਤੁਹਾਡੇ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਇੱਕ ਐਗਜ਼ਾਮਪਲ ਸੈੱਟ ਕਰਦੇ ਪਏ ਹੋ ਆਪਣੇ ਬੱਚਿਆਂ ਦੇ ਲਈ ਕਿ ਦੈਟਸ ਹਾਊ ਯੂ ਟ੍ਰੀਟ ਯੋਰ ਐਲਡਰਸ।
0: ਆਪਾਂ ਉਹ ਲਾਸਟ ਨੂੰ ਸਮਾਪਤ ਕਰਕੇ ਅੱਗੇ ਵੱਧਦੇ ਹਾਂ ਵੀ ਆਪਾਂ ਜਿਹੜੀ ਪਹਿਲਾਂ ਗੱਲ ਕਰ ਰਹੇ ਹਾਂ ਕਿ ਸਾਡੇ ਬੱਚੇ ਹੁਣ ਜਿੱਦਾਂ ਮੈਂ ਕਹਿ ਰਿਹਾ ਵੀ ਤੁਹਾਨੂੰ ਦੱਸਦੇ ਨੇ ਵੀ ਆਹ ਚੀਜ਼ ਤੁਹਾਨੂੰ ਜੱਚਦੀ ਜਾਂ ਨਹੀਂ ਜੱਚਦੀ, ਹੈ ਨਾ, ਅਤੇ ਉਸ ਪੁਆਇੰਟ ਆਫ ਵਿਊ ਦੇ ਨਾਲ ਵੇਖੀਏ ਤਾਂ ਉੱਥੇ ਤਾਂ ਆਪਾਂ ਆਪਣੇ ਮਾਂ ਪਿਓ ਨੂੰ ਬੱਚਾ ਸਮਝ ਕੇ ਕਹਿ ਰਹੇ ਹਾਂ ਜਾਂ ਨਾ ਸਮਝ ਕੇ ਕਹਿ ਰਹੇ ਹਾਂ ਵੀ ਤੁਹਾਨੂੰ ਹੁਣ ਅਜੋਕੇ ਸਮੇਂ ਦੀ ਸਮਝ ਨਹੀਂ ਹੈ, ਤੁਸੀਂ ਆਹ ਨਹੀਂ ਆਹ ਪਾਓ ਜ਼ਿਆਦਾ ਜੱਚੂਗਾ, ਹੈ ਨਾ, ਆਹ ਨਹੀਂ ਆਹ ਖਾਓ ਇਹ ਤੁਹਾਡੇ ਲਈ ਚੰਗਾ ਵਾ, ਇੱਦਾਂ ਨਹੀਂ ਇੱਦਾਂ ਤੁਰੋ ਇਹ ਤੁਹਾਡੇ ਲਈ ਜ਼ਿਆਦਾ ਬਿਹਤਰ ਹੈ, ਇੱਥੇ ਨਹੀਂ ਇੱਥੇ ਜਾਓ ਇਹ ਤੁਹਾਡੇ ਲਈ ਜ਼ਿਆਦਾ ਵਧੀਆ ਵਾ, ਇੱਦਾਂ ਆਪਾਂ ਵੱਧ ਫੈਸ਼ਨੇਬਲ ਲੱਗਾਂਗੇ, ਹੈ ਨਾ। ਉੱਥੇ ਆਪਾਂ ਉਹਨਾਂ ਨੂੰ ਵੱਡਿਆਂ ਦਾ ਰੋਲ ਅਦਾ ਕਰਕੇ ਆਪਾਂ ਉਹਨਾਂ ਨੂੰ ਛੋਟਿਆਂ ਵਾਂਗੂ ਸਮਝਾ ਰਹੇ ਹਾਂ, ਪਰ ਜਿੱਥੇ ਕਿਤੇ ਉਹਨਾਂ ਦੀਆਂ ਉੱਦਾਂ ਸਿੱਖਿਆਵਾਂ ਜਾਂ ਉੱਦਾਂ ਕੋਈ ਗੱਲਬਾਤ ਨੋਕ ਚੋਕ ਕੋਈ ਘਰ ਦੇ ਵਿੱਚ ਕੋਈ ਟੋਕਾ ਟਾਕੀ ਹੈ ਨਾ, ਆਹ ਕਿੱਥੇ ਰੱਖਿਆ ਕਿੰਨੇ ਚੁੱਕਿਆ ਆਹ ਕਿਉਂ ਬਣਾਇਆ ਸਵਾਦ ਨਹੀਂ ਬਣਾਇਆ ਸਹੀ ਨਹੀਂ ਬਣਾਇਆ, ਹੈ ਨਾ, ਸੋ ਉੱਥੇ ਸਾਨੂੰ ਲੱਗਦੀ ਉਹਨਾਂ ਦੀ ਨੋਕਾ ਟੋਕੀ, ਉੱਥੇ ਆਪਾਂ ਉਹਨਾਂ ਨੂੰ ਕਹਿੰਦੇ ਵੀ ਨਹੀਂ ਹੁਣ ਉੱਥੇ ਫਿਰ ਸਿਆਣੇ ਬਣਾ ਦਿੰਦੇ ਹਾਂ। ਸੋ ਆਪਾਂ ਵੀ ਆਪਣੀ ਲੋੜ ਦੇ ਮੁਤਾਬਿਕ ਰਿਸ਼ਤਿਆਂ ਨੂੰ ਤੋੜਦੇ ਮਰੋੜਦੇ ਰਹਿੰਦੇ ਹਾਂ, ਜਿੱਥੇ ਜਿੱਦਾਂ ਦੀ ਸੁਵਿਧਾ ਹੁੰਦੀ ਆ ਉੱਥੇ ਆਪਾਂ ਉਹਦੇ ਮੁਤਾਬਕ ਅਗਲੇ ਨਾਲ ਡੀਲ ਕਰਦੇ ਹਾਂ, ਅਤੇ ਜੇ ਆਪਾਂ ਉਹ ਪੱਕਾ ਹੀ ਪੈਟਰਨ ਰੱਖੀਏ ਵੀ ਹਾਂ ਠੀਕ ਹੈ, ਜੇ ਹੁਣ ਨਹੀਂ ਉਹਨਾਂ ਨੂੰ ਸਮਝ ਤਾਂ ਫਿਰ ਹਰ ਇੱਕ ਚੀਜ਼ ਦੀ ਸਮਝੋ ਵੀ ਨਹੀਂ ਸਮਝ
1: ਨਾ। ਜਿੱਦਾਂ ਸੋਰੀ ਆਮ ਕਟਿੰਗ ਯੂ ਆਫ, ਜਿੱਦਾਂ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਨਾ ਕਿ ਤੁਸੀਂ ਪੁੱਛੋ, ਮੇਰੇ ਤੋਂ ਪਹਿਲਾਂ ਵੀ ਪੁੱਛਿਆ ਕਿ ਕਿੱਦਾਂ ਸੀਗਾ ਵੈਨ, ਜਦੋਂ ਮੈਂ ਛੋਟੀ ਸੀ ਨਾ, ਛੋਟੀ ਇਨ ਦਾ ਸੈਂਸ ਲਾਈਕ ਮੇਰੇ ਬੱਚੇ ਹੋਣ ਤੋਂ ਪਹਿਲਾਂ, ਲੈਟਸ ਸੀ ਮੇਰੇ ਬੱਚੇ ਹੋਣ ਤੋਂ ਪਹਿਲਾਂ ਨਾ, ਮੈਨੂੰ ਲੱਗਦਾ ਹੁੰਦਾ ਸੀ ਯਾਰ ਮਾਈ ਮਮ ਇਜ਼ ਸੋ ਸਟਬਨ, ਵਾਈ ਸ਼ੀ ਇਜ਼ ਨੋਟ ਲਿਸਨਿੰਗ, ਮੈਨੂੰ ਪਤਾ ਕਿ ਗੱਲ ਆਹ ਸਹੀ ਆ। ਔਰ ਫਿਰ ਕੀ ਹੁੰਦਾ ਕਿ ਇੱਕ ਹੋਰ ਹੋ ਜਾਂਦਾ ਆ ਕਿ ਬਾਹਰੋਂ ਆ ਕੇ ਜਦੋਂ ਕੋਈ ਜਣਾ ਕਹਿ ਦਿੰਦਾ ਨਾ ਕਿ ਹਾਂ ਤੁਹਾਡੇ ਤਾਂ ਨਿਆਣੇ ਬਹੁਤ ਸਮਝਦਾਰ ਨੇ, ਯੇ ਆ ਵੋ ਆ, ਉਹ ਵੀ ਇੱਕ ਮਾਂ ਬਾਪ ਨੂੰ ਕਿਤੇ ਪਿੱਛੇ ਕਿ ਨੂੰ ਸੁੱਟ ਦਿੰਦਾ ਹੁੰਦਾ ਹੈ ਉਹ, ਜਦੋਂ ਤੱਕ ਸੀਗਾ ਨਾ ਤਾਂ ਇੱਕ ਦਿਮਾਗ ਤੁਹਾਡੇ ਫਿਰ ਨਿਆਣੇ ਦੇ ਦਿਮਾਗ 'ਚ ਬੈਠਣ ਲੱਗ ਜਾਂਦਾ ਕਿ ਆਈ ਐਮ ਦਾ ਇੰਟੈਲੀਜੈਂਟ ਵਨ ਐਂਡ ਪੇਰੈਂਟਸ ਆਰ ਨੋਟ ਸੋ ਇੰਟੈਲੀਜੈਂਟ ਵਨ। ਅੱਛਾ ਉਹ ਚੀਜ਼ ਨੂੰ ਚੇਂਜ ਕਿੱਦਾਂ ਕੀਤਾ ਨਾ, ਪਹਿਲਾਂ ਬਹੁਤ ਨਿੱਕੀ ਨਿੱਕੀ ਗੱਲ 'ਤੇ ਮੇਰੀ ਔਰ ਮੰਮ ਦੀ ਗੋਡ ਬਲੈਸ ਜਿੱਥੇ ਵੀ ਹੈਗੇ ਨੇ ਉਹਨਾਂ ਨੂੰ ਬਹੁਤ ਸੋਹਣੀ ਥਾਂ ਰੱਖੇ ਪਰਮਾਤਮਾ, ਸਾਡੀ ਨਾ ਨਿੱਕੀ ਨਿੱਕੀ ਗੱਲ ਤੋਂ ਨਾ ਕਲੈਸ਼ ਹੋ ਜਾਂਦਾ ਸੀਗਾ ਕਿ ਦੈਨ ਮੰਮੀ ਨੇ ਕਦੇ ਫੋਨ ਕੱਟ ਦੇਣਾ, ਮੇਰੀ ਤਾਂ ਜ਼ਰੂਰਤ ਨਹੀਂ ਸੀ ਹੁੰਦੀ, ਮੰਮੀ ਦਾ ਫੋਨ ਕੱਟਿਆ ਜਾਂਦਾ ਹੁੰਦਾ ਸੀਗਾ ਕਿ ਫੋਨ ਮੈਨੂੰ ਪਤਾ ਸੀ ਜੇ ਮੈਂ ਫੋਨ ਕੱਟਦਾ ਦੁਬਾਰਾ ਮੰਮੀ ਨੇ ਚੱਕਣਾ ਨਹੀਂ ਆ, ਮੰਮੀ ਨੂੰ ਫੋਨ ਥਾੜ ਥੱਲੇ ਚੱਲ ਆਪਣੀ ਗੱਲ ਸੁਣਦੀ ਨਹੀਂ ਉੱਧਰ। ਫਿਰ ਉਦੋਂ ਬਾਅਦ ਵੈਨ ਆਈ ਹੈਡ ਮਾਈ ਓਨ ਕਿਡਸ, ਫਿਰ ਮੈਂ ਆਪਣੇ ਆਪ ਨਾਲ ਇੱਕ ਵਾਅਦਾ ਕੀਤਾ ਕਿ ਨਾਓ ਆਈ ਡੋਂਟ ਹੈਵ, ਮੇਰੇ ਦੋ ਬੱਚੇ ਨਹੀਂ ਮੇਰੇ ਤਿੰਨ ਨੇ। ਅੱਛਾ ਉਦੋਂ ਬਾਅਦ ਨਾ ਮੈਂਟਲੀ ਤੁਸੀਂ ਚੇਂਜ ਹੋਣੇ ਸ਼ੁਰੂ ਹੋ ਜਾਂਦੇ ਹੋ। ਉਦੋਂ ਬਾਅਦ ਮੇਰੀ ਮੰਮ ਕੁਛ ਵੀ ਕਹਿੰਦੇ ਸੀ ਨਾ, ਪਹਿਲਾਂ ਹੁੰਦਾ ਸੀਗਾ ਕਿ ਆਹ ਸੂਟ ਕਿਉਂ ਪਾਇਆ, ਯੇ ਕਿਉਂ ਪਾਇਆ, ਮੀਨੂੰ ਲੱਲਾ ਬੱਬਾ। ਉਦੋਂ ਬਾਅਦ ਜਦੋਂ ਤੁਸੀਂ ਇਸ ਉਹ ਕਰ ਲੈਂਦੇ ਹੋ ਨਾ, ਅਕਸੈਪਟ ਕਰ ਲੈਂਦੇ ਹੋ ਕਿ ਇਹਨਾਂ ਨੇ ਇੱਦਾਂ, ਇਹਨਾਂ ਨੂੰ ਇੱਦਾਂ ਹੀ ਮੰਨਣਾ ਤੁਸੀਂ, ਇਹ ਨਹੀਂ ਹੈ ਕਿ ਇਹਨਾਂ ਨੇ ਇੱਦਾਂ ਹੀ ਰਹਿਣਾ ਆ, ਨਹੀਂ, ਉਹਦੇ 'ਚ ਫਿਰ ਤੁਹਾਡੀ ਖਿੱਚ ਆ ਜਾਂਦੀ ਹੈ, ਤੁਸੀਂ ਇਹਨਾਂ ਕਹਿੰਦੇ ਤੁਸੀਂ ਇਹਨਾਂ ਨੂੰ ਇੱਦਾਂ ਹੀ ਮੰਨਣਾ ਆ, ਫਿਰ ਤੁਹਾਨੂੰ ਉਹੀ ਸਭ ਚੀਜ਼ਾਂ ਚੰਗੀਆਂ ਵੀ ਲੱਗਣ ਲੱਗ ਜਾਂਦੀਆਂ ਨੇ। ਫਿਰ ਤੁਹਾਨੂੰ ਚਾਹੇ ਮੰਮ ਨੇ ਯੂਨੋ ਕਮੀਜ਼ ਅਲੱਗ ਕਲਰ ਦਾ ਪਾਇਆ, ਦੁਪੱਟਾ ਅਲੱਗ ਕਲਰ ਦਾ ਪਾਇਆ ਹੋਇਆ, ਸੂਟ ਕੋਈ ਮੈਚਿੰਗ ਜੁੱਤੀ ਮੈਚਿੰਗ ਪਾਈ ਆ ਨਹੀਂ ਪਾਈ ਆ, ਸ਼ੋਲ ਕਿਹੜੇ ਰੰਗ ਦਾ ਲਿੱਤਾ, ਤੁਹਾਨੂੰ ਉਹ ਫਿਰ ਮਾਇਨੇ ਨਹੀਂ ਆਉਂਦਾ, ਫਿਰ ਤੁਹਾਨੂੰ ਉਹਨਾਂ ਦੀ ਖੁਸ਼ੀ ਤੁਸੀਂ ਇੰਜੋਏ ਕਰਦੇ ਹੋ।
0: ਉਲਟਾ ਨਾ ਕਈ ਵਾਰੀ ਮੈਨੂੰ ਨਹੀਂ ਵੇਖਦਾ, ਮਤਲਬ ਆਪਾਂ ਆਪਣੇ ਆਪ ਨੂੰ ਸਿਆਣਾ ਤਾਂ ਜ਼ਰੂਰ ਸਮਝਦੇ ਹਾਂ, ਪਰ ਇੱਕ ਜ਼ਰੂਰੀ ਤਾਂ ਨਹੀਂ ਵੀ ਤੁਸੀਂ ਸਿਆਣੇ ਹੋ ਅਤੇ ਤੁਸੀਂ ਸਮਝਦੇ ਹੋ। ਮੈਂ ਕਈ ਵਹਿਨਾ ਵਾਂ, ਕਈਆਂ ਨੇ ਬਜ਼ੁਰਗਾਂ ਨੂੰ ਮਾਡਰਨ ਕੱਪੜੇ ਪਵਾ ਕੇ ਉਹਨਾਂ ਦਾ ਜਲੂਸ ਕੱਢਿਆ ਹੁੰਦਾ ਮਾਰਕੀਟ ਲਈ ਫਿਰਦੇ ਆ,
1: ਹੈ ਨਾ,
0: ਉਹ ਹੁਣ ਉੱਪਰੇ ਬੰਦੇ ਨੂੰ ਵੇਖਣ ਨੂੰ ਲੱਗਦਾ ਯਾਰ ਆਹ ਮਤਲਬ ਉਹ ਨਹੀਂ, ਉਹ ਵਿਚਾਰੇ ਕੈਰੀ ਨਹੀਂ ਕਰ ਪਾ ਰਹੇ, ਪਰ ਤੁਸੀਂ ਆਪਣੀ ਉਹਨੂੰ ਉਹਦੇ ਲਈ, ਹੈ ਨਾ, ਕਿਉਂਕਿ ਤੁਹਾਡਾ ਨਜ਼ਰੀਆ ਵਾ ਵੀ ਉਹ ਸ਼ਾਇਦ ਜੀਨ ਜੂਨ ਪਾਉਣਗੀਆਂ ਬਜ਼ੁਰਗਾਂ ਤੇ ਪਤਾ ਨਹੀਂ ਕਿੱਡੀਆਂ ਵਧੀਆ ਲੱਗਣਗੀਆਂ। ਹਾਂ, ਬਜ਼ੁਰਗ ਪਾਉਂਦੇ ਨੇ, ਪਰ ਜਿਹਨਾਂ ਨੂੰ ਕੈਰੀ ਕਰਨੀ ਆਉਂਦੀ ਹੁੰਦੀ, ਕਹਿਣ ਦਾ ਮਤਲਬ ਕਿ ਤੁਸੀਂ ਆਪਣੇ ਨਜ਼ਰੀਏ ਦੇ ਨਾਲ ਉਹ ਚੀਜ਼ ਠੀਕ ਤੇ ਕਰਾ ਲਈ, ਪਰ ਅਗਲੇ ਨੂੰ ਨਹੀਂ ਉਹ ਜੱਚ ਰਹੀ, ਨਹੀਂ ਲੋਕਾਂ ਦੀਆਂ ਨਜ਼ਰਾਂ ਚੋਂ ਨਹੀਂ ਜੱਚ ਰਹੀ, ਤੁਸੀਂ ਤਾਂ ਉਲਟਾ ਜਲੂਸ ਕਢਾ ਰਹੇ ਹੋ ਤੇ ਆਪਾਂ ਕਾਲਰ ਵੀ ਨਾਲ ਲਈ ਜਾਈਏ ਤੇ ਫਿਰ ਆਪਾਂ ਤੁਰੇ ਰਵਾਂਗੇ ਹੌਲੇ ਭਾਰ। ਤੇ ਮੈਂ ਮਾਫੀ ਚਾਹੁੰਦਾ ਜੀ, ਤੁਹਾਨੂੰ ਹੋਲਡ ਤੁਹਾਨੂੰ ਲੰਮਾ ਰੱਖਣਾ ਪੈਣਾ ਜੀ, ਅਤੇ ਇਸ ਕਰਕੇ ਥੋੜ੍ਹਾ ਪੇਸ਼ੈਂਸ ਰੱਖਿਓ। ਅਤੇ ਥੈਂਕ ਯੂ ਕਹਿੰਦੇ ਨੇ ਕਿ ਭੈਣ ਭਰਾ ਵਾਲਾ ਗਾਣਾ ਬੜਾ ਵਧੀਆ ਲੱਗਾ, ਥੈਂਕ ਯੂ। ਸਿਮਰਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਤੇ ਨਿੱਕੇ ਜਿੰਨ ਨੂੰ ਚੀਮਾ ਮਤਕਲੀ ਹੁਲ ਹੁਲ ਵਿਸ਼ਾ, ਵਾਹ ਕਹਿੰਦੇ ਬੇਬੇ ਬਾਪੂ ਵਾਲਾ ਵਿਸ਼ਾ, ਅਤੇ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਨੋਨੀਆ ਜੀ, ਮੋਹਨ ਜੀ ਇੰਡੀਆ ਤੋਂ ਮੈਸੇਜ ਕਰ ਰਹੇ ਨੇ,
1: ਅਤੇ
0: ਗੁਰਜੀਤ ਜੀ ਕਹਿੰਦੇ ਕਿ ਨਾਈਸ ਸੌਂਗ, ਆਈ ਵੁੱਡ ਸੇ ਥੈਂਕ ਯੂ ਅਬਾਊਟ ਗੁਰਬਾਣੀ ਸੈਕਸ਼ਨ ਐਪਲੀਕੇਸ਼ਨ ਦੇ ਬਾਰੇ ਗੱਲ ਕਰ ਰਹੇ ਨੇ, ਅਤੇ ਕਿਤਾਬ ਕਹਾਣੀ ਚੈਨਲ, ਸੋ ਕਿਤਾਬ ਕਹਾਣੀ ਚੈਨਲ ਬੱਲੇ ਬੱਲੇ, ਗੁਰਬਾਣੀ ਚੈਨਲ ਟੌਪ, ਅਤੇ ਥੈਂਕ ਯੂ। ਅਤੇ ਥੈਂਕ ਯੂ ਤੁਹਾਡਾ। ਬਾਕੀਆਂ ਨੂੰ ਫਿਰ ਇੱਕ ਵਾਰੀ ਦੱਸ ਦਈਏ ਕਿ ਆਪਾਂ ਰੇਡੀਓ ਹਾਂਜੀ ਦੀ ਐਪਲੀਕੇਸ਼ਨ ਦੇ ਉੱਤੇ ਹੁਣ ਕਹਾਣੀਆਂ ਜਿਹੜੀਆਂ ਨੇ ਉਹ ਇੱਕ ਵੱਖਰੇ ਚੈਨਲ ਦੇ ਰੂਪ ਦੇ ਵਿੱਚ 24 ਘੰਟੇ ਕਰ ਦਿੱਤੀਆਂ ਨੇ। ਸੋ ਤੁਸੀਂ ਜਦੋਂ ਵੀ ਚਾਹੋ ਉਹਦੇ ਉੱਤੇ ਜਾ ਕੇ ਅਤੇ ਤੁਸੀਂ ਕਹਾਣੀਆਂ ਸੁਣ ਸਕਦੇ ਹੋ ਅਤੇ ਆਪਣੀ ਫੀਡਬੈਕ ਵੀ ਸਾਡੇ ਤੱਕ ਜ਼ਰੂਰ ਪਹੁੰਚਾਉਂਦੇ ਰਹੋ। ਰਕੇਸ਼ ਕੁਮਾਰ ਜੀ ਕਹਿੰਦੇ ਨੇ ਕਿ ਸਭ ਖੁਸ਼ ਰਹਿਣ, ਤੰਦਰੁਸਤ ਰਹਿਣ, ਚੜ੍ਹਦੀ ਕਲਾ 'ਚ ਰਹਿਣ ਅਤੇ ਹੱਸਦੇ ਖੇਡਦੇ ਰਹਿਣ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ। ਧੰਨਵਾਦ ਜੀ ਤੁਹਾਡਾ। ਅਤੇ ਆਓ ਹੁਣ ਅੱਜ ਦੇ ਕਾਲਰ ਆਉਣ ਵੱਲ ਨੂੰ ਆਪਾਂ ਵੱਧਦੇ ਹਾਂ ਕਿ ਮੰਮੀ ਦੇ, ਡੈਡੀ ਦੇ, ਸਾਡੇ ਬਜ਼ੁਰਗਾਂ ਦੇ ਕਿਹੜੇ ਕਿਹੜੇ ਤੁਹਾਨੂੰ ਪਤਾ ਆ ਵੀ ਉਹਨਾਂ ਦੇ ਆਹ ਸ਼ੌਂਕ ਸੀ। ਸਾਡੇ ਨਾਲ ਗੁਰਨੇਕ ਭਾਅ ਜੀ ਨੇ ਸਭ ਤੋਂ ਪਹਿਲਾਂ। ਸਤਿ ਸ਼੍ਰੀ ਅਕਾਲ ਭਾਅ ਜੀ, ਤੁਸੀਂ ਆਉਂਦੇ ਰਹੋ।
1: ਸਤਿ ਸ਼੍ਰੀ ਅਕਾਲ ਗੁਰਨੇਕ ਭਾਅ ਜੀ, ਕੀ ਹਾਲ ਚਾਲ?
2: ਸਤਿ ਸ਼੍ਰੀ ਅਕਾਲ ਨੋਨੀਆ ਜੀ, ਸਤਿ ਸ਼੍ਰੀ ਅਕਾਲ ਰਣਜੋਤ ਸਿੰਘ ਜੀ।
0: ਜੀ ਸਤਿ ਸ਼੍ਰੀ ਅਕਾਲ, ਠੀਕ ਠਾਕ?
1: ਕੀ ਹਾਲ ਚਾਲ?
2: ਸਭ ਤੋਂ ਪਹਿਲਾਂ ਤਾਂ ਬੜੀ ਖੁਸ਼ੀ ਹੋਈ ਨੋਨੀਆ ਦੀ, ਜਿਹਦੀ ਆਵਾਜ਼ ਸੁਣੀ ਦੁਬਾਰਾ
0: ਜੀ।
2: ਸਿਹਤ ਯਾਬ ਹੋਏ ਨੇ ਤੇ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ੇ।
1: ਥੈਂਕ ਯੂ ਵੈਰੀ ਮੱਚ ਗੁਰਨੇਕ ਜੀ।
0: ਥੈਂਕ ਯੂ,
2: ਦਿਲੋਂ ਦੁਆਵਾਂ ਨੇ, ਏਦਾਂ ਹੀ ਹੱਸਦੇ ਖੇਡਦੇ ਰਹੋ।
1: ਥੈਂਕ ਯੂ, ਥੈਂਕ ਯੂ।
2: ਬਾਕੀ ਏਦਾਂ ਆ ਵੀ ਬਜ਼ੁਰਗਾਂ ਦੀਆਂ ਜਿਹੜੀਆਂ ਗੱਲਾਂ ਹੈਗੀਆਂ ਨਾ, ਸਾਡੇ ਭਾਪਾ ਜੀ ਨੂੰ ਅਖਬਾਰ ਤੇ ਰੇਡੀਓ ਦਾ ਬਹੁਤ ਸ਼ੌਂਕ
1: ਜੀ।
0: ਅੱਛਾ,
2: ਹੁਣ ਅਖਬਾਰ ਦਾ ਉਹਨੇ ਅੱਖਰ ਅੱਖਰ ਪੜ੍ਹਨਾ ਹੁੰਦਾ ਤੇ ਨਾਲ ਰੇਡੀਓ ਫਿਰ ਸੁਣਨਾ, ਜਾਣੀ ਪਹਿਲਾਂ ਅਖਬਾਰ ਦੀਆਂ ਖਬਰਾਂ ਪੜ੍ਹਨੀਆਂ ਫਿਰ ਰੇਡੀਓ ਦੀਆਂ ਸੁਣ ਕੇ ਕਨਫਰਮ ਕਰਨੀਆਂ ਤੇ ਬਾਪੂ ਜੀ ਨੇ ਸਾਡਿਆਂ ਨੇ ਖੇਡਣਾ ਜਦੋਂ ਇਹ ਨਹੀਂ ਫਿਰ ਕੰਮ ਕਾਰ ਕਰਕੇ ਆ ਕੇ ਬਹਿ ਜਾਣਾ ਤਾਂ ਮੋਟਰ ਤੇ ਤੂਤਣਾ ਰੇਡੀਓ ਟੰਗਿਆ ਹੁੰਦਾ ਸੀ ਉਹ ਸੁਣਨਾ ਤੇ ਬਾਪੂ ਜੀ ਨੇ ਕਹਿਣਾ, ਕਿਸੇ ਨੇ ਪੁੱਛਣਾ ਨਾ ਵੀ ਕਿੱਥੇ ਆ ਭਾਪਾ ਜੀ ਨੂੰ, ਉਹ ਕਿੱਥੇ ਆ, ਉਹ ਲਾਵਾਂ ਤੇ ਬੈਠਾ।
0: ਲਾਵਾਂ ਤੇ ਸਗੋਂ ਉੱਠ ਕੇ ਘੁੰਮਣਾ ਵੀ ਪੈਣਾ।
2: ਪਾਪਾ ਜੀ ਨੇ ਨਾ, ਪਾਪਾ ਜੀ ਨੇ ਅਖਬਾਰ ਪੜ੍ਹਨੀ, ਅਖਬਾਰ ਜਿਸਲੇ ਮੁੱਕ ਜਾਣੀ ਤਾਂ ਫੇਰ ਨਾ ਉਹ ਕਰਨਾ ਰੇਡੀਓ ਲਾ ਲੈਣਾ। ਕਿਸੇ ਨੇ ਕੁਛ ਬੀਜੀ ਨੇ ਪੁੱਛਣਾ ਜਾਂ ਕਿਸੇ ਨੇ ਪੁੱਛਣਾ ਉਹ ਕੀ ਅੱਜ ਲਿਖਿਆ ਅਖਬਾਰ ਵਾਲਿਆ, ਜਿੱਦਾਂ ਪੁੱਛਦੇ ਹੁੰਦੇ ਨਾ, ਤਾਂ ਭਾਪਾ ਜੀ ਨੇ ਪੂਣੀ ਜੇ ਵੜ ਕੇ ਕਹਿੰਦਾ ਲੈ ਵੜ ਪੜ ਲਾ।
0: ਇਹ ਵੀ ਜ਼ਿਆਦਾਤਰ ਹੁੰਦਾ ਜਵਾਬ,
2: ਲਿਖਿਆ ਕਹਿੰਦਾ ਪੜ ਲਾ, ਤੁਸੀਂ ਦਿਹਾੜੀ ਕੱਲ੍ਹ ਲਾਈ ਆ
1: ਫੇਰ ਮੈਂ ਹੀ ਪੜ੍ਹਨਾ ਆ।
0: ਅੱਛਾ, ਇੱਕ ਜਾਂ ਹੋਰ ਹੁੰਦਾ ਅਖਬਾਰ ਨੂੰ ਲੈ ਕੇ ਨਾ ਬਜ਼ੁਰਗਾਂ ਦਾ, ਮੰਨ ਲਓ ਅੱਗੇ ਹਰ ਇੱਕ ਘਰ 'ਚ ਤੇ ਅਖਬਾਰ ਆਉਂਦੀ ਨਹੀਂ ਹੁੰਦੀ ਤੇ ਜਿੱਦਾਂ ਮੰਨ ਲਓ ਬਾਹਰ ਬੈਠੇ ਹਾਂ ਨਾ ਤੁਸੀਂ ਤੇ ਉਹ ਤੁਸੀਂ ਅਖਬਾਰ ਪੜ੍ਹੀ ਤੇ ਕੋਈ ਜਣਾ ਆਇਆ ਉਹਨੇ ਅਖਬਾਰ ਪੜ੍ਹੀ ਉਹਨੇ ਵੇਖਿਆ ਵੀ ਆਹ ਚੀਜ਼ ਨਾ ਉਹ ਕੋਈ ਇੱਕ ਚੀਜ਼ ਕੋਈ ਕਹਾਣੀ ਜਾਂ ਪਸੰਦ ਆ ਗਈ ਜਾਂ ਕੁਛ ਆਈ ਉਹ ਇੱਕ ਪੇਜ ਲੈ ਕੇ ਜਾਣ ਲੱਗਾ ਤੇ ਉਹਨੂੰ ਪਿੱਛੋਂ ਆਵਾਜ਼ ਮਾਰ ਕੇ ਕਹਿਣਾ ਨਾ ਜਾਂ ਸਾਰੀ ਲੈ ਕੇ ਜਾ ਤੇ ਸਾਰੀ ਵਾਪਸ ਛੱਡ ਕੇ ਜਾ, ਇੱਕ ਨਹੀਂ ਲੈ ਕੇ ਜਾਣ ਦਿੰਦੇ ਹੁੰਦੇ।
1: ਮੇਰੇ ਦਾਦਾ ਜੀ ਨੂੰ ਵੀ ਬੜੀ ਖੇਚ ਆਉਂਦੀ ਹੁੰਦੀ ਸੀ
2: ਪੜ੍ਹ ਕੇ ਨਾ, ਪਾਪਾ ਜੀ ਨੇ ਤਾਂ ਪੂਰੀ ਅਖਬਾਰ ਨੂੰ ਤਹਿ ਲਾ ਕੇ ਰੱਖਣੀ ਤੇ ਉਹ ਡੇਟ ਵਾਈਜ਼ ਰੱਖਣੀ ਆ ਤੇ ਜੇ ਕਿਤੇ ਕਿਸੇ ਨੂੰ ਕੋਈ ਕਿਤੇ ਕਈ ਵਾਰ ਕਿਤੇ ਹੋ ਜਾਂਦੀ ਸੀ ਵੀ ਫਲਾਨੇ ਦੀ ਖਬਰ ਆਈ ਏਦਾਂ ਤਾਂ ਇੰਨੀ ਤਰੀਕ ਨੂੰ ਆਈ ਤਾਂ ਪਾਪਾ ਜੀ ਨੇ ਉੱਥੋਂ ਅਖਬਾਰ ਕੱਢ ਦੇਣੀ, ਘੱਟੋ ਘੱਟ 6 ਮਹੀਨੇ ਜਾਂ ਸਾਲ ਅਖਬਾਰ ਨਹੀਂ ਰੱਦੀ ਵਾਲੇ ਨੂੰ ਦੇਣ ਦਿੰਦੇ।
1: ਓ ਵਾਓ, ਯੂ ਨੋ ਗੁਰਨੇਕ ਜੀ, ਇਹ ਮੇਰੀ ਡਿਊਟੀ ਹੁੰਦੀ ਸੀ ਬਚਪਨ ਦੇ ਵਿੱਚ ਕਿ ਅਖਬਾਰਾਂ ਪੜ੍ਹਨ ਤੋਂ ਬਾਅਦ ਸਾਡੇ ਘਰ ਨਾ 3-4 ਆਉਂਦੀਆਂ ਸੀਗੀਆਂ, ਇੰਗਲਿਸ਼ ਦੀ, ਪੰਜਾਬੀ ਦੀ, ਅਤੇ ਪੰਜਾਬੀ ਦੀਆਂ 2 ਅਜੀਤ ਅਤੇ ਜਗਬਾਣੀ, ਐਂਡ ਦੈਨ ਉਰਦੂ ਦੀ ਅਖਬਾਰ। ਉਹ ਸਾਰੀਆਂ ਦੇ ਸਾਰੀਆਂ ਨੂੰ ਨਾ ਮੈਂ ਲਾਈਨ 'ਚ ਲਾ ਕੇ ਆਰਕਾਈਵ ਮੇਰੀ ਕਰਨ ਦੀ ਡਿਊਟੀ ਹੁੰਦੀ ਸੀਗੀ ਕਿ ਸਾਰੀਆਂ ਡੇਟ ਦੇ ਹਿਸਾਬ ਨਾਲ ਹੋਣੀਆਂ ਚਾਹੀਦੀਆਂ। ਜੇ ਹਫ਼ਤੇ ਪਿਛਲੇ ਬੜੀ ਇੰਟਰਸਟਿੰਗ ਹੁੰਦੇ ਸੀਗੇ, ਉਹ ਚ ਵੀ ਲਿਖਿਆ ਹੁੰਦਾ ਸੀਗਾ ਨਾ ਫਲਾਣੇ ਮੁੰਡੇ ਲਈ ਇੰਨੇ ਟਾਈਮ ਦੀ ਕੁੜੀ ਚਾਹੀਦੀ ਹੈ। ਮੈਂ ਸੋਚਦੀ ਹੁੰਦੀ ਸੀ ਯਾਰ ਪਾਗਲ ਨੇ ਲੋਕ, ਏਦਾਂ ਕਿੱਦਾਂ ਨਿਆਣੇ ਲੱਭ, ਇੱਕ ਤੁਹਾਨੂੰ ਕੁੜੀਆਂ ਮੁੰਡੇ ਲੱਭ ਜਾਣਗੇ।
0: ਹਾਂ ਵੇਖ ਲਓ, ਇਹ ਵੀ ਉਹ ਵੀ ਸਮਾਂ ਹੈ।
2: ਪਰ ਫੇਰ ਇਹ ਸੋਚੀਦਾ ਕਿ ਸਾਡੀ ਚਿੱਠੀ ਕੌਣ ਪਾਵੇ ਹੁਣ।
0: ਜੇ ਨਾ ਦੇ ਤਾ ਤੇ ਫਿਰ ਅੱਛਾ, ਜੇ ਨਹੀਂ ਦੇਵਾਂਗੇ ਤੇ ਫਿਰ ਪਤਾ ਕਿੱਦਾਂ ਲੱਗੂ। ਥੈਂਕ ਯੂ ਭਾਜੀ,
1: ਥੈਂਕ ਯੂ ਵੈਰੀ ਮਚ ਗੁਰਦੇਵ ਜੀ
0: ਜੀ, ਥੈਂਕ ਯੂ ਜੀ। ਇਹੋ ਜਿਹੀ ਛੋਟੀਆਂ ਛੋਟੀਆਂ ਵੇਖ ਲਓ, ਬਹੁਤੇ ਘਰਾਂ ਦੀਆਂ ਕੋਮਨ ਹੋਣਗੀਆਂ, ਪਰ ਕੁਛ ਕੁ ਚੀਜ਼ਾਂ ਤੁਹਾਡੇ ਚੇਤੇ ਦੇ ਵਿੱਚ ਹੁੰਦੀਆਂ ਨਾ। ਜਦੋਂ ਸਾਡੇ ਬੀਜੀ ਹੈ ਤਾਂ ਉਹਨਾਂ ਨੂੰ ਲੀੜੇ ਕੱਪੜੇ ਸੀਣ ਦਾ ਅਤੇ ਆਪਣਾ ਸਵੈਟਰ ਕੋਟੀਆਂ ਜਰਾਬਾਂ ਹੈ ਨਾ ਬੁਣਨ ਦਾ ਬੜਾ ਸ਼ੌਂਕ ਹੈ।
1: ਉਹਨਾਂ
0: ਨੂੰ ਕੋਈ ਮਾੜਾ ਜਿਹਾ ਕੋਲ ਸਾਲ 'ਚ ਬੈਠਾ ਕਹਿ ਦੇ ਮੇਰੀਆਂ ਪਿੰਨੀਆਂ ਠਰਦੀਆਂ, ਉਹਨੂੰ ਅਗਲੇ ਦਿਨ ਬਣਾਉਣ ਲੱਗ ਪੈਣਾ, ਪਿੰਨੀਆਂ ਬਣਾਉਣਾ ਪਿੱਛੇ ਜਿਹਾ ਪਿੰਨੀਆਂ ਬਣਾ ਬਣਾ ਦਿੱਤੀਆਂ ਮੈਂ, ਤੁਸੀਂ ਪਿੰਨੀਆਂ ਮਤਲਬ ਉਹ ਤਾਂ ਆਪਾਂ ਬਣਾ ਲੈਣੇ, ਕਹਿੰਦੇ ਨਹੀਂ ਉਹ ਪਿੰਨੀਆਂ ਉਹ ਦੂਸਰੀਆਂ ਜਿਹੜੀਆਂ ਉਹਨਾਂ ਦੇ ਨਾਲ
1: ਲੈਗਿੰਗਸ
0: ਉਹਨਾਂ ਵਾਲੀਆਂ
1: ਉਹਨਾਂ ਵਾਲੀਆਂ ਕਫ
0: ਹਾਂ ਉਹ
1: ਤੁਹਾਡੇ ਪਾਉਣ ਵਾਲੀਆਂ
0: ਹਾਂ ਜੀ, ਅਤੇ ਉਹ ਬਣਾ ਬਣਾ ਕੇ ਦੇ ਜਾਣੀਆਂ ਹੈ ਨਾ, ਸਕਾਫ ਬਣਾ ਕੇ ਦੇ ਦੇਣਾ ਕਿਸੇ ਨੂੰ, ਅਤੇ ਉਹ ਇਹਦਾ ਮਤਲਬ ਇਹ ਵੀ ਆ ਵੀ ਜਿਹੜਾ ਤੁਹਾਨੂੰ ਤੁਸੀਂ ਕੋਈ ਚੀਜ਼ ਸਿੱਖੀ ਆ ਉਹ ਤੁਹਾਡੇ ਵੇਖ ਲਓ ਕਿੱਦਾਂ ਮੁੜ ਕੇ ਕੰਮ ਆਉਂਦੀ ਹੈ।
1: ਸਭ ਤੋਂ ਜ਼ਿਆਦਾ ਤੁਸੀਂ ਉਦਾਸ ਕਦੋਂ ਹੁੰਦੇ ਹੋ? ਜਦੋਂ ਤੁਸੀਂ ਢਲਦੀ ਉਮਰ ਵੱਲ ਹੁੰਦੇ ਹੋ, ਕਿਉਂਕਿ ਬਹੁਤਾ ਇੰਟਰੈਕਸ਼ਨ ਹੁੰਦਾ ਨਹੀਂ ਆ ਹਰ ਕੋਈ, ਨਾਟ ਐਵਰੀ ਵਨ ਇਜ਼ ਲੱਕੀ ਕਿ ਤੁਸੀਂ ਆਪਣੇ ਪੀਅਰ 'ਚ ਹੋਵੋ ਨਾ, ਤਾਂ ਸਾਰੇ ਆਪਣੇ ਦੋਸਤਾਂ ਦੇ ਨਾਲ। ਉਸ ਟਾਈਮ ਹੁੰਦਾ ਕਿ ਜੇ ਤੁਹਾਡੇ ਕੋਲ ਇਹੋ ਜਿਹੇ ਆਰ ਹੈਗੇ ਨੇ ਤਾਂ ਤੁਸੀਂ ਆਪਣੇ ਆਪ ਨੂੰ ਖੁਸ਼ ਰੱਖਦੇ ਹੋ।
0: ਬਿਲਕੁਲ। ਅਤੇ ਮੈਂਡੀ ਜੀ ਨੇ ਸਾਡੇ ਨਾਲ ਸਿਡਨੀ ਤੋਂ, ਸਤਿ ਸ਼੍ਰੀ ਅਕਾਲ ਮੈਂਡੀ ਜੀ, ਤੁਸੀਂ ਆਉਂਦੇ ਹੋ।
1: ਸਤਿ ਸ਼੍ਰੀ ਅਕਾਲ ਮੈਂਡੀ ਜੀ। ਹੈਲੋ,
3: ਸਤਿ ਸ਼੍ਰੀ ਅਕਾਲ ਰਣਜੋਤ ਜੀ, ਨੋਨੀਆ ਜੀ, ਸਾਰੇ ਸੁਣਨ ਵਾਲਿਆਂ ਨੂੰ
0: ਜੀ, ਸਤਿ ਸ਼੍ਰੀ ਅਕਾਲ
3: ਜੀ। ਹਾਂਜੀ, ਹੋਰ ਕਿੱਦਾਂ? ਠੀਕ ਠਾਕ?
1: ਬਹੁਤ ਵਧੀਆ ਜੀ, ਤੁਸੀਂ ਸੁਣਾਓ।
3: ਸੱਚੀ ਤੁਹਾਨੂੰ ਬਹੁਤ ਮਿਸ ਕੀਤਾ ਨੋਨੀਆ ਜੀ, ਬਹੁਤ ਜ਼ਿਆਦਾ।
1: ਥੈਂਕ ਯੂ ਐਨਾ,
3: ਸਪੈਸ਼ਲੀ ਮੇਰੀ ਮਮ ਜਿਆਦੇ ਬਹੁਤ ਕਰਦੇ ਹੁੰਦੇ ਆ। ਅੱਜ ਮੈਂ ਉਹਨਾਂ ਨੂੰ ਫੋਨ ਕੀਤਾ ਤੇ ਮੈਂ ਕਿਹਾ ਵੀ ਅੱਜ ਆ ਗਏ ਆ, ਸੁਣ ਲਓ। ਉਹ ਫਿਰ ਨਾ ਕਿਤੇ ਸੁਣਦੇ ਕਿਤੇ ਨਹੀਂ, ਫਿਰ ਟਰਾਈ ਕਰੂ ਕਿ ਕੀ ਜਿੱਦਣ ਆਉ ਸ਼ਾਇਦ ਅੱਜ ਆ ਜਾਣ, ਸ਼ਾਇਦ ਅੱਜ ਆ ਜਾਣ।
1: ਆਈ ਫੀਲ ਸੋ ਲੱਕੀ, ਥੈਂਕ ਯੂ, ਦੈਟਸ ਅ ਬਲੇਸਿੰਗਸ ਫॉर ਮੀ।
3: ਹਾਂ ਨਹੀਂ ਨਹੀਂ ਸੱਚੀ, ਤੇ ਟੌਪਿਕ ਬਹੁਤ ਵਧੀਆ ਆ। ਪੂਰਾ ਮੈਨੂੰ ਜਦੋਂ ਨਾ ਰਣਜੋਤ ਜੀ ਹੱਸਦੇ ਸੀਗੇ, ਕਹਿੰਦੇ ਕੋਈ ਸੋਚਦਾ ਹੋਣਾ ਮਿੱਠੇ ਚੌਲ ਖਾ ਪਸੰਦ ਆ ਜਾਂ ਕੁਛ, ਹਨਾ, ਉਸ ਵੇਲੇ ਸੱਚੀ ਅਸੀਂ ਪੁਰਾਣੀਆਂ ਗੱਲਾਂ ਵਿੱਚ ਚਲੇ ਗਏ ਕਿ ਪੁਰਾਣੀਆਂ, ਹਨਾ, ਕਿ ਸੱਚੀ ਉਹ ਮਤਲਬ ਹੁਣ ਸੋਚਿਆ, ਸੋਚ ਕੇ ਫਿਰ ਚੇਤਾ ਆਇਆ, ਹਾਂ ਆਹ ਲਾਈਕ ਕਰਦੇ ਹੁੰਦੇ ਸੀ, ਆਹ ਨਹੀਂ ਲਾਈਕ ਕਰਦੇ ਸੀਗੇ।
1: ਤੁਹਾਡੇ ਮੰਮ ਨੂੰ ਕੀ ਪਸੰਦ ਹੁੰਦਾ ਸੀ ਜਦੋਂ ਉਹ ਛੋਟੇ ਹੁੰਦੇ ਸੀਗੇ, ਤੁਸੀਂ ਪੁੱਛਦੇ ਹੋ ਕਦੇ?
3: ਪੁੱਛਦੇ ਹੁਣ ਤਾਂ ਅਸੀਂ, ਕਿਉਂਕਿ ਉਹ ਛੋਟੀ ਜਿਹੀ ਬੇਟੀ ਆ ਨਾ, ਉਹ ਮੈਂ ਮੇਰੇ ਖਿਆਲ ਇੱਕ ਵਾਰ ਆਪਣੀ ਗੱਲ ਵੀ ਹੋਈ ਸੀਗੀ, ਉਹਨੇ ਮੈਨੂੰ ਦੂਜੀ ਦਿੱਤੀ ਸੀਗੀ ਬਰਥਡੇ ਤੇ, ਕੀ ਆ ਜਿੱਦਾਂ ਮੈਂ ਭੁੱਲ ਗਈ ਉਹਦਾ ਨਾਮ, ਇੱਕ ਤਰ੍ਹਾਂ ਬੁੱਕ ਹੀ ਆ, ਸਾਰਾ ਕੁਛ ਉਹ ਚ ਵੀ ਲਿਖਿਆ ਆ ਕਿ ਤੂੰ ਜਦ ਬੋਰਨ ਹੋਈ ਸੀਗੀ,
1: ਕੀ ਹੋਇਆ ਸੀ,
3: ਪੂਰੀ ਮਤਲਬ ਹੁਣ ਤੱਕ ਦੀ ਵੀ ਕੰਟੀਨਿਊ, ਫਿਰ ਉਹੀ ਫਿਲ ਕਰਦੀ ਹੁੰਦੀ ਆ। ਫਿਰ ਜਿਹੜੇ ਮੇਰੇ ਬਚਪਨ ਦੇ, ਉਹ ਮੇਰੀ ਮੰਮੀ ਨੂੰ ਪੁੱਛੂਗੀ ਜਾ ਕੇ, ਹਨਾ,
1: ਜਾ ਕੇ
3: ਸਾਡੇ ਇਹ ਹੋ ਗਿਆ ਆ ਹੁਣ ਕਿ ਬੱਚੇ ਵੀ ਨਾ ਖਿੱਚ ਪਈ ਰਹਿੰਦੀ ਆ ਕਿ ਸਿਡਨੀ ਨੂੰ ਜਾਣਾ ਆ, ਹਨਾ, ਹੁਣ ਉਹ ਸਾਡਾ ਇਹਨਾਂ ਦਾ ਨਾਨਕਾ ਬਣ ਗਿਆ ਸਿਡਨੀ ਹੁਣ, ਤੇ ਉਹ ਉੱਥੇ ਨੂੰ ਜਾਂਦੇ ਆ, ਇਕੱਠੇ ਹੁੰਦੇ ਆ, ਤੇ ਉਹ ਇੱਕ ਬੁੱਕ ਵੀ ਸਾਡੇ ਕੋਲ ਇੱਕ ਜ਼ਰੀਆ ਜਿਹਾ ਹੋ ਗਿਆ ਆ ਕਿ ਉਹ ਫਿਲ ਕਰਨੀ ਆ ਜਦੋਂ ਸਾਰਿਆਂ ਨੇ
1: ਜਾਣਾ ਹੈ।
3: ਅਸਲੀ ਕਮਾਈ ਆ ਜਿਹੜਾ ਟਾਈਮ ਆਪਾਂ ਇਕੱਠਿਆਂ ਨੇ, ਹਨਾ, ਸਪੈਂਡ ਕਰ ਲੈਣਾ ਆ, ਵਾਗਾ ਵਾਗਾ ਮੂਵ ਹੋ ਗਏ ਆ, ਪਰ ਮੇਰੇ ਖਿਆਲ ਨੀ ਸਾਨੂੰ ਦੋ ਹਫ਼ਤੇ ਵੀ ਪੈਂਦੇ, ਕੋਈ ਫੰਕਸ਼ਨ ਆਉਂਦਾ ਆ ਤੇ ਬੱਚਿਆਂ ਨੂੰ ਵੀ ਆ ਜਾਂਦਾ ਆ, ਤੇ ਸਾਰੇ ਦੌੜਦੇ ਉੱਥੇ ਇਕੱਠੇ ਹੋ ਕੇ।
1: ਔਰ
3: ਜਦੋਂ ਇੱਕ ਉਹ ਜੋਬ ਸੀ ਨਾ ਮੇਰੀ ਪਹਿਲਾਂ ਕਰਦੀ ਸੀਗੀ ਪੇਸ਼ੈਂਟ ਟ੍ਰਾਂਸਪੋਰਟ ਆਫਿਸਰ, ਉਹ ਪਹਿਲਾਂ ਤਾਂ ਮੰਮੀ ਨੇ ਬਣਦੀ ਨੀ ਸੀ ਹੁੰਦੀ, ਝੱਟ ਅਸੀਂ ਲੜ ਪੈਣਾ, ਐਵੇਂ ਛੋਟੀ ਜਿਹੀ ਗੱਲ, ਪਰ ਕਿਸੇ ਲਈ, ਕਿਸੇ ਦੀ ਗੱਲ ਪਿੱਛੇ ਲੜ ਪੈਣਾ, ਆਪਸ ਚ ਕੁਛ ਨੀ ਲੈਣਾ ਦੇਣਾ ਦਾ ਰੌਲਾ ਕੋਈ ਹੁੰਦਾ ਸੀਗਾ। ਤੇ ਉਹ ਪੇਸ਼ੈਂਟ ਟ੍ਰਾਂਸਪੋਰਟ ਵਾਲੀ ਜਦੋਂ ਨਾ ਦੇਖਿਆ, ਫੇਰ ਜਾ ਕੇ ਮੈਨੂੰ ਅਕਲ ਆਈ ਕਿ ਨਾ, ਹਨਾ, ਉਹ ਚ ਉਹਨਾਂ ਨੂੰ ਤਾਂ ਬਲੱਡ ਪ੍ਰੈਸ਼ਰ ਦਾ ਸੀ ਪ੍ਰੋਬਲਮ, ਹਨਾ, ਕਿ ਉਹ ਜਦੋਂ ਗਰਮ ਹੋ ਜਾਂਦੇ ਸੀਗੇ, ਸੋ ਆਈ ਨੀਡ ਟੂ ਕਾਮ ਡਾਊਨ। ਫੇਰ ਉੱਥੋਂ ਫਰਕ ਪਿਆ ਤੇ ਟੱਚ ਵੁੱਡ ਵਾਹਿਗੁਰੂ ਇੱਦਾਂ ਮੇਲ ਰੱਖੇ, ਉਸ ਤੋਂ ਬਾਅਦ ਹੁਣ ਬੜਾ ਖਿਆਲ ਰੱਖੀਦਾ ਆ ਕਿ ਨਹੀਂ ਇੱਕ ਨੂੰ ਗੁੱਸਾ ਆਉਂਦਾ, ਪਰ ਉਹ ਨੌਬਤ ਵੀ ਨੀ ਆਈ, ਪਰ ਬੱਚਿਆਂ ਦੀ ਇਨਪੁਟ ਬਹੁਤ ਹੋ ਗਈ ਆ ਹੁਣ,
0: ਜਲੇਬੀ ਜੂੜਾ ਕਰਨ ਦਾ
3: ਸੁਰਮਾ ਵੀ ਹਜੇ ਤੱਕ ਲਾਉਂਦੇ ਆ ਤੇ ਜਿਹੜੇ ਬਾਲ ਕਲਰ ਕਰਦੇ ਆ ਸ਼ੀ ਇਜ਼ 84 ਅਸੀਂ ਦੋਨੋਂ ਕਿਤੇ ਨਹੀਂ ਅਸੀਂ ਦੋਨੋਂ ਭੈਣਾਂ ਆ ਅਸੀਂ ਦੋਏ ਤੇ ਛੋਟੀ ਉਮਰ ਤੋਂ ਅਸੀਂ ਦੋਨੋਂ ਕਿਤੇ ਸਾਡੇ ਚਿੱਟੇ ਵਾਲ ਨਜ਼ਰ ਆ ਜਾਣਗੇ ਲੇਜ਼ੀ ਬਣ ਜਾਂਦੀਆਂ ਆ ਜਾਂ ਕਹਿੰਦੀਆਂ ਛੱਡ ਪਰੇ ਹੁਣ ਕੀ ਕਰਨੇ ਆ ਪਾਰਟੀ ਆਪ ਕੀ ਕਰ ਲਾਂਗੇ ਪਰ ਨਹੀਂ ਮੰਮਦੇ ਨੀ
0: ਅੱਛਾ ਤੇ ਫਿਰ ਕਦੀ ਕੋਈ ਕਹਿੰਦਾ ਨਹੀਂ ਆ ਵੀ ਤੁਹਾਡੇ ਭੈਣ ਨੇ ਕਿ ਤੁਹਾਡੇ ਮਾਂ ਨੇ ਕਦੇ ਕਹਿੰਦੇ ਕੀਤਾ ਨਹੀਂ ਕੰਪਲੀਮੈਂਟ
3: ਮਤਲਬ ਇੱਦਾਂ ਇੱਕ ਤਾਂ ਨਾ ਰੋਕਦੇ ਟੋਕਦੇ ਹੁੰਦੇ ਆ ਵੀ ਛੱਡੋ ਜਿੱਦਾਂ ਹੁਣ ਸਾਡੇ ਕੋਲ ਭਾਬੀ ਆ ਉਹਦੀਆਂ ਨੋਹਾਂ ਹੀ ਕਹਿੰਦੀਆਂ ਹੁੰਦੀਆਂ ਨਹੀਂ ਤੁਸੀਂ ਨਾ ਆਹ ਗ੍ਰੇ ਹੇਅਰ ਚ ਬਹੁਤ ਸਾਜਦੇ ਆ ਇੱਕ ਮਤਲਬ ਹੈ ਨਾ ਉਹ ਬਹੁਤ ਸਪੈਸ਼ਲ ਲੁੱਕ ਆ ਛੱਡੋ ਪਰੇ ਉਹ ਐਸੀ ਵੀ ਨੀ ਕਿਹਾ ਕਦੇ ਕੁਛ ਤੇ ਉਹ ਇੱਕ ਲੁਕਾਫਟਰ ਬਹੁਤ ਕਰਦੇ ਆ ਕੌੜਾ ਕਸੈਲਾ ਬੜਾ ਖਾਣਾ ਫੂਡ ਬੜੇ ਤਰੀਕੇ ਨਾਲ ਖਾਣਾ ਹਨਾ ਸੋ ਫਰੂਟ ਵੀ ਖਾਣਾ ਸੋ ਗਰਮ ਚੀਜ਼ਾਂ ਸੁੰਡ ਬਣਾ ਲਈ ਹੁਣ ਕਾੜਾ ਪੀ ਲਿਆ ਸੋ ਇੱਕ ਨਾ ਔਰ ਫਿਟ ਬੜਾ ਰੱਖਿਆ ਗਾਰਡਨਿੰਗ ਦਾ ਸ਼ੌਂਕ ਆ
0: ਖਿਆਲ ਰੱਖਦੇ ਆਪਣੇ
3: ਹਾਂ ਤੇ ਉਹ ਮਤਲਬ ਹਾਲੇ ਵੀ ਨਾ ਟੱਚਵੁੱਡ ਗੋਡ ਬਲੈਸ ਹਰ ਉਹ ਮਤਲਬ ਉਹਨੂੰ ਦੇਖ ਕੇ ਸਾਨੂੰ ਹੌਸਲਾ ਆਉਂਦਾ ਆ ਇੱਕ ਮੇਰੇ ਖਿਆਲ ਜਿਸ ਘਰ ਚ ਵਿਆਹੇ ਗਏ ਸੀਗੇ ਮੇਰੀ ਦਾਦੀ ਜੀ ਭੂਆ ਜੀ ਭੂਆ ਵੀ ਮੇਰੇ 100 ਤੋਂ ਉੱਪਰ ਹੋ ਕੇ ਡੈਥ ਹੋਈ ਮਤਲਬ ਉਹ ਵੀ ਏਦਾਂ ਹੀ ਬਣ ਠਾਣ ਕੇ ਪਰਮਾਨੈਂਟ ਆਈਬ੍ਰੋ ਕਰਾਇਓ ਸੀਗੇ ਹਨਾ ਉਹ ਇੱਕ ਚੀਜ਼ ਸਾਰੀ ਫੈਮਿਲੀ ਚ ਹੀ ਆ
0: ਲੇਜ਼ਰ ਹੈ
3: ਕੰਨ ਨੀ ਸੁਣੇ ਰੱਖਣੇ ਮੰਮੀ ਨੂੰ ਜੁਲਰੀ ਦਾ ਵੀ ਹੈਗਾ ਆ ਕਿ ਗੋਲਡ ਦਾ ਬੜਾ ਸ਼ੌਂਕ ਆ ਹਨਾ ਅੱਛਾ ਮੂਵੀਜ਼ ਦਾ ਬੜਾ ਫਿਰ ਬੱਚਿਆਂ ਨਾਲ ਗੇਮ ਖੇਲਣੀ ਭਾਬੀ ਬਹੁਤ ਖੇਲਦੇ ਆ ਕਿਸੇ ਵੇਲੇ ਰੌਲਾ ਵੀ ਪੈ ਜਾਂਦਾ ਹੁੰਦਾ ਸੀ ਰੋਲ ਵੱਢਦਾ ਆ ਇਹ
1: ਆ ਜਿਹੜੀ ਗੇਮ ਆ ਨਾ ਤੁਸੀਂ ਮੈਨੂੰ ਯਾਦ ਦਵਾਈ ਮੇਰੇ ਭਾਬੀ ਜੀ ਆਏ ਹੋਏ ਸੀਗੇ ਸਾਲ ਸਾਰਾ ਦਾ ਕੰਮ ਕਰਾਉਂਦੇ ਨੀ ਨਾ ਨਵੀਂ ਬਹੂ ਤੋਂ ਕਹਿੰਦੇ ਅਸੀਂ ਕੀ ਕਰਦੇ ਹੁੰਦੇ ਸੀ ਮੈਂ ਤੇ ਮੇਰੇ ਦਾਦਾ ਜੀ ਜਾਣੀ ਕਿ ਉਹਨਾਂ ਦੇ ਵੀ ਦਾਦਾ ਜੀ ਕਹਿੰਦੇ ਅਸੀਂ ਬਾਈ ਜੀ ਔਰ ਅਸੀਂ ਨਾ ਦੋਨਾਂ ਨੇ ਚਾਹ ਦਾ ਕੱਪ ਲੈਣਾ ਗਾਰਡਨ ਚ ਬਹਿਣਾ ਅਸੀਂ ਦੋਨਾਂ ਨੇ ਬਹਿ ਕੇ ਸ਼ਤਰੰਜ ਖੇਡਣੀ ਭਾਬੀ ਜੀ ਨੇ ਕਿਹਾ ਨਾ ਕਿ ਬਾਈ ਜੀ ਮੰਮੀ ਨੂੰ ਮਨਾ ਕਰ ਦੋ ਕਿ ਇਹਨੂੰ ਚਕਾ ਦੋ ਘੁੰਡ ਨਾ ਕਹਿੰਦੇ ਲੈ ਭਾਈ ਹੱਦ ਕਰ ਦੀਆਂ ਅਸੀਂ ਕਦੇ ਇਹਨੂੰ ਕਿਹਾ ਵੀ ਤੂੰ ਘੁੰਡ ਕੱਢ
0: ਆਹੋ ਨਹੀਂ ਠੀਕ ਆ ਉਹਨੇ ਕਿਹੜਾ ਕਿਹਾ
1: ਕਦੇ ਕਿਹਾ ਹੀ ਨਹੀਂ
0: ਇੰਨੇ ਚਿਰ ਚ ਤੇ ਬੰਦੇ ਦਾ ਉਦਾਂ ਨੀ ਕੋਨਫੀਡੈਂਸ ਹੁੰਦਾ ਹੁਣ ਮੈਂ ਮੂੰਹ ਆਪਣਾ ਵਖਾਵਾਂ ਜਿਹੜਾ ਇੰਨੇ ਚਿਰ ਪਰੰਪਰਾ ਬਣਿਆ ਰਿਹਾ ਰੂਬੀ ਜੀ ਤੁਸੀਂ ਆਉਂਦੇ ਰਹੋ
1: ਸਤਿ ਸ਼੍ਰੀ ਅਕਾਲ ਰੂਬੀ ਜੀ
4: ਅੰਮ੍ਰਿਤ ਵੱਲ ਭੇਜਦਾ
1: ਲਿਖਿਆ ਸਹੀ ਹੋਊਗਾ ਦੇਖਣ ਤੋਂ ਖਰਾਬੀ ਹੋ ਸਕਦੀ ਹੈ
0: ਚਲੋ ਕੋਈ ਨੀ ਲਿਖ ਕੇ ਭੇਜਿਆ ਕੀ ਫਿਰ ਤਾਂ ਕੋਈ ਪਤਾ ਲਿਖਿਆ ਉਹਨਾਂ ਨੇ ਗਾਂ ਭੇਜ ਦੇਣਾ
1: ਮੋਟੂ ਪਤਲੂ ਦੇ ਕਾਰਟੂਨ ਜਾਂਦੇ ਲੈ ਰੂਬੀ ਚੱਕ ਗੋਲ ਗੱਪਿਆਂ ਦਾ ਟਰੱਕ ਚਲੋ ਹੋਰ ਸੁਣਾਓ ਤੁਸੀਂ ਕਿਹੜੀ ਗੱਲ ਸ਼ੇਅਰ ਕਰੋਗੇ ਆਪਣੇ ਪੇਰੈਂਟਸ ਦੀਆਂ ਜਿਹੜੀਆਂ ਯਾਦਾਂ ਤੁਹਾਨੂੰ ਤੁਸੀਂ ਗੱਲਾਂ ਬਾਤਾਂ
0: ਸ਼ੌਂਕ ਉਹਨਾਂ ਦੇ
1: ਕਿਹੜੇ ਯਾਦ ਨੇ
0: ਇਹਨਾਂ ਦੇ ਤਾਂ ਮੰਮੀ ਡੈਡੀ ਬਹੁਤ ਸ਼ੌਕੀਨ ਨੇ
4: ਕਾਫੀ
0: ਯਾਰ ਮਿਲ ਚੁੱਕਾ ਮੈਂ
4: ਦੋਨਾਂ ਨੂੰ ਗਾਰਡਨਿੰਗ ਦਾ ਬਹੁਤ ਸ਼ੌਂਕ ਆ ਬਹੁਤ ਜ਼ਿਆਦਾ ਸ਼ੌਂਕ ਆ ਗਾਰਡਨਿੰਗ ਦਾ ਦੋਨਾਂ ਨੂੰ ਤੇ ਜਦੋਂ ਇੱਥੇ ਵੀ ਆਏ ਹੁੰਦੇ ਨੇ ਮੇਰਾ ਵੈਜੀ ਗਾਰਡਨ ਇੰਨਾ ਹਰਾ ਭਰਿਆ ਹੁੰਦਾ ਉਦੋਂ ਮਤਲਬ ਮਾਈ ਵੈਜੀ ਗਾਰਡਨ ਇਜ਼ ਐਟ ਇਟਸ ਬੈਸਟ ਜਦੋਂ ਮੰਮੀ ਡੈਡੀ ਹੁੰਦੇ ਨੇ ਇੱਥੇ ਉਹਨਾਂ ਨੂੰ ਉੱਥੇ ਵੀ ਇਹਨਾਂ ਨੇ ਨਾ ਪਿੱਛੇ ਜਦੋਂ ਅਸੀਂ ਜਿਹੜੇ ਘਰ ਚ ਹੁਣ ਅਸੀਂ ਰਹਿੰਦੇ ਹਾਂ ਬਹੁਤ ਪਹਿਲਾਂ ਜਿੱਥੇ ਰਹਿੰਦੇ ਸੀ ਉੱਥੇ ਪ੍ਰੋਪਰ ਪੂਰਾ ਇੱਕ ਪਲਾਟ ਲਿਆ ਹੋਇਆ ਸੀ ਡੈਡੀ ਨੇ ਸਿਰਫ ਆਪਣੀ ਗਾਰਡਨਿੰਗ ਲਈ ਨਾ ਜਦੋਂ ਅਸੀਂ ਸ਼ਿਫਟ ਕੀਤਾ ਚੇਂਜ ਕੀਤਾ ਇਹ ਘਰ ਬਣਾਇਆ ਇੱਥੇ ਥੋੜੀ ਪਿੱਛੇ ਵਿਹੜਾ ਘੱਟ ਸੀਗਾ ਪਿਛਲਿਆਂ ਨੂੰ ਬਹੁਤ ਜ਼ੋਰ ਲਾਇਆ ਡੈਡੀ ਨੇ ਵੀ ਪਿਛਲਾ ਪਲਾਟ ਮੈਨੂੰ ਮਿਲ ਜਾਵੇ ਪਰ ਉਹਨਾਂ ਨੇ ਚਲੋ ਕਿਸੇ ਵਜ੍ਹਾ ਕਰਕੇ ਨਹੀਂ ਲੈ ਸਕੇ ਉਹ ਤੇ ਹੁਣ ਫਿਰ ਉਹਨਾਂ ਨੇ ਪਿੱਛੇ ਵੀ ਜੀ ਪੱਥਰ ਪਟਾਤਾ ਪਿਛਲੇ ਵਿਹੜੇ ਚ ਥੋੜੀ ਜੀ ਜਗ੍ਹਾ ਸਿਰਫ ਸਬਜ਼ੀਆਂ ਲਾਉਣ ਲਈ ਉਹਨਾਂ ਨੇ ਪੱਥਰ ਪਟਾਇਆ
1: That's good.
4: ਜੇ ਤੁਸੀਂ ਘਰ ਜਾਓ ਸਾਰੇ ਪਾਸੇ ਤੁਹਾਨੂੰ ਫਰੰਟ ਪਹਿਲਾਂ ਐਂਟਰੀ ਤੇ ਫਿਰ ਉੱਪਰ ਨੀਚੇ ਤੁਹਾਨੂੰ ਇੰਨੇ ਕੁ ਗਮਲੇ ਮਿਲਣਗੇ ਸਾਡੇ ਘਰ ਚ ਨਾ ਬਹੁਤ ਜ਼ਿਆਦਾ ਮਤਲਬ ਗ੍ਰੀਨਰੀ ਗ੍ਰੀਨਰੀ ਘਰ ਚ ਬਹੁਤ ਸ਼ੌਕ
0: ਵਧੀਆ ਵਧੀਆ ਗੱਲ ਹੈ ਹਰ ਇੱਕ ਆ ਰਹੀ ਆ ਨਾ ਬੰਦਾ ਐਵੇਂ ਸਾਰੀ ਦਿਹਾੜੀ ਨਹੀਂ ਤੇ ਬੋਰ ਹੁੰਦਾ ਵਾ ਤਾਂਹੀਓ ਤੇ ਬੰਦਾ ਮਤਲਬ ਫੀਲ ਕਰਦਾ ਲੋ ਫੀਲ ਕਰਦਾ ਤੁਸੀਂ ਬਿਜ਼ੀ ਰਹੋ ਸਾਰਾ ਦਿਨ ਤੇ ਠੀਕ ਹੋ
1: ਠੀਕ
4: ਐਗਜ਼ੈਕਟ ਬਿਲਕੁਲ ਹੁਣ ਇੱਕ ਇਹ ਵੀ ਹੈ ਵੀ ਜਿੱਦਾਂ ਹੁਣ ਰਿਟਾਇਰ ਹੋ ਗਏ ਨੇ ਡੈਡੀ ਰਿਟਾਇਰਮੈਂਟ ਤੋਂ ਬਾਅਦ ਵੀ ਉਹਨਾਂ ਦੀ ਆਦਤ ਆ ਵੀ ਉਹ ਸਵੇਰੇ ਉੱਠ ਕੇ ਆਪਣਾ ਤਿਆਰ ਹੋ ਕੇ ਪੱਗ ਵਗੈਰਾ ਬੰਨ ਕੇ ਬੈਠਦੇ ਨੇ ਮੈਂ ਨਹੀਂ ਆਲਸ ਨਹੀਂ ਪਾਉਂਦੇ
0: ਵੀ ਵੈਸੇ ਇਸ ਫੀੜੀ ਦੀ ਗੱਲ ਹੈਗੀ
4: ਬਸ ਨਾ ਲੂੰਗਾ
1: ਯੇ ਦੈਟਸ ਰਾਈਟ ਮਤਲਬ ਜਦੋਂ ਨਾ ਤਿਆਰ ਹੋ ਕੇ ਇੱਕ ਵਾਰੀ ਬੈਠਦੇ ਨੇ ਨਾ ਤਾਂ ਫਿਰ ਪੂਰੀ ਦਿਨ ਉਹਨਾਂ ਦੀ એનર્ਜੀ ਲੈਵਲ ਉਹੀ ਰਹਿੰਦਾ ਹੈ ਉਹਨਾਂ ਨੇ ਫਿਰ ਐ ਨਹੀਂ ਹੈ ਵੀ ਚੱਲ ਹੁਣ ਮੈਂ ਥੱਕ ਗਿਆ ਮੈਂ ਪੱਗ ਲਾ ਕੇ ਪੈ ਜਮਾਨਾ ਉਹਨਾਂ ਨੇ ਜਿਹੜੀ ਝਪਕੀ
0: ਵੀ ਪੱਗ ਨਾ ਜਾਣਾ
1: ਉਹਨਾਂ ਨੇ ਝਪਕੀ ਵੀ ਲੈਣੀ ਕੁਰਸੀ ਤੇ ਬੈਠੇ ਬੈਠੇ ਲੈਣੀ
4: ਉਹਨਾਂ ਨੇ ਡੇਡੇ ਜੇ ਹਾਂ ਡੇਡੇ ਜੇ ਉਹ ਉਦਾਂ ਹੀ ਪੱਗ ਸੀ ਜਿਹੜਾ ਪਿੱਛੇ ਜੇ ਲਾ ਕੇ ਪੈ ਜਾਂਦੇ ਉਹ ਬਹੁਤ ਭਾਰਾ ਜਿਹਾ
0: ਲੱਗਦਾ ਲੋੜ ਪਈ ਤੇ ਉਸੇ ਵੇਲੇ ਉਹਨਾਂ ਉੱਠ ਕੇ ਤੁਰ ਪੈਣਾ ਹਨਾ ਪਰਉਣਾ ਆ ਪੇਸਟੀਆਂ ਲਿਆਉਣੀਆਂ ਲੈ ਹਨਾ ਤੇ ਆਪਾਂ ਤੇ ਉਦਾਂ ਮਤਲਬ ਰੈਡੀ ਹੁੰਦੇ ਆ ਨੂੰ ਉਦਾਂ ਹੀ ਮਨਾ ਕਰਦੀਦਾ ਕਿਸੇ ਨੂੰ ਰੈਡੀ ਹੋਣ ਖੁਣਾ ਹੀ ਆਪਣੀ ਹੁਣ ਜਨਰੇਸ਼ਨ ਦਾ ਫਰਕ ਆ
1: ਮੇਰੇ ਕਿਉਂ ਪੋਲ ਖੋਲਦੇ
0: ਆਪਣੇ ਉਲਟੇ ਆਪਣੇ ਤੇ ਮੰਨ ਲਓ ਤੁਸੀਂ ਸਵੇਰੇ ਸਵੇਰੇ ਕਿਤੇ ਗਏ ਹੋ ਨਾ
1: ਐਗਜੈਕਟਲੀ
0: ਤੇ ਤੁਸੀਂ ਮਤਲਬ ਘਰ ਤੁਸੀਂ ਸਾਰਾ ਦਿਨ ਵਿਹਲੇ ਆਪਾਂ ਤੇ ਜਾ ਕੇ ਸਗੋਂ ਪੱਗ ਪੱਗ ਲਾ ਕੇ ਰਿਲੈਕਸ ਹੋ ਜਾਂਦੇ ਹਾਂ ਪਰ ਉਹਨਾਂ ਨੇ ਕਿਤੇ ਵੀ ਨਹੀਂ ਜਾਣਾ ਤਾਂ ਵੀ ਪੱਗ ਬੰਨ ਕੇ ਆਏ ਆ ਮਤਲਬ ਰੈਡੀ ਹੋ ਕੇ
4: ਬੰਨ ਕੇ ਰੱਖ ਲਿਆ ਹਾਂਜੀ ਆਪਣੇ ਬਚਪਨ ਤੋਂ ਦੇਖਦੀ ਆਈ ਆ ਮੰਮੀ ਡੈਡੀ ਨੂੰ ਹੁਣ ਤੱਕ ਹੁਣ ਉਹ ਕੱਲੇ ਨੇ ਉੱਥੇ ਕਈ ਵਾਰ ਮੈਂ ਫੋਨ ਕਰਦੀ ਹੁੰਦੀ ਹਾਂ ਪੋਰਸੇ ਚ ਬੈਠੇ ਹੁੰਦੇ ਨੇ ਮੰਜਾ ਡਾਈ ਮੈਂ ਕੀ ਕਰਦੇ ਸੀ ਤਾਸ਼ ਖੇਡਦੇ ਸੀ ਸੀਪ
0: ਦੁਖੀ ਦੁਖੀ ਸੀਪ ਕਿ ਦੂਜੀ
4: ਸੀਪ ਲੱਗਦੀ ਆ ਮੰਮੀ ਦੀ ਫੇਰ ਮੰਮੀ ਦਾ ਹਾਲ ਦੇਖਣ ਵਾਲਾ ਮੈਂ ਗਲਤ ਸਿੱਟਦਾ ਸੀ ਹੁਣ ਡੈਡੀ ਕਹਿੰਦੇ ਹੁਣ ਤਾਂ ਲੱਗ ਗਈ ਭਾਬੀ ਖੇਡਦੇ ਆ ਜੋ ਵੀ ਖੇਡਦੇ ਆ ਅਸੀਂ ਸਾਰੇ ਉੱਥੇ ਜਾ ਕੇ ਵੀ ਹੁਣ ਵੀ ਸਾਰੇ ਇਕੱਠੇ ਬੈਠ ਕੇ ਮਤਲਬ ਤਾਸ਼ ਖੇਡਦੇ ਆ ਜਦੋਂ ਜਾਈਦਾ ਇੰਡੀਆ ਜਾਂ ਮੰਮੀ ਹੋਣੀ ਜਦੋਂ ਇੱਥੇ ਆਏ ਹੁੰਦੇ ਆ ਇੱਥੇ ਉਹਨਾਂ ਨੇ ਬੱਚਿਆਂ ਨੂੰ ਜਦੋਂ ਇੱਥੇ ਵੀ ਆਏ ਹੁੰਦੇ ਨੇ ਰੋਜ਼ ਦਾ ਸ਼ਾਮ ਦਾ ਮੰਮੀ ਹੋਣਾ ਦਾ ਘੰਟਾ ਉਹਨਾਂ ਬੱਚਿਆਂ ਨਾਲ ਗੈਵਿਨ ਪਾਰਸ ਨੂੰ ਉਹਨਾਂ ਨੇ ਗਾਣਾ ਲਿਆ ਹੋਏ ਆ ਜਾ ਖੇਡੀਏ ਵਾਕੇ ਆਪਦੇ ਤਾਸ਼ ਖੇਡਣੀ ਆ ਉਹਨਾਂ ਨਾਲ ਤੇ ਬਾਕੀ ਮੈਂ ਕਹਿੰਦੇ ਨੇ ਵੀ ਜੇ ਡੈਡੀ ਦੇ ਸ਼ੌਕ ਬਹੁਤ ਸੀ ਮੇਰਾ ਦੇ ਪਰ ਡੈਡੀ ਤੇ ਜ਼ਿੰਮੇਵਾਰੀਆਂ ਬਹੁਤ ਛੇਤੀ ਪੈ ਗਈਆਂ ਸੀ ਘਰ ਦੀਆਂ ਨਾ ਆਪਦੇ ਭੈਣ ਭਰਾਵਾਂ ਦੀਆਂ ਸੀਗੇ ਸਾਡੇ ਬਾਪੂ ਜੀ ਸੋਹਣੀ ਸੀਗੇ ਪਰ ਜਿੰਨੀ ਕਿ ਮੇਰੇ ਡੈਡੀ ਨੇ ਮੈਂ ਕਹਿੰਦੀ ਹਾਂ ਮੇਰੇ ਤਾਇਆ ਜੀ ਤੋਂ ਵੀ ਵੱਧ ਜ਼ਿੰਮੇਵਾਰੀ ਸਾਂਭੀ ਆ ਘਰ ਦੀ ਡੈਡੀ ਸਾਨੂੰ ਦੱਸਦੇ ਹੁੰਦੇ ਨੇ ਡੈਡੀ ਕਹਿੰਦੇ ਮੈਂ ਜਦੋਂ ਸਕੂਲ ਜਾਂਦਾ ਸੀਗਾ ਤੇ ਮੇਰੇ ਜਿਹੜੇ ਡੈਡੀ ਤੋਂ ਛੋਟੇ ਹੈਗੇ ਨੇ ਮੇਰੇ ਭੂਆ ਜੀ ਉਹਨਾਂ ਨੂੰ ਸਕੂਲ ਡੈਡੀ ਲੈ ਕੇ ਜਾਂਦੇ ਹੁੰਦੇ ਸੀਗੇ ਸਾਈਕਲ ਦੇ ਤੇ ਡੈਡੀ ਕਹਿੰਦਾ ਮੈਂ ਹਾਕੀ ਬਹੁਤ ਸੋਹਣੀ ਖੇਡਦਾ ਸੀ ਪਰ ਮੈਂ ਖੇਡ ਨਹੀਂ ਪਾਇਆ ਕਹਿੰਦੇ ਕਿਉਂਕਿ ਮੈਂ ਤੇਰੀ ਭੂਆ ਨੂੰ ਘਰੇ ਵਾਪਸ ਲੈ ਕੇ ਆਉਣਾ ਹੁੰਦਾ
0: ਸੀ
4: ਡੈਡੀ ਕਹਿੰਦੇ ਮੈਨੂੰ ਸ਼ੌਕ ਵੀ ਬਹੁਤ ਸੀ ਮੈਂ ਖੇਡਦਾ ਵੀ ਵਧੀਆ ਸੀ ਪਰ ਕਹਿੰਦੇ ਮੈਂ ਖੇਡ ਨਹੀਂ ਸਕਿਆ ਕਹਿੰਦੇ ਕਿਉਂਕਿ ਤੇਰੀ ਭੂਆ ਮੇਰੇ ਨਾਲ ਹੀ ਜਾਂਦੀ ਸੀ ਕਹਿੰਦੇ ਮੈਂ ਇਹਨੂੰ ਨਾਲ ਲੈ ਕੇ ਆਉਣਾ ਹੁੰਦਾ ਸੀ ਵੀ ਮੇਰੀ ਰਿਸਪੋਨਸੀਬਿਲਟੀ ਹੁੰਦੀ ਸੀਗੀ ਮੈਂ ਨਹੀਂ ਕਰ ਪਾਇਆ ਪਰ ਮੈਂ ਦੇਖਿਆ ਮੈਂ ਜਿੱਦਾਂ ਬੁੱਕਸ ਵੀ ਬਹੁਤ ਰੀਡ ਕਰਦੇ ਡੈਡੀ ਕਿਤਾਬਾਂ ਬਹੁਤ ਪੜ੍ਹਦੇ ਨੇ ਜਦੋਂ ਡੈਡੀ ਨੂੰ ਰਾਤ ਨੂੰ ਨੀਂਦ ਨੀ ਆਉਂਦੀ ਨਾ ਉਹਨਾਂ ਨੇ ਬੁੱਕ ਸਰਾਣੇ ਰੱਖੀ ਹੁੰਦੀ ਹੈ ਆਪਣੀ ਉੱਠ ਕੇ ਦੂਜੇ ਕਮਰੇ ਚ ਜਾ ਕੇ ਬੁੱਕ ਰੀਡ ਕਰਨ ਲੱਗ ਜਾਂਦੇ ਨੇ ਉਹ ਕਈ ਵਾਰੀ ਮੈਂ ਦੇਖਿਆ ਡੈਡੀ ਦੇ ਬੁੱਕ ਐਂ ਪਈ ਹੁੰਦੀ ਆ ਤੇ ਛਾਤੀ ਤੇ ਪਈ ਹੁੰਦੀ ਆ ਡੈਡੀ ਸੁੱਤੇ ਪਏ ਹੁੰਦੇ ਨੇ
1: ਉਹ ਤਸੱਲੀ ਹੋ ਜਾਂਦੀ ਹੈ ਹੁਣ ਪੜ੍ਹਦੇ ਪੜ੍ਹਦੇ ਨੀਂਦ ਆ ਗਈ
4: ਹੈ ਮੈਨੂੰ ਲੱਗਦਾ ਵੀ ਡੈਡੀ ਚ ਪੇਸ਼ੈਂਸ ਵੀ ਸ਼ਾਇਦ ਤਾਂ ਹੀ ਇੰਨੀ ਆ ਵੀ ਜਿਹੜੀ ਇੰਨੀ ਰੀਡ ਕਰਦੇ ਆ ਨਾ ਵੀ ਮੈਂ ਮਤਲਬ ਮੇਰੇ ਮੰਮੀ ਡੈਡੀ ਵੀਰ ਜੀ ਪਰਸਨੈਲਿਟੀ ਬਹੁਤ ਉਲਟਾ ਇੱਕ ਦੂਜੇ ਤੋਂ
0: ਤਾਂ ਨਹੀਂ ਇਦਾਂ ਅਸੀਂ ਤੇ ਆਈਡੈਂਟੀਫਾਈ ਕਰਨਾ ਨਾ ਮਤਲਬ ਇਹ ਕਹਿ ਸਕਦੇ ਹਾਂ ਅਸੀਂ ਤੇ ਫਿਰ ਨਾਲ ਪ੍ਰੂਫ ਚਾਹੀਦੇ ਨੇ ਸਾਨੂੰ
1: ਐਗਜ਼ੈਕਟਲੀ
0: ਹਾਂ ਤੜਕਾ ਤੁੜਕਾ ਸਾੜ ਦਿੰਦੇ ਕਿ ਕਰ ਕਿਦਾਂ ਮਤਲਬ
4: ਉਹ ਵੀ ਸੜ ਜਾਂਦਾ ਕਿ
0: ਸੜ ਜਾਂਦਾ
4: ਨਾ ਪਿੱਛੇ ਦੇ ਮੇਰੇ ਨਾਲ ਇੱਕ ਦਿਨ ਗੱਲ ਕਰਦੇ ਸੀ ਉਹਦੇ ਉਹਦੇ ਕਰੇਲਾ ਦੀ ਸਬਜ਼ੀ ਸੜ ਗਈ ਕਹਿੰਦੇ ਹੋ ਹੋ ਮੈਂ ਤਾਂ ਬਾਹਰ ਚਲੀ ਗਈ ਸਬਜ਼ੀ
0: ਫਿਰ ਤੇ ਹੈ ਗੱਲ ਫਿਰ ਫਿਰ ਤੇ ਗੱਲ ਹੈ
4: ਮੰਮੀ ਨੂੰ ਸੂਟਾਂ ਦਾ ਬਹੁਤ ਸ਼ੌਂਕ ਹੈ ਮੇਰੇ ਮੰਮੀ ਨੂੰ ਆਈ ਥਿੰਕ ਉਹ ਸ਼ੌਂਕ ਮੇਰੇ 'ਚ ਵੀ ਆਇਆ ਯਾਦ ਹੈ ਜਦੋਂ ਅਸੀਂ ਇੰਡੀਆ ਰਹਿੰਦੇ ਸੀ ਜੀ ਵਿਆਹ ਹੋਇਆ ਵਿਆਹ ਤੋਂ ਹਰੇਕ ਮਹੀਨੇ ਅਸੀਂ ਤਕਰੀਬਨ ਕਿਉਂਕਿ ਘੰਟੇ ਦਾ ਡਿਫਰੈਂਸ ਆ ਮੇਰੇ ਕੋਲ
0: ਲੁਧਿਆਣੇ ਦਾ ਇਹ ਤੇ ਡਿਫਾਲਟ ਫੰਕਸ਼ਨ ਹੈ ਨਾ ਲੇਡੀਜ਼ ਦਾ ਉਹ ਤੇ ਹਰ ਇੱਕ ਨੂੰ ਮਿਲਦਾ ਸੂਟ ਤੇ ਕਿਹਨੂੰ ਨਹੀਂ ਪਸੰਦ ਹੋਣੇ ਹੈ ਨਾ
4: ਹਾਂ ਨਹੀਂ ਪਰ ਸਾਡਾ ਇਹ ਹੁੰਦਾ ਸੀ ਜਿਵੇਂ ਨਾ ਇੱਕ ਵਾਰੀ ਗਏ ਇੱਕ ਵਾਰੀ ਮਤਲਬ ਜਦੋਂ ਵੀ ਜਾਂਦੇ ਸੀ ਵੀਰ ਜੀ ਅਸੀਂ ਵਿਆਹ ਤੋਂ ਬਾਅਦ ਜਦੋਂ ਮੈਂ ਜਾਣਾ ਮੰਮੀ ਨੇ ਹਰ ਵਾਰੀ ਮੇਰੇ ਲਈ ਵੀ ਸੂਟ ਸਵਾ ਕੇ ਰੱਖਿਆ ਹੋਣਾ ਨਾ ਨਵਾਂ ਜਦੋਂ ਮੈਂ ਮਹੀਨੇ ਬਾਅਦ ਜਾਣਾ ਚਾਹੇ 15 ਦਿਨਾਂ ਬਾਅਦ ਹੈ ਨਾ ਇੱਕ ਵਾਰੀ ਜਸਪਾਲ ਨੇ ਕਹਿਤਾ ਕਿ ਮੰਮੀ ਵੀ ਇਹਨੂੰ ਹਰ ਵਾਰ ਵੀ ਹਰੇਕ ਵਾਰੀ ਸੂਟ ਦੇਣਾ ਜ਼ਰੂਰੀ ਹੁੰਦਾ
0: ਫਿਰ ਖੁੱਲਾ ਕਰਾਉਣਾ ਪੈਂਦਾ ਆ ਕੇ ਤੁਸੀਂ ਕਿਉਂ ਸਵਾ ਕੇ ਰੱਖਦੇ ਹੋ ਪੂਰੀ ਗੱਲ ਦੱਸੋ
4: ਮੰਮੀ ਦਾ ਜਵਾਬ ਕੀ ਸੀ ਵੀ ਜੀ ਕਹਿੰਦੇ ਕਹਿੰਦੇ ਵੀ ਇੰਨੇ ਕਹਿੰਦੇ ਇਹਨੂੰ ਸੂਟ ਲੈ ਲੈ ਕੇ ਦੇਈ ਜਾਂਦੇ ਹੋ ਵੀ ਹਰ ਵਾਰੀ ਲੈ ਦਿੰਦੇ ਮੰਮੀ ਨੇ ਪਤਾ ਮੂਹਰੇ ਕੀ ਕਿਹਾ ਕਹਿੰਦੇ ਲੈ ਇਹਦਾ ਤਾਂ ਹਲੇ ਵਿਆਹ ਕੱਲ ਹੋਇਆ ਕਹਿੰਦੇ ਇਹਦੀ ਮਾਂ ਦੇ ਹਲੇ ਤੱਕ ਨੀ ਕਹਿੰਦੇ ਸ਼ੌਂਕ ਪੂਰਾ ਹੋਇਆ ਹੈਗਾ ਕਹਿੰਦੇ ਤਾਂ ਵਿਆਹ ਹਲੇ ਕੱਲ ਹੋਇਆ
5: ਜੁਗਾੜ ਲਾਇਆ ਹੈ
6: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
5: ਨੰਬਰ ਦਾ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ
6: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੇਵਨ ਹਾਲ।
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
3: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
5: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
6: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
5: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
7: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
8: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
9: Are you ready?
10: ਆਸਟ੍ਰੇਲੀਆ ਵਿੱਚ ਹਰ ਬਿਲ ਦੀ ਸ਼ੁਰੂਆਤ ਹੋਣ ਵਾਲੀ ਹੈ ਹੋਰ ਵੀ ਆਸਾਨ। ਬਿਲਡਿੰਗ ਟਿੰਬਰ, ਪਾਵਰ ਐਂਡ ਹੈਂਡ ਟੂਲਸ, ਸਲੀਪਰ, ਹਾਰਡਵੇਅਰ, ਡੈਕਿੰਗ, ਸੇਫਟੀ ਐਂਡ ਵਰਕਵੇਅਰ, ਵਿੰਡੋਜ਼ ਐਂਡ ਡੋਰਸ ਤੇ ਹੋਰ ਵੀ ਬਹੁਤ ਕੁਝ, ਸਭ ਇੱਕ ਹੀ ਥਾਂ ਉੱਤੇ। ਪ੍ਰੋਫੈਸ਼ਨਲ ਇੰਸਟਾਲੇਸ਼ਨ, ਸੇਮ ਡੇ ਡਿਲੀਵਰੀ ਤੇ ਟ੍ਰੇਡ ਕ੍ਰੈਡਿਟ ਆਪਸ਼ਨਸ ਵੀ ਅਵੇਲੇਬਲ ਨੇ। ਏ ਕਲਾਸ ਬਿਲਡਿੰਗ ਮਟੀਰੀਅਲਸ, ਤੁਹਾਡੇ ਹਰ ਬਿਲ ਦਾ ਟ੍ਰਸਟਡ ਪਾਰਟਨਰ। ਕਮਿੰਗ ਸੂਨ, ਪਤਾ ਚੱਲੇਗਾ ਇੱਥੇ ਹੀ। ਸੁਣਦੇ ਰਹੋ ਰੇਡੀਓ ਹਾਂਜੀ। ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2 Fold Landing।

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਕਿ ਗਾਣਾ ਤੁਸੀਂ ਪਸੰਦ ਕਰ ਰਹੇ ਹੋਗੇ ਅਤੇ ਵਿੱਚ ਵਿੱਚ ਬੰਦ ਕਰਕੇ ਅਤੇ ਤੁਹਾਡਾ ਸਵਾਦ ਖਰਾਬ ਕਰਨ ਦੇ ਲਈ ਮਾਫ਼ੀ ਅਤੇ ਪ੍ਰੋਗਰਾਮ ਹਾਂਜੀ ਮੈਲਬਨ 'ਚ ਗੱਲਬਾਤ ਆਪਾਂ ਕਰ ਰਹੇ ਹਾਂ ਸਾਡੇ ਮੰਮੀ ਡੈਡੀਆਂ ਦੇ ਬਜ਼ੁਰਗਾਂ ਦੇ ਸਾਡੇ ਕੀ ਸ਼ੌਂਕ ਅਤੇ ਤੁਹਾਨੂੰ ਕੀ ਉਹਨਾਂ ਸ਼ੌਂਕਾਂ ਦਾ ਅਹਿਸਾਸ ਕਿ ਤੁਸੀਂ ਉਹ ਚੀਜ਼ਾਂ ਨੋਟ ਕੀਤੀਆਂ ਜਾਂ ਕਰਦੇ ਹੋ ਕਰ ਰਹੇ ਹੋ ਮੇਰੇ ਨਾਲ ਨੇ ਨੋਨੀਆਂ ਪੀ ਦਿਆਲ
1: ਸਤਿ ਸ਼੍ਰੀ ਅਕਾਲ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਔਰ ਗੱਲਾਂ ਬਾਤਾਂ ਜਿੱਦਾਂ ਹੋ ਰਹੀਆਂ ਨੇ ਯੂਨੋ ਆਹ ਵਾਲੇ ਟੋਪਿਕ ਜਿਹੜੇ ਹੁੰਦੇ ਨੇ ਬੜੀ ਵੈਰੀ ਨੋਸਟੈਲਜਿਕ ਹੁੰਦੇ ਆ ਮੇਰੇ ਲਈ ਮੈਨੂੰ ਤਾਂ ਪੂਰੀਆਂ ਪਿਛਲੀਆਂ ਯਾਦਾਂ ਪੂਰੀਆਂ ਉਗੜ ਉਗੜ ਕੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ
0: ਫੜ ਫੜ ਫੜ ਕੇ ਦੂਜਿਆਂ ਦੀ ਗੱਲ ਕਰਾਉਣੀ ਪੈਂਦੀ
1: ਦੂਜਿਆਂ ਨੇ ਕਹਿਣਾ ਪੈਂਦਾ ਬਾਈ ਦੋ ਮਿੰਟ ਦੋ
0: ਦੂਜਿਆਂ ਨੂੰ ਫੜ ਫੜ ਕੇ ਤੁਹਾਡੇ ਜਦੋਂ ਮੰਨ ਲਓ ਆਪਾਂ ਉਹਦੀ ਪਾਉਂਦੇ ਹੁੰਦੇ ਹਾਂ ਦੂਜੀ ਮਤਲਬ ਚਾਰਾ ਚੂਰਾ ਪਾ ਕੇ ਜਦੋਂ ਸੁੱਕ ਗਰਮੀ ਹੋਵੇ ਭਾਰਤ ਸਟਾਲਾ ਸਟੂਲਾ ਮਤਲਬ ਮਾੜਾ ਮੋਟਾ ਜਿਹਾ ਹਰਿਆ ਹੋ ਰਿਹਾ ਹੋਵੇ ਤੋ ਇੰਨਾ ਕੁ ਵਿਖਾ ਕੇ ਬਸ ਉਹਨੂੰ ਮਤਲਬ ਲਾਲਚ ਜਿਹਾ ਮੱਝ ਨੂੰ ਬਾਅਦ ਚ ਲੈ ਜੀ ਦਾ ਧੋ ਕੇ ਦੂਸਰੀ
1: ਸੋਰੀ
0: ਮਤਲਬ ਮੈਂ ਮੱਝ ਨੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਮੈਂ ਜਸਟ ਐਗਜ਼ਾਮਪਲ ਦੇ ਰਿਹਾ ਉਹਨੂੰ ਕਿਸੇ ਪਾਸੇ ਨਹੀਂ ਲਾਉਣਾ ਆਸਟ੍ਰੇਲੀਆ ਤੇ ਬੰਗਲਾਦੇਸ਼ ਦਾ ਪਹਿਲਾ ਟੈਸਟ ਮੈਚ ਸ਼ੁਰੂ ਹੋ ਚੁੱਕਾ ਤੇ ਆਪਣਾ ਜੇ ਤੁਸੀਂ ਰਿਪੀਟ ਸੁਣ ਰਹੇ ਹੋ ਤੇ ਇਹ ਆਪਾਂ ਗੱਲਬਾਤ ਕਰ ਰਹੇ ਹਾਂ ਸਵੇਰੇ 11:30 ਵਜੇ ਦੇ ਆਸ ਪਾਸ ਆਸਟ੍ਰੇਲੀਆ 45 ਦੌੜਾਂ ਬਣਾ ਚੁੱਕਾ ਵਾ ਤੇ ਹਾਲੇ ਤੱਕ ਕੋਈ ਆਊਟ ਨਹੀਂ ਹੋਇਆ ਤੇ ਨਾਲ ਕੁਛ ਇੱਕ ਪ੍ਰੋਗਰਾਮ ਇਸ ਤੋਂ ਪਹਿਲਾਂ ਕਿ ਆਪਾਂ ਆਪਣੇ ਅਗਲੇ ਕਾਲਰਾਂ ਵੱਲ ਵਧੀਏ ਕੁਛ ਇੱਕ ਪ੍ਰੋਗਰਾਮ ਜਿਹਦੇ ਵਿੱਚ ਅੱਜ ਦੇ ਦਿਨ ਤੋਂ ਇੰਡੀਅਨ ਫਿਲਮ ਫੈਸਟੀਵਲ ਸ਼ੁਰੂ ਹੋ ਚੁੱਕਾ ਜੀ ਤੇ ਇਸ ਟਾਈਮ ਜੇ ਮੈਂ ਗਲਤ ਨਹੀਂ ਤਾਂ ਹਾਂ ਪ੍ਰੈਸ ਕਾਨਫਰੰਸ ਚੱਲ ਰਹੀ ਹੋਊਗੀ ਅਤੇ ਟੀਮ ਸਾਡੀ ਵੀ ਪਹੁੰਚ ਚੁੱਕੀ ਆ ਅਤੇ ਬਹੁਤ ਜਲਦ ਜਾਂ ਤਾਂ ਪਹੁੰਚ ਗਈਆਂ ਹੋਣਗੀਆਂ ਸੋਸ਼ਲ ਮੀਡੀਆ ਤੱਕ ਖਬਰਾਂ ਸਾਡੇ ਵੀ ਅਤੇ ਜਾਂ ਫਿਰ ਜਲਦ ਪਹੁੰਚਾ ਦਿਆਂਗੇ ਤੁਹਾਨੂੰ ਅਤੇ ਅੱਜ ਹੀ ਸ਼ਾਮ ਨੂੰ ਰਾਤ ਨੂੰ ਅਵਾਰਡ ਸੈਰੇਮਨੀ ਵੀ ਆ
1: ਆਓ
0: ਠੀਕ ਆ ਜੀ ਸੋ ਕਿਹਨੂੰ ਕਿਹਨੂੰ ਮਿਲਦੇ ਅਵਾਰਡ ਕੀ ਮਿਲਦਾ ਅਤੇ ਤੁਸੀਂ ਵੀ ਜੇਕਰ ਮਿਲਣਾ ਵਾ ਵੇਖਣਾ ਵਾ ਤੁਸੀਂ ਪੰਕਜ ਤ੍ਰਿਪਾਠੀ ਨੂੰ ਅਤੇ ਰੇਖਾ ਨੂੰ ਅਤੇ ਬਾਕੀਆਂ ਦੇ ਮੈਨੂੰ ਨਾਂ ਨਹੀਂ ਪਤਾ ਇੱਕ ਉਹ ਹੈਗਾ ਉਹ ਭਾਊ ਜਿਹੜਾ ਉਹ ਨਹੀਂ ਆਪਣੇ ਕਿਹੜੀ ਉਹ ਫਿਲਮ ਹੀ ਲੈ ਹੁਣ ਪਹਿਲਾਂ ਫਿਲਮ ਯਾਦ ਆਊਗੀ ਤਾਂ ਫਿਰ ਭਾਊ ਯਾਦ ਕੰਤਾਰਾ ਕੰਤਾਰਾ ਵਾਲਾ ਭਾਊ
1: ਚਲੋ ਸਮਝ ਆ ਗਈ ਨਾ ਸਾਰੇ ਸਹੀ ਸਹੀ ਲਾ ਲਓ ਸਮਝ ਆ ਗਈ ਨਾ ਸਾਰਿਆਂ ਨੂੰ
0: ਮੈਂ ਮਤਲਬ ਫਿਲਮ ਮੇਰੇ ਨਾ ਪਤਾ ਨਹੀਂ ਕੀ ਗੱਲ ਬੜੀ ਭੁੰਗ ਜਿਹੇ ਪੈ ਜਾਂਦੇ ਦਿਮਾਗ 'ਚ ਕਈ ਵਾਰੀ ਜਦੋਂ ਇੱਦਾਂ ਗੱਲ ਕਰੀਦੀ ਮਤਲਬ ਦਿਮਾਗ 'ਚ ਮੰਨ ਲਓ ਹੁਣ ਇੱਦਾਂ ਦੀ ਗੱਲ ਕਰਨੇ ਆ ਫੋਟੋ ਜਸੋਵਾਲ ਸਾਹਿਬ ਦੀ ਘੁੰਮੀ ਜਾਊਗੀ ਨਾ ਕੰਤਾਰਾ ਦਾ ਆਈ ਜਾਊਗਾ ਕਿੰਨਾ ਕੁਛ ਇੱਕ
1: ਜਸੋਵਾਲ ਸਾਹਿਬ ਤੇ ਕੰਤਾਰਾ
0: ਨਹੀਂ ਮਤਲਬ ਵੈਸੇ ਹੀ ਮਤਲਬ ਕਿੰਨਾ ਕੁਛ ਹੀ ਐਵੇਂ ਦਿਮਾਗ 'ਚ ਪਤਾ ਇੱਕੋ ਦਮ ਆ ਜਾਂਦਾ ਨਾ ਫਿਰ ਉਹ ਸਮਝ ਨਹੀਂ ਲੱਗਦੀ ਵੀ ਆਹ ਕਿਉਂ ਆਇਆ ਅਤੇ ਆਹ ਕੌਣ ਸੀ ਅਤੇ ਫਿਲਮ ਦਾ ਨਾਂ ਕੀ ਅਤੇ ਬੰਦੇ ਦਾ ਨਾਂ ਕੀ ਆ ਚਲੋ ਖੈਰ ਹੁਣ ਤਾਂ ਆਪਣਾ ਇੰਨਾ ਕੁ ਹੋ ਗਿਆ ਵੀ ਜਿਹੜੇ ਸੁਣਨ ਵਾਲੇ ਉਹ
1: ਸਮਝ ਜਾਂਦੇ
0: ਨੇ ਨਾ ਇਸ ਕਰਕੇ ਆਪਾਂ ਬਹੁਤੀ ਬਹੁਤਾ ਦਿਮਾਗ 'ਤੇ ਪ੍ਰੈਸ਼ਰ ਨਹੀਂ ਪਾਈਦਾ ਅਤੇ ਆਪੇ ਸਮਝ ਜਿਓ ਉਹਦੀ ਇੱਕ ਇਸੇ ਤਰ੍ਹਾਂ ਦੀ ਇੱਕ ਫਿਲਮ ਵੀ ਆ ਆਪੇ ਸਮਝ ਜਿਓ ਉਹਦੀ ਕਿਉਂਕਿ ਇਹਦੇ ਵਿੱਚ ਸਾਈਨ ਲੈਂਗੁਏਜ ਦੀ ਗੱਲਬਾਤ ਹੋਊਗੀ ਅਤੇ ਕਿਆ ਖੂਬ ਹੋਊਗੀ ਅੱਜ ਦੇ ਦਿਨ ਟ੍ਰੇਲਰ ਰਿਲੀਜ਼ ਹੋ ਜਾਣਾ ਵਾ ਬੋਲ ਭਾਵੇਂ ਨਾ ਬੋਲ ਸੋ ਰਿਦਮ ਬੋਇਜ਼ ਦੀ ਅਗਲੀ ਜਿਹੜੀ ਪੀੜ੍ਹੀ ਆ ਉਹ ਹੁਣ ਫਿਲਮਾਂ ਦੇ ਵਿੱਚ ਬਤੌਰ ਅਦਾਕਾਰ ਐਂਟਰੀ ਮਾਰੂਗੀ ਇਸ ਫਿਲਮ ਦੇ ਜ਼ਰੀਏ ਅਤੇ ਇਹ ਜਿਹੜਾ ਅੱਜ ਦੇ ਦਿਨ ਟ੍ਰੇਲਰ ਰਿਲੀਜ਼ ਹੋ ਜਾਣਾ ਅਤੇ ਫਿਰ ਬਾਕੀ ਕੱਲ੍ਹ ਦੇ ਦਿਨ ਗੱਲਬਾਤਾਂ ਕਰਾਂਗੇ ਵੀ ਕਿੱਦਾਂ ਤੁਹਾਨੂੰ ਲੱਗਾ ਅਤੇ ਟ੍ਰੇਲਰ ਤੋਂ ਪਹਿਲਾਂ ਤਾਂ ਕੀ ਕਹਿਣਾ ਆਪਾਂ ਤਾਂ ਕਹਾਂਗੇ ਵੀ ਵਧੀਆ ਬਾਕੀ ਤੁਸੀਂ ਦੱਸਿਓ ਕੱਲ੍ਹ ਵੇਖ ਕੇ ਅਤੇ ਬਟਵਾਰਾ ਫਿਲਮ ਇਹ ਕੱਲ੍ਹ ਰਿਲੀਜ਼ ਹੋ ਜਾਣੀ ਉਹਨਾਂ ਨੇ ਜੀ ਤੁਹਾਡੇ ਪਸੰਦੀਦਾ ਸ਼ਬਾਨਾ ਆਜ਼ਮੀ ਆ ਰਹੇ ਨੇ ਇਹਦੇ 'ਚ ਅਤੇ ਆਪਣਾ ਸਨੀ ਦਿਓਲ ਹਾਂਜੀ ਸਨੀ ਦਿਓਲ ਦੇ ਨਾਲ ਇੰਟਰਵਿਊ ਆਪਾਂ ਜਿਹੜੀ ਕੀਤੀ ਆ ਉਹ ਤੁਸੀਂ ਜ਼ਰੂਰ ਸੁਣ ਲਿਓ ਅਤੇ ਆਪਣਾ ਮਿਰਜ਼ਾਪੁਰ ਵੀ 4 ਤਰੀਕ ਨੂੰ ਆ ਰਹੀ ਹੈ ਅਤੇ ਬੋਲ ਭਾਵੇਂ ਨਾ ਬੋਲ 4 ਤਰੀਕ ਨੂੰ ਆ ਰਹੀ ਹੈ ਅਵਾਰਾਪਨ ਪਹਿਲੀ ਵੇਖੀ ਤੁਸੀਂ ਅਵਾਰਾਪਨ
1: ਅਵਾਰਾਪਨ ਆਈ ਡੋਂਟ ਨੋ
0: ਤੁਸੀਂ ਕਿਹੜੀ ਛੱਡੀ ਹੁੰਦੀ ਹੈ ਵੈਸੇ
1: ਤਾਂ ਹੀ ਨਹੀਂ ਆਈ ਡੋਂਟ ਨੋ ਦੇਖੀ ਹੋਊਗੀ ਮੈਨੂੰ ਸਟੋਰੀ ਲਾਈਨ ਦੱਸੋਗੇ ਫਿਰ ਮੈਨੂੰ ਯਾਦ ਆ ਜਾਊਗਾ ਵੀ ਹਾਂ
0: ਮੈਂ ਤਾਂ ਆਪਣੇ ਵੇਖੀ ਅਵਾਰਾਪਨ 2 ਆਈ ਆ ਹੁਣ ਇਹ ਕੱਲ੍ਹ ਰਿਲੀਜ਼ ਹੋਣੀ ਇਮਰਾਨ ਹਾਸ਼ਮੀ ਦੀ ਆ
1: ਓਕੇ
0: ਅਤੇ ਕੱਲ੍ਹ ਰਿਲੀਜ਼ ਹੋਣੀ ਆ ਵੈਸੇ ਵੀ ਜਿੱਦਾਂ ਦਾ ਹੀ ਰਹੋ ਬੰਦਾ ਸੁਣ ਕੇ ਮਨਾ ਨਹੀਂ ਮੈਂ ਨਹੀਂ ਬੰਦਾ ਸੁਣ ਕੇ ਮਨਾ ਕਰ ਦਿੰਦਾ ਨਹੀਂ ਮੈਂ ਪਰ ਉਹ ਤਾਂ ਠੀਕ ਬਣਾਉਂਦਾ ਵੈ
1: ਰੀਸੈਂਟ ਰੀਸੈਂਟ ਤਾਂ ਮੈਂ ਇੱਕ ਦੇਖੀ ਉੱਤਰ ਦਾ ਪੁੱਤਰ ਨੈੱਟਫਲਿਕਸ 'ਤੇ ਉੱਤਰ ਦਾ ਪੁੱਤਰ ਅਨੂ ਕਪੂਰ ਦੀ ਸੀ ਅਨੂ ਕਪੂਰ ਦੀ ਆ
0: ਕੁੱਤਰ ਦਾ ਪੁੱਤਰ
1: ਉੱਤਰ ਉੱਤਰ
0: ਉੱਤਰ
1: ਉੱਤਰ ਮੀਨਸ ਨੌਰਥ ਵਾਲਾ ਹੁੰਦਾ ਨਾ ਨੌਰਥ ਵਾਲਾ ਉਹ ਵਾਸਤੂ 'ਤੇ ਉਹ ਸੀਗੀ ਥੋੜ੍ਹੀ ਜਿਹੀ ਐਂਡ ਇਟਸ ਅ ਫਨੀ ਵੇ ਐਂਡ ਦੈਨ ਸਾਰੇ ਜਿਹੜੇ ਖਾਮ ਖਾ ਦੇ ਝਮੇਲੇ ਹੁੰਦੇ ਆ ਨਾ ਉਹਨਾਂ ਚ ਦੂਰ ਕੱਢਣ ਵਾਲੀ ਫਿਲਮ ਆ ਮਸਟ ਵਾਚ ਯੈਸ ਜੇ ਕੋਈ ਜਣੇ ਆਪਣੇ ਆਪ ਨੂੰ ਉੱਥੇ ਆੜਿਆ ਫਸਿਆ ਮਹਿਸੂਸ ਕਰਦੇ ਹੋ ਮਸਟ ਵਾਚ
0: ਗੁੱਡ ਅਤੇ ਯਾਰ ਡਿਗਰੀ ਕਸੂਤੀ ਡਿਗਰੀ ਹੈ ਅਤੇ ਰਿਲੀਜ਼ ਹੋ ਗਈ ਸੀ ਪਿਛਲੇ ਹਫ਼ਤੇ ਜਿੱਦਾਂ ਵੇਖੀ ਆ ਉਹ ਤੁਸੀਂ ਦੱਸਿਓ ਕਿੱਦਾਂ ਦੀ ਆ ਅਤੇ ਗ੍ਰੇਟ ਪੰਜਾਬ ਰੋਬਰੀ ਵੀ ਰਿਲੀਜ਼ ਹੋ ਗਈ ਸੀ ਅਤੇ ਕਣਕਾਂ ਦੇ ਉੱਲੇ ਵੀ ਰਿਲੀਜ਼ ਹੋ ਗਈ ਸੀ ਅਤੇ ਇਹ ਤੁਸੀਂ ਜੇ ਵੇਖੀਆਂ ਨੇ ਤਾਂ ਇਹਨਾਂ ਬਾਰੇ ਦੱਸ ਸਕਦੇ ਹੋ ਨਹੀਂ ਤਾਂ ਫਿਰ ਆਪਾਂ ਹੁਣ ਅੱਗੇ ਵੱਧਦੇ ਹਾਂ ਪ੍ਰੋਗਰਾਮ ਹਾਂਜੀ ਮੈਲਬਨ ਅਤੇ ਦੱਸ ਦਈਏ ਤੁਹਾਨੂੰ ਵੀ ਆਸਟ੍ਰੇਲੀਆ ਦਾ ਇੱਕ ਆਊਟ ਹੋ ਗਿਆ
1: ਹਾਂਜੀ ਮੈਲਬਨ ਆਸਟ੍ਰੇਲੀਆ ਦਾ ਇੱਕ ਆਊਟ ਹੋ ਗਿਆ
0: ਹਾਂ ਸਰ ਆਸਟ੍ਰੇਲੀਆ ਦਾ ਇੱਕ ਖਿਡਾਰੀ ਜਿਹੜਾ ਉਹ ਅੱਛਾ ਇੱਧਰ ਮਤਲਬ ਜਦੋਂ ਮੈਂ ਆਉਂਦਾ ਵਾਂ ਤਾਂ ਇੱਧਰ ਕਹਿੰਦੇ ਨਹੀਂ ਆ ਅਤੇ ਉੱਧਰ ਮੈਂ ਜਾਂਦਾ ਵਾਂ ਅਤੇ ਉੱਧਰ ਕਹਿੰਦੇ ਵਾ ਵੀ ਹੋ ਗਿਆ ਵਾ ਅਤੇ ਚਲੋ ਹਾਂ ਇੱਕ ਹੋ ਗਿਆ ਭਾਈ ਆਊਟ ਅਤੇ ਮੈਨੂੰ ਲੱਗਦਾ ਵੀ ਇੱਕ ਔਖੇ ਜਿਹੇ ਨਾਲ ਆ ਜਿਹੜਾ ਆਊਟ ਹੋਇਆ ਵਾ ਇੱਕ ਉਹ ਕੀ ਸੀਗਾ ਆਪਣਾ ਵੈਦਰ ਹਾਰਡ
1: ਹਾਂ
0: ਅਤੇ ਆਪਣਾ ਗੱਲਾਂ ਬਾਤਾਂ ਚੱਲ ਰਹੀਆਂ ਸੀ ਕਿ ਮੰਮੀ ਡੈਡੀ ਦੇ ਸ਼ੌਂਕ ਕਈਆਂ ਦੇ ਮੰਮੀ ਡੈਡੀ ਦੇ ਕ੍ਰਿਕਟ ਵੇਖਣ ਦੇ ਵੀ ਹੈਗੇ ਨੇ
1: ਛੱਤ ਦੇ ਉੱਤੇ ਸਾਨੂੰ ਹਾਕੀ ਖਿਡਾਉਣੀ ਆਪ ਵੀ ਖੇਡਣੀ ਸਾਨੂੰ ਵੀ ਨਾਲ ਖਿਡਾਉਣੀ ਮਤਲਬ ਸ਼ੌਕ ਹੋਊਗਾ ਤਾਂ ਹੀ ਉਹਨਾਂ ਨੇ ਉਧਰਲੇ ਪਾਸੇ ਜਿਹਨੂੰ ਹੁੰਦੇ ਸੀ ਆਲਵੇਜ਼ ਨਹੀਂ ਤਾਂ ਮੈਨੂੰ ਪਤਾ ਸੀਗਾ ਹਾਕੀ ਸੇਵਾ ਕਰਨ ਦਾ ਹੀ ਕੰਮ ਹੁੰਦੀ ਹੈ ਬਾਅਦ ਚ ਪਤਾ ਲੱਗਿਆ ਵੀ ਅੱਛਾ ਹੈ ਖੇਡਣ ਦੇ ਵੀ ਕੰਮ ਹੁੰਦੀ ਜੀ
0: ਤੇ ਸਾਡੇ ਨਾਲ ਰਿਚਰਡ ਜੀ ਨੂੰ ਕਰ ਦਈਏ ਪਹਿਲਾਂ ਵੇਲੇ 870 ਤੁਸੀਂ ਆਉਂਦੇ ਰਹੋ ਜੀ
1: ਸਤਿ ਸ਼੍ਰੀ ਅਕਾਲ ਰਿਚਰਡ ਜੀ
2: ਸਤਿ ਸ਼੍ਰੀ ਅਕਾਲ ਨੋਨਿਆ ਜੀ ਰਣਜੋਤ ਪਾਜੀ
0: ਜੀ ਸਤਿ ਸ਼੍ਰੀ ਅਕਾਲ ਜੀ ਰਿਚਰਡ ਜੀ ਕੀ ਹਾਲ ਚਾਲ ਨੇ ਤੁਹਾਡੇ ਠੀਕ ਠਾਕ ਹੋ ਤੁਸੀਂ ਰੇਖਾ ਦਾ ਕੀ ਹਾਲ ਆ
2: ਸੌਰੀ
0: ਰੇਖਾ ਦਾ ਕੀ ਹਾਲ ਆ ਮੈਂ
2: ਰੇਖਾ ਕੋ ਅਭੀ ਤੱਕ ਨਹੀਂ ਦੇਖਾ
1: ਰੇਖਾ ਕੋ ਅਭੀ ਨਹੀਂ ਦੇਖਾ ਵਾਹ ਵਾਹ
0: ਇਹ ਕਿਆ ਬੋਲ ਰਹੇ ਹੋ ਮਰਾਓ ਜਾਨ
1: ਦਿਲ ਕਿਉਂ ਮਹਿਕਾ ਰਹੇ ਮਹਿਕਾ ਦੀ ਆਰ ਫੋਰ
0: ਰਿਚਰਡ ਤੇ ਆਰ ਫੋਰ ਰੇਖਾ
1: ਓ ਯੈਸ ਰਿਚਰਡ ਜੀ ਗੁੱਡ ਗੋ
2: ਯੈਸ ਉਹ ਆਖੋ ਕਿ ਮਸਤੀ ਮੇ ਮਸਤਾਨੇ ਹਜ਼ਾਰੋ ਹੈ ਤੋ ਹਮ ਯੈਸ
1: ਯੈਸ
0: ਉਹ ਤੇ ਤੁਸੀਂ ਮੰਨ ਲਿਆ ਨਾ
1: ਜਦ ਤੱਕ ਦੇਖਦੇ ਨਹੀਂ ਹੈ ਤਦ ਤੱਕ ਮੰਨਣੀ ਨਹੀਂ ਹੈ ਗੱਲ
0: ਪਹਿਲਾਂ ਮੈਂ ਵੇਖਿਆ ਕੇਸ ਵੀ ਜਿਹਦੇ ਤੋਂ ਨਾ ਇਹ ਪਾਸਾ ਵਟਣ ਡਿਆ ਪਹਿਲਾਂ ਕੋਈ ਨਾਂ ਹੈ ਇੱਦਾਂ ਦਾ ਜਿਹਦੇ ਤੇ ਪਾਸਾ ਵੱਟਦੇ ਦੂਸਰਾ ਤੇ ਮਤਲਬ ਝਾਟੇ ਜੁੱਤੀ ਪਾ ਹੀ ਰੱਖਦੇ ਆ
1: ਹਾਂ ਰਿਚਰਡ ਜੀ ਰੀਜ਼ਨ ਯੂ ਡੋਨਟ ਲਾਈਕ ਹਰ
0: ਹਾਂ ਮਤਲਬ ਕੀ ਰੀਜ਼ਨ ਹੈ
2: ਨੋ ਨਥਿੰਗ ਲਾਈਕ ਦੈਟ
0: ਇਹੋ ਜਿਹਾ ਕੀ ਮਤਲਬ ਤੁਸੀਂ ਮਤਲਬ ਉਹਦੀ ਤਾਂ ਨਾਂ ਸੁਣ ਕੇ ਤੁਸੀਂ ਉਸੇ ਵੇਲੇ ਪਰੇ ਨੂੰ ਹੋ ਜਾਂਦੇ ਤੁਸੀਂ ਕੀ ਸੋਹਣੀ ਆ ਯਾਰ
2: ਨਹੀਂ ਮੈਂ ਆਈ ਲਿਵ ਇਨ ਰਿਐਲਿਟੀ
0: ਮਤਲਬ ਨਹੀਂ ਹੋ ਸਕਦਾ ਉੱਥੇ ਕੁਝ
2: ਨਹੀਂ ਮੈਂ ਆਸਮਾਨ ਕੇ ਤਾਰੇ ਮਤਲਬ something that you can't achieve uska peecha karne ka fayda hi kya
0: oh nahi yaar pata hai kya
1: where there is a will there is a way
0: main dekh na bhi taanu thuk ke pare ho jida hunda masla te ta hai na bhi masla te ta hai bhi je tu thuk ke utthe khade raho
1: I like this trick I'll try it I haven't tried, I'll try it.
0: ਗੱਲ ਸਿਰਫ ਥੋੜੀ ਜਿਹੀ ਫੁਰਤੀ ਮਾਰਨ ਦੀ ਗੱਲ ਹੈ ਬਸ
2: ਉਹ ਆਸ਼ੀਸ਼ ਦਾ ਜੋ ਐਟੀਟਿਊਡ I will do it attitude
1: yes
0: ਹਾਂ ਉਹੀ ਕਹਿ ਰਹਾ ਨਾ ਵੀ ਫਿਰ ਕੀ ਹੋਇਆ ਯਾਰ ਮਤਲਬ ਇਹ ਕੋਈ ਇੱਕ ਪਹਿਲੀ ਨਾਂ ਥੋੜੀ ਜ਼ਿੰਦਗੀ ਦੀ ਸੁਣਨ ਵਾਲੀ ਤੁਹਾਡੀ ਆਨੇ ਕਿੰਨੀਆਂ ਕਿੰਨੀਆਂ ਬੰਦੇ ਨੇ ਨਾਂ ਸੁਣੀਆਂ ਹੋਣੀਆਂ
1: ਐਗਜ਼ੈਕਟਲੀ
0: ਇਹੋ ਜਿਹੇ ਥਾਂ ਦੇ ਉੱਤੇ ਜ਼ਿਆਦਾ ਸਗੋਂ ਬੰਦਾ ਖੁੱਲ੍ਹ ਕੇ ਗੱਲ ਕਰ ਲੈਂਦਾ ਹੈ ਨਾ
1: ਐਗਜ਼ੈਕਟਲੀ ਯੂ ਨੋ
0: ਕਿਹੜੀ ਉਹਦੇ ਨਾਲ ਕਰਨੀ ਆਪਸ 'ਚ ਹੀ ਕਰਨੀ ਆ
1: ਯਾ
2: ਨਹੀਂ ਨਹੀਂ ਪਰ ਆਜ ਤੋਂ ਮੈਂ ਡੇਟ ਕੇ ਸਾਥ ਜਾ ਰਹਾ ਹੂੰ ਤੋ
1: ਹਾਂ ਦੈਟਸ ਵਾਈ
0: ਹਾਂ ਤਾਂ ਕਰਕੇ
1: ਤਾਂ ਹੀ
0: ਹਾਂ
2: ਉਹ ਪ੍ਰਿਸਨ ਗਾਰਡ ਆਫਿਸਰ ਦੇ ਦਮ ਦੋਨੋਂ ਕੰਨ ਦੇ ਕਰਦੀ ਕਿ ਕੀ ਫਾਇਦਾ
0: ਨਹੀਂ ਫਿਰ ਠੀਕ ਆ
1: ਫੇਰ ਹੀ ਆ ਯੈਸ
0: ਅੱਜ ਫਿਰ ਤੁਸੀਂ ਮਤਲਬ ਅਵਾਰਡਸ ਤੇ ਜਾ ਰਹੇ ਹੋ ਡੇਟਿੰਗ ਕਰਨ ਜਾਂ
2: ਹਾਂ And one couple is like my friend and bhabhi, जिसके साथ मैं थाई रेस्टोरेंट चलाता था और वहाँ जेसिका लाल का मर्डर हुआ था.
1: अच्छा अच्छा अच्छा अच्छा अच्छा.
0: Okay.
1: New Delhi हाँ.
0: ਜਿਹੜੀ ਉਹ ਫਿਲਮ ਵੀ ਆਈ ਸੀ ਹੁਕਿਲ ਜੈਸਕਾ.
2: ਹਾਂਜੀ ਹਾਂਜੀ.
0: ਓਕੇ ਅੱਛਾ ਤੁਸੀਂ ਉਦੋਂ ਉਸ ਮਤਲਬ ਉਸ ਹੈਗੇ ਹੋ ਤੁਸੀਂ ਉਹਦੇ ਚ ਰੈਸਟੋਰੈਂਟ ਚ ਉਦੋਂ.
2: ਯੈਸ ਯੈਸ ਆਈ ਵਾਸ ਦ ਕੋ-ਓਨਰ ਆਫ ਦ ਰੈਸਟੋਰੈਂਟ.
0: ਓ ਓਕੇ ਓਕੇ.
2: ਹਾਂ ਬਟ ਮੈਂ ਲੱਕਲੀ ਆਈ ਵਾਸ ਇਨ ਯੂਰਪ. ਮੇਰੇ ਫਰੈਂਡ ਕੋ ਡੀਸੀਪੀ ਨੇ ਬੋਲਾ ਥਾ ਵੇਟਰ ਕੋ ਬੋਲ ਕੇ ਖੂਨ ਮੂਨ ਧੁਲਵਾ ਦੋ ਔਰ ਪੁਛਵਾ ਦੋ. ਉਸਕੇ ਲਈ ਮੇਰੇ ਦੋਸਤ ਕੋ 10 ਸਾਲ ਤੱਕ ਕੋਰਟ ਜਾਣਾ ਪੜਾ ਹੈ.
0: ਚਲੋ ਫਿਰ ਹੁੰਦੀਆਂ ਮੁਲਾਕਾਤਾਂ. ਅੱਜ ਤੇ ਫਿਰ ਤੁਸੀਂ ਨੀ ਲੱਭੋਗੇ ਫਿਰ ਮੈਂ. ਅੱਜ ਤੇ ਤੁਸੀਂ ਅੱਜ ਤੋਂ ਆਪ ਕੰਨੀ ਕਤਰਾ ਕੇ ਨਿਕਲੋਗੇ.
2: ਨਹੀਂ ਨਹੀਂ ਐਸਾ ਕੁਛ ਨਹੀਂ ਹੈ, ਐਸਾ ਕੁਛ ਨਹੀਂ ਹੈ.
0: इससे पहले तो आप इधर उधर
2: किंग की तरह घूमते.
0: हाँ इससे पहले तो आप इधर उधर नुकरों में मिल जाते थे.
1: नुकरों
0: आज
1: नुकरों में
0: आज तो आप कुर्सियों पे विराजमान हो गए.
2: नहीं नहीं नहीं नहीं नथिंग लाइक दैट, नथिंग लाइक
0: दैट. ओके चलो आप.
2: एंड एंड इट इज ऑल थैंक्स टू माय पेरेंट्स अपब्रिंगिंग. मैं हमेशा सेम रहूंगा, चाहे नुक्कड़ में हो चाहे कुर्सी में हो.
1: Rijay ji, do you have any memories to share? जो आपने अपने parents
2: के. So many memories. So if I talk about, so both my parents, first of all, were born and brought up during the English Raj, and they went to convent school. So उनके लिए cutting your nails every week was a must, because चर्च में और स्कूल में भी चेक करते थे. एंड योर शूज हैज टू ऑलवेज बी पॉलिश्ड, योर क्लोथ्स हैव टू बी नीट एंड क्लीन, यू हैव टू टेक अ शावर एवरी मॉर्निंग नो मैटर व्हाट. एंड अपना बेड हमेशा मतलब तैयार साये लगा के जाना चाहिए, यू जस्ट कांट लीव अ मेसी बेड. ऑल योर क्लोथ्स वुड बी आयर्नड एंड केप्ट ऑन योर बेड, यू हैव टू पुट इट इन योर चेस्ट ऑफ ड्रॉअर इन योर कबर्ड. सो इट सारी चीज. एंड मेरे मॉम डैड बहुत फैशनेबल थे, बिकॉज दे बोथ वॉन्टेड टू बी फिल्म स्टार.
1: एंड दैट्स व्हाई वी आर ऑफरिंग रेखा जी.
2: नहीं रेखा जी से तो बहुत बड़ी है मॉम.
1: भी हम तो वही ऑफर कर सकते हैं जो आज आ रहे हैं.
0: देखो ये रिचर्ड जी, ये साडा तरीका है प्रमोशन करने का.
1: हाँ
0: ਰੇਖਾ ਜੀ ਆਏ ਨੇ, ਮਤਲਬ ਤੁਹਾਡੇ ਸ਼ਹਿਰ ਆਏ, ਤੁਸੀਂ ਉਹਨਾਂ ਨੂੰ ਵੇਖਣ ਜਾਓ. $15 ਦੀ ਟਿਕਟ ਆ, ਤੇ ਜੇ ਤੁਸੀਂ ਸਟੂਡੈਂਟ ਹੋ.
2: ਅਮੇਜ਼ਿੰਗ ਕਿ ਮਿੱਤੂ ਨੇ ਇਤਨਾ ਅਮੇਜ਼ਿੰਗ ਟਿਕਟ ਪ੍ਰਾਈਸ ਰੱਖਾ, $15. ਐਵਰੀਵਨ ਕੈਨ ਅਫੋਰਡ ਇਟ.
0: ਹੋਰ ਕੀ $15 ਚ ਕੀ ਮਿਲਦਾ ਹੈ?
1: ਯੈਸ $15 ਛੋਲੇ ਭਟੂਰੇ ਦੀ ਪਲੇਟ ਨਹੀਂ ਮਿਲਦੀ.
0: ਹਾਂ ਨਹੀਂ ਸਹੀ ਗੱਲ ਹੈ.
1: ਟਰੂ.
0: $15 ਚ ਤੇ ਕੁਲਚਾ ਮਿਲ ਰਿਹਾ ਇੱਕ.
1: ਟਰੂ. ਨਾ ਚੋਲੇ ਲੱਗ ਲੈਣੇ
0: ਮੈਨੂੰ ਉੱਥੇ. ਇਹਨੇ ਨੇ ਸਟਾਰ ਵੀ ਲੈਣੇ. ਯੂ ਕਚੂਚਲੀ ਰਾਈਟ. $15 ਕੀ ਹੁੰਦੇ ਦੱਸ? ਅੱਜ ਕੱਲ ਉਹ ਵੀ ਅੱਜ ਕੱਲ ਦੇ ਦੌਰ ਚ
1: ਇੱਕ 10 ਦਾ ਨੋਟ, ਇੱਕ 5 ਦਾ ਨੋਟ, ਇੱਕ ਨੀਲਾ ਨੋਟ, ਇੱਕ ਗੁਲਾਬੀ ਨੋਟ. ਦੱਸੋ
2: from
1: Radio Hanji and especially from Ranjot ji. You know, when I came, first time I came to radio, na, then everybody start calling me Nonia ji. And then I start calling every younger one as well. You know, Vishal, anyone, Vishal ji. I still call it, I'll keep that thing yet. You know, I'll call...
0: It's okay, it's okay. It's okay, it's okay. It's okay, it's okay. Respect te hai hai, toh Delhi balona mein sokha ho janda.
1: Sokha ho janda, yes.
0: Haan, wo gore yaala apani nahi kar sakte.
2: But I'm also talking about chai, he was a chokidar or a dhobi or any class. My parents
1: That's really
2: paid,
1: nice.
2: respecting you. So they believe that your belief should be in one God and your religion should be humanity. There's nothing above that.
1: Yes.
2: Mm-hmm. Yeah. And वो तो वो मेरे mom dad के बारे बहुत ही मुझे पसंद था and they were very happy go lucky. I've never seen my parents fight ever.
1: Ah.
2: I've never seen them raise their voice ever, which is
1: this is very unusual for us. ਸਾਰੇ ਕਿਤੇ ਖੜਕਾ ਖੜਕਾਈ ਹੋਈ ਹੁੰਦੀ ਆ
0: ਨਹੀਂ ਇਹ ਦੋਨੇ ਇੱਕ ਹੈਲਪ ਹੁੰਦੀ ਨਾ ਜਦੋਂ ਆਪਾਂ ਕਿਸੇ ਨੂੰ ਰਿਸਪੈਕਟ ਨਾਲ ਬੁਲਾਉਂਦੇ ਨਾ ਜੀ ਕਹਿ ਕੇ ਬੁਲਾਉਂਦੇ ਆ ਤੇ ਉੱਥੇ ਲੜਨਾ ਔਖਾ ਹੋ ਜਾਂਦਾ ਮਤਲਬ ਤੁਸੀਂ ਕਿੱਦਾਂ ਕਹੋਗੇ
1: ਨਹੀਂ ਨਹੀਂ ਮੈਂ ਉਹ ਵੀ ਦੇਖਿਆ ਹੋਇਆ ਮੇਰੇ ਦਾਦਾ ਜੀ ਜੀ ਕਹਿ ਕੇ ਮੇਰੇ ਦਾਦਾ ਦਾਦੀ ਕਹਿੰਦੇ ਇੱਕ ਦੂਸਰੇ ਨੂੰ ਜੀ ਸੀਗੇ ਪਰ ਫਿਰ ਵੀ ਇੱਕ ਅੱਧੀ ਗੱਲ ਤੋਂ ਇੱਕੋ ਹੀ ਗੱਲ ਤਾਂ ਹੁੰਦੀ ਸੀ ਜਿਹੜੀ ਮੈਂ ਸ਼ੇਅਰ ਕੀਤੀ ਸੀਗੀ ਨਾ ਉਹ ਇੱਕੋ ਗੱਲ ਤਾਂ ਹੁੰਦਾ ਸੀ ਮਸਲਾ ਤੁਸੀਂ ਕਿੰਨੀ ਵਾਰੀ ਤੁਹਾਨੂੰ ਕਿਹਾ ਅਸੀਂ ਇਹ ਗੱਲ ਨਹੀਂ ਕੀਤੀ ਤਾਂ ਤੁਸੀਂ ਕਿਉਂ ਨਹੀਂ ਮੰਨਦੇ
2: ਔਰ ਮੇਰੇ ਮੋਮ ਡੈਡ ਸਪੋਰਟਸ ਮੇ ਬਹੁਤ ਅੱਛੇ ਸੀ ਸੋ ਐਵਰੀਥਿੰਗ ਦੈਟ ਵੀ ਲਰਨ ਵਾਸ ਥਰੂ ਸੋ ਮਾਈ ਮੋਮ ਟੋਟ ਮੀ ਹਾਊ ਟੂ ਸਵਿਮ ਐਟ ਅ ਵੈਰੀ ਯੰਗ ਏਜ
0: ਓਕੇ
2: ਐਂਡ ਮਾਈ ਡੈਡ ਵਾਸ ਅ ਐਕਸਲੈਂਟ ਬਾਕਸਰ ਐਂਡ ਈਵਨ ਦੋ ਆਈ ਰਿਪ੍ਰੈਜ਼ੈਂਟਿਡ ਇੰਡੀਆ ਐਂਡ ਆਲ ਦੈਟ ਆਈ ਕੁਡ ਨਾਟ ਟੱਚ ਮਾਈ ਫਾਦਰਸ ਨੋਜ਼ ਮਤਲਬ ਹੀ ਵਾਸ ਸੋ ਗੁੱਡ ਇਨ ਬਾਕਸਿੰਗ ਸੋ ਗੁੱਡ ਟਿਲ ਐਵਰੀ ਏਜ ਸੋ ਹਮ ਸਭ ਭਾਈਓ ਕੋ ਉਨੇ ਮਤਲਬ ਸਪੋਰਟਸ because we all went to the same school actually so we all sports was compulsory and tidiness was very compulsory subah sab khidkiyan kholne parde kholne bistar tie karne there's a laundry basket in your room you have to put all your dirty clothes in the laundry basket
1: yeah
2: so wo sab cheez jo amazing and khana you have to eat on the dining table you can't eat on the sofa or anywhere else और अभी तो सब लोग कहीं पे भी खाते हैं इंक्लूडिंग मी आई अदरवाइज वी ऑलवेज हैड टू सिट ऑन द डाइनिंग टेबल देयर वाज नो एक्सक्यूज
0: एंड
2: सो बस यही सब चीज है और चर्च जाने ही जाना था तो विच आई स्टिल फॉलो एंड माय मॉम एंड डैड वुड ग्रीट एवरीवन

0: ਅਰਥਾਂ ਚੱਲ ਜਾਂਦੇ ਆ,
1: ਇਹ
0: ਵੀ ਇਹ ਵੀ ਗੁੱਡ ਚੀਜ਼ ਆ।
1: ਯੈਸ,
0: ਨਹੀਂ ਤਾਂ ਮੇਰਾ ਕਈ ਬੌਸ ਸਟ੍ਰਿਕਟ ਹੁੰਦੇ ਨੇ,
2: ਸਿਖਾਇਆ ਹੋਇਆ ਮਮ ਡੈਡ ਕੀ ਸਿਖਾਇਆ
0: ਹੋਇਆ। ਗੁੱਡ, ਚਲੋ ਥੈਂਕ ਯੂ ਰਿਚਰਡ ਜੀ,
1: ਥੈਂਕ ਯੂ ਰਿਚਰਡ ਜੀ, ਹੈਵ ਅ ਨਾਈਸ ਡੇ,
2: ਮਿਲਤੇ ਹੈਂ।
0: ਚਲੋ ਠੀਕ ਹੈ ਜੀ, ਮਿਲਦੇ
1: ਕੋਨੇ ਮੇ ਮਿਲੋਗੇ,
0: ਪੰਜ ਕਾ ਦਸ, ਪੰਜ ਕਾ ਦਸ,
1: ਹੈਵ ਅ ਨਾਈਸ ਡੇ ਰਿਚ ਜੀ,
0: ਥੈਂਕ ਯੂ ਥੈਂਕ ਯੂ। ਰਾਜ ਖਰਾਣਾ ਜੀ ਕਹਿੰਦੇ ਨੇ ਕਿ ਤੁਸੀਂ ਰਿਸ਼ਭ ਸ਼ੈਟੀ ਦੀ ਗੱਲ ਕਰ ਰਹੇ ਹੋ, ਹਾਂ ਬਸ ਉਹੀ ਮੇਰੇ ਆਉਣ ਨਹੀਂ ਡਿਆ ਧਿਆਨ ਦੇ ਵਿੱਚ। ਅਤੇ ਥੈਂਕ ਯੂ ਰਾਮਪਾਲ ਜਿੰਦਲ ਜੀ, ਗੁੱਡ ਮੋਰਨਿੰਗ ਭੇਜਦੇ ਨੇ। ਅਤੇ ਬਲਜੀਤ ਜੀ ਕਹਿੰਦੇ ਨੇ ਕਿ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸੋਹਣਾ ਵਿਸਾ ਅਤੇ ਗੱਲਬਾਤ। ਕਹਿੰਦੇ ਕਿ ਮੇਰੇ ਨਾਨਾ ਜੀ ਰੇਡੀਓ ਦੇ ਬਹੁਤ ਸ਼ੌਕੀਨ ਸੀ, ਅਸੀਂ ਉਹਨਾਂ ਦਾ ਰੇਡੀਓ ਸਾਂਭ ਕੇ ਰੱਖਿਆ ਹੋਇਆ। ਮੰਮੀਆਂ ਦੇ ਗੁੱਸੇ ਦਾ ਕਾਰਨ ਉਹਨਾਂ ਦੀ ਥਕਾਨ ਸੀ, ਇਸ ਗੱਲ ਦਾ ਅਹਿਸਾਸ ਹੁਣ ਹੋ ਰਿਹਾ। ਹਾਂ ਸਹੀ ਗੱਲ ਹੈ, ਸਾਡੇ ਕਹਿੰਦੇ ਕਸੌਰਾ ਸਾਹਿਬ ਹਮੇਸ਼ਾ ਚਾਦਰਾ ਕੁੜਤਾ ਪਾਉਂਦੇ ਸੀ ਅਤੇ ਸਾਨੂੰ ਬਹੁਤ ਵਧੀਆ ਲੱਗਦਾ, ਜਦੋਂ ਇੱਥੇ ਵੀ ਆਉਣ ਤਾਂ ਉਹਨਾਂ ਦਾ ਪਹਿਰਾਵਾ ਉਹੀ ਰਹਿੰਦਾ ਵਾ, ਸਾਨੂੰ ਕਦੇ ਨਹੀਂ ਔਖਾ ਲੱਗਾ ਅਤੇ ਕਿਸੇ ਉੱਤੇ ਚੀਜ਼ ਥੋਪ ਕੇ ਖੁਸ਼ੀ ਨਹੀਂ ਮਿਲਦੀ, ਜਿਉਂ ਅਤੇ ਜਿਉਣ ਦਿਓ, ਸਭ ਦੇ ਲਾਮੇ ਸਲਾਮਤ ਰਹਿਣ, ਧੰਨਵਾਦ।
1: ਗੁੱਡ,
0: ਜਸਵਾਲ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਨੂਨੀਆ ਜੀ ਅਤੇ ਸਰਦਾਰ ਸਾਹਿਬ, ਬਹੁਤ ਸੋਹਣਾ ਵਿਸ਼ਾ ਹਮੇਸ਼ਾ ਵਾਂਗੂ। ਅਤੇ ਮੇਰੇ ਡੈਡੀ ਦੇ ਦੋ ਸ਼ੌਂਕ ਸੀ, ਇੱਕ ਤਾਂ ਉਹਨਾਂ ਦਾ ਦ ਟ੍ਰਿਬਿਊਨ ਪੜ੍ਹਨਾ ਸਾਰਾ ਦਿਨ ਅਤੇ ਪਹਿਲੇ ਪੇਜ ਤੋਂ ਲੈ ਕੇ ਆਖਰੀ ਪੇਜ ਤੱਕ, ਓਕੇ। ਅਤੇ ਦੂਸਰਾ ਉਹਨਾਂ ਨੂੰ ਰੋਟੀ ਖਾ ਕੇ ਖੰਡ ਬੂਰਾ ਜਾਂ ਸ਼ੱਕਰ ਘਿਓ ਜ਼ਰੂਰ ਖਾਣਾ ਹੁੰਦਾ ਸੀ ਉਹਨਾਂ ਨੇ।
1: ਯੈਸ, ਦੈਟ ਯੂਜ਼ ਟੂ ਬੀ ਦ
0: ਮੰਮੀ ਨੂੰ ਸਾਰਾ ਦਿਨ ਪਾਠ ਕਰਨ ਦੀ ਚੰਗੀ ਆਦਤ ਸੀ ਅਤੇ ਉਹ ਵੀ ਸਾਰੀਆਂ ਸਵੇਰ ਅਤੇ ਸ਼ਾਮ ਵਾਲੀਆਂ ਬਾਣੀਆਂ ਪੜ੍ਹ ਕੇ ਹੀ ਕੰਮ ਕਰਦੇ ਸੀ।
1: ਧੰਨਵਾਦ,
0: ਇਹ ਵੇਖ ਲਓ, ਇਹ ਸਾਡੇ ਸਾਰੇ ਪੁਰਾਣੇ ਬਜ਼ੁਰਗਾਂ ਦੀਆਂ ਇਹ ਸਾਰੀਆਂ ਰਲਦੀਆਂ ਮਿਲਦੀਆਂ ਨੇ।
1: ਐਗਜੈਕਟਲੀ, ਸਾਰੇ ਇੱਕ ਗੱਲ ਦੇਖੋ ਨਾ, ਸਾਰਿਆਂ ਦਾ ਇੱਕ ਕੋਈ ਨਾ ਕੋਈ ਕੰਸਿਸਟੈਂਸੀ ਜਦੋਂ ਅਸੀਂ ਰੱਖਦੇ ਹਾਂ ਨਾ ਕਿਸੇ ਵੀ ਚੀਜ਼ ਦੇ ਵਿੱਚ, ਅਸੀਂ ਆਪਣੀ ਲਾਈਫ ਵੇ ਈਜ਼ੀ ਕਰ ਲੈਂਦੇ ਹਾਂ ਇੱਕ ਹਰ ਚੀਜ਼। ਜਿੱਦਾਂ ਹੁਣ ਨਿਊਜ਼ ਪੇਪਰ ਦੀ ਉਹਨਾਂ ਨੇ ਕਹੀ ਹੈ, ਆਈ ਰਿਮੈਂਬਰ ਮੇਰੀ ਮੰਮ, ਮੇਰੀ ਬੇਟੀ, ਛੋਟੀ ਬੇਟੀ ਨਾ, ਉਹਨੂੰ ਪੜ੍ਹਨ ਦਾ ਮੈਨੂੰ ਲੱਗਦਾ ਸੀਗਾ ਉਹਨੂੰ ਸ਼ੌਕ ਸ਼ੂਕ ਨਹੀਂ ਹੈਗਾ, ਪਰ ਉਹਨੂੰ ਜਦੋਂ ਦੇਖਾ ਨਾ ਜਿਹੜੀਆਂ ਅਪ ਟੂ ਡੇਟ ਨਿਊਜ਼ ਹੁੰਦੀਆਂ ਨੇ ਨਾ, ਉਹ ਆ ਕੇ ਇੰਟਰੋਡਿਊਸ ਕਰਾਉਂਦੀ ਹੈ ਕਿ ਦਿਸ ਇਜ਼ ਹੈਪਨਿੰਗ, ਦੈਟ ਇਜ਼ ਹੈਪਨਿੰਗ, ਯੂ ਨੋ। ਅਤੇ ਮੈਂ ਸੋਚਿਆ ਯਾਰ, ਹਾਊ ਕਮ ਸ਼ੀਜ਼, ਹੋਰ ਸਾਰੀਆਂ ਚੀਜ਼ਾਂ ਜਿਹਨੂੰ ਇੰਨਾ ਨਹੀਂ ਹੁੰਦਾ, ਇਹਨਾਂ ਚੀਜ਼ਾਂ 'ਚ ਕੀ ਹੈ? ਦੈਨ ਆਈ ਰੀਅਲਾਈਜ਼, ਯੈਸ, ਮਾਈ ਮਮ
0: ਬਜ਼ੁਰਗਾਂ 'ਚ
1: ਐਵਰੀ ਡੇ ਉਹਨਾਂ ਨੇ ਜਦ ਤੱਕ ਪੂਰਾ ਨਿਊਜ਼ ਪੇਪਰ ਪੜ੍ਹ ਨਹੀਂ ਨਾ ਲੈਣਾ ਹੈਗਾ ਸ਼ਾਮ ਦੁਪਹਿਰ ਨੂੰ ਚਾਹ ਦੇ ਟਾਈਮ ਤੱਕ, ਉਹਨਾਂ ਫਿਰ ਡਿਨਰ ਨਹੀਂ ਸੀ ਪਾਉਂਦਾ ਹੁੰਦਾ, ਡਿਨਰ ਤਾਂ ਹੀ ਬਣੂਗਾ ਜੇ ਚਾਹ ਅਖਬਾਰ ਪੂਰੀ ਪੜ੍ਹੀ ਜਾਊਗੀ।
0: ਅਤੇ ਧੰਨਵਾਦ ਪਰਮਿੰਦਰ ਜੀ, ਕਹਿੰਦੇ ਨੋਨੀਆਂ ਜੀ ਅਤੇ ਪਲੱਸ ਟੋਪਿਕ ਦੋ ਬਹੁਤ ਸੋਹਣੇ ਅਤੇ ਸੁਹਾਗਾ, ਥੈਂਕ ਯੂ ਜੀ,
1: ਥੈਂਕ ਯੂ ਜੀ,
0: ਅਤੇ ਥੈਂਕ ਯੂ। ਅਤੇ ਆਪਣਾ, ਹਾਂਜੀ ਬਿਲਕੁਲ ਜੀ, ਮਿਹਰਬਾਨੀ ਤੁਹਾਡੀ। ਅਤੇ ਕਰਨ ਜੀ ਕਹਿੰਦੇ ਨੇ ਕਿ ਇੱਕ ਵਾਰੀ ਰੀਡ ਪਲੀਜ਼, ਓਕੇ। ਸਵਾਦ ਲਿਆ ਤਾ ਕਹਿੰਦੇ ਅੱਜ ਵੀਰੇ ਜੀ, ਆਈ ਫੈਲਟ ਲਾਈਕ ਬੈਠਕ ਵਿੱਚ ਹੀ ਬੈਠ ਕੇ ਜਾ ਕੇ ਨਜ਼ਾਰੇ ਲੈ ਲਏ, ਅਤੇ ਸਹੀ ਗੱਲ ਆ। ਅਤੇ ਵੀਰਾ ਜੀ ਕਹਿੰਦੇ ਗਿਆਨ ਤਾਂ ਰੁਲਦਾ ਫਿਰ ਰਿਹਾ, ਸਾਡੇ ਜੋਗਾ ਐਪੀਸੋਡ ਕਰ ਦਿਓ ਕਦੇ, ਦੋ ਬੁੱਧਵਾਰ ਬਾਅਦ ਵੀ ਅੱਜ। ਅੱਛਾ, ਇਹ ਕੱਲ੍ਹ ਦਾ ਮੈਸੇਜ ਹੀ ਲੈ ਦੱਸਿਆ, ਕਮਾਲ ਹੋ ਗਿਆ। ਇੱਕ ਵਾਰ ਕਹਿੰਦੇ ਨੇ ਕਿ ਰੀਡ ਕਰ ਦਿਓ, ਹੋਰ ਮਿਲ ਗਈ, ਹੋਰ ਮਿਲ ਗਈ ਰਿਜਿਡ ਜੀ ਨੂੰ ਹੈ ਇਹ, ਮਤਲਬ ਲਿਖਿਆ ਤਾਂ ਇਹਨਾਂ ਨੇ ਸਾਦਾ ਹੀ ਆ, ਪਰ ਮਤਲਬ ਇਹਨਾਂ ਦਾ
1: ਐਕਸਪ੍ਰੈਸ਼ਨ ਅਸੀਂ ਪਾਇਆ,
0: ਮੈਂ ਦੱਸ ਰਿਹਾ ਵੀ ਇਹਨਾਂ ਇਦਾਂ ਆਹ ਚੀਜ਼ ਇਹਨਾਂ ਕਹਿਣ ਦਾ ਮਤਲਬ। ਅਤੇ ਰੇਡੀਓ ਸੁਣ ਰਹੇ ਨੇ ਨਾਲ, ਅਤੇ ਲੇਟਰ ਕਹਿੰਦੇ ਕਿ ਫੋਨ 'ਤੇ ਡਿਸਕਸ ਕਰੋਗੇ ਪਰਸਨਲੀ, ਯਾਰ ਬੜਾ ਬੜਾ ਦੁੱਖ ਹੁੰਦਾ ਹੈ। ਆਹ ਵੀ ਮੈਂ ਮਤਲਬ ਦੱਸ ਰਿਹਾ, ਇਹਨਾਂ ਦੇ ਹਾਵ ਭਾਵ ਦੱਸ ਰਿਹਾ, ਮਤਲਬ ਉਹ ਚੀਜ਼ ਕਈ ਹਰ ਇੱਕ ਬੰਦਾ ਬੰਦਾ ਲਿਖ ਨਹੀਂ ਸਕਦਾ, ਹਰ ਇੱਕ
1: ਚੀਜ਼
0: ਜਜ਼ਬਾਤ ਹੀ ਹੁੰਦੇ ਨੇ ਉਹ ਜਿਹੜੇ।
1: ਇੱਕ ਹੋਰ ਮੈਨੂੰ ਜਦੋਂ ਸਾਰਿਆਂ ਨੇ ਹੁਣ ਗੱਲਾਂ ਕਰਦੇ, ਮੈਨੂੰ ਯਾਦ ਆ ਕਿ ਮੇਰੇ ਨਾ ਦਾਦਾ ਜੀ ਨੂੰ ਫਿਲਮਾਂ ਦਾ ਬਹੁਤ ਸ਼ੌਂਕ ਹੁੰਦਾ ਸੀਗਾ। ਸਮਹਾਓ ਮਤਲਬ ਇੱਕ ਵਾਰੀ ਜਦੋਂ ਉਹਨਾਂ ਨੇ ਮਤਲਬ ਫਿਲਮਾਂ ਦੀ ਟੀਵੀ ਦਾ ਉਹਨਾਂ ਨੂੰ ਟੀਵੀ ਦਾ ਫਿਲਮਾਂ ਦਾ ਉਹਨਾਂ ਨੂੰ ਸ਼ੌਂਕ ਰਿਹਾ, ਪਾਠ ਪੂਜਾ ਅਲੱਗ, ਪਰ ਜਿਹੜਾ ਦਿਨ ਦੇ ਟਾਈਮ ਟੀਵੀ ਨਿਊਜ਼ ਇੰਟਰਟੇਨਮੈਂਟ ਵਾਲਾ ਨਾ, ਉਹਦਾ ਉਹਨਾਂ ਦਾ ਕੰਸਿਸਟੈਂਟ ਸੀਗਾ। ਉਹਨਾਂ ਨੇ ਟੀਵੀ ਨਿਊਜ਼ ਜ਼ਰੂਰ ਦੇਖਣੀਆਂ ਨੇ, ਫਿਰ ਟੀਵੀ 'ਚ ਉਹਨਾਂ ਦਾ ਇੱਕ ਸਭ ਤੋਂ ਲੇਟ ਵਾਲਾ ਸੀਗਾ ਉਹ ਅਲਫ ਲੈਲਾ, ਉਹ ਉਹਨਾਂ ਨੂੰ ਬੜਾ ਵਧੀਆ ਲੱਗਦਾ ਹੁੰਦਾ ਸੀਗਾ।
0: ਕੁਝ ਧਰਾਰ ਵੇਂਦੇ ਵੇਂਦੇ ਪਰ ਮੂੰਹ ਕਰ ਲੈਂਦੇ ਹੁੰਦੇ,
1: ਨਹੀਂ ਉਹ ਮੇਰੀ ਦਾਦੀ ਕਹਿੰਦੀ ਹੁੰਦੀ ਸੀ ਚਿੱਤਰਹਾਰ ਚੱਲਦੇ ਨੇ, ਕਹਿਣਾ ਨਾ ਤੁਹਾਨੂੰ ਪਤਾ ਨਹੀਂ ਲੱਗਦਾ ਨਿਆਣੇ ਕੋਲ ਬੈਠੇ ਨੇ, ਵੀ ਇਹਨੂੰ ਪਤਾ ਕਰ ਦਿਓ ਜਾਂ ਆਪ ਬਾਹਰ ਚਲੇ ਜਾਓ ਜਾਂ ਰਿਮੋਟ ਨੂੰ ਲਾ ਕੇ ਬੰਦ ਹੀ ਕਰ ਦਿਓ।
0: ਸਾਡੇ ਕਹਿੰਦੇ ਨਹੀਂ ਚਿੱਤਰਾ ਨਹੀਂ ਹੈ, ਛਿੱਤਰਾ ਆ ਰਿਹਾ,
1: ਛਿੱਤਰਾ ਆ ਰਿਹਾ।
0: ਮੇਰੇ ਨਾਨੀ ਸੱਸ ਨੂੰ ਕਹਿੰਦੇ ਤਿਆਰ ਹੋਣ ਦਾ ਤਾਂ ਬਹੁਤ ਸ਼ੌਂਕ ਹੈ, ਰੁਮਾਲ ਪਰਸ ਸੁਰਮਾ ਪਾਉਣ ਤੋਂ ਬਿਨਾਂ ਘਰੋਂ ਬਾਹਰ ਨਹੀਂ ਨਿਕਲ ਸਕਦੇ। ਤੇ ਅਸੀਂ ਸ਼ੀ ਇਜ਼

0: ਨੀਅਰਲੀ 99
1: ਯਾ
0: ਬਟ ਸ਼ੌਂਕ ਕਹਿੰਦੇ ਕਾ ਜੇ ਵੀ ਪੂਰੇ ਨੇ
1: ਆਪਣੇ ਆਪ ਨੂੰ ਜਦ ਤੱਕ ਤੁਸੀਂ ਪ੍ਰੈਜ਼ੈਂਟ ਕਰਨ ਦੀ ਤੁਹਾਡੇ ਚ ਫਾਇਰ ਹੈ ਨਾ ਯੂ ਆਰ ਤੁਹਾਡੇ ਚ ਲਾਈਵਲੀਹੁੱਡ ਹੈਗਾ
0: ਉਹ ਆਮ ਬੰਦੇ ਨਾਲੋਂ ਕੋਈ 4 ਸਾਲ
1: ਵਾਧੀ
0: ਕੱਢਦਾ
1: ਸੋਹਣੇ ਤਰੀਕੇ ਨਾਲ ਕੱਢਦੇ ਨੇ ਯੂਨੋ ਤੰਦਰੁਸਤ ਕਿਉਂਕਿ ਜਿਹਨੂੰ ਪਾਉਣ ਲਾਉਣ ਦਾ ਸ਼ੌਕ ਹੋਊ ਨਾ ਉਹਨੂੰ ਇਹ ਵੀ ਹੋਊਗਾ ਕਿ ਮੇਰੀ ਦੇਹ ਸੋਹਣੀ ਰਹੇ ਮੇਰੀ ਦੇਹ ਤੰਦਰੁਸਤ ਰਹੇ ਫਿਰ ਉਹ ਇਫੈਕਟ ਜਿਹੜਾ ਨਾ ਉਹ ਤੁਹਾਨੂੰ ਤੁਹਾਡੀ ਸਿਹਤ 'ਤੇ ਵੀ ਜਾਂਦਾ ਔਰ ਸਿਹਤ ਜਦੋਂ ਸਹੀ ਆ ਤਾਂ ਸਭ ਕੁਛ ਸਹੀ ਆ ਐਂਡ ਦੈਨ ਇੱਕ ਹੋਰ ਅਰਜੇ ਮੇਰੇ ਨਾ ਅਸੀਂ ਫਿਲਮ ਦੇਖਦੇ ਪਏ ਸੀਗੇ ਮੈਂ ਛੋਟੀ ਜਿਹੀ ਹੋਊਂਗੀ ਸਕੂਲ ਹਜੇ ਸ਼ੁਰੂ ਨਹੀਂ ਸੀ ਹੋਇਆ ਮੈਂ ਬਾਈ ਜੀ ਨੂੰ ਪੁੱਛਿਆ ਇੱਦਾਂ ਹੀ ਨਾ ਮੈਂ ਉਹਨਾਂ ਦੀ ਗੋਦੀ 'ਚ ਬੈਠੀ ਉਹਨਾਂ ਉਹ ਟੀ ਵੀ ਦੇਖ ਰਹੇ ਨੇ ਮੈਂ ਉਹਨਾਂ ਦੀ ਗੋਦੀ 'ਚ ਬੈਠ ਕੇ ਉਹਨਾਂ ਦੀ ਦਾੜੀ ਨਾਲ ਖੇਡ ਰਹੀ ਹਾਂ ਬਾਈ ਜੀ ਹਾਂਜੀ ਤੁਹਾਡੀ ਫੇਵਰੇਟ ਫਿਲਮ ਕਿਹੜੀ ਆ ਨਾ ਫੇਵਰੇਟ ਹੀਰੋਇਨ ਕਿਹੜੀ ਆ
0: ਅੱਛਾ
1: ਉਹ ਕਹਿੰਦੇ ਨਰਗਿਸ
0: ਹਾਂ
1: ਮੈਂ ਕਿਹਾ ਤੁਹਾਡੀ ਫਿਲਮ ਕਿਹੜੀ ਆ ਕਹਿੰਦੇ ਭਾਈ ਜਦ ਨਰਗਿਸ ਆ ਤਾਂ ਫਿਰ ਮਦਰ ਇੰਡੀਆ ਹੀ ਹੋਊਗੀ
0: ਅੱਛਾ
1: ਫਿਰ ਅਗਲਾ ਕੁਐਸਚਨ ਮੈਂ ਕੀਤਾ ਤੁਸੀਂ ਕਿੰਨੀ ਵਾਰੀ ਦੇਖੀ ਆ
0: ਕੌਣ ਨਰਗਿਸ
1: ਨਰਗਿਸ ਫਿਲਮ
0: ਨਹੀਂ
1: ਨਹੀਂ ਮਦਰ ਇੰਡੀਆ ਫਿਲਮ
0: ਓਕੇ
1: ਮਦਰ ਇੰਡੀਆ ਫਿਲਮ ਕਹਿੰਦੇ ਉਦੋਂ ਜਦੋਂ ਫਿਲਮ ਲੱਗੀ ਹੋਈ ਸੀ ਨਾ ਉਦੋਂ ਅਸੀਂ ਸਿਨੇਮਾ ਬਣਾਉਂਦੇ ਪਏ ਸੀਗੇ ਕਹਿੰਦੇ ਜਦੋਂ ਸਿਨੇਮੇ 'ਚ ਬਸ ਉੱਤੇ ਦੇਖਦੇ ਦੇਖਦੇ ਥਕਾਨ ਲੱਗ ਜਾ ਅੱਖ ਲੱਗ ਜਾਂਦੀ ਸੀ ਕਹਿੰਦੇ ਉਦੋਂ ਉੱਠ ਕੇ ਘਰ ਨੂੰ ਆ ਜਾਈਦਾ ਸੀ ਪਤਾ ਹੀ ਨਹੀਂ ਕਿੰਨੀ ਵਾਰੀ ਦੇਖੀ ਆ
0: ਅੱਛਾ ਉੱਥੇ ਬਹਿੰਦੇ ਰਹਿਣਾ ਓਕੇ ਫਿਰ ਤਾਂ ਹੀ ਇੰਨਾ ਚਿਰ ਲੱਗਾ ਸਿਨੇਮਾ ਨੂੰ ਓਕੇ
1: ਮੇਰੀ ਦਾਦੀ ਨੂੰ ਵੀ ਸ਼ੌਕ ਸੀ ਬਹੁਤ ਕੱਪੜਿਆਂ ਦਾ ਮੇਰੇ ਦਾਦਾ ਜੀ ਨੂੰ ਬਿਲਕੁਲ ਸ਼ੌਕ ਨਹੀਂ ਸੀਗਾ ਮੇਰੀ ਦਾਦੀ ਨਾ ਖਿੱਚ ਜਾਂਦੇ ਹੁੰਦੇ ਸੀਗੇ ਕਿ ਤੁਸੀਂ ਜਦੋਂ ਕੰਮ ਕਰਦੇ ਹੋ ਕਫ ਉੱਤੇ ਕਰ ਲਿਆ ਕਰੋ ਕਫ ਗੰਦੇ ਤਾਂ ਨਾ ਹੋਣ ਨਾ ਉਹਨਾਂ ਨੂੰ ਕੋਈ ਬੋਦਰੀ ਉਹਨਾਂ ਨੇ ਕੰਮ ਕਰਨਾ ਕੰਮ ਬਸ ਕੰਮ ਕਰਨਾ ਉੱਦਾਂ ਹੀ ਤਰੀਕੇ ਔਰ ਮੇਰੀ ਦਾਦੀ ਜੀ ਇੱਦਾਂ ਸੀਗੇ ਕਿ ਉਹਨਾਂ ਨੇ ਆਪਣਾ ਸੂਟ ਵੀ ਨਾ ਜਦੋਂ ਪ੍ਰੈਸਾਂ ਇੰਨੀਆਂ ਕਾਮਨ ਨਹੀਂ ਸੀਗੀਆਂ ਉਹਨਾਂ ਨੇ ਚੁੰਨੀ ਸੂਟ ਗੱਦੇ ਥੱਲੇ ਨਾ ਤੈਅ ਮਾਰ ਕੇ ਸੋਹਣਾ ਜਿਹਾ ਰੱਖਦੇ ਨੇ ਤਾਂ ਕਿ ਉੱਤੇ ਪ੍ਰੈਸ਼ਰ ਦੇ ਨਾਲ ਪ੍ਰੈਸ ਹੋ ਜਾਣਗੇ ਹਾਂ ਜਦੋਂ ਕਹਿੰਦੇ ਮੈਂ ਬਾਹਰ ਜਾ ਕੇ ਪਾਉਣੇ ਤਾਂ ਐਟਲੀਸਟ ਬਲ ਤਾਂ ਨਹੀਂ ਹੋਣਗੇ ਕੱਪੜਿਆਂ ਦੇ ਵਿੱਚ
0: ਉਦੋਂ ਇੱਦਾਂ ਹੁੰਦਾ ਸੀ ਉਦੋਂ ਕਈ ਕੋਲਾ ਪਾ ਕੇ ਵੀ ਥਾਲੀ ਥਾਲੀ 'ਚ ਉਹਦੇ ਨਾਲ ਮਾੜਾ ਮਾੜਾ ਮੋਟਾ ਜਿਹਾ ਉਹਦੇ ਨਾਲ ਵੀ ਵੱਟ ਕੱਢਦੇ ਹੁੰਦੇ ਪਰ ਥੋੜ੍ਹੇ ਬਹੁਤ ਵੱਟਾਂ ਦਾ ਕੋਈ ਇੱਡਾ ਉਹ ਨਹੀਂ ਹੁੰਦਾ ਅਤੇ ਅੱਜ ਕੱਲ੍ਹ ਤਾਂ ਹੁਣ ਜ਼ਿਆਦਾ ਹੋ ਗਿਆ ਨਾ ਵੀ ਬਿਲਕੁਲ
1: ਜਨਰੇਸ਼ਨ ਜਿਹੜੇ ਨਾ ਇੱਕ ਤਿਆਰ ਹੋਣ ਦੇ ਵਿੱਚ ਉਹ ਲੈਂਦੇ ਹੁੰਦੇ ਸੀਗੇ ਪ੍ਰਾਈਡ ਮਹਿਸੂਸ ਕਰਦੇ ਸੀ ਕਿ ਨਹੀਂ ਅਸੀਂ ਆਪਣੇ ਨੂੰ ਪ੍ਰੈਜ਼ੈਂਟ ਵਧੀਆ ਤਰੀਕੇ ਨਾਲ ਕਰਨਾ ਆ
0: ਫਰਕ ਵੀ ਬੜਾ ਹੈ ਨਾ ਵੇਖੋ ਘਰ ਰਹਿਣਾ ਤੇ ਤਿਆਰ ਹੋਣਾ ਤੇ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਹੈ ਅੱਜ ਕੱਲ ਆਪਾਂ ਲਗਭਗ ਘਰ ਵੀ ਉਦਾਂ ਦੇ ਹੀ ਤਿਆਰ ਜੇ ਹੋਏ ਫਿਰਦੇ ਆ ਤੇ ਬਾਹਰ ਵੀ ਆਪਾਂ ਮਤਲਬ ਸਾਨੂੰ ਕਈ ਵਾਰੀ ਇਹ ਸਮਝ ਨਹੀਂ ਆਉਂਦੀ ਵੀ ਆ ਹੁਣ ਇਹੋ ਕੱਪੜੇ ਇਹੋ ਹੀ ਬਾਹਰ ਪਾ ਕੇ ਜਾਵਾਂਗੇ ਇਹ ਸੋਚੀਦਾ ਵੀ ਉਹ ਵੀ ਵਾਂਡਾ ਹੀ ਆ ਵੀ ਵਾਂਡਾ ਹੀ ਆ ਜਿਹੜੇ ਕੱਪੜੇ ਪਾਉਂਦੇ ਹੋ ਉਹ ਕਈ ਵਾਰੀ ਤੁਸੀਂ ਵੇਖੋ ਤੇ ਉਹ ਮਹਿੰਗੇ ਹੁੰਦੇ ਆ ਈਵਨ ਹੈਨਾ ਕਈ ਵਾਰੀ ਉਹ ਬਹੁਤ ਮਹਿੰਗੇ ਹੁੰਦੇ ਆ ਤੇ ਉਹ ਤੁਸੀਂ ਬਾਹਰ ਅੰਦਰ ਜਾਣੇ ਸੂਟ ਪਾਉਣਾ ਉਹ ਕਈ ਵਾਰੀ ਸਸਤਾ ਹੁੰਦਾ
1: ਮੇਰੇ ਡੈਡ ਕਦੇ ਨਹੀਂ ਸੀ ਸਾਨੂੰ ਅਲਾਓ ਕਰਦੇ ਕਿ ਅਸੀਂ ਚੱਪਲ ਪਾ ਕੇ ਘਰੋਂ ਬਾਹਰ ਨਿਕਲ ਜਾਈਏ ਚੱਪਲ ਮਤਲਬ ਉਦੋਂ ਹੀ ਪਾਉਣੀ ਹੈ ਜਦੋਂ ਨਾਈਟ ਸੂਟ ਪਾ ਲਿਆ ਨਹੀਂ ਤਾਂ ਪੂਰੇ ਦਿਨ 'ਚ ਤੁਸੀਂ ਚੱਪਲ ਨਹੀਂ ਪਾ ਸਕਦੇ ਅੰਟਿਲ ਐਂਡ ਅਨਲੈਸ ਯੂ ਆਰ ਸਿੱਖ ਤੁਹਾਨੂੰ ਹਮੇਸ਼ਾ ਬੰਦ ਬੂਟ ਪਾਏ ਹੋਣੇ ਚਾਹੀਦੇ ਨੇ ਘਰ ਤੋਂ ਬਾਹਰ ਜਾਣਾ ਤਾਂ ਤੁਹਾਡੇ ਪ੍ਰੋਪਰ ਤੁਹਾਡੇ ਕੱਪੜੇ ਹੋਣ ਪ੍ਰੋਪਰ ਤੁਹਾਡੇ ਬਾਲ ਬਣੇ ਹੋਣ ਬੰਦ ਬੂਟ ਹੋਣ ਤਾਂ ਤੁਸੀਂ ਘਰੋਂ ਬਾਹਰ ਜਾ ਸਕਦੇ ਹੋ
0: ਉੱਥੋਂ ਪਤਾ ਵੀ ਲੱਗਦਾ ਹੈ ਨਾ ਵੀ ਕਿੰਨਾ ਦਾ ਜਾਣਾ
1: ਹਾਂ ਖੇਡਣਾ ਆ ਜਾਂ ਕੁਛ ਵੀ ਕਰਨਾ ਸਕੂਲ ਜਾਣ ਲੱਗੇ ਤਾਂ ਰਿਚਰਡ ਜੀ ਸਰ ਨਾ ਐਵਰੀ ਮੰਡੇ ਅਸੈਂਬਲੀ ਦੇ ਵਿੱਚ ਉਹਨਾਂ ਨੇ ਨੌ ਚੈੱਕ ਕਰਨੇ ਹੁੰਦੇ ਸੀਗੇ ਐਂਡ ਦੈਨ ਪੋਲਿਸ਼ ਸ਼ੂਜ਼ ਪੋਲਿਸ਼ ਹੈਗੇ ਆ ਜਾਂ ਨਹੀਂ ਹੈਗੇ ਅੱਛਾ ਕਿਸੇ ਨੂੰ ਹੋਰ ਵੀ ਯਾਦ ਹੋਊਗਾ ਕਿ ਜਿਹਨਾਂ ਦੇ ਘਰੇ ਹੁੰਦੀ ਹੋਊਗੀ ਨਾ ਪੋਲਿਸ਼ ਵਧੀਆ ਤਰੀਕੇ ਨਾਲ ਉਹਨਾਂ ਨੂੰ ਪਤਾ ਹੋਊਗਾ ਅੱਛਾ ਪਹਿਲਾਂ ਕੀ ਹੁੰਦਾ ਸੀ ਅਰਜੇ ਪੋਲਿਸ਼ ਕਰਨੀ ਹੈ ਨਾ ਸ਼ੂਜ਼ ਪੋਲਿਸ਼ ਕਰਕੇ ਫਿਰ ਇੱਕ ਕਰੀਮ ਵੀ ਆਉਂਦੀ ਸੀ ਜਿਹਨੂੰ ਨਾ ਲੈਦਰ ਕੰਡੀਸ਼ਨਰ ਕਿਹਾ ਜਾਂਦਾ ਹੁੰਦਾ ਸੀ ਉਹ ਚਿੱਟੀ ਜੀ ਹੁੰਦੀ ਸੀ ਉਹ ਲਾ ਕੇ ਫਿਰ ਉਹ ਨਾਲ ਚਮਕਾ ਕੇ ਸ਼ੀਸ਼ੇ ਨੂੰ ਚਮਕਦੇ ਹੁੰਦੇ ਸੀ ਬੂਟ
0: ਉਹ ਪਹਿਲਾਂ ਲਾਉਂਦੇ ਸੀਗੇ
1: ਪਹਿਲਾਂ ਲਾਉਂਦੇ ਸੀ ਕਿ
0: ਬਾਅਦ ਚ ਪਹਿਲਾਂ ਲਾਉਂਦੇ ਸੀ ਉਹ
1: ਪਹਿਲਾਂ ਲਾਉਂਦੇ ਸੀ ਮੇਬੀ ਮੈਂ ਭੁੱਲ ਗਈ
0: ਪਹਿਲਾਂ ਲਾ ਕੇ ਫਿਰ ਉੱਤੇ ਪੋਲਿਸ਼ ਪਹਿਲਾਂ ਉਹਦੇ ਨਾਲ ਉਹ ਉੱਤੇ ਮਲਣੀ ਸਾਰੇ ਹੈ ਨਾ ਉਹ ਲੈਦਰ ਨੂੰ ਸੌਫਟ ਕਰ ਦਿੰਦੀ ਸੀ ਫਿਰ ਉਹਦੇ ਉੱਤੇ ਪੋਲਿਸ਼ ਕਰ ਲਈ ਹੁਣ ਤਾਂ ਉਹ ਸ਼ੌਂਕ ਨਹੀਂ ਰਹੇ ਵੈਸੇ ਨਾ ਅੱਜ ਕੱਲ੍ਹ ਹੁਣ ਆਪਾਂ ਇੱਥੇ ਬੂਟ ਕਈ ਵਾਰੀ ਕਰਨ ਬਈ ਦਾ ਮਜ਼ਾ ਹੀ ਨਹੀਂ ਆਉਂਦਾ ਹੁਣ ਤੇ ਉੱਥੋਂ ਸਮਾਨ ਸਾਰਾ ਮਿਲਦਾ ਸੀ
1: ਬੱਚੇ ਤਾਂ ਅੱਜ ਕੱਲ੍ਹ ਬੋਦਰ ਹੀ ਨਹੀਂ ਕਰਦੇ ਹੈਗੇ
0: ਮੈਂ ਇੱਕ ਦੋ ਵਾਰੀ ਨਿਵੀਆ ਵੀ ਲਾ ਕੇ ਵੇਖੀ ਉਹ ਗੱਲ
1: ਅੱਛਾ ਇੱਕ ਹੋਰ ਚੀਜ਼ ਹੁੰਦੀ ਸੀ ਫਿਰ ਉਹਨਾਂ ਨੂੰ ਜੁੱਤੇ ਨੂੰ ਗੋਡਿਆਂ 'ਚ ਫੜ ਕੇ ਨਾ ਕੋਈ ਕੱਪੜਾ ਲੈ ਕੇ ਉਹਨੂੰ ਕੱਪੜੇ ਨਾਲ ਸਾਈਡ ਸਾਈਡ ਤੋਂ ਪੋਲਿਸ਼ ਕਰਨਾ ਵੀ ਹੁਣ ਜਿਹੜਾ ਬ੍ਰਸ਼ ਨਾਲ ਰਹਿ ਗਈ ਹੈ ਨਾ ਕਮੀ ਇਹਦੇ ਨਾਲ ਪੂਰੀ ਹੋਊਗੀ
0: ਸਹੀ ਗੱਲ
1: ਉਹ ਵਾਲੇ ਸ਼ੌਂਕ ਅੱਜ ਕੱਲ੍ਹ ਆਈ ਥਿੰਕ ਪਤਾ ਨਹੀਂ ਬਿਜ਼ੀ ਟੂ ਮੱਚ ਹੋ ਗਏ ਨੇ ਲੋਕੀ ਜਾਂ ਚੇਂਜ ਸਟਾਈਲ ਹੀ ਚੇਂਜ ਹੋ ਗਿਆ ਆ
0: ਇੱਕ ਤੋਂ ਬਾਅਦ ਦੇਖੋ ਕਿਉਂਕਿ ਇੱਕ ਉਹ ਵੀ ਹੈ ਨਾ ਵੀ ਬੂਟ ਦੋ ਕਿੱਡੇ ਕੁ ਹੁੰਦੇ ਇੱਕ ਹੀ ਬੂਟ ਹੁੰਦੇ ਸੀ ਥਾਂ ਥਾਂ 'ਤੇ ਤੁਸੀਂ ਪਾਉਣੇ ਅਤੇ ਉਹਨੂੰ ਪੂਰਾ ਚਮਕਾ ਕੇ ਰੱਖੀਦਾ ਹੁਣ ਮੰਨ ਲਓ ਤੁਹਾਡੇ ਕੋਲ ਇੰਨੇ ਜੁੱਤੀਆਂ ਨੇ ਇੰਨੀਆਂ ਜੁੱਤੀਆਂ ਧੋਣ ਦਾ ਰੱਖਣ ਦਾ ਥਾਂ ਨਹੀਂ ਬੰਦੇ ਕੋਲ ਵੱਜਦਾ ਘਰ ਦੇ ਵਿੱਚ ਅਤੇ ਉਹਨੂੰ ਸਾਫ਼ ਨਹੀਂ ਕੀ ਕਰਨਾ ਉੱਦਾਂ ਹੀ ਗੰਦੇ ਗੁੰਦੇ 'ਚ ਪਾਈ ਫਿਰਦੇ ਸਾਰੇ ਅਤੇ ਜਿਹਨੂੰ ਵੈਸੇ ਸ਼ੌਂਕ ਹੈ ਉਹਨੂੰ ਸ਼ੌਂਕ ਹੈ ਉਹਨੇ ਪੂਰਾ ਚਮਕਾ ਕੇ ਰੱਖਣਾ
1: ਵਨ ਥਿੰਗ ਆਈ ਮਸਟ ਰਿਕੁਐਸਟ ਟੂ ਐਵਰੀ ਵਨ ਜਿਹੜਾ ਵੀ ਰੇਡੀਓ ਸੁਣ ਰਿਹਾ ਜਾਂ ਉਹਨਾਂ ਦੇ ਬੱਚੇ ਨੇ ਆਸੇ ਪਾਸੇ ਆ ਕੋਈ ਵੀ ਪਲੀਜ਼ ਅਸੀਂ ਜਿਹੜੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਹਾਂ ਨਾ ਅਸੀਂ ਆਪਣੀ ਆਪਣੇ ਆਪ ਨੂੰ ਜਦੋਂ ਅਸੀਂ ਬਾਹਰ ਜਾਂਦੇ ਹਾਂ ਨਾ ਅਸੀਂ ਸਿਰਫ ਆਪਣੇ ਆਪ ਨੂੰ ਨਹੀਂ ਰਿਪ੍ਰੈਜੈਂਟ ਕਰਦੇ ਆਪਣੀ ਕਮਿਊਨਿਟੀ ਨੂੰ ਵੀ ਰਿਪ੍ਰੈਜੈਂਟ ਕਰਦੇ ਹਾਂ ਤਾਂ ਕਾਇੰਡਲੀ ਕੋਸ਼ਿਸ਼ ਕਰਿਆ ਕਰੋ ਕਿ ਘਰੋਂ ਬਾਹਰ ਜਦੋਂ ਨਿਕਲੋ ਨਾ ਸ਼ੋਪਿੰਗ ਸੈਂਟਰ ਵਗੈਰਾ 'ਚ ਯੰਗਸਟਰਸ ਨੇ ਮੈਂ ਬੱਚੇ ਬਹੁਤ ਦੇਖਦੀ ਹਾਂ ਸਲਿਪਰਸ ਪਾ ਕੇ ਨਿਕਲੇ ਹੁੰਦੇ ਨੇ ਯੂਨੋ ਚੱਪਲ ਪਾ ਕੇ ਨਿਕਲੇ ਹੁੰਦੇ ਨੇ ਪਲੀਜ਼ ਡੋਂਟ ਡੂ ਦੈਟ
0: ਰਿਵਾਜ ਅੱਜ ਕੱਲ੍ਹ ਕਰੋਕਸ ਪਾ ਕੇ ਬਾਜ਼ਾਰ ਜਾਂਦੇ
1: ਕਰੋਕਸ ਨਹੀਂ ਜਿਹੜੀ ਘਰ ਵਾਲੀ ਘਸੀ ਜੀ ਚੱਪਲ ਹੁੰਦੀ ਆ ਉਹ ਵਾਲੀ
0: ਚੋ ਜੰਜੀਰ ਪ੍ਰਿਆ
1: ਮੇਰੇ ਮੇਰੇ ਸਾਡੇ ਸਾਡੇ ਜ਼ਮਾਨੇ 'ਚ ਪਾਇਲ ਦੀ ਚੱਪਲ ਹੁੰਦੀ ਸੀ ਉਹਨੂੰ ਪਾਇਲ ਦੀ ਚੱਪਲ ਕਹਿੰਦੇ
0: ਵੇਖ ਲਓ ਇੱਕ ਇੱਥੇ ਫਿਰ ਡਿਸਕ੍ਰੀਮੀਨੇਸ਼ਨ ਹੈ ਚੱਪਲਾਂ ਦੇ ਜਿੰਨੇ ਵੀ ਨਾਂ ਸਾਰੇ ਫੀਮੇਲ ਨਾਂ ਹੈ ਨਾ ਬਈ
1: ਪਾਇਲ ਯੈਸ
0: ਹਾਂ ਸਰ ਵੇਖ ਲਓ ਸਾਰੇ ਸਾਰੇ ਇਦਾਂ ਹੀ ਰੱਖਣਗੇ
1: ਪੰਜਾਬੀ 'ਚ ਸਾਰੇ ਪਤਾ ਕੀ ਕਹਿੰਦੇ ਪਾਇਲ ਦੀ ਚੱਪਲ
0: ਸਾਂਝ ਕੌਰ ਦਾ ਅੱਜ ਜਨਮ ਦਿਨ ਆ ਪਲੀਜ਼ ਵਿਸ਼ ਕਰ ਦਿਓ ਹੈਪੀ ਬਰਥ

0: Hooray!
1: Hip hip!
0: Hooray!
1: Hip hip!
0: Hanji!
1: Hanji! Yes! ਸਾਂਝ ਕੌਰ ਜੀ, ਤੁਹਾਨੂੰ ਤੁਹਾਡੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਸਾਂਝ ਕੌਰ ਦੇ ਮੰਮ, ਡੈਡ, ਸਾਰੀ ਫੈਮਲੀ ਨੂੰ ਬਹੁਤ ਸਾਰੀਆਂ ਮੁਬਾਰਕਾਂ। ਸਾਡੀ ਆਸ, ਉਮੀਦ, ਅਰਦਾਸ ਇਹੀ ਹੈ ਕਿ ਸਾਂਝ ਕੌਰ ਦਾ ਜਨਮ ਦਿਨ ਬਹੁਤ ਸੋਹਣਾ ਮਨੇ ਔਰ ਇਹ ਵਾਲਾ ਸਾਲ ਔਰ ਆਉਣ ਵਾਲੇ ਬਹੁਤ ਸਾਰੇ ਸਾਲ ਸਾਂਝ ਕੌਰ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਉਣ, ਬਹੁਤ ਸਾਰੀਆਂ ਤੰਦਰੁਸਤੀਆਂ ਲੈ ਕੇ ਆਉਣ ਔਰ ਸਾਂਝ ਕੌਰ ਹਮੇਸ਼ਾ ਹੱਸਦੇ ਮੁਸਕਰਾਉਂਦੇ ਰਹਿਣ ਔਰ ਚੰਗੇ ਚੰਗੇ ਉਹਨਾਂ ਦੇ ਦੋਸਤ ਬਣਦੇ ਰਹਿਣ, ਇਹੀ ਸਾਡੀ ਤਹਿ ਦਿਲ ਤੋਂ ਅਰਦਾਸ ਆ ਫਰੋਮ ਰੇਡੀਓ ਹਾਂਜੀ 1674 AM।
0: ਬਹੁਤ ਬਹੁਤ ਮੁਬਾਰਕਾਂ ਜੀ, ਬੜੀ ਦਾਨੀ ਜੀ, ਬੜੀ ਪਿਆਰੀ ਜੀ, ਸਿਆਣੀ ਜੀ ਲੱਗਣ ਡਈ ਆ ਤੇ ਧੰਨਵਾਦ, ਬਹੁਤ ਬਹੁਤ ਵਧਾਈਆਂ। ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਨੂਨੀਆ ਜੀ ਦੀ ਗੱਲ ਸੁਣ ਕੇ ਪਤਾ ਲੱਗਿਆ ਪਹਿਲੇ ਟਾਈਮ ਦੇ ਵਿੱਚ ਮੂਵੀਜ਼ ਇੰਨੇ ਇੰਨੇ ਦਿਨ ਕਿਉਂ ਲੱਗੀ ਰਹਿੰਦੀ ਸੀ, ਕਿਉਂਕਿ ਨੂਨੀਆ ਜੀ ਦੇ ਦਾਦਾ ਜੀ ਪੂਰੀ ਮੂਵੀ ਨਹੀਂ ਦੇਖਦੇ ਸੀ,
1: ਦੇਖਦੇ ਬਣਾਉਂਦੇ ਹੋਏ।
0: ਗੱਲ ਇਹਨਾਂ ਨੂੰ ਵੀ ਬੜੀ ਔੜਦੀ ਆ,
1: ਮਤਲਬ
0: ਤੁਹਾਡੇ ਕੋਲੋਂ ਇਜਾਜ਼ਤ ਹੁਣ ਤੇ ਹੱਸਦੇ ਖੇਡਦੇ ਰਹੋ, ਇਹਨਾਂ ਸੋਹਣੀਆਂ ਸੋਹਣੀਆਂ ਯਾਦਾਂ ਨੂੰ ਤੁਸੀਂ ਸੰਜੋ ਕੇ ਰੱਖੋ, ਬੜੇ ਸਾਡੇ ਕੰਮ ਆਉਂਦੀਆਂ ਨੇ ਟਾਈਮ ਟੂ ਟਾਈਮ, ਤੁਹਾਨੂੰ ਪਤਾ ਲੱਗਦਾ ਕਈ ਵਾਰੀ ਤੁਸੀਂ ਇੱਦਾਂ ਯਾਦ ਕਰਦੇ ਹੋ ਤੇ ਤੁਹਾਨੂੰ ਇਹ ਚੀਜ਼ ਸਮਝ ਆ ਜਾਂਦੀ ਹੈ ਵੀ ਤੁਹਾਡੇ 'ਚ ਉਹ ਚੀਜ਼ ਕਿੱਥੋਂ ਆਈ ਸੀ,
1: ਕਿੱਥੋਂ ਆਈ ਹੈ,
0: ਇਹ ਵੀ ਚੀਜ਼ਾਂ ਤੁਹਾਨੂੰ ਸਮਝ ਆ ਜਾਂਦੀਆਂ ਨੇ ਤੇ ਜਦੋਂ ਆਪਾਂ ਕਿਸੇ ਦੀ ਪਸੰਦ ਨਾ ਪਸੰਦ ਆਪਾਂ ਸਮਝ ਲੈਂਦੇ ਹਾਂ ਤੇ ਉਹਨੂੰ ਖੁਸ਼ ਕਰਨ ਦੇ ਸਾਡੇ ਕੋਲ 36 ਢੰਗ ਤਰੀਕੇ ਨਵੇਂ ਲੱਭ ਜਾਂਦੇ ਆ।
1: ਸੋ ਟਰੂ,
0: ਠੀਕ ਆ, ਨਹੀਂ ਤੇ ਫਿਰ ਅਸੀਂ ਆਪਣੇ ਤਰੀਕੇ ਦੇ ਮੁਤਾਬਿਕ ਇਹ ਨਾ ਇੱਦਾਂ ਵਾ ਜਿੱਦਾਂ ਮੰਨ ਲਓ ਬੱਚੇ ਦਾ ਜਨਮ ਦਿਨ ਹੈ, ਤੁਸੀਂ ਉਹਨੂੰ ਉਹ ਖਿਡੌਣਾ ਲੈ ਕੇ ਦੇ ਰਹੇ ਹੋ ਜਿਹੜਾ ਤੁਹਾਡੀ ਪਸੰਦ ਦਾ, ਉਹ ਨਹੀਂ ਜਿਹੜਾ ਬੱਚੇ ਦੀ ਪਸੰਦ ਦਾ, ਸੋ ਇਹ ਇੱਦਾਂ ਦੀ ਚੀਜ਼ ਹੈ, ਤੁਸੀਂ ਫਿਰ ਉਸ ਹਿਸਾਬ ਦੇ ਨਾਲ ਉਹਦੇ ਨਾਲ ਵਿਚਰਦੇ ਹੋ ਤੇ ਉਹਨਾਂ ਨੂੰ ਉਹ ਖੁਸ਼ੀ ਦਿੰਦੀਆਂ ਨੇ ਉਹ ਚੀਜ਼ਾਂ। ਤੇ ਅੱਜ ਅੱਛਾ, ਆਸਟ੍ਰੇਲੀਆ ਦਾ ਇੱਕ ਹੋਰ ਆਊਟ ਹੋ ਗਿਆ ਜੇ ਵੀ, ਤੇ ਦੋ ਆਊਟ ਹੋ ਗਏ, ਟ੍ਰੈਵਿਸ ਹੈਡ ਵੀ ਆਊਟ ਹੋ ਗਿਆ ਤੇ ਸਕੋਰ ਹਲੇ ਬਣੀ ਆ 55 ਤੇ ਆਪਾਂ ਤੁਹਾਡੇ ਨਾਲ 12 ਵਜੇ ਸਾਂਝ ਪਾ ਰਹੇ ਹਾਂ, ਜੇ ਰਿਪੀਟ ਸੁਣ ਰਹੇ ਹੋ ਗਏ ਤੇ ਉਦੋਂ ਨੂੰ ਹੋ ਸਕਦਾ ਵਾ ਵੀ ਹੋਰ ਕੁਛ ਸਮੀਕਰਨ ਹੋਣ। AFL ਤੇ ਜਾਂਦੇ ਜਾਂਦੇ ਝਾਤੀ ਮਾਰੀ ਤੇ ਕੱਲ੍ਹ ਦੇ ਦਿਨ ਤੋਂ ਹੁਣ 23 ਰਾਊਂਡ ਸ਼ੁਰੂ ਹੋਣਾ ਵਾ, ਫਰੀਮੈਂਟਲ ਤੇ ਐਡੀਲੇਟ ਕਰੋ ਦਾ ਮੈਚ ਹੋਣਾ ਵਾ, ਵੈਸਟਰਨ ਬੁਲਡੋਗ ਤੇ ਕਾਰਲਟਨ ਦਾ, ਅਸੈਂਡਨ ਤੇ ਸਿਡਨੀ ਸਵਾਨ ਦਾ, ਰਿਚਮੰਡ ਤੇ ਸੇਂਟ ਕਿਲਡਾ ਤੇ ਹੌਥਨ ਤੇ ਕੋਲਿੰਗਵੁੱਡ, ਸੋ ਇਹ ਮੈਚ ਨੇ ਇਸ ਹਫ਼ਤੇ ਦੇ। ਬਾਕੀ ਕੱਲ੍ਹ ਤੁਹਾਡੇ ਨਾਲ ਬਾਕੀ ਦੀਆਂ ਜਾਣਕਾਰੀਆਂ ਸਾਂਝੀਆਂ ਕਰ ਦਿਆਂਗੇ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ ਤੇ ਸੁਣਦੇ ਰਹੋ
1: ਹਾਂਜੀ 1674 AM।

0: ਰੇਡੀਓ ਹਾਂਜੀ 1674 ਐਮ 200 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਝਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਅੱਜ 13 ਤਰੀਕ ਆ, ਅਗਸਤ ਦਾ ਮਹੀਨਾ, ਅਤੇ ਅੱਜ ਦਿਨ ਵੀਰਵਾਰ ਦਾ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ ਦੇ ਵਿੱਚ ਸਭ ਤੋਂ ਪਹਿਲੀ ਅਲਾਹਾਬਾਦ ਹਾਈ ਕੋਰਟ ਦੇ ਜੱਜ ਜਸਟਿਸ ਜਸਵੰਤ ਵਰਮਾ ਦੀ ਜਿਹੜੀ ਸਰਕਾਰੀ ਰਿਹਾਇਸ਼ ਚੋਂ ਨਕਦੀ ਮਿਲਣ ਦੇ ਦੋਸ਼ਾਂ ਦੀ ਜਾਂਚ ਲਈ ਲੋਕ ਸਭਾ ਦੀ ਜਿਹੜੀ ਕਮੇਟੀ ਸੀ ਉਹਨੇ ਜਿਹੜਾ ਉਹ ਕਿਹਾ ਕਿ ਬਿਲਕੁਲ ਜਿਹੜੇ ਉਹ ਦੋਸ਼ ਠੀਕ ਨੇ ਤੇ ਜੋ ਜਵਾਬ ਦਿੱਤੇ ਨੇ ਵਰਮਾ ਨੇ ਉਹ ਸਫੀਸ਼ੈਂਟ ਨਹੀਂ ਹੈ। ਤੇ ਉਧਰ ਦੂਜੀ ਖਬਰ ਜਿਹੜਾ ਹੈ ਪਾਣੀ ਦੀ ਰਾਇਲਟੀ ਨੂੰ ਲੈ ਕੇ, ਦਰਿਆਵਾਂ ਦੇ ਪਾਣੀ ਦੀ ਰਾਇਲਟੀ ਨੂੰ ਲੈ ਕੇ, ਤੇ ਪੰਜਾਬ ਨੇ ਜਿਹੜਾ ਹੈ ਰਿਕਵਰੀ ਵਾਸਤੇ ਰਾਜਸਥਾਨ ਨੂੰ ਚਿੱਠੀ ਲਿਖੀ ਹੈ, ਜਦਕਿ ਹਰਿਆਣਾ ਵੱਲ ਵੀ ਜਿਹੜੀ ਆ ਉਹ ਰਿਕਵਰੀ ਬਣਦੀ ਹੈ। ਤੇ ਇਸ ਤੋਂ ਬਾਅਦ ਜਿਹੜੀ ਹੈ ਅਗਲੀ ਖਬਰ ਜਿਹੜਾ ਹੈ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦਾ ਜਿਹੜਾ ਕੱਲ ਬਿਆਨ ਆਇਆ, ਉਹਨਾਂ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਹੜਾ ਹੈਗਾ ਅਮਿਤ ਸ਼ਾਹ ਦਾ ਲੈਕਚਰ ਸੁਣਨਾ ਨਹੀਂ ਸੁਣਨਾ ਉਹਨਾਂ ਨੇ, ਤੇ ਜਦੋਂ ਅੱਜ ਤੱਕ ਉਹ ਜਿਹੜਾ ਹੈ ਉੱਥੇ ਆਏ ਨੀ ਤੇ ਉਹਨਾਂ ਨੇ ਜਵਾਬ ਨੀ ਦਿੱਤਾ ਗੱਲਾਂ ਦਾ, ਵੀ ਜੇ ਉਹ ਜਿਹੜੇ ਉਹਨਾਂ ਦੇ ਸਵਾਲ ਨੇ ਦੋ ਵੱਡੇ ਉਹਦਾ ਜਵਾਬ ਦੇਣਗੇ ਤਾਂ ਜਿਹੜਾ ਉਹ ਗੱਲ ਕਰ ਸਕਦੇ ਆ, ਉੱਥੇ ਬੈਠ ਸਕਦੇ ਆ। ਤੇ ਇੱਧਰ ਪੰਜਾਬ ਦੇ ਵਿੱਚ ਜਿਹੜੀ ਹੈ ਹਵਾਰਾ ਜਗਤਾਰ ਸਿੰਘ ਹਵਾਰਾ ਦੀ ਜਿਹੜੀ ਹੈ ਪੈਰੋਲ ਨੂੰ ਲੈ ਕੇ ਵੀ ਹੁਣ ਜਿਹੜੀ ਆ ਉਹ ਰਾਜਨੀਤੀ ਕਾਫੀ ਉਹ ਭਖੀ ਹੋਈ ਹੈ। ਪਹਿਲਾਂ ਮੁੱਖ ਮੰਤਰੀ ਨੇ ਜਿਹੜਾ ਹੈ ਗਵਰਨਰ ਨੂੰ ਚਿੱਠੀ ਲਿਖੀ ਸੀ ਕਿਉਂਕਿ ਹਵਾਰਾ ਦੇ ਮਾਤਾ ਜੀ ਕਾਫੀ ਬਿਮਾਰ ਨੇ ਤੇ ਉਹਨਾਂ ਨੂੰ ਜਿਹੜਾ ਹੈਗਾ ਕਿ ਮਿਲਣ ਵਾਸਤੇ ਘੱਟੋ ਘੱਟ 10 ਦਿਨ ਦੀ ਜਿਹੜੀ ਪੈਰੋਲ ਆ ਉਹ ਦਿੱਤੀ ਜਾਣੀ ਚਾਹੀਦੀ ਤਾਂ ਕਿ ਉਹ ਆਪਣੀ ਮਾਤਾ ਨੂੰ ਮਿਲ ਸਕਣ, ਦੇਖਭਾਲ ਕਰ ਸਕਣ। ਤੇ ਉਧਰ ਜਿਹੜਾ ਹੈ ਸੈਂਟਰ ਨੂੰ ਵੀ ਜਿਹੜੀ ਹੈ ਉਹ ਰਾਜਪਾਲ ਨੇ ਜਿਹੜੀ ਰਿਪੋਰਟ ਭੇਜਣੀ ਹੈ ਤੇ ਉਦੋਂ ਮੰਗਿਆ ਗਿਆ ਕਿ PGI ਤੋਂ ਕਿ ਉਹਨਾਂ ਦੀ ਕੰਡੀਸ਼ਨ ਕਿੱਦਾਂ ਦੀ ਹੈ। ਤੇ ਇਹਦੇ ਨਾਲ ਹੀ ਜੋ ਹੈ ਹੁਣ ਅੱਜ ਕੱਲ BJP ਦੇ ਮੰਤਰੀ ਨੇ ਰਵਨੀਤ ਬਿੱਟੂ ਜੋ ਪਹਿਲਾਂ ਵਿਰੋਧ ਕਰਦੇ ਆਏ ਹਮੇਸ਼ਾ ਇਹਨਾਂ ਸਾਰਿਆਂ ਦੀ, ਭਾਵੇਂ ਉਹ ਆਪਣਾ ਹਵਾਰਾ ਹੋਣ ਜਾਂ ਜਿਹੜੇ ਹੈਗੇ ਆ ਉਹ ਮਿਸਟਰ ਤਾਰਾ, ਉਹ ਇਹਨਾਂ ਸਾਰਿਆਂ ਦੀ ਰਿਹਾਈ ਦੀ ਪੈਰੋਲ ਦੀ ਜਾਂ ਇਹਨਾਂ ਤੇ ਨਰਮੀ ਵਰਤਣ ਦੀ ਵਿਰੋਧ ਕਰਦੇ ਆਏ ਕਿਉਂਕਿ ਬੇਅੰਤ ਸਿੰਘ ਕਤਲ ਕੇਸ ਦੇ ਵਿੱਚ ਸ਼ਾਮਿਲ ਨੇ। ਤੇ ਹੁਣ ਜਿਹੜਾ ਹੈਗਾ ਬਿੱਟੂ ਨੇ ਵੀ ਇਹ ਕਹਿਤਾ ਕਿ ਪੈਰੋਲ ਜਿਹੜੀ ਮਨੁੱਖਤਾ ਦੇ ਆਧਾਰ ਤੇ ਦਿੱਤੀ ਹੋਣੀ ਦਿੱਤੀ ਜਾਣੀ ਚਾਹੀਦੀ ਹੈ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਸਭ ਤੋਂ ਪਹਿਲੀ ਖਬਰ ਜਿਹੜੀ ਤੁਸੀਂ ਸਾਂਝੀ ਕੀਤੀ ਹੈ ਜਸਟਿਸ ਵਰਮਾ ਦਾ, ਕਾਫੀ ਰੌਲਾ ਸੀ ਤੇ ਜਿੱਦਾਂ ਵਿੱਚ ਵਿੱਚ ਇਹ ਵੀ ਮੰਨਿਆ ਜਾ ਰਿਹਾ ਕੇਸ ਦੇ ਉੱਤੇ ਵੀ ਸ਼ਾਇਦ ਮਿੱਟੀ ਪਾ ਦਿੱਤੀ ਜਾਵੇ, ਪਰ ਮਸਲਾ ਸ਼ਾਇਦ ਏਡਾ ਵੱਡਾ ਸੀ ਕਿ ਇਹ ਰਫਾ ਦਫਾ ਕਰਨਾ ਤੇ ਬੜਾ ਔਖਾ। ਹੁਣ ਅੱਗੇ ਕੀ ਮਤਲਬ ਇਹੋ ਜਿਹੇ ਸਿਨੈਰੀਓ ਦੇ ਵਿੱਚ ਕੀ ਅੱਗੇ ਫਿਰ ਹੁੰਦਾ ਵਾ, ਕੀ ਕਾਰਵਾਈਆਂ ਚੱਲਦੀਆਂ ਨੇ?
1: ਸਭ ਤੋਂ ਪਹਿਲੀ ਗੱਲ ਤਾਂ ਜਿਹੜੀ ਇਹਦੇ ਚ ਵੱਡੀ ਗੱਲ ਤਾਂ ਜਿਹੜੀ ਰਣਜੋਤ ਜੀ ਇਹ ਹੈ ਕਿ ਅਕਸਰ ਆਮ ਜਦੋਂ ਲੋਕਾਂ ਦੇ ਜਿਹੜੇ ਮੁਕੱਦਮਿਆਂ ਚ ਪਏ ਹੋਏ ਨੇ ਜਾਂ ਜਿਹਨਾਂ ਜਿਹੜੇ ਇਹਨਾਂ ਸਾਰੇ ਲਿਟੀਗੇਸ਼ਨ ਦੇ ਵਿੱਚ ਭਾਵੇਂ ਉਹ ਫੌਜਦਾਰੀ ਨੇ ਭਾਵੇਂ ਦੀਵਾਨੀ ਨੇ, ਤੇ ਉਹਨਾਂ ਚ ਅਕਸਰ ਜਿਹੜੀ ਇਹ ਗੱਲ ਆਮ ਜਿਹੜੀ ਉਹ ਸੁਣਨ ਨੂੰ ਮਿਲਦੀ ਹੈ ਕਿ ਜਿਹੜੇ ਜੱਜ ਨੇ ਉਹ ਪੈਸੇ ਲੈਂਦੇ ਨੇ, ਪੈਸੇ ਦੇ ਕੇ ਲੈ ਕੇ ਜਿਹੜੇ ਉਹ ਫੈਸਲੇ ਕਰਦੇ ਨੇ, ਤੇ ਪਰ ਕਿਉਂਕਿ ਇਹਦਾ ਕੋਈ ਐਵੀਡੈਂਸ ਕੋਈ ਇੱਦਾਂ ਦਾ ਕੋਈ ਸਾਹਮਣੇ ਕੋਈ ਗੱਲ ਆਉਂਦੀ ਨੀ, ਤੇ ਇਸ ਕਰਕੇ ਜਿਹੜਾ ਇਹਦੇ ਤੇ ਗੱਲ ਇਹ ਫਿਰ ਉਦਾਂ ਹੀ ਰਹਿ ਜਾਂਦੀ ਹੈ ਜਾਂ ਇਹਨੂੰ ਅਫਵਾਹ ਮੰਨ ਲਿਆ ਜਾਂਦਾ ਹੈ ਜਾਂ ਇਸ ਤਰੀਕੇ ਦਾ। ਤੇ ਬਹੁਤ ਸਾਰੇ ਸਾਡੇ ਪੰਜਾਬੀ ਫਿਕਸ਼ਨ ਦੇ ਵਿੱਚ, ਪੰਜਾਬੀ ਨਾਟਕ ਦੇ ਵਿੱਚ ਹੋਰ ਇਹ ਗੱਲਾਂ ਜਿਹੜੀਆਂ ਉਹ ਕਈ ਵਾਰੀ ਆਈਆਂ ਨੇ। ਤੇ ਪਰ ਹੁਣ ਜਿਹੜੀ ਇਹ ਇੱਕ ਦੂਜੀ ਵੱਡੀ ਘਟਨਾ ਹੈ, ਇਸ ਤੋਂ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਦੀ ਜਿਹੜੀ ਇੱਕ ਲੇਡੀ ਜੱਜ ਸੀ ਤੇ ਯਾਦਵ, ਤੇ ਉਹਦੇ ਘਰ ਕੋਈ ਪੈਸੇ ਉਹ ਦੇਣੇ ਪੈਸੇ ਉਹਦੇ ਘਰ ਸੀ ਤੇ ਇੱਕ ਹੋਰ ਜੱਜ ਦੇ ਘਰ ਉਹ ਚਲਾ ਗਿਆ, ਜਿਸ ਕਰਕੇ ਬੰਦਾ ਉਹ ਪਤਾ ਲੱਗਿਆ ਤੇ ਉਹ ਮਾਮਲਾ ਜਿਹੜਾ ਕਾਫੀ ਉਹ ਭਖਿਆ। ਤੇ ਹੁਣ ਇਹ ਦੂਜਾ ਮਾਮਲਾ ਜਿੱਥੇ ਸਰਕਾਰੀ ਰਿਹਾਇਸ਼ ਤੋਂ ਜਿਹੜੀ ਬੋਰੀ ਹੈ ਜਿਹੜੀ ਨੋਟਾਂ ਦੀ ਭਰੀ ਹੋਈ ਮਿਲੀ, ਤੇ ਉਹਦੇ ਤੇ ਜਦੋਂ ਇਹ ਸਵਾਲ ਪੁੱਛੇ ਗਏ ਤੇ ਪਹਿਲਾਂ ਤਾਂ ਚਲੋ ਉਹਦੀ ਜਿਹੜੀ ਸੀ ਹਾਈ ਕੋਰਟ ਨੇ ਵੀ, ਇੱਥੋਂ ਤੱਕ ਕਿ ਸੁਪਰੀਮ ਕੋਰਟ ਨੇ ਵੀ ਜਿਹੜਾ ਸੀ ਉਹਦਾ ਪੱਖ ਲਿਆ ਜੱਜ ਦਾ ਕਿ ਨਹੀਂ ਇਹਨੂੰ ਇਸ ਤਰੀਕੇ ਨਾਲ ਨਹੀਂ ਲਿਆ ਜਾ ਸਕਦਾ, ਇਹ ਕੋਈ ਇਹਦੇ ਪਿੱਛੇ ਸਾਜਿਸ਼ ਹੋ ਸਕਦੀ ਹੈ, ਇਸ ਤਰ੍ਹਾਂ ਹੋ ਸਕਦਾ, ਸਾਰੀਆਂ ਗੱਲਾਂ। ਤੇ ਫਿਰ ਉਹਦੇ ਤੇ ਜਦੋਂ ਕਾਫੀ ਰੌਲਾ ਰੱਪਾ ਪੋਲੀਟੀਕਲੀ ਪਿਆ ਤਾਂ ਫਿਰ ਜਿਹੜੀ ਹੈ ਸਪੀਕਰ ਨੂੰ ਇਹਦੇ ਤੇ ਇੱਕ ਪਾਰਲੀਮੈਂਟਰੀ ਜਿਹੜੀ ਆ ਉਹ ਕਮੇਟੀ ਬਣਾਉਣੀ ਪਈ। ਤੇ ਜਿਹੜੀ ਉਹ ਹੁਣ ਕਮੇਟੀ ਦੀ ਜਿਹੜੀ ਰਿਪੋਰਟ ਆਈ ਹੈ, ਤੇ ਉਸ ਰਿਪੋਰਟ ਦੇ ਵਿੱਚ ਜਿਹੜਾ ਹੈ ਇਹ ਸਪਸ਼ਟ ਜਿਹੜਾ ਉਹਨੇ ਕਰ ਦਿੱਤਾ ਕਿ ਜਸਟਿਸ ਵਰਮਾ ਨੂੰ ਜਦੋਂ ਬੁਲਾਇਆ ਤੇ ਉਹਨਾਂ ਨੇ ਕਿਸੇ ਵੀ ਗੱਲ ਦਾ ਜਿਹੜਾ ਹੈਗਾ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ, ਤੇ ਨਾ ਇਹ ਨਕਦੀ ਕਿਹਦੀ ਹੈ, ਕਿੱਥੋਂ ਆਈ ਹੈ, ਕਿਵੇਂ ਆਈ ਹੈ, ਇਹਦੇ ਬਾਰੇ ਕੋਈ ਉਹ ਜਿਹੜਾ ਹੈਗਾ ਸੰਤੁਸ਼ਟ ਕਰਾ ਸਕਿਆ ਇਸ ਕਮੇਟੀ ਨੂੰ। ਤੇ ਨਾਲ ਹੀ ਜਿਹੜਾ ਹੈਗਾ ਉਹਨਾਂ ਨੇ ਇਹ ਵੀ ਕਿਹਾ ਕਮੇਟੀ ਨੇ ਆਪਣੀ ਰਿਪੋਰਟ ਦੇ ਵਿੱਚ ਵੀ ਕੋਈ ਉਹਨਾਂ ਨੇ ਜਿਹੜਾ ਰਿਟਨ ਐਵੀਡੈਂਸ ਜਾਂ ਕੋਈ ਵੀ ਕਾਗਜ਼ ਕੋਈ ਦਸਤਾਵੇਜ਼ ਇਦਾਂ ਦਾ ਨਹੀਂ ਦਿਖਾ ਸਕੇ ਜਿੱਥੇ ਉਹ ਸਾਬਤ ਕਰ ਸਕਣਗੇ ਇਹਦਾ ਇਸ ਨਕਦੀ ਨਾਲ ਉਹਨਾਂ ਦਾ ਕੋਈ ਜਿਹੜਾ ਸੰਬੰਧ ਨਹੀਂ ਹੈ। ਤੇ ਸੋ ਕਿਉਂਕਿ ਉਹਨਾਂ ਦੇ ਸਟੋਰ ਰੂਮ ਚੋਂ ਇਹ ਪੈਸੇ ਮਿਲੇ ਸੀ ਤੇ ਇਸ ਕਰਕੇ ਇਹ ਸਾਰਾ ਮਾਮਲਾ ਅੱਗੇ ਜਿਹੜਾ ਇਹ ਭਖਿਆ ਸੀ। ਤੇ ਹੁਣ ਇਹਦੇ ਤੇ ਇਹ ਹੁੰਦਾ ਕਿ ਸਾਡੇ ਇੱਕ ਸਿਸਟਮ ਇਹ ਆ ਸਾਡੀ ਜੁਡੀਸ਼ਰੀ ਦਾ, ਤੇ ਕਿ ਕਿਸੇ ਜੱਜ ਨੂੰ ਜਿਹੜਾ ਹੈ ਇੱਦਾਂ ਸਸਪੈਂਡ ਮੁਅੱਤਲ ਜਾਂ ਟਰਮੀਨੇਟ ਕਰਨ ਦਾ ਸਿਸਟਮ ਹੈ ਨਹੀਂ ਸਾਡੇ, ਇਹ ਹੈ ਵੀ ਉਹਦੇ ਉੱਤੇ ਜਿਹੜਾ ਹੈਗਾ ਇੰਪੀਚਮੈਂਟ ਹੋ ਸਕਦੀ ਹੈ ਜਿਹਨੂੰ ਆਪਾਂ ਮਹਾਂਦੋਸ਼ ਕਹਿੰਦੇ ਆਮ ਤੌਰ ਤੇ। ਤੇ ਹੁਣ ਇਹ ਜਿਹੜੀ ਇੰਪੀਚਮੈਂਟ ਹੈ ਇਹ ਵੀ ਜਿਹੜੀ ਪਾਰਲੀਮੈਂਟਰੀ ਕਾਰਵਾਈ ਤੇ ਜਿਹੜੀ ਸਾਡੀ ਜੁਡੀਸ਼ਰੀ ਦੀ ਸਾਂਝੀ ਕਾਰਵਾਈ ਹੈ, ਤੇ ਪਰ ਕਿਉਂਕਿ ਇੰਪੀਚਮੈਂਟ ਦੀ ਨੌਬਤ ਤਾਂ ਨਹੀਂ ਆਈ, ਜਸਟਿਸ ਵਰਮਾ ਨੇ ਪ੍ਰੈਸ਼ਰ ਦੇ ਦਬਾਅ ਦੇ ਵਿੱਚ ਆ ਕੇ ਪਹਿਲੀ ਅਸਤੀਫਾ ਜਿਹੜਾ ਸੀ ਉਹ ਦੇ ਦਿੱਤਾ। ਹਾਲਾਂਕਿ ਸੁਪਰੀਮ ਕੋਰਟ ਨੇ ਤੱਕ ਨੇ ਇਹ ਕਿਹਾ ਸੀ ਕਿ ਨਹੀਂ ਉਹਨੂੰ ਜਿਹੜਾ ਹੈਗਾ ਅਸਤੀਫਾ ਦੇਣ ਦੀ ਲੋੜ ਨਹੀਂ, ਨਾ ਹੀ ਅਸਤੀਫਾ ਮੰਗਿਆ ਜਾ ਸਕਦਾ, ਇੱਦਾਂ ਦੀ ਗੱਲ ਜਿਹੜੀ ਉਹ ਕੀਤੀ ਸੀ। ਪਰ ਹੁਣ ਜਿਹੜੀ ਸਾਰੀ ਗੱਲ ਸਾਹਮਣੇ ਆ ਗਈ ਤੇ ਗਵਾਹਾਂ ਨੂੰ ਜਿਹੜੇ ਇਸ ਮਾਮਲੇ ਵਿੱਚ ਸਰਕਾਰੀ ਗਵਾਹ ਸੀ ਜਾਂ ਉਹਦੇ ਘਰ ਜਿਹੜੇ ਕੰਮ ਕਰਨ ਵਾਲੇ ਬੰਦੇ ਸੀ ਉਹਨਾਂ ਨੂੰ ਜਦੋਂ ਪੁੱਛਗਿੱਛ ਸਾਰੀ ਕੀਤੀ ਗਈ ਤਾਂ ਹੁਣ ਇਸ ਸਿੱਟੇ ਤੇ ਜਿਹੜੀ ਉਹ ਜਿਹੜੀ ਪਾਰਲੀਮੈਂਟਰੀ ਕਮੇਟੀ ਜਿਹੜੀ ਆ ਉਹ ਪਹੁੰਚੀ ਹੈ ਤੇ ਉਹਨਾਂ ਨੇ ਆਪਣੀ ਜਿਹੜੀ ਰਿਪੋਰਟ ਹੈ ਉਹ ਸਰਕਾਰ ਨੂੰ ਦੇ ਦਿੱਤੀ ਹੈ। ਤੇ ਆਪਣੀ ਰਿਪੋਰਟ ਖਾਸ ਕਰਕੇ ਤਾਂ ਜਿਹੜਾ ਲਾ ਮਿਨਿਸਟਰੀ ਹੈ ਉਸ ਨੂੰ ਦੇਣੀ ਸੀ ਤੇ ਉਸ ਨੂੰ ਆਪਣੀ ਜਿਹੜੀ ਹੈ ਰਿਪੋਰਟ ਸੌਂਪ ਦਿੱਤੀ ਹੈ। ਤੇ ਚਲੋ ਉਹ ਆਪਣੇ ਅਹੁਦੇ ਤੋਂ ਤਾਂ ਜਸਟਿਸ ਵਰਮਾ ਜਿਹੜਾ ਹੈਗਾ ਉਹ ਪਹਿਲਾਂ ਹੀ ਅਸਤੀਫਾ ਦੇ ਚੁੱਕਾ ਹੈ। ਤੇ ਪਰ ਹੁਣ ਇਸ ਤੇ ਅੱਗੇ ਜਿਹੜਾ ਹੈਗਾ ਇਹ ਕੀ ਇਹਦੇ ਤੇ ਕਾਨੂੰਨੀ ਕਾਰਵਾਈ ਕੀ ਹੁੰਦੀ ਹੈ, ਜਾਂ ਕਿਉਂਕਿ ਇੱਕ ਫੌਜਦਾਰੀ ਮਾਮਲਾ ਹੈ ਤੇ ਇਹ ਨਕਦੀ ਨਾ ਜਿਹੜੀ ਨਕਦੀ ਇਸ ਤਰ੍ਹਾਂ ਮਿਲਣ ਦਾ, ਕਿਉਂਕਿ ਹੋਰ ਲੀਡਰਾਂ ਤੇ ਹੋਰ ਕਾਰੋਬਾਰੀਆਂ ਤੇ ਜਿਹੜਾ ਹੈਗਾ ਜਿਹਨੂੰ PMLA ਐਕਟ ਕਹਿੰਦੇ ਆ, ਜਿਹਨੂੰ ਕਿ ਜ਼ਿਆਦਾ ਆਮਦਨ ਤੋਂ ਵੱਧ ਆਪਦੇ ਸਰੋਤਾਂ ਤੋਂ ਵੱਧ ਜਿਹੜੀ ਆ ਉਹ ਆਮਦਨ ਪੈਸਾ ਬਣਾਉਣ ਦੀ ਜਿਹੜੀ ਗੱਲ ਆ ਉਹ ਕਿੱਥੋਂ ਆਇਆ, ਇਹ ਰਿਸ਼ਵਤ ਚੋਂ ਆਇਆ ਜਾਂ ਹੋਰ ਇੱਦਾਂ ਦਾ ਮਾਮਲਾ। ਤੇ ਹੁਣ ਉਦਾਂ ਦੇ ਤਹਿਤ ਜਿਹੜਾ ਕਿਉਂਕਿ ਉਹ ਫੌਜਦਾਰੀ ਮਾਮਲਾ ਬਣਦਾ ਤੇ ਉਹ ਹੁਣ ਕਾਨੂੰਨੀ ਮਾਹਰ ਕਹਿੰਦੇ ਕਿ ਹੁਣ FIR ਦਰਜ ਹੋ ਸਕਦੀ ਹੈ, ਉਹਦੇ ਤੇ ਮੁਕੱਦਮਾ ਚੱਲ ਸਕਦਾ, ਉਹਨੂੰ ਸਜ਼ਾ ਵੀ ਜਿਹੜੀ ਹੈ ਉਹ ਹੋ ਸਕਦੀ ਹੈ। ਹੁਣ ਗੱਲ ਸਿਰਫ ਤੇ ਸਿਰਫ ਜਸਟਿਸ ਵਰਮਾ ਤੱਕ ਜਿਹੜੀ ਹੈ ਰਣਜੋਤ ਜੀ ਨਹੀਂ ਖੜਦੀ, ਗੱਲ ਤਾਂ ਇਹ ਹੈ ਵੀ ਜਿਹੜੇ ਆਮ ਲੋਕ ਅਦਾਲਤਾਂ ਦੇ ਬਾਹਰ ਅੰਦਰ ਮੁਨਸੀ ਮਸਾਬੇ ਜਿਹੜੇ ਆਮ ਤੌਰ ਤੇ ਉਹ ਜਿਹੜੇ ਕਹਿੰਦੇ ਆ ਕਿ ਆਹ ਇੱਦਾਂ ਚੱਲਦਾ ਅੰਡਰ ਦਾ ਟੇਬਲ ਜਿਹੜਾ ਸਾਰਾ ਲੈਣ ਦੇਣ ਚੱਲਦਾ, ਜਿਹੜਾ ਮੁਕੱਦਮਿਆਂ ਨੂੰ ਪ੍ਰਭਾਵਿਤ ਕਰਦਾ, ਕਿਸੇ ਨੂੰ ਬਰੀ ਕਰਨਾ, ਕਿਸੇ ਨੂੰ ਸਜ਼ਾ ਦੇਣੀ ਹੈ, ਤੇ ਫਿਰ ਤਾਂ ਇਹ ਕਿ ਇਹ ਸਾਰੇ ਇੱਕ ਸਿਸਟਮ ਦੇ ਉੱਤੇ ਵੱਡੀ ਇੱਕ ਉਂਗਲ ਜਿਹੜੀ ਆ ਉਹ ਉੱਠਦੀ ਹੈ ਕਿ ਇਹ ਫਿਰ ਜਿਹੜਾ ਸਾਡਾ ਜੁਡੀਸ਼ਰੀ ਦਾ ਸਿਸਟਮ ਹੈ ਤੇ ਅਸੀਂ ਡੈਮੋਕ੍ਰੇਸੀ ਦਾ ਇਹਨੂੰ ਇੱਕ ਪਿੱਲਰ ਮੰਨਦੇ ਹਾਂ ਬਹੁਤ ਵੱਡਾ, ਤੇ ਉਹਦੇ ਉਸ ਪਿੱਲਰ ਦੇ ਵਿੱਚ ਜੇ ਇੰਨੀਆਂ ਚੋਰ ਮੋਰੀਆਂ ਨੇ ਜਾਂ ਉਹ ਪਿੱਲਰ ਜਿਹੜਾ ਹੈਗਾ ਜ਼ਰਜ਼ਰ ਹੋ ਚੁੱਕਾ ਹੈ, ਤੇ ਫਿਰ ਜਿਹੜੇ ਲੋਕ ਇਨਸਾਫ਼ ਦੀ ਜਿਹੜੀ ਹੈ ਉਮੀਦ ਉਹ ਕਿਵੇਂ ਕਰ ਸਕਦੇ ਆ, ਕਿਉਂਕਿ ਪੋਲੀਟੀਕਲੀ ਤਾਂ ਹੁਣ ਆਪਾਂ ਪਿੱਛੇ ਦੇਖ ਹੀ ਲਿਆ ਕਿੰਨੇ ਮਾਮਲਿਆਂ ਦੇ ਵਿੱਚ ਜਿਹੜਾ ਹੈ ਸੁਪਰੀਮ ਕੋਰਟ ਤੱਕ ਲੋਕ ਜਾਂਦੇ, ਫਿਰ ਸੁਪਰੀਮ ਕੋਰਟ ਦੇ ਅੱਗੋਂ ਹੱਥ ਝਾੜ ਦਿੰਦੀ ਹੈ, ਭਾਵੇਂ ਉਹ SIR ਦਾ ਇਸ਼ੂ ਹੋਵੇ, ਬੰਗਾਲ ਦੇ ਵਿੱਚ ਲੋਕਾਂ ਦੀਆਂ ਵੋਟਾਂ ਕੱਟਣ ਦਾ ਇਸ਼ੂ ਹੋਵੇ, ਤੇ ਅਦਾਲਤ ਵੱਲੋਂ ਇਹ ਕਹਿ ਦਿੱਤਾ ਜਾਵੇ ਕਿ ਜਿਹੜਾ ਹੈ ਕੋਈ ਗੱਲ ਨੀ ਜੇ ਇਸ ਵਾਰ ਨਹੀਂ ਵੋਟਾਂ ਪਾ ਸਕੇ ਅਗਲੇ 5 ਸਾਲਾਂ ਬਾਅਦ ਪਾ ਲੈਣਗੇ ਲੋਕ, ਏਡੀ ਏਡੀ ਕੋਈ ਖਾਸ ਗੱਲ ਨੀ। ਜਦੋਂ ਅਦਾਲਤ ਦਾ ਸਾਡਾ ਸਰੂਪ ਜਿਹੜਾ ਸਾਡਾ ਜਿਹੜਾ ਇੱਕ ਫੇਸ ਹੈ ਜਿੱਥੋਂ ਲੋਕਾਂ ਨੂੰ ਉਮੀਦ ਹੈ ਡੈਮੋਕ੍ਰੇਸੀ ਦੇ ਵਿੱਚ ਜਿਹੜੀ ਹੈ ਇਨਸਾਫ਼ ਦੀ, ਉੱਥੋਂ ਤੁਹਾਨੂੰ ਇਹੋ ਜਿਹੇ ਫੈਸਲੇ ਮਿਲਣ ਜਾਂ ਨੌਜਵਾਨਾਂ ਬਾਰੇ ਇਹ ਕਮੈਂਟ ਮਿਲੇ ਕਿ ਇਹ ਤਾਂ ਕਾਕਰੋਚ ਨੇ, ਤੇ ਸੋ ਫਿਰ ਉੱਥੇ ਸਾਰੀਆਂ ਗੱਲਾਂ ਨੂੰ ਜਿਹੜਾ ਹੈਗਾ ਇਹ ਇੱਕ ਬਹੁਤ ਵੱਡੇ ਇੱਕ ਰਿਵਿਊ ਵਾਲਾ ਜਿਹੜਾ ਹੈਗਾ ਇਹ ਇਸ਼ੂ ਹੈ। ਠੀਕ ਹੈ, ਇਸ ਮੁੱਦੇ ਤੇ ਤਾਂ ਜਿਹੜੀ ਆ ਪਾਰਲੀਮੈਂਟਰੀ ਕਮੇਟੀ ਜਿਹੜੀ ਆ ਉਹ ਬਣ ਗਈ, ਉਹਨਾਂ ਨੇ ਆਪਣੀ ਰਿਪੋਰਟ ਵੀ ਦੇਤੀ, ਸਾਰਾ ਕੁਝ ਜਿਹੜਾ ਉਹ ਹੈ ਹੋ ਗਿਆ। ਤੇ ਪਰ ਹੁਣ ਜਿਹੜੇ ਬਾਕੀ ਇਸ਼ੂਜ ਨੇ ਕਿ ਜਿਹੜਾ ਹੈ ਇਦਾਂ ਦਾ ਜਿਹੜਾ ਐਟੀਟਿਊਡ ਸਾਡੀ ਜੁਡੀਸ਼ਰੀ ਦਾ ਕਿਉਂ ਬਣ ਗਿਆ, ਸਾਡੇ ਜੱਜਾਂ ਦੀ ਜਿਹੜੀ ਇਹ ਝਾਕ ਕਿਉਂ ਹੋ ਗਈ ਕਿ ਸੱਤਾਧਾਰੀ ਪਾਰਟੀ ਦੇ ਬਹੁਤਾ ਖਿਲਾਫ ਨਾ ਚੱਲਿਆ ਜਾਵੇ, ਤੇ ਤਾਂ ਕਿ ਜਦੋਂ ਉਹ ਰਿਟਾਇਰ ਹੋਣ ਤੇ ਉਹਨਾਂ ਨੂੰ ਕੋਈ ਨਾ ਕੋਈ ਕਿਤੇ ਨਾ ਕਿਤੇ ਅਹੁਦਾ ਮਿਲ ਸਕੇ, ਕਿਉਂਕਿ ਇਹ ਇੱਕ ਰਵਾਇਤ ਚੱਲ ਪਈ ਹੈ ਇੱਥੇ। ਬਾਅਦ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਕਿਸੇ ਨਾ ਕਿਸੇ ਅਹੁਦੇ ਦੇ ਨਾਲ ਜਾਂ ਰਾਜ ਸਭਾ ਦੇ ਵਿੱਚ ਸ਼ਾਮਿਲ ਕਰਨਾ ਜਾਂ ਕੋਈ ਹੋਰ ਕਿਸੇ ਚੇਅਰਮੈਨ ਬਣਾ ਦੇਣਾ ਕਿਸੇ ਦਾ, ਇਦਾਂ ਦੇ ਨਵਾਜਿਆ ਜਾ ਰਿਹਾ। ਤੇ ਸੋ ਇਹ ਜਿਹੜਾ ਇਹ ਫਿਰ ਇਹ ਹਿਸਾਬ ਅਸੀਂ ਲਾ ਸਕਦੇ ਹਾਂ ਕਿ ਜਿਹੜੇ ਡੈਮੋਕ੍ਰੇਸੀ ਦਾ ਜਿਹੜੇ ਚਾਰ ਪਿੱਲਰ ਮੰਨਦੇ ਆ, ਉਹਨਾਂ ਚ ਜਿਹੜਾ ਇੱਕ ਵੱਡਾ ਪਿੱਲਰ ਹੈ ਜੁਡੀਸ਼ਰੀ, ਤੇ ਉਹ ਵੀ ਕਿਤੇ ਨਾ ਕਿਤੇ ਫਿਰ ਰਾਜਨੀਤੀ ਦੇ ਨਾਲ ਜਿਹੜਾ ਹੈਗਾ ਉਹ ਮਿਲ ਕੇ ਚੱਲ ਰਹੀ ਹੈ। ਇਸੇ ਕਰਕੇ ਜਿਹੜਾ ਡੈਮੋਕ੍ਰੇਸੀ ਦਾ ਜਿਹੜਾ ਬੈਲੈਂਸ ਹੈ, ਫਿਰ ਉਹ ਜਿਹੜਾ ਜਿਹਨੂੰ ਆਪਾਂ ਸੰਤੁਲਨ ਕਹਿੰਦੇ ਹਾਂ, ਫਿਰ ਉਹ ਕਿਵੇਂ ਰਹਿ ਸਕਦਾ ਜਦੋਂ ਇੱਕ ਪਾਸੇ ਜਿਹੜੇ ਦੋ ਪਿੱਲਰ ਇੱਕ ਪਾਸੇ ਹੋ ਗਏ ਤੇ ਜਿਹੜਾ ਤੀਜਾ ਤਾਂ ਚਲੋ ਉਹ ਰਹਿ ਗਿਆ ਜਿਹੜਾ ਜਿਹਨੂੰ ਆਪਾਂ ਐਗਜੈਕਟਿਵ ਕਹਿੰਦੇ ਹਾਂ ਜਾਂ ਜਿਹਦੇ ਚ ਬਿਊਰੋਕਰੇਸੀ ਆਉਂਦੀ ਹੈ ਜਾਂ ਸਾਰਾ ਕੁਛ, ਤੇ ਚਲੋ ਉਹ ਤਾਂ ਸਰਕਾਰ ਹੀ ਹੈ ਇੱਕ ਤਰੀਕੇ। ਸੋ ਇਸ ਤਰ੍ਹਾਂ ਦੀ ਜਿਹੜੀ ਹੈਗੀ ਇਸ ਗੱਲ ਵੱਲ ਇਹ ਸਾਰੀ ਜਿਹੜੀ ਘਟਨਾ ਉਹ ਇਸ਼ਾਰਾ ਕਰਦੀ ਹੈ। ਤੇ ਹੁਣ ਅੱਗੇ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਇਹ ਸਾਰੇ ਮੁੱਦੇ ਨੂੰ ਕੀ ਉਹ ਇਸੇ ਤੇ ਸੰਤੁਸ਼ਟ ਹੋ ਜਾਣਗੇ ਕਿ ਉਹਦੇ ਖਿਲਾਫ ਹੋ ਗਿਆ ਤੇ ਉਹਦੇ ਖਿਲਾਫ ਕੋਈ ਕੇਸ ਵੀ ਦਰਜ ਹੋ ਸਕਦਾ ਹੈ, ਜਾਂ ਕੱਲ ਨੂੰ ਇਹ ਗੱਲ ਕਿ ਦੇਖੋ ਜੀ ਜਸਟਿਸ ਵਰਮਾ ਜਿਹੜਾ ਸੀਗਾ ਤੇ ਕਮੇਟੀ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਤਾ, ਤੇ ਜਾਂ ਫਿਰ ਅੱਗੋਂ ਨੂੰ ਜਿਹੜਾ ਹੈ ਅਦਾਲਤਾਂ ਦਾ ਸਰੂਪ ਕੀ ਹੋਵੇ, ਤੇ ਜਾਂ ਕਿਹੜਾ ਦਬਾਅ ਜਾਂ ਕਿਹੜਾ ਲਾਲਚ ਹੈ ਜਿਸ ਕਰਕੇ ਅਦਾਲਤਾਂ ਦੇ ਜਿਹੜੇ ਫੈਸਲੇ ਨੇ ਪ੍ਰਭਾਵਿਤ ਹੁੰਦੇ ਨੇ, ਉਹਨਾਂ ਤੋਂ ਕਿਵੇਂ ਬਚਿਆ ਜਾਵੇ, ਇਹ ਇਸ ਪਾਸੇ ਨੂੰ ਜਿਹੜੀ ਗੱਲ ਇਹ ਤੁਰੇਗੀ ਜਾਂ ਜਿਹੜੀ ਆ ਉਹ ਨਹੀਂ ਤੁਰੇਗੀ, ਕਿਉਂਕਿ ਸਿੱਧੇ ਤੌਰ ਤੇ ਸਾਡਾ ਸਿਸਟਮ ਏਦਾਂ ਦਾ ਤੇ ਪੋਲੀਟੀਕਲੀ ਕੋਈ ਬੋਲ ਵੀ ਨਹੀਂ ਸਕਦਾ ਕਿ ਇਹ ਹੋ ਰਿਹਾ ਇਹ ਹੋ ਰਿਹਾ, ਕਿਉਂਕਿ ਇਸ ਤਰ੍ਹਾਂ ਦੇ ਕੋਈ ਪ੍ਰੂਫ ਨਹੀਂ ਹੁੰਦੇ। ਫਿਰ ਜਿਨ੍ਹਾਂ ਨੇ ਜਿਹੜਾ ਪੈਸਾ ਕਿਉਂਕਿ ਮੁਕੱਦਮਾ ਆਪਣੇ ਹੱਕ ਚ ਭੁਗਤਾਉਣਾ ਹੁੰਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦਿੱਤਾ ਹੁੰਦਾ, ਉਹ ਕਿਉਂ ਸਬੂਤ ਦੇਊਗਾ, ਕਿਉਂਕਿ ਉਹਨੂੰ ਤਾਂ ਮੁਕੱਦਮਾ ਆਪਣੇ ਹੱਕ ਚਾਹੀਦਾ। ਤੇ ਸੋ ਇਹ ਇੱਕ ਬੜਾ ਇੱਕ ਪੇਚੀਦਾ ਜਿਹੜਾ ਹੈਗਾ ਉਹ ਮਸਲਾ। ਤੇ ਮੈਨੂੰ ਜਿਹੜਾ ਬਾਬੇ ਨਾਨਕ ਦੀ ਬਾਣੀ ਬਾਬਰ ਬਾਣੀ ਦੇ ਨਾਂ ਨਾਲ ਜਿਹੜਾ ਹੈ ਉਹਨਾਂ ਨੇ ਜਾਣਿਆ ਜਾਂਦਾ ਜੀ, ਤੇ ਉਹਨਾਂ ਨੇ ਕਿਹਾ ਸੀ ਰਾਜੇ ਸ਼ੀ ਮੁਕੱਦਮ ਕੁੱਤੇ ਜਾਇ ਜਗਾਇਣ ਰਾਤੀ ਸੁੱਤੇ। ਤੇ ਉਹ ਹੁਣ ਜਿਹੜੇ ਇਸ ਤਰ੍ਹਾਂ ਦਾ ਜਿਹੜਾ ਜਦੋਂ ਮੁਕੱਦਮ ਜਿੱਥੋਂ ਉਮੀਦ ਹੈ ਜਿਹੜੀ ਹੈ ਜਸਟਿਸ ਦੀ ਕੀਤੀ ਜਾਂਦੀ ਹੈ, ਉਹਨਾਂ ਬਾਰੇ ਉਦੋਂ ਉਦੋਂ ਵੀ ਜਿਹੜੀ ਇਹ ਪੋਜੀਸ਼ਨ ਸੀ ਤੇ ਅੱਜ ਵੀ ਇਹੀ ਪੋਜੀਸ਼ਨ ਹੈ, ਤੇ ਉਹ ਹੁਣ ਇਸ ਪੋਜੀਸ਼ਨ ਦੇ ਵਿੱਚ ਫਿਰ ਕਿਸ ਤਰ੍ਹਾਂ ਜਿਹੜਾ ਹੈਗਾ ਅੱਗੇ ਇਹ ਡੈਮੋਕ੍ਰੇਸੀ ਅਸੀਂ ਦਾਵਾ ਕਰਦੇ ਹਾਂ ਇੱਕ ਥਾਪੜ ਕੇ ਬਹੁਤ ਵੱਡੀ ਜਿਹੜੀ ਹੈ ਇਹ ਡੈਮੋਕ੍ਰੇਸੀ ਹੈ। ਤੇ ਇਹ ਰਿਪੋਰਟ ਵੀ ਉਦੋਂ ਆਈ ਹੈ ਜਦੋਂ ਦੇਸ਼ ਦੇ ਵਿੱਚ ਆਜ਼ਾਦੀ ਦਿਹਾੜਾ ਜਿਹੜਾ ਹੈਗਾ ਉਹ ਬਸ 2 ਦਿਨ ਰਹਿ ਗਏ ਨੇ ਮਨਾਉਣ ਦੇ ਵਿੱਚ, ਤੇ ਹੁਣ ਫਿਰ ਇਹਦੇ ਤੇ ਅੱਗੋਂ ਸਿਆਸੀ ਦੂਜੀਆਂ ਪਾਰਟੀਆਂ ਉਹ ਕੀ ਇਹਦੇ ਤੇ ਕੋਈ ਐਕਸ਼ਨ ਲੈਂਦੀਆਂ ਨੇ ਜਾਂ ਉਹ ਇਹਨੂੰ ਕੁਛ ਸਮਝਦੀਆਂ ਨੇ ਜਾਂ ਫਿਰ ਉਹ ਇਸ ਤੇ ਸੰਤੁਸ਼ਟ ਹੋ ਜਾਂਦੀਆਂ ਨੇ ਕਿ ਦੇਖੋ ਇੱਕ ਜਸਟਿਸ ਵਰਮਾ ਸੀ ਜਿਹੜਾ ਰਿਸ਼ਵਤਖੋਰ ਸੀ ਜਾਂ ਜਿਹਦੇ ਕੋਲ ਏਦਾਂ ਦੀ ਨਕਦੀ ਜਾਂ ਮਿਲੀ ਉਹ ਉਹਨੂੰ ਜਿਹੜਾ ਹੈਗਾ ਅਸੀਂ ਦੋਸ਼ੀ ਠਹਿਰਾ ਦਿੱਤਾ।
0: ਬਿਲਕੁਲ, ਇਹ ਤੇ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਉਹ ਸਾਰੇ ਲੋਕ ਜਿਨ੍ਹਾਂ ਦੇ ਕੇਸ ਜਸਟਿਸ ਵਰਮਾ ਦੇ ਕੋਲ ਹੋਣਗੇ ਅਤੇ ਉਹਨਾਂ ਦੇ ਮਨ ਦੇ ਵਿੱਚ ਵੀ ਇਹ ਫਿਰ ਸਵਾਲ ਆਪਣੇ ਆਪ ਹੀ ਖੜ੍ਹੇ ਹੋ ਗਏ, ਹੁਣ ਫਿਰ ਦੁਬਾਰਾ ਤੋਂ ਉਹਨਾਂ ਕੋਲ ਇੰਨੇ ਪੈਸੇ ਹੁੰਦੇ ਨੇ ਕੋਰਟਾਂ ਤੱਕ ਜਾਣ ਦੇ ਲਈ ਜਾਂ ਦੁਬਾਰਾ ਕੇਸ ਲੜਨ ਦੇ ਲਈ ਜਾਂ ਨਹੀਂ, ਉਹ ਫਿਰ ਦੁਬਾਰਾ ਤੋਂ ਲੰਮੀਆਂ ਚੀਜ਼ਾਂ ਪੈ ਗਈਆਂ। ਪਰ ਇੱਕ ਜਿਹੜਾ ਨਾਲ ਚਰਚਾ ਦਾ ਵਿਸ਼ਾ ਇਹ ਵੀ ਹੈ ਕਿ ਬਹੁਤੀ ਵਾਰ ਇੱਦਾਂ ਦੀ ਇਨਵੈਸਟੀਗੇਸ਼ਨ ਹੁੰਦੀ ਵੀ ਨਹੀਂ ਹੈ ਕਿ ਕਿਹਦੇ ਕੋਲ ਕੈਸ਼ ਆ ਕਿੰਨਾ ਕੈਸ਼ ਹੈ, ਗੱਲਾਂ ਬਾਹਰ ਹੀ ਨਹੀਂ ਆਉਂਦੀਆਂ। ਹੁਣ ਜੇ ਇਹ ਗੱਲਾਂ ਬਾਹਰ ਆਈਆਂ ਨੇ ਤਾਂ ਇਹਦੇ ਪਿੱਛੇ ਵੀ ਇਟਸੈਲਫ ਇੱਕ ਕਹਾਣੀ ਆ, ਕਿਉਂਕਿ ਆਪਣੇ ਦੇਸ਼ ਦੇ ਵਿੱਚ ਤਾਂ ਗੱਲਾਂ ਵੈਸੇ ਇੱਦਾਂ ਦੀਆਂ ਆਉਂਦੀਆਂ ਹੀ ਨਹੀਂ ਆ। ਇਹ ਨਹੀਂ ਹੈ ਕਿ ਕਿਸੇ ਕੋਲ ਪੈਸਾ ਨਹੀਂ ਆ ਜਾਂ ਹੋਰ ਇੱਦਾਂ ਦੇ ਹਨ ਜਾਂ ਨਹੀਂ, ਪਰ ਇਹ ਹੈ ਵੀ ਬਾਹਰ ਹੀ ਨਹੀਂ ਕਦੀ ਆਉਂਦੀ ਗੱਲ।
1: ਨਹੀਂ, ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਕਿਉਂਕਿ ਅਦਾਲਤਾਂ ਦਾ ਖੌਫ ਹੀ ਇੰਨਾ ਅਖੀਰ ਦੇ ਵਿੱਚ ਫਿਰ ਇੱਕ ਤਾਂ ਲੋਕਾਂ ਦੀ ਇਹ ਵੀ ਜਦੋਂ ਇਨਸਾਫ਼ ਦੀ ਇੱਕ ਉਮੀਦ ਹੀ ਇਹ ਰਹਿ ਜਾਂਦੀ ਹੈ ਕਿ ਅਦਾਲਤ ਹੈ ਅਸੀਂ ਸੁਪਰੀਮ ਕੋਰਟ ਤੱਕ ਜਿਹੜੀ ਉਹ ਜਾ ਸਕਦੇ ਹਾਂ। ਦੂਜਾ ਇਹ ਹੈ ਕਿ ਜਿਹੜੀ ਤੁਹਾਡੇ ਵਾਲੀ ਗੱਲ ਹੈ ਕਿ ਉੱਥੋਂ ਸੁਪਰੀਮ ਕੋਰਟ ਤੱਕ ਵੀ ਉਹ ਲੋਕ ਜਾ ਸਕਦਾ ਜਿਹਦੇ ਕੋਲ ਪੈਸਾ ਹੈ, ਕਿਉਂਕਿ ਇਹ ਸਿਰਫ ਇਹ ਨਹੀਂ ਕਿ ਪੈਸਾ ਜਿਹੜੇ ਹੈਗਾ ਉਹ ਜੱਜਸ ਨੂੰ ਦੇਣ ਵਾਸਤੇ ਹੈ। ਸੁਪਰੀਮ ਕੋਰਟ ਦੇ ਵਿੱਚ ਤਾਂ ਜਿਹੜੇ ਵਕੀਲ ਨੇ ਸੁਪਰੀਮ ਕੋਰਟ ਦੇ ਉਹ ਇੱਕ ਪੇਸ਼ੀ ਦੇ ਹਿਸਾਬ ਨਾਲ ਜਿਹੜੇ ਫੀਸ ਲੈਂਦੇ ਲੱਖਾਂ ਰੁਪਈਆਂ ਦੇ ਵਿੱਚ, ਤੇ ਉਹ ਇਸ ਕਿਸਮ ਦਾ ਇੰਨਾ ਜਿਹੜਾ ਹੈਗਾ ਇੱਕ ਮਹਿੰਗਾ ਇਹ ਵਰਤਾਰਾ ਜਿਹੜਾ ਹੈਗਾ ਉਹ ਬਣ ਚੁੱਕਾ ਹੈ। ਤੇ ਹੁਣ ਫਿਰ ਆਪਾਂ ਹਿਸਾਬ ਲਾ ਸਕਦੇ ਹਾਂ ਕਿ ਫਿਰ ਇਨਸਾਫ ਤਾਂ ਜੇ ਮਿਲੂਗਾ ਤੇ ਜਾਂ ਜਿਹੜਾ ਉਛਲ ਜਿਹੜੀ ਉਜਰ ਹੋਏਗੀ ਜਿਹੜੀ ਹੈ ਮੁਕੱਦਮਾ ਲੜਨ ਦੀ, ਉਹ ਤਾਂ ਫਿਰ ਪੈਸੇ ਵਾਲੇ ਬੰਦੇ ਕੋਲ ਹੋਏਗੀ, ਮਾੜਾ ਬੰਦਾ ਤਾਂ ਫਿਰ ਉੱਥੇ ਤੱਕ ਪਹੁੰਚ ਹੀ ਨਹੀਂ ਸਕਦਾ।
0: ਬਿਲਕੁਲ। ਇੱਧਰ ਅਗਲੀ ਖਬਰ ਜਿਹੜੀ ਤੁਸੀਂ ਰਾਜਸਥਾਨ ਦੇ ਪਾਣੀਆਂ ਦੀ ਤੁਸੀਂ ਗੱਲ ਕੀਤੀ ਹੈ, ਰਾਇਲਟੀ ਦਾ ਜਿਹੜਾ ਮਸਲਾ ਵਾ, ਪੰਜਾਬ ਦੀ ਵਸੂਲੀ ਦਾ ਮਸਲਾ ਵਾ, ਅਤੇ ਕੀ ਇਹ ਮਿਲਣਗੇ ਪੈਸੇ, ਮਤਲਬ ਕਿ ਇਹਦੇ ਇਸ ਪ੍ਰੋਸੈਸ ਦੇ ਵਿੱਚੋਂ ਕੀ ਅੱਗੇ ਹੋਣ ਦੀ ਉਮੀਦ ਹੈ?
1: ਨਹੀਂ ਦੇਖੋ, ਇਹਦੇ ਚ ਜਿਹੜੀਆਂ ਦੋ ਤਿੰਨ ਗੱਲਾਂ ਬੜੀਆਂ ਇਹ ਪੇਚੀਦਾ ਜਿਹੜਾ ਮਸਲਾ ਹੈ, ਤੇ ਇੱਕ ਤਾਂ ਇੱਕ ਪਾਸੇ ਪੋਲੀਟੀਕਲੀ ਇਹ ਜਿਹੜਾ ਮਸਲਾ ਬਹੁਤ ਵਾਰੀ ਇਹ ਚੱਲਦਾ ਹੈ ਕਿ ਪੰਜਾਬ ਰਾਇਪੇਰੀਅਨ ਸਟੇਟ ਹੈ ਤੇ ਇਹਦਾ ਕੋਈ ਹੱਕ ਹੀ, ਇਹਦਾ ਸਾਰਾ ਹੱਕ ਹੈ, ਦੂਜੇ ਸੂਬਿਆਂ ਦਾ ਹੱਕ ਹੀ ਨਹੀਂ ਪੰਜਾਬ ਦੇ ਪਾਣੀਆਂ ਤੇ, ਇੱਕ ਤਾਂ ਇਸ਼ੂ ਇਹ ਹੈ। ਦੂਜਾ ਇਸ਼ੂ ਇਹ ਹੈ ਕਿ ਰਾਜਸਥਾਨ ਦੇ ਨਾਲ ਜਿਹੜਾ ਇੱਕ ਤਾਂ ਸਮਝੌਤਾ ਜਿਹੜਾ ਹੈ ਤਕਸੀਮ ਤੋਂ ਪਹਿਲਾਂ ਦਾ ਹੋਇਆ ਹੋਇਆ, ਜਿਹਦੇ ਤਹਿਤ ਜਿਹੜੀ ਗੰਗ ਕਨਾਲ ਜਿਹਨੂੰ ਕਹਿੰਦੇ ਆਪਾਂ, ਤੇ ਬਾਅਦ ਦੇ ਵਿੱਚ ਤਾਂ ਨਾਂ ਬਦਲ ਦਿੱਤਾ ਗਿਆ, ਤੇ ਉਹ ਦਿੱਤੀ ਗਈ ਹੈ ਸਤਲੁਜ ਦੇ ਵਿੱਚੋਂ। ਤੇ ਉਸ ਤੋਂ ਬਾਅਦ ਫਿਰ ਜਿਹੜੀ ਹੈ ਇੰਦਰਾ ਜਿਹੜੀ ਕਨਾਲ ਤੇ ਉਹ ਜਿਹੜੀ ਉਹ ਦਿੱਤੀ ਗਈ ਹੈ ਹੁਣ, ਉਦੋਂ ਤਾਂ ਕਿਉਂਕਿ ਇਹਦੀ ਰਾਇਲਟੀ ਤੈਅ ਹੋਈ ਸੀ, ਤੇ ਪਰ ਇਹ ਕਿ ਬਾਅਦ ਦੇ ਵਿੱਚ ਉਹ ਰਾਇਲਟੀ ਕਿੰਨੀ ਬਣਦੀ ਹੈ ਕਿੰਨੀ ਨਹੀਂ ਬਣਦੀ ਇਸ ਹਿਸਾਬ ਦੇ ਨਾਲ, ਕਿਉਂਕਿ ਹੁਣ ਮਸਲਾ ਇਹ ਹੈ ਕਿ ਪਿਛਲੇ ਸਮੇਂ ਤੋਂ ਵੈਸੇ ਜਿਹੜੀ ਇਹ ਮੌਜੂਦਾ ਸਰਕਾਰ ਹੈ ਆਮ ਆਦਮੀ ਪਾਰਟੀ ਦੀ, ਇਹ ਨਹਿਰੀ ਸਿਲਸਿਲੇ ਵੱਲ ਜਿਹੜਾ ਹੈ ਇਹ ਜ਼ਿਆਦਾ ਪਈ ਹੋਈ ਹੈ। ਤੇ ਪਹਿਲੀ ਗੱਲ ਤਾਂ ਇਹ ਕਿ ਪੰਜਾਬ ਦੇ ਵਿੱਚ ਜਿੰਨਾ ਪੰਜਾਬ ਦੇ ਹਿੱਸੇ ਦਾ ਪਾਣੀ ਸੀ ਉਹ ਵੀ ਨਹੀਂ ਸੀ ਪੂਰਾ ਵਰਤਿਆ ਜਾ ਰਿਹਾ, ਉਹਦੇ ਚੋਂ ਸਿਰਫ ਜਿਹੜਾ 27-28% ਪਾਣੀ ਜਿਹੜਾ ਹੈ ਪੰਜਾਬ ਚ ਸਿੰਚਾਈ ਲਈ ਵਰਤਿਆ ਜਾ ਰਿਹਾ ਸੀ, ਕਿਉਂਕਿ ਹੇਠਾਂ ਜਿਹੜਾ ਨਹਿਰੀ ਸਿਲਸਿਲਾ ਉਹ ਸਾਰਾ ਖਤਮ ਹੋ ਗਿਆ ਸੀ, ਲੋਕਾਂ ਨੇ ਖਾਲੇ ਖੂਲੇ ਬਾਹ ਲਏ ਸੀ, ਕੱਸੀਆਂ ਬੰਦ ਹੋ ਗਈਆਂ ਸੀ ਤੇ ਜਾਂ ਸਿਸਟਮ ਸੀ, ਇਹਨਾਂ ਨੇ ਕਾਫੀ ਉਹ ਜ਼ੋਰ ਲਾਇਆ ਕਰ, ਇਹਦੇ ਚ ਕੋਈ ਸ਼ੱਕ ਨਹੀਂ ਕਿ ਕਿਉਂਕਿ ਉਹ ਹੋਇਆ, ਕਿਉਂਕਿ ਲੋਕ ਕਹਿੰਦੇ ਆ ਕਿ ਸਾਡੇ ਹੁਣ ਖੇਤਾਂ ਚ ਪਾਣੀ ਨਹਿਰੀ ਮਿਲਣ ਲੱਗ ਗਿਆ, ਟੇਲਾਂ ਤੱਕ ਪਾਣੀ, ਖਾਸ ਕਰਕੇ ਮਾਲਵਾ ਰੀਜਨ ਦੇ ਵਿੱਚ ਤਾਂ। ਤੇ ਦੂਜੇ ਪਾਸੇ ਜਿਹੜਾ ਸੀ ਇਹ ਮਸਲਾ ਰੋਇਲਟੀ ਵਾਲਾ, ਤੇ ਰੋਇਲਟੀ ਵਾਲੀ ਜਿਹੜੀਆਂ ਗੱਲ ਪੋਲੀਟੀਕਲੀ ਵੀ ਪਹਿਲਾਂ ਘੱਟ ਛੇੜੀਆਂ ਜਾਂਦੀਆਂ ਸੀ ਕਿ ਇੱਕ ਪਾਸੇ ਤਾਂ ਇਹ ਕਿਹਾ ਜਾਂਦਾ ਕਿ ਪਾਣੀਆਂ ਦੇ ਉੱਤੇ ਸਿਰਫ ਤੇ ਸਿਰਫ ਸਾਡਾ ਹੱਕ ਹੈ, ਤੇ ਵੀ ਫੇਰ ਜਿਹੜੀ ਹੈ ਤੁਸੀਂ ਜਿਹੜੀ ਰੋਇਲਟੀ ਜਿਹੜੀ ਉਹ ਕਿਉਂ ਮੰਗ ਰਹੇ ਹੋ, ਵੀ ਇਹਦਾ ਮਤਲਬ ਆਪਣਾ ਹੱਕ ਜਿਹੜਾ ਹੈਗਾ ਉਹ ਛੱਡ ਰਹੇ ਹੋ ਤੇ ਉਹਦੇ ਅਗੇਂਸਟ ਤੁਸੀਂ ਰੋਇਲਟੀ ਮੰਗ ਰਹੇ ਹੋ। ਤੇ ਪਰ ਕਿਉਂਕਿ ਜਿਹੜੀ ਉਸ ਸਮੇਂ ਪਹਿਲਾਂ ਜਿਹੜੀ ਤੈਅ ਹੋਈ ਸੀ ਤੇ ਉਦੋਂ ਜਿਹੜਾ ਸੀ ਉਸ ਹਿਸਾਬ ਦੇ ਨਾਲ ਜਿਹੜੀ ਉਹ ਫਿਰ ਉਵੇਂ ਜੋੜ ਕੇ ਉਹ ਜਿਹੜੀ ਹੈ ਉਹ ਅੱਗੋਂ ਅੱਗੋਂ ਜਿਹੜੀ ਹੈ ਇਹ ਜਿਹੜੀ ਹੈ ਇਹ ਕਹਿੰਦੇ ਕਿ 1,44,000 ਕਰੋੜ ਜਿਹੜਾ ਹੈਗਾ ਬਕਾਇਆ ਹੁਣ ਰਾਜਸਥਾਨ ਵੱਲ ਬਣਦਾ। ਤੇ ਇਹਦੇ ਪਿੱਛੇ ਦੋਨੇ ਗੱਲਾਂ ਨੇ, ਤੇ ਇੱਕ ਤਾਂ ਇਹ ਹੈ ਕਿ ਇਸ ਗੱਲ ਤੋਂ ਜਿਹੜਾ ਬਚਣ ਵਾਸਤੇ ਵੀ ਸਰਕਾਰ ਇੱਕ ਆਪਣਾ ਇੱਕ ਪੱਖ ਇੱਕ ਫੇਸ ਸੇਵਿੰਗ ਵਾਲਾ ਪੱਖ ਹੈਗਾ ਕਿ ਆਹ ਦੇਖੋ ਕਿ ਅਸੀਂ ਪੰਜਾਬ ਦੇ ਹਿੱਤਾਂ ਲਈ ਆਹ ਕੁਝ ਜਿਹੜਾ ਕਰ ਰਹੇ ਹਾਂ। ਤੇ ਦੂਜੀ ਗੱਲ ਇਹ ਹੈ ਕਿ ਰਾਜਸਥਾਨ ਇਹਦਾ ਕੀ ਜਵਾਬ ਦਿੰਦਾ, ਕਿਉਂਕਿ ਰਾਜਸਥਾਨ ਦੇ ਵਿੱਚ ਹੁਣ ਬੀਜੇਪੀ ਦੀ ਸਰਕਾਰ ਹੈ, ਚਲੋ ਉੱਥੇ ਤਾਂ ਇੱਦਾਂ ਦਾ ਹੀ ਸਿਲਸਿਲਾ ਰਿਹਾ ਕਿ ਕਦੇ ਬੀਜੇਪੀ ਦੀ ਕਦੇ ਕਾਂਗਰਸ ਦੀ, ਇੱਦਾਂ ਹੀ ਸਰਕਾਰਾਂ ਜਿਹੜੀਆਂ ਉੱਥੇ ਬਣਦੀਆਂ ਰਹੀਆਂ ਨੇ। ਪਰ ਜਿਹੜੀ ਹੈ ਇਹ ਰੋਇਲਟੀ ਜਿਹੜੀ ਹੈ ਕਦੇ ਵੀ ਕਿਸੇ ਨੇ ਦਿੱਤੀ, ਸਿਰਫ ਤੇ ਸਿਰਫ ਇਹ ਕਿਹਾ ਕਿ ਇਹ ਤਾਂ ਹੱਕ ਹੈ ਸਾਡਾ ਪਾਣੀ ਲੈਣਾ, ਕਿਉਂਕਿ ਇਹਦੇ ਤੇ ਪਹਿਲ ਪੁਰਾਣੇ ਸਮਝੌਤੇ ਹੋਏ ਹੋਏ ਨੇ। ਤੇ ਹੁਣ ਜਿਹੜੀ ਹੈ ਉਹ ਚਿੱਠੀ ਭੇਜੀ ਹੈ, ਤੇ ਇਹ ਜਿਹੜੀ ਚਿੱਠੀ ਦੇ ਮੁਤਾਬਕ ਜਿਹੜਾ ਹੈਗਾ 1961 ਤੋਂ ਲੈ ਕੇ ਪਿਛਲੇ ਸਾਲ 2025 ਤੱਕ ਦੇ ਜਿਹੜੇ ਰੋਇਲਟੀ ਦੇ ਪੈਸੇ ਆ ਜਿਹੜੇ, ਤੇ ਉਹ ਕਿਹਾ ਗਿਆ ਕਿ ਇੰਨੇ ਪੈਸੇ ਇਹ ਤੁਸੀਂ ਸਾਨੂੰ ਦਿਓ, ਕਿਉਂਕਿ ਸਾਡਾ ਜਿਹੜਾ ਪਾਣੀ ਉਹ ਵਰਤ ਰਿਹਾ, ਕਿਉਂਕਿ ਰਾਜਸਥਾਨ ਰਾਇਪੇਰੀਅਨ ਸਟੇਟ ਤਾਂ ਹੈ ਨਹੀਂ ਕਿਸੇ ਪਾਸੋਂ ਵੀ। ਚਲੋ ਹਰਿਆਣੇ ਦਾ ਤਾਂ ਕਈ ਵਾਰੀ ਪੱਖ ਇਹ ਹੋ ਜਾਂਦਾ ਕਿ ਹਰਿਆਣਾ ਪੰਜਾਬ ਦੇ ਨਾਲੋਂ ਹੀ ਜਿਹੜਾ ਹੈਗਾ ਮੇਨਲੈਂਡ ਦੇ ਨਾਲੋਂ ਕਾਬ ਕਰਕੇ ਅੱਡ ਜਿਹੜੀ ਹੈਗੀ ਸਟੇਟ ਬਣੀ ਹੈ, ਅੱਡ ਸੂਬਾ ਬਣਿਆ। ਤੇ ਪਰ ਰਾਜਸਥਾਨ ਵਾਲੇ ਮਾਮਲੇ 'ਚ ਤਾਂ ਇਹ ਵੀ ਕੋਈ ਇਸ਼ੂ ਜਿਹੜਾ ਉਹ ਨਹੀਂ ਹੈ। ਸੋ ਹੁਣ ਇਹਦੇ ਦੇਖਦੇ ਹਾਂ ਕਿ ਰਾਜਸਥਾਨ ਸਰਕਾਰ ਇਹ 'ਤੇ ਕੋਈ ਜਵਾਬ ਦਿੰਦੀ ਹੈ ਜਾਂ ਨਹੀਂ ਦਿੰਦੀ ਹੈ, ਕਿਉਂਕਿ ਨਾਲ ਉਹਨਾਂ ਨੇ ਅਲਟੀਮੇਟਮ ਵੀ ਦੇ ਦਿੱਤਾ ਕਿ ਜਿਹੜਾ ਹੈਗਾ 30 ਦਿਨਾਂ ਦੇ ਅੰਦਰ ਅੰਦਰ ਤੇ ਇਹ ਸਾਨੂੰ ਜਿਹੜਾ ਉਹ ਦਿੱਤਾ ਜਾਵੇ। ਤੇ ਉਧਰੋਂ ਹਰਿਆਣੇ ਵਾਸਤੇ ਵੀ ਜਿਹੜਾ ਉਹ ਚਿੱਠੀ ਦਿੱਤੀ ਗਈ ਹੈ ਹਰਿਆਣੇ ਨੂੰ ਵੀ, ਜਿਹੜੀ ਆ ਉਹ ਰੋਇਲਟੀ ਦੀ 312 ਕਰੋੜ ਦੀ ਜਿਹੜੀ ਉਹਦੇ ਚ ਰਿਕਵਰੀ ਜਿਹੜੀ ਉਹ ਦਿਖਾਈ ਗਈ ਹੈ। ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਇਹ ਹੁਣ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ, ਤੇ ਇਹਦਾ ਇੱਕ ਕਾਰਨ ਇਹ ਵੀ ਹੈ ਕਿ 2027 ਦੀ ਜਿਹੜੀ ਚੋਣ ਹੈ ਉਹ ਨੇੜੇ ਆ ਰਹੀ ਹੈ, ਤੇ ਉਧਰ ਹਰਿਆਣੇ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ ਤੇ ਰਾਜਸਥਾਨ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ। ਪੋਲੀਟੀਕਲੀ ਵੀ ਜਿਹੜਾ ਹੈਗਾ ਇਹਨੂੰ ਜਿਹੜਾ ਆਮ ਆਦਮੀ ਪਾਰਟੀ ਨੂੰ ਸੌਖਾ ਹੋ ਜਾਏਗਾ ਜਦੋਂ ਬੀਜੇਪੀ ਇੱਥੇ ਆ ਕੇ ਪ੍ਰਚਾਰ ਕਰੇਗੀ ਆਪਣੀ ਪਾਰਟੀ ਦੇ ਹੱਕ ਦੇ ਵਿੱਚ, ਕਿਉਂਕਿ ਬੀਜੇਪੀ ਦੇ ਪ੍ਰਧਾਨ ਨੇ ਦੂਜੀ ਵਾਰੀ ਦੁਹਰਾ ਦਿੱਤਾ ਇਹ ਗੱਲ ਸੁਖਬੀਰ ਬਾਦਲ ਤੇ ਮੋਦੀ ਜੀ ਦੀ ਮੀਟਿੰਗ ਤੋਂ ਬਾਅਦ ਕਿ ਸਾਰੀਆਂ 117 ਸੀਟਾਂ ਤੇ ਅਸੀਂ ਇਕੱਲਿਆਂ ਚੋਣ ਲੜਾਂਗੇ। ਤੇ ਉਦੋਂ ਫਿਰ ਇੱਕ ਵੱਡਾ ਸਵਾਲ ਪੋਲੀਟੀਕਲੀ ਆਏਗਾ ਕਿ ਤੁਸੀਂ ਚੋਣ ਤਾਂ ਲੜਨ ਜਾ ਰਹੇ ਹੋ, ਜਿਹੜੀ ਕਿ ਪੰਜਾਬ ਦੇ ਪਾਣੀਆਂ ਦਾ ਹੱਕ ਜਿਹੜਾ ਉਹ ਪੰਜਾਬ ਨੂੰ ਮਿਲੇਗਾ ਜਾਂ ਨਹੀਂ ਮਿਲੇਗਾ, ਕਿਉਂਕਿ ਖਾਸ ਕਰਕੇ ਹਰਿਆਣਾ ਦਾ ਸੀਐਮ ਹੀ ਜਿਹੜਾ ਹੈਗਾ ਉਹ ਆ ਰਿਹਾ ਜ਼ਿਆਦਾ ਇੱਥੇ, ਤੇ ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਇਸ਼ੂ ਹੁਣ ਬਣ ਸਕਦਾ।
0: ਜੀ ਬਿਲਕੁਲ, ਅੱਗੇ ਅੱਗੇ ਹੁਣ ਫਿਰ ਦੁਬਾਰਾ ਤੋਂ ਹਰਿਆਣੇ ਵਾਲਾ ਵੀ ਜਿਹੜਾ ਦੁਬਾਰਾ ਮਸਲਾ ਉੱਠੂਗਾ। ਇੱਧਰ ਰਵਨੀਤ ਬਿੱਟੂ ਦੇ ਤੇਵਰ ਕੁਛ ਬਦਲੇ ਨੇ ਇਸ ਵਾਰੀ, ਪਹਿਲੀ ਵਾਰ ਇੱਦਾਂ ਹੋਇਆ ਕਿ ਹਵਾਰਾ ਦੇ ਮਾਮਲੇ ਦੇ ਵਿੱਚ ਇਹਨਾਂ ਨੇ ਨਰਮੀ ਵਿਖਾਈ ਹੈ। ਕੀ ਲੱਗਦਾ ਜਿਹੜਾ ਪਿਛਲੇ ਫਿਲਮ ਦਾ ਜਿਹੜਾ ਰੌਲਾ ਰੱਪਾ ਪੈ ਕੇ ਹਟਿਆ ਉਦੋਂ ਹੀ ਜ਼ਿਆਦਾ ਕਹਿ ਬੈਠੇ ਨੇ?
1: ਨਹੀਂ ਦੇਖੋ, ਉਹਦੇ ਚ ਦੋ ਗੱਲਾਂ ਤਾਂ ਹੈਗੀਆਂ। ਹੁਣ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਜਿਹੜੇ ਉਹ ਹਾਲਾਤ ਬਣਦੇ ਜਾ ਰਹੇ ਆ, ਅਕਾਲੀ ਦਲ ਜਿਹੜਾ ਉਹ ਪੂਰੀ ਤਰ੍ਹਾਂ ਸਖ਼ਤੇ ਦੇ ਵਿੱਚ ਆਇਆ ਹੋਇਆ ਇਸ ਮਾਮਲੇ ਵਿੱਚ, ਕਿਉਂਕਿ ਅਕਾਲੀ ਦਲ ਤਾਂ ਬਹੁਤ ਚਿਰ ਪਹਿਲਾਂ ਹੀ ਜਿਹੜੇ ਸੀ ਪੰਥਕ ਇਸ਼ੂ ਜੋ ਉਹਨੂੰ ਛੱਡ ਚੁੱਕਿਆ ਸੀ, ਤੇ ਖਾਸ ਕਰਕੇ ਜਿਹੜੇ ਏਦਾਂ ਦੇ ਮਾਮਲੇ ਨੇ ਜਿੱਥੇ ਬੰਦੀ ਸਿੰਘਾਂ ਦਾ ਇਸ਼ੂ ਹੈ, ਹੋਰ ਹੈ, ਹੁਣ ਭਾਵੇਂ ਪੋਲੀਟੀਕਲੀ ਥੋੜਾ ਮੋਟਾ ਉਹ ਉਠਾਉਂਦਾ, ਤੇ ਪਰ ਕਿਉਂਕਿ ਦੂਜੇ ਪਾਸੇ ਜਿਹੜਾ ਵਾਰਿਸ ਪੰਜਾਬ ਦੇ ਵਾਲਾ ਧੜਾ ਉਹ ਮਜ਼ਬੂਤ ਹੁੰਦਾ ਜਾ ਰਿਹਾ ਪੋਲੀਟੀਕਲੀ, ਜੇ ਪੰਥਕ ਸਫ਼ਾ ਦੀ ਆਪਾਂ ਗੱਲ ਕਰੀਏ। ਤੇ ਹੁਣ ਇਹਦੇ ਚ ਇਹ ਤਾਂ ਲੰਬੇ ਸਮੇਂ ਤੋਂ ਆ ਰਿਹਾ ਕਿ ਜਗਤਾਰ ਸਿੰਘ ਹਵਾਰਾ ਹੋਰਾਂ ਨੂੰ ਤਾਂ ਹੁਣ ਰਿਹਾ ਕੀਤਾ ਜਾਣਾ ਚਾਹੀਦਾ, ਕਿਉਂਕਿ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ, ਤੇ ਚੱਲ ਜੇ ਨਹੀਂ ਤਾਂ ਘੱਟੋ ਘੱਟ ਪੈਰੋਲ ਤਾਂ ਦਿੱਤੀ ਜਾਵੇ। ਤੇ ਹੁਣ ਥੋੜਾ ਜਿਹਾ ਇਹਨੂੰ ਨਾ ਇੱਕ ਪੋਲੀਟੀਕਲੀ ਇਹਨੂੰ ਦੇਖਿਆ ਜਾ ਰਿਹਾ। ਪਹਿਲਾਂ ਜਿਹੜੀ ਪਹਿਲਕਦਮੀ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਕੀਤੀ ਕਿ ਪੈਰੋਲ ਦਿੱਤੀ ਜਾਣੀ ਚਾਹੀਦੀ, ਹਾਲਾਂਕਿ ਚਲੋ ਇਸ ਤੋਂ ਪਹਿਲਾਂ ਕਦੇ ਕਿਸੇ ਮੁੱਖ ਮੰਤਰੀ ਨੇ ਇੱਦਾਂ ਨਹੀਂ ਕੀਤਾ ਕਿ ਸਿੱਧਾ ਚਿੱਠੀ ਲਿਖੀ ਹੋਵੇ ਪੈਰੋਲ ਵਾਸਤੇ, ਤੇ ਫਿਰ ਉਹ ਗਵਰਨਰ ਨੂੰ ਜਿਹੜਾ ਮਿਲ ਕੇ ਆਏ ਕਿ ਮਾਤਾ ਉਹਨਾਂ ਦੇ ਬਹੁਤ ਜ਼ਿਆਦਾ ਬਿਮਾਰ ਨੇ, ਸੀਰੀਅਸ ਨੇ, ਇਸ ਕਰਕੇ ਉਹਨਾਂ ਨੂੰ ਤੁਰਤ ਜਿਹੜੀ ਆ ਘੱਟੋ ਘੱਟ 10 ਦਿਨ ਦੀ ਜਿਹੜੀ ਆ ਪੈਰੋਲ ਆ ਉਹ ਦਿੱਤੀ ਜਾਣੀ ਚਾਹੀਦੀ ਹੈ, ਤਾਂ ਕਿ ਜਿਹੜਾ ਲੁੱਕ ਆਫਟਰ ਉਹ ਕਰ ਸਕਣ ਇਸ ਤਰੀਕੇ ਦੇ ਨਾਲ। ਤੇ ਕਿਉਂਕਿ ਪਹਿਲਾਂ ਰਵਨੀਤ ਬਿੱਟੂ ਵਿਰੋਧ ਕਰਦੇ ਸੀ, ਤੇ ਜਦੋਂ ਇਸ ਤੋਂ ਪਹਿਲਾਂ ਵੀ ਜਦੋਂ ਜਗਤਾਰ ਸਿੰਘ ਤਾਰਾ ਦੀ ਦਾ ਇਸ਼ੂ ਆਇਆ ਉਦੋਂ ਵੀ, ਤੇ ਹੋਰ ਜਿਹੜੇ ਇੱਦਾਂ ਦੇ ਇਸ਼ੂ ਸੀ ਜਿਹਦੇ ਵਿੱਚ ਖਾਸ ਕਰਕੇ ਉਹ ਕਹਿੰਦੇ ਸੀ ਕਿ ਮੇਰੇ ਜਿਹੜੇ ਦਾਦਾ ਜੀ ਨੂੰ ਕਤਲ ਕੀਤਾ ਗਿਆ ਉਹਨਾਂ ਦੇ ਕਾਤਲਾਂ ਨੂੰ ਕਿਸੇ ਵੀ ਰੂਪ ਚ ਬਖਸ਼ਿਆ ਨਹੀਂ ਜਾਏਗਾ, ਇੱਥੋਂ ਤੱਕ ਕਿ ਅਮਿਤ ਸ਼ਾਹ ਨੇ ਵੀ ਜਿਹੜਾ ਹੈ ਇਹ ਗੱਲ ਕੀਤੀ ਕਿ ਮੇਰਾ ਛੋਟਾ ਭਾਈ ਹੈ ਰਵਨੀਤ ਬਿੱਟੂ, ਤੇ ਉਹਦੇ ਦਾਦਾ ਜੀ ਦੇ ਜਿਹੜੇ ਕਾਤਲਾਂ ਨੂੰ ਕਿਸੇ ਵੀ ਰੂਪ ਦੇ ਵਿੱਚ ਕੋਈ ਉਹਦੇ ਚ ਲੀਨੀਅੰਸੀ, ਕੋਈ ਉਹਨਾਂ ਨੇ ਨਰਮੀ ਜਿਹੜੀ ਆ ਉਹ ਨਹੀਂ ਵਰਤੀ ਜਾ ਸਕਦੀ, ਅਮਿਤ ਸ਼ਾਹ ਦਾ ਬਿਆਨ ਪਏਗਾ। ਹੁਣ ਬੀਜੇਪੀ ਨੂੰ ਵੀ ਲੱਗਦਾ ਕਿ ਜੇ ਪੰਜਾਬ ਦੇ ਵਿੱਚ ਪੈਰ ਲਾਉਣੇ ਆ ਤਾਂ ਇਸ ਤਰ੍ਹਾਂ ਦੀ ਉੱਥੇ ਘੱਟੋ ਘੱਟ ਜਿਹੜੇ ਪੰਥਕ ਹਲਕੇ ਆ ਉੱਥੇ ਜਾਣ ਵਾਸਤੇ ਤਾਂ ਇਹ ਗੱਲ ਤਾਂ ਜਿਹੜੀ ਹੈ ਸਾਨੂੰ ਪੁੱਗਣੀ ਨਹੀਂ ਹੈ, ਤੇ ਇਸੇ ਕਰਕੇ ਹੁਣ ਰਵਨੀਤ ਬਿੱਟੂ ਦਾ ਜਿਹੜਾ ਦੁਬਾਰਾ ਇਹ ਬਿਆਨ ਆਇਆ, ਤੇ ਉਹ ਰਵਨੀਤ ਬਿੱਟੂ ਵੀ ਜਿਹੜੇ ਹੈ ਜਾ ਕੇ ਗਵਰਨਰ ਨੂੰ ਮਿਲਿਆ ਹੈ ਕਿ ਇਹ ਜਿਹੜੀ ਮਿਲਣੀ ਚਾਹੀਦੀ ਹੈ। ਹਾਲਾਂਕਿ ਜਦੋਂ ਰਵਨੀਤ ਬਿੱਟੂ ਕਾਂਗਰਸ ਦੇ ਵਿੱਚ ਸੀ ਉਦੋਂ ਸਲਾਹ ਦਿੱਤੀ ਗਈ ਸੀ ਪ੍ਰਿਅੰਕਾ ਗਾਂਧੀ ਵੱਲੋਂ, ਰਾਹੁਲ ਗਾਂਧੀ ਵੱਲੋਂ, ਕਿ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਤੇ ਇਹ ਇਹਨਾਂ ਤੇ ਮਿੱਟੀ ਪਾਉਣੀ ਚਾਹੀਦੀ ਹੈ, ਤੇ ਉਹਨਾਂ ਨੂੰ ਜਿਹੜਾ ਹੈ ਮਾਫ਼ ਕਰ ਦੇਣਾ ਚਾਹੀਦਾ ਜੋ ਗਲਤੀਆਂ ਹੋਈਆਂ ਨੇ ਜਾਂ ਜਿਸੇ ਵੀ ਤਰੀਕੇ ਨਾਲ, ਜੋ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਤਮਿਲ ਸੀ ਉਹਨਾਂ ਨੂੰ, ਤੇ ਅਸੀਂ ਕਿਹਾ ਕਿ ਇਹਨਾਂ ਨੂੰ ਜੇ ਮਾਫ਼ੀ ਦਿੱਤੀ ਜਾਂਦੀ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ, ਤੇ ਰਾਜੀਵ ਗਾਂਧੀ ਦੇ ਕਤਲ ਦੇ ਮਾਮਲੇ ਚ ਜਿਹੜੇ ਸੀਗੇ, ਤੇ ਪਰ ਉਦੋਂ ਬਹੁਤ ਬੁਰਾ ਮਨਾਇਆ ਰਵਨੀਤ ਬਿੱਟੂ ਨੇ, ਤੇ ਬਾਅਦ ਦੇ ਵਿੱਚ ਜਦੋਂ ਬੀਜੇਪੀ ਚ ਰਵਨੀਤ ਬਿੱਟੂ ਆਉਂਦਾ ਤਾਂ ਇਸ ਗੱਲ ਦਾ ਹਵਾਲਾ ਦਿੰਦਾ ਕਿ ਕਾਂਗਰਸ ਤਾਂ ਏਦਾਂ ਕਹਿੰਦੀ ਸੀਗੀ। ਤੇ ਉਦਾਂ ਜਿਹੜਾ ਜਦੋਂ ਆਪਾਂ ਇਸ ਗੱਲ ਨੂੰ ਸਾਰਾ ਪੋਲੀਟੀਕਲੀ ਜਦੋਂ ਦੇਖਦੇ ਹਾਂ, ਕਿਉਂਕਿ ਪਿੱਛੇ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਨੇ ਤੇ ਅਕਾਲ ਤਖ਼ਤ ਵੱਲੋਂ ਉਹਨਾਂ ਦੇ ਖਿਲਾਫ਼ ਕਾਫ਼ੀ ਮੈਂਡੇਟ ਸੀਗਾ, ਤੇ ਉਹ ਵੀ ਜਿਹੜਾ ਇਹ ਉਹਨਾਂ ਨੂੰ ਲੱਗਦਾ ਹੈ ਕਿ ਪੰਥਕ ਹਲਕਿਆਂ ਦੇ ਵਿੱਚ ਐਂਟਰੀ ਵਾਸਤੇ ਜਿਹੜਾ ਹੈ ਥੋੜਾ ਜਿਹਾ ਪਹਿਲਕਦਮੀ ਜਿਹੜੀ ਉਹ ਜ਼ਿਆਦਾ ਕਰਨੀ ਪੈਣੀ ਹੈ, ਕਿਉਂਕਿ ਉਹਨਾਂ ਨੇ ਜਿਹੜੀ ਇੱਕ ਗੱਲ ਕੀਤੀ ਹੈ ਜਿਹੜੀ ਅੱਜ ਤੱਕ ਕਦੇ ਪੋਲੀਟੀਕਲ ਬੰਦੇ ਨੇ ਨਹੀਂ ਕੀਤੀ, ਤੇ ਉਹ ਧਿਆਨ ਦੀ ਜ਼ਰੂਰ ਮੰਗ ਕੀਤੀ ਹੈ। ਉਹ ਕਹਿੰਦੇ ਕਿ ਇਹ ਸਮੇਂ ਦੀ ਸਮੇਂ ਉਦੋਂ ਏਦਾਂ ਦਾ ਸੀ ਤੇ ਇਹ ਪੋਲੀਟੀਕਲ ਮਰਡਰ ਸੀ। ਇਹ ਗੱਲ ਬਹੁਤ ਵੱਡੀ ਹੈ ਇਹ ਕਹਿਣੀ, ਤੇ ਇਹਨੂੰ ਇੱਕ ਓਦਾਂ ਕ੍ਰਾਈਮ ਕਹਿਣਾ ਜਾਂ ਹੋਰ ਤੇ ਇੱਕ ਪੋਲੀਟੀਕਲ ਮਰਡਰ ਕਹਿਣਾ, ਤੇ ਇਹ ਵੀ ਮੇਰਾ ਖਿਆਲ ਹੈ ਕਿ ਉਹ ਉਹਨਾਂ ਦੇ ਦਿਮਾਗ ਦੇ ਵਿੱਚ ਵੀ ਇਹ ਹੈ ਕਿ ਪੰਜਾਬ ਦੇ ਵਿੱਚ ਜੇ ਖਾਸ ਕਰਕੇ ਪੰਥਕ ਹਲਕਿਆਂ ਚ ਜਾਂ ਤੁਸੀਂ ਸਿੱਖਾਂ ਚ ਜਾ ਕੇ ਬੈਠਣਾ ਹੈ ਆਉਂਦੀਆਂ 2027 ਦੀਆਂ ਚੋਣਾਂ ਦੇ ਦੌਰਾਨ, ਤਾਂ ਘੱਟੋ ਘੱਟ ਗੱਲ ਇੱਥੇ ਤਾਂ ਜਾ ਕੇ ਉਹ ਰੱਖਣੀ ਪਏਗੀ।
0: ਬਿਲਕੁਲ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ, ਧੰਨਵਾਦ
0: ਜੀ। ਦੋਸਤੋ, ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਇਜਾਜ਼ਤ ਲੈਣ ਦਾ ਸਮਾਂ ਆ ਗਿਆ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਸੋ ਥੋੜ੍ਹੀ ਦੇਰ ਦੇ ਵਿੱਚ ਦੋਸਤੋ ਤੁਹਾਡੇ ਨਾਲ ਵਾਤਾਵਰਣ ਦੇ ਬਾਰੇ ਗੱਲਬਾਤ ਕਰਾਂਗੇ। ਇਸ ਵਾਰੀ ਸੋਮਵਾਰ ਦੇ ਦਿਨ ਮਿਸ ਹੋਇਆ ਸੀ ਪ੍ਰੋਗਰਾਮ, ਸੋ ਅੱਜ ਹਰਮਿੰਦਰ ਢਿੱਲੋਂ ਜੀ ਦੇ ਨਾਲ ਗੱਲਬਾਤ ਕਰਨ ਦੀ ਸਾਡੀ ਕੋਸ਼ਿਸ਼ ਰਹੂਗੀ। ਇੱਕ ਨਿੱਕੀ ਜਿਹੀ ਬ੍ਰੇਕ ਅਤੇ ਉਸ ਤੋਂ ਬਾਅਦ ਫਿਰ ਮਿਲਦੇ ਹਾਂ ਆਪਾਂ ਇੱਕ ਵਕਫੇ ਤੋਂ ਬਾਅਦ। ਰੇਡੀਓ ਹਾਂਜੀ 1674 AM।
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
2: ਟਿਕੈ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
3: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, The Great Punjab Robbery।
2: ਜਦੋਂ ਇਹ ਜੋਕਰ ਤਖਤ ਤੇ ਬੈਂਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ ਹੈ।
3: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਆਪਣੇ ਵਾਤਾਵਰਣ ਦੇ ਬਾਰੇ ਗੱਲਾਂ ਬਾਤਾਂ ਕਰਨ ਦਾ। ਸੋ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ ਕੈਨੇਡਾ ਤੋਂ ਪਾਉਂਦੇ ਨੇ ਸਾਂਝ ਹਰ ਵਾਰ ਦੀ ਤਰ੍ਹਾਂ। ਅੱਜ ਫਿਰ ਇੱਕ ਵਾਰੀ ਸਾਡੇ ਨਾਲ ਸਾਂਝ ਪਈ ਹੈ ਅਤੇ ਆਪਾਂ ਇਹਨਾਂ ਦੀ ਸਾਂਝ ਤੋਂ ਲਾਹਾ ਲੈਂਦੇ ਹਾਂ, ਜਾਣਦੇ ਹਾਂ ਕਿ ਕੀ ਖਾਸ ਅਪਡੇਟਸ ਨੇ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ ਰੇਡੀਓ ਹਾਂਜੀ 'ਤੇ, ਸਵਾਗਤ ਤੁਹਾਡਾ।
1: ਹਾਂਜੀ ਸਤਿ ਸ਼੍ਰੀ ਅਕਾਲ ਭਾਈ ਜੀ, ਅਤੇ ਤੁਹਾਡੀ ਟੀਮ ਨੂੰ, ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਅਤੇ ਨਮਸਕਾਰ ਅਤੇ ਆਦਾਬ
0: ਜੀ। ਭਾਈ ਕੀ ਚੱਲ ਰਿਹਾ ਨਵਾਂ ਤਾਜ਼ਾ ਤੁਹਾਡੇ ਵਾਲੇ ਪਾਸੇ ਯੂਰਪ ਦੇ ਵਿੱਚ ਕਿੱਦਾਂ?
1: ਸਾਡੇ ਇੱਧਰ ਬੜੀ ਗਰਮੀ ਪਈ ਹੋਈ ਹੈ ਜੀ। ਇਨਫੈਕਟ ਤੁਸੀਂ ਫੋਟੋ ਵੇਖੀ ਹੋਣੀ ਹੈ ਯੂਰਪ ਦੇ ਵਿੱਚ ਵੀ, ਜਿਵੇਂ ਸੀਗੀਆਂ ਲੰਡਨ ਦਾ ਇੱਕ ਪਾਰਕ ਹੈ ਹਾਈਡ ਪਾਰਕ, ਬਹੁਤ ਹੀ ਪੁਰਾਣਾ ਅਤੇ ਬਹੁਤ ਹੀ ਵੱਡਾ ਪਾਰਕ ਹੈ, ਉਹਦੀ ਫੋਟੋ ਛਪ ਰਹੀ ਹੈ ਤੋ ਇੰਜ ਲੱਗ ਰਿਹਾ ਜਿਵੇਂ ਉਹ ਕਿਸੇ ਮਾਰੂ ਥਲ ਦਾ ਹਿੱਸਾ ਹੋਵੇ। ਪੂਰਾ ਘਾਹ ਉਹਨਾਂ ਦਾ ਸੁੱਕਿਆ ਹੋਇਆ ਤੇ ਅੱਜ ਤੱਕ ਕਦੀ ਵੀ ਨਹੀਂ ਸੋਇਆ ਜਦੋਂ ਤੱਕ ਉਹ ਜੋਨ ਦਾ ਪਾਰਕ ਬਣਿਆ। ਤੇ ਇਵੇਂ ਹੀ ਸਾਡੇ ਕੈਨੇਡਾ ਦਾ ਪ੍ਰੋਵਿੰਸ ਹੈ ਇੱਕ ਬ੍ਰਿਟਿਸ਼ ਕੋਲੰਬੀਆ, ਤੇ ਉੱਥੇ ਬੜੀਆਂ ਅੱਗਾਂ ਲੱਗੀਆਂ ਹੋਈਆਂ ਨੇ। ਉੱਥੇ ਤਕਰੀਬਨ 20,000 ਤੋਂ ਵੱਧ ਬੰਦਾ ਜਿਹੜਾ ਉਹਨੂੰ ਇਵੈਕੂਏਟ ਕਰ ਚੁੱਕਿਆ ਉਹ, ਤੇ ਸਗੋਂ ਉੱਥੇ ਆਪਣੇ ਗੁਰੂ ਘਰ ਆ ਪੈਂਟਿੰਗਟਨ ਦੇ ਵਿੱਚ, ਉਹ ਬੜੀ ਉਹਨਾਂ ਨੇ ਸੇਵਾ ਕਰ ਰਹੇ ਉਹ। ਤੇ ਇਵੇਂ ਹੀ ਉੱਥੇ ਅਮੈਰੀਕਾ ਦੇ ਵਿੱਚ ਜਿਹੜੇ ਸ਼ਹਿਰ ਨੇ ਉਹਨਾਂ ਦੇ ਵਿੱਚ ਕਾਫੀ ਜਿਹੜੀਆਂ ਜੰਗਲ ਨੂੰ ਕਹਿੰਦੇ ਅੱਗਾਂ ਲੱਗੀਆਂ ਹੋਈਆਂ ਨੇ। ਤੇ ਸੋ ਇਹ ਸਾਰਾ ਜਿਹੜਾ ਮਤਲਬ ਤੰਤਰ ਹੈ ਇਹ ਜੁੜਿਆ ਹੋਇਆ ਜਿਹਦੀ ਆਪਾਂ ਗੱਲ ਕਰਦੇ ਹਾਂ ਅਕਸਰ ਆਪਾਂ ਜਲਵਾਯੂ ਤਬਦੀਲੀ ਜਾਂ ਆਲਮੀ ਤਪਸ਼ ਦੀ। ਤੇ ਭਾਈ ਜੀ ਉਸ ਤਰ੍ਹਾਂ ਹੋ ਰਿਹਾ ਵੀ ਮੀਂਹ ਦੇ ਦਿਨਾਂ 'ਚ ਕਈ ਵਾਰੀ ਮੀਂਹ ਜ਼ਿਆਦਾ ਪੈ ਜਾਂਦਾ ਤੇ ਉਹਦੇ ਨਾਲ ਬਨਸਪਤੀ ਬਹੁਤ ਜ਼ਿਆਦਾ ਉੱਗ ਜਾਂਦੀ ਹੈ ਨਾ, ਘਾਹ ਉੱਗ ਗਿਆ ਹੋਰ ਇਸ ਤਰ੍ਹਾਂ। ਤੇ ਫਿਰ ਇੱਕਦਮ ਮੁੜ ਕੇ ਗਰਮੀ ਆ, ਉਹ ਗਰਮੀ ਜ਼ਿਆਦਾ ਪੈ ਜਾਂਦੀ ਤੇ ਉਹ ਸਾਰਾ ਘਾਹ ਸੜ ਜਾਂਦਾ ਤੇ ਜਿਹੜੇ ਰੁੱਖ ਵੀ ਨੇ ਉਹ ਵੀ ਫੜਨ ਲੱਗ ਜਾਂਦੇ ਆ, ਜਿਹੜਾ ਹਰਾ ਰੁੱਖ ਵੀ ਆ ਉਹ 'ਚ ਪਾਣੀ ਘੱਟ ਜਾਂਦਾ ਤੇ ਫਿਰ ਉਹ ਬਸ ਤੁਸੀਂ ਇਹ ਕਹਿ ਲਓ ਵੀ ਉਹ ਬਰੂਦ ਦੀ ਢੇਰੀ ਹੁੰਦਾ ਜੰਗਲ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੇ ਉੱਥੇ ਚੰਗਿਆੜੀ ਆ ਗਈ, ਜਿਹੜੀ ਬਿਜਲੀ ਪੈ ਗਈ, ਜਿਹੜੀ ਅਸਮਾਨੀ ਬਿਜਲੀ ਹੋ ਗਈ ਜਾਂ ਕੋਈ ਕੈਂਪਿੰਗ ਕਰ ਰਹੇ ਲੋਕ ਉਹਨਾਂ ਦੀ ਜਿਹੜੀ ਫਾਇਰ ਪਿੱਟ ਹੈ ਉਹ 'ਚੋਂ ਚੰਗਿਆੜਾ ਨਿਕਲ ਗਿਆ ਉਹ ਕਿਸੇ ਵੀ ਤਰੀਕੇ ਦੇ ਨਾਲ, ਤੇ ਫਿਰ ਮੁੜ ਕੇ ਉਹ ਜਿਹੜੀ ਹੈ ਜਿਹੜੀ ਜੰਗਲ ਦੀ, ਇਹ ਤਾਂ ਆਪਣੀ ਕਹਾਵਤ ਹੈ ਵੀ ਉਹ ਗੱਲ ਜੰਗਲ ਦੀ ਅੱਗ ਵਾਂਗੂ ਫੈਲ ਗਈ, ਫਿਰ ਉਹ ਜੰਗਲ ਦੀ ਅੱਗ ਜਿਹੜੀ ਆ ਉਹਨੂੰ ਕਾਬੂ ਕਰਨਾ ਬਹੁਤ ਔਖਾ ਹੋ ਜਾਂਦਾ
0: ਜੀ। ਬਿਲਕੁਲ, ਇਹ ਸਮੱਸਿਆ ਜਿਹੜੀ ਆਸਟ੍ਰੇਲੀਆ ਦੇ ਵਿੱਚ ਵੀ ਚੱਲਦੀ ਰਹਿੰਦੀ ਹਾਲਤ, ਚਲੋ ਠੰਡ ਆ ਪਰ ਅੱਗੇ ਜਦੋਂ ਗਰਮੀ ਆਉਣੀ ਆ ਤਾਂ ਉਹਦੇ ਲਈ ਅਗਾਉਂ ਤਿਆਰੀਆਂ ਕੀਤੀਆਂ ਜਾਂਦੀਆਂ ਨੇ। ਇਹ ਮੰਨਿਆ ਜਾ ਰਿਹਾ ਕਿ ਪਿਛਲੇ ਜਿਹੜੇ 20 ਸਾਲਾਂ ਤੋਂ ਇਹ ਅੱਗਾਂ ਬਹੁਤ ਵੱਧ ਗਈਆਂ ਨੇ, ਹਾਲਾਂਕਿ ਦੁਨੀਆ ਦੇ ਚਲੋ ਕਈ ਹਿੱਸੇ ਜਿਨ੍ਹਾਂ 'ਚ ਇਹ ਕਿਹਾ ਜਾਂਦਾ ਵੀ ਲਗਾਤਾਰ ਸਾਰਾ ਸਾਲ ਹੀ ਅੱਗਾਂ ਜਿੱਥੇ ਲੱਗੀਆਂ ਰਹਿੰਦੀਆਂ ਅਤੇ ਉਹ ਪਾਰਟ ਆਫ ਕਹਿ ਲਓ ਵੀ ਉਹ ਕੁਦਰਤ ਦਾ ਫਿਨੋਮਨਾ, ਪਰ 20 ਸਾਲਾਂ ਦੇ ਕੰਪੈਰੀਜ਼ਨ ਦੇ ਵਿੱਚ ਕਹਿੰਦੇ ਕਿ ਵਧਿਆ ਵਾ ਕੰਮ, ਪਹਿਲਾਂ ਦੇ ਨਾਲੋਂ ਦੁੱਗਣਾ ਹੋ ਗਿਆ ਵਾ।
1: ਹਾਂਜੀ ਹਾਂਜੀ ਬਿਲਕੁਲ ਜੀ, ਜਿਹੜੇ ਸਾਡੇ ਪਿਛਲੇ 15 ਸਾਲ ਨੇ, ਜਿਹੜੇ ਬੀਤੇ 15 ਸਾਲ ਨੇ, ਉਹ ਪਿਛਲੇ 125,000 ਸਾਲਾਂ ਵਿੱਚ ਸਭ ਤੋਂ ਵੱਧ ਗਰਮੀ ਵਾਲੇ 15 ਸਾਲ ਨੇ। ਸੋ ਤੁਸੀਂ ਕਹਿ ਲਓ ਵੀ ਪਿਛਲੇ ਪਹਿਲਾਂ 1,24,985 ਸਾਲ ਬਿਲਕੁਲ ਆਰਾਮ ਨਾਲ ਲੰਘ ਗਏ, ਅਤੇ ਉਹ ਤੋਂ ਬਾਅਦ ਜਿਹੜੇ 15 ਸਾਲ ਆਏ ਅਤੇ ਉਹਨਾਂ ਨੇ ਪਿਛਲੇ ਸਾਰੇ ਜਿਹੜੇ ਸੀ 1,24,000 ਸਾਲਾਂ ਦਾ ਜਿਹੜਾ ਸੀ ਰਿਕਾਰਡ ਤੋੜਤਾ। ਤੇ ਇਹ ਹੈ ਸਾਡੀ ਜਲਵਾਯੂ ਤਬਦੀਲੀ ਕਰਕੇ ਜਿਹੜੀ ਕਿ ਬੜੀ ਤੇਜ਼ੀ ਨਾਲ ਵਧੀ, ਤੇ ਉਹਦੇ ਨਾਲ ਜਿਹੜੀ ਜੰਗਲ ਦੀ ਗੱਲ ਹੈ ਉਹਦੇ ਕਈ ਕਾਰਨ ਹੋਰ ਵੀ ਨੇ। ਇੱਕ ਕਾਰਨ ਇਹ ਵੀ ਹੈ ਕਿ ਸਾਡੇ ਜਿਹੜੇ ਜੰਗਲ ਨੇ ਉਹਨਾਂ ਨੂੰ ਕੱਟਿਆ ਜਾਂਦਾ, ਕੱਟ ਕੇ ਉਹਨੂੰ ਫਿਰ ਉਹ ਮਤਲਬ ਜਿਹੜੀਆਂ ਮਿੱਲਾਂ ਨੇ ਉਹ ਗੱਤਾ ਬਣਾਉਣਾ, ਕਾਗਜ਼ ਬਣਾਉਣਾ, ਤੇ ਮੁੜ ਕੇ ਫਿਰ ਦੁਬਾਰਾ ਉਹਨੂੰ ਲਾਇਆ ਜਾਂਦਾ। ਤੇ ਜਿਹੜਾ ਜੰਗਲ ਹੁੰਦਾ ਆ ਕੁਦਰਤੀ ਜੰਗਲ ਆ, ਉਹਦੇ ਵਿੱਚ ਤਾਂ ਬਹੁਤ ਤਰ੍ਹਾਂ ਦੇ ਰੁੱਖ ਹੁੰਦੇ ਨੇ, ਵੱਖ ਵੱਖ ਤਰ੍ਹਾਂ ਦੇ ਰੁੱਖ ਨੇ, ਕੋਈ ਵੱਡਾ ਕੋਈ ਛੋਟਾ ਕੋਈ ਪਤਲਾ ਕੋਈ ਮੋਟਾ, ਕੋਈ ਦੇ ਪੱਤੇ ਕਦੋਂ ਝੜਦੇ ਆ, ਕਿਸੇ ਦੇ ਪੱਤੇ ਕਦੋਂ ਝੜਦੇ ਆ, ਕਿਸੇ ਦੀ ਛਤਰੀ ਕਿੱਡੀ ਆ। ਪਰ ਜਦੋਂ ਮੁੜ ਕੇ ਕੰਪਨੀਆਂ ਫਿਰ ਉਹ ਜੰਗਲ ਕੱਟਣ ਤੋਂ ਬਾਅਦ ਨਵੇਂ ਲਾਉਂਦੀਆਂ ਨੇ, ਉਹ ਸਾਰੇ ਰੁੱਖ ਇੱਕੋ ਤਰ੍ਹਾਂ ਦੇ ਲਾ ਦਿੰਦੇ ਨੇ, ਤੇ ਉਹਨੂੰ ਕਹਿੰਦੇ ਮੋਨੋਕਲਚਰ। ਇਹਦਾ ਮਤਲਬ ਇਹ ਹੋਇਆ ਵੀ ਜੇ ਕਿਤੇ ਮਾੜੀ ਮੋਟੀ ਗਰਮੀ ਪੈ ਗਈ ਤੇ ਜਿਹੜੇ ਉਹ ਸਾਰੇ ਦੇ ਸਾਰੇ ਬੂਟੇ ਝੁਲਸਣੇ ਨੇ ਝੁਲਸ ਜਾਣਗੇ, ਜੇ ਉਹ ਕਿਤੇ ਬਿਲਕੁਲ ਜੰਗਲ ਵਾਂਗੂ ਕੁਦਰਤੀ ਤਰੀਕੇ ਵਾਂਗੂ ਲਾਇਆ ਹੁੰਦਾ ਜਾਂ ਹੁੰਦਾ, ਤੇ ਉਹਦੇ ਵਿੱਚ ਹੋ ਸਕਦਾ 2 ਰੁੱਖ ਜਿਹੜੇ ਨੇ ਸੁੱਕੇ ਨੇ, ਨਾਲ ਦੇ 2 ਰੁੱਖ ਹਰੇ ਰਹਿ ਜਾਣਗੇ, ਕਿਸੇ ਦੇ ਉੱਤੇ ਕੋਈ ਵੇਲ ਚੜੀ ਹੋਈ ਉਹ ਹਰੀ ਰਹਿ ਜਾਏਗੀ। ਸੋ ਉਹਦੇ ਕਰਕੇ ਇੱਕ ਤਾਂ ਜਿਹੜਾ ਉਹ ਸਾਰਾ ਮੋਨੋਕਲਚਰ ਹੋ ਗਿਆ, ਮਾੜਾ ਜਿਹਾ ਸ਼ੌਕ ਲੱਗਾ ਤੇ ਸਾਰੇ ਨੂੰ ਉਹ ਅੱਗ ਲੱਗ ਪੈ ਸਕਦੀ ਆ। ਦੂਜੀ ਗੱਲ ਜਿਹੜੀ ਆ ਖਾਸ ਕਰਕੇ ਉਹ ਹੈ ਵੀ ਜਦੋਂ ਜਦੋਂ ਗਰਮੀ ਵੱਧ ਰਹੀ ਆ ਤੇ ਰੁੱਖ ਸੱਚਮੁੱਚ ਫੜ ਰਹੇ ਨੇ, ਤੇ ਜਦੋਂ ਰੁੱਖ ਫੜ ਜਾਂਦੇ ਨੇ ਤੇ ਫਿਰ ਜਦੋਂ ਹੁਣ ਕਿਉਂਕਿ ਰੁੱਖ ਫੜ ਗਏ ਜਾਂ ਬਨਸਪਤੀ ਜ਼ਿਆਦਾ ਉੱਗ ਗਈ ਜਾਂ ਉਹ ਮੋਨੋਕਲਚਰ ਆ, ਹੁਣ ਉਹਦੇ ਨਾਲ ਕੀ ਹੋਇਆ ਕਿ ਜਿਹੜੀ ਅੱਗ ਨੇ 100 acres 'ਚ ਰਹਿਣਾ ਸੀ, 1000 acres 'ਚ ਰਹਿਣਾ ਸੀ, ਹੁਣ ਉਹ ਇੱਕਦਮ 2000 acres 4000 acres ਤੱਕ ਪਹੁੰਚ ਜਾਂਦੀ ਹੈ। ਤੇ ਜਦੋਂ ਅੱਗ ਇੱਦਾਂ ਬਲਦੀ ਹੈ ਇੰਨੀ ਵੱਡੀ ਪੱਧਰ ਤੇ, ਤੇ ਉਹਦਾ ਇੱਕ ਆਪਣਾ ਈਕੋਲੋਜੀਕਲ ਸਿਸਟਮ ਬਣ ਜਾਂਦਾ, ਕਿਉਂਕਿ ਉੱਥੇ ਇੰਨੀ ਗਰਮੀ ਹੋ ਜਾਂਦੀ ਹੈ ਵੀ ਜਿਹੜੀ ਉਹ ਹਵਾ ਹੈ, ਹਵਾ ਵੀ ਗਰਮ ਹੋ ਜਾਂਦੀ ਹੈ, ਤੇ ਹਵਾ ਵੀ ਗਾਂ ਜਦੋਂ ਮੁੜ ਕੇ ਉਹ ਹਵਾ ਵਗਦੀ ਹੈ, ਤਾਂ ਫਿਰ ਜਿਹੜਾ ਹੋਰ ਜੰਗਲ ਹੁੰਦਾ ਜਿਹਨੂੰ ਅੱਗ ਨਹੀਂ ਲੱਗੀ, ਜੇ ਉੱਧਰ ਨੂੰ ਜਾਏਗੀ ਤਾਂ ਇੰਨੀ ਗਰਮ ਹਵਾ ਉਹ ਜੰਗਲ ਨੂੰ ਅੱਗ ਲਾ ਦੇਗੀ। ਸੋ ਤੇ ਉਹਦੇ ਨਾਲ ਜਦੋਂ ਗਰਮੀ ਪੈਂਦੀ ਹੈ ਤਾਂ ਉਹਦੇ ਨਾਲ ਲੋਅ ਪ੍ਰੈਸ਼ਰ ਹੋ ਜਾਂਦਾ, ਲੋਅ ਪ੍ਰੈਸ਼ਰ ਹੋਣ ਕਰਕੇ ਜਦੋਂ ਕਿਤੇ ਹਾਈ ਪ੍ਰੈਸ਼ਰ ਹੋਵੇ ਜਿੱਥੇ ਹਾਲੇ ਗਰਮੀ ਨਹੀਂ, ਉੱਥੋਂ ਬਹੁਤ ਹੀ ਬਿਨਾਂ ਹਨੇਰੀ ਚੱਲਦੀ ਹੈ। ਸੋ ਉਹ ਆਪਣੇ ਆਪ ਹਵਾ ਵਗਣ ਲਾਉਂਦੀ, ਤੇ ਜਦੋਂ ਹਨੇਰੀ ਵਗੇਗੀ ਫਿਰ ਅੱਗ ਫੈਲੇਗੀ ਫੈਲੇਗੀ।
0: ਬਿਲਕੁਲ।
1: ਸੋ ਇਹਦੇ ਬੜੀਆਂ ਪਰਤਾਂ ਨੇ, ਤੇ ਇਹ ਜੰਗਲ ਜਿਹੜੇ ਨੇ, ਕਿਉਂਕਿ ਦੂਜੀ ਆ ਵੀ ਮਨੁੱਖ ਹਰ ਸਾਲਾਂ ਦੇ ਵਿੱਚ ਸ਼ਹਿਰਾਂ ਤੋਂ ਦੂਰ ਹੁੰਦਾ ਹੁੰਦਾ ਜੰਗਲਾਂ ਦੇ ਵਿੱਚ ਚਲਾ ਗਿਆ, ਜੰਗਲਾਂ 'ਚ ਆਪਣੇ ਘਰ ਬਣਾਏ ਨੇ, ਸ਼ਹਿਰ ਬਣਾਏ ਨੇ, ਤੇ ਹੁਣ ਜਿਹੜੇ ਘਰ ਸ਼ਹਿਰ ਨੇ ਉਹ ਜੰਗਲ ਨਾਲ ਘਿਰੇ ਹੋਏ ਨੇ, ਤੇ ਜੇ ਜੰਗਲ ਨੂੰ ਅੱਗ ਪੈ ਗਈ ਉਹਨਾਂ ਦਾ ਕੋਈ ਬਚਾ ਨਹੀਂ ਹੈ। ਇੱਕ 3-4 ਸਾਲ ਪਹਿਲਾਂ ਦੀ ਗੱਲ ਹੈ, ਸਾਡੇ ਇੱਕ ਸ਼ਹਿਰ ਸੀਗਾ ਉਹ ਜਲ ਗਿਆ ਸੀ ਪੂਰਾ BC ਦੇ ਵਿੱਚ, ਤੇ ਉਦੋਂ 3-4 ਸਾਲ ਬਾਅਦ ਇੱਕ ਕੈਲੀਫੋਰਨੀਆ ਦਾ ਸ਼ਹਿਰ ਸੀ ਪੈਰਾਡਾਈਜ਼, ਉਹ ਜਲ ਗਿਆ। ਪਿਛਲੇ ਸਾਲ LA ਲੋਸ ਏਂਜਲਸ 'ਚ ਹੋਈ ਸੀ। ਸੋ ਜਿਹੜੇ ਵਿਗਿਆਨੀ ਨੇ ਉਹਨਾਂ ਦਾ ਕਹਿਣਾ ਹੈ ਕਿ ਅਗਲੇ 5-10 ਸਾਲਾਂ ਦੇ ਵਿੱਚ ਇੱਕ ਸ਼ਹਿਰ ਜਿਹੜਾ ਕਿ ਪਿੰਡ ਨਹੀਂ ਹੋਏਗਾ, ਛੋਟਾ ਜਿਹਾ ਸ਼ਹਿਰ ਨਹੀਂ ਹੋਏਗਾ, ਦਰਮਿਆਨਾ ਜਿਹਾ ਸ਼ਹਿਰ ਹੋਏਗਾ, ਪਰ ਵੱਡਾ ਵੀ ਨਹੀਂ, ਟੋਰਾਂਟੋ ਵਰਗਾ ਜਾਂ ਸਿਡਨੀ ਵਰਗਾ, ਕੋਈ ਇੱਕ ਛੋਟਾ ਸ਼ਹਿਰ ਉਹ ਪੂਰਾ ਚੜ ਕੇ ਰਾਖ ਹੋ ਜਾਏਗਾ, ਤੇ ਉਹ ਸ਼ਹਿਰ ਜਾਂ ਆਸਟ੍ਰੇਲੀਆ 'ਚ ਹੋਏਗਾ ਤੇ ਜਾਂ ਕੈਲੀਫੋਰਨੀਆ 'ਚ। ਉਹਦੇ ਟ੍ਰੈਂਡ ਆਪਾਂ ਨੂੰ ਪਹਿਲੇ ਦਿਖ ਰਹੇ ਨੇ ਕਿ ਇੱਥੇ ਫੋਰੈਸਟ ਫਾਇਰ ਜ਼ਿਆਦਾ ਲੱਗ ਰਹੀਆਂ ਨੇ, ਆਸਟ੍ਰੇਲੀਆ ਕੈਲੀਫੋਰਨੀਆ, ਇੱਥੇ ਜਿਹੜੀ ਸਾਡੀ ਕਲਾਈਮੇਟ ਚੇਂਜ ਆ, ਕਿਉਂਕਿ ਉਹਨਾਂ ਦੇ ਕਈ ਕਾਰਨ ਨੇ। ਇੱਕ ਤਾਂ ਸਮੁੰਦਰ ਨਾਲ ਘਿਰੇ ਹੋਣ ਕਰਕੇ, ਤੇ ਸਮੁੰਦਰ 'ਚ ਸਭ ਤੋਂ ਵੱਧ ਫਰਕ ਪੈਂਦਾ, ਫਿਰ ਸਮੁੰਦਰ 'ਚ ਫਰਕ ਪੈਣ ਨਾਲ ਉੱਥੇ ਜ਼ਿਆਦਾ ਨਾਲ ਲੱਗਦੇ ਜਿਹੜੇ ਉਹਦੇ ਸਮੁੰਦਰ ਦੇ ਨਾਲ ਲੱਗਦੀਆਂ ਕੰਟਰੀਜ਼ ਨੂੰ ਉਹਨਾਂ 'ਤੇ ਪੈਂਦਾ। ਸੋ ਇਹ ਆ ਵੀ 5-10 ਸਾਲ ਦੇ ਵਿੱਚ ਇੱਕ ਸ਼ਹਿਰ ਦਰਮਿਆਨਾ ਜਾਂ ਕੋਈ ਨਾ ਕੋਈ ਜਲ ਕੇ ਰਾਖ ਹੋ ਜਾਏਗਾ।
0: ਜੀ। ਸੋ ਜਿੱਦਾਂ ਆਸਟ੍ਰੇਲੀਆ ਦੀ ਤੁਸੀਂ ਗੱਲ ਕਰ ਰਹੇ ਹੋ, ਤੇ ਇੱਥੇ ਕਾਫੀ ਇਸ ਸਮੱਸਿਆ ਦੇ ਨਾਲ ਜੂਝਣਾ ਪੈਂਦਾ। ਇੱਕ ਇਹ ਵੀ ਸਮੱਸਿਆ ਕਹਿੰਦੇ ਨੇ ਆਉਂਦੀ ਆ ਕਿ ਹੁਣ ਜਿੱਦਾਂ ਕਈ ਇਲਾਕਿਆਂ 'ਚ ਮੀਂਹ ਜਿਹੜੇ ਆ ਉਹ ਵੱਧ ਪੈਂਦੇ ਆ, ਕਈਆਂ 'ਚ ਬਿਲਕੁਲ ਹੀ ਨਹੀਂ ਪੈਂਦੇ, ਉਸ ਵਜ੍ਹਾ ਕਰਕੇ ਵੀ ਜ਼ਿਆਦਾ ਨੁਕਸਾਨ ਹੁੰਦਾ?
1: ਹਾਂ ਬਿਲਕੁਲ ਜੀ, ਬਿਲਕੁਲ। ਦੇਖੋ ਜੀ, ਪਹਿਲਾਂ ਮੀਂਹ ਜ਼ਿਆਦਾ ਪੈ ਗਿਆ, ਘਾਹ ਬਹੁਤ ਉੱਗ ਗਿਆ, ਜੇ ਨਾ ਮੀਂਹ ਪੈਂਦਾ ਘਾਹ ਨਹੀਂ ਉੱਗਣਾ ਨਹੀਂ ਸੀ। ਚਲੋ ਜੀ, ਉੱਗ ਗਿਆ, ਉਸ ਤੋਂ ਬਾਅਦ ਇੱਕਦਮ ਗਰਮੀ ਪੈ ਗਈ, ਜਿਵੇਂ ਇੰਡੀਆ 'ਚ ਹੁੰਦਾ ਜਾਂ ਇੱਥੇ ਹੋਇਆ ਕੱਲ BC 'ਚ ਇੱਦਾਂ ਹੁੰਦਾ। BC ਦੇ ਵਿੱਚ ਕਈ ਵਾਰੀ ਅਕਤੂਬਰ ਨਵੰਬਰ 'ਚ ਮੀਂਹ ਬਹੁਤ ਪੈ ਜਾਂਦਾ, ਤੇ ਜਦੋਂ ਉਹ ਪਈ ਗਰਮੀ ਉਹ ਸੁੱਕ ਗਿਆ, ਉਹ ਤੋਂ ਬਾਅਦ ਉਹਨੂੰ ਅੱਗ ਲੱਗ ਗਈ, ਅੱਗ ਲੱਗ ਕੇ ਸਾਰੀ ਬਨਸਪਤੀ ਜਲ ਗਈ। ਉਹ ਤੋਂ ਬਾਅਦ ਜਦੋਂ ਮੁੜ ਕੇ ਮੀਂਹ ਆਇਆ ਉਹਦੇ ਨਾਲ ਹੜ ਬਣ ਗਏ, ਕਿਉਂਕਿ ਜਿੱਥੇ ਘਾਹ ਉੱਗਿਆ ਹੋਵੇ, ਦਰਖਤ ਹੋਣ, ਉਹ ਜਿਹੜੇ ਪਹਾੜ ਹੁੰਦੇ ਨੇ ਉਹ ਮੀਂਹ ਦੇ ਪਾਣੀ ਨੂੰ ਰੋਕ ਲੈਂਦੇ ਆ, ਉਹਨੂੰ ਸਾਰੇ ਨੂੰ ਜਾਣ ਨਹੀਂ ਦਿੰਦੇ। ਪਰ ਜਦੋਂ ਜੰਗਲ ਜਲ ਜਾਵੇ ਤੇ ਬਨਸਪਤੀ ਥੱਲੋਂ ਘਾਹ ਸਾਰੇ ਜਲ ਜਾਣ, ਤਾਂ ਫਿਰ ਤਾਂ ਉਹ ਮਿੱਟੀ ਦੇ ਢੇਰ ਨੇ, ਜੋ ਮੀਂਹ ਪਿਆ ਉਹਨੂੰ ਮੀਂਹ ਨੂੰ ਜਜ਼ਬ ਕਰਨ ਵਾਲਾ, ਉਹਨੂੰ ਆਪਣੇ ਕੋਲ ਰੋਕਣ ਵਾਲਾ ਕੋਈ ਸਾਧਨ ਹੀ ਨਹੀਂ ਹੈ, ਤੇ ਉਹ ਫਿਰ ਸਾਰੀ ਜਿਹੜੀ ਮਿੱਟੀ 'ਚ ਜਦੋਂ ਮੀਂਹ ਰਚਿਆ ਫਿਰ ਉਹ ਪਹਾੜ ਡਿੱਗਣ ਲੱਗ ਜਾਂਦੇ ਨੇ, ਉਹਦੇ ਨਾਲ ਹੜ੍ਹ ਆ ਜਾਂਦੇ ਨੇ, ਢਿੱਗਾਂ ਡਿੱਗਦੀਆਂ ਨੇ। ਸੋ ਉਹਦੇ ਨਾਲ ਸਗੋਂ ਹੋਰ ਨੁਕਸਾਨ ਹੁੰਦਾ ਉਹਦਾ, ਜਿਹੜੇ ਪਹਾੜ ਨੇ, ਜੰਗਲ ਨੇ, ਜੀਵ ਜੰਤੂ ਨੇ। ਸੋ ਇੱਕ ਬੜਾ ਵਿਸ਼ਵ ਜਿਹਾ ਸਾਈਕਲ ਬਣ ਜਾਂਦਾ, ਜਿਹਦੇ ਵਿੱਚ ਜਿਹੜੀ ਇੱਕ ਬਰਬਾਦੀ ਹੁੰਦੀ ਆ, ਉਹ ਬਰਬਾਦੀ ਅਗਾਂਹ ਲਈ ਉਦੋਂ ਵੀ ਵੱਡੀ ਬਰਬਾਦੀ ਦਾ ਰਾਹ ਤਿਆਰ ਕਰ ਦਿੰਦੀ ਹੈ
0: ਜੀ। ਸੋ ਉਹ ਚੀਜ਼ਾਂ ਜਿਹੜੀਆਂ ਨੇ ਹੁਣ ਹੌਲੀ ਹੌਲੀ ਵੱਧ ਰਹੀਆਂ ਨੇ, ਜਿੱਦਾਂ ਮੈਂ ਆਸਟ੍ਰੇਲੀਆ ਦੇ ਵੀ ਵੇਖ ਰਿਹਾ ਅੰਕੜੇ, ਇਹ ਕਹਿੰਦੇ ਨੇ ਕਿ ਪਿਛਲੇ ਜੇਕਰ ਆਪਾਂ ਟੋਟਲ 10 ਸਾਲ ਵੇਖੀਏ ਉਹ ਵਾਲੇ ਜਿਨ੍ਹਾਂ ਦੇ ਵਿੱਚ ਸਭ ਤੋਂ ਵਧੇਰੇ ਜੰਗਲਾਂ ਦਾ ਨੁਕਸਾਨ ਹੋਇਆ, ਅਤੇ ਉਹਦੇ ਉਹਨਾਂ 10 ਦੇ ਵਿੱਚੋਂ ਜਿਹੜੇ 9 ਨੇ ਉਹ 2005 ਤੋਂ ਬਾਅਦ ਵਾਲੇ ਨੇ, ਯਾਨੀ ਕਿ ਰੀਸੈਂਟ ਸਮੇਂ ਦੇ ਵਿੱਚ ਇਹ ਚੀਜ਼ਾਂ ਹੋਰ ਖਤਰਨਾਕ ਹੋ ਗਈਆਂ।
1: ਹਾਂਜੀ ਬਿਲਕੁਲ। ਇੱਕ ਫਰਾਂਸ ਦਾ ਸ਼ਹਿਰ ਹੈ ਬੋਰਡੋ, ਜਿਹੜੇ ਲੋਕ ਪੀਂਦੇ ਹੁੰਦੇ ਨੇ ਵਾਈਨ ਵਗੈਰਾ ਪੀਂਦੇ ਨੇ, ਉਹਨਾਂ ਨੂੰ ਪਤਾ ਹੋਣਾ ਉਸ ਨਾਂ ਦੀ ਵਾਈਨ ਬਹੁਤ ਮਸ਼ਹੂਰ ਹੈ। ਤੇ ਉਹ ਸ਼ਹਿਰ ਦੇ ਵਿੱਚ ਜਿੰਨੇ ਦਿਨਾਂ 43 ਡਿਗਰੀ

0: ਮੁੜ ਦਿਨਾਂ ਦੀ ਗਿਣਤੀ ਨਾਲੋਂ ਜ਼ਿਆਦਾ ਹੈ। ਸੋ ਇੱਕ ਪਾਸੇ ਤੱਕੜੀ ਦੇ 1 ਸਾਲ 26 ਤੇ ਦੂਜੇ ਪਾਸੇ 115 ਸਾਲ ਤੇ 26 ਦੇ ਵਿੱਚ ਜ਼ਿਆਦਾ ਦਿਨ ਆਏ ਜਿਹਨਾਂ 'ਚ ਇੰਨੀ ਗਰਮੀ ਪਈ ਜਿੰਨੇ ਕਿ ਪਿਛਲੇ 115 ਸਾਲਾਂ 'ਚ ਆਏ ਸੀ। ਹੁਣ ਤੁਸੀਂ ਅੰਦਾਜ਼ਾ ਲਗਾ ਲਓ ਸਾਡੀ ਧਰਤੀ ਇੱਕ ਅੱਧਾ ਗਰਮੀ ਦਾ ਦਿਨ ਆ ਗਿਆ 2 ਸਾਲਾਂ ਬਾਅਦ 4 ਸਾਲਾਂ ਬਾਅਦ ਤੇ ਉਹਨੂੰ ਚੱਲ ਜਾਂਦੀ ਹੈ, ਕੁਦਰਤ ਚੱਲ ਜਾਂਦੀ ਆ। ਪਰ ਜਦੋਂ 115 ਸਾਲਾਂ ਤੋਂ ਜ਼ਿਆਦਾ ਗਰਮੀ 1 ਸਾਲ 'ਚ ਪੈ ਜਾਵੇ ਤੇ ਉਹਨੂੰ ਕੋਈ ਤੁਹਾਡਾ ਫਾਇਰ ਬ੍ਰਿਗੇਡ, ਉਹਨੂੰ ਕੋਈ ਫਾਇਰ ਫਾਈਟਿੰਗ ਟੂਲਸ, ਉਹਨੂੰ ਤੁਸੀਂ ਨਹੀਂ ਰੋਕ ਸਕਦੇ, ਉਹਦੇ ਜਲ ਕੇ ਰਾਖ ਕਰਨਾ ਹੀ ਕਰਨਾ।
1: ਸੋ ਇਹ ਜਦੋਂ ਹੁਣ ਫਿਰ ਜੰਗਲਾਂ ਦੀ ਅੱਗ ਲੱਗਦੀ ਆ ਉਸ ਸਮੇਂ ਕਹਿੰਦੇ ਨੇ ਕਿ ਬਹੁਤ ਸਾਰੇ ਜਿਹੜੇ ਰੁੱਖ ਨੇ ਉਹ ਪੂਰੀ ਦੀ ਪੂਰੀ ਕਈ ਪ੍ਰਜਾਤੀਆਂ ਹੀ ਨਸ਼ਟ ਹੋ ਜਾਂਦੀਆਂ ਨੇ ਜੋ ਜੰਗਲਾਂ ਲਈ ਜ਼ਰੂਰੀ ਹੁੰਦੀਆਂ। ਇਸੇ ਤਰ੍ਹਾਂ ਦੇ ਨਾਲ ਜਿਹੜੇ ਜੰਗਲੀ ਜੀਵ ਜੰਤੂ ਨੇ ਪੰਛੀਆਂ ਦੇ ਬਾਰੇ ਆ 2019 'ਚ ਜਦੋਂ ਆਸਟ੍ਰੇਲੀਆ ਦੇ ਵਿੱਚ ਅੱਗਾਂ ਲੱਗੀਆਂ ਤਾਂ ਬੜੀ ਹਾਹਾਕਾਰ ਮੱਚੀ। ਉਹ ਤੋਂ ਬਾਅਦ 'ਚ ਫਿਰ ਰਿਪੋਰਟਾਂ ਆਈਆਂ ਕਿ ਵੱਡੀ ਗਿਣਤੀ ਦੇ ਵਿੱਚ ਇਹ ਜੀਵ ਪ੍ਰਭਾਵਿਤ ਹੋਏ ਨੇ। 300 ਕਰੋੜ ਜਾਨਵਰ ਉਦੋਂ ਬੇਘਰ ਹੋ ਗਏ ਸੀ ਜਾਂ ਮਾਰੇ ਗਏ ਸੀ ਅਤੇ ਇਹ ਖਬਰਾਂ ਆਮ ਆਸਟ੍ਰੇਲੀਆ ਦੇ ਵਿੱਚ ਚੱਲੀਆਂ ਸੀ ਕਿ ਇਹ ਮਤਲਬ ਵੱਡੀ ਗਿਣਤੀ ਦੇ ਵਿੱਚ ਉਹ ਕਈ ਪ੍ਰਜਾਤੀਆਂ ਨਸ਼ਟ ਹੀ ਹੋ ਗਈਆਂ ਨੇ।
0: ਬਿਲਕੁਲ ਜੀ ਬਿਲਕੁਲ, ਤੁਸੀਂ ਖੁਦ ਵੇਖੋ, ਚਲੋ ਬੰਦੇ ਨੂੰ ਤਾਂ ਪਤਾ ਲੱਗ ਜਾਂਦਾ ਹੁੰਦਾ, ਜਿਹੜਾ ਪਸ਼ੂ ਪੰਛੀ ਉਹਨਾਂ ਤੋਂ ਨਹੀਂ ਪਤਾ ਅੱਗ ਆ ਰਹੀ ਹੈ
1: ਜੀ।
0: ਤੇ ਦੂਜੀ ਗੱਲ, ਚਲੋ ਚਾਰੇ ਪਾਸੇ 'ਚ ਅੱਗ ਲੱਗ ਜਾਏ ਤਾਂ ਤੁਹਾਨੂੰ ਜਿਹੜਾ ਹਿਰਨ ਹੈ ਜਿਹੜੇ ਹੋਰ ਨੇ ਉਹਨਾਂ ਤੇ ਵੀ ਨਹੀਂ ਪਤਾ ਕਿੱਦਾਂ ਭੱਜ ਕੇ ਜਾਣਾ। ਔਰ ਜਿਹੜੇ ਦੂਸਰੇ ਨੇ ਜਿਵੇਂ ਜਿਹੜੇ ਸਾਡੇ ਰੈਪਟਾਈਲਸ ਨੇ, ਜਿਹੜੇ ਨਿੱਕੇ ਨਿੱਕੇ ਕੀਟਾਣੂ ਨੇ, ਜਿਹੜੀਆਂ ਮੱਖਰ ਮੱਛੀ ਨੇ, ਜਾਂ ਈਵਨ ਸੱਪ ਨੇ, ਜਾਂ ਈਵਨ ਜਿਹੜੇ ਪੰਛੀ ਵੀ ਨੇ, ਪੂਰੇ ਜੰਗਲ ਨੂੰ ਅੱਗ ਲੱਗ ਗਈ। ਪੰਛੀ ਤੱਕ ਬਹੁਤ 100 ਮੀਟਰ ਉੱਡ ਕੇ ਟਾਹਣੀ ਤੇ ਬਹਿਣਾ ਹੁੰਦਾ, ਉਹਨੇ
1: 4 ਕਿਲੋਮੀਟਰ
0: ਅੱਗ ਲੱਗੀ ਉਹ ਕਿੱਥੇ ਜਾਏ।
1: ਬਿਲਕੁਲ,
0: ਡੱਡੂ ਹੋ ਗਏ,
1: ਮੈਮਲਸ ਹੋ ਗਏ,
0: ਸਾਰਾ ਮਲੀਆਮੇਟ ਹੋ ਜਾਂਦਾ। ਬਿਲਕੁਲ ਬਿਲਕੁਲ ਜੀ। ਔਰ ਇਹ ਜਿਹੜੇ ਸਾਰੇ ਜੀਵ ਜੰਤੂ ਨੇ ਨਾ, ਕੀੜੇ ਮਕੌੜੇ ਨੇ, ਇਹਨਾਂ ਦਾ ਸਾਡੀ ਸ੍ਰਿਸ਼ਟੀ ਨੂੰ ਚੱਲਦੇ ਰੱਖਣ ਦੇ ਵਿੱਚ ਬਹੁਤ ਵੱਡਾ ਹੱਥ ਹੈ। ਇੰਨਾ ਵੱਡਾ ਹੱਥ ਹੈ ਕਿ ਸਾਡੀ ਹਾਲੇ ਸਾਇੰਸ ਨੂੰ ਸਮਝ ਵੀ ਨਹੀਂ ਆਈ ਵੀ ਇਹ ਜੇ ਇਹਨਾਂ ਚੋਂ ਕੋਈ ਇੱਕ ਵੀ ਖਤਮ ਹੋ ਜਾਏ ਤਾਂ ਉਹਦਾ ਕੀ ਅਸਰ ਪਏਗਾ। ਸੋ ਅਸੀਂ ਇਹਨਾਂ ਨੂੰ ਸਿਰਫ ਕਿਉਂਕਿ ਅਸੀਂ ਇਹਨਾਂ ਨੂੰ ਜੀਵ ਜੰਤੂ ਕਹਿੰਦੇ ਹਾਂ, ਜਾਨਵਰ ਕਹਿੰਦੇ ਹਾਂ, ਕਿ ਕੀਟਾਣੂ ਕਹਿੰਦੇ ਹਾਂ, ਇਹਦਾ ਮਤਲਬ ਇਹ ਨਹੀਂ ਹੈ ਕਿ ਇਹ ਬੜੇ ਬੇਕਾਰ ਚੀਜ਼ਾਂ ਨੇ, ਫਜ਼ੂਲ ਚੀਜ਼ਾਂ ਨੇ। ਇਹਨਾਂ ਦਾ ਹੋਣਾ ਸਾਡੀ ਕੁਦਰਤ ਲਈ, ਸਾਡੇ ਜੰਗਲਾਂ ਲਈ, ਸਾਡੇ ਜਿਹੜੀਆਂ ਬਿਮਾਰੀਆਂ ਨੂੰ ਕੰਟਰੋਲ ਕਰਨ ਲਈ ਉਹ ਬਹੁਤ ਅਹਿਮੀਅਤ ਰੱਖਦਾ। ਸੋ ਜਦੋਂ ਜੰਗਲ ਨੂੰ ਅੱਗ ਲੱਗਦੀ ਹੈ ਉਹਦੇ 'ਚ ਪੂਰੀਆਂ ਰੁੱਖਾਂ ਦੀਆਂ, ਬੜੇ ਰੁੱਖ ਨੇ ਜਿਹੜੇ ਕਿ ਖਾਸ ਇੱਕ ਜੰਗਲ 'ਚ ਹੀ ਹੁੰਦੇ ਨੇ, ਉਦੋਂ ਬਾਅਦ ਹੁੰਦੇ ਨਹੀਂ ਦੁਨੀਆਂ ਦੇ ਵਿੱਚ। ਜੋ ਉਸ ਜੰਗਲ ਨੂੰ ਅੱਗ ਲੱਗੀ ਉਹ ਰੁੱਖ ਜਲ ਗਏ, ਉਹਦੇ ਬੀਜ ਵੀ ਜਲ ਗਏ। ਉਹ ਜੰਗਲ ਮਨੁੱਖਤਾ ਦੇ ਇਤਿਹਾਸ ਤੋਂ, ਧਰਤੀ ਦੇ ਇਤਿਹਾਸ 'ਚੋਂ ਸਦਾ ਸਦਾ ਲਈ ਉਹ ਰੁੱਖ ਖਤਮ ਹੋ ਗਏ। ਤੇ ਹਰੇਕ ਰੁੱਖ ਦੇ ਨਾਲ ਕੀੜੇ ਮਕੌੜੇ ਜੁੜੇ ਨੇ, ਪੰਛੀ ਜੁੜੇ ਨੇ, ਤੇ ਨਾਲ ਕਿਉਂਕਿ ਹਰੇਕ ਰੁੱਖ ਦੀਆਂ ਆਪਣੀਆਂ ਫੁੱਲ ਪੱਤੀਆਂ ਹੁੰਦੀਆਂ ਨੇ ਜਿਹੜੀਆਂ ਕਿ ਖਾਸ ਤਰ੍ਹਾਂ ਦੇ ਜੀਵ ਜੰਤੂਆਂ ਨੂੰ ਚੰਗੀਆਂ ਲੱਗਦੀਆਂ ਨੇ, ਤੇ ਹੁਣ ਉਹ ਜੀਵ ਜੰਤੂ ਵੀ ਖਤਮ ਹੋ ਜਾਣਗੇ। ਸੋ ਇੱਕ ਪੂਰਾ ਸਾਈਕਲ ਬਣਿਆ ਹੋਇਆ ਜਿਹਦੇ ਵਿੱਚੋਂ ਇੱਕ ਚੀਜ਼ ਹਿੱਲਣ ਦੇ ਨਾਲ ਕਈ ਹੋਰ ਚੀਜ਼ਾਂ ਜਿਹੜੀਆਂ ਨੇ ਖਤਮ ਹੋ ਜਾਂਦੀਆਂ ਨੇ
1: ਜੀ। ਉਹ ਕਹਿੰਦੇ ਨਾ ਕਿ ਜਿਹੜੇ ਕਹਿੰਦੇ ਸੀ ਵੀ ਅੱਗ ਤੋਂ ਜੀਵ ਜੰਤੂ ਬਾਅਦ 'ਚ ਬਚ ਵੀ ਜਾਂਦੇ ਨੇ ਕਿਉਂਕਿ ਖੁਰਾਕ ਦੀ ਘਾਟ ਹੋ ਜਾਂਦੀ, ਫਿਰ ਜਿਹੜਾ ਜਿਹੜੇ ਜਾਨਵਰਾਂ ਦਾ, ਪੰਛੀਆਂ ਦਾ ਦੂਜਿਆਂ 'ਤੇ ਜ਼ੋਰ ਚੱਲਦਾ ਅਤੇ ਉਹ ਖਾ ਸਕਦੇ ਹੁੰਦੇ ਆ, ਉਹ ਫਿਰ ਉਹਨਾਂ ਨੂੰ ਬਾਅਦ 'ਚ ਵੀ ਖਾਂਦੇ ਰਹਿੰਦੇ ਆ ਵੀ ਅੱਗ ਜਦੋਂ ਹਟ ਵੀ ਜਾਂਦੀ ਹੈ ਤਾਂ ਵੀ ਉਹਨਾਂ ਦੇ ਲਈ ਖਤਰਾ ਉੱਦਾਂ ਹੀ ਬਣਿਆ।
0: ਹਾਂ ਬਿਲਕੁਲ, ਕਿਉਂਕਿ ਇੱਕ ਦੋ ਜਿਹੜੇ ਛੋਟੇ ਜਾਨਵਰ ਨੇ ਉਹਨਾਂ ਦੇ ਲੁਕਣ ਦੀ ਥਾਂ ਚਲੀ ਗਈ, ਦੂਜਾ ਉਹ ਜੇ ਬਚ ਵੀ ਗਏ ਉਹ ਭੁੱਖੇ ਨੇ, ਦੌੜ ਨਹੀਂ ਸਕਦੇ, ਸੋ ਦੂਜਿਆਂ ਨੇ ਉਹਨਾਂ ਨੂੰ, ਜਿਹੜੇ ਦੂਜਿਆਂ ਨੇ ਉਹਨਾਂ ਨੂੰ ਖਾ ਕੇ ਜਿਹਨਾਂ ਨੇ ਗੁਜ਼ਾਰਾ ਕਰਨਾ ਉਹਨੂੰ ਖਾ ਕੇ ਖਤਮ ਕਰ ਦੇਣਗੇ। ਬਿਲਕੁਲ ਬਿਲਕੁਲ। ਸੋ ਇਹ ਜਿਹੜਾ ਇਹ ਚੀਜ਼ ਹੈ ਇਹ ਹੈ ਜਿਹੜੀ ਸਾਡੀ ਜਿਹੜਾ ਜਲਵਾਯੂ ਤਬਦੀਲੀ ਦਾ ਸੰਕਟ ਹੈ, ਜਿਹੜੀ ਉਹਦੀ ਕਰੋਪੀ ਹੈ, ਬਰਬਾਦੀ ਹੈ, ਇਹ ਉਹਦਾ ਚਿਹਰਾ। ਤੇ ਮੁੜ ਕੇ ਫਿਰ ਸਵਾਲ ਉੱਠਦਾ ਕਿ ਅਸੀਂ ਕੀ ਕਰਨਾ। ਅਸੀਂ ਉਹਦੇ ਬਾਰੇ ਗੱਲਾਂ ਕਰਦੇ ਰਹਿੰਦੇ ਹਾਂ। ਆਪਾਂ ਕੁਝ ਪ੍ਰੋਗਰਾਮ 'ਚ ਪਹਿਲਾਂ ਕੀਤੀ ਸੀ ਵੀ ਜਿਵੇਂ ਆਸਟ੍ਰੇਲੀਆ ਦੇ ਵਿੱਚ ਇੰਨਾ ਜ਼ਿਆਦਾ ਸੋਲਰ ਲੱਗਿਆ ਤੇ ਬੈਟਰੀ ਲੱਗੀ, ਵੀ ਮੇਰੇ ਖਿਆਲ ਆਸਟ੍ਰੇਲੀਆ 'ਚ ਹਰ 10 ਘਰਾਂ 'ਚੋਂ ਹੁਣ 4 ਘਰਾਂ ਦੇ ਉੱਤੇ ਸੋਲਰ ਪੈਨਲ ਲੱਗੇ ਨੇ ਤੇ 6 ਲੱਖ ਤੋਂ ਵੱਧ ਘਰਾਂ ਦੇ ਵਿੱਚ ਬੈਟਰੀਆਂ ਲੱਗੀਆਂ ਨੇ। ਸੋ ਜੇ ਤੁਸੀਂ ਇਹ ਲਵਾ ਸਕਦੇ ਹੋ, ਸਰਕਾਰ ਦੀਆਂ ਚੱਲ ਰਹੀਆਂ ਨੇ ਸਬਸਿਡੀ, ਉਹ ਲਵਾਓ। ਪਰ ਜ਼ਰੂਰੀ ਨਹੀਂ ਕਿ ਅਸੀਂ ਇੱਡੇ ਵੱਡੇ ਵੱਡੇ ਕੰਮ ਕਰਨੇ ਨੇ, ਕੋਈ ਕੋਈ ਬੰਦਾ ਰੈਂਟ 'ਤੇ ਰਹਿ ਸਕਦਾ। ਅਤੇ ਸਾਨੂੰ ਆਪਣੀ ਜਿਹੜੀ ਜ਼ਿੰਦਗੀ ਦੇ ਪਹਿਲੂ ਨੇ ਉਹਨਾਂ ਸਾਰਿਆਂ 'ਤੇ ਝਾਤ ਮਾਰਨ ਦੀ ਲੋੜ ਹੈ। ਅਤੇ ਉਹਦੇ ਵਿੱਚ ਜਿਹੜਾ ਸਾਡਾ ਖਾਣਾ, ਜਿਹੜਾ ਤੁਸੀਂ ਅੱਜ ਹਰੇਕ ਇੱਥੇ ਆਪਣੇ ਘਰਾਂ 'ਚ ਬੈਕਯਾਰਡ ਹੁੰਦਾ ਜਾਂ ਤੁਹਾਨੂੰ ਕੋਈ ਨਾ ਕੋਈ ਥਾਂ ਹੁੰਦੀ ਆ, ਜੇ ਤੁਸੀਂ ਆਪਣਾ ਖਾਣਾ ਵੀ ਪੈਦਾ ਕਰ ਸਕੋ ਥੋੜਾ ਬਹੁਤਾ, ਭਾਵੇਂ ਟਮਾਟਰਾਂ ਦੇ ਬੂਟੇ ਹੋਣ, ਮਿਰਚਾਂ ਦੇ ਬੂਟੇ ਹੋਣ, ਉਹਦੇ ਨਾਲ ਵੀ ਜਿਹੜਾ ਤੁਹਾਡਾ ਕਾਰਬਨ ਫੁੱਟਪ੍ਰਿੰਟ ਘਟੇਗਾ।

0: ਤੇ ਜਦੋਂ ਤੱਕ ਅਸੀਂ ਕਾਰਬਨ ਮਿਸ਼ਨ ਵੀ ਘਟਾਉਂਦੇ ਜਿੰਨੇ ਅਸੀਂ ਭਾਰਤ ਵਾਤਾਵਰਣ ਦੇ ਵਿੱਚ, ਉਹਨਾਂ ਚਿਰ ਜਿਹੜੀ ਬਰਬਾਦੀ ਹੁਣ ਚੱਲ ਰਹੀ ਹੈ, ਆਉਣ ਵਾਲੀ ਬਰਬਾਦੀ ਇਦੋਂ ਵੱਧ ਹੋਏਗੀ, ਘੱਟ ਨਹੀਂ। ਤੇ ਜੇ ਅਸੀਂ ਆਪਣੇ ਮਿਸ਼ਨ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਘੱਟੋ ਘੱਟ ਅਸੀਂ ਇਸ ਬਰਬਾਦੀ ਨੂੰ ਹੋਰ ਜ਼ਿਆਦਾ ਭਿਆਨਕ ਹੋਣ ਤੋਂ ਬਚਾ ਸਕਦੇ।
1: ਤੁਸੀਂ ਆਪਣਾ ਸਰਦਾ ਬੰਦਾ ਯੋਗਦਾਨ ਪਾ ਰਹੇ ਹੋ ਗਏ ਐਟਲੀਸਟ, ਨਾਲੇ ਵੈਸੇ ਤੁਹਾਡਾ ਡੇ ਟੂ ਡੇ ਵੀ ਤੇ ਫਾਇਦਾ ਹੈ ਨਾ।
0: ਬਿਲਕੁਲ ਜੀ, ਅੱਜ ਦੀ ਤਾਰੀਖ ਦੇ ਵਿੱਚ ਸਾਨੂੰ ਉਹ ਕਹਿੰਦੇ ਵੀ ਵਿਗਿਆਨੀ ਕਹਿੰਦੇ ਨੇ ਅੱਜ ਦੀ ਤਾਰੀਖ 'ਚ ਧਰਤੀ ਨੂੰ ਬਚਾਉਣਾ ਧਰਤੀ ਨੂੰ ਬਰਬਾਦ ਕਰਨ ਨਾਲੋਂ ਸਸਤਾ ਸੌਦਾ ਹੈ। ਸੋ ਤੁਸੀਂ ਧਰਤੀ ਵੀ ਬਚਾਓ ਤੇ ਆਪਣੇ ਪੈਸੇ ਵੀ ਬਚਾਓ। ਸੋ ਜਿਹੜੀਆਂ ਫੱਡੀਆਂ ਸਾਰੀਆਂ ਟੈਕਨੋਲੋਜੀਜ਼ ਨੇ ਜਿਨ੍ਹਾਂ ਦਾ ਕਲਾਈਮੇਟ ਚੇਂਜ ਤੇ ਚੰਗਾ ਅਸਰ ਪੈਂਦਾ, ਉਹ ਤੁਹਾਨੂੰ ਪੈਸੇ ਵੀ ਬਚਾਉਂਦੀਆਂ ਨੇ।
1: ਬਹੁਤ ਸ਼ੁਕਰੀਆ ਤੁਹਾਡਾ ਭਾਈ ਸਮਾਂ ਦੇਣ ਦੇ ਲਈ
0: ਹਾਂਜੀ ਬਾਈ ਜੀ, ਧੰਨਵਾਦ, ਬਹੁਤ ਬਹੁਤ
1: ਜੀ। ਦੋਸਤੋ, ਇਹ ਸਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ, ਅਤੇ ਸਾਡੇ ਨਾਲ ਹਰ ਹਫ਼ਤੇ ਸਾਂਝ ਪਾ ਕੇ ਅਤੇ ਸਾਨੂੰ ਦੱਸਦੇ ਨੇ ਕਿ ਕੀ ਆਪਾਂ ਕਰ ਸਕਦੇ ਹਾਂ, ਕੀ ਸਾਡੇ ਆਸ ਪਾਸ ਹੋ ਰਿਹਾ, ਜਿਹੜੀਆਂ ਚੀਜ਼ਾਂ ਦਾ ਸਾਡਾ ਕੋਈ ਸਿੱਧੇ ਤਰੀਕੇ ਦੇ ਨਾਲ ਧਿਆਨ ਨਹੀਂ ਹੁੰਦਾ, ਉਸ ਪਾਸੇ ਨੂੰ ਕੁਛ ਸੰਕੇਤ ਕਿ ਆਪਾਂ ਕਿਹੜੇ ਪਾਸੇ ਨੂੰ ਜਾ ਰਹੇ ਹਾਂ, ਧਰਤੀ ਕਿਹੜੇ ਪਾਸੇ ਨੂੰ ਜਾ ਰਹੀ ਹੈ, ਤਾਪਮਾਨ ਵਧਣ ਦੇ ਕਰਕੇ ਕੀ ਨੁਕਸਾਨ ਹੋ ਰਹੇ ਨੇ, ਆਪਾਂ ਉਹਦੇ ਵਿੱਚ ਕੀ ਘਰੇ ਬੈਠੇ ਯੋਗਦਾਨ ਪਾ ਸਕਦੇ ਹਾਂ। ਸੋ ਇਸ ਪ੍ਰੋਗਰਾਮ ਦੇ ਬਾਰੇ ਆਪਣੀ ਫੀਡਬੈਕ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਦਿਓ ਇਜਾਜ਼ਤ, ਹੱਸਦੇ ਖੇਡਦੇ ਰਹੋ, ਤੰਦਰੁਸਤ ਰਹੋ, ਵਾਤਾਵਰਣ ਦਾ ਖਿਆਲ ਰੱਖੋ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਸਾਡੇ ਕੋਲ ਤਾਂ ਬਟੂਆ ਹੀ ਨੀ ਹੈਗਾ।
1: ਛੱਡੋ ਇੱਕਦਮ ਮੇਰੀ ਆਵਾਜ਼ ਨੂੰ ਕੀ ਹੋ ਗਿਆ ਜਿੱਦਾਂ ਜਹਾਜ਼ ਚ ਨੀ ਉੱਪਰ ਚੜੀਦਾ ਤੇ ਆਵਾਜ਼ ਏਦਾਂ ਦੀ ਆਉਣ ਲੱਗ ਪਈ, ਤੁਹਾਡੇ ਵੀ ਕੰਨ ਚ ਏਦਾਂ ਹੋਣਗੇ ਕਿ ਨਹੀਂ?
0: ਭਾਜੀ ਆਪਾਂ ਉੱਪਰਲੀ ਮੰਜ਼ਿਲ ਤੇ ਬੈਠੇ,
1: ਦੇਖੋ
0: ਅਸੀਂ ਫ੍ਰੀ ਚ ਫੀਲਿੰਗ ਨੀ ਦਿੱਤੀ ਜਹਾਜ਼ ਵਾਲੀ, ਲਿਆ ਕੱਢੋ ਦੱਸ ਦਾਲ
1: ਯਾਰ, ਜਹਾਜ਼ ਵਾਲੀ ਫੀਲਿੰਗ ਨੀ ਦਿਓ, ਜਦੋਂ ਜਹਾਜ਼ ਉਲਟਾ ਕਰਦਾ ਸੀ ਉਹ ਵਾਲੀ ਨਾ ਦਿਓ,
0: ਉਹ ਵੀ ਹੋ ਗਿਆ ਸੀਗਾ ਕੰਮ ਹਨਾ।
1: ਹਾਂ ਹੋਰ ਸੁਣਾਓ,
0: ਪਿਛਲੇ ਹਫ਼ਤੇ ਹੋਇਆ ਸੀ
1: ਪਿਛਲੇ, ਹਾਂ ਪਿਛਲੇ ਆਪਾਂ ਗੱਲ ਵੀ ਕੀਤੀ ਸੀ, ਹਾਂ ਸ਼ਾਇਦ, ਹਾਂ ਹੋ ਸਕਦਾ ਜਿਹਨਾਂ ਦੇ ਸਮੋਸੇ ਸਮੋਸੇ ਹੁਣ ਆਏ ਸਿੱਧੇ ਮੂੰਹ ਚੋਂ ਪਏ ਹੁਣ ਜਿਹੜੇ ਟੇਢੇ ਹੋ ਗਏ ਹੁਣ।
0: ਇੱਕ ਨਾ ਅੱਜ ਸਵੇਰੇ ਖਬਰਾਂ ਦੇ ਵਿੱਚ ਆਪਾਂ ਹੁਣ
1: ਪਰ ਹੁਣ ਸਾਡਾ ਪ੍ਰੋਗਰਾਮ ਸ਼ੁਰੂ ਹੋ ਗਿਆ ਜੀ, ਤੇ ਜੇ ਤੁਸੀਂ ਇਧਰ ਉਧਰ ਚੱਲਦੇ ਪਏ ਹੋ ਤੇ ਆ ਜਾਓ ਫਿਰ ਰੇਡੀਓ ਨੂੰ ਆਨ ਕਰੋ, ਜਿਹੜੇ ਰੇਡੀਓ ਸੁਣਦੇ ਪਏ ਆ ਤੇ ਸਾਨੂੰ ਤੁਸੀਂ ਮੈਸੇਜ ਕਰਕੇ ਦੱਸਣਾ ਵੀ ਪੂਰੀ ਆਵਾਜ਼ ਆ ਰਹੀ ਹੈ, ਸਾਰਾ ਕੁਝ ਚੱਲਦਾ ਪਿਆ ਤੇ ਕਿੱਦਾਂ ਤੁਹਾਡਾ ਦਿਨ ਤੁਸੀਂ ਕਿੱਦਾਂ ਬਤੀਤ ਕੀਤਾ। ਤੇ ਅੱਜ ਭਾਜੀ ਦੋ ਚੀਜ਼ਾਂ ਮੈਂ ਸੁਣ, ਮਤਲਬ ਮੈਂ ਜਿਹੜੇ ਲਿਸਨਰਸ ਹੈ ਨਾ ਉਹਨਾਂ ਨੂੰ ਕਹਿਣਾ ਚਾਹੁੰਦਾ ਵਾਂ ਵੀ ਦੇਖੋ ਤੁਹਾਡੇ ਨਾਲ ਇਹੋ ਜਿਹੀ ਚੀਜ਼ ਹੋਈ ਹੈ ਵੀ ਜਿਹੜੀ ਤੁਸੀਂ ਏਦਾਂ ਕਹੀ ਹੋਵੇ ਵੀ ਯਾਰ ਆਹ ਚੀਜ਼ ਵੇਖੀ ਹੈ ਤੇ ਉਸੇ ਵੇਲੇ ਕੋਈ ਨਾ ਕੋਈ ਚੀਜ਼ ਹੋ ਗਈ ਹੋਵੇ,
0: ਹੈ
1: ਅੱਜ ਕੀ ਹੋਇਆ ਮੈਂ ਤੁਹਾਨੂੰ ਦੱਸਦਾ, ਠੀਕ ਹੈ?
0: ਮੈਂ ਦਿਨ ਚ ਸਾਰਾ ਦਿਨ ਸੋਚਦਾ ਵੀ ਕੋਈ 10 ਲੱਖ ਡਾਲਰ ਮਿਲ ਜਾਣ, 2 ਲੱਖ ਡਾਲਰ, $1,00,000 ਹੀ ਮਿਲ ਜਾਵੇ, ਹੁੰਦਾ ਨੀ।
1: ਅੱਛਾ ਹੁੰਦਾ ਨੀ। ਅੱਜ ਨਾ ਮੈਂ ਹੁਣੇ ਜਦੋਂ ਆ ਰਿਹਾ ਸੀ ਨਾ ਗੱਡੀ ਵਿੱਚ ਤੇ ਤੁਸੀਂ ਖਬਰਾਂ ਸੁਣਾਉਣ ਡਿਆ ਸੀ ਉਸ ਟਾਈਮ ਨਾ, ਉਸ ਟਾਈਮ ਖਬਰਾਂ ਦਾ ਟਾਈਮ ਸੀ, ਠੀਕ ਹੈ?
0: ਦੁਪਹਿਰ ਵੇਲੇ
1: ਨਹੀਂ, ਹੁਣੇ 4 ਵਜੇ ਜਿਹੜੀ ਤੁਸੀਂ ਸਟਾਰਟ ਕਰਦੇ ਹੋ ਨਾ, ਤੇ ਮੈਂ ਨਾ ਇੱਥੇ ਵਰਕਰ ਕਿਹੜਾ ਬਣਾ ਜਿਹੜਾ,
0: ਹਾਂਜੀ ਹਾਂਜੀ,
1: ਉਹ ਸਿਗਨਲ ਤੇ ਖਲੋਤਾ,
0: ਓਕੇ,
1: ਮੈਂ ਨਾ ਐਂ ਕਰਕੇ ਵੇਖਣਾ ਤੇ ਵਰਕਰ ਲਿਖਿਆ ਸੀ, ਉਸੇ ਵੇਲੇ ਤੁਸੀਂ
0: ਗਿੱਗਰ
1: ਯਾਰ ਹੱਦ ਹੋ ਗਈ ਥੋੜੇ, ਮੈਂ ਵਰਕਰ ਉੱਤੇ ਲਿਖਿਆ ਤੇ ਤੁਸੀਂ ਗਿੱਗ ਵਰਕਰ ਦੀ ਕਰਦੀ ਗੱਲ,
0: ਤੁਸੀਂ ਐਂ ਨੀ ਕਹਿਤਾ ਮੈਂ ਉਸੇ ਵਕਤ ਉਹ ਡਿਲੀਵਰੀ ਕਰਕੇ ਆਇਆ ਸੀ।
1: ਬਿਮਾਰ ਚੱਲਣ ਡਿਆ ਉਬਰ ਈਟ ਕਰਕੇ ਆਉਣੇ,
0: ਕਿਉਂਕਿ
1: ਮੇਰੇ ਕੋਲ ਹੈਗਾ ਉਬਰ ਈਟ ਵਾਲਾ ਲਾ।
0: ਅੱਛਾ ਲਾਇਸੈਂਸ ਹੈ ਤੁਹਾਡੇ ਕੋਲ?
1: ਲਾਇਸੈਂਸ ਨਹੀਂ, ਇਹਦੇ ਤੇ ਐਪ ਹੁੰਦੀ ਆ। $31 ਹੋ ਗਿਆ ਤੇ ਕਿਉਂ ਨਾ ਆਪਾਂ 2 ਘੰਟੇ ਲਾ ਕੇ ਫੇਰ ਹੀ ਰੇਡੀਓ
0: ਨਾਲੇ ਦਿਹਾੜੀ ਪਾ ਲਈ।
1: ਤੇ ਨਹੀਂ ਏਦਾਂ ਹੁਣ ਅੱਧੇ ਘੰਟੇ ਚ ਏਦਾਂ 2 ਚੀਜ਼ਾਂ ਹੋਈਆਂ, ਇੱਕ ਤੇ ਆਹ ਚੀਜ਼ ਹੋ ਗਈ, ਠੀਕ ਹੈ? ਹੁਣ ਮੈਂ ਗੱਡੀ ਲਾਈ ਪਾਰਕਿੰਗ ਤੇ, ਠੀਕ ਹੈ? ਗੱਡੀ ਤੋਂ ਪਾਰਕਿੰਗ ਲਈ ਨਾ ਅੱਗੇ ਸਾਹਮਣੇ ਨਾ ਉਹ ਲਿਫਟ ਪੂਰੀ ਦਿਖਦੀ ਪਈ ਸੀ ਮੈਨੂੰ, ਮੈਂ B2 ਤੇ ਸੀ, ਠੀਕ ਹੈ? ਮੈਂ ਕਿਹਾ ਯਾਰ ਕਦੀ ਨਾ ਕਦੀ ਤੇ ਏਦਾਂ ਹੋਏਗਾ ਵੀ ਮੈਂ ਲਿਫਟ ਦਾ ਬਟਨ ਦਬਾਵਾਂ ਤੇ ਉਸੇ ਵੇਲੇ ਚਾਹ ਚੜ ਜਾਏ, ਮਤਲਬ ਕੋਈ ਉੱਤੋਂ ਦਬਾ ਦੇ, ਏਦਾਂ ਵਾਲੇ ਮੈਂ ਸੋਚ ਹੀ ਰਿਹਾ। ਉਹ ਮੈਂ ਦਬਾਈ, ਉਹ ਸੱਚੀ ਉੱਤੇ ਚਲੇ ਗਈ। ਮੈਂ ਆਖਿਆ ਯਾਰ ਹੱਦ ਹੋ ਗਈ, 2 ਚੀਜ਼ਾਂ ਮੇਰੇ ਨਾਲ ਐਰਕੀ ਹੋ ਗਈ ਆ।
0: ਦਰਖਤ ਹੁੰਦਾ ਸੀਗਾ ਸਾਡੇ ਘਰ ਦੇ ਬਾਹਰ, ਤੇ ਮੈਂ ਉਹਨੂੰ ਡੇਲੀ ਕਹਿੰਦੀ ਰਹਿੰਦੀ ਹੁੰਦੀ ਸੀ ਵੀ ਮੈਂ ਵੱਡਾ ਬਣਨਾ ਹੈ, ਮੈਂ ਕਮਾਈ ਕਰਨੀ ਹੈ, ਕਰਨਾ ਹੈ ਨਾ, ਤੇ ਉਹ ਕਹਿੰਦੀ ਉਹ ਦਰਖਤ ਹੌਲੀ ਹੌਲੀ ਬਿਮਾਰ ਹੁੰਦਾ ਗਿਆ ਤੇ ਮੈਂ ਅਮੀਰ ਹੁੰਦੀ ਗਈ।
1: ਅੱਛਾ।
0: ਤੇ ਕਹਿੰਦੀ ਐ ਦਰਖਤ ਸੁਣ ਲੈਂਦੇ ਨੇ, ਸਾਡੇ ਘਰ ਦੇ ਬਾਹਰ ਵੀ ਲੱਗਿਆ ਹੋਇਆ। ਮੈਂ ਹੁਣ ਜਾ ਕੇ ਗੱਲਾਂ ਕਹੀਆਂ ਵੀ ਥੋੜਾ ਜਿਹਾ ਭਰਾਵਾ ਪੈਸੇ ਦੇ ਦੇ, ਥੋੜੇ ਪੈਸੇ ਦੇ ਦੇ, ਥੋੜੇ ਪੈਸੇ। ਮੈਂ ਗਰੀਬ ਹੋਈ ਜਾ ਰਿਹਾ, ਦਰਖਤ ਵੱਡਾ
1: ਤੁਹਾਡੇ ਘਰ ਦਾ ਦਰਖਤ ਤੇ ਲੈਂਡਮਾਰਕ ਹੈਗਾ ਵਾ, ਉਹ ਗਲੀ ਜੀ ਕੋਈ ਨੀ ਦੇਖਦਾ ਤੁਹਾਡੇ ਘਰ ਦੀ ਅੰਦਰ,
0: ਹੋਰ ਵੱਡਾ ਹੋਈ ਜਾ ਰਿਹਾ ਭਾਜੀ। ਇੱਧਰ ਪੈਸੇ ਆ ਨਹੀਂ ਰਹੇ, ਉੱਧਰ ਉਹ ਅਮੀਰ ਹੋਈ ਜਾ ਰਹੇ,
1: ਗੱਡੀ ਤੋਂ ਪਤਾ ਲੱਗਦਾ ਤੁਹਾਡੀ ਤੋਂ, ਜਿੱਦੇ ਵੱਡੀ ਹੋਈ ਜਾ ਰਹੇ ਉਹਦੇ ਪੰਛੀ ਉੱਤੇ ਆਈ ਜਾ ਰਹੇ।
0: ਹਾਂ, ਮੇਰੀ ਗੱਡੀ ਤੋਂ ਪਤਾ ਲੱਗਦਾ ਵੀ ਪਤਾ ਝੜਦਾ ਮੌਸਮ ਹੈ।
1: ਹਾਂ ਸਹੀ ਗੱਲ।
0: ਤੇ ਅੱਛਾ ਖਬਰਾਂ ਦੀ ਗੱਲ ਆਪਾਂ ਕਰ ਰਹੇ ਸੀਗੇ,
1: ਖਬਰਾਂ ਛੱਡੋਗਾ ਭਾਜੀ, ਖਬਰਾਂ ਰੋਜ਼ ਹੀ ਕਰੀ ਦੀਆਂ, ਟੈਨਸ਼ਨ ਵਾਲੀਆਂ ਖਬਰਾਂ ਹੈ, ਖਬਰਾਂ ਤੁਸੀਂ ਸੁਣਾਉਂਦੇ ਐਵੇਂ ਟੈਨਸ਼ਨ ਹੋ ਜਾਂਦੀ ਹੈ, ਹਾਸੇ ਅੱਜ ਨਾ ਏਦਾਂ ਹੀ ਚੱਲਦਾ, ਹਾਸੇ ਮਜ਼ਾਕ ਕਰਦੇ ਆ ਬਸ।
0: ਅੱਗੇ ਕੰਮ ਦੀ ਗੱਲ ਕਰ,
1: ਅੱਗੇ ਕੋਈ ਸਾਡੀ ਸ਼ੋਅ ਚ ਕਿਹੜਾ ਕੋਈ ਇਨਫੋਰਮੇਸ਼ਨ ਦੀ ਗੱਲ ਹੁੰਦੀ ਹੈ, ਏਦਾਂ ਹੀ ਹੁੰਦਾ ਵਾ, ਟਾਈਮ ਪਾਸ ਜਿਹਾ ਹੁੰਦਾ ਵਾ।
0: ਨਹੀਂ ਉਹ ਅਸਲ ਦੇ ਵਿੱਚ ਨਾ ਖਬਰ ਹਵਾਈ ਜਹਾਜ਼ ਦੇ ਨਾਲ ਹੀ ਜੁੜੀ ਹੋਈ,
1: ਫਿਰ ਤੁਸੀਂ ਫਿਰ ਸਾਰੇ ਲਿਸਨਰ ਕਹਿੰਦੇ ਫਿਰ ਮੌਕੇ ਤੇ ਮੌਕਾ ਕਰ ਦਿੰਦੇ ਆ, ਤੁਸੀਂ ਮੌਕੇ ਤੇ ਚੌਕਾ ਮਾਰ ਦਿੰਦੇ ਆ, ਮਤਲਬ ਜਦੋਂ ਹੁਣ ਜਹਾਜ਼ ਦੀ ਗੱਲ ਹੈ ਤੇ ਤੁਸੀਂ ਹੁਣ ਜਹਾਜ਼ ਦੀ ਖਬਰ ਸੁਣਾ ਦੇਣ ਲੱਗੇ ਹੋ। ਅੱਛਾ ਜਹਾਜ਼ ਤੁਸੀਂ ਬਣਾਉਣ ਲੱਗ ਪਏ ਹੋ?
0: ਨਹੀਂ ਨਹੀਂ ਬਣਾਉਣ ਨੀ ਲੱਗ ਪਿਆ,
1: ਉਡਾਉਣ ਲੱਗ ਪਏ ਹੋ?
0: ਉਡਾਨ ਵੀ ਨੀ, ਉਹ ਕਾਗਜ਼ ਵਾਲੇ
1: ਕਾਗਜ਼ ਵਾਲੇ ਮੈਂ ਤਾਂ ਗੇਮ ਵੀ ਖਡਾਉਣਾ ਹੁੰਦਾ
0: ਜਿਹੜਾ ਅੱਜ ਦੀ ਖਬਰ ਹੈ ਪਹਿਲਾਂ ਫਿਰ ਖਬਰ ਕਰੀਏ ਫਿਰ ਆਪਣੇ ਅੰਦਾਜ਼
1: ਮਤਲਬ ਸ਼ੁਰੂ ਕਰ ਦਈਏ ਤੁਸੀਂ ਕਹਿੰਦੇ ਹੋ
0: ਅੱਜ ਦੀ
1: ਮਤਲਬ ਕੋਈ ਚਾਹ ਪਾਣੀ ਕੁਛ ਤੁਸੀਂ ਮੈਨੂੰ ਕੁਝ ਦਾ ਮਤਲਬ ਕੋਈ ਆਉਂਦਾ ਕੋਈ ਚਾਹ
0: ਪਾਣੀ ਦਿੱਤਾ ਹੈ
1: ਔਰ ਪਾਣੀ ਤੇ ਮੈਂ ਆਪ ਲਿਆ ਦਿੱਤਾ ਸਾਰੇ ਚੋਰ ਫੜੇ ਚੜ ਗਏ ਹਾਂ ਪਰ ਬਹੁਤ ਵਧੀਆ ਪਾਣੀ ਹੈ ਤੁਹਾਡਾ
0: ਤੁਹਾਨੂੰ ਪਿਲਾਉਂਦੇ ਹਾਂ ਥੋੜਾ ਵਧੀਆ ਵਧੀਆ ਪਾਣੀ ਪਿਲਾਉਂਦੇ
1: ਹਾਂ ਬਿਸਲੇਰੀ
0: ਅੱਗੇ ਚਲੋ
1: ਚਲੋ ਜੀ
0: ਐਕਵਾਫੀਨਾ ਬੁਲਾਉਂਦੇ
1: ਐਕਵਾਫੀਨਾ ਫੀਨੇ ਨੱਕਦੇ ਨੇ ਤੁਹਾਨੂੰ ਨੱਕ ਜਿਹੜਾ ਫੀਨਾ ਇੱਥੇ ਐਕਵਾਫੀਨਾ ਚੱਲਣ ਡਿਆ ਵਾ
0: ਚਲੋ ਜੀ ਅੱਜ ਦੀ ਪ੍ਰੋਗਰਾਮ ਦੀ ਪਹਿਲੀ ਖਬਰ
1: ਪਹਿਲੀ ਨਹੀਂ ਖਬਰ ਸ਼ੱਕ ਨੂੰ ਹੋਏ
0: ਸੋ ਅੱਜ ਦੀ ਖਬਰ ਬੜੀ ਬੇਕਾਰ ਹੈ ਚ ਪਹਿਲੀ ਖਬਰ ਜਹਾਜ਼ ਦੇ ਨਾਲ ਹੀ ਜੁੜੀ ਹੋਈ ਹੈ ਅਸਲ ਦੇ ਵਿੱਚ ਸਾਰੀਆਂ ਜ਼ਿਆਦਾਤਰ ਖਬਰਾਂ ਜਹਾਜ਼ਾਂ ਦੇ ਨਾਲ ਜੁੜੀਆਂ ਹੋਈਆਂ
1: ਜਹਾਜ਼ ਤੇ ਜਾਈਏ ਕਿ ਨਾ ਜਾਈਏ ਇਹ ਦੱਸੋ
0: ਇੱਕ ਤਾਂ ਖਬਰ ਛੱਡੋ ਇਹ ਨਾ ਬੜੀ ਇੰਟਰਸਟਿੰਗ ਇੱਕ ਬਹਿਸ ਤੁਰੀ ਹੋਈ ਹੈ ਸੋਸ਼ਲ ਮੀਡੀਆ ਦੇ ਉੱਤੇ
1: ਹਾਂਜੀ
0: ਕਿ ਜਿਹੜੇ ਛੋਟੇ ਬੱਚੇ ਨੇ ਜਦੋਂ ਤੁਸੀਂ ਹਵਾਈ ਸਫ਼ਰ ਕਰਨਾ ਤੇ ਛੋਟੇ ਬੱਚਿਆਂ ਨੂੰ ਇੱਕ ਨਾ ਹਵਾਈ ਸਫ਼ਰ ਦਾ ਇੱਕ ਜਿਵੇਂ ਕਹਿੰਦੇ ਹੁੰਦੇ ਨਾ ਕਿ ਐਟੀਕੇਟਸ ਤਾਂ ਉਦਾਂ ਏਅਰਪੋਰਟ ਐਟੀਕੇਟਸ ਵੀ ਹੁੰਦੇ ਹੁੰਦੇ ਨੇ ਇਹ ਵੀ ਅੱਜ ਕੱਲ ਇੱਕ ਬੜੀ ਨਵੀਂ ਚੀਜ਼ ਤੁਰੀ ਹੋਈ ਹੈ ਤੁਹਾਨੂੰ ਏਅਰਪੋਰਟ ਐਟੀਕੇਟਸ ਹੈਗੇ ਨੇ ਵੀ ਹਵਾਈ ਅੱਡੇ ਤੇ ਕਿਵੇਂ ਵਿਚਰਨਾ ਹੈਗਾ ਹਨਾ ਉਹੀਓ ਐ ਲੱਤਾਂ ਪਸਾਰ ਕੇ ਤੁਸੀਂ ਉਹਦੇ ਤੇ ਰੈਕਲਾਈਨਰ ਤੇ ਬੈਠੇ ਰਹੋ ਤੇ ਉੱਚੀ ਉੱਚੀ ਗਾਹ ਪਾਈ ਜਾਵਾਂ ਹਨਾ ਜਾਂ ਐਰੋਪਲੇਨ ਐਟੀਕੇਟਸ ਏਵੀਏਸ਼ਨ ਐਟੀਕੇਟ ਤੁਹਾਨੂੰ ਪਿਛਲੀ ਵਾਰ ਇਹ ਵੀ ਦੱਸਿਆ ਸੀ ਏਵੀਏਸ਼ਨ ਐਟੀਕੇਟਸ ਵਿੱਚ ਇਹ ਹੈ ਕਿ ਤੁਸੀਂ ਹਵਾਈ ਸਫ਼ਰ ਜਦੋਂ ਕਰਨਾ ਤਾਂ ਤੁਹਾਨੂੰ ਪਤਾ ਹੈ ਕਿ ਕਿਵੇਂ ਕਰਨਾ ਹੈਗਾ ਹਨਾ ਉਹਦੇ ਚ ਕੁਛ ਡੂਜ਼ ਐਂਡ ਡੋਂਟਸ ਨੇ
1: ਸਹੀ ਗੱਲ
0: ਕੈਨੇਡਾ ਦੇ ਵਿੱਚ ਇੱਕ ਬੱਚਾ ਜਿਹੜਾ ਸੀਗਾ ਛੋਟਾ ਬੱਚਾ
1: ਹਾਂਜੀ
0: ਉਹ ਸੀਟ ਬੈਲਟ ਨਹੀਂ ਸੀ ਲਗਾ ਰਿਹਾ
1: ਓ ਅੱਛਾ
0: ਤੇ ਉਹਨੇ ਸੀਟ ਬੈਲਟ ਨਹੀਂ ਲਗਾਈ ਤੇ ਸੀਟ ਬੈਲਟ ਨਾ ਲਗਾਉਣ ਕਰਕੇ ਉਹ ਐਂ ਉੱਥੇ ਉੱਟੀ ਜਾ ਰਿਹਾ ਸੀਗਾ ਉੱਤੇ ਹਨਾ
1: ਔਰ ਸੀਟ ਬੈਲਟ ਲਗਾਈ ਨਹੀਂ
0: ਉਹ ਲਗਾਈ ਨਹੀਂ ਹਾਲੇ ਜਹਾਜ਼ ਆ ਜਿਵੇਂ ਪਾਰਕਿੰਗ ਚ ਨਹੀਂ ਲੱਗਿਆ ਹੁੰਦਾ
1: ਹਾਲੇ ਠੀਕ ਹੈ
0: ਪਾਰਕਿੰਗ ਚੋਂ ਐਂ ਨਿਕਲ ਕੇ ਰਿਵਰਸ ਹੁੰਦਾ
1: ਥੋੜਾ ਜਿਹਾ ਇੰਜੋਇਮੈਂਟ ਜਿਹਾ ਕਰਦਾ
0: ਰਿਵਰਸ ਕਰਕੇ ਫਿਰ ਐਂ ਉਹਨੂੰ ਟਰੈਕ ਤੇ ਲਿਆਉਂਦੇ ਹੁੰਦੇ
1: ਨੇ ਹਾਂਜੀ ਹਾਂਜੀ ਸਹੀ ਹੈ
0: ਫਿਰ ਐਂ ਉਹ ਜਿਵੇਂ ਜਾਣ ਲੱਗਦਾ ਹਨਾ
1: ਪੂਰਾ ਸਿੱਧਾ
0: ਉਹਨੇ ਉਦੋਂ ਹੀ ਕਸਮਾਨ ਪਾ ਲਿਆ
1: ਉੱਤੇ
0: ਹਲੇ ਤੁਰਿਆ ਵੀ ਨਹੀਂ ਸੀਗਾ ਜਹਾਜ਼ ਨੇ ਸਪੀਡ ਵੀ ਨਹੀਂ ਸੀ ਪੜੀ
1: ਹਲੇ ਬਸ ਆਪਣੀ ਲਾਈਨ ਤੇ ਐਂ ਕਰਕੇ ਸ਼ੁਰੂ ਜਿਹਾ ਹੋਇਆ
0: ਗਰਮ ਜਿਹਾ ਹੀ ਹੋ ਰਿਹਾ ਸੀ
1: ਹਾਂ
0: ਤੇ ਕੈਨੇਡਾ ਪੋਰਟਰ ਏਅਰਲਾਈਨ ਆ ਉੱਥੇ ਲੋਕਲ ਡੋਮੈਸਟਿਕ ਏਅਰਲਾਈਨ ਆ ਜਿਵੇਂ ਇੱਥੇ ਆਪਣੇ ਕਿਹੜੀ ਹੈ ਵਰਜਿਨ ਹੈ ਜੈਟ ਏਅਰਵੇਜ਼
1: ਹੈ ਹਾਂਜੀ
0: ਉਹ ਪੋਰਟਰ ਏਅਰਲਾਈਨ ਦਾ ਜਹਾਜ਼ ਸੀ
1: ਅੱਛਾ ਜੀ
0: ਤੇ ਉਹ ਕਹਿੰਦੇ ਜਵਾਕ ਉੱਠਣ ਲੱਗ ਗਿਆ ਤੇ ਜਿਹੜੇ ਵੀ ਉਹਦੇ ਪੇਰੈਂਟਸ ਹੋਣਗੇ ਉਹ ਕਰੂ ਵਾਲੇ ਜਿਵੇਂ ਕੁੜੀਆਂ ਜਿਹੜੀਆਂ ਆਈਆਂ ਉਹਨਾਂ ਨੂੰ ਆ ਕੇ ਪੇਰੈਂਟਸ ਨੂੰ ਕਹਿੰਦੀ ਵੀ ਇਹਨੂੰ ਬਿਠਾਓ ਸੀਟ ਬੈਲਟ ਲਗਾਓ
1: ਸੀਟ ਬੈਲਟ ਤੇ ਜ਼ਰੂਰੀ ਹੈ
0: ਉਹ ਕਹਿੰਦੀ ਮੈਂ ਕੀ ਕਰਾਂ ਉੱਠੀ ਜਾਂਦਾ ਇਹ
1: ਅੱਛਾ ਅਸੀਂ ਏਦਾਂ ਕਰਕੇ ਉੱਠੀ ਜਾ ਰਿਹਾ ਸੀ
0: ਖੜਾ ਹੋਈ ਜਾ ਰਿਹਾ ਸੀ ਸੀਟ ਦੇ ਉੱਤੇ ਤੇ ਉਹ ਕਹਿੰਦੇ ਵੀ ਇਹਨੂੰ ਬਿਠਾਓ ਥੋੜੀ ਜੀ ਕਹਾ ਸੁਣੀ ਵੱਧ ਹੋ ਗਈ ਉਹ ਕਹਿੰਦੇ ਕਿ ਤੁਸੀਂ ਸਾਨੂੰ ਅਸੀਂ ਟਿਕਟ ਲਈ ਹੈ ਤੁਹਾਡਾ ਦੇਣਾ ਤੁਹਾਡਾ ਸਾਡਾ ਜਵਾਕ ਚਾਹੇ ਖੜਾ ਹੋਵੇ ਚਾਹੇ ਲੇਟੇ ਚਾਹੇ ਜੋ ਮਰਜ਼ੀ ਕਰੇ ਤੁਸੀਂ ਹੁਣ ਐ ਕਿਵੇਂ ਕਹਿਣਾ ਉਹ ਸਟੈਂਡ ਲੈ ਗਏ
1: ਅੱਛਾ ਜੀ
0: ਬਹਿਸ ਹੋਣ ਲੱਗ ਗਈ ਬਹਿਸ ਹੋਈ ਬਹਿਸ ਹੋਈ ਬਹਿਸ ਹੋਈ ਤੇ ਆਲੇ ਦੁਆਲੇ ਜਿਹੜੇ ਪੈਸੇਂਜਰ ਸੀਗੇ ਉਹ ਵਿੱਚ ਵੇ ਉਹ ਕੋਈ ਨੀ ਭੈਣ ਜੀ ਤੁਸੀਂ ਠੰਡੇ ਹੋਵੋ ਭਾਈ ਸਾਹਿਬ ਤੁਸੀਂ ਕੋਈ
1: ਲੱਸੀ ਲੁੱਸੀ ਪੀਓ
0: ਫੜਾਓ ਆਪਣਾ ਬਾਂਦਰ ਜਿਹਾ ਇਹਨੂੰ ਮੈਂ ਬੜਾ ਕੁਛ ਦਿੱਤਾ ਹੋਣਾ
1: ਲਾਲਚ ਵੀ ਨੀ ਲਾਲਚ ਦਿੱਤੀ ਹੋਏਗੀ ਆ ਜਾ ਤੇ ਚੌਕਲੇਟ ਲੈ ਲਈ ਕੋਈ ਹੋਰ
0: ਲਾਲਚ ਉਹਨੂੰ ਇਹੀ ਦਿੱਤਾ ਹੋਣਾ ਵੀ ਅਗਲੀ ਵਾਰ ਤੂੰ ਚਲਾ ਲਈ ਜਾ ਅੱਜ ਬਹਿ ਜਾ
1: ਸਹੀ ਗੱਲ ਹੈ ਭਾਜੀ ਜਹਾਜ਼ ਦੀਆਂ ਕੁੜੀਆਂ ਖਬਰਾਂ ਆਉਂਦੀਆਂ ਹੁਣੇ ਪਿੱਛੇ ਮੈਂ ਵਿਆਹ ਦੇਖਿਆ ਚਲੇ ਇਹ ਖਬਰ ਦੇ ਨਾਲ ਹੀ ਹੁਣੇ ਕਰਾਂਗੇ ਇੱਕ ਕਹਿੰਦੇ ਜਹਾਜ਼ ਚ ਬੰਦਾ ਨਸ਼ਾ ਕਰਕੇ ਪਾਇਲਟ ਬਣਿਆ ਉਹ ਚਲਾ ਰਿਹਾ ਨਸ਼ਾ ਕਰਕੇ ਮੈਂ ਯਾਰ ਹੱਦ ਹੋ ਗਿਆ ਉਹ ਵੀ ਕੋਈ ਖਬਰ ਹੁਣੇ ਮੈਂ ਵੇਖੀ
0: ਪਾਇਲਟ ਬਣ ਗਿਆ
1: ਮਤਲਬ ਪਾਇਲਟ ਹੀ ਬਣ ਗਿਆ ਜਹਾਜ਼ ਚਲਾ ਰਿਹਾ ਨਸ਼ਾ ਕਰਕੇ ਨਸ਼ਾ ਕੀ
0: ਪਾਇਲਟ ਨਸ਼ਾ ਕਰਕੇ
1: ਜਹਾਜ਼ ਚਲਾ ਰਿਹਾ
0: ਮੈਂ ਏਅਰਲਾਈਨ ਦੱਸ ਦੋ ਬਸ ਕੁਛ ਨਾ ਦੱਸੋ ਮੈਨੂੰ ਕਿੱਥੇ ਚਲਾ ਰਿਹਾ ਸੀ ਕਿੱਦਾਂ ਦੀ ਗੱਲ ਤੁਸੀਂ ਏਅਰਲਾਈਨ ਦੱਸ ਦੋ ਮੁਰਗੇ ਟਿਕਟ ਨਹੀਂ ਲੈਂਦੇ ਤਹਿਜੀਬ ਕਿਹਨੇ ਸਿਖਾਣੀ ਹੈ ਸਿਖਾਣਾ ਕਿਵੇਂ ਹੈ ਵੀ ਭਾਈ ਦੀ ਜਹਾਜ਼ ਚ ਅਸੀਂ ਬੈਠ ਗਏ ਦੀ ਮੂਮੈਂਟ ਆਪਾਂ ਘੁੰਮਣ ਚੱਲੇ ਹਾਂ ਪਰ ਤੈਨੂੰ ਇੱਕ ਸ਼ਰਤ ਤੇ ਲੈ ਕੇ ਜਾਵਾਂਗੇ ਜੇ ਟਿੱਕੇ ਬੈਠੇਗਾ ਬੈਲਟ ਲਗਾਏਗਾ
1: ਸਹੀ ਗੱਲ
0: ਤੇ ਫਿਰ ਬੱਚੇ ਮੰਨਦੇ ਨੇ ਅੱਗੇ ਗੱਲ ਨਹੀਂ ਮੰਨਦੇ ਫਿਰ ਉਹ ਚਾਈਲਡ ਸਾਈਕੋਲੋਜੀ ਬਹੁਤ ਸਾਰੀਆਂ ਬਹਿਸਾਂ ਤੁਰ ਪਈਆਂ ਨੇ
1: ਠੀਕ ਹੈ
0: ਕਿ ਬੱਚਿਆਂ ਦੇ ਨਾਲ ਮਾਂ ਬਾਪ ਕਿੱਦਾਂ ਪੇਸ਼ ਹਨ ਮਾਂ ਬਾਪ ਕਰੂ ਮੈਂਬਰ ਦੇ ਨਾਲ ਕਿਵੇਂ ਪੇਸ਼ ਹਨ ਹਨਾ ਏਅਰ ਹੋਸਟਸ ਦੇ ਨਾਲ ਕਿੱਦਾਂ ਏਅਰ ਹੋਸਟਸ ਬੱਚੇ ਦੇ ਨਾਲ ਕਿਵੇਂ ਪੇਸ਼ ਹਨ
1: ਸਾਰਾ ਕੁਝ ਪੂਰਾ ਹੈ, ਸਰਕਲ ਬਣਾਤਾ ਜਿਹੜੇ ਸਾਰਾ ਇੱਦਾਂ ਹੀ ਚੱਲੀ ਜਾ ਰਿਹਾ ਵੀ ਹਾਂ ਸਾਰਿਆਂ ਨੇ ਇੱਕ ਦੂਜੇ
0: ਨਾਲ। ਸਾਡੇ ਵਾਲਿਆਂ ਨੂੰ ਨੀ, ਤੁਸੀਂ ਦੇਖੋ ਜਦੋਂ ਵੀ ਇੱਥੋਂ ਤੁਸੀਂ ਜਾਂਦੇ ਹੋ ਥਾਈ ਚ ਜਾਂ ਮਲੇਸ਼ੀਆ ਚ ਜਾਂ ਚਾਈਨਾ ਚ, ਜਿਹੜੀਆਂ ਤਾਂ ਇੱਥੋਂ ਉੱਥੇ ਤੱਕ ਦੀਆਂ ਫਲਾਈਟਾਂ ਨੇ ਮਿਡਵੇ ਤੱਕ ਦੀਆਂ, ਉਹ ਤਾਂ ਵਧੀਆ ਹੁੰਦੀਆਂ ਨੇ, ਠੀਕ ਠਾਕ ਨੇ। ਉਦੋਂ ਬਾਅਦ ਫਿਰ ਉਹ ਜੋ ਪੈਂਦਾ ਸਪੈਸ਼ਲੀ ਆ ਬੈਂਕਾਕ ਤੋਂ ਉੱਤੇ ਸਿੰਗਾਪੁਰ ਤੋਂ,
1: ਉਹ ਬਾਅਦ ਜਿਹੜੇ ਦੂਜੀਆਂ
0: ਜਿਹੜੇ ਆਪਣੀ ਮੰਡੀਰ ਚੜ੍ਹਦੀ ਆ ਉੱਥੋਂ ਹਰਿਆਣੇ ਗੁਜਰਾਤ ਤੇ ਦਿੱਲੀ ਵਾਲੀ ਤੇ ਪੰਜਾਬ ਵਾਲੀ, ਉਹ ਬੱਸ ਕਰਾ ਦਿੰਦੇ ਨੇ ਏਅਰ ਹੋਸਟਸ ਵਾਲੀ।
1: ਇਹ ਤਾਂ ਹੈ, ਸਾਡੇ ਵਾਲੇ ਤੇ ਏਅਰ ਹੋਸਟਸ ਦੇਖਦੇ ਰਹਿੰਦੇ, ਇੰਨੀ ਸੋਹਣੀ ਓਏ ਸਾਰੇ ਹੋਰ ਕੀ ਆਪਾਂ ਦੇਖਦੇ ਹੁੰਦੇ ਆ, ਇਹ ਤੇ ਬਹੁਤ ਸੋਹਣੀ ਹੈਗੀ ਆ, ਇਹ ਘੱਟ ਸੋਹਣੀ ਹੈਗੀ।
0: ਭਾਬੀ ਜੀ ਸ਼ਾਮਲਾ ਸੁਣਦੇ ਨੀ ਪ੍ਰੋਗਰਾਮ?
1: ਸੁਣਦੇ ਆ, ਉਹ ਵੀ ਕਹਿੰਦੇ ਨੇ ਦੇਖ ਲਾ ਦੇਖ ਲਾ, ਦੋ ਚਾਰ ਪੰਜ ਛੇ ਘੰਟੇ ਹੈਗੇ ਬਸ। ਅੱਛਾ
0: ਮੈਂ ਦੇਖੋ ਅੱਧੇ ਕੁ ਰਾਹ ਤੋਂ ਬਾਅਦ ਤਾਂ ਸੁਰਤ ਜੀ ਨੀ ਰਹਿੰਦੀ ਹੈਗੀ, ਰਾਤ ਤੋਂ ਬਾਅਦ ਇਹ ਹੁੰਦੀ ਆ ਵੀ ਰੋਟੀ ਲਿਆਓ ਯਾਰ, ਲਾਈਟਾਂ ਬੰਦ ਕਰੋ, ਕੰਬਲ ਦੇ ਦੋ ਦੋ ਦੋ। ਤੁਹਾਡਾ ਮਤਲਬ ਫੇਵਰੇਟ ਪਾਰਟ ਕਿਹੜਾ ਏਅਰਪੋਰਟ, ਏਅਰ ਮਤਲਬ ਇਹ ਪੂਰੀ ਜਰਨੀ ਦਾ, ਹਵਾਈ ਅੱਡੇ ਤੇ ਜਾਣਾ ਜਾਂ ਫਿਰ ਉਹਦੇ ਚੋਂ ਖੱਜਲ ਖੁਆਰੀ ਕਰਾਉਣਾ ਲਾਈਨਾਂ ਚ ਲੱਗ ਕੇ, ਜਾਂ ਫਿਰ ਆਪਣਾ ਉਹਦੀ ਵੇਟ ਕਰੀ ਜਾਵਾਂ ਉੱਥੇ ਜਾ ਕੇ ਬਹਿ ਕੇ ਲਾਉਂਜ ਚ, ਜਾਂ ਫਿਰ ਜਹਾਜ਼ ਦੇ ਵਿੱਚ ਜਾਂ ਸਫ਼ਰ ਜਿਹੜਾ ਹੈਗਾ ਉਹ।
1: ਮੇਰਾ ਤੇ ਸਭ ਤੋਂ ਪਾਰਟ ਵਧੀਆ ਹੈਗਾ ਜਦੋਂ ਬਿਲਕੁਲ ਜਹਾਜ਼ ਉੱਪਰ ਜਾ ਕੇ ਜਦੋਂ ਜਹਾਜ਼ ਦੀ ਆਵਾਜ਼ ਵੀ ਨਹੀਂ ਨਾ ਆਉਂਦੀ, ਜਦੋਂ ਠੀਕ ਹੈ ਤੇ, ਕਿਉਂਕਿ ਐਕਚੁਅਲੀ ਕੀ ਆ, ਮੈਂ ਨਾ ਜਦੋਂ ਮੈਨੂੰ ਨੀਂਦ ਬੜੀ ਵਧੀਆ ਲੱਗਦੀ, ਮੈਂ ਨਾ ਜਦੋਂ
0: ਜਹਾਜ਼
1: ਹਾਂ ਮੈਨੂੰ ਆ ਜਾਂਦੀ ਹੈ, ਮੈਂ ਬਿਲਕੁਲ ਮਤਲਬ, ਪਰ ਜਦੋਂ ਮੈਨੂੰ ਨਾ ਪ੍ਰੋਬਲਮ ਆਉਂਦੀ ਆ ਹਮੇਸ਼ਾ ਹੀ ਆਉਂਦੀ ਆ ਭਾਜੀ, ਜਦੋਂ ਜਹਾਜ਼ ਜਦੋਂ ਵਾਪਸ ਆਉਣਾ ਨਾ ਉਦੋਂ ਕੰਨ ਦੇ ਨਾ ਪਰਦੇ ਪਤਾ ਨੀ ਕੀ ਹੋ ਜਾਂਦੇ, ਬਾਅਦ ਚੋ ਛੂ ਛੇ ਬਾਅਦ ਚੋ ਐ ਕਰਕੇ ਨਾ ਸਾਹ ਜਾ ਦਾਂ ਕਰਕੇ ਕੱਢਣੇ ਪੈਂਦੇ ਆ ਬਾਹਰ, ਜੋ ਪਤਾ ਨੀ ਅੰਦਰ ਕੀ ਚੱਲ ਜਾਂਦਾ। ਤੁਹਾਡੇ ਵੀ ਏਦਾਂ ਹੁੰਦਾ?
0: ਨਹੀਂ ਉਹਦਾ ਇੱਕ ਤਰੀਕਾ ਹੈ ਨਾ, ਉਹਦੀ ਤੁਸੀਂ ਲੌਂਗ ਬਰੀਥਿੰਗ ਕਰੋ।
1: ਅੱਛਾ ਲੌਂਗ ਬਰੀਥਿੰਗ, ਉਹ ਯੋਗਾ ਟਾਈਪ?
0: ਹਾਂ, ਨੱਕ ਰਾਹੀਂ ਸਾਹ ਅੰਦਰ ਲੈਣਾ, ਮੂੰਹ ਨਾਲ ਬਾਹਰ ਛੱਡਣਾ, ਉਹ ਪੰਜ ਚਾਰ ਵਾਰ ਕਰੋਗੇ ਉਹ ਫੇਰ ਨਹੀਂ ਹੁੰਦਾ।
1: ਪੱਕਾ?
0: ਹਾਂਜੀ ਹਾਂਜੀ,
1: ਲੈ ਮੈਂ ਅੱਜ ਜਹਾਜ਼ ਚੜ ਕੇ ਫਿਰ ਇਦਾਂ ਕਰਦਾ ਅੱਜ, ਭਾਈ ਫਿਰ ਟਿਕਟ ਵੀ ਦੋ
0: ਗਰੋਵ ਤੱਕ ਜਹਾਜ਼ ਹੀ ਜਾਓ।
1: ਲਓ ਜੀ ਦੇਖੋ ਸਾਡੇ ਸ਼ੋਅ ਵਿੱਚ ਮੈਂ ਕਹਿੰਦਾ ਨੁਕਸੇ ਵੀ ਬਹੁਤ ਵਧੀਆ ਦਿੱਤੇ ਜਾਂਦੇ ਆ, ਤੁਸੀਂ ਤੇ ਕਰਿਓ ਜੋ ਵੀ ਹੈਗਾ, ਤੁਹਾਨੂੰ ਇਹ ਛੂਛਾਂ ਕਰਨਾ ਚਾਹੁੰਦੀ ਆ ਤੇ ਤੁਸੀਂ ਲੌਂਗ ਬਰੀਥ ਕਰਨੀ ਆ, ਮਤਲਬ ਲੌਂਗ ਵੀ ਖਾ ਸਕਦੇ ਆ,
0: ਇਨਹੇਲ ਆਊਟ ਇਨਹੇਲ ਐਕਸਹੇਲ
1: ਐਕਸਹੇਲ। ਹਾਂ ਹਾਂ, ਇਹ ਤਾਂ ਮੈਂ ਬੱਚਿਆਂ ਨੂੰ ਯੋਗਾ ਕਰਾਉਂਦਾ ਰਹਿੰਦਾ, ਹੁਣ ਮੈਂ ਇਹ ਜਹਾਜ਼ ਤੇ ਵੀ ਕਰਾਂਗਾ ਫਿਰ।
0: ਹਾਂ, ਜਹਾਜ਼ ਚ ਵੀ ਯੋਗਾ ਕਰਿਓ।
1: ਹਾਂ ਅੱਛਾ, ਆਹ ਜਿਹੜੀ ਖਬਰ ਤੁਸੀਂ ਦੱਸੀ ਆ, ਮੇਰੇ ਖਿਆਲ ਦਾ ਇਹਨਾਂ ਦਾ ਇਹ ਉਹ ਕੈਂਸਲ ਹੋ ਗਈ ਫਲਾਈਟ, ਕਿ ਇਦਾਂ ਹੀ ਹੋਇਆ ਸੀ ਨਾ ਕੁਛ,
0: ਫਿਰ ਇਹਨਾਂ ਦੀ ਕੈਂਸਲ ਹੋ ਗਈ।
1: ਹਾਂ,
0: ਫਿਰ ਅਗਲੇ ਦਿਨ ਸਵੇਰੇ ਗਈ ਫਿਰ, ਉਹ ਕਹਿੰਦੇ ਹੁਣ ਤਾਂ ਰਾਤ ਹੋ ਗਈ, ਬੱਤੀਆਂ ਬੁੱਤੀਆਂ ਬੰਦ ਕਰੋ ਯਾਰ, ਪਿਛਲੇ ਸਾਲ ਸ਼ਾਇਦ ਅਸੀਂ ਪਤਾ ਨੀ ਜਾ ਰਹੇ ਸੀਗੇ ਆ ਰਹੇ ਸੀਗੇ, ਤੇ ਇੱਕ ਲੇਡੀ ਉਹਦੀਆਂ ਦੋ ਕੁੜੀਆਂ ਟਵਿੰਸ, ਤੇ ਉਹਨਾਂ ਦੀ ਏਜ ਹੋਊਗੀ ਮੇਰੇ ਖਿਆਲ ਨਾਲ ਤਿੰਨ ਚਾਰ ਦੋ ਜਾਂ ਤਿੰਨ ਸਾਲ ਦੇ ਆਸ ਪਾਸ ਹੋਣੀ ਹੈ ਨਾ। ਇੱਕ ਰੋਂਦੀ ਸੀਗੀ, ਦੂਜੀ ਚੁੱਪ ਕਰਦੀ ਸੀ, ਦੂਜੀ ਉਹਨੂੰ ਦੇਖ ਕੇ ਰੋ ਪੈਂਦੀ ਸੀ, ਤੇ ਦੂਜੀ ਰੋਂਦੀ ਸੀਗੀ ਤੇ ਪਹਿਲੀ ਉਹਨੂੰ ਫੇਰ ਦੇਖ ਕੇ ਰੋ ਪੈਂਦੀ ਸੀ, ਵੀ ਰੋਣ ਦੀ ਤਾਂ ਬਾਰੀ ਮੇਰੀ ਸੀ,
1: ਸਾਰੇ
0: ਰੋ ਰਹੀ ਹੈ ਹਨਾ। ਇੱਕ ਥੋੜੀ ਜ਼ਿਆਦਾ ਸਟੈਂਡ ਲਈ ਬੈਠੀ ਸੀਗੀ ਉਹਦੀ ਕੁੜੀ,
1: ਅੱਛਾ ਜੀ,
0: ਹਨਾ, ਉਹ ਛੋਟੀ ਬੱਚੀ, ਉਹ ਬਹੁਤ ਜ਼ਿਆਦਾ ਸਟੈਂਡ ਲੈ ਗਈ, ਤੇ ਉਹਦਾ ਭਾਜੀ ਮਤਲਬ ਯਕੀਨ ਮੰਨਿਓ, ਮੈਂ ਮਤਲਬ ਬੱਚਿਆਂ ਦੀ ਡਿਸਰਿਸਪੈਕਟ ਨਹੀਂ ਕਰਨੀ ਚਾਹੁੰਦਾ, ਉਹਨੇ ਮੇਰੇ ਕੰਨਾਂ ਚੋਂ ਨਾ ਧੂਆ ਕੱਢਦਾ,
1: ਤੁਹਾਡੇ ਲਾਗੇ ਹੀ ਬਿਲਕੁਲ ਲਾਗੇ
0: ਸਾਡੀ ਆਹ ਵਾਲੀ ਸਾਈਡ ਸੀਗੀ, ਗੱਬੇ ਆਇਲ ਸੀਟ ਹੁੰਦੀਆਂ ਨੇ ਉਹਨਾਂ ਦੀ ਇੱਧਰਲੀ ਸੀ।
1: ਅੱਛਾ, ਤੁਹਾਡੀ ਫੇਰ ਵੀ ਟੱਪ ਕੇ ਅੱਗੇ ਸੀ,
0: ਟੱਪ ਕੇ ਇੱਧਰਲੇ ਪਾਸੇ ਸੀ,
1: ਜਿਹੜੇ ਬਿਲਕੁਲ ਲਾਗੇ ਹੋਣਗੇ
0: ਜਿਹੜੇ ਨਾਲ ਬੈਠਾ ਹੋਣਗੇ ਉਹਨਾਂ ਦੇ ਵਿੱਚੋਂ ਇੱਕ, ਜਿਵੇਂ ਉਹੀ ਬਜ਼ੁਰਗ ਨੀ ਸੀਗੀ, ਇੱਕ ਥੋੜੀ ਥੋੜੀ ਜੀ, ਹਾਂ, ਜਿਹੜੀ ਗੋਰੀ ਸੀਗੀ, ਆਉਂਦੇ ਹੋਏ ਹੋ ਰਿਹਾ ਸੀ, ਆਉਂਦੇ ਹੋਏ ਹੋ ਇੰਡੀਅਨ ਸੀਗੀ ਲੇਡੀ, ਤੇ ਮਤਲਬ ਉਹਦੀ ਗਲਤੀ ਵੀ ਨੀ ਉਹ ਮਦਰ ਦੀ, ਮਤਲਬ ਬੇਸਿਕਲੀ ਉਹ ਬੇਚਾਰੀ ਕੱਲੀ ਸਫ਼ਰ ਕਰ ਰਹੀ ਸੀਗੀ ਹਨਾ,
1: ਦੋ ਬੱਚੇ, ਮਤਲਬ ਇਹ ਭਾਜੀ ਇਹ ਤਾਂ ਚਲੋ ਠੀਕ ਆ ਕੋਈ ਨੀ, ਜਿਹੜੀ ਆ ਬੈਲਟ ਵਾਲੀ ਆ ਇਹ ਪੰਗੇ ਵਾਲੀ ਗੱਲ ਆ, ਪਰ ਹੁਣ ਬੱਚਾ ਜਦੋਂ ਰੋਂਦਾ ਵਾ ਅਸੀਂ ਅਸੀਂ ਤਾਂ ਕਹਿੰਦੇ ਵੀ ਚੁੱਪ ਕਰਾਓ ਚੁੱਪ ਕਰਾਓ, ਪਰ ਨਹੀਂ ਬੱਚੇ ਤੇ ਨਹੀਂ ਅਸੀਂ ਕਾਬੂ ਪਾ ਸਕਦੇ ਬਈ,
0: ਛੋਟਾ ਬੱਚਾ ਉਹਨੂੰ ਉਹਨਾਂ ਨੇ ਸਾਰਾ ਕੁਝ ਦੇ ਕੇ ਦੇਖ ਲਿਆ ਭਾਜੀ, ਮਤਲਬ ਜਹਾਜ਼ ਚ ਜਿਹੜੀਆਂ ਚੀਜ਼ਾਂ ਨਹੀਂ ਵੀ ਸੀਗੀਆਂ ਉਹ ਵੀ ਉਹਨਾਂ ਨੇ ਬਾਹਰੋਂ ਹੱਥ ਮਾਰ ਮਾਰ ਕੇ ਕੱਢ ਕੇ ਉਹਨੂੰ
1: ਬਾਹਰ ਵਿੱਚ ਜਲਿਆ,
0: ਵੀ ਤੂੰ ਇਹਨੂੰ ਆਹ ਕੁਛ ਤਾਂ ਦੇ, ਮਤਲਬ ਉਹਨੂੰ ਬਿਜ਼ਨਸ ਕਲਾਸ ਦੀ ਆਈਸਕ੍ਰੀਮ ਵੀ ਖਿਲਾਤੀ, ਮਤਲਬ ਐਡਾ ਉਹਨੇ ਝੰਗਾੜਾ ਚੱਕਿਆ ਹੋਇਆ ਸੀਗਾ ਹਨਾ, ਬਹੁਤ ਹੀ ਜ਼ਿਆਦਾ, ਮਤਲਬ ਅੱਤ, ਮਤਲਬ ਤੁਸੀਂ ਮੋਰ ਰੋਂਦਾ ਸੁਣਿਆ,
1: ਗੌਰਵ ਦਾ ਨਹੀਂ ਨਹੀਂ ਨਹੀਂ ਉਹ ਅੱਛਾ ਇੱਕ ਅੱਧੀ ਵਾਰੀ ਮੈਂ ਸੁਣਿਆ ਵਾ ਸਹੀ ਗੱਲ ਉਹ ਬੜੀ ਅਲੱਗ ਬੜੀ ਭਿਆੰਕਰ ਜੀ ਆਵਾਜ਼ ਆਉਂਦੀ ਆ
0: ਇਹ ਕਿੰਨੀ ਕਿੰਨਾ ਸੋਹਣਾ ਹੁੰਦਾ ਮੋਰ ਹਨਾ ਕਿੰਨਾ ਗੰਦਾ ਰੋਂਦਾ ਮੇਰੇ ਜਵਾਕ ਨੇ ਮੋਰ ਦੇਖਿਆ ਮੈਂ ਉਹਨੂੰ ਦੇਖਿਆ ਮੈਂ ਉਹਨੂੰ ਦਿਖਾਇਆ ਮੈਂ ਕਿਹਾ ਆਹ ਦੇਖ ਪੀਕੌਕ ਮੈਂ ਕਿਹਾ ਹਨਾ ਕਿੰਨਾ ਬਿਊਟੀਫੁਲ ਹੈ ਕਹਿੰਦਾ ਲੁੱਕ ਐਟ ਹਿਸ ਫੀਟ ਮੈਂ ਤੇਰਾ ਸਭ ਤੋਂ ਵਾਹੀਆ ਚੀਜ਼ ਦੇ ਵੱਲ ਧਿਆਨ
1: ਉੱਤੋਂ ਪਰ ਦੇਖ ਲੋ ਮਤਲਬ ਉਹ ਪੂਰਾ ਫੀਟ ਤੱਕ ਦੇਖ ਕੇ ਆਇਆ ਵੀ ਹਾਂ ਵੀ
0: ਦੇਖੋ ਵੀ ਮਤਲਬ ਕਿਹੜੀ ਜਿਹੜੀ ਚੀਜ਼ ਕਈ ਵਾਰ ਸੋਹਣੀ ਹੁੰਦੀ ਹੈ ਨਾ ਉਹ ਚ ਕੋਈ ਨਾ ਕੋਈ ਪ੍ਰੋਬਲਮ ਰਹਿ ਜਾਂਦੀ ਹੈ ਭਾਜੀ
1: ਇਹ ਤਾਂ ਗੱਲ ਹੈ ਚਾਂਦ ਤੇ ਵੀ ਤਾਂ ਦਾਗ ਹੈ
0: ਕਿੰਨੇ ਇੰਟੈਲੀਜੈਂਟ ਹੋ
1: ਮੈਂ ਇਹ ਲਓ ਦੂਜੀ ਖਬਰ ਆ ਗਈ ਹੈ ਜੀ ਇਹ ਬਿਨਾ ਉਹ ਆਵਾਜ਼ ਤੋਂ ਅਸੀਂ ਦੂਜੀ ਖਬਰ ਕਰਦੇ ਵੀ ਕਿੱਲਾ ਮੈਂ ਇੰਟੈਲੀਜੈਂਟ ਆ ਮੈਨੂੰ ਅੱਜ ਨਹੀਂ ਪਤਾ ਲੱਗਾ
0: ਕੋਈ ਨਾ ਕੋਈ ਤਾਂ ਕਮੀ ਹੋਊਗੀ ਪੈਰ ਤਾਂ ਤੁਹਾਡੇ ਸੋਹਣੇ ਨੇ
1: ਅੱਛਾ ਭਾਈ ਮੋਰ ਤੋਂ ਯਾਦ ਆਇਆ
0: ਹਲੇ ਖਬਰਾਂ ਖਤਮ ਨਹੀਂ ਸੀ ਹੋਈਆਂ ਮੋਰ ਨਚਾਓ ਕੋਈ
1: ਯਾਰ ਮੈਂ ਹਾਲੇ ਤੱਕ ਨਾ ਫਿਲਮਾਂ ਚ ਮੋਰ ਉਹ ਪਹਿਲਾਂ ਪੌਦਾ ਦੇਖਿਆ ਤੁਸੀਂ ਕਦੀ ਅਸਲੀ ਚ ਦੇਖਿਆ
0: ਆਖਰੀ ਮਹੀਨੇ ਚ ਸਪਤੰਬਰ ਦੇ ਸ਼ੁਰੂਆਤ ਚ ਜਿਵੇਂ ਆਹ ਸਪਰਿੰਗ ਸੀਜ਼ਨ ਸ਼ੁਰੂ ਹੁੰਦਾ
1: ਉੱਥੇ ਪੀਕੌਕ ਸੀਜ਼ਨ ਸ਼ੁਰੂ ਹੁੰਦਾ ਫਿਰ
0: ਜਿਵੇਂ ਆਹ ਫੁੱਲ ਫਲ ਲੱਗਣ ਲੱਗਦੇ ਨੇ ਹਨਾ ਸਪਰਿੰਗ ਕਹਿੰਦੇ ਹੁੰਦੇ ਆਟਮ ਕਹਿੰਦੇ ਹੁੰਦੇ ਸਪਰਿੰਗ ਸਪਰਿੰਗ ਸਮਰ ਤੋਂ ਪਹਿਲਾਂ ਸਪਰਿੰਗ ਆਉਂਦਾ ਜਿਵੇਂ ਸਪਰਿੰਗ ਆਉਣਾ ਤੇ ਸਪਰਿੰਗ ਫੈਸਟੀਵਲ ਹੁੰਦਾ ਹੁੰਦਾ ਓਬਨ ਦੇ ਵਿੱਚ ਜਿਹੜਾ ਉਹ ਗਾਰਡਨ ਹੈ ਬੋਟੈਨਿਕ ਗਾਰਡਨ ਤੇ ਉੱਥੇ ਉਹਨਾਂ ਨੇ ਮੋਰ ਰੱਖੇ ਮਤਲਬ ਰੱਖੇ ਨੀ ਹੋਏ ਉੱਥੇ ਤਾਂ ਬਾਹਰ ਹੀ ਏਦਾਂ ਹੀ ਫਿਰਦੇ ਨੇ ਖੁੱਲੀ ਬਾਹਰਲਾ ਇੱਕ ਜਿਹੜਾ ਹਿੱਸਾ ਹੈ ਜਿਹਦੀ ਟਿਕਟ ਵੀ ਨੀ ਤੁਹਾਨੂੰ ਲੈਣ ਦੀ ਲੋੜ ਵੈਸੇ ਅੰਦਰ ਦੀ ਟਿਕਟ ਹੈ ਜਿਹਦੇ ਚ ਫਿਰ ਤੁਹਾਨੂੰ ਉਹ ਕਿਹੜੇ ਹੁੰਦੇ ਨੇ ਜਿਹੜੇ ਕੰਗਾਰੂਜ ਵਰਗੇ ਹੁੰਦੇ ਨੇ ਟਿਕਟ ਹੈਗੀ ਆ ਉੱਥੇ ਕੁਆਲਾਸ ਦੀ ਟਿਕਟ ਹੈਗੀ ਹੋਰ ਦੀ ਟਿਕਟਾਂ ਹੈਗੀਆਂ ਨੇ ਬਟ ਮੋਰਾਂ ਦੀ ਟਿਕਟ ਨੀ ਹੈ
1: ਜਿਹੜੇ ਸਾਰੇ ਵਾਲਾ ਵੁਲਾ ਬੀਜ ਹੈ ਇਹ ਸਾਰੇ ਅੱਜ ਹੀ ਆਏ ਆ ਮੈਨੂੰ ਨਹੀਂ ਪਤਾ ਇਹਨਾਂ ਦਾ ਮੈਂ ਤਾਂ ਸੁਣਿਆ ਪਹਿਲੀ ਵਾਰੀ ਇਹ ਵਰਡ
0: ਕੰਗਾਰੂਆਂ ਵਰਗੇ ਹੀ ਹੁੰਦੇ ਨੇ ਨਾ ਛੋਟੇ ਹੁੰਦੇ ਨੇ ਬਸ
1: ਬੋਰਡ
0: ਵੀ ਲੱਗਿਆ ਹੋਇਆ ਰੋਡ ਤੇ ਹਾਲੇ ਵੀ ਬੋਰਡ ਲੱਗਿਆ ਹੋਇਆ
1: ਉੱਥੇ ਸਾਰੇ ਸਾਰੇ ਉੱਥੇ ਤਾਂ ਇਕੱਠੇ ਚਾਚੇ ਤਾਏ ਮਾਮੇ ਬੜੇ ਐ ਕਰਕੇ ਨਾ ਇੱਕ ਜਦੋਂ ਦੇਖਦਾ ਨਾ ਮੁੰਡੀ ਜੀ ਕੱਢ ਕੇ ਤਾਂ ਕਰਕੇ ਉਹ ਐ ਲੱਗਦਾ ਜਿੱਦਾਂ ਸਾਨੂੰ ਦੇਖ ਰਿਹਾ
0: ਕਿੱਥੇ ਗਏ ਅੱਗੇ ਤਾਂ ਬਹੁਤ ਹੁੰਦੇ ਸੀ ਅੱਗੇ ਨਾ ਜਦੋਂ ਇੱਥੇ ਆਬਾਦੀ ਨਹੀਂ ਸੀ ਜਦੋਂ ਮਾਜਰਾ ਪਾਰਕ ਬਣਿਆ ਨਹੀਂ ਸੀਗਾ ਸਬਬ
1: ਹਾਂਜੀ ਹਾਂਜੀ
0: ਤੇ ਘੱਟ ਹੀ ਹੁੰਦੀ ਸੀਗੀ ਆਬਾਦੀ
1: ਅੱਛਾ ਉਦੋਂ ਬਹੁਤ ਹੁੰਦੇ ਹੋਣਗੇ
0: ਉਦੋਂ ਤਾਂ ਬਹੁਤ ਹੁੰਦੇ ਸੀ ਇਸ ਰੋਡ
1: ਨਹੀਂ ਨਹੀਂ ਹਲੇ ਵੀ ਮਤਲਬ ਜਿੱਦਾਂ ਸਾਡੇ ਘਰ ਦੇ ਲੱਗ ਪਿੱਛੋਂ ਦੀ ਇੱਕ ਨਾ ਉਹ ਕਰੀਕ ਜੀ ਹੈ ਤੇ ਉਦਾਂ ਪੂਰਾ ਬੜੇ ਸਵੇਰੇ ਸਵੇਰੇ ਤੇ ਬਹੁਤ ਆ ਜਾਂਦੇ ਆ ਉੱਥੇ ਮਤਲਬ ਘਰ ਵੱਲ ਨਹੀਂ ਆਉਂਦੇ ਪਰ ਇਹ ਆ ਵੀ ਉੱਥੇ ਅੰਦਰ ਸੈਰ ਕਰਕੇ ਜਦੋਂ ਅੰਦਰ ਜਾਈਏ ਨਾ ਮੈਂ ਜੱਪਣ ਨੂੰ ਲਿਆ ਕੇ ਜਾਂਦਾ ਹੁਣ ਉਹ ਸਾਰੇ ਉਹ ਚਾਰ ਪੰਜ ਛੇ ਇਕੱਠੇ ਹੀ ਸਾਰੇ ਐਂ ਕਰਕੇ ਧੋਣਾ ਕੱਢ ਕੇ ਵੇਖਦੇ ਹੁੰਦੇ ਸਾਡੇ
0: ਇੱਧਰ ਵੀ ਉੱਥੇ ਜਿੱਥੇ ਕੋਸਕੋ ਦੀ ਬੈਕ ਸਾਈਡ ਤੇ ਜਿਹੜੀ ਮਸੀਤ ਹੈ ਜਿੱਥੇ ਕੋਵਿਡ ਦੇ ਟੀਕੇ ਲੱਗਦੇ ਹੁੰਦੇ ਸੀਗੇ ਮਸਜਿਦ ਹੈ
1: ਨਾ
0: ਬੈਕ ਸਾਈਡ ਤੇ ਜਦੋਂ ਤੁਸੀਂ ਰਸਤਾ ਜਿੱਧਰੋਂ ਪਾਰਕਿੰਗ ਹੈਗੀ
1: ਤੁਹਾਨੂੰ ਮੈਂ ਉਹ ਕਹਾਣੀ ਸੁਣਾਈ ਕਿ ਨਹੀਂ ਆਪਣੀ ਇੱਥੇ ਰੇਡੀਓ ਤੇ ਕਿ ਨਹੀਂ ਸੁਣਾਈ ਉਹ ਮੈਂ ਉਸੇ ਰਸਤੇ ਚ ਗਿਆ ਉਹ ਮੈਂ ਕੀ ਕਿਹਾ ਮੈਂ ਜਦੋਂ ਮੈਨੂੰ ਨਾ ਸੈਰ ਕਰਨ ਦਾ ਬੜਾ ਸ਼ੌਂਕ ਆ ਠੀਕ ਆ ਮੈਂ ਗਿਆ ਰਨਿੰਗ ਕਰਦਾ ਕਰਦਾ ਤੇ ਮੈਂ ਯਾਰ ਅੰਦਰ ਜੰਗਲ ਜਿਹਾ ਹੈਗਾ ਵਾ ਤੇ ਮੈਂ ਕਿਹਾ ਦੇਖ ਕੇ ਆਉਣੇ ਆ ਕਿਤੇ ਮੈਂ ਅੰਦਰ ਹੀ ਅੰਦਰ ਚਲਾ ਗਿਆ ਜਾਈ ਗਿਆ ਜਾਈ ਗਿਆ ਜਾਈ ਗਿਆ ਤੇ ਉਹ ਨਾ ਉਹੀ ਮੈਂ ਉਦੋਂ ਹਲੇ ਨਵਾਂ ਨਵਾਂ ਇੱਥੇ ਆਇਆ ਸੀ ਹੈਸਲ ਗਰੂਪ ਤੇ ਮੈਨੂੰ ਉਹ ਕੇ ਗਾਰੂ ਐ ਕਰਕੇ ਮੂੰਹ ਜਾ ਉਹਨੇ ਤਾਂ ਕੱਢਿਆ ਉਹ ਮੈਂ ਆਖਿਆ ਸ਼ੇਰ ਆ ਗਿਆ ਉਹ ਮੈਂ ਆਖਿਆ ਯਾਰ ਉਹ ਯਾਰ ਭਾਜੀ ਉਹ ਮੈਨੂੰ ਨਾ ਦੂਰ ਦਿਖਿਆ ਨੀ ਚੰਗੀ ਤਰ੍ਹਾਂ
0: ਮੈਨੂੰ ਨਾਮ ਨੀ ਸੀ ਪਤਾ
1: ਕੁਛ ਤਾਂ ਆਇਆ ਯਾਰ ਕੁਛ ਤਾਂ ਆ ਗਿਆ ਤੁਸੀਂ ਦੇਖੋ ਐ ਦੇਖੋ ਵੀ ਪਿੱਛੇ ਰਾਹ ਤੁਸੀਂ ਕਿੰਨਾ ਛੱਡ ਆਏ ਹੋ, ਹੁਣ ਤੁਸੀਂ ਅੰਦਰ ਆ ਗਏ ਹੋ, ਹੁਣ ਤੁਸੀਂ ਜਾਣਾ ਵੈਸੇ ਥੋੜਾ ਜਿਹਾ ਅੱਗੇ ਦੀ
0: ਜਿਹੜੀ ਗੱਡੀ ਤੁਹਾਡੀ ਹੈਗੀ ਮੈਂ ਦੱਸਣਾ ਨੀ ਲੋਕਾਂ ਨੂੰ, ਪਰ ਇਹ ਗੱਡੀ ਉਹ ਢਾ ਵੀ ਲੈਂਦੇ ਨੇ, ਐਡੀ ਕੁ ਗੱਡੀਆਂ ਦਾ ਪ੍ਰਭਾਵ ਤਾਂ ਟਰੱਕਾਂ ਦੇ ਵਿੱਚ ਆ ਕੇ ਵੱਜਦੇ ਨੇ।
1: ਨਹੀਂ ਗੱਡੀ ਦੀ ਮੈਂ ਪੈਦਲ ਹੀ ਮੈਂ ਜੰਗਲ ਉਹ ਗੱਡੀ ਵਿੱਚ ਹੁੰਦਾ ਫਿਰ ਤਾਂ ਮੈਂ ਕੁਛ ਆਰਾਮ ਨਾਲ ਥੋੜਾ ਹੁੰਦਾ ਯਾਰ, ਆ ਜਿਹੜਾ ਪਿੱਛੇ ਜੰਗਲ ਆ ਮੈਂ ਪਿੱਛੇ ਮੈਂ ਵਿਆਹੀ, ਮੈਂ ਚੱਲ ਥੋੜਾ ਜਿਹਨੂੰ ਨੀ ਕਹਿੰਦੇ ਐਡਵੈਂਚਰ ਕਰੀ ਆ
0: ਜੰਗਲ ਪਾਣੀ ਲਈ ਗਏ ਸੀ
1: ਯਾਰ ਭਾਜੀ। ਅੱਛਾ ਉਸ ਤੋਂ ਬਾਅਦ ਕੀ ਹੋਇਆ? ਇਹ ਤੇ ਚਲੋ ਫਿਰ ਵੀ ਠੀਕ ਹੈ, ਮੈਂ ਕਿਹਾ ਜਿੱਦਾਂ
0: ਕਹਿੰਦੇ ਬਾਅਦ ਤੁਸੀਂ ਪੈਦਲ ਨਹੀਂ ਗਏ ਹੋਗੇ ਕਦੇ,
1: ਮੈਂ ਉਧਰ ਨਹੀਂ, ਹੁਣ ਤੇ ਮੈਨੂੰ ਪਤਾ ਲੱਗ ਗਿਆ ਨਾ ਵੀ ਚੱਲ ਇੱਥੇ ਉਹੋ ਜਿਹਾ ਜੰਗਲੀ
0: ਸ਼ੇਰ
1: ਲਈ ਆ, ਉਹ ਕੰਗਾਰੂ ਆ ਤੇ ਉਹ ਚਲੋ ਥੋੜਾ ਜਿਹਾ ਠੀਕ ਹੈ ਉਹ, ਕਿਉਂਕਿ ਐਕਚੁਅਲੀ ਮੈਂ ਪੈਦਲ
0: ਨਹੀਂ ਹੁੰਦਾ ਭਾਜੀ, ਉਹਦਾ ਵੀ ਦਿਮਾਗ ਜਦੋਂ ਫਿਰਦਾ।
1: ਅੱਛਾ ਉਹ ਕਰ ਦਿੰਦੇ ਆ
0: ਬੜੇ ਖਰ ਦਿਮਾਗ।
1: ਅੱਛਾ ਜੀ, ਮੈਂ ਤੇ ਜੱਪੂ ਨੂੰ ਕਿਹਾ ਆ ਚੱਲੀਏ ਲੱਗ ਗਏ ਤੇ ਹੱਥ ਫਿਰ ਗਿਆ ਜੀ।
0: ਨਾ ਨਾ ਨਾ, ਉਹਨੇ ਚੰਗਾ ਹੱਥ ਫੇਰ ਦੇਣਾ ਤੁਹਾਡੇ, ਕੰਗਾਰੂਆਂ ਦੀ ਲੱਤ ਵੱਜੀ ਕਰੇ ਕਦੇ ਲੋਟ ਨਹੀਂ ਆਉਂਦੀ।
1: ਤੇ ਨਹੀਂ ਨਹੀਂ ਮੈਂ ਸੱਚੀ ਉਦੋਂ ਮੈਂ ਨਾ ਮੈਂ ਕਿਹਾ ਯਾਰ ਆ ਤੇ ਪੰਗਾ ਹੀ ਪੈ ਗਿਆ ਤੇ। ਅੱਛਾ ਫਿਰ ਕੀ ਹੋਇਆ? ਮੈਂ ਜਦੋਂ ਉਹਨੂੰ ਦੇਖਿਆ ਮੈਂ ਭੱਜ ਗਿਆ।
0: ਅੱਛਾ,
1: ਮੈਂ ਹਲੇ ਮਤਲਬ 20 ਕਦਮ ਅੱਗੇ ਭੱਜਿਆ ਤੇ ਬਾਅਦ ਚ ਮੈਂ ਦੇਖਿਆ ਮੇਰਾ ਫੋਨ ਨੀ ਹੈਗਾ, ਕੰਗਾਰੂ ਉੱਥੇ
0: ਬੱਲੇ ਠੀਕ ਹੈ।
1: ਫਿਰ ਮੈਂ ਉਹਦੇ ਵੱਲ ਦੇਖਦਾ ਰਿਹਾ, ਮੈਂ ਕਿਹਾ ਮੇਰੇ ਵੱਲ ਤਾਂ ਨੀ ਆ ਰਿਹਾ, ਮੈਨੂੰ ਮੈਂ ਅੰਦਾਜ਼ਾ ਚਲਾਇਆ ਵੀ ਮੈਂ ਇਸੇ ਰਾਸਤੇ ਚ ਕਿਤੇ ਆਇਆ, ਇਸੇ ਰਾਸਤੇ ਚ ਵਿੱਚ ਇਦੋਂ ਦੀ ਜਾਂਦਾ ਵਾ ਠੀਕ ਹੈ। ਮੈਂ ਥੋੜਾ ਜਿਹਾ ਅੱਗੇ ਜਾ ਗਿਆ ਤੇ ਸ਼ੁਕਰ ਫੋਨ ਥੱਲੇ ਡਿੱਗਾ ਸੀ, ਮੈਂ ਫੋਨ ਫੜਿਆ, ਮੈਂ ਨੀ ਫਿਰ ਅੱਗੇ ਪਿੱਛੇ ਦੇਖਿਆ, ਮੈਂ ਤੇ ਦੇ ਤੇਰੇ ਦੀ ਵਾਪਸ ਵਾਪਸ ਮੈਂ ਭੱਜੋ ਯਾਰ।
0: ਆਪਣੇ ਜਵਾਕ ਨੂੰ ਕੀ ਐਗਜ਼ਾਮਪਲ ਦਿੱਤੀ ਹੈ?
1: ਨਹੀਂ ਮੈਂ ਉਹੀ ਕਿਹਾ, ਮੈਂ ਕਿਹਾ ਬਈ ਅੱਗੇ ਤੋਂ ਕੰਨ ਹੱਥ ਲਾਏ, ਕੱਲੇ ਐਡਵੈਂਚਰ ਕਰਨ ਨੀ ਜਾਣਾ ਇੱਥੇ।
0: ਤੇ ਕੈਂਗਰੂ ਕਹਿੰਦੇ ਕਿਸ ਕਿਸਮ ਦਾ ਮਿਊਜ਼ਿਕ ਸੁਣਦੇ ਨੇ? ਮੈਨੂੰ ਮਿਊਜ਼ਿਕ ਤਾਂ ਯਾਦ ਆਇਆ ਹੁਣ ਤੁਹਾਨੂੰ ਗਾਣੇ ਸੁਣਾ।
1: ਅੱਛਾ ਕੈਂਗਰੂ ਮਿਊਜ਼ਿਕ,
0: ਕੈਂਗਰੂ ਕਿਸ ਕਿਸਮ ਦਾ ਮਿਊਜ਼ਿਕ ਸੁਣਦੇ ਨੇ
1: ਯਾਰ ਭਾਜੀ? ਇਹ ਤੇ ਉਹਨਾਂ
0: ਆਈਡੀਆ ਹੈ ਤੁਹਾਨੂੰ?
1: ਉਹਨਾਂ ਕੋਲ ਪੁੱਛਣਾ ਪੈਣਾ ਵਾ ਇਹ। ਅੱਛਾ ਉਹ ਵਾਲਾ ਸੁਣਦੇ ਜਿਹੜੇ
0: ਹੌਪ
1: ਹਿਪ ਹੌਪ? ਅੱਛਾ ਹਿਪ ਹੌਪ, ਹਿਪ ਹੌਪ, ਹਾਂ ਹੌਪ ਲਾਈਕ ਕੈਂਗਰੂ। ਤੁਹਾਨੂੰ
0: ਕਿੰਨੇ ਇਹੋ ਜਿਹੇ ਡੈਡ ਜੋਕਸ ਵੀ ਹੈਗੇ। ਮੈਂ ਨਾ ਜਦੋਂ ਹੁਣ ਜਵਾਕ ਦੇ ਨਾਲ ਹੁਣ ਇੱਕ ਨਵੀਂ ਚੀਜ਼ ਇਨਵੈਂਟ ਕੀਤੀ ਹੈ।
1: ਹਾਂਜੀ,
0: ਜਦੋਂ ਵਾਈਫ ਨੇ ਸ਼ਾਪਿੰਗ ਕਰਨੀ ਹੈ ਉਹਨੂੰ ਕਹਿ ਦੋ ਵੀ ਜਾ ਤੂੰ ਸ਼ਾਪਿੰਗ ਕਰ,
1: ਠੀਕ ਹੈ,
0: ਉੱਥੇ ਬੁੱਕ ਸ਼ਾਪ ਲੱਭ ਲਓ ਕੋਈ ਉਸ ਸ਼ਾਪਿੰਗ ਸੈਂਟਰ 'ਚ, ਉੱਥੇ ਜਵਾਕ ਨੂੰ ਲੈ ਜਾਓ ਤੇ ਉੱਥੇ ਲੱਭੋ ਕੋਈ ਡੈਡ ਜੋਕਸ ਵਾਲੀ ਬੁੱਕ ਤੇ ਉਹਨੂੰ ਜੋਕਸ ਸੁਣਾਓ, ਉਹਨੂੰ ਕਹੋ ਨਾਲੇ ਤੂੰ ਪੜ੍ਹ ਨਾਲੇ ਮੈਨੂੰ ਸੁਣਾ। ਤੁਹਾਡਾ ਨਾਂ ਅੱਗੇ ਪੀ ਜੇ ਰੱਖਿਆ ਸੀ ਨਾ, ਉਹ ਚ ਇੱਕ ਸੀਗਾ ਡੈਡ ਜੋਕ, ਤੇ ਮੈਂ ਤੁਹਾਨੂੰ ਸੁਣਾ ਹੀ ਦਿੰਦਾ
1: ਡੈਡ ਜੋਕ।
0: ਉਹ ਚ ਕੀ ਸੀਗਾ ਕਿ ਮੈਂ ਤੁਹਾਨੂੰ ਆਈ ਕੈਨ ਟੈਲ ਯੂ 2 ਸਮਾਲ ਜੋਕਸ ਐਂਡ 1 ਲੌਂਗ ਜੋਕ, ਪਹਿਲਾਂ ਕਿਹੜਾ ਸੁਣਨਾ?
1: 1 ਲੌਂਗ ਜੋਕ,
0: ਪਹਿਲਾਂ ਮੈਂ ਤੁਹਾਨੂੰ 2 ਸਮਾਲ
1: ਜੋਕ,
0: 2 ਸਮਾਲ ਜੋਕ, ਜੋਕ ਜੋਕ ਲੌਂਗ ਜੋਕ ਜੋਕ।
1: ਪੰਜਾਬੀ ਵਾਲਾ ਜੋਕ ਬਣਾ ਦਿੱਤਾ ਅੱਜ ਲਾਸਟ ਤੇ, ਹੇਕ ਜੀ ਲੈ ਲੈ ਜੋਕ। ਲਗਾਓ ਜੀ ਫਿਰ। ਹਾਂਜੀ,
0: ਅੱਜ ਆਪਣੇ ਕੋਲ ਕੋਈ ਸਪੈਸਿਫਿਕ ਗਾਣੇ ਨੀ, ਨਵੇਂ ਨਵੇਂ ਜਿਹੇ ਸੁਣਾ ਰਹੇ ਹਾਂ।

0: ਲਾਉਣੀ ਪੈਂਦੀ ਭਾਜੀ?
1: ਨੋਟਾਂ ਨੂੰ?
0: ਨੋਟਿਆਂ ਨੀ, ਪਤਾ ਨੀ ਨੋਟਿਆਂ
1: ਤੁਹਾਡੀ
0: ਜਿਦਾਂ ਆ ਰਹੀ? ਹਾਂ ਹੁਣ ਹੁਣ ਆਈ ਮੈਨੂੰ, ਹਾਂ ਹੁਣ ਥੋੜੀ ਜਿਹੀ ਆਈ ਆ। ਹਾਂ ਮੈਂ ਉਹੀ ਕਿਹਾ, ਮੈਂ ਕਿਹਾ ਕੁਛ ਨਾ ਕੁਛ ਤਾਂ ਗੜਬੜ ਹੈ ਦਿਆ, ਮਤਲਬ ਜਾਂ ਤਾਂ ਆਪਕੇ ਪਾਸੇ ਮੈਂ ਗੜਬੜ ਹੈ ਜਾਂ ਮੇਰੇ ਪਾਸੇ ਮੈਂ ਗੜਬੜ ਹੈ, ਲੇਕਿਨ ਕੁਛ ਨਾ ਕੁਛ ਗੜਬੜ ਹੈ।
1: ਇਹ ਹੋ ਸਕਦਾ ਵੀ ਕੰਨ ਸਾਫ ਕਰਾਉਣਾ
0: ਯਾਰ, ਕੱਲ ਕੰਨ ਤਾਂ ਸਾਫ ਤੋਂ ਆਇਆ, ਯਾਦ ਆਇਆ ਇੰਡੀਆ ਵਿੱਚ ਨਾ ਬੜੀ ਛੇਤੀ ਮੈਲ ਜੀ ਆ ਜਾਂਦੀ ਸੀ, ਇੱਥੇ ਇਹਦੇ ਇੱਥੇ ਥੋੜਾ ਜਿਹਾ ਠੀਕ ਹੈ ਆਪਣਾ,
1: ਗੰਦਗੀ ਨੀ ਨਾ।
0: ਹਾਂ ਇੱਥੇ ਧੂਲ ਮਿੱਟੀ ਘੱਟ ਹੈ ਤੇ ਇਸ ਕਰਕੇ ਥੋੜਾ ਆਪਣਾ ਚੱਲੀ ਜਾਂਦਾ।
1: ਹਾਂ ਤੇ ਤੁਹਾਨੂੰ ਕਿਹੜਾ ਮੁਲਕ ਵਧੀਆ ਲੱਗਦਾ? ਦੁਬਈ ਕ
0: ਦੁਬਈ ਹੋਰ ਤੁਸੀਂ ਫੇਰ ਮੈਨੂੰ ਦੁਬਈ ਦਾ,
1: ਮਤਲਬ ਮੈਨੂੰ ਇਹ ਗੱਲ ਨੀ ਸਮਝ ਆ ਰਹੀ ਹਾਲੇ ਵੀ ਕਿਉਂ ਲੋਕ ਲੱਗੇ ਹੋਏ ਨੇ ਉੱਥੇ ਘਰ ਵੇਚਣ ਦੇ ਲਈ।
0: ਯਾਰ ਇਹ
1: ਘਰ ਲੋਕੀ ਨਹੀਂ, ਰੀਅਲ ਇਸਟੇਟ ਵਾਲੇ ਕਿਉਂ ਹਾਲੇ ਵੀ ਐਡਾ ਕਰ ਰਹੇ ਨੇ ਵੀ ਦੁਬਈ ਚ ਘਰ ਲੈ ਲਓ, ਮਤਲਬ ਸ਼ਰਮ ਹੀ ਨਹੀਂ ਹੈਗੀ ਜਮੀ।
0: ਉਹ ਕਹਿੰਦੇ ਹੋਣੇ ਨਾ ਕਿ ਹੋ ਸਕਦਾ,
1: ਉਹਨਾਂ ਨੂੰ ਤਾਂ ਇਹ ਕਹਿਣਾ ਚਾਹੀਦਾ ਵੀ ਦੁਬਈ ਚ ਤੁਹਾਡਾ ਘਰ ਹੈ ਅਸੀਂ ਵਿਕਵਾ ਦਿੰਦੇ, ਲੋਕਲ ਬੰਦਿਆਂ ਨੂੰ ਦੇ ਦਿੰਦੇ ਕਿਉਂਕਿ ਉਹਨਾਂ ਨੇ ਤਾਂ ਕਿਤੇ ਜਾਣਾ ਨਹੀਂ ਲੋਕਲ।
0: ਹਾਂ ਵੀ ਉਹ ਤੇ ਚਲੋ ਉੱਥੇ ਹੀ ਆ ਗਏ,
1: ਤੁਸੀਂ ਆਪਣਾ ਵੇਚ ਵੱਢ ਕੇ ਵਿਹਲੇ ਹੋਵੋ ਇੱਥੋਂ ਜਾਓ ਤੇ ਕਿਸੇ ਇਹੋ ਜਿਹੀ ਕੰਟਰੀ ਰੁਕੋ ਜਾ ਕੇ ਜਿੱਥੇ ਅਟੈਕ ਅਟੂਕ ਨਾ ਆਏ ਹੋਣ,
0: ਸਹੀ
1: ਭਾਵਨਾ ਹੋਵੇ ਹਨਾ।
0: ਉਹ ਦੇ ਭਾਈ ਦੇਖ ਲਓ, ਮਤਲਬ ਜਿਹਨੂੰ ਕਹਿੰਦੇ ਆ ਨਾ ਭਾਈ ਕਦੀ ਵੀ ਕੁਛ ਵੀ ਹੋ ਸਕਦਾ। ਪਹਿਲਾਂ ਦੁਬਈ ਨੂੰ ਕਿੰਨਾ
1: ਸੇਫ ਕੰਟਰੀ ਮੰਨਿਆ
0: ਜਾਂਦਾ, ਇੰਨਾ ਕੁਛ ਨੀ ਹੋਏਗਾ ਉੱਥੇ ਤੇ ਬੜਾ ਸਿਕਿਉਰਿਟੀ ਹੈ ਫਲਾਣਾ ਟਿਮਕਾਣਾ, ਤਾਂ ਦੇਖ ਲਓ ਕਿੱਥੇ ਗਈਆਂ ਸਿਕਿਉਰਿਟੀਆਂ ਹੈ
1: ਨਹੀਂ
0: ਇਹ। ਮਤਲਬ ਮੈਂ ਉਹੀ ਕਹਿੰਦਾ ਕੋਈ ਅੱਜ ਕਿਤੇ ਵੀ ਕੋਈ ਸੇਫ ਨੀ ਹੈਗਾ
1: ਜਦੋਂ ਆਪਾਂ ਅਗਲੇ ਕਈ ਕਈ ਮਤਲਬ ਦਿਨ ਨੀ ਕਈ ਹਫਤੇ ਨੀ ਕਈ ਮਹੀਨੇ ਨੀ ਕਈ ਸਾਲ ਤੱਕ ਦੁਬਈ ਦੀ ਕੋਈ ਸੇਫਟੀ ਨੀ ਹੁਣ।
0: ਉਹ ਕੋਈ ਹੁਣ ਜਦੋਂ ਪਤਾ ਹੀ ਨੀ, ਹੁਣ ਸਾਰਾ ਕੁਛ ਪਤਾ ਲੱਗ ਗਿਆ ਵੀ ਇੰਨਾ ਚੀਜ਼ਾਂ ਹੁੰਦੀਆਂ ਕੋਈ ਹੈ ਹੀ ਨਹੀਂ ਹੈ।
1: ਹਾਂ
0: ਬੰਦਾ ਪਰ ਜਾਵੇ ਤੇ ਜਾਵੇ ਕਿਤੇ ਫਿਰ ਹੈ
1: ਆਸਟ੍ਰੇਲੀਆ। ਨਿਊਜ਼ੀਲੈਂਡ ਕਰੂਗਾ ਆਪਣੇ ਤੇ
0: ਅਟੈਕ ਹੈਗੀ ਹੈ ਵੈਸੇ ਹਨਾ, ਵੀ ਜਦੋਂ ਆਪਾਂ ਜਦੋਂ ਮੈਨੂੰ ਵੀ ਬੜਾ ਅਲੱਗ ਜਿਹਾ ਲੱਗਦਾ ਵੀ ਜਦੋਂ ਆਪਾਂ ਮੈਂ ਮੈਪ ਤੇ ਦੇਖਦਾ ਨਾ ਆਸਟ੍ਰੇਲੀਆ ਕੱਲਾ ਹੀ ਆਇਆ ਕਰਕੇ ਪਾਣੀ ਦੇ ਵਿੱਚ
1: ਆਈਸੋਲੇਟਡ ਜੀ ਕੰਟਰੀ,
0: ਮਤਲਬ ਕੋਈ ਮਤਲਬ ਜਦੋਂ ਇਹਨੂੰ ਆਸਟ੍ਰੇਲੀਆ ਨੂੰ ਆਇਆ ਕਰਕੇ ਦੂਰ ਲਈ ਜਾਣਾ ਲੱਗਦਾ ਯਾਰ ਛੋਟਾ ਜਿਹਾ ਪਾਣੀ ਚ ਕੋਈ ਕੀ ਆ ਜਿਹੜਾ
1: ਕੀ ਤਰਦਾ ਹੁੰਦਾ,
0: ਸਾਰੇ ਬੰਦੇ ਪਾਣੀ ਪਾਣੀ ਆ ਵਿੱਚ ਮੱਖੀ ਜੀ ਡਿੱਗੀ ਆ, ਮਤਲਬ ਉਹਦੇ ਚ ਲੱਗ ਗਈ ਤੇ ਹਾਂ ਠੀਕ ਹੈ।
1: ਮੱਖੀ ਤਾਂ ਨਹੀਂ ਭਾਜੀ, ਮੱਖਾ ਐਡਾ ਵੱਡਾ?
0: ਨਹੀਂ ਨਹੀਂ ਉਹ ਤਾਂ ਫਿਰ ਦੂਰੋਂ ਮੈਂ ਗੱਲ ਕਰਦਾ ਪਿਆ। ਅੱਛਾ ਭਾਈ ਮੱਖੀ ਤੋਂ ਇੱਥੋਂ ਆਸਟ੍ਰੇਲੀਆ ਤੋਂ ਯਾਦ ਆਇਆ, ਉਹ ਕਿੱਥੇ ਕਿੱਥੇ ਭੂਚਾਲ ਆਇਆ ਸੀ ਉਹਦੇ ਆ ਜਿਹੜਾ
1: ਕੋਲੰਬੀਆ
0: ਚ? ਹਾਂ ਯਾਰ ਦੇਖ ਲਓ, ਮਤਲਬ ਅਸੀਂ ਸੋਚ ਵੀ ਨਹੀਂ ਸਕਦੇ ਵੀ
1: ਕੋਲੰਬੀਆ, ਹਾਲੇ ਮਹੀਨਾ ਕੁ ਪਹਿਲਾਂ ਉੱਥੇ ਵੈਨਜ਼ੂਏਲਾ ਵੀ ਆਇਆ ਸੀ ਨਾ।
0: ਵੈਨਜ਼ੂਏਲਾ ਉਹ ਕੀ ਹੁੰਦਾ?
1: ਕੰਟਰੀ ਹੈ ਸਰ, ਤੁਹਾਨੂੰ ਪਤਾ ਦੁਨੀਆ ਚ ਸਭ ਤੋਂ ਜ਼ਿਆਦਾ ਮਿਸ ਵਰਲਡ, ਮਿਸ ਯੂਨੀਵਰਸ, ਮਿਸ ਅਰਥ, ਜਿੰਨੇ ਵੀ ਬਿਊਟੀ ਪੇਜੈਂਟਸ ਨੇ ਸਭ ਤੋਂ ਜ਼ਿਆਦਾ ਕਿਹੜੀ ਕੰਟਰੀ ਨੇ ਜਿੱਤੇ ਨੇ? ਵੈਨਜ਼ੂਏਲਾ ਦੀ ਕੁੜੀਆਂ ਨੇ।
0: ਇੰਨੀਆਂ ਸੋਹਣੀਆਂ ਨੇ,
1: ਇੰਨੀਆਂ ਸੋਹਣੀਆਂ ਨੇ ਉੱਥੇ, ਇੰਟੈਲੀਜੈਂਟ ਨੇ।
0: ਅੱਛਾ ਇੰਟੈਲੀਜੈਂਟ ਵੀ ਹੈ,
1: ਇੰਟੈਲੀਜੈਂਟ ਵੀ ਹੈ, ਕਿਉਂਕਿ ਮਿਸ ਯੂਨੀਵਰਸ ਇਕੱਲਾ ਸੁਹਾਪਣ ਦਾ ਕੰਪੀਟੀਸ਼ਨ ਨਹੀਂ ਨਾ ਹੁੰਦਾ
0: ਉਹਦੇ ਵਿੱਚ, ਸਾਰੀ ਮਤਲਬ
1: ਸਾਰਾ ਯੂਨੀਵਰਸ ਦਾ ਮਤਲਬ ਉਹ ਵੀ ਦੇਖਣਾ ਹੁੰਦਾ ਵੀ ਸਮਾਰਟ ਕਿ
0: ਇਨਫੋਰਮੇਸ਼ਨ ਜਿੱਦਾਂ ਮੈਂ ਸਮਾਰਟ ਆ, ਮੈਨੂੰ ਜੋ ਕੁਝ ਵੀ
1: ਤੁਸੀਂ ਮਿਸ ਯੂਨੀਵਰਸ ਬਣ ਸਕਦੇ
0: ਨਹੀਂ ਮੈਂ,
1: ਤੁਹਾਡੇ ਵਾਲ ਵੀ ਲੰਬੇ ਨੇ।
0: ਨਹੀਂ ਨਹੀਂ ਨਹੀਂ,
1: ਤੁਸੀਂ ਬਸ ਉੱਥੇ ਜਾ ਕੇ ਗਾਉਣ ਪਾ ਕੇ ਕਹਿਣਾ ਇੰਡੀਆ।
0: ਨਹੀਂ ਨਹੀਂ, ਪਰ ਮੈਂ ਸਮਾਰਟਨੈਸ ਦੀ ਗੱਲ ਕਰਦਾ ਪਿਆ, ਜਿੰਨੀ ਨੌਲੇਜ ਮੈਨੂੰ ਹੈਗੀ ਆ ਉਸ ਕਰਕੇ ਤੇ ਮੈਂ ਬਣ ਹੀ ਸਕਦਾ ਨਾ ਕੁਛ ਨਾ।
1: ਹਾਂਜੀ ਹਾਂਜੀ,
0: ਹਾਂ ਹੁਣ ਤੁਸੀਂ ਕੁਛ ਪੁੱਛ ਲਿਓ,
1: ਵੱਡੇ ਸਮਾਰਟ ਕੈਲਕੂਲੇਟਰ
0: ਤੁਸੀਂ ਤੇ ਮੈਨੂੰ ਹੁਣ ਪਤਾ ਲੱਗ ਭਾਈ, ਸਾਰੀਆਂ ਚੀਜ਼ਾਂ ਮੈਨੂੰ ਇੱਥੇ ਆ ਕੇ ਕਿਉਂ ਪਤਾ ਲੱਗਦੀਆਂ, ਮੈਨੂੰ ਇਹ ਨਹੀਂ ਸਮਝ ਲੱਗਦੀ। ਪਹਿਲਾਂ ਤੁਸੀਂ ਕੋਈ ਗਾਰੂ ਦਾ ਭਰਾ ਵੀ ਜਿਹੜਾ ਦੱਸਿਆ ਉਹ ਵੀ ਮੈਂ ਕਦੀ ਸੁਣਿਆ ਨਹੀਂ ਸੀ, ਮਤਲਬ ਮੈਂ ਇੰਨਾ ਕੀ ਅੱਗ ਰਿਹਾ ਹੈਗਾ ਵਾ,
1: ਕਹਿੰਦਾ ਐਡਾ ਸਮਾਰਟ ਹੈ, ਐਡਾ ਸਮਾਰਟ ਹੈ, ਪ੍ਰੈਗਨੈਂਟ ਜਨਾਨੀ ਨੂੰ ਜਾ ਕੇ ਕਹਿੰਦਾ ਤੁਸੀਂ ਸਿੰਗਲ ਹੋ।
0: ਮੈਨੂੰ ਲੱਗਦਾ ਭਾਜੀ ਫਿਰ ਕਿਆਦਾ ਪੜ੍ਹਨਾ ਪੈਣਾ ਵਾ ਫਿਰ ਸ਼ੁਰੂ ਤੋਂ ਲੈ ਕੇ, ਸਾਰੀਆਂ ਚੀਜ਼ਾਂ ਪੜ੍ਹਾ, ਕਿੰਨੇ ਕੰਟਰੀ ਹੈਗੇ, ਕਿੰਨੇ ਬੰਦੇ ਹੈਗੇ ਆ, ਕਿੰਨੇ
1: ਵੈਨਜ਼ੂਏਲਾ ਤਾਂ ਪਿੱਛੇ ਜੇ ਤਾਂ ਐਡਾ ਪਾਪੂਲਰ ਹੋਇਆ ਸੀ ਭਾਜੀ, ਕੀ ਗੱਲਾਂ ਕਰੀ ਜਾਂਦੇ?
0: ਕੀ ਪਾਪੂਲਰ ਹੋਇਆ ਸੀ ਉਹ ਤਾਂ?
1: ਵੈਨਜ਼ੂਏਲਾ ਦਾ ਰਾਸ਼ਟਰਪਤੀ ਨਹੀਂ ਸੀ ਚੱਕ ਕੇ ਲੈ ਗਿਆ ਟਰੰਪ, ਨਿਕੋਲਸ ਮਾਦੁਰੋ, ਉਹਦਾ ਨਾਂ ਵੀ ਇਹੋ ਜਿਹਾ ਜਿਵੇਂ ਕੋਈ ਅੰਗਰੇਜ਼ੀ ਚ ਗੱਲ ਹੁੰਦੀ ਹੈ।
0: ਅੱਛਾ ਜਦੋਂ
1: ਨਿਕੋਲਸ ਮਾਦੁਰੋ,
0: ਹਾਂ ਉਹਦਾ
1: ਬਾਕੀ ਪੰਜਾਬੀ ਭੇਜਣੇ ਸ਼ੁਰੂ ਕਰਦੇ
0: ਪ੍ਰੋਸਪੈਕਟ
1: ਦੀ ਵੀ ਖਾਸੀਅਤ ਪਤਾ ਤੁਹਾਨੂੰ,
0: ਆ ਜਿਹੜਾ ਆਪਣੇ ਘਰ ਦੇ ਲਾਗੇ ਆ, ਇਹਦੀ ਵੀ ਖਾਸੀਅਤ ਹੈਗੀ, ਹਾਂ ਬਲੈਕ ਟੋਨ ਵਾਲਾ,
1: ਤੁਸੀਂ ਗਏ ਨੀ ਉਹ ਪ੍ਰੋਸਪੈਕਟ ਰਿਜ਼ਰਵ
0: ਰਿਜ਼ਰਵਾਇਰ? ਹਾਂ ਉਹ ਜਿਹੜਾ
1: ਉਹ ਜਿਹੜਾ ਕੈਨੇਡਾ ਦੇ ਮੈਪਲ ਲੀਫ ਵਰਗਾ,
0: ਉਹ ਬੜਾ ਵਧੀਆ ਬਣਿਆ ਭਾਜੀ। ਹਾਂ
1: ਉਹ ਵਧੀਆ ਨੀ ਬਣਿਆ, ਕੀ ਆ ਉਹ ਭਲਾ?
0: ਉਹ ਲੀਫ ਹੈ,
1: ਪਾਣੀ ਹੈ ਭਾਜੀ,
0: ਪਾਣੀ
1: ਦਾ ਰਿਜ਼ਰਵ ਹੈ ਉੱਥੋਂ, ਆਪਣੇ ਸਿਡਨੀ ਦੇ 70% ਘਰਾਂ ਚ ਪਾਣੀ ਉੱਥੋਂ ਆਉਂਦਾ,
0: ਤੇ ਇੰਨੀ ਦੂਰੋਂ ਕਿਉਂ ਉੱਥੇ ਜਾ ਕੇ ਪੀਓ? ਆਪਣੀ ਬਾਲਟੀ ਉੱਥੋਂ ਭਰ ਕੇ ਆਸਟ੍ਰੇਲੀਆ ਦੀ ਗੌਰਮੈਂਟ ਦਾ ਸਰੇ ਪਿਆ,
1: ਚਾਰ
0: ਪੰਜ ਬੋਤਲਾਂ ਭਰੀਆਂ ਲਿਆਉਂਦੀਆਂ, ਉੱਥੇ ਜਾਓ ਪਹਿਲਾਂ ਲੈ ਕੇ ਆਓ, ਟੂਟੀ ਖੋਲੋ, ਫਿਰ ਬਿੱਲ ਭਰੋ, ਯਾਰ ਪਾਣੀ ਦਾ ਜਿਹੜਾ ਉਹ ਜਿਹੜਾ ਬਿੱਲ ਮੀਟਰ ਥੋੜਾ ਬਾਹਰ ਰਖਾਈਦਾ, ਮੈਂ ਸਾਰਾ ਕਵਰ ਕਰਦਾ,
1: ਕਿਵੇਂ
0: ਕਿਉਂ ਮੈਂ ਨਾ ਉਹਨੂੰ ਆਪਣਾ ਜਦੋਂ ਨਵਾਂ ਉਹ ਕੀਤਾ, ਕੀ
1: ਹੁੰਦਾ ਲੱਗਿਆ ਵੀ ਇਹ ਸੋਹਣਾ ਨੀ ਲੱਗਦਾ,
0: ਮੈਂ ਨਾ ਫੈਂਸਿੰਗ ਜਦੋਂ ਚੇਂਜ ਕਰਵਾਈ ਨਾ ਆਪਣੇ ਘਰ ਦੀ

0: ਪਤਾ ਪੱਗਿਆ ਆ ਉੱਥੇ ਅੱਗੇ ਬੱਚਿਆਂ ਦੀ ਨਾ ਜੀ ਉਹ ਲਾਤੀ ਆ ਯਾਰ ਉਹ ਕੀ ਟ੍ਰੈਂਪੋਲੀਨਾ ਉਹ ਮੈਨੂੰ ਲੱਤਾਂ ਤਾਂ ਕਰਕੇ ਐ ਕਰਕੇ ਉਹਨੂੰ ਨਾ ਖੋਲ ਕੇ ਉਹ ਮੈਨੂੰ ਡਰ ਵੀ ਲੱਗਦਾ ਉਹ ਨਾ ਉੱਥੇ ਹੁਣ ਘਾਹ ਘੂ ਵੀ ਕਿੰਨਾ ਹੋ ਗਿਆ ਯਾਰ ਸੱਪ ਸੁਪੀ ਲਵੇ ਮੈਂ ਆ ਚੰਗਾ ਯਾਰ ਫੈਂਸੀ ਖਲਵਾਈ
1: ਬੇਦਖਲੇ ਕਰ ਦੋ ਜ਼ਮੀਨ ਨੂੰ
0: ਪਤਾ ਨੀ ਹੁੰਦਾ ਨਾ ਜਦੋਂ ਵੀ ਸਟਾਰਟਿੰਗ ਆਪਾਂ ਕਰਦੇ ਲੈਂਦੇ ਆ ਹੁਣ ਪਰ ਇਹ ਆ ਵੀ ਉਹਨਾਂ ਨੇ ਬਿੱਲ ਬੁੱਲ ਇਹ ਵੀ ਉਹਦਾ ਆ ਜਾਂਦਾ ਵਾ ਮੈਂ ਆਪ ਹੀ ਹੁਣ ਦੇਖੋ ਇਹਦੇ ਵਿੱਚ ਮੇਰੀ ਵੀ ਸ਼ਰਾਫਤ ਆ ਮੈਂ ਘੱਟ ਘੁੱਟ ਨੀ ਕਰਦਾ
1: ਘੱਟ
0: ਕਿੰਨੀ ਤੁਸੀਂ ਗੱਲ ਹੋ ਗਈ ਅਗਲੀ ਵਾਰੀ ਫੇਰ ਉਹਨੇ ਵਧਣੀ ਆ ਤੇ ਕਿੰਨਾ ਪਲੱਸ ਮਾਈਨਸ ਕਰਦੇ ਰਹੋਗੇ ਨਾ ਤੁਸੀਂ ਪਰ ਮੈਂ ਤੇ ਬਰਾਬਰ ਜਿੰਨੀ ਹੁੰਦੀ ਉਨੀ ਕਰਕੇ ਦੇ ਕੇ ਚਲੋ ਠੀਕ ਆ ਉਸ ਵੇਲੇ ਵੇਖੋ ਭਾਈ ਉਹ ਕਹਿੰਦੇ ਉਹਦੇ ਨਾ ਮੀਟਰ ਦੀ ਰੀਡਿੰਗ ਪਾਓ ਮੈਂ ਪਾਉਣਾ ਭੜੁਕ ਕਰਕੇ ਬਿੱਲ ਵੀ ਉਸੇ ਵੇਲੇ ਆ ਜਾਂਦਾ ਮੈਂ ਇਹਨਾਂ ਨੂੰ ਇੰਨੀ ਛੇਤੀ ਕੀ ਪਤਾ ਲੱਗ ਜਾਂਦਾ ਵੀ ਲੈ ਇੰਨੇ ਤੁਸੀਂ ਲੀਟਰ ਪਾਣੀ ਪੀਤਾ ਆਲ ਚੱਕੋ ਬਿੱਲ ਆਪਣਾ ਹੈ
1: ਇਹ ਨਾ ਬਿੱਲ ਤੋਂ ਯਾਦ ਆਇਆ ਇੰਡੀਆ ਦੇ ਵਿੱਚ ਨਾ ਆਪਣੇ ਉਹ ਭਗਵੰਤ ਮਾਨ ਸਾਹਿਬ ਪੰਜਾਬ ਚ ਦੇ ਨੀ ਰਹੇ ਹੈਗੇ 300 ਯੂਨਿਟ ਫ੍ਰੀ ਬਿਜਲੀ ਦੇ
0: ਅੱਛਾ ਜੀ
1: ਚੱਲੀ ਬਿਜਲੀ ਦੇ ਫ੍ਰੀ ਦਿੰਦੇ ਨੇ
0: ਹਾਂਜੀ
1: ਪਰ ਉਹ ਵੀ ਬੜੀ ਇੱਕ ਲੂਪ ਹੈਗੇ ਮਤਲਬ ਉਹ ਵੀ ਬੜੀ ਕੁੰਡੀ ਲਗਾਉਂਦੇ ਨੇ
0: ਉਹ ਵੀ ਕੁੰਡੀ ਲਾ ਕੇ ਦਿੰਦੇ ਪਏ
1: ਹਨਾ ਉਹ ਪਤਾ ਕੀ ਕਰਦੇ ਨੇ ਹੁਣ ਕੀ ਕਰਤਾ ਪੰਜਾਬ ਦੇ ਵਿੱਚ ਸਾਡੇ ਤਾਂ ਘੱਟੋ ਘੱਟ ਸ਼ਹਿਰ ਚ ਇਹ ਹੋ ਗਿਆ ਕਿ ਮੀਟਰ ਸਾਰੇ ਘਰਾਂ ਦੇ ਇੱਕ ਪਿੱਲਰ ਤੇ ਲਗਾ ਦਿੰਦੇ ਨੇ ਜਿਵੇਂ ਇੱਕ ਗਲੀ
0: ਉਹ ਬਿਲਕੁਲ ਜਦੋਂ ਰੋਡ
1: ਹਨਾ ਉਹ ਇੱਕ ਪਿੱਲਰ ਦੇ
0: ਸਾਰੇ
1: ਸ਼ੁਰੂ ਚ ਕਿਸੇ ਦੇ ਐਂਡ ਤੇ ਕਿਸੇ ਦੇ ਵਿਚਕਾਰ ਸਾਡੇ ਗਲੀ ਦੇ ਐਂਡ ਸੈਂਟਰ ਚ ਲੱਗਿਆ ਹੋਇਆ ਉੱਥੇ ਪੰਜਾਬ ਚ ਹਨਾ ਤੇ ਉੱਥੋਂ ਹੁਣ ਉਹ ਕੀ ਕਰਦੇ ਨੇ ਕਿ ਬੇਸਿਕਲੀ ਜਿਹੜਾ ਉਹ ਰੀਡਿੰਗ ਲੈਣ ਆਉਂਦੇ ਨੇ ਹਨਾ ਉਹ ਰੀਡਿੰਗ 30 ਦਿਨ ਦੀ ਬਜਾਏ ਨਾ 28 ਜਾਂ ਪਤਾ ਨਹੀਂ 30 ਦਿਨ ਦਾ ਸਰਕਲ ਹੁੰਦਾ ਉਹਨਾਂ ਨੇ 32ਵੇਂ ਦਿਨ ਆ ਕੇ ਰੀਡਿੰਗ ਲਈ
0: ਅੱਛਾ ਠੀਕ ਹੈ
1: 32ਵੇਂ ਦਿਨ ਲਈ ਉਹ 300 ਯੂਨਿਟ ਤੋਂ ਕੁਛ ਕੁ ਯੂਨਿਟ ਉੱਪਰ ਹੋ ਚੁੱਕੇ ਸੀ ਜਿਵੇਂ 309 ਜਾਂ 10 ਉਹਨਾਂ ਨੇ ਫਿਰ ਬਿੱਲ ਜਿਹੜਾ ਭੇਜਿਆ ਭਾਜੀ ਉਹ ਕੀ ਕਰਤਾ ਹੈ ਗਵਰਨਮੈਂਟ ਨੇ ਲੂਪ ਹੋਲ ਕੱਢਿਆ ਇਹਨਾਂ ਨੇ ਉੱਦਾਂ 300 ਯੂਨਿਟ ਫ੍ਰੀ ਕਰਤੇ ਪਰ ਯੂਨਿਟ ਦੇ ਪ੍ਰਾਈਸ ਚੱਕਤੇ ਬਿਜਲੀ ਅਦਰਵਾਈਜ਼ ਬਹੁਤ ਮਹਿੰਗੀ ਕਰਤੀ ਮਤਲਬ ਇੰਡਸਟਰੀਅਲ ਰੇਟ ਦੇ ਬਰਾਬਰ ਦੀ ਘਰਾਂ ਦੀ ਡੋਮੈਸਟਿਕ ਜਿਹੜੀ ਬਿਜਲੀ ਉਹ ਪੈ ਰਹੀ ਹੈਗੀ ਹੈ ਤੇ ਉਹ ਐਡਾ ਉਹਨਾਂ ਨੇ ਮਤਲਬ ਪੰਜਾਬ ਸਰਕਾਰ ਨੇ ਪਾਇਆ ਗੰਦ ਉੱਥੇ ਤੇ ਲੋਕਾਂ ਨੂੰ 1 ਜਾਂ 2 ਦਿਨ ਬਾਅਦ ਚ ਰੀਡਰ ਨੂੰ ਭੇਜਦੇ ਨੇ ਕਿ ਜਾਓ ਹੁਣ ਰੀਡਿੰਗ ਲੈ ਆਓ ਤੇ ਉਹਦੇ ਨਾਲ ਫਿਰ ਕੀ ਹੁੰਦਾ ਕਿ 300 ਯੂਨਿਟ ਕਿਸੇ ਦੇ ਬਣਦੇ ਹੀ ਨੀ
0: ਮਤਲਬ ਅੱਛਾ 300 ਫ੍ਰੀ
1: ਤਾਂ ਜੇ ਪੂਰੇ 300 ਹੋਣਗੇ ਜੇ 301 ਹੋਣਗੇ
0: 301
1: ਦਾ ਬਿੱਲ $1 ਜਿਹੜਾ ਸੀਗਾ ਉਹਨਾਂ ਨੇ $2.5 ਜਾਂ $3 ਕਰਤਾ
0: ਉਹ ਵੀ ਕਰਦਾ ਉਹ ਤੇ ਸਗੋਂ ਨੁਕਸਾਨ ਹੋ ਗਿਆ ਲੋਕਾਂ ਨੂੰ
1: ਹਾਂ ਤੇ ਉਹ ਜਿਹੜੇ ਆਮ ਬਿੱਲ ਆਉਂਦੇ ਨੇ ਜਦੋਂ ਉਹ ਤਾਂ 10-10 ਹਜ਼ਾਰ 15 ਹਜ਼ਾਰ ਮਤਲਬ ਇਹ ਬਹੁਤ ਕਾਮਨ ਗੱਲ ਹੈ ਉੱਥੇ ਪੰਜਾਬ ਚ 15,000 ਬਿਜਲੀ ਦਾ ਬਿੱਲ ਆ ਰਿਹਾ ਜੀ 20,000 ਆ ਰਿਹਾ ਜੀ 35,000 ਆ ਰਿਹਾ ਜੀ ਬਿਜਲੀ ਦਾ ਬਿੱਲ ਸਾਡੇ ਘਰਾਂ ਦੇ ਵਿੱਚੋਂ ਇੱਕ ਦਾ ਆਇਆ 36,000 ਬਿੱਲ ਆਇਆ
0: ਭਾਜੀ ਮੈਨੂੰ ਤੇ ਸੁਣ ਕੇ ਇਦਾਂ ਚੱਕਰ ਹੋਣ ਲੱਗ ਪਿਆ 35,000 ਰੁਪਇਆ ਸਿਰਫ ਬਿੱਲ
1: ਬਿੱਲ ਬਿੱਲ ਬਿੱਲ
0: ਤਾਂ ਉਹ ਪੰਜਾਬੀ ਗਾਣੇ ਬਣ ਗਏ ਹਾਏ ਐਡਾ ਵੱਡਾ ਬਿੱਲ ਨਹੀਂ ਹਾਏ ਐਡਾ ਵੱਡਾ ਦਿਲ ਹਾਏ ਮੇਰਾ ਦਿਲ ਐਡਾ ਵੱਡਾ ਬਿੱਲ ਹਾਏ ਮੇਰਾ ਦਿਲ ਦਿਲ ਤੇ ਫਿਰ ਘਾਉ ਬੋਲ ਕਰਨਾ ਹੀ ਆ ਜੀ ਫਿਰ
1: ਚਲੋ ਤੇ ਅੱਛਾ ਇੱਕ ਖਬਰ ਰਹਿ ਗਈ ਫਿਰ ਸੱਚ
0: ਉਹ ਖਬਰਾਂ ਹਲੇ
1: ਤੁਹਾਨੂੰ ਦੱਸਿਆ ਤਾਂ ਸੀਗਾ ਜਹਾਜ਼ ਵਾਲੀ ਇੱਕ ਖਬਰ ਹੈ
0: ਅੱਛਾ ਦੋ ਅੱਜ ਹੈ ਹੀ ਜਹਾਜ਼ਾਂ ਦੀਆਂ ਖਬਰਾਂ
1: ਜਹਾਜ਼ਾਂ ਦੀਆਂ ਹੀ ਖਬਰਾਂ
0: ਜਹਾਜ਼ੋ ਜਹਾਜ਼ੀ ਹੋ ਗਏ ਆਪਾਂ ਫਿਰ
1: ਤੁਸੀਂ ਬੋਲ ਨੀ ਰਹੇ ਕੁਛ
0: ਉਹ ਮੈਂ ਨਾ ਮੈਂ ਕਿਹਾ ਪਲੇਟ ਮਾਰਿਓ ਲਾਸਟ ਟਾਈਮ ਪਲੇਟ ਨਹੀਂ ਸੀ ਮਾਰੀ ਠਸ ਵਾਲੀ ਐਰਕੀ ਵੀ ਨੀ ਵੱਜੀ ਵੈਸੇ ਲੱਗਦਾ ਤੁਹਾਡੀ ਪਲੇਟ ਖਰਾਬ ਹੋ ਗਈ ਹੈ
1: ਪਲੇਟਾਂ ਘਸ ਗਈਆਂ
0: ਮੇਰੀ ਕਾਰ ਦੀ ਡਿਸਕ ਘਸ ਗਈ ਹੈ ਤੁਹਾਡੀ ਇੱਥੇ ਪਲੇਟਾਂ ਘਸ ਗਈ ਹੈ ਉਹ ਜਿਹੜੀ ਉਹ ਨਾ ਜਿਹੜੀ ਜਦੋਂ ਕਾਰ ਮੈਂ ਚਲਾਉਂਦਾ ਹੈ ਨਾ
1: ਹਾਂਜੀ
0: ਉਹ ਪਿੱਛੋਂ ਐਂ ਕਰਕੇ ਆਵਾਜ਼ ਮੈਂ ਨਾ ਹੋਰ ਤੇ ਨੀ ਮੈਂ ਆਵਾਜ਼ ਆਉਂਦੀ ਹੈ ਹੋਰ ਤਾਂ ਦੀ ਆਵਾਜ਼ ਆਉਂਦੀ ਹੈ ਹੁਣ ਮੈਨੂੰ ਇਹ ਨੀ ਪਤਾ ਕਿਹਦੀ ਆਵਾਜ਼ ਆ ਡਿਸਕ ਦੀ ਆਵਾਜ਼ ਆ ਜਾਂ ਕਿਹਦੀ ਆਵਾਜ਼ ਆ ਮਕੈਨਿਕ ਕੀਤੀ ਹੈ ਦੇਖੋ ਕਹਿੰਦੇ ਅੱਛਾ ਉਹੀ ਤਾਂ ਨੀ ਭਾਈ ਜਦ ਤੱਕ ਕਹਿੰਦੇ ਤੁਹਾਡੀ ਠੀਕ ਨੀ ਹੁੰਦੀ ਨਾ
1: ਬਲੈਕ ਵਾਲੇ ਉਹੀ ਤਾਂ ਨੀ
0: ਉਹ ਲਾ ਲਾ ਲਾ ਲਾ ਉਹੀ ਕਿਹੜੇ
1: 7 ਹੀ ਲਾ ਲੈ

0: ਖਬਰ ਪ੍ਰੋਗਰਾਮ ਮੁੱਕਣ ਵਾਲਾ ਹੈਗਾ ਕੁਆਲਾਲੰਪੁਰ ਤੋਂ ਮਲੇਸ਼ੀਆ ਤੋਂ ਕੁਆਲਾਲੰਪੁਰ ਤੋਂ ਕੋਚੀ ਇੱਕ ਫਲਾਈਟ ਆ ਰਹੀ ਸੀ ਬਟਿਕ ਏਅਰ ਦੀ ਜਮਸ਼ੀਰ ਉਹਨੇ ਐਮਰਜੈਂਸੀ ਗੇਟ ਖੋਲਤਾ ਮੈਨੂੰ ਕੱਢੋ ਇਥੋਂ ਮੈਨੂੰ ਜਾਣ ਦੋ ਕਹਿੰਦਾ ਤੁਸੀਂ ਕਰੀ ਜਾਓ ਆਪਣਾ ਕੰਮ ਜੋ ਕਰਨਾ
1: ਲਓ ਜੀ ਲਓ ਇਹ ਦੱਸ ਇਹ ਲੁਕਾ ਹਾਲੀਵੁੱਡ ਫਿਲਮ ਚੱਲਣ ਡਈ ਹੈ ਮੈਨੂੰ ਐਮਰਜੈਂਸੀ ਖੋਲ ਦੇ ਗਏ ਸਾਰੇ ਉੱਡਣ ਗਏ ਤੇ ਕੁਛ ਨੀ ਹੋਏਗਾ
0: ਫਿਰ ਉਹ ਬੰਦੇ ਨੂੰ ਫਿਰ ਬਾਅਦ ਚ ਸੀ ਐਸ ਐਫ ਵਾਲੇ ਫੜ ਕੇ ਲੈ ਗਏ
1: ਭਾਜੀ ਏਦਾਂ ਏਦਾਂ ਏਦਾਂ ਮਤਲਬ ਐਮਰਜੈਂਸੀ ਡੋਰ ਆਪ ਬੰਦਾ ਵੀ ਆਰਾਮ ਨਾਲ ਖੋਲ ਸਕਦਾ ਹੈ
0: ਕਾਫੀ ਵੱਡਾ ਜਾ ਢਿੱਡ ਜਾ ਉਹਦਾ ਨਿਕਲ ਆਉਂਦਾ ਉਹਦੇ ਤੇ ਬਹਿ ਜਾਂਦਾ ਹੁੰਦਾ
1: ਕਿਉਂਕਿ
0: ਉਹਦੇ ਤੇ ਨਾ ਐਵੇਂ ਮਤਲਬ ਉਹ ਉੱਚੀ ਹੁੰਦੀ ਹੈ ਸੀਟ
1: ਸੈੱਟ ਜੇ ਹੋ ਜਾਂਦੇ
0: ਸੈੱਟ ਜੇ ਮਤਲਬ ਐਕਸਰਸਾਈਜ਼ ਹੀ ਕਰਕੇ ਬਾਥਰੂਮ ਬੁਥਰੂਮ ਜਾ ਕੇ ਤੇ ਉੱਥੇ ਗੱਲਾਂ ਗੁੱਲਾਂ ਜਿਹੀਆਂ ਮਾਰ ਕੇ ਸਟਾਫ ਦੇ ਨਾਲ ਫੇਰ ਉੱਥੇ ਬਸ
1: ਚਾਹ
0: ਦੇਈ ਜਾਂਦੇ ਨੇ ਉੱਥੇ ਖੜੇ ਖੜੇ ਦੇਈ ਜਾਣ ਜੇ ਇੱਕ ਅੱਧਾ ਕੋਈ ਬੰਦਾ ਉਹਨਾਂ ਨੇ ਤੁਹਾਡੇ ਆੜੀ ਪਾ ਲਈ ਐਤਕੀ ਆਉਂਦੇ ਹੋਏ ਜਿਹਨਾਂ ਨੇ ਉਹਨਾਂ ਚੋਂ ਨਾ ਇੱਕ ਬਜ਼ੁਰਗ ਮਤਲਬ ਉਹ ਕਲੀਅਰਲੀ ਪਤਾ ਲੱਗ ਰਿਹਾ ਸੀਗਾ ਉਹ 40-45 ਸਾਲ ਦੀ ਸੀਗੀ ਲੇਡੀ
1: ਠੀਕ ਹੈ
0: ਤੇ ਉਹ ਕਹਿਣ ਲੱਗੀ ਕਹਿੰਦੀ ਵੀ ਤੂੰ ਫੀਡਬੈਕ ਦੇਈ ਯੇ ਵੋ ਫਲਾਣਾ ਧਮਕਾ ਮੈਂ ਕਿਹਾ ਹਾਂ ਤੇ ਮੈਂ ਕਿਹਾ ਤੁਹਾਡਾ ਫੂਡ ਵਗੈਰਾ ਕਹਿੰਦੀ ਆਹ ਦੇਖ ਖਾ ਰਹੇ ਆ ਖਾਣਾ ਮੈਂ ਕਿਹਾ ਲਿਆ ਟੇਸਟ ਕਰਾ ਤੁਹਾਡਾ ਵਧੀਆ ਹੁੰਦਾ ਹੋਊਗਾ ਕਹਿੰਦੀ ਨਹੀਂ ਨਹੀਂ ਉਹੀ ਹੈ ਸੇਮ ਫਿਰ ਬਸ ਉਹਨੇ ਮਤਲਬ ਏਦਾਂ ਹੀ ਖੜੇ ਖੜੇ ਫਿਰ ਉਹੀ
1: ਅੱਛਾ
0: ਖਾਣਾ ਤਾਂ ਖਾਧਾ ਹੀ ਹੋਇਆ ਸੀਗਾ ਬਟ ਉਹੀ ਉਹਨੇ ਚਾਹ ਚੂ ਕਾਫੀ ਬਣਾਤੀ ਗੱਲਾਂ ਗੁੱਲਾਂ ਕਰਨ ਲੱਗੇ ਨੇ ਏਦਾਂ ਫਿਰ ਮੈਂ ਉਹਦੇ ਢਿੱਡ ਜੇ ਤੇ ਬਹਿ ਗਿਆ
1: ਉਹ
0: ਲੇਡੀ ਦੇ ਐਮਰਜੈਂਸੀ ਲੈਂਡਿੰਗ ਦੇ ਗੇਟ ਦੇ
1: ਠੀਕ ਹੈ ਵੀ ਉਹਦੇ ਢਿੱਡ ਤੇ ਬਹਿ ਗਿਆ
0: ਤੇ ਉਹ ਮਤਲਬ ਵਧੀਆ ਚੀਜ਼ ਹੁੰਦੀ ਹੈ ਉਹਦੇ ਤੇ ਬੈਠਣਾ ਨਹੀਂ ਕੋਈ ਗੁਨਾਹ ਹੈਗਾ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਕੌਣ ਬੰਦਾ ਸ਼ਰਾਰਤ ਕਰ ਰਿਹਾ ਕੌਣ ਕਿਹੜਾ ਪੜ੍ਹਿਆ ਲਿਖਿਆ ਕਿਹੜਾ ਠੀਕ ਠਾਕ ਹੈਗਾ ਵੀ ਕੁਛ ਨਹੀਂ ਕਰੂਗਾ
1: ਤੇ ਫਿਰ ਜਦੋਂ ਉਹਨਾਂ ਨੇ ਐਮਰਜੈਂਸੀ ਖੋਲਦਾ ਤੇ ਉਹਨਾਂ ਨੂੰ ਫਿਰ ਐਮਰਜੈਂਸੀ ਭੇਜਣਾ ਚਾਹੀਦਾ ਸੀ ਵੀ ਚੱਲ ਤੂੰ ਬਈ ਆ ਜਾ ਜਦੋਂ ਜਹਾਜ਼ ਥੱਲੇ ਉਤਰਿਆ ਹੋਏਗਾ ਨਾ ਐਮਰਜੈਂਸੀ ਭੇਜਿਆ ਹੈਗਾ ਵੀ ਜਾ ਤੈਨੂੰ ਵੀ ਐਮਰਜੈਂਸੀ ਭੇਜੀਏ ਫਿਰ ਕਿੱਦਾਂ ਕਿੱਦਾਂ ਦੇ ਲੋਕ ਹੈ ਕਿੱਦਾਂ ਕਿੱਦਾਂ ਦੀ ਦੁਨੀਆ ਹੈ ਪਰ ਇਹ ਸਫ਼ਰ ਚੱਲਦਾ ਰਹੇਗਾ ਇਹ ਸਫ਼ਰ ਕਦੀ ਖਤਮ ਹੋਣ ਵਾਲਾ ਨਹੀਂ
0: ਤੁਸੀਂ ਇਹ ਪ੍ਰੋਗਰਾਮ ਦਾ ਐਂਡ ਭੂਮਿਕਾ
1: ਮੈਂ ਮੈਂ ਇਹੀ ਕਹਿਣਾ ਚਾਹੁੰਦਾ ਵੀ ਤੁਸੀਂ ਸਿਰਫ ਹੱਸਦੇ ਰਹੋ ਵੱਸਦੇ ਰਹੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਨਾ ਕਰਿਆ ਕਰੋ ਪਲੀਜ਼ ਕਦੀ ਕੋਈ ਦਰਵਾਜ਼ਾ ਖੋਲਤਾ ਕਦੀ ਛੋਟੇ ਬੱਚੇ ਨੇ ਬੈਲਟ ਨਹੀਂ ਲਾਈ ਤੁਸੀਂ ਬੱਚਿਆਂ ਨੂੰ ਸੰਭਾਲੋ ਯਾਰ ਆਪਣੇ ਘਰ ਜਾ ਕੇ ਕਹੋ ਵੀ ਬਾਈ ਬੈਲਟ ਲਾ ਏਦਾਂ ਥੋੜੀ ਅਸੀਂ ਜਾਣ ਨਹੀਂ ਦੇਣਾ ਤੈਨੂੰ ਹਾਂ ਹੁਣ ਜਿੰਨੇ ਵੀ ਸੋਦੇ ਪਏ ਦੂਜੇ ਬੱਚੇ ਨਾ ਔਰ ਜਿਹੜੇ ਪੇਰੈਂਟਸ ਸੋਦੇ ਪਏ ਆਪਣੇ ਬੱਚਿਆਂ ਨੂੰ ਤੁਸੀਂ ਕਹੋ ਵੀ ਏਦਾਂ ਨਹੀਂ ਹੈ ਵੀ ਇੱਕ ਬੱਚੇ ਕਰਕੇ ਹੁਣ ਭਾਜੀ ਸਹੀ ਗੱਲ ਆ ਜੇ ਕਿਸੇ ਨੇ ਬਹੁਤ ਜ਼ਰੂਰੀ ਜਾਣਾ ਹੋਵੇ
0: ਹਾਂਜੀ
1: ਕਿੰਨਾ ਨੁਕਸਾਨ ਹੋ ਜਾਂਦਾ ਉਸ ਕਰਕੇ ਨਾ ਛੋਟੀ ਜਿਹੀ ਗਲਤੀ ਕਰਕੇ
0: ਕਿੱਥੇ ਜਾਣਾ ਹੋਵੇ
1: ਉਹ ਮਤਲਬ ਬੈਲਟ ਲਾਇਆ ਉਹ ਜਿਹੜੀ ਕੈਂਸਲ ਹੋ ਗਈ ਫਲਾਈਟ ਅਗਲੇ ਦਿਨ ਹੋਈ ਆ ਜੇ ਕਿਸੇ ਦਾ ਬਹੁਤ ਜ਼ਰੂਰੀ ਹੋਵੇ ਅੱਗੇ ਕਿਸੇ ਨੇ ਹੋਰ ਇੰਨੀ ਮੀਟਿੰਗ ਕਰਨੀ ਹੋਵੇ ਉਹ ਤੇ ਵਿਚਾਰਾ ਗਿਆ ਨਾ ਫਿਰ ਇੱਕ ਛੋਟੀ ਜਿਹੀ ਗਲਤੀ ਕਰਕੇ ਇੱਕ ਛੋਟੀ ਜਿਹੀ ਗਲਤੀ ਕਰਕੇ ਤੁਸੀਂ ਪੂਰੇ ਜਹਾਜ਼ ਨੂੰ ਕੈਂਸਲ ਕਰਤਾ ਏਦਾਂ ਹੋ ਸਕਦਾ ਹੈ ਕਦੀ ਨਹੀਂ ਹੋ ਸਕਦਾ ਏਦਾਂ ਚਲੋ ਕੋਈ ਨੀ ਜੇ ਤੁਸੀਂ ਕਰ ਹੀ ਦਿੱਤਾ ਤੇ ਪਰ ਨੈਕਸਟ ਟਾਈਮ ਬੇਟਾ ਇੱਦਾਂ ਨਹੀਂ ਕਰਨਾ ਠੀਕ ਹੈ ਮੈਂ ਆਪਣੇ ਬੱਚਿਆਂ ਨੂੰ ਵੀ ਸਮਝਾਵਾਂਗਾ ਤੇ ਤੁਸੀਂ ਆਪਣੇ ਬੱਚਿਆਂ ਨੂੰ ਵੀ ਸਮਝਾਓ ਵੀ ਏਦਾਂ ਬਿਲਕੁਲ ਨਹੀਂ ਕਰਨਾ ਹਾਂ ਤੇ ਸਾਡਾ ਨਾਲੇ ਖਬਰ ਬੜੀ ਬੇਕਾਰ ਇਹ ਸੋਦੇ ਰਿਹਾ ਕਰੋ ਕਿਉਂਕਿ ਵਿੱਚ ਵਿੱਚ ਅਸੀਂ ਚੰਗੀਆਂ ਖਬਰਾਂ ਵੀ ਦੱਸਦੇ ਹਾਂ ਅੱਛਾ ਪਿਛਲੀ ਅਗਲੀ ਵਾਰੀ ਭਾਜੀ ਹੈਲੀਕਾਪਟਰ ਦੀ ਲੈ ਕੇ ਆਵਾਂਗੇ
0: ਨਹੀਂ ਹੁਣ ਬਸ ਬਹੁਤ ਹੋ ਗਿਆ
1: ਅਗਲੀ ਵਾਰੀ ਅੱਛਾ ਜਹਾਜ਼ਾਂ ਦੀਆਂ ਖਬਰਾਂ ਖਤਮ ਹੋ ਗਿਆ ਚਲੋ ਜੀ ਠੀਕ ਹੈ ਹੁਣ ਅਸੀਂ ਆਪਣੀਆਂ ਲੈ ਕੇ ਆਵਾਂਗੇ ਪਰ ਜਹਾਜ਼ਾਂ ਦੀਆਂ ਖਤਮ ਕਰ ਦੇਣੀਆਂ ਵਾ ਠੀਕ ਹੈ ਜੀ
0: ਚਲੋ ਦਿਓ ਇਜਾਜ਼ਤਾਂ ਫਿਰ ਅੱਜ ਦੇ ਪ੍ਰੋਗਰਾਮ ਦੇ ਵਿੱਚੋਂ ਤੇ ਤੁਸੀਂ ਰੱਖੋ ਆਪਣੀ ਸਿਹਤਾਂ ਦਾ ਖਿਆਲ ਤੇ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਇਹਦੇ ਵਿੱਚ ਮੈਂ ਮਨਤੇਜ ਸਿੰਘ ਤੇ ਮੇਰੇ ਨਾਲ ਗੌਤਮ ਕਪੂਰ
1: ਓਕੇ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਮਿਲਦੇ ਫਿਰ ਨੈਕਸਟ ਵੀਕ ਚੱਕਦੇ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤੀ ਮਾਰਨ ਦਾ। ਅੱਜ 13 ਤਰੀਕ ਆ ਅਗਸਤ ਦਾ ਮਹੀਨਾ ਤੇ ਦਿਨ ਵੀਰਵਾਰ ਦਾ। ਸਾਡੇ ਨਾਲ ਗੌਤਮ ਕਪਿਲ ਸਿਡਨੀ ਸਟੂਡੀਓ ਤੋਂ ਜੁੜ ਚੁੱਕੇ ਨੇ ਫੋਨ ਲਾਈਨ ਦੇ ਉੱਤੇ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਗੌਤਮ ਜੀ, ਤੁਸੀਂ ਆਉਣੇ ਰਹੋ।
1: ਬਹੁਤ ਧੰਨਵਾਦ ਕੰਜੋ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਆਓ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ। ਆਸਟ੍ਰੇਲੀਆਈ ਖਬਰਾਂ ਦੇ ਸੈਗਮੈਂਟ ਦੇ ਵਿੱਚ ਅੱਜ ਇੱਕ ਖਬਰਾਂ ਦੇ ਨਾਲ ਨਾਲ ਜਾਣਕਾਰੀ ਵੀ ਤੁਹਾਨੂੰ ਦੇਵਾਂਗੇ। ਮਾਫ਼ ਕਰਨਾ, ਇੱਕ ਖਬਰ ਜਿਹੜੀ ਪਿਛਲੇ ਦਿਨੀ ਚਰਚਾ ਦੇ ਵਿੱਚ ਆਈ ਸੀ ਕਿ ਸਿਡਨੀ ਦੇ ਉੱਤੇ ਦੋ ਜਹਾਜ਼ ਹਵਾਈ ਅੱਡੇ ਦੇ ਉੱਤੇ ਦੋ ਜਹਾਜ਼ ਆਪਸ ਦੇ ਵਿੱਚ ਟਕਰਾਉਂਦੇ ਟਕਰਾਉਂਦੇ ਰਹਿ ਗਏ। ਹੁਣ ਇਸ ਖਬਰ ਤੋਂ ਬਾਅਦ ਜਿਹੜੇ ਅਲੱਗ ਅਲੱਗ ਵਿਚਾਰ ਉੱਠਣ ਲੱਗੇ ਨੇ, ਪੁੱਛਿਆ ਜਾ ਰਿਹਾ ਹੈ ਕਿ ਆਖਿਰਕਾਰ ਹਵਾਈ ਅੱਡਿਆਂ ਦੀ ਸੁਰੱਖਿਆ ਕਿੰਨੀ ਕੁ ਚੁਕੰਨੀ ਹੁੰਦੀ ਹੈ ਤੇ ਉਸ ਦੇ ਨਾਲ ਜੁੜੀ ਹੀ ਇਹ ਖਬਰ ਹੋਏਗੀ। ਪਰ ਖੈਰ, ਸੁਰੱਖਿਆ ਦੀ ਗੱਲ ਜਦੋਂ ਆਉਂਦੀ ਹੈ ਤਾਂ ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਪਾਕਿਸਤਾਨ ਦੀ ਜੇਲ੍ਹਾਂ ਦੇ ਅੰਦਰ ਖਾਸ ਤੌਰ ਦੇ ਉੱਤੇ ਜਿਹੜੀ ਸੁਰੱਖਿਆ ਦੀ ਗੱਲ ਜਦੋਂ ਪੁੱਛੀ ਜਾਂਦੀ ਹੈ ਕਿ ਕੈਦੀਆਂ ਦੀ ਸੁਰੱਖਿਆ ਕਿਸ ਹੱਦ ਤੱਕ ਜਾਂਦੀ ਹੈ, ਭਾਰਤ ਦੇ ਗੁਆਂਢ ਦੇ ਵਿੱਚੋਂ ਸਭ ਤੋਂ ਪਹਿਲੀ ਖਬਰ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ, ਪਾਕਿਸਤਾਨ ਦੀ ਤਹਿਰੀਕ ਇਨਸਾਫ ਪਾਰਟੀ ਜਿਹਨੂੰ PTI ਵੀ ਕਹਿ ਲਿਆ ਜਾਂਦਾ, ਉਸਦੇ ਬਾਨੀ ਉਸਦੇ ਸੰਸਥਾਪਕ ਇਮਰਾਨ ਖਾਨ ਦੀ ਜੇਲ੍ਹ ਦੇ ਵਿੱਚ ਮੌਤ ਹੋ ਗਈ ਹੈ। ਅਸਲ ਦੇ ਵਿੱਚ ਇਹ ਖਬਰ ਝੂਠੀ ਹੈ। ਇਸ ਕਿਸਮ ਦੀਆਂ ਬਹੁਤ ਸਾਰੀਆਂ ਖਬਰਾਂ ਕੱਲ ਦੇ ਦਿਨ ਪਾਕਿਸਤਾਨ ਦੇ ਵਿੱਚ ਤੁਰੀਆਂ। ਪਾਕਿਸਤਾਨ ਦੇ ਹੀ ਇੱਕ ਪੱਤਰਕਾਰ ਨੇ ਇਹ ਦਾਅਵਾ ਕੀਤਾ ਕਿ ਇਮਰਾਨ ਖਾਨ ਦੀ ਸਿਹਤ ਤੇ ਸੁਰੱਖਿਆ ਜਿਹੜੀ ਹੈ ਉਹ ਜੇਲ੍ਹ ਦੇ ਵਿੱਚ ਠੀਕ ਨਹੀਂ ਹੈ, ਉਹਨਾਂ ਦੀ ਮੌਤ ਹੋ ਚੁੱਕੀ ਹੈ ਔਰ ਇਸ ਖਬਰ ਨੂੰ ਪਾਕਿਸਤਾਨ ਦਾ ਜੇਲ੍ਹ ਪ੍ਰਸ਼ਾਸਨ ਬਾਹਰ ਨਹੀਂ ਆਉਣ ਦੇ ਰਿਹਾ। ਪਾਕਿਸਤਾਨ ਦੇ ਪੱਤਰਕਾਰ ਵਹਾਜਤ ਸਈਦ ਖਾਨ ਨੇ ਆਪਣੇ ਯੂਟਿਊਬ ਚੈਨਲ ਤੋਂ ਇਹ ਦਾਅਵਾ ਕੀਤਾ ਸੀ ਤੇ ਕਿਹਾ ਸੀ ਕਿ ਤਿੰਨ ਮਿਲਟਰੀ ਸੂਤਰਾਂ ਨੇ ਉਹਨਾਂ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਇਮਰਾਨ ਖਾਨ ਹੁਣ ਜ਼ਿੰਦਾ ਨਹੀਂ ਨੇ। ਬਾਅਦ ਦੇ ਵਿੱਚ ਉਹ ਵੱਖਰੀ ਗੱਲ ਹੈ ਕਿ ਇਸ ਖਬਰ ਨੂੰ ਭੰਡਿਆ ਗਿਆ, ਜੇਲ੍ਹ ਪ੍ਰਸ਼ਾਸਨ ਨੂੰ ਅੱਡ ਤੋਂ ਸਫਾਈ ਦੇਣੀ ਪਈ, ਸਰਕਾਰ ਨੂੰ ਅੱਡ ਤੋਂ ਦੇਣੀ ਪਈ, ਪਰ ਪੱਤਰਕਾਰ ਨੇ ਇਹ ਸਪਸ਼ਟ ਕੀਤਾ ਸੀ ਕਿ ਸੂਤਰਾਂ ਨੇ ਖੁਦ ਇਮਰਾਨ ਖਾਨ ਨੂੰ ਮ੍ਰਿਤਕ ਨਹੀਂ ਸੀ ਦੇਖਿਆ। ਉਹਨਾਂ ਇਹ ਦਾਅਵਾ ਸਿੱਧੇ ਤੌਰ ਦੇ ਉੱਤੇ ਪੁਸ਼ਟੀ ਦੇ ਆਧਾਰ ਦੇ ਉੱਤੇ ਨਹੀਂ ਕੀਤਾ, ਯਾਨੀ ਕਿ ਪੱਤਰਕਾਰ ਨੇ ਵੀ ਖੁਦ ਨਹੀਂ ਦੇਖਿਆ, ਬਸ ਸੂਤਰਾਂ ਦੇ ਯਾਨੀ ਸੋਰਸਿਸ ਦੇ ਹਵਾਲੇ ਦੇ ਨਾਲ ਮਿਲੀ ਜਾਣਕਾਰੀ ਨੂੰ ਹੀ ਉਹਨਾਂ ਨੇ ਅੱਗੇ ਯੂਟਿਊਬ ਦੇ ਉੱਤੇ ਸਾਂਝਾ ਕਰ ਦਿੱਤਾ, ਸ਼ਾਇਦ ਸਿਰਫ ਯੂਟਿਊਬ ਵੀਡੀਓ ਨੂੰ ਚਲਾਉਣ ਦੇ ਚੱਕਰ ਚ। ਪਰ ਇਸ ਦੇ ਬਾਵਜੂਦ ਜੇਲ੍ਹ ਵਿੱਚ ਬੰਦ ਪ੍ਰਧਾਨ ਮੰਤਰੀ ਸਾਬਕਾ ਪ੍ਰਧਾਨ ਮੰਤਰੀ ਦੀ ਸਿਹਤ ਨੂੰ ਲੈ ਕੇ ਪਹਿਲਾਂ ਤੋਂ ਚੱਲਦੀਆਂ ਅਟਕਲਾਂ ਹੋਰ ਤੇਜ਼ ਜ਼ਰੂਰ ਹੋ ਗਈਆਂ ਨੇ। ਇਮਰਾਨ ਖਾਨ ਅਗਸਤ 2023 ਤੋਂ ਹੀ ਅਡਿਆਲਾ ਜੇਲ੍ਹ ਦੇ ਵਿੱਚ ਬੰਦ ਨੇ। ਮਈ ਮਹੀਨੇ ਦੇ ਵਿੱਚ ਇਮਰਾਨ ਖਾਨ ਦੀਆਂ ਭੈਣਾਂ ਅਤੇ ਖੈਬਰ ਪਖਤੂਨਵਾ ਤੋਂ ਮੁੱਖ ਮੰਤਰੀ ਸੁਹੇਲ ਅਫਰੀਦੀ ਨੂੰ ਵੀ ਅਡਿਆਲਾ ਜੇਲ੍ਹ ਪਹੁੰਚਣ ਚ ਰੋਕਿਆ ਗਿਆ ਸੀ। ਉਦੋਂ PTI ਨੇ ਯਾਨੀ ਉੱਥੋਂ ਦੀ ਇਸ ਸਿਆਸੀ ਜਮਾਤ ਨੇ ਕਾਫੀ ਵੱਡੇ ਪੱਧਰ ਦੇ ਉੱਤੇ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਕਰੇ ਸੀ। ਦੱਸ ਦਈਏ ਕਿ ਇਮਰਾਨ ਖਾਨ ਦੇ ਉੱਤੇ ਅਲੱਗ ਅਲੱਗ ਮਾਮਲੇ ਦਰਜ ਕੀਤੇ ਗਏ ਨੇ, ਭ੍ਰਿਸ਼ਟਾਚਾਰ ਦੇ ਮਾਮਲੇ ਵੀ ਨੇ। ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਮਿਲਟਰੀ ਅਦਾਰਿਆਂ ਦੇ ਨਾਲ ਟਕਰਾਅ ਪਾਕਿਸਤਾਨ ਦੀ ਰਾਜਨੀਤੀ ਦਾ ਬਹੁਤ ਵੱਡਾ ਮੁੱਦਾ ਬਣਿਆ ਹੋਇਆ। ਅਜਿਹੇ ਦੇ ਵਿੱਚ ਉਹਨਾਂ ਦੀ ਮੌਤ ਦੀ ਅਫਵਾਹ ਦੀ ਖਬਰ ਨੇ ਸਿਆਸੀ ਤਣਾਅ ਹੋਰ ਵਧਾ ਦਿੱਤਾ। ਫਿਲਹਾਲ ਇਮਰਾਨ ਖਾਨ ਦੀ ਮੌਤ ਦੀ ਤਾਂ ਅਧਿਕਾਰਕ ਪੁਸ਼ਟੀ ਕਿਸੇ ਨੇ ਵੀ ਨਹੀਂ ਕੀਤੀ ਹੈ, ਨਾ ਹੀ ਇਸ ਕਿਸਮ ਦੀ ਕੋਈ ਖਬਰ ਦੇ ਉੱਤੇ ਅਸੀਂ ਮੋਹਰ ਲਗਾ ਸਕਦੇ ਹਾਂ। ਪਰ ਇੱਕ ਮੌਤ ਦੀ ਖਬਰ ਜਿਹੜੀ ਪਾਕਿਸਤਾਨ ਦੇ ਮਿੱਤਰ ਦੇਸ਼ ਚੀਨ ਤੋਂ ਸਾਹਮਣੇ ਆ ਰਹੀ ਹੈ। ਵਿਸ਼ਵ ਭਰ ਦੇ ਵਿੱਚ ਕਾਰੋਬਾਰ ਕਿਸ ਕਿਸਮ ਦੇ ਨਾਲ ਕਰਨੇ ਨੇ ਔਰ ਟ੍ਰੇਡ ਦੀ ਦੁਨੀਆ ਦੇ ਵਿੱਚ ਚੀਨ ਦੀ ਐਂਟਰੀ ਕਿਵੇਂ ਕਰਨੀ ਔਰ ਉਸ ਐਂਟਰੀ ਦੀ ਅਗਵਾਈ ਕਰਨ ਵਾਲੇ ਚੀਨ ਦੇ ਸਾਬਕਾ ਪ੍ਰਧਾਨ ਮੰਤਰੀ ਜੂ ਰੋਂਗਜੀ ਦਾ 97 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ। ਰੋਂਗਜੀ ਦੀ ਅਗਵਾਈ ਦੇ ਵਿੱਚ ਹੀ ਚੀਨ ਨੇ ਬੜੀ ਤੇਜ਼ੀ ਦੇ ਨਾਲ ਆਰਥਿਕ ਵਿਕਾਸ ਦੀ ਨੀਂਹ ਰੱਖੀ ਸੀ। ਰੋਂਗਜੀ 1998 ਤੋਂ 2003 ਤੱਕ ਚੀਨ ਦੇ ਪ੍ਰਧਾਨ ਮੰਤਰੀ ਰਹੇ ਸੀ। ਇਹੀ ਉਹ ਸਮਾਂ ਸੀ ਜਦੋਂ ਚੀਨ ਨੇ ਕੌਮਾਂਤਰੀ ਬਾਜ਼ਾਰ ਦੇ ਵਿੱਚ ਖੁਦ ਦਾ ਦਬਦਬਾ ਸਥਾਪਿਤ ਕੀਤਾ ਸੀ। ਉਹਨਾਂ ਨੇ ਚੀਨ ਨੂੰ ਵਿਸ਼ਵ ਵਪਾਰ ਸੰਗਠਨ ਯਾਨੀ WTO ਦੇ ਵਿੱਚ ਸ਼ਾਮਲ ਕਰਾਉਣ ਦੇ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ। ਉਹਨਾਂ ਦੇ ਕਾਰਜਕਾਲ ਦੇ ਵਿੱਚ ਚੀਨੀ ਫੈਕਟਰੀਆਂ ਨੂੰ ਕੌਮਾਂਤਰੀ ਬਾਜ਼ਾਰ ਦੇ ਲਈ ਖੋਲਿਆ ਗਿਆ ਤੇ ਵਿਦੇਸ਼ੀ ਨਿਵੇਸ਼ ਲਿਆਉਣ ਦੀਆਂ ਵੱਡੀਆਂ ਕੋਸ਼ਿਸ਼ਾਂ ਹੋਈਆਂ ਸੀ। ਰੋਂਗਜੀ ਨੂੰ ਚੀਨ ਦੇ ਸਭ ਤੋਂ ਅਹਿਮ ਆਰਥਿਕ ਸੁਧਾਰਕਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਹਨਾਂ ਨੇ ਸਥਾਨਕ ਸਰਕਾਰਾਂ ਦੇ ਟੈਕਸ ਸੰਬੰਧੀ ਅਧਿਕਾਰਾਂ ਨੂੰ ਵੀ ਕੇਂਦਰ ਸਰਕਾਰ ਦੇ ਅਧੀਨ ਲਿਆਂਦਾ ਸੀ, ਘਾਟੇ 'ਚ ਚੱਲ ਰਹੀਆਂ ਸਰਕਾਰੀ ਕੰਪਨੀਆਂ ਨੂੰ ਬੰਦ ਕਰ ਦਿੱਤਾ ਸੀ ਤੇ ਉਹਨਾਂ ਦਾ ਨਿੱਜੀਕਰਨ ਕੀਤਾ ਸੀ, ਪ੍ਰਾਈਵੇਟਾਈਜੇਸ਼ਨ, ਤੇ ਉਹਨਾਂ ਲੋਕਾਂ ਦੇ ਲਈ ਘਰ ਖਰੀਦਣ ਨੂੰ ਉਤਸ਼ਾਹਿਤ ਕੀਤਾ ਸੀ ਜਿਹਨਾਂ ਦੀ ਹੇਠਲੀ ਆਮਦਨ ਹੈ। ਚੀਨ ਦੇ ਵਿੱਚ ਉਹਨਾਂ ਨੇ ਸਖ਼ਤ ਤੇ ਵਿਵਹਾਰਕ ਨੇਤਾ ਦੇ ਰੂਪ ਦੇ ਵਿੱਚ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ, ਪ੍ਰੈਕਟੀਕਲ ਲੀਡਰ। ਉਹਨਾਂ ਦੇ ਹੀ ਦੌਰ ਦੇ ਵਿੱਚ ਚੀਨ ਨੇ 2.5 ਅੰਕ ਦੇ ਵਿੱਚ ਵਿਕਾਸ ਦਰ ਦਾ ਦੌਰ ਵੀ ਦੇਖਿਆ ਸੀ। ਆਮ ਤੌਰ ਦੇ ਉੱਤੇ ਦੁਨੀਆਂ ਦੇ ਕਿਸੇ ਵੀ ਦੇਸ਼ ਨੇ 2.5 ਅੰਕ ਯਾਨੀ ਕਿ 10% ਤੋਂ ਉੱਪਰ ਗਰੋਥ ਰੇਟ ਕਦੇ ਨਹੀਂ ਦੇਖੀ। ਚੀਨ ਹੀ ਇਕਲੌਤਾ ਐਸਾ ਦੇਸ਼ ਰਹਿ ਚੁੱਕਿਆ ਹੈ। ਉੱਥੇ ਦੁਨੀਆ ਦੀਆਂ ਹੋਰ ਨਾ ਖਬਰਾਂ ਦੀ ਸਾਂਝ ਪਾਈਏ। ਪਹਿਲਾਂ ਰੂਸ ਯੂਕਰੇਨ ਜੰਗ ਦੇ ਨਾਲ ਜੁੜੀ ਹੋਈ ਖਬਰ ਵੀ ਸਾਹਮਣੇ ਆਉਂਦੀ ਹੈ, ਜਿੱਥੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੁੱਧਵਾਰ ਦੇ ਦਿਨ ਕਿਹਾ ਕਿ ਜੇਕਰ ਯੂਰਪੀ ਦੇਸ਼ ਰੂਸੀ ਵਪਾਰਕ ਜਹਾਜ਼ਾਂ ਨੂੰ ਜ਼ਬਤ ਕਰਨਾ ਸ਼ੁਰੂ ਕਰਦੇ ਨੇ ਤਾਂ ਰੂਸ ਉਹਨਾਂ ਨੂੰ ਵੀ ਜਵਾਬ ਦੇਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ। ਰੂਸ ਨੇ ਪੈਸੀਫਿਕ ਬੇੜੇ ਦੇ ਕਮਾਂਡਰ ਦੇ ਹਵਾਲੇ ਦੇ ਨਾਲ ਕਿਹਾ ਕਿ ਉਹਨਾਂ ਦੀ ਫੌਜ ਨੇ ਕੁਝ ਵਿਦੇਸ਼ੀ ਜਹਾਜ਼ਾਂ ਨੂੰ ਰੂਸ ਦੀ ਫੌਜ ਦੇ ਜਿਹੜੇ ਜਹਾਜ਼ ਨੇ ਉਹਨਾਂ ਨੂੰ ਕੁਝ ਵਿਦੇਸ਼ੀ ਤਾਕਤਾਂ ਨੇ ਹਿਰਾਸਤ ਦੇ ਵਿੱਚ ਲਿਆ ਸਮੀਖਿਆ ਕਰਨ ਦੇ ਲਈ, ਔਰ ਕਿਹਾ ਹੈ ਕਿ ਇਹ ਉਹਨਾਂ ਦੇ ਦੁਸ਼ਮਣ ਦੇ ਜਹਾਜ਼ ਨੇ। ਖਬਰ ਏਜੰਸੀ ਰੀਟਰਸ ਦੇ ਮੁਤਾਬਕ ਪੁਤਿਨ ਦੀਆਂ ਇਹ ਗੱਲਾਂ ਨੇ ਰੂਸ ਦੇ ਦੂਰ ਦੁਰਾਡੇ ਦੇ ਇਲਾਕਿਆਂ ਚ ਜਿਹੜੀ ਸਮੁੰਦਰੀ ਫੌਜ ਦੀ ਮੁਹਿੰਮ ਚੱਲਦੀ ਹੈ ਉਸ ਨੂੰ ਹੋਰ ਮਜ਼ਬੂਤੀ ਦਿੱਤੀ ਹੈ। ਬਿਆਨ ਅਜਿਹੇ ਸਮੇਂ ਚ ਸਾਹਮਣੇ ਆਇਆ ਜਦੋਂ ਯੂਰਪੀ ਯੂਨੀਅਨ ਰੂਸ ਦੇ ਕਥਿਤ ਸ਼ੈਡੋ ਫਲੀਟ ਦਾ ਦਬਾਅ ਜਿਹੜਾ ਰੂਸ ਦੇ ਉੱਤੇ ਵਧਾ ਰਿਹਾ। ਯੂਰਪੀ ਯੂਨੀਅਨ ਨੇ ਸੈਂਕੜਿਆਂ ਨਵਿਆਂ ਜਹਾਜ਼ਾਂ ਦੇ ਉੱਤੇ ਪਾਬੰਦੀਆਂ ਲਗਾ ਦਿੱਤੀਆਂ ਨੇ। ਕੁਝ ਜਹਾਜ਼ ਤਾਂ ਉਹਨਾਂ ਨੇ ਰੋਕ ਕੇ ਨਿਗਰਾਨੀ ਵੀ ਕੀਤੀ ਹੈ, ਉਹਨਾਂ ਦੀ ਨਿਗਰਾਨੀ ਨਾ ਕਹਿ ਕੇ ਇਹ ਕਹਿ ਲਈਏ ਕਿ ਉਹਨਾਂ ਦੀ ਜਾਂਚ ਪੜਤਾਲ ਕੀਤੀ ਗਈ ਹੈ। ਕੁਝ ਯੂਰਪੀ ਸਰਕਾਰਾਂ ਨੇ ਪਾਬੰਦੀਆਂ ਤੋਂ ਬਚਣ ਵਾਲੀਆਂ ਸ਼ੱਕੀ ਜਹਾਜ਼ ਕੰਪਨੀਆਂ ਦੇ ਖਿਲਾਫ਼ ਸਮੁੰਦਰੀ ਕਾਰਵਾਈ ਵੀ ਕੀਤੀ ਹੈ, ਪਰ ਇਸ ਦੇ ਜਵਾਬ ਦੇ ਵਿੱਚ ਹਾਲੇ ਤੱਕ ਰੂਸ ਦੀ ਤਰਫ ਤੋਂ ਕੋਈ ਵੱਡਾ ਕਦਮ ਨਹੀਂ ਸੀ ਚੁੱਕਿਆ ਗਿਆ। ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਕਿਸਮ ਦਾ ਕਦਮ ਰੂਸ ਚੁੱਕ ਲਵੇ। ਉਧਰ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਦਾਅਵਾ ਕੀਤਾ ਕਿ ਯੂਕਰੇਨ ਦੀ ਫੌਜ ਨੇ ਮੰਗਲਵਾਰ ਰਾਤ ਨੋਵੋਰੋਸਿਸਕ ਦੇ ਵਿੱਚ ਰੂਸੀ ਫੌਜੀ ਅੱਡੇ ਨੂੰ ਨਿਸ਼ਾਨਾ ਬਣਾ ਕੇ ਇੱਕ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਨੋਵੋਰੋਸਿਸਕ ਜਿਹੜਾ ਹੈ ਉਹ ਕਾਲੇ ਸਾਗਰ ਦੇ ਵਿੱਚ ਯਾਨੀ ਬਲੈਕ ਸੀ ਦੇ ਵਿੱਚ ਰੂਸੀ ਸਮੁੰਦਰੀ ਫੌਜ ਦਾ ਆਖਰੀ ਸਭ ਤੋਂ ਮਜ਼ਬੂਤ ਗੜ੍ਹ ਮੰਨਿਆ ਜਾਂਦਾ ਹੈ, ਔਰ ਇਹ ਇਸ ਤੋਂ ਅੱਗੇ ਜਿਹੜਾ ਮੋਰਚਾ ਉਹ 300 ਕਿਲੋਮੀਟਰ ਦੂਰ ਹੈ। ਦੱਸ ਦਈਏ ਕਿ ਯੂਕਰੇਨ ਨੇ ਪਾਲੈਂਸੀਆ ਜੈਟ ਡਰੋਨ, ਨੈਪਚੀਅਨ ਮਿਜ਼ਾਈਲਾਂ ਤੇ ਮਨੁੱਖ ਰਹਿਤ ਜਿਹੜੇ ਡਰੋਨਸ ਨੇ ਉਹਨਾਂ ਦੇ ਮਦਦ ਦੇ ਨਾਲ ਇਹਨਾਂ ਥਾਵਾਂ ਦੇ ਉੱਤੇ ਇਹਨਾਂ ਫੌਜੀ ਅੱਡਿਆਂ ਦੇ ਉੱਤੇ ਹਮਲੇ ਕੀਤੇ ਨੇ। ਜ਼ੇਲੈਂਸਕੀ ਦਾ ਦਾਅਵਾ ਹੈ ਕਿ ਏਅਰ ਡਿਫੈਂਸ ਪੋਜੀਸ਼ਨ ਤੇ ਜਹਾਜ਼ ਖੜੇ ਕਰਨ ਵਾਲੇ ਜਿਹੜੇ ਬੰਦਰਗਾਹ ਨੇ ਉਹਨਾਂ ਦੇ ਬੁਨਿਆਦੀ ਢਾਂਚੇ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਜ਼ੇਲੈਂਸਕੀ ਨੇ ਯੂਕਰੇਨ ਦੀ ਫੌਜ, ਸੁਰੱਖਿਆ ਸੇਵਾ ਤੇ ਖੁਫੀਆ ਏਜੰਸੀਆਂ ਦੇ ਜਵਾਨਾਂ ਨੂੰ ਉਹਨਾਂ ਦੀ ਸਟੀਕ ਕਾਰਵਾਈ ਤੇ ਚੰਗੇ ਨਤੀਜਿਆਂ ਦੇ ਲਈ ਧੰਨਵਾਦ ਵੀ ਕੀਤਾ। ਉੱਥੇ ਕੌਮਾਂਤਰੀ ਖਬਰਾਂ ਚ ਅਗਲੀ ਖਬਰ ਔਰ ਆਖਰੀ ਖਬਰ ਜਿਹੜੀ ਉਹ ਫਰਾਂਸ ਤੋਂ। ਫਰਾਂਸ ਦੇ ਵਿੱਚ ਹੁਣ ਉੱਥੋਂ ਦੇ ਵਸਨੀਕਾਂ ਨੂੰ ਉਹਨਾਂ ਤੋਂ ਬਿਨਾਂ ਪੁੱਛੇ ਕੋਈ ਵੀ ਜਾਂ ਅਨਵਾਂਟਿਡ ਜਿਨ੍ਹਾਂ ਨੂੰ ਕਹਿ ਲਿਆ ਜਾਂਦਾ ਮਾਰਕੀਟਿੰਗ ਕਾਲਸ ਨਹੀਂ ਆ ਸਕਣਗੀਆਂ। ਅਜਿਹਾ ਕਰਨ ਵਾਲਿਆਂ ਦੇ ਉੱਤੇ ਭਾਰੀ ਜੁਰਮਾਨੇ ਲੱਗਣਗੇ, ਔਰ ਅਜਿਹਾ ਕਰਨ ਤੋਂ ਬਚਣ ਦੇ ਲਈ ਲੋਕਾਂ ਨੂੰ ਇੱਕ ਖਾਸ ਨੰਬਰ ਦੇ ਉੱਤੇ ਸਰਕਾਰ ਦੇ ਡੇਟਾ ਦੇ ਵਿੱਚ ਰਜਿਸਟਰ ਹੋਣਾ ਹੋਏਗਾ। ਯਾਨੀ ਕਿ ਆਪਣੀ ਮਰਜ਼ੀ ਦੇ ਨਾਲ ਲੋਕ ਜੇਕਰ ਚਾਹਣ ਤਾਂ ਅਣਚਾਹੇ ਮਾਰਕੀਟਿੰਗ ਕਾਲਸ ਦੇ ਉੱਤੇ ਰੋਕ ਲਗਾਈ ਜਾ ਸਕਦੀ ਹੈ। ਇਸ ਦੇ ਲਈ ਸਰਕਾਰ ਨੂੰ ਫਰਾਂਸ ਦੇ ਲੋਕਾਂ ਨੂੰ ਆਪਣਾ ਨੰਬਰ ਜਿਹੜਾ ਨੋ ਕਾਲ ਲਿਸਟ ਦੇ ਵਿੱਚ ਪਵਾਉਣਾ ਹੋਏਗਾ। ਸਰਕਾਰ ਖਬਰ ਏਜੰਸੀ ਏਪੀ ਦੀ ਰਿਪੋਰਟ ਦੇ ਮੁਤਾਬਕ ਫਰਾਂਸ ਦੇ ਵਿੱਚ ਜਿਹੜੇ ਲੋਕ ਮਾਰਕੀਟਿੰਗ ਕਾਲ ਤੋਂ ਬਚਣਾ ਚਾਹੁੰਦੇ ਨੇ ਉਹ ਸਰਕਾਰ ਦੀ ਇਸ ਸੇਵਾ ਦੇ ਨਾਲ ਰਜਿਸਟਰ ਕਰਨਾ ਸ਼ੁਰੂ ਕਰ ਸਕਦੇ ਨੇ। ਹਾਲਾਂਕਿ ਇਸ ਨੂੰ ਹਾਲੇ ਤੱਕ ਅਧਿਕਾਰਕ ਤੌਰ ਦੇ ਉੱਤੇ ਸਕੀਮ ਨੂੰ ਲਾਗੂ ਨਹੀਂ ਕੀਤਾ ਗਿਆ, ਪਰ ਉੱਧਰ ਉਪਭੋਗਤਾ ਸੰਗਠਨਾਂ ਦਾ ਕਹਿਣਾ ਹੈ ਕਿ ਕੁਝ ਕਾਲ ਸੈਂਟਰ ਇਸ ਲਿਸਟ ਨੂੰ ਫਿਰ ਵੀ ਨਜ਼ਰਅੰਦਾਜ਼ ਕਰ ਹੀ ਦੇਣਗੇ। ਦੂਸਰਾ, ਇਸ ਦਾ ਨੁਕਸਾਨ ਇਹ ਹੋਏਗਾ ਕਿ ਆਪਣਾ ਨੰਬਰ ਸਰਕਾਰੀ ਡੇਟਾ ਦੇ ਵਿੱਚ ਦੇ ਕੇ ਜਿਹੜਾ ਹੈ ਲੋਕ ਹੋਰ ਵਧੇਰੇ ਜਿਹੜਾ ਆਪਣਾ ਪ੍ਰਾਈਵੇਸੀ ਹੈ ਉਸ ਦੇ ਵਿੱਚ ਦਖਲ ਅੰਦਾਜ਼ੀ ਸਰਕਾਰ ਕਰ ਸਕਦੀ ਹੈ। ਅਜਿਹੇ ਦੇ ਵਿੱਚ ਫਰਾਂਸ ਦੀ ਸਰਕਾਰ ਦੀ ਤਰਫ ਤੋਂ ਸਪਸ਼ਟੀਕਰਨ ਦਿੱਤੇ ਜਾ ਰਹੇ ਨੇ। ਏਪੀ ਦੀ ਇਸ ਰਿਪੋਰਟ ਦੇ ਮੁਤਾਬਕ ਜੇਕਰ ਕੋਈ ਵਿਅਕਤੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਮਾਰਕੀਟਿੰਗ ਕਾਲ ਕਰਦਾ ਤਾਂ ਉਸਨੂੰ ਹਰ ਕਾਲ ਦੇ ਲਈ 75,000 ਯੂਰੋ ਤੱਕ ਦਾ ਜੁਰਮਾਨਾ ਲੱਗ ਸਕਦਾ, ਤੇ ਜੇ ਰਹੀਆਂ ਕੰਪਨੀਆਂ ਨੇ ਉਹਨਾਂ ਦੇ ਉੱਤੇ ਤਾਂ ਜੁਰਮਾਨਾ ਹੋਰ ਵੀ ਵੱਡਾ ਹੋਏਗਾ। ਹਰ ਕਾਲ ਦੇ ਲਈ ਕੰਪਨੀਆਂ ਨੂੰ 375,000 ਯੂਰੋ ਤੱਕ ਦੇਣੇ ਪੈ ਸਕਦੇ ਨੇ। ਹਾਂ, ਜੇਕਰ ਗ੍ਰਾਹਕ ਖੁਦ ਮਾਰਕੀਟਿੰਗ ਕਾਲ ਦੇ ਲਈ ਮਨਜ਼ੂਰੀ ਦੇ ਦਿੰਦਾ ਜਾਂ ਕਿਸੇ 1-2 ਜਾਂ ਗਿਣਤੀ ਦੀਆਂ ਕੰਪਨੀਆਂ ਦੇ ਹਵਾਲੇ ਦੇ ਨਾਲ ਸਰਕਾਰ ਨੂੰ ਇਹ ਕਹਿ ਦਿੰਦਾ ਕਿ ਉਹਨਾਂ ਦੇ ਕਾਰੋਬਾਰੀ ਰਿਸ਼ਤੇ ਨੇ, ਕੰਟਰੈਕਟ ਰਿਸ਼ਤੇ ਨੇ, ਉਹਨਾਂ ਦੀਆਂ ਕਾਲਸ ਉਹ ਲੈਣਾ ਚਾਹੁੰਦੇ ਨੇ, ਤਾਂ ਉਹਨਾਂ ਦੀਆਂ ਮਾਰਕੀਟਿੰਗ ਕਾਲਸ ਬਗੈਰ ਕਿਸੇ ਮਨਜ਼ੂਰੀ ਦੇ ਆ ਸਕਦੀਆਂ ਨੇ। ਬਹਿਰਾਲ ਇਸ ਕਿਸਮ ਦੇ ਨਾਲ ਕਦਮ ਚੁੱਕਣ ਵਾਲਾ ਫਰਾਂਸ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਜਸਟਿਸ ਯਸ਼ਵੰਤ ਵਰਮਾ ਦੇ ਨਾਲ ਜੁੜੀ ਖਬਰ, ਜਿਨ੍ਹਾਂ ਦੀ ਸਰਕਾਰੀ ਰਿਹਾਇਸ਼ ਤੋਂ ਨਗਦੀ ਮਿਲਣ ਦੇ ਦੋਸ਼ਾਂ ਦੀ ਜਾਂਚ ਦੇ ਲਈ ਲੋਕ ਸਭਾ ਸਪੀਕਰ ਵੱਲੋਂ ਬਣਾਈ ਕਮੇਟੀ ਨੇ ਹੁਣ ਨਿਚੋੜ ਕੱਢਿਆ ਹੈ ਕਿ ਉਹਨਾਂ ਦੇ ਵਿਰੁੱਧ ਅਣ ਐਲਾਨੀ ਨਕਦੀ ਸਬੂਤਾਂ ਦੇ ਨਾਲ ਛੇੜਛਾੜ ਤੇ ਟਾਲ ਮਟੋਲ ਕਰਨ ਵਾਲੇ ਜਵਾਬ ਦੇ ਦੋਸ਼ ਸਾਬਤ ਹੁੰਦੇ ਨੇ। ਸੰਸਦ ਦੇ ਦੋਵਾਂ ਸਦਨਾਂ ਦੇ ਵਿੱਚ ਇਹ ਰਿਪੋਰਟ ਪੇਸ਼ ਕੀਤੀ ਗਈ। ਜੱਜ ਜਾਂਚ ਐਕਟ ਦੇ ਤਹਿਤ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਨੇ ਕਿਹਾ ਕਿ ਜਸਟਿਸ ਵਰਮਾ ਆਪਣੀ ਸਰਕਾਰੀ ਰਿਹਾਇਸ਼ ਦੇ ਸਟੋਰ ਰੂਮ ਦੇ ਵਿੱਚੋਂ ਮਿਲੀ ਨਗਦੀ ਦੀ ਮੌਜੂਦਗੀ, ਉਹਨਾਂ ਦੇ ਸਰੋਤ ਯਾਨੀ ਕਿ ਉਹ ਕਿੱਥੋਂ ਆਈ ਹੈ ਤੇ ਉਸਦੀ ਮਲਕੀਅਤ ਬਾਰੇ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ। ਕਮੇਟੀ ਨੇ ਇਹ ਵੀ ਕਿਹਾ ਕਿ ਮਹੱਤਵਪੂਰਨ ਸਬੂਤਾਂ ਨੂੰ ਸੁਰੱਖਿਅਤ ਜਾਂ ਸੰਭਾਲ ਕੇ ਵੀ ਨਹੀਂ ਰੱਖਿਆ ਗਿਆ ਤੇ ਕਾਨੂੰਨੀ ਤੌਰ ਦੇ ਉੱਤੇ ਸੀਲ ਕਰਨ ਅਤੇ ਨਿਰੀਖਣ ਤੋਂ ਪਹਿਲਾਂ ਸਟੋਰ ਰੂਮ ਦੇ ਨਾਲ ਛੇੜਛਾੜ ਵੀ ਕੀਤੀ ਗਈ ਸੀ। ਕਮੇਟੀ ਨੇ ਪਾਇਆ ਕਿ ਜਸਟਿਸ ਵਰਮਾ ਦਾ ਸਪਸ਼ਟੀਕਰਨ ਅਜਿਹੇ ਹਾਲਾਤ ਦੇ ਵਿੱਚ ਲੋੜੀਂਦੀ ਇਮਾਨਦਾਰੀ ਨਹੀਂ ਦਰਸਾਉਂਦਾ, ਆਪਣੀ ਜ਼ਿੰਮੇਵਾਰੀ ਨੂੰ ਨਹੀਂ ਦਰਸਾਉਂਦਾ। ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਜਸਟਿਸ ਵਰਮਾ ਦੇ ਵਿਰੁੱਧ ਲਗਾਏ ਗਏ ਦੋਸ਼ਾਂ ਦੇ ਤਹਿਤ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਖਿਲਾਫ਼ ਜਿਹੜਾ ਇਹ ਮਾਮਲਾ ਹੋਰ ਜ਼ਿਆਦਾ ਗਹਿਰਾ ਸਕਦਾ ਔਰ ਇਸ ਮਾਮਲੇ ਦੇ ਵਿੱਚ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਕਾਰਵਾਈ ਜਿਹੜੀ ਉਹ ਕੀਤੀ ਜਾਏਗੀ। ਫਿਲਹਾਲ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਨਿਰਦੇਸ਼ ਦੇ ਉੱਤੇ ਹੀ ਇਹ ਕਮੇਟੀ ਜਿਹੜੀ ਗਠਿਤ ਕੀਤੀ ਗਈ ਸੀ ਔਰ ਬੁੱਧਵਾਰ ਦੇ ਦਿਨ ਸੰਸਦ ਦੇ ਵਿੱਚ ਪੇਸ਼ ਕੀਤੀ ਗਈ ਆਪਣੀ ਰਿਪੋਰਟ ਦੇ ਵਿੱਚ। ਕਮੇਟੀ ਨੇ ਸਾਰੇ ਸਬੂਤ ਜਿਹੜੇ ਨੇ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਰੱਖ ਦਿੱਤੇ। ਲਾਈਵ ਲਾਅ ਨਾਮ ਦੀ ਵੈਬਸਾਈਟ ਦੇ ਮੁਤਾਬਕ ਕਮੇਟੀ ਨੇ ਪਾਇਆ ਸੀ ਕਿ ਜਸਟਿਸ ਵਰਮਾ ਦੇ ਘਰੋਂ ਸਟੋਰ ਰੂਮ ਦੇ ਵਿੱਚ ਵੱਡੀ ਮਾਤਰਾ ਚ 500-500 ਰੁਪਏ ਦੇ ਨੋਟਾਂ ਦੀਆਂ ਗੱਡੀਆਂ ਮਿਲੀਆਂ ਸੀ। ਇਹਨਾਂ ਗੱਡੀਆਂ ਦਾ ਇਹਨਾਂ ਜਿਹੜੇ 500 ਰੁਪਏ ਦੇ ਢੇਰ ਸੀਗੇ ਇਹਨਾਂ ਦਾ ਕੋਈ ਤਸੱਲੀ ਬਖਸ਼ ਜਵਾਬ ਵੀ ਉਹ ਨਹੀਂ ਦੇ ਸਕੇ। ਇਸੇ ਕਰਕੇ ਜਸਟਿਸ ਵਰਮਾ ਜਿਨ੍ਹਾਂ ਨੇ ਇਸੇ ਸਾਲ ਅਪ੍ਰੈਲ ਮਹੀਨੇ ਦੇ ਵਿੱਚ ਹਾਈਕੋਰਟ ਦੇ ਜੱਜ ਤੋਂ ਵੀ ਅਸਤੀਫਾ ਦੇ ਦਿੱਤਾ ਸੀ, ਉਹਨਾਂ ਦੀਆਂ ਮੁਸੀਬਤਾਂ ਹੁਣ ਵੱਧ ਸਕਦੀਆਂ ਨੇ। ਉਧਰ ਦੂਸਰੇ ਪਾਸੇ ਇੱਕ ਹੋਰ ਜਾਂਚ ਕਮੇਟੀ ਬੈਠੀ ਹੈ ਰਾਮ ਮੰਦਰ ਟਰੱਸਟ ਤੋਂ ਪਹਿਲਾਂ ਦੇ ਜਿਹੜੇ ਪਹਿਲੇ ਜਿਹੜੇ ਕਾਰਜਕਾਰੀ ਅਧਿਕਾਰੀ ਸੀ CEO ਸੀ ਉਹਨਾਂ ਦੀ ਇੰਟਰਵਿਊ ਪ੍ਰਕਿਰਿਆ ਪੂਰੀ ਹੋ ਗਈ ਹੈ। ਦੱਸ ਦਈਏ ਕਿ ਟਰੱਸਟ ਦੀ ਤਰਫ ਤੋਂ ਜਾਰੀ ਪ੍ਰੈਸ ਰਿਲੀਜ਼ ਦੇ ਵਿੱਚ ਦੱਸਿਆ ਗਿਆ ਹੈ ਕਿ ਇੱਕ ਉੱਚ ਪੱਧਰੀ ਪੈਨਲ ਨੇ 5,585 ਐਪਲੀਕੇਸ਼ਨ ਦੇ ਵਿੱਚੋਂ 16 ਉਮੀਦਵਾਰਾਂ ਦੀ ਚੋਣ ਕੀਤੀ ਜਿਨ੍ਹਾਂ ਦੀ ਇੰਟਰਵਿਊ ਲਈ ਗਈ। ਇਸ ਪੈਨਲ ਦੇ ਵਿੱਚ 3 ਦਾ ਨਾਮ ਟਰੱਸਟ ਨੂੰ ਭੇਜਿਆ ਜਾਏਗਾ, ਅੰਤਮ ਫੈਸਲਾ ਟਰੱਸਟ ਨੂੰ ਹੀ ਕਰਨਾ। ਸਰਚ ਕਮੇਟੀ ਦੇ ਰਿਟਾਇਰਡ ਜੱਜ ਪ੍ਰਮੋਦ ਕੋਹਲੀ, ਲੈਫਟੀਨੈਂਟ ਜਨਰਲ ਰਿਟਾਇਰਡ VK ਚਤੁਰਵੇਦੀ ਤੇ ਪਰਮਾਣੂ ਵਿਗਿਆਨੀ ਡਾਕਟਰ ਸੁਰੇਸ਼ ਹਵਾਰੇ ਇਸ ਕਮੇਟੀ ਦੇ ਵਿੱਚ ਸ਼ਾਮਲ ਸੀ। ਇੰਟਰਵਿਊ ਦੇ ਵਿੱਚ ਧਾਰਮਿਕ ਕੰਮਾਂ ਦੇ ਤਜਰਬੇ, ਭਗਵਾਨ ਰਾਮ ਦੇ ਪ੍ਰਤੀ ਆਸਥਾ ਤੇ ਹਿੰਦੂ ਧਰਮ ਦੀ ਮੂਲ ਧਾਰਮਿਕ ਪਰੰਪਰਾਵਾਂ ਦੇ ਨਾਲ ਜੁੜੇ ਹੋਏ ਸਵਾਲ ਪੁੱਛੇ ਗਏ। ਇਹ ਵੀ ਪੁੱਛਿਆ ਗਿਆ ਕਿ ਕੀ ਉਮੀਦਵਾਰ ਚੋਟੀ ਰੱਖਦੇ ਨੇ, ਜਨੇਊ ਪਾਉਂਦੇ ਨੇ, ਸ਼ੁੱਧ ਸ਼ਾਕਾਹਾਰੀ ਨੇ, ਮਾਸਾਹਾਰੀ ਨੇ, ਸ਼ਰਾਬ ਦਾ ਸੇਵਨ ਕਰਦੇ ਨੇ ਜਾਂ ਨਹੀਂ, ਕੱਟੜ ਹਿੰਦੂ ਨੇ ਜਾਂ ਸਿਰਫ ਆਸਥਾ ਦੇ ਵਿੱਚ ਹੀ ਯਕੀਨ ਰੱਖਦੇ ਨੇ, ਕੀ ਉਹ ਹਿੰਦੂ ਧਰਮ ਦੇ ਮੁਤਾਬਕ ਕੱਪੜੇ ਪਹਿਨਣ ਵਿੱਚ ਸਹਿਜ ਹੈਗੇ ਨੇ। ਰਾਮ ਮੰਦਰ ਦੇ ਵਿੱਚ ਚੜਾਵਾ ਚੋਰੀ ਦੇ ਦੋਸ਼ ਸਾਹਮਣੇ ਆਉਣ ਤੋਂ ਬਾਅਦ ਟਰੱਸਟ ਨੇ ਪਹਿਲੇ CEO ਨੂੰ ਨਿਯੁਕਤ ਕਰਨ ਦਾ ਫੈਸਲਾ ਲਿਆ। ਜਿਨ੍ਹਾਂ ਲੋਕਾਂ ਦੀ ਇੰਟਰਵਿਊ ਕੀਤੀ ਗਈ ਹੈ ਉਹਨਾਂ ਦੇ ਵਿੱਚ 3 ਸਾਬਕਾ IAS, 1 ਸਾਬਕਾ IPS ਤੇ 4 ਸਾਬਕਾ ਸਿਖਰਲੇ ਰੈਂਕ ਦੇ ਫੌਜੀ ਅਧਿਕਾਰੀ ਵੀ ਸ਼ਾਮਲ ਨੇ। ਬੁੱਧਵਾਰ ਨੂੰ ਸ਼੍ਰੀ ਰਾਮ ਜਨਮ ਭੂਮੀ ਤੀਰਥ ਟਰੱਸਟ ਦੇ ਸਕੱਤਰ ਸਮੀਰ ਪਾਂਡੇ ਦੀ ਤਰਫ ਤੋਂ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਇਹ ਵੀ ਕਿਹਾ ਗਿਆ ਕਿ ਅੰਤਮ ਗੇੜ ਦੇ ਲਈ ਜਿਹੜੀ ਇੰਟਰਵਿਊ ਤੇ ਉਹ 11 ਤੇ 12 ਅਗਸਤ ਨੂੰ ਰਾਮ ਮੰਦਰ ਦੇ ਵਿੱਚ ਹੀ ਆਯੋਜਿਤ ਕੀਤੀਆਂ ਗਈਆਂ ਸੀ। ਔਰ ਹਾਲ ਫਿਲਹਾਲ ਇਸ ਕਮੇਟੀ ਦੇ ਇਸ ਟਰੱਸਟ ਦੇ ਉੱਤੇ ਸਵਾਲ ਇਸ ਕਰਕੇ ਉੱਠਣ ਲੱਗ ਪਏ ਨੇ ਕਿਉਂਕਿ ਰਾਮ ਮੰਦਰ ਦੇ ਵਿੱਚ ਚੜਾਵਾ ਚੋਰੀ ਨੂੰ ਲੈ ਕੇ ਟਰੱਸਟ ਦੇ ਉੱਤੇ ਯਕੀਨ ਜਿਹਾ ਨਹੀਂ ਰਿਹਾ। ਭਾਰਤ ਦੇ ਵਿੱਚ ਇਸ ਕਿਸਮ ਦਾ ਇੱਕ ਮਾਹੌਲ ਬਣਿਆ ਹੋਇਆ। ਅਜਿਹੇ ਦੇ ਵਿੱਚ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਸਮਾਜਵਾਦੀ ਪਾਰਟੀ ਦੇ ਨੇਤਾ ਅਖਿਲੇਸ਼ ਯਾਦਵ ਦੀ ਤਰਫ ਤੋਂ ਵੀ ਸਰਕਾਰ ਨੂੰ ਇਸ ਮਸਲੇ ਦੇ ਉੱਤੇ ਘੇਰਿਆ ਗਿਆ। ਕਿਹਾ ਗਿਆ ਕਿ ਜੰਤਰ ਮੰਤਰ ਦੇ ਵਿੱਚ ਪ੍ਰਦਰਸ਼ਨ ਦੇ ਦਰਮਿਆਨ ਜਿਹੜੀ ਪੁਲਿਸ ਕਾਰਵਾਈ ਦਾ ਮੁੱਦਾ ਹੀ ਨਹੀਂ ਬਲਕਿ ਰਾਮ ਮੰਦਰ ਦੇ ਵਿੱਚ ਜਿਹੜੀ ਚੜਾਵਾ ਚੋਰੀ ਦਾ ਮਸਲਾ ਹੈ ਉਸ ਤੋਂ ਵੀ ਬਚਣ ਦੇ ਲਈ ਸੱਤਾਧਾਰੀ ਧਿਰ ਹੁਣ ਤੱਕ ਲੋਕ ਸਭਾ ਤੇ ਰਾਜ ਸਭਾ ਦੋਹਾਂ ਦੇ ਵਿੱਚ ਸਿਖਰਲੇ ਆਗੂਆਂ ਦੀ ਗੈਰ ਮੌਜੂਦਗੀ ਦੇ ਉੱਤੇ ਕੋਈ ਵੀ ਜਵਾਬ ਨਹੀਂ ਦੇ ਪਾ ਰਹੀ। ਇੱਕ ਪੁੱਛੇ ਗਏ ਸਵਾਲ ਦੇ ਜਵਾਬ ਚ ਸਮਾਜਵਾਦੀ ਪਾਰਟੀ ਦੇ ਪ੍ਰਮੁੱਖ ਅਖਿਲੇਸ਼ ਯਾਦਵ ਨੇ ਕਿਹਾ ਕਿ ਸਪਾ ਦਾ ਵੀ ਇਹੀ ਮੁੱਦਾ ਕਿ ਦੋਹਾਂ ਤੇ ਦੋਹਾਂ ਮਾਮਲਿਆਂ ਦੇ ਉੱਤੇ ਬਹਿਸ ਹੋਵੇ, ਧਾਰਮਿਕ ਸੰਸਥਾਵਾਂ ਦੇ ਵਿੱਚ ਜੋ ਹੋ ਰਿਹਾ ਤੇ ਸਿੱਖਿਆ ਸੰਸਥਾਵਾਂ ਚ ਜੋ ਹੋ ਰਿਹਾ, ਜਿਹੜੀਆਂ ਗੜਬੜੀਆਂ ਚੱਲ ਰਹੀਆਂ ਨੇ ਉਹਨਾਂ ਦਾ ਜਵਾਬ ਦਿੱਤਾ ਜਾਵੇ। ਔਰ ਪਹਿਲੇ ਦਿਨ ਤੋਂ ਸਮਾਜਵਾਦੀ ਪਾਰਟੀ ਦਾ ਇਹ ਪੱਖ ਰਿਹਾ ਹੈ ਕਿ ਸਿੱਖਿਆ ਤੇ ਪ੍ਰੀਖਿਆ ਤੇ ਇਸ ਤੋਂ ਇਲਾਵਾ ਧਾਰਮਿਕ ਸੰਸਥਾਵਾਂ ਦੇ ਵਿੱਚ ਭਾਜਪਾ ਤੇ ਉਹਨਾਂ ਦੇ ਸੰਗੀ ਸਾਥੀ ਜਿਹੜੇ ਅੰਡਰਗਰਾਊਂਡ ਲੋਕਾਂ ਦੇ ਨਾਲ ਰਲ ਕੇ ਚੋਰੀਆਂ ਕਰ ਰਹੇ ਨੇ। ਅਜਿਹੇ ਦੇ ਵਿੱਚ ਲੱਗ ਰਿਹਾ ਹੈ ਕਿ ਇਸ ਦੇ ਪਿੱਛੇ ਇੱਕੋ ਹੀ ਗਰੋਹ ਹੈ। ਸਿੱਖਿਆ ਪ੍ਰੀਖਿਆ ਤੇ ਧਾਰਮਿਕ ਸੰਸਥਾਵਾਂ ਦੇ ਵਿੱਚ ਜਿਹੜੇ ਦੋਸ਼ ਲੱਗੇ ਨੇ ਉਹ ਭਾਜਪਾ ਦੇ ਉੱਤੇ ਹੀ ਲੱਗੇ ਨੇ। ਸਰਕਾਰ ਬਹਿਸ ਤੋਂ ਹਟ ਰਹੀ ਹੈ, ਬਹਿਸ ਦਾ ਜਵਾਬ ਨਹੀਂ ਦੇਣਾ ਚਾਹੁੰਦੀ। ਰਾਮ ਮੰਦਰ ਚੰਦਾ ਚੋਰੀ ਮਾਮਲੇ ਦੇ ਵਿੱਚ ਵੀ ਐਸ ਆਈ ਟੀ ਦੀ ਜਿਹੜੀ ਰਿਪੋਰਟ ਆਈ ਹੈ ਉਸ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਨਾਮ ਨੇ ਜੋ ਸਰਕਾਰ ਜਾਂ ਭਾਜਪਾ ਦੇ ਬੇਹੱਦ ਨਜ਼ਦੀਕੀ ਨੇ, ਹੋ ਸਕਦਾ ਇਸੇ ਕਰਕੇ ਉਹ ਪਾਰਲੀਮੈਂਟ ਦੇ ਵਿੱਚ ਬਹਿਸ ਨਹੀਂ ਕਰ ਪਾ ਰਹੇ। ਉਧਰ ਮੁੰਬਈ ਦੇ ਘਾਟਕੋਪਰ ਇਲਾਕੇ ਦੇ ਵਿੱਚ ਬੁੱਧਵਾਰ ਤੜਕੇ ਜ਼ਮੀਨ ਖਿਸਕਣ ਦੇ ਚੱਲਦਿਆਂ ਇੱਕ ਚੌਲ ਦੇ ਢਹਿ ਜਾਣ ਦੇ ਬਾਅਦ 7 ਲੋਕਾਂ ਦੀ ਮੌਤ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। 7 ਹੋਰ ਲੋਕ ਜ਼ਖਮੀ ਹੋਏ ਨੇ। ਜ਼ਮੀਨ ਖਿਸਕਣ ਦੀ ਘਟਨਾ ਘਾਟਕੋਪਰ ਦੇ ਚਿਰਾ ਨਗਰ ਇਲਾਕੇ ਦੇ ਵਿੱਚ ਵਾਪਰੀ ਹੈ। ਖਬਰ ਦੇ ਮੁਤਾਬਕ ਮਿਊਂਸੀਪਲ ਕਾਰਪੋਰੇਸ਼ਨ ਜਿਹੜੀ ਮੁੰਬਈ ਦੀ ਹੈ, ਉਸ ਤੋਂ ਇਲਾਵਾ ਦਮਕਲ ਵਿਭਾਗ ਦੇ ਕਰਮਚਾਰੀ, ਪੁਲਿਸ ਤੇ ਵਾਰਡ ਕਰਮਚਾਰੀ ਜਿਹੜੇ ਸੀ ਉੱਥੇ ਪਹੁੰਚੇ। ਜ਼ਖਮੀਆਂ ਦਾ ਇਲਾਜ ਬਾਬਾ ਤੇ ਰਾਜਾਵਾੜੀ ਹਸਪਤਾਲਾਂ ਦੇ ਵਿੱਚ ਚੱਲ ਰਿਹਾ। ਖਬਰ ਦੇ ਮੁਤਾਬਕ ਜ਼ਮੀਨ ਖਿਸਕਣ ਦੀ ਘਟਨਾ ਦੇ ਚੱਲਦਿਆਂ ਗੌਸੀਆ ਨਾਮ ਦੀ ਚੌਲ ਦੇ ਵਿੱਚ ਕੱਲ ਸ਼ਾਮੀ ਪੌਣੇ ਕੁ ਚਾਰ ਵਜੇ ਘਟਨਾ ਵਾਪਰੀ। ਮੁੰਬਈ ਦੇ ਸਥਾਨਕ ਸਮੇਂ ਦੇ ਮੁਤਾਬਕ ਭਾਰੀ ਮੀਂਹ ਤੋਂ ਬਾਅਦ ਇਹ ਸਮੱਸਿਆ ਜਿਹੜੀ ਇੱਥੇ ਸਾਹਮਣੇ ਆਈ ਸੀ। ਉੱਥੇ ਭਾਰਤ ਦੀਆਂ ਖਬਰਾਂ ਤੋਂ ਬਾਅਦ ਪੰਜਾਬ ਦੀ ਇੱਕ ਖਬਰ ਵੀ ਤੁਹਾਡੇ ਨਾਲ ਸਾਂਝੀ ਕਰਦੀ ਚੱਲੀਏ, ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਨਾਲ ਮੁਲਾਕਾਤ ਕਰਕੇ ਜਗਤਾਰ ਸਿੰਘ ਹਵਾਰਾ ਨੂੰ ਮਨੁੱਖਤਾ ਦੇ ਆਧਾਰ ਦੇ ਉੱਤੇ ਯਾਨੀ ਹਿਊਮੈਨੀਟੇਰੀਅਨ ਆਧਾਰ ਤੇ 10 ਦਿਨਾਂ ਦੀ ਪੈਰੋਲ ਦੇਣ ਦੇ ਲਈ ਮੰਗ ਕੀਤੀ ਹੈ। ਉਹਨਾਂ ਨੇ ਰਾਜਪਾਲ ਨੂੰ ਸਥਿਤੀ ਤੋਂ ਜਾਣੂ ਕਰਵਾਇਆ ਤੇ ਕਿਹਾ ਕਿ ਹਵਾਰਾ ਪਿਛਲੇ 31 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ। ਇਸ ਵੇਲੇ ਉਹਨਾਂ ਦੀ ਬਜ਼ੁਰਗ ਮਾਤਾ ਜੋ ਕਿ ਬਿਮਾਰ ਨੇ, ਅਜਿਹੇ ਹਾਲਾਤ ਦੇ ਵਿੱਚ ਮਾਂ ਪੁੱਤ ਨੂੰ ਮਿਲਣ ਦੇ ਲਈ 10 ਦਿਨ ਦੀ ਪੈਰੋਲ ਦਿੱਤੀ ਜਾਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਰਾਜਪਾਲ ਨੂੰ ਭਰੋਸਾ ਦਿੱਤਾ ਕਿ ਹਵਾਰਾ ਨੂੰ ਜੇਕਰ ਪੈਰੋਲ ਮਿਲਦੀ ਹੈ ਤਾਂ ਪੰਜਾਬ ਸਰਕਾਰ ਸੂਬੇ ਦੇ ਅੰਦਰ ਅਮਨ ਅਮਾਨ ਤੇ ਕਾਨੂੰਨ ਦੀ ਵਿਵਸਥਾ ਦੇ ਉੱਤੇ ਕੋਈ ਵੀ ਅਸਰ ਨਹੀਂ ਪੈਣ ਦੇਵੇਗੀ। ਦੱਸ ਦਈਏ ਕਿ ਇਸ ਦੀ ਅਰਜ਼ੀ ਰਾਜਪਾਲ ਨੂੰ ਦੇਣ ਤੋਂ ਬਾਅਦ ਰਾਜਪਾਲ ਹੀ ਕੇਂਦਰ ਸਰਕਾਰ ਦੇ ਕੋਲ ਇਹ ਅਰਜ਼ੀ ਲੈ ਕੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਵਿੱਚ ਸਖ਼ਤ ਘਾਲਣਾ ਤੋਂ ਬਾਅਦ ਹਾਸਲ ਕੀਤੀ ਗਈ ਸ਼ਾਂਤੀ ਕਾਇਮ ਰੱਖਣ ਦੇ ਲਈ ਹਰ ਸੰਭਵ ਯਤਨ ਕਰਦੀ ਰਹੇਗੀ। ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ। ਮੁੱਖ ਮੰਤਰੀ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਰਾਜਪਾਲ ਨੇ ਮਾਮਲਾ ਕੇਂਦਰ ਸਰਕਾਰ ਦੇ ਅੱਗੇ ਗੰਭੀਰਤਾ ਦੇ ਨਾਲ ਉਠਾਉਣ ਦਾ ਭਰੋਸਾ ਵੀ ਦਿੱਤਾ। ਸਾਬਕਾ ਕੇਂਦਰੀ ਮੰਤਰੀ ਰਵਨੀਤ ਬਿੱਟੂ ਵੀ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਦੇ ਹੱਕ ਦੇ ਵਿੱਚ ਆ ਗਏ। ਇਸ ਸੰਬੰਧੀ ਬਿੱਟੂ ਨੇ ਦੇਰ ਰਾਤ ਪੰਜਾਬ ਦੇ ਰਾਜਪਾਲ ਦੇ ਨਾਲ ਅਲੱਗ ਤੋਂ ਮੁਲਾਕਾਤ ਕਰਕੇ ਪੈਰੋਲ ਦੀ ਵਕਾਲਤ ਕੀਤੀ। ਮੁਲਾਕਾਤ ਤੋਂ ਬਾਅਦ ਬਿੱਟੂ ਨੇ ਕਿਹਾ ਕਿ ਹਵਾਰਾ ਨੂੰ ਮਨੁੱਖਤਾ ਦੇ ਅਧਿਕਾਰ ਆਧਾਰ ਦੇ ਉੱਤੇ ਹੀ ਪੈਰੋਲ ਮਿਲਣੀ ਚਾਹੀਦੀ ਹੈ। ਦੱਸ ਦਈਏ ਕਿ ਕੇਂਦਰੀ ਗ੍ਰਹਿ ਮੰਤਰਾਲਾ ਦਿੱਲੀ ਦੀ ਜੇਲ੍ਹ ਦੇ ਵਿੱਚ ਬੰਦ ਜਗਤਾਰ ਸਿੰਘ ਹਵਾਰਾ ਨੂੰ ਮੁੱਢਲੇ ਪੜਾਅ ਦੇ ਉੱਤੇ ਸੀਮਤ ਸਮੇਂ ਦੇ ਲਈ ਪੈਰੋਲ ਦੇਣ ਦੇ ਰੌਂ ਦੇ ਵਿੱਚ ਵੀ ਨਜ਼ਰ ਆ ਰਿਹਾ। ਖਬਰਾਂ ਪੰਜਾਬੀ ਟ੍ਰਿਬਿਊਨ ਦੇ ਹਵਾਲੇ ਦੇ ਨਾਲ ਵੀ ਲਗਾਈਆਂ ਗਈਆਂ ਨੇ ਕਿ ਗ੍ਰਹਿ ਮੰਤਰਾਲਾ ਕੁਝ ਘੰਟਿਆਂ ਜਾਂ ਵੱਧ ਤੋਂ ਵੱਧ ਇੱਕ ਦਿਨ ਦੀ ਪੈਰੋਲ ਤਾਂ ਦੇ ਹੀ ਸਕਦਾ। ਇਹ ਪੈਰੋਲ 1-2 ਦਿਨਾਂ ਦੇ ਅੰਦਰ ਹੀ ਦਿੱਤੀ ਜਾ ਸਕਦੀ ਹੈ। ਰਾਜਪਾਲ ਨੇ ਵੀ ਹਵਾਰਾ ਦੀ ਮਾਤਾ ਦੀ ਸਿਹਤ ਦੀ ਜਾਂਚ ਸੰਬੰਧੀ ਰਿਪੋਰਟ PGI ਦੇ ਡਾਕਟਰਾਂ ਦੇ ਟੀਮ ਦੇ ਜ਼ਰੀਏ ਮੰਗਵਾ ਲਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨਜ਼ਰੀਏ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਥਕ ਸਫਾ ਦੇ ਵਿੱਚ ਵਾਪਸੀ ਕਰ ਸਕਦੇ ਨੇ, ਕਿਉਂਕਿ ਪੈਰੋਲ ਮਿਲਣ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਤਾਂ ਪ੍ਰਭਾਵਿਤ ਹੋਏਗੀ, ਪਰ ਇਸ ਦਾ ਸਿਹਰਾ ਜਾਂ ਇਸ ਦਾ ਕ੍ਰੈਡਿਟ ਜਿਹੜਾ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਸਿਰ ਦੇ ਉੱਤੇ ਜਾ ਸਕਦਾ ਹੈ। ਖੈਰ, ਸਿਆਸਤ ਦੀਆਂ ਇਹਨਾਂ ਖਬਰਾਂ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਵੀ ਖਬਰਾਂ ਸਾਂਝੀਆਂ ਕਰਦੇ ਚੱਲੀਏ। ਵੈਸੇ ਇੱਥੋਂ ਵੀ ਖਬਰ ਸਿਆਸਤ ਦੇ ਨਾਲ ਹੀ ਜੁੜੀ ਕਿਉਂ ਨਾ ਸ਼ੁਰੂ ਕੀਤੀ ਜਾਵੇ, ਜਿੱਥੇ ਵਨ ਨੇਸ਼ਨ ਪਾਰਟੀ ਦੇ 3 ਨੰਬਰ ਦੇ ਆਗੂ ਇੱਕ ਸੀਟ ਤੋਂ ਜਿਹੜੇ ਚੁਣੇ ਗਏ ਸੀ, ਚੁਣੇ ਵੀ ਨਹੀਂ ਸੀ ਗਏ, ਉਹਨਾਂ ਦੀ ਤਰਫ ਤੋਂ ਦਿੱਤਾ ਗਿਆ ਇੱਕ ਬਿਆਨ ਇਸ ਵਕਤ ਵਨ ਨੇਸ਼ਨ ਪਾਰਟੀ ਦੇ ਲਈ ਤਾਂ ਗਲੇ ਦੀ ਹੱਡੀ ਬਣ ਹੀ ਚੁੱਕਿਆ, ਬਲਕਿ ਭਾਰਤੀ ਖਾਸ ਤੌਰ ਦੇ ਉੱਤੇ ਪੰਜਾਬੀ ਭਾਈਚਾਰੇ ਦੇ ਸਾਖ ਦੇ ਉੱਤੇ ਵੀ ਸਵਾਲ ਖੜੇ ਕਰ ਰਿਹਾ। ਵੈਸਟਰਨ ਆਸਟ੍ਰੇਲੀਆ ਦੇ ਲੈਜਿਸਲੇਟਿਵ ਕੌਂਸਲ ਤੋਂ ਨੰਬਰ 3 ਦੀ ਟਿਕਟ ਇਹਨਾਂ ਨੂੰ ਮਿਲੀ ਸੀ ਸਾਲ 2025 ਦੀਆਂ ਸਟੇਟ ਇਲੈਕਸ਼ਨਸ ਦੇ ਵਿੱਚ। ਨਾਮ ਸੀ ਪਰਮਿੰਦਰ ਸਿੰਘ, ਜਿਨ੍ਹਾਂ ਨੇ ਇੱਕ ਪੋਡਕਾਸਟ ਦੇ ਦਰਮਿਆਨ ਕੁਝ ਅਜਿਹਾ ਬਿਆਨ ਦਿੱਤਾ ਜਿਸ ਤੋਂ ਜ਼ਿਆਦਾਤਰ ਵਨ ਨੇਸ਼ਨ ਪਾਰਟੀ ਦੇ ਨੇਤਾ ਖੁਦ ਪੌਲਿਨ ਹੈਨਸਨ ਹੁਣ ਕੰਨੀ ਕਤਰਾ ਰਹੇ ਨੇ ਔਰ ਆਪਣੇ ਆਪ ਨੂੰ ਇਸ ਬਿਆਨ ਤੋਂ ਦੂਰ ਕਰ ਲਿਆ। ਪਰਮਿੰਦਰ ਸਿੰਘ ਨੂੰ ਵੀ ਇੱਕ ਕਿਸਮ ਦੇ ਨਾਲ ਪਾਰਟੀ ਦਾ ਲੀਡਰ ਮੰਨਣ ਤੋਂ ਇਨਕਾਰ ਹੀ ਕਰ ਰਹੇ ਨੇ। ਅਸਲ 'ਚ ਇੱਕ ਇੰਟਰਵਿਊ ਦੇ ਵਿੱਚ ਪਰਮਿੰਦਰ ਸਿੰਘ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਕੀ ਉਹਨਾਂ ਨੂੰ ਉਹ ਜਿਹੜੇ LGBT ਭਾਈਚਾਰੇ ਦੇ ਨਾਲ ਜੁੜੇ ਹੋਏ ਲੋਕ ਨੇ, ਸਮਲਿੰਗੀ ਭਾਈਚਾਰੇ ਦੇ ਨਾਲ ਜੁੜੇ ਹੋਏ ਲੋਕ ਨੇ, ਉਹਨਾਂ ਦੇ ਬਾਰੇ ਉਹ ਕੀ ਸੋਚਦੇ ਨੇ, ਉਹਨਾਂ ਕਿਹਾ ਕਿ ਨਹੀਂ, ਇਹ ਮਾਨਸਿਕ ਤੌਰ ਦੇ ਉੱਤੇ ਬਿਮਾਰ ਲੋਕ ਨੇ, ਮਾਨਸਿਕ ਬਿਮਾਰੀ ਹੈ ਅਜਿਹੇ ਲੋਕਾਂ ਨੂੰ। ਅਜਿਹੇ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਪਾਨਬੀ ਜੋਇਸ, ਜਿਹੜੇ ਕਿ ਪਹਿਲਾਂ ਕਦੇ ਵਨ ਨੇਸ਼ਨ ਪਾਰਟੀ ਦੇ ਨਾਲ ਜੁੜੇ, ਮਾਫ਼ ਕਰਨਾ, ਨੈਸ਼ਨਲ ਪਾਰਟੀ ਦੇ ਨਾਲ ਜੁੜੇ ਹੋਏ ਸੀ, ਵਨ ਨੇਸ਼ਨ ਪਾਰਟੀ ਦੇ ਹੁਣ ਨੰਬਰ 2 ਰੈਂਕ ਦੇ ਨੇਤਾ ਦੀ ਤਰਫ ਤੋਂ ਪਰਮਿੰਦਰ ਸਿੰਘ ਦੇ ਬਿਆਨਾਂ ਤੋਂ ਆਪਣੇ ਆਪ ਨੂੰ ਇਨਕਾਰ ਕਰ ਲਿਆ ਗਿਆ। ਉਹਨਾਂ ਕਿਹਾ ਕਿ ਉਹਨਾਂ ਦੇ ਨਿੱਜੀ ਵਿਚਾਰ ਹੋ ਸਕਦੇ ਨੇ, ਵਨ ਨੇਸ਼ਨ ਪਾਰਟੀ ਦੇਸ਼ ਦੀ ਸਭ ਤੋਂ ਵੱਡੀ ਗੇ ਪਾਰਟੀ ਹੈ। ਅਸਲ ਦੇ ਵਿੱਚ ਕਦੇ ਪੌਲਿਨ ਹੈਨਸਨ ਨੇ LGBT ਭਾਈਚਾਰੇ ਦੇ ਨਾਲ ਜੁੜੀਆਂ ਬਹੁਤ ਸਾਰੀਆਂ ਵਿਵਾਦਤ ਟਿੱਪਣੀਆਂ ਵੀ ਦਿੱਤੀਆਂ ਸੀ, ਪਰ ਹੁਣ ਕਿਉਂਕਿ ਉਹ ਫੈਡਰਲ ਨੇਤਾ ਬਣਨ ਦੀ ਤਾਕ ਦੇ ਵਿੱਚ ਨੇ, ਇਸ ਕਰਕੇ ਅਜਿਹੇ ਵਿਵਾਦਤ ਬਿਆਨ ਦੇਣ ਤੋਂ ਬਚ ਵੀ ਰਹੇ ਨੇ। ਵੱਡੀ ਗਿਣਤੀ ਚ ਐਲਜੀਬੀਟੀ ਭਾਈਚਾਰਾ ਪੌਲਿਨ ਹੈਨਸਨ ਦੇ ਉਹਨਾਂ ਵਿਚਾਰਾਂ ਦੇ ਨਾਲ ਸਹਿਮਤ ਨਹੀਂ ਹੋਏਗਾ, ਪਰ ਪਾਰਟੀ ਦੇ ਹੇਠਲੇ ਪੱਧਰ ਦੇ ਜਿਹੜੇ ਨੇਤਾ ਨੇ ਉਹ ਹਾਲੇ ਵੀ ਪੌਲਿਨ ਹੈਨਸਨ ਦੇ ਉਹਨਾਂ ਵਿਚਾਰਾਂ ਨੂੰ ਫੜ ਕੇ ਬੈਠੇ ਨੇ। ਅਜਿਹੇ ਦੇ ਵਿੱਚ ਪਰਮਿੰਦਰ ਸਿੰਘ ਦਾ ਇਹ ਬਿਆਨ ਐਲਜੀਬੀਟੀ ਭਾਈਚਾਰੇ ਦੇ ਲਈ ਤਾਂ ਸਮੱਸਿਆ ਦੀ ਗੱਲ ਹੈ ਹੀ, ਪਰ ਵੱਡੇ ਪੱਧਰ ਦੇ ਉੱਤੇ ਆਸਟ੍ਰੇਲੀਆ ਦੇ ਜ਼ਿਆਦਾਤਰ ਵੱਡੇ ਅਖਬਾਰ ਜਾਂ ਟੀਵੀ ਚੈਨਲ ਜਿਨ੍ਹਾਂ ਦੇ ਵਿੱਚ ਸਮਲਿੰਗੀ ਭਾਈਚਾਰੇ ਦੇ ਲੋਕ ਅਗਵਾਈ ਕਰਦੇ ਨੇ, ਉਹਨਾਂ ਨੇ ਪਰਮਿੰਦਰ ਸਿੰਘ ਦੇ ਇਸ ਬਿਆਨ ਦੀ ਨਿਖੇਧੀ ਕੀਤੀ ਹੈ। ਕਿਹਾ ਹੈ ਕਿ ਮਲਟੀ ਕਲਚਰਲਿਜ਼ਮ ਦਾ ਮਤਲਬ ਇਹ ਨਹੀਂ ਹੈ ਕਿ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੇ ਨਾਲ ਜਨਤਕ ਜ਼ਿੰਦਗੀ ਦੇ ਵਿੱਚ ਇਸ ਕਿਸਮ ਦੇ ਬਿਆਨ ਦਿੱਤੇ ਜਾਣ। ਅਜਿਹੇ ਚ ਹਾਲ ਫਿਲਹਾਲ ਪਰਮਿੰਦਰ ਸਿੰਘ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਵਧੀਆ ਜ਼ਰੂਰ ਨੇ, ਪਰ ਇਸ ਮਾਮਲੇ ਦੇ ਉੱਤੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਪੌਲਿਨ ਹੈਨਸਨ ਦੀ ਤਰਫ ਤੋਂ ਕੁਝ ਸਖਤ ਟਿੱਪਣੀਆਂ ਵੀ ਕੀਤੀਆਂ ਜਾ ਸਕਦੀਆਂ। ਹੋ ਸਕਦਾ ਹੈ ਕਿ ਉਹ ਐਲਜੀਬੀਟੀ ਭਾਈਚਾਰੇ ਨੂੰ ਰੁਝਾਨ ਦੇ ਲਈ ਆਪਣੀ ਤਰਫ ਤੋਂ ਕੁਝ ਵੱਖਰੀਆਂ ਟਿੱਪਣੀਆਂ ਇਸ ਕਿਸਮ ਦੀਆਂ ਕਰ ਦੇਣ। ਉੱਥੇ ਹੀ ਜਦੋਂ ਸਿਆਸੀ ਟਿੱਪਣੀਆਂ ਦੀ ਗੱਲ ਆਉਂਦੀ ਹੈ, ਬਿਆਨਬਾਜ਼ੀਆਂ ਦੀ ਗੱਲ ਆਉਂਦੀ ਹੈ, ਤਾਂ ਲਿਬਰਲ ਨੈਸ਼ਨਲ ਗੱਠਜੋੜ ਦੀ ਤਰਫ ਤੋਂ ਜਿਹੜੀ ਹਾਊਸਿੰਗ ਦੇ ਨਾਲ ਜੁੜੀ ਹੋਈ ਪੋਰਟਫੋਲੀਓ ਹੈ ਉਸਦੇ ਨੇਤਾ ਐਂਡਰਿਊ ਬ੍ਰੈਗ ਦੀ ਤਰਫ ਤੋਂ ਇੱਕ ਬਿਆਨ ਦਿੱਤਾ ਗਿਆ। ਐਂਡਰਿਊ ਬ੍ਰੈਗ ਦਾ ਕਹਿਣਾ ਹੈ ਕਿ ਉਹ ਲੋਕ ਜਿਹੜੇ ਬਹੁਤਾ ਨਹੀਂ ਕਮਾ ਪਾਉਂਦੇ ਉਹਨਾਂ ਨੂੰ ਘੱਟੋ ਘੱਟ ਸਬ ਸਟੈਂਡਰਡ ਘਰਾਂ ਦੇ ਵਿੱਚ ਹੀ ਖਰੀਦ ਕੇ ਇਸ ਮਾਰਕੀਟ ਦੇ ਵਿੱਚ ਦਾਖਲ ਹੋ ਜਾਣਾ ਚਾਹੀਦਾ, ਕਿਉਂਕਿ ਹਾਊਸਿੰਗ ਮਾਰਕੀਟ ਇਸ ਵਕਤ ਕਿਸੇ ਦੇ ਲਈ ਵੀ ਨਫੇ ਵਾਲੀ ਮਾਰਕੀਟ ਨਹੀਂ ਹੈ। ਇਹ ਬੇਸ਼ੱਕ ਬਾਇਰਸ ਮਾਰਕੀਟ ਪਿਛਲੇ ਕੁਝ ਦੌਰ ਤੋਂ ਇਹ ਬਣੀ ਹੋਈ ਹੈ, ਪਰ ਬਾਵਜੂਦ ਇਸ ਦੇ ਜੇਕਰ ਤੁਹਾਡਾ ਘਰ ਖਰੀਦਣ ਦੇ ਲਈ ਹੱਥ ਨਹੀਂ ਪੈਂਦਾ ਤਾਂ ਕੋਈ ਘਟੀਆ, ਕੋਈ ਪੁਰਾਣਾ, ਕੋਈ ਸਸਤਾ ਘਰ ਦੇਖ ਕੇ ਉਸ ਦੇ ਵਿੱਚ ਉਸਨੂੰ ਖਰੀਦਿਆ ਜਾ ਸਕਦਾ ਹੈ। ਉੱਥੇ ਬਿਆਨਬਾਜ਼ੀਆਂ ਦੀ ਜਦੋਂ ਗੱਲ ਕਰੀਏ ਤੇ ਅਗਲੀ ਖਬਰ ਜਿਹੜੀ ਫੈਡਰਲ ਸਰਕਾਰ ਦੇ ਨਾਲ ਜੁੜੀ ਹੋਈ ਹੈ, ਜਿੱਥੇ ਕੱਲ ਦੇ ਦਿਨ ਵੀ ਸ਼ਾਮ ਵੇਲੇ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਸੀ ਕਿ ਫੈਡਰਲ ਸਰਕਾਰ ਇਸ ਵਕਤ ਟਮੈਗੋ ਐਲੂਮੀਨੀਅਮ ਨੂੰ ਬਚਾਉਣ ਦੇ ਲਈ ਪੂਰੀਆਂ ਕੋਸ਼ਿਸ਼ਾਂ ਕਰ ਰਹੀ ਹੈ। ਆਸਟ੍ਰੇਲੀਆ ਦੀ ਸਭ ਤੋਂ ਵੱਡੀ ਐਲੂਮੀਨੀਅਮ ਸਮੈਲਟਰ ਜਿਹੜੀ ਕੰਪਨੀ ਹੈ ਟਮੈਗੋ ਐਲੂਮੀਨੀਅਮ, ਇਹਨੂੰ ਬੰਦ ਹੋਣ ਤੋਂ ਬਚਾਉਣ ਦੇ ਲਈ ਫੈਡਰਲ ਸਰਕਾਰ ਤੇ NSW ਦੀ ਸਟੇਟ ਗਵਰਨਮੈਂਟ ਨੇ ਰਲ ਕੇ $2.5 billion ਆਸਟ੍ਰੇਲੀਅਨ ਡਾਲਰ ਦਾ ਇੱਕ ਰਾਹਤ ਪੈਕੇਜ, ਜਿਹਨੂੰ ਬੇਲ ਆਊਟ ਪੈਕੇਜ ਕਹਿ ਦਿੱਤਾ ਜਾਂਦਾ, ਉਸਦਾ ਐਲਾਨ ਕਰ ਦਿੱਤਾ। ਹੁਣ ਕੱਲ ਦੇ ਦਿਨ ਵੀ ਇਸ ਦੇ ਸ਼ੰਕੇ ਜ਼ਾਹਰ ਕੀਤੇ ਜਾ ਰਹੇ ਸੀ, ਪਰ ਹੁਣ ਆਖਿਰਕਾਰ ਫੈਡਰਲ ਸਰਕਾਰ ਤੇ ਸਟੇਟ ਗਵਰਨਮੈਂਟ ਦੀ ਤਰਫ ਤੋਂ ਰਲ ਕੇ 10 ਸਾਲਾਂ ਦਾ ਇਹ ਪੈਕੇਜ $2.5 billion ਦਾ ਮਨਜ਼ੂਰ ਕੀਤਾ ਗਿਆ। ਦੱਸ ਦਈਏ ਕਿ ਸਮੈਲਟਰ ਦੇ ਵਿੱਚ ਇਹਦਾ ਜਿਹੜਾ ਮਾਲਕ ਹੈ ਮੁੱਖ ਤੌਰ ਦੇ ਉੱਤੇ ਹਿੱਸੇਦਾਰ ਤਾਂ ਰੀਓ ਟਿੰਟੋ ਕੰਪਨੀ ਹੈ। ਅਗਲੇ ਇੱਕ ਦਹਾਕੇ ਦੇ ਵਿੱਚ ਪਲਾਂਟ ਦੇ ਆਧੁਨਿਕਰਨ ਤੇ ਸੁਧਾਰ ਦੇ ਲਈ $1.1 billion ਦਾ ਵਾਧੂ ਨਿਵੇਸ਼ ਇਹ ਕੰਪਨੀ ਵੀ ਕਰੇਗੀ। ਇਸ ਰਾਹਤ ਦੇ ਨਾਲ ਪਲਾਂਟ ਦੇ ਵਿੱਚ ਕੰਮ ਕਰ ਰਹੇ ਹੁਣ 1,000 ਤੋਂ ਵਧੇਰੇ ਪੱਕੇ ਕਰਮਚਾਰੀ ਤੇ 200 ਤੋਂ ਵਧੇਰੇ ਕੰਟਰੈਕਟਰਸ ਦੀਆਂ ਨੌਕਰੀਆਂ ਵੀ ਸੁਰੱਖਿਅਤ ਹੋ ਗਈਆਂ ਨੇ। ਅਸਲ ਦੇ ਵਿੱਚ ਸਵਾਲ ਇਹ ਉੱਠਣ ਲੱਗ ਪਏ ਨੇ ਕਿ ਦੇਸ਼ ਦੀ ਸਭ ਤੋਂ ਵੱਡੀ ਐਲੂਮੀਨੀਅਮ ਕੰਪਨੀ ਨੂੰ ਟੈਕਸਪੇਅਰ ਦੇ ਪੈਸੇ ਦੇ ਵਿੱਚੋਂ ਹੀ ਪੈਸਾ ਕਿਉਂ ਦਿੱਤਾ ਜਾ ਰਿਹਾ। ਟਮੈਗੋ ਸਮੈਲਟਰ ਦਾ ਮੌਜੂਦਾ ਜਿਹੜਾ ਬਿਜਲੀ ਨੂੰ ਲੈ ਕੇ ਜਿਹੜਾ ਇਕਰਾਰਨਾਮਾ ਸੀ ਉਹ 2028 ਦੇ ਵਿੱਚ ਖਤਮ ਹੋ ਰਿਹਾ ਸੀ। ਨਵੀਂ ਤੇ ਸਸਤੀ ਬਿਜਲੀ ਨਾ ਮਿਲਣ ਦੇ ਕਾਰਨ ਕੰਪਨੀ ਨੇ ਚੇਤਾਵਨੀ ਪਹਿਲਾਂ ਹੀ ਦੇ ਦਿੱਤੀ ਸੀ ਕਿ 2028 ਤੋਂ ਬਾਅਦ ਉਹਨਾਂ ਨੂੰ ਪਲਾਂਟ ਬੰਦ ਕਰਨਾ ਪੈ ਸਕਦਾ। ਔਰ ਟਮੈਗੋ ਪਲਾਂਟ NSW ਦੇ ਵਿੱਚ ਜਿੰਨੀ NSW ਦੀ ਬਿਜਲੀ ਖਰਚ ਹੁੰਦੀ ਹੈ ਉਸਦਾ 10% ਹਿੱਸਾ ਤਾਂ ਸਿਰਫ ਇਹ ਇੱਕ ਫੈਕਟਰੀ ਹੀ ਖਪਤ ਕਰ ਲੈਂਦੀ ਹੈ, ਯਾਨੀ ਪੂਰੀ ਸਟੇਟ ਦੇ ਵਿੱਚ ਬਾਕੀ ਦੇ ਜਿੰਨੇ ਵੀ ਵਪਾਰਕ ਅਦਾਰੇ ਨੇ, ਘਰ ਨੇ, ਫੈਕਟਰੀਆਂ ਨੇ, ਜਿੰਨੇ ਵੀ ਅਦਾਰੇ ਨੇ ਉਹਨਾਂ ਦੀ ਸਾਰਿਆਂ ਦੀ ਖਪਤ 90% ਇੱਕ ਪਾਸੇ ਤੇ ਕੱਲੀ ਇਸ ਇੱਕ ਫੈਕਟਰੀ ਦੀ ਖਪਤ 10% ਇੱਕ ਪਾਸੇ। ਰਾਹਤ ਪੈਕੇਜ ਦਾ ਹੁਣ ਇੱਕ ਵੱਡਾ ਹਿੱਸਾ ਜਿਹਦੇ ਚੋਂ ਲਗਭਗ $100 million ਕਿਹਾ ਜਾ ਰਿਹਾ ਡੀ ਕਾਰਬਨਾਈਜੇਸ਼ਨ ਯਾਨੀ ਕਾਰਬਨ ਮੁਕਤ ਬਿਜਲੀ ਤੇ NSW ਦੇ ਪਾਵਰ ਗ੍ਰਿਡ ਨੂੰ ਮਜ਼ਬੂਤ ਕਰਨ ਦੇ ਲਈ ਵਰਤੀ ਜਾਏਗੀ। ਸਨੋਈ ਹਾਈਡਰੋ ਪਲਾਂਟ ਨੂੰ ਜਿਹੜਾ ਇੱਕ ਵੱਡਾ ਬੂਸਟ ਮਿਲ ਸਕਦਾ ਹੈ। ਮੰਨਿਆ ਜਾ ਸਕਦਾ ਹੈ ਕਿ ਸਨੋਈ ਹਾਈਡਰੋ ਪਲਾਂਟ ਜਿਹੜਾ ਕਿ NSW ਦੇ ਲੋਕਾਂ ਦੀਆਂ ਬਿਜਲੀ ਦੀਆਂ ਲੋੜਾਂ ਪੂਰੀਆਂ ਕਰਦਾ ਹੈ, ਉਹ ਹੁਣ ਟਮੈਗੋ ਸਮੈਲਟਰ ਦੇ ਲਈ ਵੀ ਇੱਕ ਸਭ ਤੋਂ ਵੱਡਾ ਬਿਜਲੀ ਸਪਲਾਇਰ ਬਣ ਸਕਦਾ ਹੈ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਤੇ NSW ਦੇ ਪ੍ਰੀਮੀਅਰ ਕ੍ਰਿਸ ਮਿੰਜ਼ ਨੇ ਰਲ ਕੇ ਕਿਹਾ ਕਿ ਆਸਟ੍ਰੇਲੀਆ ਦੇ ਵਿੱਚ ਐਲੂਮੀਨੀਅਮ ਦਾ ਨਿਰਮਾਣ ਜਾਰੀ ਰੱਖਣਾ ਦੇਸ਼ ਦੇ ਉਦਯੋਗਿਕ ਭਵਿੱਖ ਦੇ ਲਈ ਜ਼ਰੂਰੀ ਹੈ। ਹਾਲਾਂਕਿ ਲਿਬਰਲ ਪਾਰਟੀ ਦੀ ਤਰਫ ਤੋਂ ਇਸ ਤੇ ਇਤਰਾਜ਼ ਜਤਾਏ ਗਏ ਸੀ। ਇਲਜ਼ਾਮ ਲਗਾਇਆ ਗਿਆ ਸੀ ਕਿ ਸਰਕਾਰ ਦੀਆਂ ਸਫਲ ਕੋਸ਼ਿਸ਼ਾਂ ਦੇ ਚੱਲਦਿਆਂ ਹੀ ਟੈਕਸਪੇਅਰ ਦੇ ਪੈਸੇ ਨੂੰ ਹੁਣ ਨਿੱਜੀ ਕੰਪਨੀਆਂ ਨੂੰ ਬੇਲ ਆਊਟ ਪੈਕੇਜ ਦੇਣ ਦੇ ਲਈ ਵਰਤਿਆ ਜਾ ਰਿਹਾ। ਦੱਸ ਦਈਏ ਕਿ ਹਾਲ ਫਿਲਹਾਲ ਇਸ ਤੋਂ ਪਹਿਲਾਂ ਵੀ ਸਰਕਾਰ ਦੀ ਤਰਫ ਤੋਂ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਉਹਨਾਂ ਨੂੰ ਬੇਲ ਆਊਟ ਪੈਕੇਜ ਦਿੱਤੇ ਗਏ ਨੇ। ਇਹ ਕੋਈ ਪਹਿਲੀ ਵਾਰ ਅਜੇ ਹੱਲ ਨਹੀਂ ਹੋਇਆ। ਉੱਥੇ ਹੀ ਜਦੋਂ ਸਰਕਾਰ ਦੀ ਤਰਫ ਤੋਂ ਇਸ ਕਿਸਮ ਦੇ ਨਾਲ ਆਪਣੀ ਸਕਿੰਨ ਬਚਾਉਣ ਦੇ ਲਈ ਪੈਕੇਜ ਦਿੱਤੇ ਜਾਂਦੇ ਨੇ ਜਾਂ ਨਿਵੇਸ਼ ਕੀਤੇ ਜਾਂਦੇ ਨੇ ਤਾਂ ਉਹਨਾਂ ਦੇ ਉੱਤੇ ਅਕਸਰ ਸਵਾਲ ਉਦੋਂ ਉੱਠਦੇ ਨੇ ਜਦੋਂ ਇਹ ਪਤਾ ਲੱਗਦਾ ਹੈ ਕਿ ਲੰਮੇ ਅਰਸੇ ਦੇ ਵਿੱਚ ਸਰਕਾਰ ਦੇ ਉਹ ਫੈਸਲੇ ਵਧੀਆ ਨਹੀਂ ਨੇ, ਯਾਨੀ ਕਿ ਮੁਨਾਫਾ ਮੁਤਾਬਕ ਨਹੀਂ ਰਹੇ ਨੇ ਦੇਸ਼ ਦੇ ਲਈ। ਹੁਣ ਵਿਕਟੋਰੀਆ ਦਾ ਹੀ ਫੈਸਲਾ ਲੈ ਲਵੋ, ਸਾਬਕਾ ਦੋ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਤੇ ਜੈਸਿੰਟਾ ਐਲਨ ਦੀ ਤਰਫ ਤੋਂ ਇੱਕ ਬਹੁਤ ਵੱਡਾ ਸੁਖਨ ਖੁਆਬ ਦਿਖਾਇਆ ਗਿਆ ਸੀ ਵਿਕਟੋਰੀਆ ਦੇ ਲੋਕਾਂ ਨੂੰ ਕਿ ਸਬਅਰਬਨ ਰੇਲ ਲੂਪ ਬਣੇਗੀ, SRL ਬਣੇਗੀ ਤੇ ਵਿਕਟੋਰੀਆ ਦੇ ਜ਼ਿਆਦਾਤਰ ਦੂਰ ਦੁਰਾਡੇ ਦੇ ਵੀ ਸਬਅਰਬਸ ਜਿਹੜੇ ਨੇ ਉਹ ਹਵਾਈ ਅੱਡੇ ਦੇ ਨਾਲ ਜਾਂ ਦੂਸਰਿਆਂ ਸਬਅਰਬਸ ਦੇ ਨਾਲ ਇੰਨੇ ਵਧੀਆ ਕਨੈਕਟ ਕਰਨਗੇ, ਚਾਹੇ ਜ਼ਮੀਨ ਦੋਜ਼ ਟ੍ਰੇਨ ਦੇ ਜ਼ਰੀਏ ਹੀ ਸਹੀ, ਕਿ ਜਿਹੜਾ ਜਨਤਕ ਟਰਾਂਸਪੋਰਟ ਹੈ ਪਬਲਿਕ ਟਰਾਂਸਪੋਰਟੇਸ਼ਨ ਉਹ ਆਸਾਨ ਹੋ ਜਾਏਗਾ। ਸਿਰਫ 26 ਕਿਲੋਮੀਟਰ ਦੇ ਪਹਿਲੇ ਗੇੜ ਦੇ ਉੱਤੇ ਹੀ $35 ਬਿਲੀਅਨ ਦਾ ਖਰਚ ਸ਼ੁਰੂਆਤੀ ਦੌਰ ਚ ਦੱਸ ਦਿੱਤਾ ਗਿਆ ਸੀ। ਪੂਰਾ ਪ੍ਰੋਜੈਕਟ ਮੁਕੰਮਲ ਹੋਣ ਤੱਕ $100 ਬਿਲੀਅਨ ਦੇ ਆਸ ਪਾਸ ਇਸਦਾ ਖਰਚ ਜਾ ਬਣਦਾ ਸੀ। ਅਜਿਹੇ ਦੇ ਵਿੱਚ ਹੁਣ ਸਰਕਾਰੀ ਦਸਤਾਵੇਜ਼ਾਂ ਦੇ ਨਾਲ ਜੁੜੀਆਂ ਕੁੱਝ ਜਾਣਕਾਰੀਆਂ ਅਦਾਰੇ ਹੈਰਾਲਸਨ ਦੀ ਤਰਫ ਤੋਂ ਲੀਕ ਹੋਈਆਂ ਦੱਸੀਆਂ ਗਈਆਂ। ਕਿਹਾ ਗਿਆ ਕਿ ਹੁਣ ਮੌਜੂਦਾ ਪ੍ਰੀਮੀਅਰ ਬੈਨ ਕੈਰਲ ਇਹ ਸੋਚ ਰਹੇ ਨੇ ਕਿ ਕਿਉਂ ਨਾ ਇਹ ਚਿੱਟਾ ਹਾਥੀ ਬਣਿਆ ਪ੍ਰੋਜੈਕਟ ਬੰਦ ਹੀ ਕਰ ਦਿੱਤਾ ਜਾਵੇ। ਵੈਸੇ ਵੀ ਜਦੋਂ ਉਹਨਾਂ ਨੇ ਪ੍ਰੀਮੀਅਰ ਦਾ ਅਹੁਦਾ ਸੰਭਾਲਿਆ ਸੀ ਉਸ ਤੋਂ ਬਾਅਦ ਇਹੀ ਦਬਾਅ ਉਹਨਾਂ ਤੇ ਪੈ ਰਿਹਾ ਹੈ ਕਿ SRL ਇਸ ਵਕਤ ਟੈਕਸਪੇਅਰਸ ਦੀ ਜੇਬ ਦੇ ਉੱਤੇ ਇੱਕ ਬੋਝ ਬਣ ਸਕਦਾ ਹੈ। ਪਰ ਜੇਕਰ ਹੁਣ ਦੀ ਤਰੀਕ ਦੇ ਵਿੱਚ ਜਦੋਂ ਸਬਅਰਬਨ ਰੇਲ ਲੂਪ ਦਾ ਬਹੁਤ ਵੱਡਾ ਹਿੱਸਾ ਤਿਆਰ ਵੀ ਕਰ ਲਿਆ ਗਿਆ, ਉਸ ਨੂੰ ਮਿਟਾਉਣ ਦੇ ਲਈ, ਉਸ ਪ੍ਰੋਜੈਕਟ ਨੂੰ ਰੋਕਣ ਦੇ ਲਈ ਉਸ ਦੇ ਉੱਤੇ ਹੁਣ ਤੱਕ ਜਿੰਨਾ ਖਰਚ ਹੋਇਆ ਉਸ ਸਾਰੇ ਦਾ ਹਿਸਾਬ ਕਿਤਾਬ ਲਗਾ ਲਿਆ ਜਾਵੇ, ਤੇ ਜੇ ਅੱਜ ਦੀ ਤਰੀਕ ਦੇ ਵਿੱਚ ਜਿੰਦਾ ਲਗਾ ਵੀ ਦਿੱਤਾ ਜਾਵੇ ਇਸ ਪ੍ਰੋਜੈਕਟ ਨੂੰ, ਤਾਂ ਵੀ $12 ਬਿਲੀਅਨ ਦਾ ਨੁਕਸਾਨ ਵਿਕਟੋਰੀਆ ਆਲਰੇਡੀ ਝੱਲ ਚੁੱਕਿਆ, ਉਹ ਵੀ ਐਸੇ ਪ੍ਰੋਜੈਕਟ ਦੇ ਲਈ ਜਿਹੜਾ ਕਦੇ ਸਿਰੇ ਹੀ ਨਹੀਂ ਚੜੇਗਾ। ਅਜਿਹੇ ਦੇ ਵਿੱਚ ਹੁਣ ਲੇਬਰ ਦੇ ਇਨਸਾਈਡਰਸ ਦੀ ਤਰਫ ਤੋਂ ਅਦਾਰੇ ਅਖਬਾਰ ਹੈਰਾਲਸਨ ਨੂੰ ਇਹ ਖਬਰ ਦਿੱਤੀ ਗਈ ਹੈ ਕਿ ਬੈਨ ਕੈਰਲ ਫਿਲਹਾਲ ਇਸ ਮਸਲੇ ਦੇ ਉੱਤੇ ਵਿਚਾਰ ਕਰ ਰਹੇ ਨੇ, ਸਮੀਖਿਆ ਰਿਪੋਰਟਾਂ ਮੰਗਵਾਈਆਂ ਜਾ ਰਹੀਆਂ ਨੇ। SRL ਦੇ ਨਾਲ ਜੁੜੇ ਹੋਏ ਜਿਹੜੇ ਮੌਜੂਦਾ ਮਿਨਿਸਟਰ ਵੀ ਸੀ ਨਿਕ ਸਟਾਈਕੋਸ, ਉਹਨਾਂ ਨੇ ਬੈਨ ਕੈਰਲ ਦੇ ਨਾਲ ਤੁਰੰਤ ਮੁਲਾਕਾਤ ਵੀ ਕੀਤੀ ਸੀ। ਹੋ ਸਕਦਾ ਹੈ ਕਿ ਇਸੇ ਦੀ ਸਮੀਖਿਆ ਜਿਹੜੀ ਹੈ ਬੈਨ ਕੈਰਲ ਦੀ ਤਰਫ ਤੋਂ ਮੰਗੀ ਗਈ ਹੋਵੇ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਪ੍ਰੀਮੀਅਰ ਬਣਦਿਆਂ ਹੀ ਉਹਨਾਂ ਦੀ ਤਰਜੀਹ ਕੀ ਸੀ SRL ਨੂੰ ਰੋਕਣਾ। ਦੱਸ ਦਈਏ ਕਿ ਇਸ ਦਰਮਿਆਨ ਇੰਡੀਪੈਂਡੈਂਟ ਪਾਰਲੀਮੈਂਟਰੀ ਬਜਟ ਆਫਿਸ ਦੀ ਤਰਫ ਤੋਂ ਕੁਝ ਇੱਕ ਰਿਪੋਰਟਾਂ ਨਸ਼ਰ ਵੀ ਕੀਤੀਆਂ ਗਈਆਂ ਨੇ। ਕਿਹਾ ਜਾ ਰਿਹਾ ਹੈ ਕਿ ਆਲਰੇਡੀ ਸਰਕਾਰ $5.5 ਬਿਲੀਅਨ ਦੇ ਪ੍ਰੋਜੈਕਟ ਜਿਹੜੇ ਉਹ ਸ਼ੈਲਫ ਕਰ ਚੁੱਕੀ ਹੈ, ਯਾਨੀ ਕਿ ਉਹਨਾਂ ਦੀ ਕੋਈ ਲੋੜ ਹੀ ਨਹੀਂ ਹੈ, ਜਿਹੜੇ ਪਿਛਲੇ ਉਹਨਾਂ ਦੇ ਹੀ ਪ੍ਰੀਮੀਅਰਸ ਦੀ ਤਰਫ ਤੋਂ ਕੰਟੀਨਿਊ ਰੱਖੇ ਗਏ ਸੀ। ਅਜਿਹੇ ਦੇ ਵਿੱਚ ਜੇਕਰ ਇੱਕ ਹੋਰ ਵੱਡਾ ਮਹੱਤਵਕਾਂਕਸ਼ੀ ਪ੍ਰੋਜੈਕਟ, ਇੱਕ ਜਿਹੜਾ ਦੂਰਦਰਸ਼ੀ ਪ੍ਰੋਜੈਕਟ ਪਿਛਲਿਆਂ ਪ੍ਰੀਮੀਅਰਸ ਦੀ ਤਰਫ ਤੋਂ ਕਿਹਾ ਗਿਆ ਸੀ, ਉਹਨੂੰ ਵੀ ਛੱਡ ਦਿੱਤਾ ਜਾਂਦਾ ਹੈ, ਤਾਂ ਲੇਬਰ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡੀ ਰਕਮ ਬਚਾ ਸਕਦੀ ਹੈ, ਪਰ ਸਮਾਂ ਹੁਣ ਬਹੁਤ ਥੋੜਾ ਰਹਿ ਗਿਆ ਹੈ। ਦੱਸ ਦਈਏ ਕਿ ਅਜਿਹੇ ਦੇ ਵਿੱਚ ਫਰੈਸ਼ ਵਾਟਰ ਸਟ੍ਰੈਟੇਜੀ ਪੋਲ ਦੀ ਤਰਫ ਤੋਂ ਇੱਕ ਸਰਵੇਖਣ ਕਰਵਾਇਆ ਗਿਆ ਕਿ ਨਵੰਬਰ ਚੋਣਾਂ ਤੋਂ ਪਹਿਲਾਂ ਪਹਿਲਾਂ, ਯਾਨੀ ਕਿ ਜਦੋਂ ਸਟੇਟ ਇਲੈਕਸ਼ਨ ਹੋਣਗੇ, ਉਹਦੇ ਤੋਂ ਪਹਿਲਾਂ ਕਿੰਨੇ ਲੋਕ ਇਹ ਚਾਹੁੰਦੇ ਨੇ ਕਿ ਮੌਜੂਦਾ ਪ੍ਰੀਮੀਅਰ SRL ਵਰਗੇ ਪ੍ਰੋਜੈਕਟ ਨੂੰ ਬੰਦ ਕਰ ਦੇਣ। 55% ਲੋਕਾਂ ਨੇ ਇਸ ਨੂੰ ਪੌਜ਼ ਕਰਨ, ਇਸ ਨੂੰ ਰਿਵਿਊ ਕਰਨ ਜਾਂ ਇਸ ਨੂੰ ਪੂਰੀ ਤਰ੍ਹਾਂ ਦੇ ਨਾਲ ਡੰਪ ਕਰਨ ਦੇ ਹੱਕ ਦੇ ਵਿੱਚ ਵੋਟ ਪਾਈ ਹੈ। ਹਾਲਾਂਕਿ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ 1000 ਕੁ ਲੋਕਾਂ ਤੋਂ ਪੁੱਛੇ ਗਏ ਸਵਾਲਾਂ ਦੇ ਆਧਾਰ ਦੇ ਉੱਤੇ ਸਰਵੇਖਣ ਤਿਆਰ ਕੀਤਾ ਗਿਆ। ਕਿਹਾ ਗਿਆ ਕਿ 35% ਲੋਕ ਐਸੇ ਵੀ ਨੇ ਜਿਹੜੇ ਚਾਹੁੰਦੇ ਨੇ ਕਿ SRL ਪ੍ਰੋਜੈਕਟ ਬੰਦ ਨਹੀਂ ਹੋਣਾ ਚਾਹੀਦਾ, ਚੱਲਦਾ ਰਹਿਣਾ ਚਾਹੀਦਾ। ਅਜਿਹੇ ਦੇ ਵਿੱਚ PBO ਦੀ ਤਰਫ ਤੋਂ ਪਿਛਲੇ ਮਹੀਨੇ ਜਿਹੜੀ ਇੱਕ ਰਿਪੋਰਟ ਦੱਸੀ ਗਈ ਸੀ, ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਜੇਕਰ ਹੁਣ ਇਹ ਪ੍ਰੋਜੈਕਟ ਬੰਦ ਹੁੰਦਾ ਤਾਂ ਟਰਮੀਨੇਸ਼ਨ ਫੀਸਾਂ ਹੀ ਰਲ ਕੇ $15 ਬਿਲੀਅਨ ਦੇ ਆਸ ਪਾਸ ਬਣ ਜਾਣਗੀਆਂ, ਯਾਨੀ ਕਿ ਜਦੋਂ ਇਹ ਪ੍ਰੋਜੈਕਟ ਪੂਰਾ ਹੋਏਗਾ, ਪਹਿਲਾ ਗੇੜ $35 ਬਿਲੀਅਨ ਦਾ ਤੇ ਪੂਰਾ ਦਾ ਪੂਰਾ SRL ਜਿਹੜਾ ਇਹ ਜੇਕਰ ਚੱਲਦਾ ਰਹਿੰਦਾ ਹੈ ਤੇ ਸਰਕਾਰ ਇਹ $12-15 ਬਿਲੀਅਨ ਦਾ ਖਰਚ ਹੁਣ ਸਹਿਣ ਨਹੀਂ ਕਰ ਪਾਉਂਦੀ, ਤਾਂ ਚੈਲਟਨਮ ਤੋਂ ਲੈ ਕੇ ਟੋਲਾ ਮਰੀਨ ਤੱਕ ਦਾ ਪੂਰਾ ਪ੍ਰੋਜੈਕਟ ਅਗਲੇ 50 ਸਾਲਾਂ ਦੇ ਵਿੱਚ ਮੁਕੰਮਲ ਹੋਣ ਤੋਂ ਬਾਅਦ ਵਿਕਟੋਰੀਆ ਦੇ ਖਜ਼ਾਨੇ ਦੇ ਉੱਤੇ $200 ਬਿਲੀਅਨ ਦਾ ਬੋਝ ਬਣ ਕੇ ਪਏਗਾ। ਫੈਸਲਾ ਹੁਣ ਸਰਕਾਰ ਨੇ ਲੈਣਾ ਕਿ $200 ਬਿਲੀਅਨ ਜਾਂ $15 ਬਿਲੀਅਨ ਦਾ ਨੁਕਸਾਨ। ਵੈਸੇ ਸਰਕਾਰ ਇੱਕ ਫੈਸਲਾ ਲੈ ਚੁੱਕੀ, ਅੱਜ ਦੇ ਦਿਨ ਪ੍ਰੀਮੀਅਰ ਬੈਨ ਕੈਰਲ ਐਲਾਨ ਕਰਨਗੇ ਉਹ ਧੱਬਾ, ਉਹ ਇਲਜ਼ਾਮ ਜਿਹੜਾ ਵਿਕਟੋਰੀਆ ਦੇ ਸਿਰ ਦੇ ਉੱਤੇ ਅਕਸਰ ਲੱਗਦਾ ਹੈ। ਇੱਥੋਂ ਦੇ ਵਪਾਰਕ ਅਦਾਰੇ ਸਹਿਜ ਹੋ ਕੇ ਵਪਾਰ ਨਹੀਂ ਕਰ ਪਾ ਰਹੇ ਨੇ, ਬਹੁਤ ਜ਼ਿਆਦਾ ਕ੍ਰਾਈਮ ਵੱਧ ਚੁੱਕਿਆ ਹੈ, ਦੇਸ਼ ਦੀ ਕ੍ਰਾਈਮ ਕੈਪੀਟਲ ਵਿਕਟੋਰੀਆ ਨੂੰ ਸੱਦਿਆ ਜਾ ਰਿਹਾ। ਅਜਿਹੇ ਦੇ ਵਿੱਚ ਕ੍ਰਾਈਮ ਯਾਨੀ ਕਿ ਅਪਰਾਧ ਦੇ ਨਾਲ ਨਜਿੱਠਣ ਦੇ ਲਈ ਪ੍ਰੀਮੀਅਰ ਬੈਨ ਕੈਰਲ ਅੱਜ ਦੇ ਦਿਨ ਇੱਕ ਐਲਾਨ ਕਰਨਗੇ ਕਿ ਵੱਡੀ ਗਿਣਤੀ 'ਚ PSOs ਭਰਤੀ ਕੀਤੇ ਜਾ ਰਹੇ ਨੇ ਜਿਹੜੇ ਸ਼ਾਪਿੰਗ ਸੈਂਟਰਸ ਦੀ ਨਿਗਰਾਨੀ ਕਰਿਆ ਕਰਨਗੇ। ਕੀ ਇਹ ਮਾਮਲਾ ਸਮਝ ਲਵੋ, PSO ਯਾਨੀ ਪ੍ਰੋਟੈਕਟਿਵ ਸਰਵਿਸ ਆਫਿਸਰ ਪੁਲਿਸ ਦੇ ਇੱਕ ਖਾਸ ਸ਼ਾਖਾ ਹੈ ਜਿਸ ਦੇ ਵਿੱਚ ਉਹਨਾਂ ਨੂੰ ਖਾਸ ਤਾਕਤਾਂ ਵੀ ਦਿੱਤੀਆਂ ਜਾਣਗੀਆਂ ਸ਼ੱਕ ਦੇ ਆਧਾਰ ਦੇ ਉੱਤੇ ਕਿਸੇ ਵੀ ਵਿਅਕਤੀ ਨੂੰ ਡਿਟੇਨ ਕਰਨਾ ਜਾਂ ਹੋਰ। ਇਹਨਾਂ ਨੂੰ ਸ਼ਾਪਿੰਗ ਸਟ੍ਰਿਪਸ ਦੇ ਵਿੱਚ ਡਿਪਲੋਏ ਕੀਤਾ ਜਾਣਾ। 150 ਦੇ ਕਰੀਬ PSOs ਜਿਹੜੇ ਨੇ ਉਹ ਸ਼ੁਰੂਆਤੀ ਤੌਰ ਦੇ ਉੱਤੇ ਰੱਖੇ ਜਾਣਗੇ ਔਰ ਲਗਭਗ $150 million ਸਰਕਾਰ ਨੇ ਸਿਰਫ ਇਸੇ ਖਾਤਰ ਖਰਚਣੇ ਨੇ ਕਿ ਪੁਲਿਸ ਦੀ ਇੱਕ ਬ੍ਰਾਂਚ ਜਿਹੜੀ ਉਹ ਅਲੱਗ ਅਲੱਗ ਸ਼ਾਪਿੰਗ ਸੈਂਟਰਸ ਦੇ ਵਿੱਚ ਗਸ਼ਤ ਕਰਦੀ ਰਹੇ, ਉੱਥੇ ਧਿਆਨ ਰੱਖੇ, ਉੱਥੇ ਕਿਸੇ ਕਿਸਮ ਦੇ ਅਪਰਾਧ ਨਾ ਹੋ ਸਕਣ, ਵਪਾਰਕ ਅਦਾਰੇ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਨ। ਵਿਕਟੋਰੀਆ ਪੁਲਿਸ ਨੂੰ ਗ੍ਰੀਨ ਲਾਈਟ ਦੇ ਦਿੱਤੀ ਗਈ ਹੈ ਆਪਰੇਸ਼ਨ ਪਲਸ ਨੂੰ ਵੀ ਅੱਗੇ ਤੋਰਨ ਦੇ ਲਈ। ਆਪਰੇਸ਼ਨ ਪਲਸ ਅਸਲ ਦੇ ਵਿੱਚ ਸਰਕਾਰ ਦਾ ਇੱਕ ਹਾਈ ਵਿਜੀਬਿਲਿਟੀ ਆਪਰੇਸ਼ਨ ਹੈ। ਆਮ ਤੌਰ ਦੇ ਉੱਤੇ ਪੁਲਿਸ ਸਿਵਲ ਵਰਦੀ ਦੇ ਵਿੱਚ ਜ਼ਿਆਦਾਤਰ ਜਿਹੜੇ ਆਪਰੇਸ਼ਨਸ ਨੇ ਪਬਲਿਕ ਪਲੈਟਫਾਰਮਸ ਦੇ ਉੱਤੇ ਨਿਭਾਉਂਦੀ ਹੈ, ਪਰ ਇਹ ਹਾਈ ਵਿਜੀਬਿਲਿਟੀ ਆਪਰੇਸ਼ਨ ਦੱਸਿਆ ਗਿਆ ਸੀ। ਪਿਛਲੇ ਕੁਝ ਅਰਸੇ ਦੇ ਵਿੱਚ ਜੋ ਇਹ July 2024 ਚ ਇਹ ਆਪਰੇਸ਼ਨ ਲਾਂਚ ਕੀਤਾ ਗਿਆ ਸੀ ਕਿ ਵਿਕਟੋਰੀਆ ਦੇ ਵਿੱਚ ਜਿੰਨੇ ਵੀ ਸ਼ਾਪਿੰਗ ਸੈਂਟਰਸ ਨੇ ਪਬਲਿਕ ਪਲੇਸਿਸ ਨੇ ਉੱਥੇ ਪੁਲਿਸ ਰੇਡ ਕਰਦੀ ਸੀ। ਲਗਭਗ 3500 ਦੇ ਕਰੀਬ ਦੋਸ਼ ਆਇਦ ਕੀਤੇ ਗਏ ਨੇ, 1700 ਅਲੱਗ ਅਲੱਗ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਉੱਤੇ ਹੁਣ ਤੱਕ। ਇਹ July 2024 ਤੋਂ ਅੱਜ ਦੀ ਤਰੀਕ ਤੱਕ ਦੇ, ਅੱਜ ਦੀ ਤਾਂ ਨਹੀਂ ਪਰ ਪਿਛਲੇ ਹਫਤੇ ਤੱਕ ਦੇ ਇਹ ਅੰਕੜੇ ਸਾਂਝੇ ਕੀਤੇ ਗਏ ਨੇ। ਦੱਸ ਦਈਏ ਕਿ ਇਸ ਦਰਮਿਆਨ ਪੁਲਿਸ ਨੂੰ ਖਾਸ ਟ੍ਰੇਨਿੰਗ ਦੇ ਕੇ ਜਿਹੜੇ PSOs ਹੁਣ ਤੈਨਾਤ ਕੀਤੇ ਜਾਣੇ ਨੇ ਉਸਦਾ ਫਿਲਹਾਲ ਜਿਹੜੇ ਛੋਟੇ ਤੇ ਮੱਧ ਵਰਗੀ ਜਿਹੜੇ ਵਪਾਰਕ ਅਦਾਰੇ ਨੇ ਉਹਨਾਂ ਦੀ ਤਰਫ ਤੋਂ ਸਵਾਗਤ ਕੀਤਾ ਗਿਆ। ਵੈਸੇ ਇੱਕ ਹੋਰ ਫੈਸਲਾ ਸਰਕਾਰ ਦੇ ਜਿਹੜੀ ਕੰਮਕਾਜ ਕਰਨ ਦੇ ਤਰੀਕੇ ਨੇ ਉਹਨਾਂ ਦੇ ਉੱਤੇ ਸਵਾਲ ਖੜੇ ਕਰਦਾ ਹੈ। ਰਾਲਸਨ ਨੇ ਇੱਕ ਖਬਰ ਪ੍ਰਕਾਸ਼ਿਤ ਕੀਤੀ ਹੈ ਤੇ ਦੱਸਿਆ ਹੈ ਕਿ ਪ੍ਰੀਮੀਅਰ ਦੀ ਤਰਫ ਤੋਂ ਜਾਂ ਵਿਕਟੋਰੀਆ ਦੀ ਮੌਜੂਦਾ ਸਰਕਾਰ ਦੀ ਤਰਫ ਤੋਂ ਜਿਹੜੀ ਨਵੀਂ ਇੰਡੀਜਨਸ ਟ੍ਰੀਟੀ ਬਾਡੀ ਬਣਾਈ ਗਈ ਸੀ ਜਿਸ ਨੂੰ ਜਸਿੰਟਾ ਐਲਨ ਨੇ ਬੜੀਆਂ ਸੁਰਖੀਆਂ ਵੀ ਬਟੋਲ ਲਈਆਂ ਸੀ ਜਦੋਂ ਉਹਨਾਂ ਨੇ ਐਲਾਨ ਕੀਤਾ ਸੀ ਕਿ ਫੈਡਰਲ ਪੱਧਰ ਤੇ ਜਦੋਂ ਬਣੇਗੀ ਉਦੋਂ ਬਣੇਗੀ। ਯਾਦ ਹੋਣਾ ਤੁਹਾਨੂੰ 2 ਸਾਲ ਪਹਿਲਾਂ ਇਸ ਕਿਸਮ ਦਾ ਇੱਕ ਰੈਫਰੈਂਡਮ ਵੀ ਪੂਰੇ ਦੇਸ਼ ਚ ਹੋਇਆ ਸੀ ਪਰ ਉਹ ਰੱਦ ਹੋ ਗਿਆ ਸੀ। ਰੱਦ ਤਾਂ ਨਹੀਂ ਸੀ ਹੋਇਆ ਪਰ ਉਹਦੇ ਚ ਸਰਕਾਰ ਨੂੰ ਸਫਲਤਾ ਨਹੀਂ ਸੀ ਮਿਲ ਸਕੀ। ਵੌਇਸ ਟੂ ਪਾਰਲੀਮੈਂਟ ਨਾਮ ਦਾ ਇੱਕ ਰੈਫਰੈਂਡਮ ਕਰਵਾਇਆ ਗਿਆ ਸੀ ਕਿ ਪਾਰਲੀਮੈਂਟ ਦੇ ਵਿੱਚ ਫੈਡਰਲ ਪਾਰਲੀਮੈਂਟ ਚ ਐਬੋਰੀਜਨਲ ਭਾਈਚਾਰੇ ਦੇ ਨਾਲ ਜੁੜੀ ਹੋਈ ਇੱਕ ਖਾਸ ਨੁਮਾਇੰਦਗੀ ਕਰਨ ਵਾਲੀ ਸੰਸਥਾ ਹੋਵੇ ਜਿਹੜੇ ਸਰਕਾਰ ਨੂੰ ਫੈਸਲੇ ਲੈਣ ਤੋਂ ਪਹਿਲਾਂ ਉਹਨਾਂ ਦੇ ਨਾਲ ਸਲਾਹ ਮਸ਼ਵਰੇ ਲੈਣੇ ਪੈਣ ਜਦੋਂ ਗੱਲ ਐਬੋਰੀਜਨਲ ਭਾਈਚਾਰੇ ਦੇ ਨਾਲ ਜੁੜੇ ਹੋਏ ਮਾਮਲਿਆਂ ਦੀ ਆਉਂਦੀ ਹੈ। ਫੈਡਰਲ ਪੱਧਰ ਤੇ ਤਾਂ ਨਹੀਂ ਹੋ ਸਕਿਆ ਪਰ ਵਿਕਟੋਰੀਆ ਦੀ ਪ੍ਰੀਮੀਅਰ ਜਸਿੰਟਾ ਐਲਨ ਨੇ ਉਸ ਦਿਨ ਕਾਫੀ ਸੁਰਖੀਆਂ ਬਟੋਲੀਆਂ ਸੀ ਜਦੋਂ ਕਿਹਾ ਕਿ ਇੱਕ ਟ੍ਰੀਟੀ ਬਾਡੀ ਅਸੀਂ ਇੰਡੀਜਨਸ ਟ੍ਰੀਟੀ ਬਾਡੀ ਵਿਕਟੋਰੀਆ ਦੇ ਵਿੱਚ ਸਥਾਪਿਤ ਕਰ ਦਿੰਦੇ। ਹੁਣ ਇਸ ਬਾਡੀ ਦੇ ਨਵੇਂ ਚੀਫ ਐਗਜ਼ੈਕਟਿਵ ਨੂੰ ਭਰਤੀ ਕੀਤਾ ਗਿਆ। ਭਰਤੀ ਕਰਨ ਦਾ ਇਸ਼ਤਿਹਾਰ ਕਿੱਥੇ ਦਿੱਤਾ ਸੀ ਸਰਕਾਰ ਨੇ ਕੁਝ ਨਹੀਂ ਪਤਾ, ਭਰਤੀ ਕਰਨ ਦੇ ਲਈ ਕ੍ਰਾਈਟੇਰੀਆ ਕੀ ਸੀ ਕੁਝ ਨਹੀਂ ਪਤਾ, ਪਰ ਜਿਲੋਂਗ ਵਾਲ ਨਾਮ ਦੇ ਸ਼ਖਸ ਨੂੰ ਲੇਬਰ ਸਰਕਾਰ ਨੇ ਵਿਕਟੋਰੀਆ ਟ੍ਰੀਟੀ ਬਾਡੀ ਦਾ ਜਿਹੜਾ ਹੈ ਨਵਾਂ ਪ੍ਰਮੁੱਖ ਥਾਪਿਆ, ਚੀਫ ਐਗਜ਼ੈਕਟਿਵ ਥਾਪਿਆ। ਖਬਰ ਇਹ ਨਹੀਂ ਹੈ, ਖਬਰ ਇਹ ਹੈ ਕਿ ਉਹਨਾਂ ਨੂੰ ਸਾਲਾਨਾ ਤਨਖਾਹ $4,70,000 ਦਿੱਤੀ ਜਾਏਗੀ, ਯਾਨੀ ਕਿ ਡਿਪਟੀ ਪ੍ਰੀਮੀਅਰ ਤੋਂ ਵੀ ਵਧੇਰੇ, ਲਗਭਗ ਪ੍ਰੀਮੀਅਰ ਜਿੰਨੀ ਤਨਖਾਹ ਪ੍ਰੀਮੀਅਰ $5,00,000 ਹਾਸਲ ਕਰਦੇ ਨੇ ਵਿਕਟੋਰੀਆ ਦੇ ਵਿੱਚ। ਹਾਲਾਂਕਿ ਇਸ ਚੀਫ ਐਗਜ਼ੈਕਟਿਵ ਦੀ ਪੋਜੀਸ਼ਨ ਕਿਸ ਤਰੀਕੇ ਦੇ ਨਾਲ ਇੰਡੀਜਨਸ ਭਾਈਚਾਰੇ ਦੇ ਨਾਲ ਗੱਲਬਾਤ ਕਰੇਗੀ, ਇੰਡੀਜਨਸ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਹੱਲ ਕਰੇਗੀ ਔਰ ਇਹ ਬਾਡੀ ਕਿੰਨੇ ਕਿਸ ਹੱਦ ਤੱਕ ਵਿਕਟੋਰੀਆ ਸੂਬੇ ਦੇ ਅੰਦਰ ਘੱਟੋ ਘੱਟ ਫਸਟ ਪੀਪਲ ਜਿਹੜੇ ਨੇ ਲੋਕ ਜਿਹੜੇ ਪਹਿਲੇ ਵਸਨੀਕ ਦੱਸੇ ਜਾਂਦੇ ਨੇ ਆਸਟ੍ਰੇਲੀਆ ਦੇ ਉਹਨਾਂ ਦੇ ਨਾਲ ਜੁੜੇ ਮਾਮਲਿਆਂ ਨੂੰ ਕਿਸ ਤਰੀਕੇ ਦੇ ਨਾਲ ਕੇਟਰ ਕਰੇਗੀ, ਇਹ ਇੱਕ ਬਹੁਤ ਵੱਡਾ ਸਵਾਲ ਪੈਦਾ ਹੁੰਦਾ। ਫਿਲਹਾਲ ਇਹ ਸਿਰਫ ਇੱਕ ਅਹੁਦਾ ਨਹੀਂ ਹੈ ਬਲਕਿ ਇਸ ਨਵੀਂ ਬਣਾਈ ਜਿਹੜੀ ਇਹ ਪੋਰਟਫੋਲੀਓ ਹੈ, ਇਹ ਬਾਡੀ ਹੈ, ਇਹਦੇ ਅੰਦਰ ਹੋਰ ਵੀ ਬਹੁਤ ਸਾਰੇ ਅਹੁਦੇਦਾਰੀਆਂ ਨੇ ਜਿਨ੍ਹਾਂ ਨੂੰ $4,00,000, $2.5 ਲੱਖ, $3 ਲੱਖ ਤੱਕ ਡਾਲਰ ਦੇ ਪੈਕੇਜ ਦਿੱਤੇ ਜਾਣੇ ਨੇ। ਹੁਣ ਆਖਰੀ ਖਬਰ, ਇਹ ਖਬਰ ਦੇ ਨਾਲ ਉਹ ਵਧੇਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਆਮ ਤੌਰ ਦੇ ਉੱਤੇ ਖਬਰਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਖਬਰਾਂ ਜਿਹੜੀਆਂ ਨੇ ਉਹ ਸਿਰਫ ਜਾਣਕਾਰੀ ਹੀ ਨਾਲ ਨਾ ਲੈਸ ਹੋਣ ਬਲਕਿ ਉਸ ਤੋਂ ਇਲਾਵਾ ਤੁਹਾਨੂੰ ਵੱਖਰੇ ਤੌਰ ਦੇ ਉੱਤੇ ਇੱਕ ਐਸੀ ਇਨਫੋਰਮੇਸ਼ਨ ਵੀ ਹਾਸਲ ਹੋਵੇ ਜਿਹੜੀ ਕਿ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀ ਹੋਵੇ। ਹੁਣ ਆਸਟ੍ਰੇਲੀਆ ਦੇ ਵਿੱਚ ਇੱਕ ਨਵੀਂ ਬਹਿਸ ਤੁਰੀ ਹੈ ਔਰ ਉਹ ਬਹਿਸ ਹੈ ਏਅਰ ਟ੍ਰੈਫਿਕ ਕੰਟਰੋਲਰਸ ਦੇ ਨਾਲ ਜੁੜੀ ਹੋਈ। ਕੀ ਇਹ ਡਿਊਟੀ ਔਰ ਕੀ ਇਹ ਬਹਿਸ ਤੁਰੀ ਹੈ ਔਰ ਕਿਉਂ ਇਹ ਬਹਿਸ ਤੁਰੀ ਹੈ, ਇਸ ਦੇ ਨਾਲ ਜੁੜੀ ਇਹ ਇੱਕ ਵਿਸਤਾਰ ਰਿਪੋਰਟ ਸਾਂਝੀ ਕਰਨ ਜਾ ਰਹੇ ਹਾਂ। ਦੱਸਦੀ ਹੈ ਕਿ ਮੈਲਬਰਨ, ਪਰਥ, ਸਿਡਨੀ ਹਵਾਈ ਅੱਡਿਆਂ ਦੇ ਉੱਤੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹਵਾਈ ਉਡਾਨਾਂ ਜਿਹੜੀਆਂ ਨੇ ਉਹ ਡਿਲੇ ਹੋ ਰਹੀਆਂ ਨੇ, ਕੁਝ ਹੱਦ ਤੱਕ ਰੱਦ ਵੀ ਹੋ ਰਹੀਆਂ ਨੇ। ਕੱਲੇ ਮੈਲਬਰਨ ਦੇ ਵਿੱਚ ਹੀ 200 ਦੇ ਕਰੀਬ ਉਡਾਨਾਂ ਜਿਹੜੀਆਂ ਨੇ ਉਹ ਡਿਲੇ ਹੋ ਚੁੱਕੀਆਂ ਨੇ। ਪਰਥ ਚ ਵੀ ਅਜਿਹਾ ਹੋ ਰਿਹਾ, ਸਿਡਨੀ ਚ 138 ਉਡਾਨਾਂ ਸਮੇਂ ਸਿਰ ਨਹੀਂ ਜਾ ਸਕੀਆਂ ਔਰ ਗਰਾਊਂਡ ਡਿਲੇ ਦੇ ਚੱਲਦਿਆਂ ਹੋਇਆਂ ਇੱਕ ਔਸਤ ਕੱਢੀ ਗਈ ਹੈ ਕਿ 43 ਮਿੰਟ ਦੀ ਦੇਰੀ ਦੇ ਨਾਲ ਉਡਾਨਾਂ ਚੱਲ ਰਹੀਆਂ ਨੇ। ਕਦੇ ਕਹਿ ਦਿੱਤਾ ਜਾਂਦਾ ਹੈ ਕਿ ਹਵਾਵਾਂ ਬੜੀਆਂ ਤੇਜ਼ ਨੇ, ਤੇ ਆਮ ਤੌਰ ਦੇ ਉੱਤੇ ਕੁਝ ਹੋਰ ਕਾਰਨ ਦੇ ਦਿੱਤੇ ਜਾਂਦੇ ਨੇ, ਪਰ ਤਕਨੀਕੀ ਤੌਰ ਤੇ ਔਰ ਅਸਲੀਅਤ ਦੇ ਵਿੱਚ ਕਾਰਨ ਇਹ ਹੈ ਕਿ ਏਅਰ ਟ੍ਰੈਫਿਕ ਮੈਨੇਜਮੈਂਟ ਜਿਹੜੀ ਹੈ ਇਸ ਵਕਤ ਜ਼ਿਆਦਾਤਰ ਹਵਾਈ ਅੱਡਿਆਂ ਦੀ ਬੇਹੱਦ ਖਸਤਾ ਹਾਲਤ ਦੇ ਵਿੱਚ, ਕੋਈ ਬਹੁਤੀ ਵਧੀਆ ਹਾਲਤ ਦੇ ਵਿੱਚ ਨਹੀਂ ਕਹੀ ਜਾ ਸਕਦੀ, ਔਰ ਜ਼ਿਆਦਾਤਰ ਫਲਾਈਟ ਡਿਲੇ ਹੋਣ ਦੇ ਪਿੱਛੇ ਇਹ ਇੱਕ ਕਾਰਨ ਮੰਨਿਆ ਜਾਂਦਾ ਹੈ ਕਿ ਏਅਰ ਟ੍ਰੈਫਿਕ ਕੰਟਰੋਲ ਜਿਹੜੀ ਮੈਨੇਜਮੈਂਟ ਹੈ ਉਹ ਬੇਹੱਦ ਕਮਜ਼ੋਰ ਹੋ ਚੁੱਕੀ ਹੈ। ਨੰਬਰ ਓਨੇ ਨਹੀਂ ਨੇ, ਯਾਨੀ ਓਨੇ ਟ੍ਰੈਫਿਕ ਕੰਟਰੋਲਰ ਨਹੀਂ ਨੇ ਜਿੰਨੇ ਆਸਟ੍ਰੇਲੀਆ ਦੇ ਵਿੱਚ ਚਾਹੀਦੇ ਨੇ। ਕੌਮਾਂਤਰੀ ਬਾਜ਼ਾਰ ਦੇ ਵਿੱਚ ਆਸਟ੍ਰੇਲੀਆ ਪਛੜਦਾ ਜਾ ਰਿਹਾ ਔਰ ਕੌਮਾਂਤਰੀ ਬਾਜ਼ਾਰ ਦੇ ਵਿੱਚ ਇੱਕ ਬਹੁਤ ਵੱਡੀ ਥਾਂ ਆਸਟ੍ਰੇਲੀਆ ਦੀ ਹੈ। ਇਹ ਵੀ ਸਮਝ ਨਹੀਂ, ਗੱਲ ਬੇਹੱਦ ਜ਼ਰੂਰੀ ਹੈ। ਦੱਸ ਦਈਏ ਕਿ ਪਿਛਲੇ ਹਫਤੇ ਦੇ ਦਰਮਿਆਨ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ, ਪਿਛਲੇ ਸ਼ੁੱਕਰਵਾਰ ਸ਼ਨੀਵਾਰ ਦੇ ਦਰਮਿਆਨ ਦੋ ਜਹਾਜ਼ ਆਪਸ ਦੇ ਵਿੱਚ ਬੇਹੱਦ ਨੇੜਿਓਂ ਟਕਰਾਉਂਦੇ ਰਹਿ ਗਏ ਸੀ। ਇੱਕ ਜੈੱਟ ਸਟਾਰ ਦਾ ਜਹਾਜ਼ ਸੀ ਤੇ ਦੂਸਰਾ ਕਤਰ ਦਾ। ਕਤਰ ਏਅਰਵੇਜ਼ ਦਾ ਜਹਾਜ਼ ਬੇਸ਼ੱਕ ਖਾਲੀ ਜ਼ਰੂਰ ਸੀ, ਪਰ ਉਹ ਉਸ ਸਟ੍ਰਿਪ ਦੇ ਉੱਤੇ ਕਿਵੇਂ ਆ ਗਿਆ ਜਿੱਥੋਂ ਇੱਕ ਜਹਾਜ਼ ਉਡਾਨ ਭਰਨ ਵਾਲਾ ਸੀ ਔਰ ਆਪਣੀ ਪੂਰੀ ਸਪੀਡ ਦੇ ਵਿੱਚ ਜਾਣ ਵਾਲਾ ਸੀ। ਟੱਕਰ ਹੋਈ ਵੀ, ਪਰ ਇਸ ਦਰਮਿਆਨ ਕੁਝ ਲੋਕ ਜ਼ਖਮੀ ਵੀ ਹੋਏ, ਏਅਰ ਕਰੂ ਜਿਹੜਾ ਸੀ ਉਹ ਜ਼ਖਮੀ ਹੋਇਆ। ਪਰ ਇਹ ਇੱਕ ਵੱਡੇ ਹਾਦਸੇ ਚ ਤਬਦੀਲ ਹੋ ਸਕਦਾ ਸੀ ਜੇਕਰ ਕਿਸੇ ਇੱਕ ਜਹਾਜ਼ ਦੀ ਸਪੀਡ ਬਹੁਤ ਜ਼ਿਆਦਾ ਹੁੰਦੀ ਤੇ ਇਹ ਹੈਡ ਆਨ ਕਲੈਸ਼ ਹੁੰਦਾ, ਇਹ ਸਾਈਡ ਕਲੈਸ਼ ਸੀਗਾ ਤੇ ਇਸ ਦੇ ਚੱਲਦਿਆਂ ਨੁਕਸਾਨ ਜਿਹੜਾ ਉਹ ਥੋੜਾ ਹੋਇਆ, ਪਰ ਇਸ ਖਬਰ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਦੱਸਿਆ ਜਾਂਦਾ ਹੈ ਕਿ ਆਸਟ੍ਰੇਲੀਆ ਹੀ ਨਹੀਂ ਬਲਕਿ ਪੂਰੀ ਦੁਨੀਆਂ ਦੇ ਜਦੋਂ ਤੁਸੀਂ ਹਵਾਈ ਅੱਡਿਆਂ ਦਾ ਆਪਰੇਸ਼ਨ ਸਮਝਦੇ ਹੋ ਤਾਂ ਤਿੰਨ ਤਰ੍ਹਾਂ ਦੇ ਕੰਟਰੋਲਰ ਹੁੰਦੇ ਨੇ, ਇੱਕ ਟਾਵਰ ਕੰਟਰੋਲਰ, ਇੱਕ ਟਰਮੀਨਲ ਕੰਟਰੋਲਰ ਤੇ ਇੱਕ ਐਨਰੂਟ ਕੰਟਰੋਲਰ। ਟਾਵਰ ਕੰਟਰੋਲਰ ਜਿਹੜੇ ਏਅਰ ਟਾਵਰ ਦੇ ਉੱਤੇ, ਵਾਚ ਟਾਵਰ ਦੇ ਉੱਤੇ ਮੌਜੂਦ ਹੁੰਦੇ ਨੇ, ਜਿਨ੍ਹਾਂ ਦੇ ਕੋਲ ਜਿਨ੍ਹਾਂ ਦਾ ਕਾਫੀ ਤਜਰਬੇਕਾਰ ਹੋਣਾ ਜ਼ਰੂਰੀ ਹੈ। ਟਰਮੀਨਲ ਕੰਟਰੋਲਰ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਗਰਾਊਂਡ ਸਟਾਫ ਮੌਜੂਦ ਹੁੰਦਾ ਹੈ, ਔਰ ਐਨਰੂਟ ਕੰਟਰੋਲਰ ਉਹ ਹੁੰਦੇ ਨੇ ਜਦੋਂ ਹਵਾਈ ਜਹਾਜ਼ ਹਵਾ ਦੇ ਵਿੱਚ ਹੁੰਦੇ ਨੇ ਤਾਂ ਉਹਨਾਂ ਨੂੰ ਰਾਹਦਾਰੀਆਂ ਜਿਹੜੀਆਂ ਦੇਣੀਆਂ ਹੁੰਦੀਆਂ ਨੇ। ਇਸ ਕਿਸਮ ਦੇ ਨਾਲ ਟ੍ਰੇਨਿੰਗ ਪ੍ਰੋਗਰਾਮ ਬੜੇ ਲੰਮੇ ਚਿਰ ਦੇ ਲਈ ਔਰ ਬੜੇ ਤਜਰਬੇ ਦੇ ਵਿੱਚੋਂ ਨਿਕਲਦੇ ਨੇ। ਕਿਸੇ ਨੂੰ ਵੀ ਏਅਰ ਟ੍ਰੈਫਿਕ ਕੰਟਰੋਲਰ ਬਣਨ ਦੇ ਲਈ ਘੱਟੋ ਘੱਟ 4 ਤੋਂ 5 ਸਾਲ ਤੱਕ ਦਾ ਸਮਾਂ ਲੱਗ ਜਾਂਦਾ। 1 ਜਾਂ 2 ਸਾਲ ਵਾਲੇ ਨੂੰ ਡਿਊਟੀ ਨਹੀਂ ਦਿੱਤੀ ਜਾਂਦੀ ਆਮ ਤੌਰ ਦੇ ਉੱਤੇ ਕੰਪਲੈਕਸ ਸਿਚੁਏਸ਼ਨਸ ਦੇ ਵਿੱਚ ਬਚਣ ਦੇ ਲਈ। ਆਸਟ੍ਰੇਲੀਅਨ 에ਅਰ ਸਰਵਿਸਿਜ਼ ਇਸ ਵਕਤ 51 ਮਿਲੀਅਨ ਸਕੁਅਰ ਕਿਲੋਮੀਟਰ ਦੀ 에ਅਰ ਸਪੇਸ ਨੂੰ ਮੈਨੇਜ ਕਰ ਰਹੀ ਹੈ ਔਰ ਇਹ ਲਗਭਗ ਦੁਨੀਆ ਦੀ 에ਅਰ ਸਪੇਸ ਦਾ 11% ਬਣਦੀ ਹੈ। ਯਾਨੀ ਕਿ ਦੁਨੀਆ ਦੇ ਹਵਾਈ ਮਾਰਗ ਜਿਹੜੇ ਨੇ ਉਹਨਾਂ ਉਸਦਾ 11% ਸਿਰਫ ਆਸਟ੍ਰੇਲੀਆ ਦੀ ਏਅਰ ਸਰਵਿਸਿਜ ਮੈਨੇਜ ਕਰਦੀਆਂ ਨੇ। 24 ਘੰਟੇ ਸਾਲ ਦੇ 365 ਦਿਨ ਏਅਰ ਸਰਵਿਸਿਜ ਆਸਟ੍ਰੇਲੀਆ ਨੇ ਜਿਹੜਾ ਔਨ ਟੋਜ ਅੰਗਰੇਜ਼ੀ ਚ ਕਹਿ ਦਿੱਤਾ ਜਾਂਦਾ ਹੈ, ਯਾਨੀ ਹਰ ਵਕਤ ਪੱਬਾਂ ਭਰ ਰਹਿਣਾ ਹੁੰਦਾ ਹੈ। 12 ਮਹੀਨਿਆਂ ਦਾ ਟ੍ਰੇਨਿੰਗ ਪ੍ਰੋਗਰਾਮ ਕਰਨ ਤੋਂ ਬਾਅਦ ਵੀ ਕੰਟਰੋਲਰ ਜਿਹੜੇ ਨੇ ਉਹਨਾਂ ਨੂੰ ਐਨਰੂਟ ਕੰਟਰੋਲਰ ਜਾਂ ਟਰਮੀਨਲ ਕੰਟਰੋਲਰ, ਟਾਵਰ ਕੰਟਰੋਲਰ ਤਾਂ ਬਹੁਤ ਦੂਰ ਦੀ ਗੱਲ ਹੈ, ਇਸ ਜੋਬ ਦੇ ਲਈ ਨਿਯੁਕਤ ਨਹੀਂ ਕੀਤਾ ਜਾਂਦਾ। ਉਹਨਾਂ ਦੀ ਟ੍ਰੇਨਿੰਗ ਤੋਂ ਬਾਅਦ ਵੀ ਕਾਫੀ ਅਰਸਾ ਤੱਕ ਉਹ ਕਿਸੇ ਦੇ ਨਾਲ ਲੱਗ ਕੇ ਆਪਣਾ ਜਿਹੜਾ ਤਜਰਬਾ ਉਹ ਹਾਸਲ ਕਰਦੇ ਨੇ। ਦੱਸ ਦਈਏ ਕਿ ਨੈਸ਼ਨਲ ਡਿਸਰਪਸ਼ਨ ਦੇ ਚੱਲਦਿਆਂ ਹੋਇਆਂ ਏਅਰ ਟ੍ਰੈਫਿਕ ਕੰਟਰੋਲ ਜਿਹੜਾ ਉਹ ਪਿਛਲੇ ਵਿੱਤ ਵਰੇ ਦੇ ਵਿੱਚ 86% ਥੱਲੇ ਗਿਆ ਹੈ। ਏਅਰ ਸਰਵਿਸਿਜ਼ ਨੂੰ ਵੀ 13% ਘੱਟ ਕਰਨਾ ਪਿਆ। ਏਅਰ ਟ੍ਰੈਫਿਕ ਇੰਡਸਟਰੀ ਦਾ ਇਹ ਕਹਿਣਾ ਹੈ ਕਿ ਇਸ ਵਕਤ 109 ਨਵੇਂ ਕੰਟਰੋਲਰ ਜਿਹੜੇ ਨੇ ਪਿਛਲੇ ਸਾਲ ਭਰਤੀ ਕੀਤੇ ਗਏ ਨੇ। ਇਸ ਦੇ ਚੱਲਦਿਆਂ ਹੁਣ ਆਸਟ੍ਰੇਲੀਆ ਦੇ ਵਿੱਚ 1070 ਏਅਰ ਟ੍ਰੈਫਿਕ ਕੰਟਰੋਲਰ ਕੰਮ ਕਰ ਰਹੇ ਨੇ, ਪਰ ਇਹ ਗਿਣਤੀ ਬਹੁਤ ਥੋੜੀ ਹੈ। ਦੇਸ਼ ਭਰ ਦੇ ਸਾਰੇ ਹਵਾਈ ਅੱਡਿਆਂ ਨੂੰ ਜੇਕਰ ਧਿਆਨ ਚ ਰੱਖੀਏ, ਸਾਰੇ ਹਵਾਈ ਅੱਡਿਆਂ ਦੇ ਵਿੱਚ ਸਿਰਫ ਕਮਰਸ਼ੀਅਲ ਏਅਰਪੋਰਟ ਹੀ ਨਹੀਂ ਆਉਂਦੇ ਬਲਕਿ ਫੌਜੀ ਹਵਾਈ ਅੱਡੇ ਵੀ ਸ਼ਾਮਲ ਹੋ ਜਾਂਦੇ ਨੇ। ਅਜੇ ਦੇ ਵਿੱਚ 15 ਹੋਰ ਲੋਕ ਜਿਹੜੇ ਨੇ ਉਹ ਸਾਲ 2027 ਤੱਕ ਵੀ ਜੇ ਜੁੜ ਜਾਣਗੇ, ਜਿਨ੍ਹਾਂ ਨੂੰ ਟ੍ਰੇਨਿੰਗ ਹੁਣ ਮਿਲ ਰਹੀ ਹੈ, ਤਾਂ ਵੀ ਇਹ ਗਿਣਤੀ ਮੁਕੰਮਲ ਨਹੀਂ ਹੋਣ ਵਾਲੀ। ਇੱਕ ਵੱਡਾ ਤਜਰਬਾ ਔਰ ਵੱਡੀ ਗਿਣਤੀ ਦੇ ਵਿੱਚ ਨਵੇਂ ਸਿਰੇ ਤੋਂ ਭਰਤੀ ਦੀ ਲੋੜ ਹੈ। ਅਜਿਹੇ ਦੇ ਵਿੱਚ ਹੁਣ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਦੇ ਸਭ ਤੋਂ ਵੱਡੇ ਕਾਰਨ ਇਹ ਨੇ ਅਜਿਹਾ ਨਹੀਂ ਹੈ ਕਿ ਇਹ ਕਾਰੋਬਾਰ ਜਾਂ ਬਾਜ਼ਾਰ ਜਿਹੜਾ ਬਹੁਤ ਵੱਡਾ ਹੋ ਗਿਆ। ਇਸ ਦਾ ਸਭ ਤੋਂ ਵੱਡਾ ਕਾਰਨ ਤਾਂ COVID-19। ਜਦੋਂ ਪੈਂਡੈਮਿਕ ਆਇਆ ਸੀ ਤਾਂ ਦੁਨੀਆ ਭਰ ਦੇ ਵਿੱਚ ਜਹਾਜ਼ ਨਹੀਂ ਸੀ ਉੱਡ ਰਹੇ। ਅਜਿਹੇ ਚ ਬਹੁਤ ਸਾਰੇ ਏਅਰ ਟ੍ਰੈਫਿਕ ਕੰਟਰੋਲਰ ਜਿਹੜੇ ਆਪਣੀਆਂ ਨੌਕਰੀਆਂ ਛੱਡ ਗਏ। ਮੰਨਿਆ ਗਿਆ ਕਿ 200 ਦੇ ਕਰੀਬ ਏਅਰ ਟ੍ਰੈਫਿਕ ਕੰਟਰੋਲਰਸ ਨੇ ਵੋਲੰਟਰੀਲੀ ਆਪਣੀ ਮਰਜ਼ੀ ਦੇ ਨਾਲ ਨੌਕਰੀਆਂ ਛੱਡ ਦਿੱਤੀਆਂ ਸੀ। ਉਸ ਵਕਤ ਅਲੱਗ ਅਲੱਗ ਹਵਾਈ ਅੱਡਿਆਂ ਦੀ ਤਰਫ ਤੋਂ ਤਾਂ ਉਹਨਾਂ ਨੂੰ ਕੱਢਿਆ ਨਹੀਂ ਸੀ ਜਾ ਰਿਹਾ, ਪਰ ਇਹ October 2021 ਤੋਂ December 2022 ਦੇ ਦਰਮਿਆਨ ਦੀ ਗੱਲ ਹੈ। ਬ੍ਰਿਸਬੇਨ ਫਲਾਈਟ ਪਾਥ ਕਮਿਊਨਿਟੀ ਅਲਾਇੰਸ ਦੀ ਤਰਫ ਤੋਂ ਪ੍ਰਕਾਸ਼ਿਤ ਇੱਕ ਪਰਚੇ ਦੇ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਦੱਸਿਆ ਵੀ ਗਿਆ ਹੈ ਕਿ ਇਸ ਵਕਤ ਏਅਰ ਟ੍ਰੈਫਿਕ ਕੰਟਰੋਲਰ ਸਿਰਫ ਆਸਟ੍ਰੇਲੀਆ ਦਾ ਹੀ ਨਹੀਂ ਬਲਕਿ ਦੁਨੀਆ ਭਰ ਦੇ ਲਈ ਇੱਕ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਆਸਟ੍ਰੇਲੀਆ ਦੇ ਵਿੱਚ ਇੱਕ ਇਨੀਸ਼ੀਅਲ ਜਿਹੜਾ ਟ੍ਰੇਨਿੰਗ ਏਅਰ ਟ੍ਰੈਫਿਕ ਕੰਟਰੋਲਰ ਹੁੰਦਾ ਉਸ ਦੀ ਤਨਖਾਹ $60,000 ਤੋਂ ਸ਼ੁਰੂ ਹੁੰਦੀ ਹੈ ਸਲਾਨਾ, ਔਰ ਵੱਧ ਤੋਂ ਵੱਧ ਇਹ $1,70,000 ਤੱਕ ਚਲੀ ਜਾਂਦੀ ਹੈ ਜਦੋਂ ਤੁਸੀਂ Level 5 ਦੇ ਕੰਟਰੋਲਰ ਬਣ ਜਾਂਦੇ ਹੋ। ਉਸ ਤੋਂ ਬਾਅਦ ਫਿਰ ਤਜਰਬੇ ਦੇ ਨਾਲ ਨਾਲ ਤੁਸੀਂ ਆਪਣਾ ਰੁਤਬਾ ਤੇ ਆਪਣੀ ਸੈਲਰੀ ਵਧਾ ਲੈਂਦੇ ਹੋ। ਵੱਧ ਤੋਂ ਵੱਧ Level 10 ਤੱਕ ਦੀਆਂ ਕਲਾਸੀਫਿਕੇਸ਼ਨ ਨੇ ਜਿਸ ਚ $2,43,000 ਤੋਂ ਲੈ ਕੇ ਤੇ ਸੁਪਰਵਾਈਜ਼ਰ ਦੀ $2,86,000 ਤੱਕ ਦੀ ਤਨਖਾਹ ਵੀ ਆਸਟ੍ਰੇਲੀਆ ਦੇ ਵਿੱਚ ਟ੍ਰੈਫਿਕ ਕੰਟਰੋਲਰ ਹਾਸਲ ਕਰ ਸਕਦੇ ਨੇ। ਪਰ ਇਹ ਕਾਫੀ ਨਹੀਂ ਹੈ, ਇਹ ਤਨਖਾਹਾਂ ਇਸ ਕਰਕੇ ਕਾਫੀ ਨਹੀਂ ਨੇ ਕਿਉਂਕਿ ਇਸ ਵਕਤ ਇੱਕ ਤਾਂ ਏਅਰ ਟ੍ਰੈਫਿਕ ਕੰਟਰੋਲਰ ਦੀ ਗਿਣਤੀ ਬਹੁਤ ਥੋੜੀ ਹੈ, ਦੂਸਰਾ ਉਹਨਾਂ ਨੂੰ ਓਵਰ ਟਾਈਮ ਕਰਨਾ ਪੈ ਰਿਹਾ। ਆਮ ਤੌਰ ਦੇ ਉੱਤੇ ਇਹ ਜੋਬ ਇੰਨੀ ਕੁ ਜ਼ਿਆਦਾ ਧਿਆਨ ਮੰਗਦੀ ਹੈ ਕਿ ਮਾੜੀ ਜੀ ਗਲਤੀ ਹੋਈ ਤੇ ਬਹੁਤ ਵੱਡੀ ਦੁਰਘਟਨਾ ਵਾਪਰ ਸਕਦੀ ਹੈ। ਜਿਵੇਂ ਸੜਕਾਂ ਦੇ ਉੱਤੇ ਵੀ ਲਿਖਿਆ ਹੁੰਦਾ ਕਿ ਸਾਵਧਾਨੀ ਹਟੀ ਤੇ ਦੁਰਘਟਨਾ ਘਟੀ, ਉਸ ਕਿਸਮ ਦਾ ਇਹ ਕੰਮ ਹੁੰਦਾ ਔਰ ਬੜਾ ਜ਼ਿੰਮੇਦਾਰੀ ਵਾਲਾ, ਬੜਾ ਹੀ ਹਰ ਵਕਤ ਚੁਕੰਨੇ ਰਹਿਣ ਵਾਲਾ ਕੰਮ ਹੁੰਦਾ। ਔਰ ਮੌਕੇ ਦੇ ਉੱਤੇ ਕਿਵੇਂ ਫੈਸਲੇ ਲੈਣੇ ਨੇ, ਖਾਸ ਤੌਰ ਦੇ ਉੱਤੇ ਐਂਡਰੂਟ ਕੰਟਰੋਲਰ ਜਿਹੜੇ ਨੇ ਉਹਨਾਂ ਨੇ ਸੈਂਕੜਿਆਂ ਜਹਾਜ਼ਾਂ ਨੂੰ ਹਵਾ ਦੇ ਵਿੱਚ ਹੀ ਕੰਟਰੋਲ ਕਰਨਾ, ਉਹਨਾਂ ਨੂੰ ਅਲੱਗ ਅਲੱਗ ਹਵਾਈ ਪੱਟੀਆਂ ਦੇ ਜ਼ਰੀਏ ਅਲੱਗ ਅਲੱਗ ਰਸਤਿਆਂ ਤੋਂ ਗੁਜ਼ਾਰਨਾ। ਅਜਿਹੇ ਦੇ ਵਿੱਚ ਕਦੋਂ ਜਹਾਜ਼ ਟੇਕ ਆਫ ਹੁੰਦੇ ਨੇ, ਕਦੋਂ ਲੈਂਡ ਹੁੰਦੇ ਨੇ, ਕਿਵੇਂ ਉਹਨਾਂ ਨੂੰ ਮਾਨੂਵਰ ਕਰਨਾ, ਕਿਵੇਂ ਉਹਨਾਂ ਦੀ ਕਰੋਸਿੰਗਸ ਜਿਹੜੀਆਂ ਨੇ ਉਹਨਾਂ ਨੂੰ ਤੈਅ ਕਰਨਾ, ਕਿਵੇਂ ਜਿਹੜੇ ਨੇ ਗਰਾਊਂਡ ਸਟਾਫ ਹੈ ਜਿਹੜਾ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਜਹਾਜ਼ਾਂ ਨੂੰ ਜਿਹੜਾ ਮੈਨੇਜ ਕਰਨਾ, ਉਹ ਸਾਰੀਆਂ ਜ਼ਿੰਮੇਦਾਰੀਆਂ ਕਾਫੀ ਜ਼ਿਆਦਾ ਥਕਾ ਦੇਣ ਵਾਲੀਆਂ ਹੁੰਦੀਆਂ ਨੇ। ਅਮਰੀਕਾ ਦੇ ਵਿੱਚ ਅਮਰੀਕਾ ਦੀ ਕਾਂਗਰਸ ਯਾਨੀ ਉੱਥੋਂ ਦੀ ਪਾਰਲੀਮੈਂਟ ਨੇ ਇਸ ਤਾਜ਼ਾ ਬਜਟ ਦੇ ਵਿੱਚ $44 billion ਆਸਟ੍ਰੇਲੀਅਨ ਡਾਲਰ ਹੈ ਪਰ ਅਮਰੀਕੀ ਡਾਲਰ ਦੇ ਵਿੱਚ ਲਗਭਗ $31 billion ਖਰਚ ਕਰਨ ਦੇ ਲਈ ਮਿੱਥੇ ਸੀ। ਇੱਕ ਬਹੁਤ ਵੱਡੀ ਰਕਮ ਅਮਰੀਕਾ ਆਪਣੇ ਏਅਰ ਟ੍ਰੈਫਿਕ ਕੰਟਰੋਲ ਸਿਸਟਮ ਨੂੰ ਮਾਡਰਨਾਈਜ਼ ਕਰਨ ਦੇ ਉੱਤੇ ਖਰਚ ਰਿਹਾ ਤਾਂ ਕਿ ਏਅਰ ਟ੍ਰੈਫਿਕ ਕੰਟਰੋਲਰ, ਹਾਲਾਂਕਿ ਇਸ ਨੂੰ ਪੂਰੀ ਤਰੀਕੇ ਦੇ ਨਾਲ AI ਦੇ ਉੱਤੇ ਨਿਰਭਰ ਨਹੀਂ ਕਰ ਕੀਤਾ ਜਾ ਸਕਦਾ। ਇਹ ਇੱਕ ਐਸੀ ਨੌਕਰੀ ਹੈ, ਇੱਕ ਐਸੀ ਜੌਬ ਹੈ ਜਿਸ ਦੇ ਵਿੱਚ ਮਨੁੱਖੀ ਸ਼ਮੂਲੀਅਤ ਹੋਣੀ ਚਾਹੀਦੀ ਹੈ। ਐਸੇ ਫੈਸਲੇ ਜਿਹੜੇ ਨੇ ਉਹ ਮਨੁੱਖ ਦੀ ਤਰਫ ਤੋਂ ਹੀ ਲਏ ਜਾਂਦੇ ਨੇ। ਅਜਿਹੇ ਦੇ ਵਿੱਚ ਸਿਰਫ ਅਮਰੀਕਾ ਜਾਂ ਆਸਟ੍ਰੇਲੀਆ ਹੀ ਨਹੀਂ, ਦੁਨੀਆ ਭਰ ਦੇ ਲਈ ਇਹ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ। ਵੈਸੇ ਏਅਰ ਟ੍ਰੈਫਿਕ ਕੰਟਰੋਲਰਸ ਦੇ ਨਾਲ ਜੁੜੀਆਂ ਹੋਈਆਂ ਜਾਣਕਾਰੀਆਂ ਜਾਂ ਫਿਰ ਭਰਤੀ ਪ੍ਰਕਿਰਿਆ ਕਿਵੇਂ ਆ ਉਸ ਦੇ ਨਾਲ ਜੁੜੀਆਂ ਹੋਈਆਂ ਅਲੱਗ ਤੋਂ ਜਾਣਕਾਰੀਆਂ ਜਿਹੜੀਆਂ ਨੇ ਉਹ ਤੁਸੀਂ ਹਾਸਲ ਕਰ ਸਕਦੇ ਹੋ ਅਲੱਗ ਅਲੱਗ ਵੈਬ ਪਤਿਆਂ ਤੋਂ ਜਾ ਕੇ। airservicesaustralia.com ਇਹਨਾਂ ਦੀ ਵੈਬਸਾਈਟ ਦੇ ਉੱਤੇ ਜਾ ਕੇ ਇੱਕ ਕਰੀਅਰ ਦੇ ਸੈਗਮੈਂਟ ਦੇ ਵਿੱਚ /career ਪਾ ਕੇ ਤੁਸੀਂ ਏਅਰ ਟ੍ਰੈਫਿਕ ਕੰਟਰੋਲਰ ਕਿਵੇਂ ਬਣਨਾ, ਉਸ ਦੇ ਲਈ ਕਿਵੇਂ ਤਜਰਬਾ ਹੋਣਾ ਚਾਹੀਦਾ, ਟ੍ਰੇਨਿੰਗ ਐਪਲੀਕੇਸ਼ਨ ਕੀ ਕਰਦੇ ਨੇ, ਇਸ ਦੀ ਪੂਰੀ ਜਾਣਕਾਰੀ ਜਿਹੜੀ ਹੈ ਉਹ ਤੁਸੀਂ ਇੱਕ ਕੁਐਸ਼ਨੇਅਰ ਦੇ ਰਾਹੀਂ, ਇੱਕ ਵੀਡੀਓ ਦੇ ਰਾਹੀਂ ਸਾਰੀ ਹਾਸਲ ਕਰ ਸਕਦੇ ਹੋ। ਪਰ ਇੱਕ ਗੱਲ ਸਮਝਣੀ ਬੇਹੱਦ ਜ਼ਰੂਰੀ ਹੈ, ਜਿਵੇਂ ਇਸ ਖਬਰ ਦੇ ਵਿੱਚ ਵੀ ਦੱਸੀ ਹੈ ਕਿ ਏਅਰ ਟ੍ਰੈਫਿਕ ਕੰਟਰੋਲਰ ਦੇ ਲਈ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਇਹੀ ਹੁੰਦਾ ਕਿ ਉਸਨੇ ਆਪਣੀ ਕੰਮ ਵਾਲੀ ਥਾਂ ਨੂੰ ਤੇ ਆਪਣੀ ਪਰਸਨਲ ਥਾਂ ਨੂੰ ਕਿਵੇਂ ਮੈਨੇਜ ਕਰਨਾ। ਵਰਕ ਲਾਈਫ ਬੈਲੈਂਸ ਦੀ ਇੱਕ ਬਿਹਤਰੀਨ ਉਦਾਹਰਨ ਜਿਹੜੀ ਹੈ ਇਹ ਨੌਕਰੀ ਮੰਨੀ ਜਾ ਸਕਦੀ ਹੈ, ਕਿਉਂਕਿ ਜੇ ਕਿਤੇ ਇੱਕ ਥਾਂ ਦੇ ਉੱਤੇ ਗੜਬੜ ਹੈ ਤਾਂ ਉਹ ਦੂਸਰੀ ਥਾਂ ਦੇ ਉੱਤੇ ਰਿਫਲੈਕਟ ਕਰਨ ਲੱਗ ਜਾਂਦੀ ਹੈ। ਸੋ ਇਸ ਤਰੀਕੇ ਦੇ ਨਾਲ ਤੁਸੀਂ ਆਪਣਾ ਕਰੀਅਰ ਇਸ ਨੌਕਰੀ ਦੇ ਵਿੱਚ ਹਾਸਲ ਕਰ ਸਕਦੇ ਹੋ। ਫਿਲਹਾਲ ਆਸਟ੍ਰੇਲੀਆ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਏਅਰ ਟ੍ਰੈਫਿਕ ਕੰਟਰੋਲਰਸ ਦੀ ਲੋੜ ਹੈ ਜੇਕਰ ਤੁਸੀਂ ਆਪਣੇ ਆਪ ਨੂੰ ਇੱਕ ਨੌਜਵਾਨ ਹੋ ਔਰ ਪੜ੍ਹੇ ਲਿਖੇ ਹੋ ਔਰ ਇਸ ਕਿਸਮ ਦੀ ਨੌਕਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ। ਖਬਰਾਂ ਦੇ ਅੱਜ ਦੇ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
1: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2-Fold Lending।
5: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
6: Ji tusi bimar ho ta AI kol nahi doctor kol janne ho, fir kanuni masle vich faisla khud kyun? Yaad rakho, delay in law is damage in life. Family issue, property da masla, koi immigration di samasya ya koi bhi kanuni matter, ikko naam jo kam tuhade layi karde ne, Bansal Lawyers. Tuhada bharosa, sada tajruba te jit apni. Call 422-905-860 or visit bansallawyers.com.au.
7: Dikkat ta sade sare de andar hon, mauka milde jo hath lagda hai oh lut lenda hai.
8: ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
7: ਜਦੋਂ ਇਹ ਜੋਕਰ ਤਖਤ ਤੇ ਬੈਂਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ।
8: Starring Raj Kundra, Payal Rajput, Garvita Sadhwani ate hor kai saathi kalakar, 7 August to tuhade nedle cinema karan vich।
9: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
10: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ਏਟੀਓ ਆਡਿਟਸ, ਟੈਕਸ ਡਿਸਪਿਊਟਸ, ਏਟੀਓ ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ .au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
11: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
12: ਹਾਂਜੀ ਰੇ।

0: ਰੇਡੀਓ ਹਾਂਜੀ 1674 ਮੈਂ ਦੋਸਤੋ ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਝਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਅੱਜ 13 ਤਰੀਕ ਆ, ਅਗਸਤ ਦਾ ਮਹੀਨਾ ਤੇ ਅੱਜ ਦਿਨ ਵੀਰਵਾਰ ਦਾ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ ਦੇ ਵਿੱਚ ਸਭ ਤੋਂ ਪਹਿਲੀ ਅਲਾਹਾਬਾਦ ਹਾਈ ਕੋਰਟ ਦੇ ਜੱਜ ਜਸਟਿਸ ਜਸਵੰਤ ਵਰਮਾ ਦੀ ਜਿਹੜੀ ਸਰਕਾਰੀ ਰਿਹਾਇਸ਼ ਤੋਂ ਨਕਦੀ ਮਿਲਣ ਦੇ ਦੋਸ਼ਾਂ ਦੀ ਜਾਂਚ ਲਈ ਲੋਕ ਸਭਾ ਦੀ ਜਿਹੜੀ ਕਮੇਟੀ ਸੀ ਉਹਨੇ ਜਿਹੜਾ ਉਹ ਕਿਹਾ ਕਿ ਬਿਲਕੁਲ ਜਿਹੜੇ ਉਹ ਦੋਸ਼ ਠੀਕ ਨੇ ਤੇ ਜੋ ਜਵਾਬ ਦਿੱਤੇ ਨੇ ਵਰਮਾ ਨੇ ਉਹ ਸਫੀਸ਼ੈਂਟ ਨਹੀਂ ਹੈ। ਤੇ ਉਧਰ ਦੂਜੀ ਖਬਰ ਜਿਹੜਾ ਹੈ ਪਾਣੀ ਦੀ ਰਾਇਲਟੀ ਨੂੰ ਲੈ ਕੇ, ਦਰਿਆਵਾਂ ਦੇ ਪਾਣੀ ਦੀ ਰਾਇਲਟੀ ਨੂੰ ਲੈ ਕੇ, ਤੇ ਪੰਜਾਬ ਨੇ ਜਿਹੜਾ ਹੈ ਰਿਕਵਰੀ ਵਾਸਤੇ ਰਾਜਸਥਾਨ ਨੂੰ ਚਿੱਠੀ ਲਿਖੀ ਹੈ, ਜਦਕਿ ਹਰਿਆਣਾ ਵੱਲ ਵੀ ਜਿਹੜੀ ਆ ਉਹ ਰਿਕਵਰੀ ਬਣਦੀ ਆ। ਤੇ ਇਸ ਤੋਂ ਬਾਅਦ ਜਿਹੜੀ ਹੈ ਅਗਲੀ ਖਬਰ ਜਿਹੜਾ ਹੈ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦਾ ਜਿਹੜਾ ਕੱਲ ਬਿਆਨ ਆਇਆ, ਉਹਨਾਂ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਹੜਾ ਹੈਗਾ ਅਮਿਤ ਸ਼ਾਹ ਦਾ ਲੈਕਚਰ ਸੁਣਨਾ ਨਹੀਂ ਸੁਣਨਾ ਉਹਨਾਂ ਨੇ, ਤੇ ਜਦੋਂ ਅੱਜ ਤੱਕ ਉਹ ਜਿਹੜਾ ਹੈ ਉੱਥੇ ਆਏ ਨੀ ਤੇ ਉਹਨਾਂ ਨੇ ਜਵਾਬ ਨੀ ਦਿੱਤਾ ਗੱਲਾਂ ਦਾ, ਵੀ ਜੇ ਉਹ ਜਿਹੜੇ ਉਹਨਾਂ ਦੇ ਸਵਾਲ ਨੇ ਦੋ ਵੱਡੇ ਉਹਦਾ ਜਵਾਬ ਦੇਣਗੇ ਤਾਂ ਜਿਹੜਾ ਉਹ ਗੱਲ ਕਰ ਸਕਦੇ ਆ, ਉੱਥੇ ਬੈਠ ਸਕਦੇ ਆ। ਤੇ ਇੱਧਰ ਪੰਜਾਬ ਦੇ ਵਿੱਚ ਜਿਹੜੀ ਹੈ ਹਵਾਰਾ ਜਗਤਾਰ ਸਿੰਘ ਹਵਾਰਾ ਦੀ ਜਿਹੜੀ ਹੈ ਪੈਰੋਲ ਨੂੰ ਲੈ ਕੇ ਵੀ ਹੁਣ ਜਿਹੜੀ ਆ ਉਹ ਰਾਜਨੀਤੀ ਕਾਫੀ ਉਹ ਭਖੀ ਹੋਈ ਹੈ। ਪਹਿਲਾਂ ਮੁੱਖ ਮੰਤਰੀ ਨੇ ਜਿਹੜਾ ਹੈ ਗਵਰਨਰ ਨੂੰ ਚਿੱਠੀ ਲਿਖੀ ਸੀ ਕਿਉਂਕਿ ਹਵਾਰਾ ਦੇ ਮਾਤਾ ਜੀ ਕਾਫੀ ਬਿਮਾਰ ਨੇ ਤੇ ਉਹਨਾਂ ਨੂੰ ਜਿਹੜਾ ਹੈਗਾ ਕਿ ਮਿਲਣ ਵਾਸਤੇ ਘੱਟੋ ਘੱਟ 10 ਦਿਨ ਦੀ ਜਿਹੜੀ ਪੈਰੋਲ ਆ ਉਹ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਉਹ ਆਪਣੀ ਮਾਤਾ ਨੂੰ ਮਿਲ ਸਕਣ, ਦੇਖਭਾਲ ਕਰ ਸਕਣ। ਤੇ ਉਧਰ ਜਿਹੜਾ ਹੈ ਸੈਂਟਰ ਨੂੰ ਵੀ ਜਿਹੜੀ ਹੈ ਉਹ ਰਾਜਪਾਲ ਨੇ ਜਿਹੜੀ ਰਿਪੋਰਟ ਭੇਜਣੀ ਹੈ ਤੇ ਉਦੋਂ ਮੰਗਿਆ ਗਿਆ ਕਿ PGI ਤੋਂ ਕਿ ਉਹਨਾਂ ਦੀ ਕੰਡੀਸ਼ਨ ਕਿੱਦਾਂ ਦੀ ਹੈ। ਤੇ ਇਹਦੇ ਨਾਲ ਹੀ ਜੋ ਹੈ ਹੁਣ ਅੱਜ ਕੱਲ BJP ਦੇ ਮੰਤਰੀ ਨੇ ਰਵਨੀਤ ਬਿੱਟੂ ਜੋ ਪਹਿਲਾਂ ਵਿਰੋਧ ਕਰਦੇ ਆਏ ਹਮੇਸ਼ਾ ਇਹਨਾਂ ਸਾਰਿਆਂ ਦੀ, ਭਾਵੇਂ ਉਹ ਆਪਣਾ ਹਵਾਰਾ ਹੋਣ ਜਾਂ ਜਿਹੜੇ ਹੈਗੇ ਆ ਉਹ ਮਿਸਟਰ ਤਾਰਾ, ਉਹ ਇਹਨਾਂ ਸਾਰਿਆਂ ਦੀ ਰਿਹਾਈ ਦੀ ਪੈਰੋਲ ਦੀ ਜਾਂ ਇਹਨਾਂ ਤੇ ਨਰਮੀ ਵਰਤਣ ਦੀ ਵਿਰੋਧ ਕਰਦੇ ਆਏ ਕਿਉਂਕਿ ਬੇਅੰਤ ਸਿੰਘ ਕਤਲ ਕੇਸ ਦੇ ਵਿੱਚ ਸ਼ਾਮਿਲ ਨੇ। ਤੇ ਹੁਣ ਜਿਹੜਾ ਹੈਗਾ ਬਿੱਟੂ ਨੇ ਵੀ ਇਹ ਕਹਿਤਾ ਕਿ ਪੈਰੋਲ ਜਿਹੜੀ ਹੈ ਮਨੁੱਖਤਾ ਦੇ ਆਧਾਰ ਤੇ ਦਿੱਤੀ ਹੋਣੀ ਦਿੱਤੀ ਜਾਣੀ ਚਾਹੀਦੀ ਹੈ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਸਭ ਤੋਂ ਪਹਿਲੀ ਖਬਰ ਜਿਹੜੀ ਤੁਸੀਂ ਸਾਂਝੀ ਕੀਤੀ ਹੈ ਜਸਟਿਸ ਵਰਮਾ ਦਾ ਕਾਫੀ ਰੌਲਾ ਸੀ ਤੇ ਜਿੱਦਾਂ ਵਿੱਚ ਵਿੱਚ ਇਹ ਵੀ ਮੰਨਿਆ ਜਾ ਰਿਹਾ ਕਿ ਇਸੇ ਉੱਤੇ ਵੀ ਸ਼ਾਇਦ ਮਿੱਟੀ ਪਾ ਦਿੱਤੀ ਜਾਵੇ, ਪਰ ਮਸਲਾ ਸ਼ਾਇਦ ਏਡਾ ਵੱਡਾ ਸੀ ਕਿ ਇਹ ਰਫਾ ਦਫਾ ਕਰਨਾ ਤੇ ਬੜਾ ਔਖਾ। ਹੁਣ ਅੱਗੇ ਕੀ ਮਤਲਬ ਇਹੋ ਜਿਹੇ ਸਿਨੈਰੀਓ ਦੇ ਵਿੱਚ ਕੀ ਅੱਗੇ ਫਿਰ ਹੁੰਦਾ ਵਾ, ਕੀ ਕਾਰਵਾਈਆਂ ਚੱਲਦੀਆਂ ਨੇ?
1: ਸਭ ਤੋਂ ਪਹਿਲੀ ਗੱਲ ਤਾਂ ਜਿਹੜੀ ਇਹਦੇ ਚ ਵੱਡੀ ਗੱਲ ਤਾਂ ਜਿਹੜੀ ਰਣਜੋਤ ਜੀ ਇਹ ਹੈ ਕਿ ਅਕਸਰ ਆਮ ਜਦੋਂ ਲੋਕਾਂ ਨੂੰ ਜਿਹੜੇ ਮੁਕੱਦਮਿਆਂ ਚ ਪਏ ਹੋਏ ਨੇ ਜਾਂ ਜਿਹਨਾਂ ਜਿਹੜੇ ਇਹਨਾਂ ਸਾਰੇ ਲਿਟੀਗੇਸ਼ਨ ਦੇ ਵਿੱਚ ਭਾਵੇਂ ਉਹ ਫੌਜਦਾਰੀ ਨੇ ਭਾਵੇਂ ਦੀਵਾਨੀ ਨੇ, ਤੇ ਉਹਨਾਂ ਚ ਅਕਸਰ ਜਿਹੜੀ ਇਹ ਗੱਲ ਆਮ ਜਿਹੜੀ ਉਹ ਸੁਣਨ ਨੂੰ ਮਿਲਦੀ ਹੈ ਕਿ ਜਿਹੜੇ ਜੱਜ ਨੇ ਉਹ ਪੈਸੇ ਲੈਂਦੇ ਨੇ, ਪੈਸੇ ਦੇ ਕੇ ਲੈ ਕੇ ਜਿਹੜੇ ਉਹ ਫੈਸਲੇ ਕਰਦੇ ਨੇ, ਤੇ ਪਰ ਕਿਉਂਕਿ ਇਹਦਾ ਕੋਈ ਐਵੀਡੈਂਸ ਕੋਈ ਇੱਦਾਂ ਦਾ ਕੋਈ ਸਾਹਮਣੇ ਕੋਈ ਗੱਲ ਆਉਂਦੀ ਨੀ, ਤੇ ਇਸ ਕਰਕੇ ਜਿਹੜਾ ਇਹਦੇ ਤੇ ਗੱਲ ਇਹ ਫਿਰ ਉਦਾਂ ਹੀ ਰਹਿ ਜਾਂਦੀ ਹੈ ਜਾਂ ਇਹਨੂੰ ਅਫਵਾਹ ਮੰਨ ਲਿਆ ਜਾਂਦਾ ਹੈ ਜਾਂ ਇਸ ਤਰੀਕੇ ਦਾ। ਤੇ ਬਹੁਤ ਸਾਰੇ ਸਾਡੇ ਪੰਜਾਬੀ ਫਿਕਸ਼ਨ ਦੇ ਵਿੱਚ, ਪੰਜਾਬੀ ਨਾਟਕ ਦੇ ਵਿੱਚ ਹੋਰ ਇਹ ਗੱਲਾਂ ਜਿਹੜੀਆਂ ਉਹ ਕਈ ਵਾਰੀ ਆਈਆਂ ਨੇ। ਤੇ ਪਰ ਹੁਣ ਜਿਹੜੀ ਇਹ ਇੱਕ ਦੂਜੀ ਵੱਡੀ ਘਟਨਾ, ਇਸ ਤੋਂ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਦੀ ਜਿਹੜੀ ਇੱਕ ਲੇਡੀ ਜੱਜ ਸੀ ਤੇ ਯਾਦਵ, ਤੇ ਉਹਦੇ ਘਰ ਕੋਈ ਪੈਸੇ ਉਹ ਦੇਣੇ ਪੈਸੇ ਉਹਦੇ ਘਰ ਸੀ ਤੇ ਇੱਕ ਹੋਰ ਜੱਜ ਦੇ ਘਰ ਉਹ ਚਲਾ ਗਿਆ, ਜਿਸ ਕਰਕੇ ਬੰਦਾ ਉਹ ਪਤਾ ਲੱਗਿਆ ਤੇ ਉਹ ਮਾਮਲਾ ਜਿਹੜਾ ਕਾਫੀ ਉਹ ਭਖਿਆ। ਤੇ ਹੁਣ ਇਹ ਦੂਜਾ ਮਾਮਲਾ ਜਿੱਥੇ ਸਰਕਾਰੀ ਰਿਹਾਇਸ਼ ਤੋਂ ਜਿਹੜੀ ਬੋਰੀ ਹੈ ਜਿਹੜੀ ਨੋਟਾਂ ਦੀ ਭਰੀ ਹੋਈ ਮਿਲੀ, ਤੇ ਉਹਦੇ ਤੇ ਜਦੋਂ ਇਹ ਸਵਾਲ ਪੁੱਛੇ ਗਏ ਤੇ ਪਹਿਲਾਂ ਤਾਂ ਚਲੋ ਉਹਦੀ ਜਿਹੜੀ ਸੀ ਹਾਈ ਕੋਰਟ ਨੇ ਵੀ, ਇੱਥੋਂ ਤੱਕ ਕਿ ਸੁਪਰੀਮ ਕੋਰਟ ਨੇ ਵੀ ਜਿਹੜਾ ਸੀ ਉਹਦਾ ਪੱਖ ਲਿਆ ਜੱਜ ਦਾ ਕਿ ਨਹੀਂ ਇਹਨੂੰ ਇਸ ਤਰੀਕੇ ਨਾਲ ਨਹੀਂ ਲਿਆ ਜਾ ਸਕਦਾ, ਇਹ ਕੋਈ ਇਹਦੇ ਪਿੱਛੇ ਸਾਜਿਸ਼ ਹੋ ਸਕਦੀ ਹੈ, ਇਸ ਤਰ੍ਹਾਂ ਹੋ ਸਕਦਾ, ਸਾਰੀਆਂ ਗੱਲਾਂ। ਤੇ ਫਿਰ ਉਹਦੇ ਤੇ ਜਦੋਂ ਕਾਫੀ ਰੌਲਾ ਰੱਪਾ ਪੋਲੀਟੀਕਲੀ ਪਿਆ ਤਾਂ ਫਿਰ ਜਿਹੜੀ ਆ ਸਪੀਕਰ ਨੂੰ ਇਹਦੇ ਤੇ ਇੱਕ ਪਾਰਲੀਮੈਂਟਰੀ ਜਿਹੜੀ ਆ ਉਹ ਕਮੇਟੀ ਬਣਾਉਣੀ ਪਈ। ਤੇ ਜਿਹੜੀ ਉਹ ਹੁਣ ਕਮੇਟੀ ਦੀ ਜਿਹੜੀ ਰਿਪੋਰਟ ਆਈ ਹੈ ਤੇ ਉਸ ਰਿਪੋਰਟ ਦੇ ਵਿੱਚ ਜਿਹੜਾ ਹੈ ਇਹ ਸਪਸ਼ਟ ਜਿਹੜਾ ਉਹਨੇ ਕਰ ਦਿੱਤਾ ਕਿ ਜਸਟਿਸ ਵਰਮਾ ਨੂੰ ਜਦੋਂ ਬੁਲਾਇਆ ਤੇ ਉਹਨਾਂ ਨੇ ਕਿਸੇ ਵੀ ਗੱਲ ਦਾ ਜਿਹੜਾ ਹੈਗਾ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ, ਤੇ ਨਾ ਇਹ ਨਕਦੀ ਕਿਹਦੀ ਹੈ, ਕਿੱਥੋਂ ਆਈ ਹੈ, ਕਿਵੇਂ ਆਈ ਹੈ, ਇਹਦੇ ਬਾਰੇ ਕੋਈ ਉਹ ਜਿਹੜਾ ਹੈਗਾ ਸੰਤੁਸ਼ਟ ਕਰਾ ਸਕਿਆ ਇਸ ਕਮੇਟੀ ਨੂੰ। ਤੇ ਨਾਲ ਹੀ ਜਿਹੜਾ ਹੈਗਾ ਉਹਨਾਂ ਨੇ ਇਹ ਵੀ ਕਿਹਾ ਕਮੇਟੀ ਨੇ ਆਪਣੀ ਰਿਪੋਰਟ ਦੇ ਵਿੱਚ ਵੀ ਕੋਈ ਉਹਨਾਂ ਨੇ ਜਿਹੜਾ ਰਿਟਨ ਐਵੀਡੈਂਸ ਜਾਂ ਕੋਈ ਵੀ ਕਾਗਜ਼ ਕੋਈ ਦਸਤਾਵੇਜ਼ ਇੱਦਾਂ ਦਾ ਨਹੀਂ ਦਿਖਾ ਸਕੇ ਜਿੱਥੇ ਉਹ ਸਾਬਤ ਕਰ ਸਕਣਗੇ ਇਹਦਾ ਇਸ ਨਕਦੀ ਨਾਲ ਉਹਨਾਂ ਦਾ ਕੋਈ ਜਿਹੜਾ ਸੰਬੰਧ ਨਹੀਂ ਹੈ। ਤੇ ਸੋ ਕਿਉਂਕਿ ਉਹਨਾਂ ਦੇ ਸਟੋਰ ਰੂਮ ਚੋਂ ਇਹ ਪੈਸੇ ਮਿਲੇ ਸੀ ਤੇ ਇਸ ਕਰਕੇ ਇਹ ਸਾਰਾ ਮਾਮਲਾ ਅੱਗੇ ਜਿਹੜਾ ਇਹ ਭਖਿਆ ਸੀ। ਤੇ ਹੁਣ ਇਹਦੇ ਤੇ ਇਹ ਹੁੰਦਾ ਕਿ ਸਾਡੇ ਇੱਕ ਸਿਸਟਮ ਇਹ ਹੈ ਸਾਡੀ ਜੁਡੀਸ਼ਰੀ ਦਾ ਤੇ ਕਿ ਕਿਸੇ ਜੱਜ ਨੂੰ ਜਿਹੜਾ ਹੈ ਇੱਦਾਂ ਸਸਪੈਂਡ ਮੁਅੱਤਲ ਜਾਂ ਟਰਮੀਨੇਟ ਕਰਨ ਦਾ ਸਿਸਟਮ ਹੈ ਨਹੀਂ ਸਾਡੇ। ਇਹ ਹੈ ਵੀ ਉਹਦੇ ਉੱਤੇ ਜਿਹੜਾ ਹੈਗਾ ਇੰਪੀਚਮੈਂਟ ਹੋ ਸਕਦੀ ਹੈ ਜਿਹਨੂੰ ਆਪਾਂ ਮਹਾਂਦੋਸ਼ ਕਹਿੰਦੇ ਆਮ ਤੌਰ ਤੇ। ਤੇ ਹੁਣ ਇਹ ਜਿਹੜੀ ਇੰਪੀਚਮੈਂਟ ਹੈ ਇਹ ਵੀ ਜਿਹੜੀ ਪਾਰਲੀਮੈਂਟਰੀ ਕਾਰਵਾਈ ਤੇ ਜਿਹੜੀ ਸਾਡੀ ਜੁਡੀਸ਼ਰੀ ਦੀ ਸਾਂਝੀ ਕਾਰਵਾਈ ਹੈ ਤੇ ਪਰ ਕਿਉਂਕਿ ਇੰਪੀਚਮੈਂਟ ਦੀ ਨੌਬਤ ਤਾਂ ਨਹੀਂ ਆਈ, ਜਸਟਿਸ ਵਰਮਾ ਨੇ ਪ੍ਰੈਸ਼ਰ ਦੇ ਦਬਾਅ ਦੇ ਵਿੱਚ ਆ ਕੇ ਪਹਿਲੇ ਅਸਤੀਫਾ ਜਿਹੜਾ ਸੀ ਉਹ ਦੇ ਦਿੱਤਾ। ਹਾਲਾਂਕਿ ਸੁਪਰੀਮ ਕੋਰਟ ਨੇ ਤੱਕ ਨੇ ਇਹ ਕਿਹਾ ਸੀ ਕਿ ਨਹੀਂ ਉਹਨੂੰ ਜਿਹੜਾ ਹੈਗਾ ਅਸਤੀਫਾ ਦੇਣ ਦੀ ਲੋੜ ਨਹੀਂ, ਨਾ ਹੀ ਅਸਤੀਫਾ ਮੰਗਿਆ ਜਾ ਸਕਦਾ, ਇੱਦਾਂ ਦੀ ਗੱਲ ਜਿਹੜੀ ਉਹ ਕੀਤੀ ਸੀ। ਪਰ ਹੁਣ ਜਿਹੜੀ ਸਾਰੀ ਗੱਲ ਸਾਹਮਣੇ ਆ ਗਈ ਤੇ ਗਵਾਹਾਂ ਨੂੰ ਜਿਹੜੇ ਇਸ ਮਾਮਲੇ ਚ ਸਰਕਾਰੀ ਗਵਾਹ ਸੀ ਜਾਂ ਉਹਦੇ ਘਰ ਜਿਹੜੇ ਕੰਮ ਕਰਨ ਵਾਲੇ ਬੰਦੇ ਸੀ ਉਹਨਾਂ ਨੂੰ ਜਦੋਂ ਪੁੱਛ ਗਿੱਛ ਸਾਰੀ ਕੀਤੀ ਗਈ ਤਾਂ ਹੁਣ ਇਸ ਸਿੱਟੇ ਤੇ ਜਿਹੜੀ ਉਹ ਜਿਹੜੀ ਪਾਰਲੀਮੈਂਟਰੀ ਕਮੇਟੀ ਜਿਹੜੀ ਆ ਉਹ ਪਹੁੰਚੀ ਹੈ ਤੇ ਉਹਨਾਂ ਨੇ ਆਪਣੀ ਜਿਹੜੀ ਰਿਪੋਰਟ ਹੈ ਉਹ ਸਰਕਾਰ ਨੂੰ ਦੇ ਦਿੱਤੀ ਹੈ ਤੇ ਆਪਣੀ ਰਿਪੋਰਟ ਖਾਸ ਕਰਕੇ ਤਾਂ ਜਿਹੜਾ ਲਾਅ ਮਿਨਿਸਟਰੀ ਹੈ ਉਸ ਨੂੰ ਦੇਣੀ ਸੀ ਤੇ ਉਸ ਨੂੰ ਆਪਣੀ ਜਿਹੜੀ ਹੈ ਰਿਪੋਰਟ ਸੌਂਪ ਦਿੱਤੀ ਹੈ। ਤੇ ਚਲੋ ਉਹ ਆਪਣੇ ਅਹੁਦੇ ਤੋਂ ਤਾਂ ਜਸਟਿਸ ਵਰਮਾ ਜਿਹੜਾ ਹੈਗਾ ਉਹ ਪਹਿਲਾਂ ਹੀ ਅਸਤੀਫਾ ਦੇ ਚੁੱਕਾ ਹੈ ਤੇ ਪਰ ਹੁਣ ਇਸ ਤੇ ਅੱਗੇ ਜਿਹੜਾ ਹੈਗਾ ਇਹ ਕੀ ਇਹਦੇ ਤੇ ਕਾਨੂੰਨੀ ਕਾਰਵਾਈ ਕੀ ਹੁੰਦੀ ਹੈ ਜਾਂ ਕਿਉਂਕਿ ਇੱਕ ਫੌਜਦਾਰੀ ਮਾਮਲਾ ਹੈ ਤੇ ਇਹ ਨਕਦੀ ਨਾ ਜਿਹੜੀ ਨਕਦੀ ਇਸ ਤਰ੍ਹਾਂ ਮਿਲਣ ਦਾ ਕਿਉਂਕਿ ਹੋਰ ਲੀਡਰਾਂ ਤੇ ਹੋਰ ਕਾਰੋਬਾਰੀਆਂ ਤੇ ਜਿਹੜਾ ਹੈਗਾ ਜਿਹਨੂੰ PMLA ਐਕਟ ਕਹਿੰਦੇ ਆ ਜਿਹਨੂੰ ਕਿ ਜ਼ਿਆਦਾ ਆਮਦਨ ਤੋਂ ਵੱਧ ਆਪਦੇ ਸਰੋਤਾਂ ਤੋਂ ਵੱਧ ਜਿਹੜੀ ਹੈ ਉਹ ਆਮਦਨ ਪੈਸਾ ਬਣਾਉਣ ਦੀ ਜਿਹੜੀ ਗੱਲ ਹੈ ਉਹ ਕਿੱਥੋਂ ਆਇਆ ਇਹ ਰਿਸ਼ਵਤ ਚੋਂ ਆਇਆ ਜਾਂ ਹੋਰ ਇੱਦਾਂ ਦਾ ਮਾਮਲਾ ਤੇ ਹੁਣ ਉੱਦਾਂ ਦੇ ਤਹਿਤ ਜਿਹੜਾ ਕਿਉਂਕਿ ਉਹ ਫੌਜਦਾਰੀ ਮਾਮਲਾ ਬਣਦਾ ਤੇ ਉਹ ਹੁਣ ਕਾਨੂੰਨੀ ਮਾਹਰ ਕਹਿੰਦੇ ਕਿ ਹੁਣ FIR ਦਰਜ ਹੋ ਸਕਦੀ ਹੈ ਉਹਦੇ ਤੇ ਮੁਕੱਦਮਾ ਚੱਲ ਸਕਦਾ ਉਹਨੂੰ ਸਜ਼ਾ ਵੀ ਜਿਹੜੀ ਹੈ ਉਹ ਹੋ ਸਕਦੀ ਹੈ। ਹੁਣ ਗੱਲ ਸਿਰਫ ਤੇ ਸਿਰਫ ਜਸਟਿਸ ਵਰਮਾ ਤੱਕ ਜਿਹੜੀ ਹੈ ਰਣਜੋਤ ਜੀ ਨਹੀਂ ਖੜਦੀ, ਗੱਲ ਤਾਂ ਇਹ ਹੈ ਵੀ ਜਿਹੜੇ ਆਮ ਲੋਕ ਅਦਾਲਤਾਂ ਦੇ ਬਾਹਰ ਅੰਦਰ ਮੁਨਸੀ ਮਸਾਹੇ ਜਿਹੜੇ ਆਮ ਤੌਰ ਤੇ ਉਹ ਜਿਹੜੇ ਕਹਿੰਦੇ ਆ ਕਿ ਆਹ ਏਦਾਂ ਚੱਲਦਾ ਹੈ ਅੰਡਰ ਦਾ ਟੇਬਲ ਜਿਹੜਾ ਸਾਰਾ ਲੈਣ ਦੇਣ ਚੱਲਦਾ ਹੈ ਜਿਹੜਾ ਮੁਕੱਦਮਿਆਂ ਨੂੰ ਪ੍ਰਭਾਵਿਤ ਕਰਦਾ ਕਿਸੇ ਨੂੰ ਬਰੀ ਕਰਨਾ ਕਿਸੇ ਨੂੰ ਸਜ਼ਾ ਦੇਣੀ ਹੈ ਤੇ ਫਿਰ ਤਾਂ ਇਹ ਕਿ ਇਹ ਸਾਰੇ ਇੱਕ ਸਿਸਟਮ ਦੇ ਉੱਤੇ ਵੱਡੀ ਇੱਕ ਉਂਗਲ ਜਿਹੜੀ ਆ ਉਹ ਉੱਠਦੀ ਹੈ ਕਿ ਇਹ ਫਿਰ ਜਿਹੜਾ ਸਾਡਾ ਜੁਡੀਸ਼ਰੀ ਦਾ ਸਿਸਟਮ ਹੈ ਤੇ ਅਸੀਂ ਡੈਮੋਕਰੇਸੀ ਦਾ ਇਹਨੂੰ ਇੱਕ ਪਿੱਲਰ ਮੰਨਦੇ ਹਾਂ ਬਹੁਤ ਵੱਡਾ ਤੇ ਉਹਦੇ ਉਸ ਪਿੱਲਰ ਦੇ ਵਿੱਚ ਜੇ ਇੰਨੀਆਂ ਚੋਰ ਮੋਰੀਆਂ ਨੇ ਜਾਂ ਉਹ ਪਿੱਲਰ ਜਿਹੜਾ ਹੈਗਾ ਜਰਜਰ ਹੋ ਚੁੱਕਾ ਹੈ ਤੇ ਫਿਰ ਜਿਹੜੇ ਲੋਕ ਇਨਸਾਫ਼ ਦੀ ਜਿਹੜੀ ਆ ਉਮੀਦ ਉਹ ਕਿਵੇਂ ਕਰ ਸਕਦੇ ਆ ਕਿਉਂਕਿ ਪੋਲੀਟੀਕਲੀ ਤਾਂ ਹੁਣ ਆਪਾਂ ਪਿੱਛੇ ਦੇਖ ਹੀ ਲਿਆ ਕਿੰਨੇ ਮਾਮਲਿਆਂ ਦੇ ਵਿੱਚ ਜਿਹੜਾ ਹੈ ਸੁਪਰੀਮ ਕੋਰਟ ਤੱਕ ਲੋਕ ਜਾਂਦੇ ਫਿਰ ਸੁਪਰੀਮ ਕੋਰਟ ਦੇ ਅੱਗੋਂ ਹੱਥ ਝਾੜ ਦਿੰਦੀ ਹੈ ਭਾਵੇਂ ਉਹ SIR ਦਾ ਇਸ਼ੂ ਹੋਵੇ ਬੰਗਾਲ ਦੇ ਵਿੱਚ ਲੋਕਾਂ ਦੀਆਂ ਵੋਟਾਂ ਕੱਟਣ ਦਾ ਇਸ਼ੂ ਹੋਵੇ ਤੇ ਅਦਾਲਤ ਵੱਲੋਂ ਇਹ ਕਹਿ ਦਿੱਤਾ ਜਾਵੇ ਕਿ ਜਿਹੜਾ ਹੈ ਕੋਈ ਗੱਲ ਨੀ ਜੇ ਇਸ ਵਾਰ ਨੀ ਵੋਟਾਂ ਪਾ ਸਕੇ ਅਗਲੇ 5 ਸਾਲਾਂ ਬਾਅਦ ਪਾ ਲੈਣਗੇ ਲੋਕ ਏਡੀ ਏਡੀ ਕੋਈ ਖਾਸ ਗੱਲ ਨੀ ਜਦੋਂ ਅਦਾਲਤ ਦਾ ਸਾਡਾ ਸਰੂਪ ਜਿਹੜਾ ਸਾਡਾ ਜਿਹੜਾ ਇੱਕ ਫੇਸ ਹੈ ਜਿੱਥੋਂ ਲੋਕਾਂ ਨੂੰ ਉਮੀਦ ਹੈ ਡੈਮੋਕਰੇਸੀ ਦੇ ਵਿੱਚ ਜਿਹੜੀ ਹੈ ਇਨਸਾਫ ਦੀ ਉੱਥੋਂ ਤੁਹਾਨੂੰ ਇਹੋ ਜਿਹੇ ਫੈਸਲੇ ਮਿਲਣ ਜਾਂ ਨੌਜਵਾਨਾਂ ਬਾਰੇ ਇਹ ਕਮੈਂਟ ਮਿਲੇ ਕੇ ਤਾਂ ਕਾਕਰੋਚ ਨੇ ਤੇ ਸੋ ਫਿਰ ਉੱਥੇ ਸਾਰੀਆਂ ਗੱਲਾਂ ਨੂੰ ਜਿਹੜਾ ਹੈਗਾ ਇਹ ਇੱਕ ਬਹੁਤ ਵੱਡੇ ਇੱਕ ਰਿਵਿਊ ਵਾਲਾ ਜਿਹੜਾ ਹੈਗਾ ਇਹ ਇਸ਼ੂ ਹੈ। ਠੀਕ ਹੈ, ਇਸ ਮੁੱਦੇ ਤੇ ਤਾਂ ਜਿਹੜੀ ਆ ਪਾਰਲੀਮੈਂਟਰੀ ਕਮੇਟੀ ਜਿਹੜੀ ਆ ਉਹ ਬਣ ਗਈ, ਉਹਨਾਂ ਨੇ ਆਪਣੀ ਰਿਪੋਰਟ ਵੀ ਦੇਤੀ, ਸਾਰਾ ਕੁਝ ਜਿਹੜਾ ਉਹ ਹੈ ਹੋ ਗਿਆ। ਤੇ ਪਰ ਹੁਣ ਜਿਹੜੇ ਬਾਕੀ ਇਸ਼ੂਜ ਨੇ ਕਿ ਜਿਹੜਾ ਹੈ ਇਦਾਂ ਦਾ ਜਿਹੜਾ ਐਟੀਚਿਊਡ ਸਾਡੀ ਜੁਡੀਸ਼ਰੀ ਦਾ ਕਿਉਂ ਬਣ ਗਿਆ, ਸਾਡੇ ਜੱਜਾਂ ਦੀ ਜਿਹੜੀ ਇਹ ਝਾਕ ਕਿਉਂ ਹੋ ਗਈ ਕਿ ਸੱਤਾਧਾਰੀ ਪਾਰਟੀ ਦੇ ਬਹੁਤਾ ਖਿਲਾਫ ਨਾ ਚੱਲਿਆ ਜਾਵੇ, ਤੇ ਤਾਂ ਕਿ ਜਦੋਂ ਉਹ ਰਿਟਾਇਰ ਹੋਣ ਤੇ ਉਹਨਾਂ ਨੂੰ ਕੋਈ ਨਾ ਕੋਈ ਕਿਤੇ ਨਾ ਕਿਤੇ ਅਹੁਦਾ ਮਿਲ ਸਕੇ, ਕਿਉਂਕਿ ਇਹ ਇੱਕ ਰਵਾਇਤ ਚੱਲ ਪਈ ਹੈ ਇੱਥੇ ਬਾਅਦ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਕਿਸੇ ਨਾ ਕਿਸੇ ਅਹੁਦੇ ਦੇ ਨਾਲ ਜਾਂ ਰਾਜ ਸਭਾ ਦੇ ਵਿੱਚ ਸ਼ਾਮਿਲ ਕਰਨਾ ਜਾਂ ਕੋਈ ਹੋਰ ਕਿਸੇ ਚੇਅਰਮੈਨ ਬਣਾ ਦੇਣਾ ਕਿਸੇ ਦਾ, ਏਦਾਂ ਦੇ ਨਵਾਜਿਆ ਜਾ ਰਿਹਾ। ਤੇ ਸੋ ਇਹ ਜਿਹੜਾ ਇਹ ਫਿਰ ਇਹ ਹਿਸਾਬ ਅਸੀਂ ਲਾ ਸਕਦੇ ਹਾਂ ਕਿ ਜਿਹੜੇ ਡੈਮੋਕ੍ਰੇਸੀ ਦੇ ਜਿਹੜੇ ਚਾਰ ਪਿੱਲਰ ਮੰਨਦੇ ਆ ਉਹਨਾਂ ਚ ਜਿਹੜਾ ਇੱਕ ਵੱਡਾ ਪਿੱਲਰ ਹੈ ਜੁਡੀਸ਼ਰੀ, ਤੇ ਉਹ ਵੀ ਕਿਤੇ ਨਾ ਕਿਤੇ ਫਿਰ ਰਾਜਨੀਤੀ ਦੇ ਨਾਲ ਜਿਹੜਾ ਹੈਗਾ ਉਹ ਮਿਲ ਕੇ ਚੱਲ ਰਹੀ ਹੈ। ਇਸੇ ਕਰਕੇ ਜਿਹੜਾ ਡੈਮੋਕ੍ਰੇਸੀ ਦਾ ਜਿਹੜਾ ਬੈਲੈਂਸ ਹੈ ਫਿਰ ਉਹ ਜਿਹੜਾ ਜਿਹਨੂੰ ਆਪਾਂ ਸੰਤੁਲਨ ਕਹਿੰਦੇ ਆ ਫਿਰ ਉਹ ਕਿਵੇਂ ਰਹਿ ਸਕਦਾ ਜਦੋਂ ਇੱਕ ਪਾਸੇ ਜਿਹੜੇ ਦੋ ਪਿੱਲਰ ਇੱਕ ਪਾਸੇ ਹੋ ਗਏ ਤੇ ਜਿਹੜਾ ਤੀਜਾ ਤਾਂ ਚਲੋ ਉਹ ਰਹਿ ਗਿਆ ਜਿਹੜਾ ਜਿਹਨੂੰ ਆਪਾਂ ਐਗਜੈਕਟਿਵ ਕਹਿੰਦੇ ਆ ਜਾਂ ਜਿਹਦੇ ਚ ਬਿਊਰੋਕਰੇਸੀ ਆਉਂਦੀ ਹੈ ਜਾਂ ਸਾਰਾ ਕੁਛ, ਤੇ ਚਲੋ ਉਹ ਤਾਂ ਸਰਕਾਰ ਹੀ ਹੈ ਇੱਕ ਤਰੀਕੇ। ਸੋ ਇਸ ਤਰ੍ਹਾਂ ਦੀ ਜਿਹੜੀ ਹੈਗੀ ਇਸ ਗੱਲ ਵੱਲ ਇਹ ਸਾਰੀ ਜਿਹੜੀ ਘਟਨਾ ਉਹ ਇਸ਼ਾਰਾ ਕਰਦੀ ਹੈ। ਤੇ ਹੁਣ ਅੱਗੇ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਇਹ ਸਾਰੇ ਮੁੱਦੇ ਨੂੰ ਕੀ ਉਹ ਇਸੇ ਤੇ ਸੰਤੁਸ਼ਟ ਹੋ ਜਾਣਗੇ ਕਿ ਉਹਦੇ ਖਿਲਾਫ ਹੋ ਗਿਆ ਤੇ ਉਹਦੇ ਖਿਲਾਫ਼ ਕੋਈ ਕੇਸ ਵੀ ਦਰਜ ਹੋ ਸਕਦਾ, ਜਾਂ ਕੱਲ ਨੂੰ ਇਹ ਗੱਲ ਕਿ ਦੇਖੋ ਜੀ ਜਸਟਿਸ ਵਰਮਾ ਜਿਹੜਾ ਸੀਗਾ ਤੇ ਕਮੇਟੀ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਤਾ, ਤੇ ਜਾਂ ਫਿਰ ਅੱਗੋਂ ਨੂੰ ਜਿਹੜਾ ਹੈ ਅਦਾਲਤਾਂ ਦਾ ਸਰੂਪ ਕੀ ਹੋਵੇ, ਤੇ ਜਾਂ ਕਿਹੜਾ ਦਬਾਅ ਜਾਂ ਕਿਹੜਾ ਲਾਲਚ ਹੈ ਜਿਸ ਕਰਕੇ ਅਦਾਲਤਾਂ ਦੇ ਜਿਹੜੇ ਫੈਸਲੇ ਨੇ ਪ੍ਰਭਾਵਿਤ ਹੁੰਦੇ ਨੇ ਉਹਨਾਂ ਤੋਂ ਕਿਵੇਂ ਬਚਿਆ ਜਾਵੇ, ਇਹ ਇਸ ਪਾਸੇ ਜਿਹੜੀ ਗੱਲ ਇਹ ਤੁਰੇਗੀ ਜਾਂ ਜਿਹੜੀ ਆ ਉਹ ਨਹੀਂ ਤੁਰੇਗੀ, ਕਿਉਂਕਿ ਸਿੱਧੇ ਤੌਰ ਤੇ ਸਾਡਾ ਸਿਸਟਮ ਏਦਾਂ ਦਾ ਤੇ ਪੋਲੀਟੀਕਲੀ ਕੋਈ ਬੋਲ ਵੀ ਨਹੀਂ ਸਕਦਾ ਕਿ ਇਹ ਹੋ ਰਿਹਾ ਇਹ ਹੋ ਰਿਹਾ, ਕਿਉਂਕਿ ਇਸ ਤਰ੍ਹਾਂ ਦੇ ਕੋਈ ਪ੍ਰੂਫ ਨਹੀਂ ਹੁੰਦੇ। ਫਿਰ ਜਿਹਨਾਂ ਨੇ ਜਿਹੜਾ ਪੈਸਾ ਕਿਉਂਕਿ ਮੁਕੱਦਮਾ ਆਪਣੇ ਹੱਕ ਚ ਭੁਗਤਾਉਣਾ ਹੁੰਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦਿੱਤਾ ਹੁੰਦਾ, ਉਹ ਕਿਉਂ ਸਬੂਤ ਦੇਊਗਾ, ਕਿਉਂਕਿ ਉਹਨੂੰ ਤਾਂ ਮੁਕੱਦਮਾ ਆਪਣੇ ਹੱਕ ਚਾਹੀਦਾ। ਤੇ ਸੋ ਇਹ ਇੱਕ ਬੜਾ ਇੱਕ ਪੇਚੀਦਾ ਜਿਹੜਾ ਹੈਗਾ ਉਹ ਮਸਲਾ। ਤੇ ਮੈਨੂੰ ਜਿਹੜਾ ਬਾਬੇ ਨਾਨਕ ਦੀ ਬਾਣੀ ਬਾਬਰ ਬਾਣੀ ਦੇ ਨਾਂ ਨਾਲ ਜਿਹੜਾ ਹੈ ਉਹਨਾਂ ਨੇ ਜਾਣਿਆ ਜਾਂਦਾ ਜੀ, ਤੇ ਉਹਨਾਂ ਨੇ ਕਿਹਾ ਸੀ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਇ ਜਗਾਇਣ ਰਾਤੀ ਸੁੱਤੇ। ਤੇ ਉਹ ਹੁਣ ਜਿਹੜੇ ਇਸ ਤਰ੍ਹਾਂ ਦਾ ਜਿਹੜਾ ਜਦੋਂ ਮੁਕੱਦਮ ਜਿੱਥੋਂ ਉਮੀਦ ਹੈ ਜਿਹੜੀ ਹੈ ਜਸਟਿਸ ਦੀ ਕੀਤੀ ਜਾਂਦੀ ਹੈ, ਉਹਨਾਂ ਬਾਰੇ ਉਦੋਂ ਵੀ ਜਿਹੜੀ ਇਹ ਪੋਜੀਸ਼ਨ ਸੀ ਤੇ ਅੱਜ ਵੀ ਇਹੀ ਪੋਜੀਸ਼ਨ ਹੈ, ਤੇ ਉਹ ਹੁਣ ਇਸ ਪੋਜੀਸ਼ਨ ਦੇ ਵਿੱਚ ਫਿਰ ਕਿਸ ਤਰ੍ਹਾਂ ਜਿਹੜਾ ਹੈਗਾ ਅੱਗੇ ਇਹ ਡੈਮੋਕ੍ਰੇਸੀ ਅਸੀਂ ਦਾਅਵਾ ਕਰਦੇ ਹਾਂ ਇੱਕ ਥਾਪੜ ਕੇ ਬਹੁਤ ਵੱਡੀ ਜਿਹੜੀ ਹੈ ਇਹ ਡੈਮੋਕ੍ਰੇਸੀ ਹੈ। ਤੇ ਇਹ ਰਿਪੋਰਟ ਵੀ ਉਦੋਂ ਆਈ ਹੈ ਜਦੋਂ ਦੇਸ਼ ਦੇ ਵਿੱਚ ਆਜ਼ਾਦੀ ਦਿਹਾੜਾ ਜਿਹੜਾ ਹੈਗਾ ਉਹ ਬਸ 2 ਦਿਨ ਰਹਿ ਗਏ ਨੇ ਮਨਾਉਣ ਦੇ ਵਿੱਚ, ਤੇ ਹੁਣ ਫਿਰ ਇਹਦੇ ਤੇ ਅੱਗੋਂ ਸਿਆਸੀ ਦੂਜੀਆਂ ਪਾਰਟੀਆਂ ਉਹ ਕੀ ਇਹਦੇ ਤੇ ਕੋਈ ਐਕਸ਼ਨ ਲੈਂਦੀਆਂ ਨੇ ਜਾਂ ਉਹ ਇਹਨੂੰ ਕੁਛ ਸਮਝਦੀਆਂ ਨੇ ਜਾਂ ਫਿਰ ਉਹ ਇਸ ਤੇ ਸੰਤੁਸ਼ਟ ਹੋ ਜਾਂਦੀਆਂ ਨੇ ਕਿ ਦੇਖੋ ਇੱਕ ਜਸਟਿਸ ਵਰਮਾ ਸੀ ਜਿਹੜਾ ਰਿਸ਼ਵਤਖੋਰ ਸੀ ਜਾਂ ਜਿਹਦੇ ਕੋਲ ਏਦਾਂ ਦੀ ਨਕਦੀ ਜਾਂ ਮਿਲੀ ਉਹਨੂੰ ਜਿਹੜਾ ਹੈਗਾ ਅਸੀਂ ਦੋਸ਼ੀ ਠਹਿਰਾ ਦਿੱਤਾ।
0: ਬਿਲਕੁਲ, ਇਹ ਤੇ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਉਹ ਸਾਰੇ ਲੋਕ ਜਿਨ੍ਹਾਂ ਦੇ ਕੇਸ ਜਸਟਿਸ ਵਰਮਾ ਦੇ ਕੋਲ ਹੋਣਗੇ ਤੇ ਉਹਨਾਂ ਦੇ ਮਨ ਦੇ ਵਿੱਚ ਵੀ ਇਹ ਫਿਰ ਸਵਾਲ ਆਪਣੇ ਆਪ ਹੀ ਖੜੇ ਹੋ ਗਏ, ਹੁਣ ਫਿਰ ਦੁਬਾਰਾ ਤੋਂ ਉਹਨਾਂ ਕੋਲ ਇੰਨੇ ਪੈਸੇ ਹੁੰਦੇ ਨੇ ਕੋਰਟਾਂ ਤੱਕ ਜਾਣ ਦੇ ਲਈ ਜਾਂ ਦੁਬਾਰਾ ਕੇਸ ਲੜਨ ਦੇ ਲਈ ਜਾਂ ਨਹੀਂ, ਉਹ ਫਿਰ ਦੁਬਾਰਾ ਤੋਂ ਲੰਮੀਆਂ ਚੀਜ਼ਾਂ ਪੈ ਗਈਆਂ। ਪਰ ਇੱਕ ਜਿਹੜਾ ਨਾਲ ਚਰਚਾ ਦਾ ਵਿਸ਼ਾ ਇਹ ਵੀ ਹੈ ਕਿ ਬਹੁਤੀ ਵਾਰ ਇੱਦਾਂ ਦੀ ਇਨਵੈਸਟੀਗੇਸ਼ਨ ਹੁੰਦੀ ਵੀ ਨਹੀਂ ਹੈ ਕਿ ਕਿਹਦੇ ਕੋਲ ਕੈਸ਼ ਆ ਕਿੰਨਾ ਕੈਸ਼ ਹੈ, ਗੱਲਾਂ ਬਾਹਰ ਹੀ ਨਹੀਂ ਆਉਂਦੀਆਂ। ਹੁਣ ਜੇ ਇਹ ਗੱਲਾਂ ਬਾਹਰ ਆਈਆਂ ਨੇ ਤਾਂ ਇਹਦੇ ਪਿੱਛੇ ਵੀ ਇਟ ਸੈਲਫ ਇੱਕ ਕਹਾਣੀ ਆ, ਕਿਉਂਕਿ ਆਪਣੇ ਦੇਸ਼ ਦੇ ਵਿੱਚ ਤਾਂ ਗੱਲਾਂ ਵੈਸੇ ਇੱਦਾਂ ਦੀਆਂ ਆਉਂਦੀਆਂ ਹੀ ਨਹੀਂ ਆ। ਇਹ ਨਹੀਂ ਹੈ ਕਿ ਕਿਸੇ ਕੋਲ ਪੈਸਾ ਨਹੀਂ ਆ ਜਾਂ ਹੋਰ ਇੱਦਾਂ ਦੇ ਹਨ ਜਾਂ ਨਹੀਂ, ਪਰ ਇਹ ਹੈ ਵੀ ਬਾਹਰ ਹੀ ਨਹੀਂ ਕਦੀ ਆਉਂਦੀ ਗੱਲ।
1: ਨਹੀਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਕਿਉਂਕਿ ਅਦਾਲਤਾਂ ਦਾ ਖੌਫ ਹੀ ਇੰਨਾ ਅਖੀਰ ਦੇ ਵਿੱਚ ਫਿਰ ਇੱਕ ਤਾਂ ਲੋਕਾਂ ਦੀ ਇਹ ਵੀ ਜਦੋਂ ਇਨਸਾਫ਼ ਦੀ ਇੱਕ ਉਮੀਦ ਹੀ ਇਹ ਰਹਿ ਜਾਂਦੀ ਹੈ ਕਿ ਅਦਾਲਤ ਹੈ ਅਸੀਂ ਸੁਪਰੀਮ ਕੋਰਟ ਤੱਕ ਜਿਹੜੀ ਉਹ ਜਾ ਸਕਦੇ ਹਾਂ। ਦੂਜਾ ਇਹ ਹੈ ਕਿ ਜਿਹੜੀ ਤੁਹਾਡੇ ਵਾਲੀ ਗੱਲ ਹੈ ਕਿ ਉੱਥੋਂ ਸੁਪਰੀਮ ਕੋਰਟ ਤੱਕ ਵੀ ਉਹ ਲੋਕ ਜਾ ਸਕਦਾ ਜਿਹਦੇ ਕੋਲ ਪੈਸਾ ਹੈ, ਕਿਉਂਕਿ ਇਹ ਸਿਰਫ ਇਹ ਨਹੀਂ ਕਿ ਪੈਸਾ ਜਿਹੜੇ ਹੈਗਾ ਉਹ ਜੱਜਸ ਨੂੰ ਦੇਣ ਵਾਸਤੇ ਹੈ। ਸੁਪਰੀਮ ਕੋਰਟ ਦੇ ਵਿੱਚ ਤਾਂ ਜਿਹੜੇ ਵਕੀਲ ਨੇ ਸੁਪਰੀਮ ਕੋਰਟ ਦੇ ਉਹ ਇੱਕ ਪੇਸ਼ੀ ਦੇ ਹਿਸਾਬ ਨਾਲ ਜਿਹੜੇ ਫੀਸ ਲੈਂਦੇ ਲੱਖਾਂ ਰੁਪਈਆਂ ਦੇ ਵਿੱਚ, ਤੇ ਉਹ ਇਸ ਕਿਸਮ ਦਾ ਇੰਨਾ ਜਿਹੜਾ ਹੈਗਾ ਇੱਕ ਮਹਿੰਗਾ ਇਹ ਵਰਤਾਰਾ ਜਿਹੜਾ ਹੈਗਾ ਉਹ ਬਣ ਚੁੱਕਾ ਹੈ। ਤੇ ਹੁਣ ਫਿਰ ਆਪਾਂ ਹਿਸਾਬ ਲਾ ਸਕਦੇ ਹਾਂ ਕਿ ਫਿਰ ਇਨਸਾਫ ਤਾਂ ਜੇ ਮਿਲੂਗਾ ਤੇ ਜਾਂ ਜਿਹੜਾ ਉਛਲ ਜਿਹੜੀ ਉਜਰ ਹੋਏਗੀ ਜਿਹੜੀ ਹੈ ਮੁਕੱਦਮਾ ਲੜਨ ਦੀ, ਉਹ ਤਾਂ ਫਿਰ ਪੈਸੇ ਵਾਲੇ ਬੰਦੇ ਕੋਲ ਹੋਏਗੀ, ਮਾੜਾ ਬੰਦਾ ਤਾਂ ਫਿਰ ਉੱਥੇ ਤੱਕ ਪਹੁੰਚ ਹੀ ਨਹੀਂ ਸਕਦਾ।
0: ਬਿਲਕੁਲ। ਇੱਧਰ ਅਗਲੀ ਖਬਰ ਜਿਹੜੀ ਤੁਸੀਂ ਰਾਜਸਥਾਨ ਦੇ ਪਾਣੀਆਂ ਦੀ ਤੁਸੀਂ ਗੱਲ ਕੀਤੀ ਹੈ, ਰੋਇਲਟੀ ਦਾ ਜਿਹੜਾ ਮਸਲਾ ਵਾ, ਪੰਜਾਬ ਦੀ ਵਸੂਲੀ ਦਾ ਮਸਲਾ ਵਾ, ਅਤੇ ਕੀ ਇਹ ਮਿਲਣਗੇ ਪੈਸੇ, ਮਤਲਬ ਕਿ ਇਹਦੇ ਇਸ ਪ੍ਰੋਸੈਸ ਦੇ ਵਿੱਚੋਂ ਕੀ ਅੱਗੇ ਹੋਣ ਦੀ ਉਮੀਦ ਹੈ?
1: ਨਹੀਂ ਦੇਖੋ, ਇਹਦੇ ਚ ਜਿਹੜੀਆਂ ਦੋ ਤਿੰਨ ਗੱਲਾਂ ਬੜੀਆਂ ਇਹ ਪੇਚੀਦਾ ਜਿਹੜਾ ਮਸਲਾ ਹੈ, ਤੇ ਇੱਕ ਤਾਂ ਇੱਕ ਪਾਸੇ ਪੋਲੀਟੀਕਲੀ ਇਹ ਜਿਹੜਾ ਮਸਲਾ ਬਹੁਤ ਵਾਰੀ ਇਹ ਚੱਲਦਾ ਕਿ ਪੰਜਾਬ ਰਾਈਪੇਰੀਅਨ ਸਟੇਟ ਹੈ ਤੇ ਇਹਦਾ ਕੋਈ ਹੱਕ ਹੀ, ਇਹਦਾ ਸਾਰਾ ਹੱਕ ਹੈ, ਦੂਜੇ ਸੂਬਿਆਂ ਦਾ ਹੱਕ ਹੀ ਨਹੀਂ ਪੰਜਾਬ ਦੇ ਪਾਣੀਆਂ ਤੇ, ਇੱਕ ਤਾਂ ਇਸ਼ੂ ਇਹ ਹੈ। ਦੂਜਾ ਇਸ਼ੂ ਇਹ ਹੈ ਕਿ ਰਾਜਸਥਾਨ ਦੇ ਨਾਲ ਜਿਹੜਾ ਇੱਕ ਦਾ ਸਮਝੌਤਾ ਜਿਹੜਾ ਹੈ ਤਕਸੀਮ ਤੋਂ ਪਹਿਲਾਂ ਦਾ ਹੋਇਆ ਹੋਇਆ, ਜਿਹਦੇ ਤਹਿਤ ਜਿਹੜੀ ਗੰਗ ਕਨਾਲ ਜਿਹਨੂੰ ਕਹਿੰਦੇ ਆਪਾਂ, ਤੇ ਬਾਅਦ ਦੇ ਵਿੱਚ ਤਾਂ ਨਾਂ ਬਦਲ ਦਿੱਤਾ ਗਿਆ, ਤੇ ਉਹ ਦਿੱਤੀ ਗਈ ਹੈ ਸਤਲੁਜ ਦੇ ਵਿੱਚੋਂ, ਤੇ ਉਸ ਤੋਂ ਬਾਅਦ ਫਿਰ ਜਿਹੜੀ ਹੈ ਇੰਦਰਾ ਜਿਹੜੀ ਕਨਾਲ ਤੇ ਉਹ ਜਿਹੜੀ ਉਹ ਦਿੱਤੀ ਗਈ ਹੈ। ਹੁਣ ਉਦੋਂ ਤਾਂ ਕਿਉਂਕਿ ਇਹਦੀ ਰਾਇਲਟੀ ਤੈਅ ਹੋਈ ਸੀ, ਤੇ ਪਰ ਇਹ ਹੈ ਕਿ ਬਾਅਦ ਦੇ ਵਿੱਚ ਉਹ ਰਾਇਲਟੀ ਕਿੰਨੀ ਬਣਦੀ ਹੈ ਕਿੰਨੀ ਨਹੀਂ ਬਣਦੀ ਇਸ ਹਿਸਾਬ ਦੇ ਨਾਲ, ਕਿਉਂਕਿ ਹੁਣ ਮਸਲਾ ਇਹ ਹੈ ਕਿ ਪਿਛਲੇ ਸਮੇਂ ਤੋਂ ਵੈਸੇ ਜਿਹੜੀ ਇਹ ਮੌਜੂਦਾ ਸਰਕਾਰ ਹੈ ਆਮ ਆਦਮੀ ਪਾਰਟੀ ਦੀ, ਇਹ ਨਹਿਰੀ ਸਿਲਸਿਲੇ ਵੱਲ ਜਿਹੜਾ ਹੈ ਇਹ ਜ਼ਿਆਦਾ ਪਈ ਹੋਈ ਹੈ। ਤੇ ਪਹਿਲੀ ਗੱਲ ਤਾਂ ਇਹ ਕਿ ਪੰਜਾਬ ਦੇ ਵਿੱਚ ਜਿੰਨਾ ਪੰਜਾਬ ਦੇ ਹਿੱਸੇ ਦਾ ਪਾਣੀ ਸੀ ਉਹ ਵੀ ਨਹੀਂ ਸੀ ਪੂਰਾ ਵਰਤਿਆ ਜਾ ਰਿਹਾ, ਉਹਦੇ ਚੋਂ ਸਿਰਫ ਜਿਹੜਾ 27-28% ਪਾਣੀ ਜਿਹੜਾ ਹੈ ਪੰਜਾਬ ਚ ਸਿੰਚਾਈ ਲਈ ਵਰਤਿਆ ਜਾ ਰਿਹਾ ਸੀ, ਕਿਉਂਕਿ ਹੇਠਾਂ ਜਿਹੜਾ ਨਹਿਰੀ ਸਿਲਸਿਲਾ ਉਹ ਸਾਰਾ ਖਤਮ ਹੋ ਗਿਆ ਸੀ, ਲੋਕਾਂ ਨੇ ਖਾਲੇ ਖੂਲੇ ਬਾਹ ਲਏ ਸੀ, ਕੱਸੀਆਂ ਬੰਦ ਹੋ ਗਈਆਂ ਸੀ ਤੇ ਜਾਂ ਸਿਸਟਮ ਸੀ, ਇਹਨਾਂ ਨੇ ਕਾਫੀ ਉਹ ਜ਼ੋਰ ਲਾਇਆ ਕਰ, ਇਹਦੇ ਚ ਕੋਈ ਸ਼ੱਕ ਨਹੀਂ ਕਿ ਕਿਉਂਕਿ ਉਹ ਹੋਇਆ, ਕਿਉਂਕਿ ਲੋਕ ਕਹਿੰਦੇ ਆ ਕਿ ਸਾਡੇ ਹੁਣ ਖੇਤਾਂ ਚ ਪਾਣੀ ਨਹਿਰੀ ਮਿਲਣ ਲੱਗ ਗਿਆ ਟੇਲਾਂ ਤੱਕ ਪਾਣੀ, ਖਾਸ ਕਰਕੇ ਮਾਲਵਾ ਰੀਜਨ ਦੇ ਵਿੱਚ ਤਾਂ। ਤੇ ਦੂਜੇ ਪਾਸੇ ਜਿਹੜਾ ਸੀ ਇਹ ਮਸਲਾ ਰੋਇਲਟੀ ਵਾਲਾ, ਤੇ ਰੋਇਲਟੀ ਵਾਲੀ ਜਿਹੜੀਆਂ ਗੱਲ ਪੋਲੀਟੀਕਲੀ ਵੀ ਪਹਿਲਾਂ ਘੱਟ ਛੇੜੀਆਂ ਜਾਂਦੀਆਂ ਸੀ ਕਿ ਇੱਕ ਪਾਸੇ ਤਾਂ ਇਹ ਕਿਹਾ ਜਾਂਦਾ ਕਿ ਸਾਡੇ ਪਾਣੀਆਂ ਦੇ ਉੱਤੇ ਸਿਰਫ ਤੇ ਸਿਰਫ ਸਾਡਾ ਹੱਕ ਹੈ, ਤੇ ਵੀ ਫੇਰ ਜਿਹੜੀ ਹੈ ਤੁਸੀਂ ਜਿਹੜੀ ਰੋਇਲਟੀ ਜਿਹੜੀ ਉਹ ਕਿਉਂ ਮੰਗ ਰਹੇ ਹੋ, ਵੀ ਇਹਦਾ ਮਤਲਬ ਆਪਣਾ ਹੱਕ ਜਿਹੜਾ ਹੈਗਾ ਉਹ ਛੱਡ ਰਹੇ ਹੋ ਤੇ ਉਹਦੇ ਅਗੇਂਸਟ ਤੁਸੀਂ ਰੋਇਲਟੀ ਮੰਗ ਰਹੇ ਹੋ। ਤੇ ਪਰ ਕਿਉਂਕਿ ਜਿਹੜੀ ਉਸ ਸਮੇਂ ਪਹਿਲਾਂ ਜਿਹੜੀ ਤੈਅ ਹੋਈ ਸੀ ਤੇ ਉਦੋਂ ਜਿਹੜਾ ਸੀ ਉਸ ਹਿਸਾਬ ਦੇ ਨਾਲ ਜਿਹੜੀ ਉਹ ਫਿਰ ਉਵੇਂ ਜੋੜ ਕੇ ਉਹ ਜਿਹੜੀ ਹੈ ਉਹ ਅੱਗੋਂ ਅੱਗੋਂ ਜਿਹੜੀ ਹੈ ਇਹ ਜਿਹੜੀ ਹੈ ਇਹ ਕਹਿੰਦੇ ਕਿ 1,44,000 crore ਜਿਹੜਾ ਹੈਗਾ ਬਕਾਇਆ ਹੁਣ ਰਾਜਸਥਾਨ ਵੱਲ ਬਣਦਾ। ਤੇ ਇਹਦੇ ਪਿੱਛੇ ਦੋਨੇ ਗੱਲਾਂ ਨੇ, ਤੇ ਇੱਕ ਤਾਂ ਇਹ ਹੈ ਕਿ ਇਸ ਗੱਲ ਤੋਂ ਜਿਹੜਾ ਬਚਣ ਵਾਸਤੇ ਵੀ ਸਰਕਾਰ ਇੱਕ ਆਪਣਾ ਇੱਕ ਪੱਖ ਇੱਕ ਫੇਸ ਸੇਵਿੰਗ ਵਾਲਾ ਪੱਖ ਹੈਗਾ ਕਿ ਆਹ ਦੇਖੋ ਕਿ ਅਸੀਂ ਪੰਜਾਬ ਦੇ ਹਿੱਤਾਂ ਲਈ ਆਹ ਕੁਝ ਜਿਹੜਾ ਕਰ ਰਹੇ ਹਾਂ। ਤੇ ਦੂਜੀ ਗੱਲ ਇਹ ਹੈ ਕਿ ਰਾਜਸਥਾਨ ਇਹਦਾ ਕੀ ਜਵਾਬ ਦਿੰਦਾ, ਕਿਉਂਕਿ ਰਾਜਸਥਾਨ ਦੇ ਵਿੱਚ ਹੁਣ ਬੀਜੇਪੀ ਦੀ ਸਰਕਾਰ ਹੈ, ਚਲੋ ਉੱਥੇ ਤਾਂ ਏਦਾਂ ਦਾ ਸਿਲਸਿਲਾ ਰਿਹਾ ਕਿ ਕਦੇ ਬੀਜੇਪੀ ਦੀ ਕਦੇ ਕਾਂਗਰਸ ਦੀ ਏਦਾਂ ਹੀ ਸਰਕਾਰਾਂ ਜਿਹੜੀਆਂ ਉੱਥੇ ਬਣਦੀਆਂ ਰਹੀਆਂ ਨੇ, ਪਰ ਜਿਹੜੀ ਹੈ ਇਹ ਰੋਇਲਟੀ ਜਿਹੜੀ ਹੈ ਕਦੇ ਵੀ ਕਿਸੇ ਨੇ ਦਿੱਤੀ, ਸਿਰਫ ਤੇ ਸਿਰਫ ਇਹ ਕਿਹਾ ਕਿ ਇਹ ਤਾਂ ਹੱਕ ਹੈ ਸਾਡਾ ਪਾਣੀ ਲੈਣਾ, ਕਿਉਂਕਿ ਇਹਦੇ ਤੇ ਪਹਿਲ ਪੁਰਾਣੇ ਸਮਝੌਤੇ ਹੋਏ ਹੋਏ ਨੇ। ਤੇ ਹੁਣ ਜਿਹੜੀ ਹੈ ਉਹ ਚਿੱਠੀ ਭੇਜੀ ਹੈ, ਤੇ ਇਹ ਜਿਹੜੀ ਚਿੱਠੀ ਦੇ ਮੁਤਾਬਕ ਜਿਹੜਾ ਹੈਗਾ 1961 ਤੋਂ ਲੈ ਕੇ ਪਿਛਲੇ ਸਾਲ 2025 ਤੱਕ ਜਿਹੜੇ ਰੋਇਲਟੀ ਦੇ ਪੈਸੇ ਆ ਜਿਹੜੇ, ਤੇ ਉਹ ਕਿਹਾ ਗਿਆ ਕਿ ਇੰਨੇ ਪੈਸੇ ਇਹ ਤੁਸੀਂ ਸਾਨੂੰ ਦਿਓ ਕਿਉਂਕਿ ਸਾਡਾ ਜਿਹੜਾ ਪਾਣੀ ਉਹ ਵਰਤ ਰਿਹਾ, ਕਿਉਂਕਿ ਰਾਜਸਥਾਨ ਰਾਈਪੇਰੀਅਨ ਸਟੇਟ ਤਾਂ ਹੈ ਨਹੀਂ ਕਿਸੇ ਪਾਸੋਂ ਵੀ, ਚਲੋ ਹਰਿਆਣੇ ਦਾ ਤਾਂ ਕਈ ਵਾਰੀ ਪੱਖ ਇਹ ਹੋ ਜਾਂਦਾ ਕਿ ਹਰਿਆਣਾ ਪੰਜਾਬ ਦੇ ਨਾਲੋਂ ਜਿਹੜਾ ਹੈਗਾ ਮੇਨਲੈਂਡ ਦੇ ਨਾਲੋਂ ਕਾਬ ਕਰਕੇ ਅੱਡ ਜਿਹੜੀ ਹੈਗੀ ਸਟੇਟ ਬਣੀ ਹੈ, ਅੱਡ ਸੂਬਾ ਬਣਿਆ। ਤੇ ਪਰ ਰਾਜਸਥਾਨ ਵਾਲੇ ਮਾਮਲੇ 'ਚ ਤਾਂ ਇਹ ਵੀ ਕੋਈ ਇਸ਼ੂ ਜਿਹੜਾ ਉਹ ਨਹੀਂ ਹੈ। ਸੋ ਹੁਣ ਇਹ ਦੇਖਦੇ ਹਾਂ ਕਿ ਰਾਜਸਥਾਨ ਸਰਕਾਰ ਇਹ 'ਤੇ ਕੋਈ ਜਵਾਬ ਦਿੰਦੀ ਹੈ ਜਾਂ ਨਹੀਂ ਦਿੰਦੀ ਹੈ, ਕਿਉਂਕਿ ਨਾਲ ਉਹਨਾਂ ਨੇ ਅਲਟੀਮੇਟਮ ਵੀ ਦੇ ਦਿੱਤਾ ਕਿ ਜਿਹੜਾ ਹੈਗਾ 30 ਦਿਨਾਂ ਦੇ ਅੰਦਰ ਅੰਦਰ ਤੇ ਇਹ ਸਾਨੂੰ ਜਿਹੜਾ ਉਹ ਦਿੱਤਾ ਜਾਵੇ। ਤੇ ਉਧਰੋਂ ਹਰਿਆਣੇ ਵਾਸਤੇ ਵੀ ਜਿਹੜਾ ਉਹ ਚਿੱਠੀ ਦਿੱਤੀ ਗਈ ਹੈ ਹਰਿਆਣੇ ਨੂੰ ਵੀ, ਜਿਹੜੀ ਆ ਉਹ ਰੋਇਲਟੀ ਦੀ 312 crore ਦੀ ਜਿਹੜੀ ਉਹਦੇ ਚ ਰਿਕਵਰੀ ਜਿਹੜੀ ਉਹ ਦਿਖਾਈ ਗਈ ਹੈ। ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਇਹ ਹੁਣ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ, ਤੇ ਇਹਦਾ ਇੱਕ ਕਾਰਨ ਇਹ ਵੀ ਹੈ ਕਿ 2027 ਦੀ ਜਿਹੜੀ ਚੋਣ ਹੈ ਉਹ ਨੇੜੇ ਆ ਰਹੀ ਹੈ, ਤੇ ਉਧਰ ਹਰਿਆਣੇ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ ਤੇ ਰਾਜਸਥਾਨ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ। ਪੋਲੀਟੀਕਲੀ ਵੀ ਜਿਹੜਾ ਹੈਗਾ ਇਹਨੂੰ ਜਿਹੜਾ ਆਮ ਆਦਮੀ ਪਾਰਟੀ ਨੂੰ ਸੌਖਾ ਹੋ ਜਾਏਗਾ ਜਦੋਂ ਬੀਜੇਪੀ ਇੱਥੇ ਆ ਕੇ ਪ੍ਰਚਾਰ ਕਰੇਗੀ ਆਪਣੀ ਪਾਰਟੀ ਦੇ ਹੱਕ ਦੇ ਵਿੱਚ, ਕਿਉਂਕਿ ਬੀਜੇਪੀ ਦੇ ਪ੍ਰਧਾਨ ਨੇ ਦੂਜੀ ਵਾਰੀ ਦੁਹਰਾ ਦਿੱਤਾ ਇਹ ਗੱਲ ਸੁਖਬੀਰ ਬਾਦਲ ਤੇ ਮੋਦੀ ਜੀ ਦੀ ਮੀਟਿੰਗ ਤੋਂ ਬਾਅਦ ਕਿ ਸਾਰੀਆਂ 117 ਸੀਟਾਂ ਤੇ ਅਸੀਂ ਇਕੱਲਿਆਂ ਚੋਣ ਲੜਾਂਗੇ। ਤੇ ਉਦੋਂ ਫਿਰ ਇੱਕ ਵੱਡਾ ਸਵਾਲ ਪੋਲੀਟੀਕਲੀ ਆਏਗਾ ਕਿ ਤੁਸੀਂ ਚੋਣ ਤਾਂ ਲੜਨ ਜਾ ਰਹੇ ਹੋ, ਜਿਹੜੀ ਕਿ ਪੰਜਾਬ ਦੇ ਪਾਣੀਆਂ ਦਾ ਹੱਕ ਜਿਹੜਾ ਉਹ ਪੰਜਾਬ ਨੂੰ ਮਿਲੇਗਾ ਜਾਂ ਨਹੀਂ ਮਿਲੇਗਾ, ਕਿਉਂਕਿ ਖਾਸ ਕਰਕੇ ਹਰਿਆਣਾ ਦਾ ਸੀਐਮ ਵੀ ਜਿਹੜਾ ਹੈਗਾ ਉਹ ਆ ਰਿਹਾ ਜ਼ਿਆਦਾ ਇੱਥੇ, ਤੇ ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਇਸ਼ੂ ਹੁਣ ਬਣ ਸਕਦਾ।
0: ਜੀ ਬਿਲਕੁਲ, ਅੱਗੇ ਅੱਗੇ ਹੁਣ ਫਿਰ ਦੁਬਾਰਾ ਤੋਂ ਹਰਿਆਣੇ ਵਾਲਾ ਵੀ ਜਿਹੜਾ ਦੁਬਾਰਾ ਮਸਲਾ ਉੱਠੂਗਾ। ਇੱਧਰ ਰਵਨੀਤ ਬਿੱਟੂ ਦੇ ਤੇਵਰ ਕੁਛ ਬਦਲੇ ਨੇ ਇਸ ਵਾਰੀ, ਪਹਿਲੀ ਵਾਰ ਇੱਦਾਂ ਹੋਇਆ ਕਿ ਹਵਾਰਾ ਦੇ ਮਾਮਲੇ ਦੇ ਵਿੱਚ ਇਹਨਾਂ ਨੇ ਨਰਮੀ ਵਿਖਾਈ ਹੈ। ਕੀ ਲੱਗਦਾ ਜਿਹੜਾ ਪਿਛਲੇ ਫਿਲਮ ਦਾ ਜਿਹੜਾ ਰੌਲਾ ਰੱਪਾ ਪੈ ਕੇ ਹਟਿਆ ਉਦੋਂ ਹੀ ਜ਼ਿਆਦਾ ਕਹਿ ਬੈਠੇ ਨੇ?
1: ਨਹੀਂ ਦੇਖੋ, ਉਹਦੇ ਚ ਦੋ ਗੱਲਾਂ ਤਾਂ ਹੈਗੀਆਂ। ਹੁਣ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਜਿਹੜੇ ਉਹ ਹਾਲਾਤ ਬਣਦੇ ਜਾ ਰਹੇ ਆ, ਅਕਾਲੀ ਦਲ ਜਿਹੜਾ ਉਹ ਪੂਰੀ ਤਰ੍ਹਾਂ ਸਖ਼ਤੇ ਦੇ ਵਿੱਚ ਆਇਆ ਹੋਇਆ ਇਸ ਮਾਮਲੇ ਦੇ ਵਿੱਚ, ਕਿਉਂਕਿ ਅਕਾਲੀ ਦਲ ਤਾਂ ਬਹੁਤ ਚਿਰ ਪਹਿਲਾਂ ਹੀ ਜਿਹੜੇ ਸੀ ਪੰਥਕ ਇਸ਼ੂ ਜੋ ਉਹਨੂੰ ਛੱਡ ਚੁੱਕਿਆ ਸੀ, ਤੇ ਖਾਸ ਕਰਕੇ ਜਿਹੜੇ ਏਦਾਂ ਦੇ ਮਾਮਲੇ ਨੇ ਜਿੱਥੇ ਬੰਦੀ ਸਿੰਘਾਂ ਦਾ ਇਸ਼ੂ ਹੈ ਹੋਰ ਹੈ, ਹੁਣ ਭਾਵੇਂ ਪੋਲੀਟੀਕਲੀ ਥੋੜਾ ਮੋਟਾ ਉਹ ਉਠਾਉਂਦਾ ਹੈ, ਤੇ ਪਰ ਕਿਉਂਕਿ ਦੂਜੇ ਪਾਸੇ ਜਿਹੜਾ ਵਾਰਿਸ ਪੰਜਾਬ ਦੇ ਵਾਲਾ ਧੜਾ ਉਹ ਮਜ਼ਬੂਤ ਹੁੰਦਾ ਜਾ ਰਿਹਾ ਪੋਲੀਟੀਕਲੀ, ਜੇ ਪੰਥਕ ਸਫਾਂ ਦੀ ਆਪਾਂ ਗੱਲ ਕਰੀਏ, ਤੇ ਹੁਣ ਇਹਦੇ ਚ ਇਹ ਤਾਂ ਲੰਬੇ ਸਮੇਂ ਤੋਂ ਆ ਰਿਹਾ ਕਿ ਜਗਤਾਰ ਸਿੰਘ ਹਵਾਰਾ ਹੋਰਾਂ ਨੂੰ ਤਾਂ ਹੁਣ ਰਿਹਾ ਕੀਤਾ ਜਾਣਾ ਚਾਹੀਦਾ ਕਿਉਂਕਿ ਉਹਨਾਂ ਦੀ ਸਜ਼ਾਵਾਂ ਪੂਰੀਆਂ ਹੋ ਗਈਆਂ, ਤੇ ਚੱਲ ਜੇ ਨਹੀਂ ਤਾਂ ਘੱਟੋ ਘੱਟ ਪੈਰੋਲ ਤਾਂ ਦਿੱਤੀ ਜਾਵੇ, ਤੇ ਹੁਣ ਥੋੜਾ ਜਿਹਾ ਇਹਨੂੰ ਨਾ ਇੱਕ ਪੋਲੀਟੀਕਲੀ ਇਹਨੂੰ ਦੇਖਿਆ ਜਾ ਰਿਹਾ। ਪਹਿਲਾਂ ਜਿਹੜੀ ਪਹਿਲਕਦਮੀ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਕੀਤੀ ਕਿ ਪੈਰੋਲ ਦਿੱਤੀ ਜਾਣੀ ਚਾਹੀਦੀ, ਹਾਲਾਂਕਿ ਚਲੋ ਇਸ ਤੋਂ ਪਹਿਲਾਂ ਕਦੇ ਕਿਸੇ ਮੁੱਖ ਮੰਤਰੀ ਨੇ ਇੱਦਾਂ ਨਹੀਂ ਕੀਤਾ ਕਿ ਸਿੱਧਾ ਚਿੱਠੀ ਲਿਖੀ ਹੋਵੇ ਪੈਰੋਲ ਵਾਸਤੇ, ਤੇ ਫਿਰ ਉਹ ਗਵਰਨਰ ਨੂੰ ਜਿਹੜਾ ਮਿਲ ਕੇ ਆਏ ਕਿ ਮਾਤਾ ਉਹਨਾਂ ਦੇ ਬਹੁਤ ਜ਼ਿਆਦਾ ਬਿਮਾਰ ਨੇ, ਸੀਰੀਅਸ ਨੇ, ਇਸ ਕਰਕੇ ਉਹਨਾਂ ਨੂੰ ਤੁਰ ਜਿਹੜੀ ਹੈ ਘੱਟੋ ਘੱਟ 10 ਦਿਨ ਦੀ ਜਿਹੜੀ ਹੈ ਪੈਰੋਲ ਉਹ ਦਿੱਤੀ ਜਾਣੀ ਚਾਹੀਦੀ ਹੈ, ਤਾਂ ਕਿ ਜਿਹੜਾ ਲੁੱਕ ਆਫਟਰ ਉਹ ਕਰ ਸਕਣ ਇਸ ਤਰੀਕੇ ਦੇ ਨਾਲ। ਤੇ ਕਿਉਂਕਿ ਪਹਿਲਾਂ ਰਵਨੀਤ ਬਿੱਟੂ ਵਿਰੋਧ ਕਰਦੇ ਸੀ, ਤੇ ਜਦੋਂ ਇਸ ਤੋਂ ਪਹਿਲਾਂ ਵੀ ਜਦੋਂ ਜਗਤਾਰ ਸਿੰਘ ਤਾਰਾ ਦੀ ਦਾ ਇਸ਼ੂ ਆਇਆ ਉਦੋਂ ਵੀ, ਤੇ ਹੋਰ ਜਿਹੜੇ ਇੱਦਾਂ ਦੇ ਇਸ਼ੂ ਸੀ ਜਿਹਦੇ ਵਿੱਚ ਖਾਸ ਕਰਕੇ ਉਹ ਕਹਿੰਦੇ ਸੀ ਕਿ ਮੇਰੇ ਜਿਹੜੇ ਦਾਦਾ ਜੀ ਨੂੰ ਕਤਲ ਕੀਤਾ ਗਿਆ ਉਹਨਾਂ ਦੇ ਕਾਤਲਾਂ ਨੂੰ ਕਿਸੇ ਵੀ ਰੂਪ ਚ ਬਖਸ਼ਿਆ ਨਹੀਂ ਜਾਏਗਾ, ਇੱਥੋਂ ਤੱਕ ਕਿ ਅਮਿਤ ਸ਼ਾਹ ਨੇ ਵੀ ਜਿਹੜਾ ਹੈ ਇਹ ਗੱਲ ਕੀਤੀ ਕਿ ਮੇਰਾ ਛੋਟਾ ਭਾਈ ਹੈ ਰਵਨੀਤ ਬਿੱਟੂ, ਤੇ ਉਹਦੇ ਦਾਦਾ ਜੀ ਦੇ ਜਿਹੜੇ ਕਾਤਲਾਂ ਨੂੰ ਕਿਸੇ ਵੀ ਰੂਪ ਦੇ ਵਿੱਚ ਕੋਈ ਉਹਦੇ ਚ ਲੀਨੀਅੰਸੀ ਕੋਈ ਉਹਨਾਂ ਨੇ ਨਰਮੀ ਜਿਹੜੀ ਆ ਉਹ ਨਹੀਂ ਵਰਤੀ ਜਾ ਸਕਦੀ, ਅਮਿਤ ਸ਼ਾਹ ਦਾ ਬਿਆਨ ਪਏਗਾ। ਹੁਣ ਬੀਜੇਪੀ ਨੂੰ ਵੀ ਲੱਗਦਾ ਕਿ ਜੇ ਪੰਜਾਬ ਦੇ ਵਿੱਚ ਪੈਰ ਲਾਉਣੇ ਆ ਤਾਂ ਇਸ ਤਰ੍ਹਾਂ ਦੀ ਉੱਥੇ ਘੱਟੋ ਘੱਟ ਜਿਹੜੇ ਪੰਥਕ ਹਲਕੇ ਆ ਉੱਥੇ ਜਾਣ ਵਾਸਤੇ ਤਾਂ ਇਹ ਗੱਲ ਤਾਂ ਜਿਹੜੀ ਹੈ ਸਾਨੂੰ ਪੁੱਗਣੀ ਨਹੀਂ ਹੈ, ਤੇ ਇਸੇ ਕਰਕੇ ਹੁਣ ਰਵਨੀਤ ਬਿੱਟੂ ਦਾ ਜਿਹੜਾ ਦੁਬਾਰਾ ਇਹ ਬਿਆਨ ਆਇਆ, ਤੇ ਉਹ ਰਵਨੀਤ ਬਿੱਟੂ ਵੀ ਜਿਹੜੇ ਹੈ ਜਾ ਕੇ ਗਵਰਨਰ ਨੂੰ ਮਿਲਿਆ ਹੈ ਕਿ ਇਹ ਜਿਹੜੀ ਮਿਲਣੀ ਚਾਹੀਦੀ ਹੈ, ਹਾਲਾਂਕਿ ਜਦੋਂ ਰਵਨੀਤ ਬਿੱਟੂ ਕਾਂਗਰਸ ਦੇ ਵਿੱਚ ਸੀ ਉਦੋਂ ਸਲਾਹ ਦਿੱਤੀ ਗਈ ਸੀ ਪ੍ਰਿਅੰਕਾ ਗਾਂਧੀ ਵੱਲੋਂ, ਰਾਹੁਲ ਗਾਂਧੀ ਵੱਲੋਂ, ਕਿ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਤੇ ਇਹ ਇਹਨਾਂ ਤੇ ਮਿੱਟੀ ਪਾਉਣੀ ਚਾਹੀਦੀ ਹੈ ਤੇ ਉਹਨਾਂ ਨੂੰ ਜਿਹੜਾ ਹੈ ਮਾਫ਼ ਕਰ ਦੇਣਾ ਚਾਹੀਦਾ ਜੋ ਗਲਤੀਆਂ ਹੋਈਆਂ ਨੇ ਜਾਂ ਜਿਸ ਵੀ ਤਰੀਕੇ ਨਾਲ, ਜੋ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਤਮਿਲ ਸੀ ਉਹਨਾਂ ਨੂੰ ਤੇ ਅਸੀਂ ਕਿਹਾ ਕਿ ਇਹਨਾਂ ਨੂੰ ਜੇ ਮਾਫ਼ੀ ਦਿੱਤੀ ਜਾਂਦੀ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ, ਤੇ ਰਾਜੀਵ ਗਾਂਧੀ ਦੇ ਕਤਲ ਦੇ ਮਾਮਲੇ ਚ ਜਿਹੜੇ ਸੀਗੇ, ਤੇ ਪਰ ਉਦੋਂ ਬਹੁਤ ਬੁਰਾ ਮਨਾਇਆ ਰਵਨੀਤ ਬਿੱਟੂ ਨੇ, ਤੇ ਬਾਅਦ ਦੇ ਵਿੱਚ ਜਦੋਂ ਬੀਜੇਪੀ ਚ ਰਵਨੀਤ ਬਿੱਟੂ ਆਉਂਦਾ ਤਾਂ ਇਸ ਗੱਲ ਦਾ ਹਵਾਲਾ ਦਿੰਦਾ ਕਿ ਕਾਂਗਰਸ ਤਾਂ ਏਦਾਂ ਕਹਿੰਦੀ ਸੀਗੀ, ਤੇ ਉਦਾਂ ਜਿਹੜਾ ਜਦੋਂ ਆਪਾਂ ਇਸ ਗੱਲ ਨੂੰ ਸਾਰਾ ਪੋਲੀਟੀਕਲੀ ਜਦੋਂ ਦੇਖਦੇ ਹਾਂ, ਕਿਉਂਕਿ ਪਿੱਛੇ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਨੇ ਤੇ ਅਕਾਲ ਤਖ਼ਤ ਵੱਲੋਂ ਉਹਨਾਂ ਦੇ ਖਿਲਾਫ਼ ਕਾਫ਼ੀ ਮੈਂਡੇਟ ਸੀਗਾ, ਤੇ ਉਹ ਵੀ ਜਿਹੜਾ ਇਹ ਉਹਨਾਂ ਨੂੰ ਲੱਗਦਾ ਹੈ ਕਿ ਪੰਥਕ ਹਲਕਿਆਂ ਦੇ ਵਿੱਚ ਐਂਟਰੀ ਵਾਸਤੇ ਜਿਹੜਾ ਹੈ ਥੋੜਾ ਜਿਹਾ ਪਹਿਲਕਦਮੀ ਜਿਹੜੀ ਉਹ ਜ਼ਿਆਦਾ ਕਰਨੀ ਪੈਣੀ ਹੈ, ਕਿਉਂਕਿ ਉਹਨਾਂ ਨੇ ਜਿਹੜੀ ਇੱਕ ਗੱਲ ਕੀਤੀ ਹੈ ਜਿਹੜੀ ਅੱਜ ਤੱਕ ਕਦੇ ਪੋਲੀਟੀਕਲ ਬੰਦੇ ਨੇ ਨਹੀਂ ਕੀਤੀ, ਤੇ ਉਹ ਧਿਆਨ ਦੀ ਜ਼ਰੂਰ ਮੰਗ ਕੀਤੀ ਹੈ, ਜਦੋਂ ਉਹ ਕਹਿੰਦੇ ਆ ਕਿ ਇਹ ਸਮੇਂ ਦੀ ਸਮੇਂ ਉਦੋਂ ਏਦਾਂ ਦਾ ਸੀ ਤੇ ਇਹ ਪੋਲੀਟੀਕਲ ਮਰਡਰ ਸੀ। ਇਹ ਗੱਲ ਬਹੁਤ ਵੱਡੀ ਹੈ ਇਹ ਕਹਿਣੀ, ਤੇ ਇਹਨੂੰ ਇੱਕ ਓਦਾਂ ਕ੍ਰਾਈਮ ਕਹਿਣਾ ਜਾਂ ਹੋਰ ਤੇ ਇੱਕ ਪੋਲੀਟੀਕਲ ਮਰਡਰ ਕਹਿਣਾ, ਤੇ ਇਹ ਵੀ ਮੇਰਾ ਖਿਆਲ ਹੈ ਕਿ ਉਹ ਉਹਨਾਂ ਦੇ ਦਿਮਾਗ ਦੇ ਵਿੱਚ ਵੀ ਇਹ ਹੈ ਕਿ ਪੰਜਾਬ ਦੇ ਵਿੱਚ ਜੇ ਖਾਸ ਕਰਕੇ ਪੰਥਕ ਹਲਕਿਆਂ ਚ ਜਾਂ ਤੁਸੀਂ ਸਿੱਖਾਂ ਚ ਜਾ ਕੇ ਬੈਠਣਾ ਹੈ ਆਉਂਦੀਆਂ 2027 ਦੀਆਂ ਚੋਣਾਂ ਦੌਰਾਨ, ਤਾਂ ਘੱਟੋ ਘੱਟ ਗੱਲ ਇੱਥੇ ਤਾਂ ਜਾ ਕੇ ਉਹ ਰੱਖਣੀ ਪਏਗੀ।
0: ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਧੰਨਵਾਦ
0: ਜੀ। ਦੋਸਤੋ ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਇਜਾਜ਼ਤ ਲੈਣ ਦਾ ਸਮਾਂ ਆ ਗਿਆ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ਏਟੀਓ ਆਡਿਟਸ, ਟੈਕਸ ਡਿਸਪਿਊਟਸ, ਏਟੀਓ ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ। ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ solutions.com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
3: ਆ ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
2: ਆਸਟ੍ਰੇਲੀਆ ਵਿੱਚ ਹਰ ਬਿਲ ਦੀ ਸ਼ੁਰੂਆਤ ਹੋਣ ਵਾਲੀ ਹੈ ਹੋਰ ਵੀ ਆਸਾਨ। ਬਿਲਡਿੰਗ ਟਿੰਬਰ, ਪਾਵਰ ਐਂਡ ਹੈਂਡ ਟੂਲ, ਸਲੀਪਰ, ਹਾਰਡਵੇਅਰ, ਡੈਕਿੰਗ, ਸੇਫਟੀ ਐਂਡ ਵਰਕਵੇਅਰ, ਵਿੰਡੋਜ਼ ਐਂਡ ਡੋਰਸ ਤੇ ਹੋਰ ਵੀ ਬਹੁਤ ਕੁਝ, ਸਭ ਇੱਕ ਹੀ ਥਾਂ ਉੱਤੇ। ਪ੍ਰੋਫੈਸ਼ਨਲ ਇੰਸਟਾਲੇਸ਼ਨ, ਸੇਮ ਡੇ ਡਿਲੀਵਰੀ ਤੇ ਟ੍ਰੇਡ ਕ੍ਰੈਡਿਟ ਆਪਸ਼ਨਸ ਵੀ ਅਵੇਲੇਬਲ ਨੇ। ਏ ਕਲਾਸ ਬਿਲਡਿੰਗ ਮਟੀਰੀਅਲਸ, ਤੁਹਾਡੇ ਹਰ ਬਿਲ ਦਾ ਟ੍ਰਸਟਡ ਪਾਰਟਨਰ। ਕਮਿੰਗ ਸੂਨ, ਪਤਾ ਚੱਲੇਗਾ ਇੱਥੇ ਹੀ। ਸੁਣਦੇ ਰਹੋ ਰੇਡੀਓ ਹਾਂਜੀ, ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ। ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ, ਤ੍ਰੁਗਨਿਨਾ ਵਿੱਚ। ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
6: ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ ਸਮਿਥ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
2: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ, ਹੁਣ ਨਵਾਂ BYD ਕਾਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD Z-Lion 7 ਪ੍ਰੀਮੀਅਮ ਸਿਰਫ $54,990, BYD Z-Lion 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇਹ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਆਨਰਸ, ਕੰਡੀਸ਼ਨਸ ਅਪਲਾਈ।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
2: ਕੀ ਹੋਇਆ?
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 04105305030
1: ਜਾਂ 90-77-97-33
2: ਜਾਂ ਈਮੇਲ info@vyimmigration.com.au।
1: ਯਾਦ ਰੱਖੋ 9077-9733।
2: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
1: ਹਰ ਕਦਮ ਤੁਹਾਡੇ ਨਾਲ।
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 04935360042। ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 04105450 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ।
5: ਹਾਂਜੀ ਹਾਂਜੀ।

0: Delay in law is damage in life. Family issue, property da masla, koi immigration di samasya ya koi bhi kanuni matter. Ikko naam jo kam tuhade le kar dene. Bansal Lawyers. Tuhada bharosa, sada tajruba te jit apni. Call 422-905-860 or visit bansallawyers.com.au.
1: ਕਹਿਤ ਤਾਂ ਸਾਡੇ ਸਾਰਿਆਂ ਦੇ ਅੰਦਰੋਂ ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ
2: ਇਹ ਸਿਰਫ ਫਿਲਮੀ ਨਹੀਂ ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ ਦ ਗ੍ਰੇਟ ਪੰਜਾਬ ਰੋਬਰੀ
1: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ ਉਹ ਪੂਰੇ ਰਾਜ ਨੂੰ ਸੰਕਟ ਮਨਾ ਲੈਂਦਾ
2: Starring Raj Kundra, Payal Rajput, Garvita Sadhwani ate hor kai saathi kalakar 7 August to tohade nedle cinema karan vich

रेडियो हाँ जी 16 74 एम ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 13 ਅਗਸਤ ਵੀਰਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਬਰਤਾਨੀਆ ਯੂਰਪ ਦੇ ਨਾਲ ਜੁੜੀ ਹੋਈ, ਜਿੱਥੇ ਬਰਤਾਨੀਆ ਯੂਰਪ ਦੇ ਲੋਕਾਂ ਨੇ ਕਰੀਬ 30 ਸਾਲ ਬਾਅਦ ਸ਼ਾਨਦਾਰ ਸੂਰਜ ਗ੍ਰਹਿਣ ਦੇਖਿਆ ਹੈ। ਬਰਤਾਨੀਆ ਦੇ ਵਿੱਚ ਲੋਕ ਅੰਸ਼ਕ ਸੂਰਜ ਗ੍ਰਹਿਣ ਦੇਖਣ ਦੇ ਲਈ ਇਕੱਠੇ ਹੋਏ। ਦੱਸ ਦਈਏ ਕਿ ਸਥਾਨਕ ਸਮੇਂ ਦੇ ਮੁਤਾਬਕ ਸ਼ਾਮ ਕਰੀਬ 7 ਵਜੇ ਦੇ ਆਸ ਪਾਸ ਇਹ ਆਪਣੇ ਸਿਖਰ ਦੇ ਉੱਤੇ ਸੀ। ਉਸ ਵਕਤ ਜ਼ਿਆਦਾਤਰ ਇਲਾਕਿਆਂ 'ਚ ਲੋਕਾਂ ਨੇ ਚੰਨ ਅਤੇ ਸੂਰਜ ਦਾ 90% ਹਿੱਸਾ ਚੰਨ ਨੇ ਜਦੋਂ ਸੂਰਜ ਦਾ 90% ਹਿੱਸਾ ਢੱਕ ਲਿਆ ਸੀ ਉਦੋਂ ਦੇਖਿਆ। ਹਾਲਾਂਕਿ ਗ੍ਰੀਨਲੈਂਡ, ਆਈਸਲੈਂਡ ਅਤੇ ਸਪੇਨ ਦੇ ਵੀ ਕੁਝ ਹਿੱਸਿਆਂ ਦੇ ਵਿੱਚ ਲੋਕਾਂ ਨੂੰ ਪੂਰਨ ਸੂਰਜ ਗ੍ਰਹਿਣ ਦੇਖਣ ਦਾ ਮੌਕਾ ਮਿਲਿਆ। ਇਹਨਾਂ ਥਾਵਾਂ ਦੇ ਉੱਤੇ ਕੁਝ ਸਮੇਂ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਹਨੇਰਾ ਛਾ ਗਿਆ ਸੀ ਔਰ ਇਸ ਅਦਭੁਤ ਨਜ਼ਾਰੇ ਦਾ ਆਨੰਦ ਲੈਣ ਦੇ ਲਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਸੀ। ਜਰਮਨੀ ਦੇ ਹਾਰਟਨ ਸ਼ਹਿਰ 'ਚ ਤਾਂ 50 ਸਾਲ ਬਾਅਦ ਸੂਰਜ ਗ੍ਰਹਿਣ ਦੇਖਣ ਦਾ ਲੋਕਾਂ ਨੂੰ ਮੌਕਾ ਮਿਲਿਆ। ਵੈਸੇ ਦੱਸ ਦਈਏ ਕਿ ਇਸ ਦਰਮਿਆਨ ਵੱਡੀ ਗਿਣਤੀ ਦੇ ਵਿੱਚ ਯੂਰਪ ਦੇ ਲੋਕਾਂ ਨੇ ਇਸ ਦੀਆਂ ਵੀਡੀਓ, ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਸਾਂਝੀਆਂ ਕੀਤੀਆਂ। ਖੈਰ, ਸੂਰਜ ਗ੍ਰਹਿਣ ਨੂੰ ਲੈ ਕੇ ਭਾਰਤ ਅਤੇ ਹੋਰਨਾਂ ਖਿੱਤਿਆਂ ਦੇ ਵਿੱਚ ਅਲੱਗ ਅਲੱਗ ਰਾਏ ਮਸ਼ਵਰੇ ਰੱਖੇ ਜਾਂਦੇ ਨੇ। ਅਲੱਗ ਅਲੱਗ ਕਿਸਮ ਦੇ ਵਿਚਾਰ ਜਾਂ ਵਹਿਮ ਭਰਮ ਵੀ ਹੁੰਦੇ ਨੇ, ਪਰ ਇਹਨਾਂ ਦੇਸ਼ਾਂ ਦੇ ਵਿੱਚ ਲੋਕਾਂ ਨੇ ਉਹਨਾਂ ਦਾ ਵਿਚਾਰ ਨਹੀਂ ਕੀਤਾ। ਪਰ ਸਿਹਤ ਦੇ ਨਾਲ ਜੁੜੀ ਇੱਕ ਖਬਰ ਅਗਲੀ ਸਾਂਝੀ ਕਰ ਲਈਏ। ਵਿਸ਼ਵ ਸਿਹਤ ਸੰਗਠਨ ਯਾਨੀ WHO ਦੇ ਨਿਦੇਸ਼ਕ ਟੈਡਰੋਸ ਗੈਬਰੀਆਸ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਡੈਮੋਕ੍ਰੇਟਿਕ ਰਿਪਬਲਿਕ ਆਫ ਕੋਂਗੋ ਯਾਨੀ DRC ਦੇ ਵਿੱਚ ਫੈਲਿਆ ਇਬੋਲਾ ਦਾ ਮੌਜੂਦਾ ਪ੍ਰਕੋਪ ਇਸੇ ਰਫ਼ਤਾਰ ਦੇ ਨਾਲ ਵਧਦਾ ਰਿਹਾ ਤਾਂ ਇਹ ਹੁਣ ਤੱਕ ਦਾ ਸਭ ਤੋਂ ਘਾਤਕ ਇਬੋਲਾ ਬਣ ਸਕਦਾ ਹੈ। ਟੈਡਰੋਸ ਨੇ ਪੱਤਰਕਾਰਾਂ ਨੂੰ ਕਿਹਾ ਕਿ 2026 ਦਾ ਇਹ ਪ੍ਰਕੋਪ ਮੌਜੂਦਾ ਰਫ਼ਤਾਰ ਦੇ ਉੱਤੇ 2014-2016 ਦੇ ਇਬੋਲਾ ਪ੍ਰਕੋਪ ਨੂੰ ਵੀ ਪਿੱਛੇ ਛੱਡ ਸਕਦਾ ਹੈ। ਉਸ ਦੌਰਾਨ ਘੱਟੋ ਘੱਟ 11,000 ਲੋਕਾਂ ਦੀ ਮੌਤ ਹੋਈ ਸੀ। ਇਸ ਸਾਲ ਇਬੋਲਾ ਦੇ ਪ੍ਰਕੋਪ ਦੇ ਚੱਲਦਿਆਂ ਅਧਿਕਾਰਕ ਐਲਾਨ ਵੈਸੇ ਤਾਂ 15 ਮਈ ਨੂੰ ਕੀਤਾ ਗਿਆ ਸੀ, ਪਰ ਹੁਣ ਤੱਕ 4300 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਨੇ। 2000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਵੀ ਦੱਸੀ ਗਈ ਹੈ। WHO ਨੇ ਬੁੱਧਵਾਰ ਦੇ ਦਿਨ ਕਿਹਾ ਕਿ ਅਗਲੇ 3 ਮਹੀਨਿਆਂ ਦੇ ਵਿੱਚ ਵਾਇਰਸ ਦੇ ਫੈਲਾਅ ਨੂੰ ਰੋਕਣ ਦੀ ਕੋਸ਼ਿਸ਼ ਉਹ ਕਰ ਰਹੇ ਨੇ। ਹਾਲਾਂਕਿ WHO ਨੇ ਸਪਸ਼ਟ ਕੀਤਾ ਹੈ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਗਲੇ 3 ਮਹੀਨਿਆਂ 'ਚ ਬਿਮਾਰੀ ਪੂਰੀ ਤਰ੍ਹਾਂ ਦੇ ਨਾਲ ਖਤਮ ਹੋ ਜਾਏਗੀ। ਫਿਲਹਾਲ ਸੰਕ੍ਰਮਣ ਨੂੰ ਫੈਲਣ ਤੋਂ ਰੋਕਣਾ ਹੀ ਉਸ ਦੀ ਰਫ਼ਤਾਰ ਨੂੰ ਘੱਟ ਕਰਨ ਦੇ ਬਰਾਬਰ ਹੋਏਗਾ। ਦੱਸ ਦਈਏ, ਰਿਸਰਚ ਤੋਂ ਇਹ ਪਤਾ ਚੱਲਦਾ ਹੈ ਕਿ ਵਾਇਰਸ ਫਰਵਰੀ ਮਹੀਨੇ ਤੋਂ ਫੈਲਣਾ ਸ਼ੁਰੂ ਹੋਇਆ ਸੀ ਔਰ ਮਰੀਜ਼ਾਂ ਦੇ ਵਿੱਚ ਸ਼ੁਰੂਆਤੀ ਦੌਰ ਦੇ ਵਿੱਚ ਇਬੋਲਾ ਦੀ ਪਛਾਣ ਹੀ ਨਹੀਂ ਸੀ ਹੋ ਸਕੀ, ਪਰ ਹੁਣ ਪਤਾ ਲੱਗਣ ਲੱਗਿਆ। ਅਮਰੀਕੀ ਰਾਸ਼ਟਰਪਤੀ ਦਫ਼ਤਰ ਡੋਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੈਵਿਟ ਐਸੇ ਮਹੀਨੇ ਦੇ ਅਖੀਰ ਦੇ ਵਿੱਚ ਆਪਣਾ ਅਹੁਦਾ ਛੱਡ ਦੇਣਗੇ। ਟਰੰਪ ਨੇ ਲੈਵਿਟ ਨੂੰ ਆਪਣੀ ਸਭ ਤੋਂ ਭਰੋਸੇਮੰਦ ਸਹਿਯੋਗੀਆਂ ਦੇ ਵਿੱਚੋਂ ਇੱਕ ਦੱਸਿਆ। ਉਹਨਾਂ ਕਿਹਾ ਕਿ ਆਪਣੇ ਛੋਟੇ ਬੱਚਿਆਂ ਅਤੇ ਪਰਿਵਾਰ ਦੇ ਨਾਲ ਉਹ ਜ਼ਿਆਦਾ ਵਕਤ ਬਿਤਾਉਣਾ ਚਾਹੁੰਦੇ ਨੇ। ਟਰੰਪ ਨੇ ਕਿਹਾ ਕਿ ਉਹਨਾਂ ਦੇ ਇਸ ਫੈਸਲੇ ਦਾ ਉਹ ਪੂਰੀ ਤਰ੍ਹਾਂ ਦੇ ਨਾਲ ਸਨਮਾਨ ਕਰਦੇ ਨੇ। ਟਰੰਪ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਕਿ ਲੈਵਿਟ ਆਪਣੀ ਸਿਖਰ ਲਈ ਬਾਹਰੀ ਸਲਾਹਕਾਰਾਂ ਦੇ ਵਿੱਚੋਂ ਇੱਕ ਰਹੇਗੀ। ਰਿਪਬਲਿਕਨ ਪਾਰਟੀ ਦੇ ਵਿੱਚ ਵੀ ਉਹਨਾਂ ਦੀ ਭੂਮਿਕਾ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਸ਼ਾਲੀ ਰਹੇਗੀ। 28 ਸਾਲ ਦੀ ਲੈਵਿਟ ਪਿਛਲੇ ਸਾਲ ਵਾਈਟ ਹਾਊਸ ਦੇ ਵਿੱਚ ਪ੍ਰੈਸ ਸਕੱਤਰ ਬਣੀ ਸੀ। ਇਸ ਅਹੁਦੇ ਤੇ ਪਹੁੰਚਣ ਵਾਲੀ ਉਹ ਸਭ ਤੋਂ ਘੱਟ ਉਮਰ ਦੀ ਵਿਅਕਤੀ ਵੀ ਬਣ ਚੁੱਕੀ ਸੀ। ਹਾਲਾਂਕਿ ਹਾਲੇ ਤੱਕ ਇਹ ਸਪਸ਼ਟ ਨਹੀਂ ਹੋਇਆ ਕਿ ਉਹਨਾਂ ਦੀ ਥਾਂ ਅਗਲਾ ਪ੍ਰੈਸ ਸਕੱਤਰ ਕੌਣ ਹੋਏਗਾ। ਲੈਵਿਟ ਨੇ ਮਈ ਮਹੀਨੇ ਦੇ ਵਿੱਚ ਇੱਕ ਛੋਟੀ ਬੱਚੀ ਨੂੰ ਜਨਮ ਦਿੱਤਾ ਸੀ। ਉਹਨਾਂ ਦਾ 1-2 ਸਾਲ ਦਾ ਬੇਟਾ ਵੀ ਹੈ। ਪਿਛਲੇ 20 ਮਹੀਨੇ ਇਸ ਦਰਮਿਆਨ ਉਹ ਮੈਟਰਨਲ ਲੀਵ ਤੋਂ ਵੀ ਵਾਪਸ ਪਰਤੇ ਸੀ। ਉਹਨਾਂ ਦੇ ਪਤੀ ਦਾ ਨਾਮ ਨਿਕੋਲਸ ਰੋਕੀ ਹੋਇਆ। ਟਰੰਪ ਦੇ ਇਸ ਐਲਾਨ ਤੋਂ ਬਾਅਦ ਲੈਵਿਟ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਦੇ ਤੌਰ ਤੇ ਕੰਮ ਕਰਨਾ ਜ਼ਿੰਦਗੀ ਦਾ ਸਭ ਤੋਂ ਵੱਡਾ ਰੋਮਾਂਚ ਰਿਹਾ। ਲੈਵਿਟ ਨੇ ਇਹ ਵੀ ਲਿਖਿਆ ਕਿ ਧੀ ਨੂੰ ਜਨਮ ਦੇਣ ਤੋਂ ਬਾਅਦ ਉਹ ਵਾਈਟ ਹਾਊਸ ਪਰਤਣ ਤੋਂ ਬਾਅਦ ਇਹ ਲਗਾਤਾਰ ਮਹਿਸੂਸ ਕਰ ਰਹੀ ਸੀ ਕਿ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਹੋਰ ਸਮਾਂ ਦੇਣਾ ਚਾਹੀਦਾ ਹੈ। ਉੱਥੇ ਈਰਾਨ ਦੇ ਨਾਲ ਜੁੜੀ ਅਗਲੀ ਖਬਰ, ਜਿੱਥੇ ਈਰਾਨ ਦੇ ਵਿਦੇਸ਼ ਮੰਤਰੀ ਸੈਯਦ ਅਬਾਸ ਅਰਾਕਚੀ ਨੇ ਫਰਾਂਸ ਦੇ ਉੱਤੇ ਤਿੱਖਾ ਹਮਲਾ ਬੋਲਿਆ। ਉਹਨਾਂ ਕਿਹਾ ਕਿ ਫਰਾਂਸ ਵਰਗੇ ਦੇਸ਼ਾਂ ਨੂੰ ਦੁਨੀਆ ਨੂੰ ਮਨੁੱਖੀ ਅਧਿਕਾਰ ਅਤੇ ਕੌਮਾਂਤਰੀ ਕਾਨੂੰਨਾਂ ਦੇ ਉੱਤੇ ਭਾਸ਼ਣ ਦੇਣਾ ਬੰਦ ਕਰ ਦੇਣਾ ਚਾਹੀਦਾ। ਅਬਾਸ ਅਰਾਕਚੀ ਨੇ ਗਜ਼ਾ ਦੇ ਵਿੱਚ ਇਜ਼ਰਾਈਲ ਦੀ ਕਾਰਵਾਈ ਦੇ ਲਈ ਫਰਾਂਸ ਦੀ ਹਮਾਇਤ ਅਤੇ ਈਰਾਨ ਦੇ ਖਿਲਾਫ ਹਮਲਾਵਰ ਰਵੱਈਏ ਦਾ ਜ਼ਿਕਰ ਕਰਦਿਆਂ ਇਹ ਕਿਹਾ ਕਿ ਇਹਨਾਂ ਨੀਤੀਆਂ ਨੇ ਫਰਾਂਸ ਨੂੰ ਉਸ ਉੱਚੇ ਨੈਤਿਕ ਸਥਾਨ ਤੋਂ ਪਹਿਲਾਂ ਹੀ ਹਟਾ ਦਿੱਤਾ ਹੈ ਜਿਸ ਨੂੰ ਉਹ ਆਪਣੇ ਲਈ ਮੰਨਦਾ ਸੀ। ਅਰਾਕਚੀ ਨੇ ਐਕਸ ਦੇ ਉੱਤੇ ਲਿਖਿਆ ਕਿ ਇਸ ਮਾਮਲੇ ਦੇ ਵਿੱਚ ਪਖੰਡ ਸਾਫ਼ ਨਜ਼ਰ ਆਉਂਦਾ ਹੈ, ਇਹ ਸ਼ਰਮਨਾਕ ਹੈ। ਅਰਾਕਚੀ ਦਾ ਇਹ ਬਿਆਨ ਫਰਾਂਸ ਦੀ ਵਿਦੇਸ਼ ਨੀਤੀ ਅਤੇ ਮੱਧ ਪੂਰਬ ਦੇ ਵਿੱਚ ਉਹਨਾਂ ਦੀ ਭੂਮਿਕਾ ਨੂੰ ਲੈ ਕੇ ਈਰਾਨ ਦੀ ਸਖ਼ਤ ਨਾਰਾਜ਼ਗੀ ਜ਼ਾਹਰ ਕਰਦਾ ਹੈ। ਉੱਥੇ ਹੀ ਅਗਲੀਆਂ ਖ਼ਬਰਾਂ ਦੀ ਸਾਂਝ ਅਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ। ਦੱਸ ਦਈਏ ਕਿ
ਭਾਰਤ ਦੇ ਵਿੱਚ ਪਾਰਲੀਮੈਂਟਰੀ ਸੈਸ਼ਨ ਦਾ ਅੱਜ ਆਖਰੀ ਦਿਨ ਹੈ ਔਰ ਇਸ ਦਰਮਿਆਨ ਹੰਗਾਮੇ ਦੀ ਭੇਟ ਚੜ੍ਹਦਾ ਰਿਹਾ ਮੌਨਸੂਨ ਸੈਸ਼ਨ ਹੁਣ ਅੱਜ ਦੇ ਦਿਨ ਇੱਕ ਵਾਰ ਫਿਰ ਤੋਂ ਹੰਗਾਮੇ ਦਾ ਕਾਰਨ ਬਣ ਕੇ ਰੱਦ ਹੋ ਸਕਦਾ ਰਾਜ ਸਭਾ ਦੇ ਵਿੱਚ ਅੱਜ ਮਾਈਨਸ ਐਂਡ ਮਿਨਰਲਸ ਅਮੈਂਡਮੈਂਟ ਬਿੱਲ 2026 ਦੇ ਉੱਤੇ ਵਿਚਾਰ ਹੋਣਾ ਉਸਨੂੰ ਵੀ ਪਾਸ ਕਰਨ ਦੀ ਪ੍ਰਕਿਰਿਆ ਅੱਜ ਦੇ ਹੀ ਦਿਨ ਹੋਏਗੀ ਪਾਰਲੀਮੈਂਟ ਦੇ ਦੋਹਾਂ ਸਦਨਾਂ ਯਾਨੀ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਪ੍ਰਾਈਵੇਟ ਮੈਂਬਰ ਬਿਜ਼ਨਸ ਬਿੱਲ ਦੇ ਉੱਤੇ ਵੀ ਚਰਚਾ ਹੋਣੀ ਹੈ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸਾਲ 2024-2025 ਦੇ ਲਈ 115 ਕਲਾਕਾਰਾਂ ਨੂੰ ਸੰਗੀਤ ਨਾਟਕ ਅਕੈਡਮੀ ਫੈਲੋਸ਼ਿਪ ਤੇ ਸਨਮਾਨ ਵੀ ਅੱਜ ਦੇ ਦਿਨ ਹੀ ਦੇਣਗੇ ਵੈਸੇ ਹੋਰ ਵੀ ਬਹੁਤ ਕੁਝ ਭਾਰਤ ਭਰ ਦੇ ਵਿੱਚ ਹੋ ਰਿਹਾ ਭਾਰਤ ਦੀਆਂ ਖ਼ਬਰਾਂ ਦੀ ਸਾਂਝ ਸਭ ਤੋਂ ਜ਼ਿਆਦਾ ਜ਼ਰੂਰੀ ਮੌਨਸੂਨ ਸੈਸ਼ਨ ਦੇ ਨਾਲ ਹੀ ਜੁੜੀ ਜਿੱਥੇ ਇੱਕ ਦਿਨ ਪਹਿਲਾਂ ਬੁੱਧਵਾਰ ਦੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਨੀਟ ਪੇਪਰ ਲੀਕ ਦੇ ਖਿਲਾਫ਼ ਹੋਏ ਪ੍ਰਦਰਸ਼ਨਾਂ ਦੇ ਉੱਤੇ ਵਿਸਤਾਰ ਦੇ ਨਾਲ ਚਰਚਾ ਕਰਨ ਦੇ ਲਈ ਉਹ ਤਿਆਰ ਨੇ ਹਾਲਾਂਕਿ ਪੂਰਾ ਦਾ ਪੂਰਾ ਪਾਰਲੀਮੈਂਟਰੀ ਸੈਸ਼ਨ ਹੁਣ ਬੀਤ ਚੁੱਕਿਆ ਉਧਰ ਸੰਸਦੀ ਕਾਰਜ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਸਰਕਾਰ ਇਸ ਮੁੱਦੇ ਦੇ ਉੱਤੇ ਚਰਚਾ ਕਰਨ ਦੇ ਲਈ ਤੈਅ ਸਮਾਂ ਅੱਗੇ ਵਧਾਉਣ ਦੇ ਵਾਸਤੇ ਵੀ ਤਿਆਰ ਹੈ ਸ਼ਾਹ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਚਿੱਠੀ ਲਿਖ ਕੇ ਵਿਰੋਧੀ ਧਿਰ ਦੇ ਨਾਲ ਵਿਚਾਰ ਮਸ਼ਵਰਾ ਕਰਕੇ ਇਸ ਮੁੱਦੇ ਦੇ ਉੱਤੇ ਚਰਚਾ ਕਰਾਉਣ ਦੀ ਅਪੀਲ ਕੀਤੀ ਲੋਕ ਸਭਾ ਦੇ ਬਾਹਰ ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਦੁਪਹਿਰ 3 ਵਜੇ ਤੋਂ ਲੈ ਕੇ ਵੀਰਵਾਰ ਦੁਪਹਿਰ 3 ਵਜੇ ਤੱਕ ਸਾਰੇ ਪਹਿਲੂਆਂ ਦੇ ਉੱਤੇ ਚਰਚਾ ਕਰਨ ਦੇ ਲਈ ਤਿਆਰ ਹਾਂ ਮੈਂ ਸਦਨ ਦੇ ਵਿੱਚ ਹੀ ਬੈਠਾਂਗਾ ਸਾਰਿਆਂ ਦੀ ਗੱਲ ਸੁਣਾਂਗਾ ਹਰ ਇੱਕ ਮੁੱਦੇ ਦਾ ਜਵਾਬ ਦੇਵਾਂਗਾ ਸਰਕਾਰ ਕੁਝ ਵੀ ਲੁਕਾਉਣਾ ਨਹੀਂ ਚਾਹੁੰਦੀ 20 ਜੁਲਾਈ ਨੂੰ ਹੋਏ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਪਹਿਲੀ ਵਾਰ ਸ਼ਾਹ ਇਸ ਮੁੱਦੇ ਦੇ ਉੱਤੇ ਜਨਤਕ ਰੂਪ ਦੇ ਵਿੱਚ ਕੋਈ ਬਿਆਨ ਦੇ ਰਹੇ ਨੇ ਹਾਲਾਂਕਿ ਵਿਰੋਧੀ ਧਿਰ ਲਗਾਤਾਰ ਇਹ ਮੰਗ ਕਰਦੀ ਆ ਰਹੀ ਹੈ ਕਿ ਪਹਿਲੇ ਦਿਨ ਤੋਂ ਹੀ ਗਾਇਬ ਸ਼ਾਹ ਦਿੱਲੀ ਦੇ ਇਹਨਾਂ ਪ੍ਰਦਰਸ਼ਨਾਂ ਔਰ ਅਯੋਧਿਆ ਦੇ ਵਿੱਚ ਰਾਮ ਮੰਦਰ ਚੋਰੀ ਦੇ ਚੜਾਵੇ ਦੀ ਚੋਰੀ ਦੇ ਮਸਲੇ ਤੋਂ ਬਚਦੇ ਨਜ਼ਰ ਆ ਰਹੇ ਨੇ ਇਸੇ ਕਰਕੇ ਇੱਕ ਵੀ ਦਿਨ ਉਹ ਪਾਰਲੀਮੈਂਟ ਦੇ ਵਿੱਚ ਨਜ਼ਰ ਨਹੀਂ ਹੈ ਸੰਸਦ ਦਾ ਮੌਨਸੂਨ ਸੈਸ਼ਨ 21 ਜੁਲਾਈ ਨੂੰ ਸ਼ੁਰੂ ਹੋਇਆ ਸੀ ਤੇ CJP ਯਾਨੀ ਕਾਂਗਰਸ ਜਨਤਾ ਪਾਰਟੀ ਦੀ ਅਗਵਾਈ ਚ ਨੌਜਵਾਨਾਂ ਨੇ 20 ਜੁਲਾਈ ਨੂੰ ਜਦੋਂ ਜੰਤਰ ਮੰਤਰ ਵੱਲ ਮਾਰਚ ਕਰਨਾ ਸ਼ੁਰੂ ਕੀਤਾ ਸੀ ਉਦਣ ਹੀ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ ਸੀ ਉਸੇ ਦਿਨ ਤੋਂ ਕਾਂਗਰਸ ਨੇ ਮੰਗ ਕੀਤੀ ਸੀ ਕਿ ਗ੍ਰਹਿ ਮੰਤਰੀ ਪਾਰਲੀਮੈਂਟ ਦੇ ਵਿੱਚ ਬਿਆਨ ਦੇਣ ਬਹਿਸ ਹੋਵੇ ਸਰਕਾਰ ਨੇ ਵਿਰੋਧੀ ਧਿਰਾਂ ਦੀ ਗੱਲ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਅਮਿਤ ਸ਼ਾਹ ਹਾਲੇ ਤੱਕ ਚੁੱਪ ਸੀ ਪਰ ਹੁਣ ਮਾਨਸੂਨ ਸੈਸ਼ਨ ਜਦੋਂ ਖਤਮ ਹੋਣ ਜਾ ਰਿਹਾ ਤਾਂ ਸ਼ਾਹ ਨੇ ਕਿਹਾ ਕਿ ਉਹ ਇਸ ਦਾ ਜਵਾਬ ਦੇਣ ਦੇ ਲਈ ਹੁਣ ਪਾਰਲੀਮੈਂਟ 'ਚ ਜਾਣ ਵਾਸਤੇ ਤਿਆਰ ਨੇ ਪਰ ਕਾਂਗਰਸ ਆਪਣੀ ਰਣਨੀਤੀ ਬਦਲ ਰਹੀ ਹੈ ਕਾਂਗਰਸ ਹੁਣ ਇਸ ਗੱਲ ਦੇ ਲਈ ਰਾਜ਼ੀ ਨਹੀਂ ਹੈ ਕਿ ਅਮਿਤ ਸ਼ਾਹ ਜਿਹੜਾ ਇਸ ਦੇ ਉੱਤੇ ਬਿਆਨ ਦੇਣ ਉਹ ਕਹਿੰਦੇ ਨੇ ਕਿ ਅਮਿਤ ਸ਼ਾਹ ਹੁਣ ਅਸਤੀਫਾ ਦੇਣ ਦੱਸ ਦਈਏ ਕਿ ਇਸ ਦਰਮਿਆਨ ਫਿਲਹਾਲ ਪਾਰਲੀਮੈਂਟਰੀ ਸੈਸ਼ਨ ਜਿਹੜਾ ਮੌਨਸੂਨ ਸੈਸ਼ਨ ਉਹ ਬਿਨਾਂ ਕਿਸੇ ਖਾਸ ਵੱਡੇ ਫੈਸਲੇ ਤੋਂ ਹੰਗਾਮਿਆਂ ਦੀ ਭੇਂਟ ਹੀ ਚੜ੍ਹ ਗਿਆ ਸੰਸਦ ਭਵਨ ਦੇ ਮੁੱਖ ਗੇਟ ਮਕਰ ਦੁਆਰ ਦੇ ਉੱਤੇ ਦਿਲਚਸਪ ਤਸਵੀਰਾਂ ਵੀ ਦੇਖਣ ਨੂੰ ਮਿਲੀਆਂ ਮਕਰ ਦੁਆਰ ਦੇ ਬਾਹਰ ਝਾਰਖੰਡ ਦੇ ਵਿੱਚ ਪ੍ਰਸ਼ਨ ਪੱਤਰ ਜਿਹੜਾ ਲੀਕ ਮਾਮਲਾ ਸੀ ਔਰ ਵਿਦਿਆਰਥੀਆਂ ਤੇ ਲਾਠੀਚਾਰਜ ਦੇ ਮੁੱਦੇ ਕਾਰਨ ਜਿੱਥੇ NDA ਦੇ ਸੰਸਦ ਮੈਂਬਰ ਪ੍ਰਦਰਸ਼ਨ ਕਰ ਰਹੇ ਸੀ ਉੱਥੇ ਦੂਸਰੇ ਪਾਸੇ ਅਮਿਤ ਸ਼ਾਹ ਦੇ ਸਦਨ ਦੇ ਵਿੱਚ ਆ ਕੇ ਜਵਾਬ ਦੇਣ ਨੂੰ ਲੈ ਕੇ ਇੰਡੀਆ ਗਠਜੋੜ ਦੇ ਮੈਂਬਰ ਵੀ ਪ੍ਰਦਰਸ਼ਨ ਕਰ ਰਹੇ ਸੀ ਜ਼ਾਹਰ ਜੀ ਗੱਲ ਹੈ ਕਿ ਦੋਹਾਂ ਧਿਰਾਂ ਦੀ ਤਰਫ ਤੋਂ ਚਾਹੇ ਉਹ ਸਰਕਾਰ ਹੈ ਚਾਹੇ ਵਿਰੋਧੀ ਧਿਰ ਹੈ ਪ੍ਰਦਰਸ਼ਨ ਕਰਨ 'ਚ ਲੱਗੇ ਹੋਏ ਨੇ ਪਰ ਆਮ ਲੋਕਾਂ ਦੇ ਸਵਾਲਾਂ ਨੂੰ ਜਵਾਬ ਹਾਲੇ ਤੱਕ ਨਹੀਂ ਮਿਲ ਰਿਹਾ ਮਹਾਰਾਸ਼ਟਰ ਸਰਕਾਰ ਨੇ ਯਾਤਰੀਆਂ ਦੇ ਨਾਲ ਬਿਹਤਰ ਗੱਲਬਾਤ ਤੇ ਜਨਤਕ ਟਰਾਂਸਪੋਰਟ ਵਿਵਸਥਾ ਨੂੰ ਸੁਚਾਰੂ ਬਣਾਉਣ ਦੇ ਮਕਸਦ ਦੇ ਨਾਲ ਸੂਬੇ ਭਰ ਦੇ ਵਿੱਚ ਜਿੰਨੇ ਵੀ ਵਪਾਰਕ ਵਾਹਨ ਨੇ ਉਹਨਾਂ ਦੇ ਚਾਲਕਾਂ ਨੂੰ ਮਰਾਠੀ ਭਾਸ਼ਾ ਦਾ ਪ੍ਰੈਕਟੀਕਲ ਗਿਆਨ ਹੋਣਾ ਲਾਜ਼ਮੀ ਕਰ ਦਿੱਤਾ ਇਸ ਦਰਮਿਆਨ ਮਹਾਰਾਸ਼ਟਰ ਮੋਟਰ ਵਾਹਨ ਸੋਧ ਨਿਯਮ 2026 ਦੇ ਹੇਠ ਆਟੋ ਰਿਕਸ਼ਾ ਤੇ ਟੈਕਸੀ ਡਰਾਈਵਰਾਂ ਨੂੰ ਹੁਣ ਸਥਾਨਕ ਭਾਸ਼ਾ ਦੇ ਵਿੱਚ ਗੱਲਬਾਤ ਕਰਨ ਦੀ ਇੱਕ ਲੋੜ ਹੋਏਗੀ ਦੱਸ ਦਈਏ ਕਿ ਟਰਾਂਸਪੋਰਟ ਮੰਤਰੀ ਪ੍ਰਤਾਪ ਸਰਨਾਇਕ ਨੇ ਐਲਾਨ ਕੀਤਾ ਕਿ 1999 ਦੇ ਨਿਯਮਾਂ ਦੇ ਵਿੱਚ ਤਬਦੀਲੀ ਕਰਕੇ ਇਸ ਸੋਧ ਦੇ ਵਿੱਚ ਹੁਣ ਸਖ਼ਤ ਸਜ਼ਾ ਦਾ ਪ੍ਰਬੰਧ ਵੀ ਕੀਤਾ ਗਿਆ ਪਹਿਲੀ ਵਾਰ ਨਿਯਮ ਦੀ ਉਲੰਘਣਾ ਕਰਨ ਵਾਲੇ ਡਰਾਈਵਰ ਨੂੰ ਲਾਇਸੈਂਸ ਨੂੰ 3 ਮਹੀਨੇ ਤੱਕ ਮੁਅੱਤਲ ਕੀਤਾ ਜਾ ਸਕਦਾ ਵਾਰ ਵਾਰ ਉਲੰਘਣਾ ਕਰਨ ਦੇ ਉੱਤੇ ਲਾਇਸੈਂਸ ਹਮੇਸ਼ਾ ਦੇ ਲਈ ਰੱਦ ਕੀਤੇ ਜਾਣ ਦੇ ਅਧਿਕਾਰ ਵੀ ਦਿੱਤੇ ਗਏ ਨੇ ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਖਬਰਾਂ ਤੋਂ ਬਾਅਦ ਹੁਣ ਆਸਟ੍ਰੇਲੀਆ ਦੇ ਵੱਲ ਆਈਏ ਤਾਂ ਆਸਟ੍ਰੇਲੀਆ ਦੇ ਵਿੱਚ ਵਿਸਲ ਬਲੋਅਰ ਦੇ ਤੌਰ ਦੇ ਉੱਤੇ ਜਾਣੇ ਗਏ ਡੇਵਿਡ ਮੈਕਬ੍ਰਾਈਡ ਦੇ ਬਾਰੇ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕੈਨਬਰਾ ਦੀ ਜੇਲ੍ਹ ਦੇ ਵਿੱਚੋਂ ਉਹ ਪੈਰੋਲ ਹਾਸਲ ਕਰਨ ਤੋਂ ਬਾਅਦ ਬਾਹਰ ਆ ਗਏ ਦੱਸ ਦਈਏ ਕਿ ਉਹਨਾਂ ਨੂੰ ਪੈਰੋਲ ਅੱਜ ਵੀਰਵਾਰ ਦੀ ਸਵੇਰ ਵੇਲੇ ਅਟਾਰਨੀ ਜਨਰਲ ਮਿਚਲ ਰੋਲੈਂਡ ਦੀ ਤਰਫ ਤੋਂ ਦਿੱਤੀ ਗਈ ਉਹਨਾਂ ਦੇ ਦਫ਼ਤਰੀ ਬੁਲਾਰੇ ਦੀ ਤਰਫ ਤੋਂ ਇਸ ਦੀ ਪੁਸ਼ਟੀ ਵੀ ਕਰ ਦਿੱਤੀ ਗਈ ਸਰਕਾਰ ਨੇ ਫਿਲਹਾਲ ਇਸ ਮੁੱਦੇ ਦੇ ਉੱਤੇ ਕੋਈ ਵੀ ਖਾਸ ਟਿੱਪਣੀ ਨਹੀਂ ਕੀਤੀ ਹੈ ਮੈਕਬ੍ਰਾਈਡ ਪਿਛਲੇ 27 ਮਹੀਨਿਆਂ ਦੀ ਨੌਨ ਪੈਰੋਲ ਸਜ਼ਾ ਕੱਟ ਰਹੇ ਸੀ ਦੱਸ ਦਈਏ ਕਿ ਆਰਮੀ ਲਾਇਰ ਦੇ ਤੌਰ ਦੇ ਉੱਤੇ ਪਹਿਲਾਂ ਪਾਸ ਦੇ ਵਿੱਚ ਕੰਮ ਕਰ ਚੁੱਕੇ ਮੈਕਬ੍ਰਾਈਡ ਨੂੰ ਘੱਟੋ ਘੱਟ 5 ਸਾਲ ਤੇ 8 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ ਮਈ 2024 ਦੇ ਵਿੱਚ ਇਸ ਦਰਮਿਆਨ ਉਹਨਾਂ ਦੇ ਉੱਤੇ ਇਲਜ਼ਾਮ ਇਹ ਸੀ ਕਿ ਅਫਗਾਨਿਸਤਾਨ ਜੰਗ ਦੇ ਨਾਲ ਜੁੜੇ ਕੁਝ ਦਸਤਾਵੇਜ਼ ਜਿਹੜੇ ਗੁਪਤ ਦਸਤਾਵੇਜ਼ ਸੀ ਉਹ ਉਹਨਾਂ ਨੇ
ਚੁਰਾਏ ਸੀ ਔਰ ਉਹਨਾਂ ਨੂੰ ਬਾਅਦ ਦੇ ਵਿੱਚ ਪ੍ਰੈਸ ਤੱਕ ਰਿਲੀਜ਼ ਕਰ ਦਿੱਤਾ ਸੀ। ਖੁਦ ਨੂੰ ਵਿਸਲ ਬਲੋਅਰ ਦੱਸਣ ਵਾਲੇ ਮੈਕਬ੍ਰਾਈਡ ਦੇ ਉੱਤੇ ਹਾਲੇ ਵੀ ਦੋਸ਼ ਜਿਹੜੇ ਨੇ ਉਹ ਅਦਾਲਤ ਦੇ ਵਿੱਚ ਆਇਦ ਰੱਖੇ ਗਏ ਨੇ। ਸਰਕਾਰ ਦੀ ਤਰਫ ਤੋਂ ਉਹਨਾਂ ਦੀ ਸਜ਼ਾ ਨੂੰ ਜਾਂ ਅਦਾਲਤ ਦੀ ਤਰਫ ਤੋਂ ਉਹਨਾਂ ਦੀ ਸਜ਼ਾ ਨੂੰ ਮਾਫ ਨਹੀਂ ਕੀਤਾ ਗਿਆ। ਉੱਥੇ ਨੈਸ਼ਨਲ ਪਾਰਟੀ ਦੇ ਨੇਤਾ ਮੈਟ ਕੈਨਾਵੈਨ ਦੀ ਤਰਫ ਤੋਂ ਪਹਿਲਾਂ ਇਹ ਬਿਆਨ ਦਿੱਤਾ ਗਿਆ, ਸਵੇਰ ਵੇਲੇ ਵੀ ਤੁਹਾਡੇ ਨਾਲ ਖਬਰਾਂ ਸਾਂਝਾ ਕੀਤਾ ਸੀ ਕਿ ਆਸਟ੍ਰੇਲੀਅਨ ਲੋਕ ਜਿਹੜੇ ਘਰ ਨਹੀਂ ਲਾ ਪਾ ਰਹੇ ਨੇ ਉਹ ਸਸਤੇ ਪੁਰਾਣੇ ਚਾਹੇ ਕਿ ਘੱਟ ਮਹਿੰਗੇ ਘਰ ਹੋਣ ਉਹਨਾਂ ਦੇ ਵਿੱਚ ਵੜ ਜਾਣ ਤਾਂ ਕਿ ਪ੍ਰੋਪਰਟੀ ਮਾਰਕੀਟ 'ਚ ਦਾਖਲ ਹੋਇਆ ਜਾ ਸਕੇ। ਉਹਨਾਂ ਨੇ ਪ੍ਰੈਸ ਕਲੱਬ ਦੇ ਵਿੱਚ ਸੰਬੋਧਨ ਕੀਤਾ ਸੀ, ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਸੰਬੋਧਨ ਦੇ ਦਰਮਿਆਨ ਮੈਟ ਕੈਨਾਵੈਨ ਨੇ ਇਹ ਵੀ ਗੱਲ ਕਹੀ ਕਿ ਆਸਟ੍ਰੇਲੀਆ ਮਾਕਨਾ ਐਂਡਰਿਊ ਬ੍ਰੈਗ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਆਸਟ੍ਰੇਲੀਆ ਦੇ ਵਿੱਚ ਇਸ ਵਕਤ ਜਿਹੜੇ ਹੋਲੀਡੇ ਮੇਕਰ ਵੀਜ਼ਾਸ ਨੇ ਉਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ। ਜਦਕਿ ਨੈਸ਼ਨਲ ਪਾਰਟੀ ਦੇ ਨੇਤਾ ਮੈਟ ਕੈਨਾਵੈਨ ਨੇ ਕਿਹਾ ਕਿ ਉਹ ਆਪਣੇ ਲਿਬਰਲ ਪਾਰਟੀ ਦੇ ਸਹਿਯੋਗੀ ਦੀ ਗੱਲਾਂ ਦੇ ਨਾਲ ਸਹਿਮਤ ਨਹੀਂ ਨੇ। ਬਹੁਤ ਹੱਦ ਤੱਕ ਹੋਲੀਡੇ ਮੇਕਰ ਵੀਜ਼ਾ ਆਸਟ੍ਰੇਲੀਆ ਦੀ ਸਮੱਸਿਆ ਨਹੀਂ ਨੇ ਬਲਕਿ ਬੜੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਨੇ। ਇਸ ਦਰਮਿਆਨ ਜਦੋਂ ਲਿਬਰਲ ਪਾਰਟੀ ਦੇ ਨੇਤਾ ਐਂਗਸ ਟੇਲਰ ਤੋਂ ਇਹ ਪੁੱਛਿਆ ਗਿਆ ਕਿ ਐਂਡਰਿਊ ਬ੍ਰੈਗ ਦੇ ਭਾਸ਼ਣ ਦੇ ਨੁਕਤਿਆਂ ਤੋਂ ਕੀ ਉਹ ਜਾਣੂ ਸੀ, ਕਿ ਉਹਨਾਂ ਨੂੰ ਪਤਾ ਸੀ ਕਿ ਕੱਲ੍ਹ ਦੇ ਦਿਨ ਜਿਹੜਾ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਐਂਡਰਿਊ ਬ੍ਰੈਗ ਨੇ ਭਾਸ਼ਣ ਦਿੱਤਾ ਉਸ ਦੇ ਵਿੱਚ ਜਿਸ ਕਿਸਮ ਦੇ ਵੀ ਬਿਆਨ ਉਹਨਾਂ ਨੇ ਰੱਖੇ ਕਿ ਇਸ ਤੋਂ ਲਿਬਰਲ ਪਾਰਟੀ ਜਾਣੂ ਸੀ, ਤਾਂ ਐਂਗਸ ਟੇਲਰ ਨੇ ਕਿਹਾ ਕਿ ਉਹਨਾਂ ਨੂੰ ਐਂਡਰਿਊ ਬ੍ਰੈਗ ਦੇ ਭਾਸ਼ਣ ਦਾ ਕੋਈ ਇਲਮ ਨਹੀਂ ਸੀ। ਉਹਨਾਂ ਨੂੰ ਨਹੀਂ ਸੀ ਅੰਦਾਜ਼ਾ ਕਿ ਵਰਕਿੰਗ ਹੋਲੀਡੇ ਮੇਕਰ ਵੀਜ਼ਾ ਤੋਂ ਲੈ ਕੇ ਹੋਰ ਦੂਸਰੇ ਮਸਲਿਆਂ ਦੇ ਉੱਤੇ ਉਹਨਾਂ ਨੇ ਜਿਹੜੇ ਵਿਚਾਰ ਰੱਖੇ ਨੇ ਉਹਨਾਂ ਦੇ ਨਿੱਜੀ ਵਿਚਾਰ ਹੋ ਸਕਦੇ ਨੇ। ਇਸ ਦਰਮਿਆਨ ਵਪਾਰ ਜਗਤ ਦੇ ਨਾਲ ਜੁੜੀ ਖਬਰ ਦੀ ਸਾਂਝ ਪਾਈਏ ਤੇ ਟੈਲਸਟਰਾ ਦੀ ਸੀਈਓ ਵਿਕੀ ਬਰੈਡੀ ਜਿਨ੍ਹਾਂ ਦੀ ਤਨਖਾਹ ਦੇ ਵਿੱਚ 11% ਇਜ਼ਾਫਾ ਕੀਤਾ ਗਿਆ ਹੈ ਐਸੇ ਸਮੇਂ ਦੇ ਵਿੱਚ ਜਦੋਂ ਟੈਲਸਟਰਾ ਦੀ ਤਰਫ ਤੋਂ ਨੌਕਰੀਆਂ ਦੇ ਅੰਦਰ ਕਟੌਤੀ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਪੈਸੇ ਬਚਾਉਣ ਦੇ ਲਈ ਨੌਕਰੀਆਂ ਦੀ ਕਟੌਤੀ ਹੋ ਰਹੀ ਹੈ। ਐਸੇ ਸਮੇਂ 'ਚ ਜਦੋਂ ਟੈਲਸਟਰਾ 000 ਆਊਟੇਜ ਵਰਗੀਆਂ ਸਮੱਸਿਆਵਾਂ ਦੇ ਵਿੱਚੋਂ ਗੁਜ਼ਰ ਰਹੀ ਹੈ, ਵਿਕੀ ਬਰੈਡੀ ਦੀ ਤਨਖਾਹ ਹੁਣ $6.8 million ਸਾਲਾਨਾ ਹੋਏਗੀ। ਦੱਸ ਦਈਏ ਕਿ ਹਾਲੇ ਪਿਛਲੇ 12 ਮਹੀਨਿਆਂ 'ਚ ਟੈਲਸਟਰਾ 1200 ਤੋਂ ਵਧੇਰੇ ਨੌਕਰੀਆਂ ਖਤਮ ਕਰ ਚੁੱਕਿਆ ਔਰ 8 ਜੁਲਾਈ ਦਾ ਉਹ ਦਿਨ ਸੀ ਜਦੋਂ ਦੇਸ਼ ਭਰ ਦੇ ਵਿੱਚ ਆਊਟੇਜ ਵੀ ਹੋਇਆ ਸੀ। ਟੈਲਸਟਰਾ ਦਾ ਟਾਵਰ ਔਰ ਨੈਟਵਰਕ ਇਸਤੇਮਾਲ ਕਰਨ ਵਾਲੇ ਲੋਕ 000 ਵਰਗੀਆਂ ਐਮਰਜੈਂਸੀ ਸੇਵਾਵਾਂ ਤੋਂ ਇਲਾਵਾ ਦੂਸਰੀਆਂ ਥਾਵਾਂ ਦੇ ਉੱਤੇ ਵੀ ਕਾਲ ਕਰਨ ਹੋਰ ਰਹਿ ਗਏ ਸੀ। ਟੈਲਸਟਰਾ ਨੇ ਆਪਣੇ ਸਾਲਾਨਾ ਰਿਪੋਰਟ ਦੇ ਵਿੱਚ ਦੱਸਿਆ ਹੈ ਕਿ ਉਹਨਾਂ ਨੇ ਸੀਈਓ ਵਿਕੀ ਬਰੈਡੀ ਦਾ ਜਿਹੜਾ ਆਮਦਨ ਹੈ ਉਹਨਾਂ ਦੀ ਕਮਾਈ ਹੈ ਉਸ ਦੇ ਵਿੱਚ 6 ਲੱਖ ਰੁਪਏ ਦਾ ਸਾਲਾਨਾ ਹੋਰ ਇਜ਼ਾਫਾ ਕੀਤਾ। ਇਸ ਦਾ ਮਤਲਬ ਉਹਨਾਂ ਦੀ ਹੁਣ ਨਵੀਂ ਤਨਖਾਹ $66 million ਹੋਏਗੀ। ਅਜਿਹੇ ਦੇ ਵਿੱਚ ਬੋਨਸ ਦੇ ਅੰਦਰ ਥੋੜ੍ਹੀ ਕਟੌਤੀ ਜ਼ਰੂਰ ਕੀਤੀ ਗਈ ਹੈ ਕਿਉਂਕਿ ਜਿਹੜਾ 000 ਆਊਟੇਜ ਸੀ ਉਸ ਦੇ ਚੱਲਦਿਆਂ ਉਹਨਾਂ ਨੂੰ $6 ਲੱਖ ਦਾ ਬੋਨਸ ਇਸ ਸਾਲ ਨਹੀਂ ਦਿੱਤਾ ਜਾਏਗਾ, ਨਹੀਂ ਤਾਂ ਤਨਖਾਹ ਦਾ ਤਾਂ ਕੋਈ ਹਿਸਾਬ ਹੀ ਨਹੀਂ। ਵੈਸੇ ਜਦੋਂ ਕਾਰੋਬਾਰ ਦੀ ਗੱਲ ਕਰੀਦੀ ਹੋ ਹੈ ਅਤੇ ਅੱਜ ਦੇ ਦਿਨ ASX 200 ਦੀ ਗੱਲ ਕਰੀਏ ਅਤੇ ਬਾਜ਼ਾਰ ਅੱਜ ਦੇ ਦਿਨ ਇੱਕ ਵਾਰ ਫਿਰ ਤੋਂ ਘਾਟੇ ਦੇ ਨਾਲ ਹੀ ਸ਼ੁਰੂ ਹੋਇਆ, 9163 points ਦੇ ਉੱਤੇ ਸ਼ੁਰੂ ਹੋਇਆ ਸੀ। ਇਸ ਦਰਮਿਆਨ ਕੱਲ੍ਹ ਦੇ ਦਿਨ ਵੀ 0.4% ਦੇ ਘਾਟੇ ਦੇ ਨਾਲ ਬਾਜ਼ਾਰ ਬੰਦ ਹੋਇਆ ਸੀ 9209 points ਦੇ ਉੱਤੇ। ਹਾਲਾਂਕਿ ਇਹ ਅੱਜ ਦੇ ਦਿਨ ਜਿਹੜਾ ਕਾਰੋਬਾਰ ਚੱਲ ਰਿਹਾ ਉਸ ਦੇ ਨਾਲੋਂ ਵਧੇਰੇ ਹੀ ਸੂਚਕ ਅੰਕ ਸੀ। ਆਸਟ੍ਰੇਲੀਅਨ ਡਾਲਰ ਦੇ ਵਿੱਚ ਵੀ 0.2% ਦੀ ਕਮੀ ਆਈ ਹੈ। ਜਦਕਿ ਦੁਨੀਆ ਭਰ ਦੇ ਵਿੱਚ ਬਾਜ਼ਾਰਾਂ ਦੀ ਗੱਲ ਕਰੀਏ ਤੇ ਤੇਲ ਦੀਆਂ ਕੀਮਤਾਂ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ ਨੇ ਉਹ ਮਹਿੰਗੀਆਂ ਹੋ ਕੇ ਆਈਆਂ ਨੇ ਕਿਉਂਕਿ ਬ੍ਰੈਂਟ ਕਰੂਡ ਆਇਲ ਇਸ ਵਕਤ $88.81 ਅਮਰੀਕੀ ਡਾਲਰ ਦੀ ਗੱਲ ਕਰ ਰਹੇ ਹਾਂ ਪ੍ਰਤੀ ਬੈਰਲ ਦੇ ਹਿਸਾਬ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਵਿਕ ਰਿਹਾ ਅਤੇ ਸਪੋਟ ਗੋਲਡ $4,399 ਪ੍ਰਤੀ ਔਂਸ ਦੀ ਕੀਮਤ ਦੇ ਨਾਲ ਅੱਜ ਦੇ ਦਿਨ ਵਿਕ ਰਿਹਾ ਸੀ। ਉੱਥੇ ਤਸਮੇਨੀਆ ਦੇ ਵਿੱਚ ਪਹਿਲਾ ਬਰਡ ਫਲੂ ਦਾ ਕੇਸ ਸਾਹਮਣੇ ਆਇਆ। ਦੱਸ ਦਈਏ ਕਿ ਤਸਮੇਨੀਆ ਇਕਲੌਤਾ ਇੱਕ ਸੂਬਾ ਬਚਿਆ ਸੀ ਆਸਟ੍ਰੇਲੀਆ ਦੇ ਵਿੱਚ ਜਿੱਥੇ H5N1 ਬਰਡ ਫਲੂ ਹਾਲੇ ਤੱਕ ਦਸਤਕ ਨਹੀਂ ਸੀ ਦੇ ਰਿਹਾ ਪਰ ਹੁਣ ਇੱਥੇ ਵੀ ਇਸ ਕੇਸ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਡੈਡਲੀ ਵਾਇਰਸ ਦੇ ਕੇਸਾਂ ਦੀ ਜਿਹੜੀ ਗਿਣਤੀ ਹੈ ਉਹ ਲਗਭਗ ਪੂਰੇ ਆਸਟ੍ਰੇਲੀਆ ਦੇ ਵਿੱਚ ਹਰ ਇੱਕ ਸੂਬੇ ਦੇ ਵਿੱਚ ਫੈਲ ਚੁੱਕੀ ਹੈ। ਡਿਪਾਰਟਮੈਂਟ ਆਫ ਨੈਚੁਰਲ ਰਿਸੋਰਸਿਸ ਐਨਵਾਇਰਮੈਂਟ ਤਸਮੇਨੀਆ ਦੀ ਤਰਫ ਤੋਂ ਇਸ ਖਬਰ ਦੀ ਪੁਸ਼ਟੀ ਕੀਤੀ ਗਈ ਹੈ। ਦੱਸ ਦਈਏ ਕਿ H5N1 ਜਿਹੜਾ ਬਰਡ ਫਲੂ ਹੈ ਇਸ ਵਕਤ ਬਹੁਤ ਸਾਰੇ ਜਾਨਵਰਾਂ ਦੇ ਵਿੱਚ ਫੈਲਣ ਦੇ ਚੱਲਦੇ ਆ, ਖਾਸ ਤੌਰ ਦੇ ਉੱਤੇ ਅੰਡਿਆਂ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ ਕਿਉਂਕਿ ਮੁਰਗੀਆਂ ਦੇ ਵਿੱਚ ਇਹ ਬੜੀ ਤੇਜ਼ੀ ਦੇ ਨਾਲ ਵਿਕਟੋਰੀਆ, ਸਾਊਥ ਆਸਟ੍ਰੇਲੀਆ ਅਤੇ ਵੈਸਟਰਨ ਆਸਟ੍ਰੇਲੀਆ ਵਰਗੇ ਸੂਬਿਆਂ ਦੇ ਵਿੱਚ ਫੈਲਿਆ ਹੈ।
ਲਾਇਨ ਕਿੰਗ ਦੀ ਮਿਊਜ਼ੀਕਲ ਨਾਮ ਦਾ ਡਰਾਮਾ ਹੁਣ ਮੈਲਬਰਨ ਅਗਲੇ ਸਾਲ ਪਰਤ ਰਿਹਾ ਹੈ। ਦੱਸ ਦਈਏ ਕਿ ਰੀਜੈਂਟ ਥੀਏਟਰ ਦੇ ਵਿੱਚ ਮਾਰਚ ਮਹੀਨੇ ਦੇ ਵਿੱਚ ਲਾਇਨ ਕਿੰਗ ਨਾਮ ਦਾ ਇਹ ਡਰਾਮਾ ਜਿਹੜਾ ਡਿਜ਼ਨੀ ਦਾ ਇੱਕ ਸ਼ਾਨਦਾਰ ਸ਼ੋਅ ਹੈ ਆਯੋਜਿਤ ਕੀਤਾ ਜਾ ਰਿਹਾ। ਇੱਕ ਮਿਊਜ਼ੀਕਲ ਸ਼ੋਅ ਹੁੰਦਾ ਹੈ। ਜੇਕਰ ਅੱਜ ਤੱਕ ਤੁਸੀਂ ਇਸ ਦੇ ਗਵਾਹ ਨਹੀਂ ਬਣੇ ਤਾਂ ਇੱਕ ਵਾਰ ਇਸ ਡਰਾਮੇ ਨੂੰ, ਇਸ ਨਾਟਕ ਨੂੰ, ਇਸ ਮਿਊਜ਼ੀਕਲ ਡਰਾਮੇ ਨੂੰ ਦੇਖਣਾ ਜ਼ਰੂਰੀ ਹੈ। ਦੁਨੀਆ ਭਰ ਦੇ ਵਿੱਚ ਇਸ ਕਿਸਮ ਦੇ ਦਿ ਲਾਇਨ ਕਿੰਗ ਦੇ ਡਰਾਮੇ ਜਿਹੜੇ ਨੇ ਹੋ ਚੁੱਕੇ ਨੇ। ਇਹਨਾਂ ਦਿਨਾਂ ਦੇ ਵਿੱਚ ਸਿਡਨੀ ਦੇ ਵਿੱਚ ਵੀ ਲਾਇਨ ਕਿੰਗ ਦਾ ਸ਼ੋਅ ਚੱਲ ਰਿਹਾ। ਕੈਪੀਟਲ ਥੀਏਟਰ ਜਿਹੜਾ ਸਿਡਨੀ ਦੇ ਧੁਰ ਵਿਚਕਾਰ ਜੋਸ ਸਟ੍ਰੀਟ ਦੇ ਉੱਤੇ ਪੈਂਦਾ, 1 ਨਵੰਬਰ ਤੱਕ ਇੱਥੇ ਚੱਲੇਗਾ। ਉਸ ਤੋਂ ਬਾਅਦ ਫਿਰ ਇਹ ਬ੍ਰਿਸਬੇਨ ਦੇ ਵਿੱਚ ਵੀ ਹੋਏਗਾ, ਜਦੋਂ 15 ਨਵੰਬਰ ਤੱਕ ਬ੍ਰਿਸਬੇਨ ਦੇ ਵਿੱਚ ਇਸ ਦਾ ਆਯੋਜਨ ਹੋਣਾ। ਕ੍ਰਿਸਮਿਸ ਦੀਆਂ ਛੁੱਟੀਆਂ ਦੇ ਦਰਮਿਆਨ ਆਸਟ੍ਰੇਲੀਆ ਦੇ ਕਿਸੇ ਵੀ ਸ਼ੋਅ ਦੇ ਵਿੱਚ ਇਸ ਨਾਟਕ ਦਾ ਮੰਚਨ ਨਹੀਂ ਹੋਣਾ, ਪਰ ਫਿਰ ਮੈਲਬਰਨ ਦੇ ਵਿੱਚ ਮਾਰਚ 2027 ਤੋਂ ਇਸਦਾ ਮੰਚਨ ਸ਼ੁਰੂ ਹੋਏਗਾ। ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਅੱਜ ਆਸਟ੍ਰੇਲੀਆ ਬਨਾਮ ਬਾਂਗਲਾਦੇਸ਼ ਮੈਚ ਚੱਲ ਰਿਹਾ। ਦੱਸ ਦਈਏ ਕਿ ਆਸਟ੍ਰੇਲੀਆ ਦੇ ਦੌਰੇ ਦੇ ਉੱਤੇ ਜਿਹੜੀ ਉਹ ਬਾਂਗਲਾਦੇਸ਼ ਦੀ ਟੀਮ ਪਹੁੰਚੀ ਹੋਈ ਹੈ। ਡਾਰਵਿਨ ਦੇ ਵਿੱਚ ਪਹਿਲਾ ਮੈਚ ਸ਼ੁਰੂ ਹੁੰਦੇ ਹੀ ਆਸਟ੍ਰੇਲੀਆ ਦੀ ਟੀਮ ਦਾ ਇੱਕ ਬੜਾ ਹੀ ਨਮੋਸ਼ੀ ਭਰਿਆ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਦੱਸ ਦਈਏ ਕਿ ਆਸਟ੍ਰੇਲੀਆ ਦੀ ਟੀਮ ਦੀ ਸ਼ੁਰੂਆਤੀਆਂ ਸਾਰੀਆਂ ਵਿਕਟਾਂ ਜਿਹੜੀਆਂ ਸੀ ਉਹ ਮੈਚ ਲਾਈਵ ਪੜ੍ਹੇ ਜਾਣ ਵੇਲੇ ਤੱਕ ਖਤਮ ਵੀ ਹੋ ਗਈਆਂ ਸੀ। ਮਹਿਜ਼ ਜਾਂ ਇੰਝ ਕਹਿ ਲਈਏ ਕਿ ਇੱਕ ਪੂਰੀ ਦੀ ਪੂਰੀ ਪਾਰੀ ਉਹ ਖਤਮ ਹੋ ਗਈ ਸੀ। ਆਸਟ੍ਰੇਲੀਆ ਦੀ ਸ਼ੁਰੂਆਤ ਦੇ ਵਿੱਚ ਟ੍ਰੈਵਿਸ ਹੈੱਡ ਅਤੇ ਜੇਕ ਵੈਦਰ ਨੇ ਨਿੱਜੀ ਤੌਰ ਦੇ ਉੱਤੇ 22 ਅਤੇ 23 ਦੌੜਾਂ ਹੀ ਬਣਾਈਆਂ। ਮਾਰਨਸ ਲਬੁਸ਼ ਨੇ 1 ਦੇ ਸਕੋਰ ਦੇ ਉੱਤੇ ਆਊਟ ਹੋ ਗਏ। ਸਟੀਵਨ ਸਮਿਥ ਨੇ ਥੋੜ੍ਹਾ ਸੰਘਰਸ਼ ਜ਼ਰੂਰ ਕੀਤਾ, 71 ਦੌੜਾਂ ਬਣਾਈਆਂ, ਪਰ ਉਹ ਹਸਨ ਮਹਿਮੂਦ ਦੀ ਗੇਂਦ ਦੇ ਉੱਤੇ ਲਿਟਨ ਦਾਸ ਦੇ ਹੱਥੋਂ ਕੈਚ ਆਊਟ ਹੋ ਗਏ। ਕੈਮਰਨ ਗ੍ਰੀਨ 13, ਐਲੈਕਸ ਕੈਰੀ 19, ਬਿਊ ਵੈਬਸਟਰ 12 ਅਤੇ ਕਪਤਾਨ ਖੁਦ ਪੈਟ ਕਮਿੰਸ 9 ਦੇ ਨਿੱਜੀ ਸਕੋਰ ਦੇ ਉੱਤੇ ਅਤੇ ਮਿਚਲ ਸਟਾਰਕ 1 ਦੇ ਸਕੋਰ ਦੇ ਉੱਤੇ ਚੱਲਦੇ ਬਣੇ। ਬਾਂਗਲਾਦੇਸ਼ ਦੀ ਟੀਮ ਦੀ ਤਰਫ ਤੋਂ ਵਧੀਆ ਖੇਡ ਦਾ ਮੁਜ਼ਾਰਾ ਕੀਤਾ ਜਾ ਰਿਹਾ, ਖਾਸ ਤੌਰ ਦੇ ਉੱਤੇ ਹਸਨ ਮਹਿਮੂਦ, ਜਿਨ੍ਹਾਂ ਨੇ ਇਸ ਮੈਚ ਦੀ ਪਹਿਲੀ ਹੀ ਪਾਰੀ ਦੇ ਵਿੱਚ 5 ਵਿਕਟਾਂ ਹਾਸਲ ਕੀਤੀਆਂ ਨੇ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 ਐਮ। ਬਾਕੀ ਦੇ ਪ੍ਰੋਗਰਾਮ ਤੇ ਖਬਰਾਂ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਸਾਡੀ ਫ੍ਰੀਕੁਐਂਸੀ ਮੋਬਾਈਲ ਐਪ ਤੋਂ ਜਾਰੀ ਰਹਿਣਗੇ।

ਨਵੇਂ ਨਵੇਂ ਗਾਣੇ ਪਰ ਐਂ ਲੱਗਦਾ ਕਿ ਪਹਿਲਾਂ ਸੁਣੇ ਹੋਏ ਨੇ। ਇਹ ਗਾਣਾ ਇਸ ਕਰਕੇ ਚਲਾਇਆ, ਮੈਂ ਦੇਖਿਆ, ਮੈਂ ਕਿਹਾ ਕੋਲੈਬਰੇਸ਼ਨ ਹੈ ਕੁਰਾਲਾ ਮਾਨ ਤੇ ਆਰਨੇਤ ਦੀ, ਤੇ ਤੁਸੀਂ ਵੀ ਸੁਣ ਲਓ। ਅੱਜ ਦਾ ਦਿਨ ਯਾਨੀ ਕਿ 13 ਅਗਸਤ 2026 ਵੀਰਵਾਰ ਦਾ ਦਿਨ ਹੈ। ਕਿਹੜੇ ਪ੍ਰੋਗਰਾਮ ਨੇ ਕੀ

ਹਾਂਜੀ ਹਾਂਜੀ ਹਾਂਜੀ ਰੇਡੀਓ ਹਾਂਜੀ 1674 AM ਦੇ ਉੱਤੇ ਅੱਜ ਵੀਰਵਾਰ ਦੇ ਦਿਨ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚਾਹ ਲੈ ਕੇ ਆਉਣਾ ਹੈਗਾ। ਅਗਲੇ ਸੈਗਮੈਂਟ ਦੇ ਵਿੱਚ ਪ੍ਰੀਤਮ ਸਿੰਘ ਰੁਪਾਲ ਜੀ ਹੋਣਗੇ ਸਾਡੇ ਨਾਲ ਤੇ ਉਦੋਂ ਫਿਰ ਆਪਾਂ ਗੱਲਾਂ ਬਾਤਾਂ ਕਰਦੇ ਹੈਗੇ ਉਹ। ਪਰ ਕੱਲ ਦੇ ਦਿਨ ਇੱਕ ਮੰਦਭਾਗੀ ਖਬਰ ਆਈ ਸੀ, ਅਸੀਂ ਰੀਲ ਵੀ ਪਾਈ ਸੀਗੀ ਸੋਸ਼ਲ ਮੀਡੀਆ ਦੇ ਉੱਤੇ ਕਿ ਪੰਜਾਬ ਦੇ ਮਸ਼ਹੂਰ ਕਬੱਡੀ ਖਿਡਾਰੀ ਗੁਰਜੀਤ ਤੂਤ ਦਾ ਦੇਹਾਂਤ ਹੋ ਗਿਆ। ਕੱਲ ਦੇ ਦਿਨ ਨਹੀਂ, ਅਸਲ ਦੇ ਵਿੱਚ ਦੇਹਾਂਤ ਤਾਂ ਮੰਗਲਵਾਰ ਦੇ ਦਿਨ ਹੋਇਆ। ਫਿਰੋਜ਼ਪੁਰ ਦੇ ਵਿੱਚ ਪਿੰਡ ਪੈਂਦਾ ਹੈ ਪਿੰਡ ਤੂਤ, ਤੇ ਕਹਿੰਦੇ ਨੇ ਕਿ ਗੁਰਦਿਆਂ ਦੀ ਲਾਗ ਦੀ ਬਿਮਾਰੀ ਸੀ ਔਰ ਕਾਫੀ ਲੰਬੇ ਟਾਈਮ ਤੋਂ ਚੱਲ ਰਹੀ ਸੀ। ਸੋ 9 ਅਗਸਤ ਤੋਂ ਹੀ ਉਹ ਆਪਣੇ ਘਰ ਦੇ ਵਿੱਚ ਬਿਮਾਰੀ, ਵੈਸੇ ਪਹਿਲਾਂ ਵੀ ਹੋਸਪਿਟਲ ਜਾਂਦੇ ਰਹਿੰਦੇ ਸੀ। ਪਰ ਪੰਜਾਬ ਸਟਾਈਲ ਜਿਹੜੀ ਕਬੱਡੀ ਹੁੰਦੀ ਹੈ ਇਹਦੇ 'ਚ ਗੁਰਜੀਤ ਦਾ ਜਿਹੜਾ ਰੋਲ ਰਿਹਾ ਪਿਛਲੇ ਕੁਝ ਅਰਸੇ ਦੇ ਵਿੱਚ, ਬੜੇ ਸਾਰੇ ਗਾਣੇ ਵੀ ਬਣੇ ਹੈਗੇ ਨੇ ਗੁਰਜੀਤ ਦੇ ਉੱਤੇ, ਉਹ ਵੀ ਤੁਹਾਨੂੰ ਸੁਣਾ ਦਾਂਗੇ। ਵੈਸੇ ਮੇਰੇ ਖਿਆਲ ਦੇ ਨਾਲ ਕਿਹਦਾ ਗਾਣਾ ਸੀਗਾ ਉਹ, ਸ਼ਾਇਦ ਖਾਣ ਪੈਣੀ ਵਾਲੇ ਦਾ, ਆਈ ਡੋਂਟ ਨੋ। ਤੇ ਰੇਡਰ ਦੇ ਤੌਰ ਦੇ ਉੱਤੇ ਗੁਰਜੀਤ ਦਾ ਦਬਦਬਾ ਜਿਹੜਾ ਸੀਗਾ ਉਹ ਸਾਰੇ ਪਾਸੇ ਹੀ ਸੀ ਔਰ ਮਤਲਬ ਕਾਫੀ ਮਸ਼ਹੂਰ ਸੀ ਔਰ ਇੱਕ ਸਮਾਂ ਤਾਂ ਪੰਜਾਬ ਦੇ ਵਿੱਚ ਕਬੱਡੀ ਦੇ ਸਿਖਰ ਦੇ ਉੱਤੇ ਸੀ। ਕਬੱਡੀ ਕਮੈਂਟੇਟਰ ਦੱਸਦੇ ਨੇ ਕਿ 2007 ਦਾ ਟਾਈਮ ਜਿਹੜਾ ਸੀਗਾ ਉਦੋਂ ਗੁਰਜੀਤ ਨੂੰ ਖਾਸ ਤੌਰ ਦੇ ਉੱਤੇ ਬੁਰਜ ਖਲੀਫਾ ਦਾ ਨਾਮ ਦਿੱਤਾ ਗਿਆ ਸੀ, ਔਰ ਜਿੱਡਾ ਕੱਦ ਕਾਠ ਸੀ, ਜਿੱਡਾ ਜੁੱਸਾ ਸੀ ਉਸ ਲਿਹਾਜ਼ ਦੇ ਨਾਲ, ਔਰ ਉਹਦੀ ਪ੍ਰਸਿੱਧੀ ਦਾ ਅੰਦਾਜ਼ਾ ਅਰਜਨ ਢਿੱਲੋਂ ਦਾ ਅਰਜਨ ਢਿੱਲੋਂ ਦੇ ਉਸ ਗੀਤ ਤੋਂ ਲਗਾਇਆ ਜਾ ਸਕਦਾ ਹੈਗਾ ਕਿ ਇੱਕ ਸਿੰਗਰ ਨੂੰ ਆਪਣੇ ਗਾਣੇ ਦੇ ਵਿੱਚ ਉਹਦਾ ਲਿਰਿਕਸ ਦੇਣਾ ਪੈ ਗਿਆ ਹੈਗਾ ਹੈ। ਸੋ ਉਹ ਗਾਣੇ ਵੀ ਸੁਣਾਂਗੇ ਤੁਹਾਡੇ ਤੱਕ। ਪਰ ਗੁਰਜੀਤ ਤੂਤ ਦੀਆਂ ਮਿਸਾਲਾਂ ਕਬੱਡੀ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਵੀ ਦਿੱਤੀਆਂ ਜਾਂਦੀਆਂ। 1995 ਤੋਂ 1996 ਤੱਕ ਕਬੱਡੀ ਖੇਡਣੀ ਸ਼ੁਰੂ ਕੀਤੀ ਸੀਗੀ ਔਰ 1995-96 ਦੇ ਵਿੱਚ, ਅਤੇ ਉਹ ਤੋਂ ਬਾਅਦ ਜਿਹੜਾ ਇਹਦਾ ਗੁਰਜੀਤ ਤੂਤ ਮੁੜ ਕੇ ਕਦੇ ਪਿੱਛੇ ਦੇਖਿਆ ਨਹੀਂ। ਕਬੱਡੀ ਦੇ ਵਿੱਚ ਕਿਉਂਕਿ ਪੰਜਾਬ ਦੀ ਮਾਂ ਖੇਡ ਦੱਸੀ ਜਾਂਦੀ ਹੈਗੀ ਹੈ, ਮੈਨੂੰ ਆਈਡੀਆ ਨਹੀਂ ਹੈਗਾ ਵੀ ਕਿਉਂ ਉਹਦੇ ਪਿੱਛੇ ਕੀ ਰੀਜ਼ਨ ਹੈ, ਪਰ ਕਿਉਂਕਿ ਹਰ ਪਿੰਡ ਪਿੰਡ 'ਚ ਸ਼ਹਿਰ ਸ਼ਹਿਰ 'ਚ ਸਕੂਲਾਂ 'ਚ ਖੇਡੀ ਜਾਂਦੀ ਹੈਗੀ ਹੈ। ਸੋ ਇਸ ਕਰਕੇ ਕਿ ਜਿਹੜੀ ਖੇਡ ਜਿਹੜੀ ਬਹੁਤ ਜ਼ਿਆਦਾ ਪਾਪੂਲਰ ਹੋਵੇ ਅਤੇ ਉੱਥੇ ਦੀ ਉਹ ਉੱਥੋਂ ਦੇ ਸੱਭਿਆਚਾਰ ਦੇ ਵਿੱਚ ਰਚ ਮਿਚ ਜਾਵੇ, ਇਸ ਕਰਕੇ ਉਹਨੂੰ ਕਹਿ ਲਿਆ ਜਾਂਦਾ। ਕਹਿੰਦੇ 2004 ਤੱਕ ਗੁਰਜੀਤ ਤੂਤ ਦੀ ਤੂਤੀ ਜਿਹੜੀ ਸੀਗੀ ਉਹ ਬੋਲਣ ਲੱਗ ਪਈ ਸੀਗੀ, ਅਤੇ ਫਿਰ ਉਹਨੂੰ ਬਾਹਰੋਂ ਕੈਨੇਡਾ ਤੋਂ ਇੰਗਲੈਂਡ ਤੋਂ ਸੱਦੇ ਆਉਣ ਲੱਗ ਪਏ ਵੀ ਆ ਕੇ ਖੇਡ। 2007 'ਚ ਕੈਨੇਡਾ ਕਬੱਡੀ ਕੱਪ ਹੋਇਆ ਸੀਗਾ ਉਦੋਂ, ਜਦੋਂ ਹਾਲਾਂਕਿ ਜਿਹੜਾ ਇਹਨਾਂ ਦਾ ਕਲੱਬ ਸੀਗਾ ਉਹ ਫਾਈਨਲ ਜਿੱਤਣ ਤੋਂ ਰਹਿ ਗਿਆ ਸੀ, ਪਰ ਫਿਰ ਵੀ ਉਸ ਟੂਰਨਾਮੈਂਟ 'ਚ ਬੈਸਟ ਰੇਡਰ ਜਿਹੜਾ ਸੀ ਉਹ ਗੁਰਜੀਤ ਤੂਤ ਸੀ। ਔਰ ਫਿਰ ਉਸ ਤੋਂ ਬਾਅਦ ਉਹ ਆਪਣੇ ਪਿੰਡ ਦੀ ਟੀਮ ਦੇ ਲਈ ਅਤੇ ਮੋਗੇ ਦੇ ਵੱਲੋਂ ਵੀ ਲੰਬੇ ਚਿਰ ਤੱਕ ਖੇਡਦਾ ਰਿਹਾ। 2010 ਤੱਕ ਗੁਰਜੀਤ ਦਾ ਡੰਕਾ ਜਿਹੜਾ ਉਹ ਪੂਰੀ ਦੁਨੀਆ 'ਚ ਵੱਜਣਾ ਸ਼ੁਰੂ ਹੋ ਗਿਆ ਸੀ। ਪਰ ਫਿਰ ਇੱਕ ਵਾਰ ਗੁਰਜੀਤ ਦੇ ਗੋਡੇ ਦੇ ਵਿੱਚ ਵੀ ਸੱਟ ਲੱਗੀ ਸੀਗੀ, ਉਦੋਂ ਵੀ ਉਹਦੀ ਥੋੜ੍ਹੀ ਜਿਹੀ ਖੇਡ ਥੋੜ੍ਹੇ ਚਿਰ ਦੇ ਲਈ ਪ੍ਰਭਾਵਿਤ ਹੋ ਗਈ ਸੀਗੀ। ਪਰ ਫਿਰ ਤੋਂ 2013 ਦੇ ਵਿੱਚ ਉਹ ਖੇਡਣ ਲੱਗ ਗਿਆ, ਪਰ ਫਿਰ ਗੁਰਦਿਆਂ ਦੀ ਲਾਗ ਦੀ ਬਿਮਾਰੀ ਆਈ, ਅਤੇ ਜਿਵੇਂ ਇੱਕ ਇਨਸਾਨ ਨੂੰ ਢਾਣਾ ਹੀ ਹੁੰਦਾ ਬਈ ਠੀਕ ਹੈ ਤੂੰ ਜਿੰਨਾ ਮਰਜ਼ੀ ਤਰੱਕੀਆਂ ਕਰ, ਜਿੰਨਾ ਮਰਜ਼ੀ ਤੂੰ ਬੁਲੰਦ ਹੋ, ਅਤੇ ਕੁਦਰਤ ਜਿਹੜੀ ਹੈਗੀ ਉਹਨੂੰ ਢਾਣ ਦੇ ਉੱਤੇ ਲੱਗੀ ਹੁੰਦੀ ਹੈ। ਗੁਰਜੀਤ ਦੇ ਗੁਰਦਿਆਂ 'ਚ ਕ੍ਰੇਟੀਨ ਵੱਧ ਗਿਆ ਸੀਗਾ, ਆਯੁਰਵੈਦਿਕ ਇਲਾਜ ਕਰਵਾ ਰਹੇ ਸੀ ਉਹਦੇ ਘਰ ਦੇ, ਆਈ ਡੋਂਟ ਨੋ ਐਲੋਪੈਥਿਕ ਇਲਾਜ ਇੰਨਾ ਜ਼ਿਆਦਾ ਕਿਉਂ ਨਹੀਂ ਕਰਵਾਇਆ, ਪਰ ਐਲੋਪੈਥੀ ਦੇ ਵਿੱਚ ਵੀ ਕਿੰਨਾ ਕੁ ਇਲਾਜ ਆ ਉਹਦਾ ਵੀ ਕੋਈ ਮੈਨੂੰ ਆਈਡੀਆ ਨਹੀਂ ਹੈਗਾ। ਕ੍ਰੇਟੀਨ ਜਦੋਂ ਵਧਣ ਲੱਗ ਜਾਂਦਾ ਨਾ ਗੁਰਦਿਆਂ 'ਚ, ਕ੍ਰੇਟੀਨ ਪ੍ਰੋਟੀਨ ਜਿਹੜਾ ਹੁੰਦਾ, ਤਾਂ ਜਿਹੜੀਆਂ ਮਸਲਸ ਨੇ ਉਹ ਆਪਣੇ ਆਪ ਟੁੱਟਣ ਲੱਗ ਜਾਂਦੇ ਹੈਗੇ ਨੇ। ਸੋ ਉਹਦੇ ਨਾਲ ਜਿਹੜਾ ਗੁਰਜੀਤ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਰਹਿਣ ਲੱਗ ਪਿਆ, ਡਿਪਰੈਸ਼ਨ ਦੇ ਕਰਕੇ ਉਹਨੇ ਨਸ਼ੇ ਵੀ ਕਰਨੇ ਸ਼ੁਰੂ ਕਰਤੇ, ਅਤੇ ਫਿਰ ਕਾਫੀ ਚਿਰ ਆਯੁਰਵੈਦਿਕ ਇਲਾਜ ਵੀ ਚੱਲਦਾ ਰਿਹਾ, ਪਰ ਫਿਰ ਉਸ ਤੋਂ ਬਾਅਦ ਉਹ PGI 'ਚ ਵੀ ਭਰਤੀ ਰਿਹਾ ਸੀ ਕੁਛ ਕਾਫੀ ਚਿਰ, ਉਦੋਂ ਨਸ਼ੇ ਛੁੱਟ ਵੀ ਗਏ ਸੀਗੇ, ਅਤੇ ਪਰ ਫਿਰ ਉਹ ਵਾਪਸ ਨਸ਼ਿਆਂ ਦੇ ਵਿੱਚ ਲੱਗ ਪਿਆ ਸੀਗਾ। ਪਰ ਇਸ ਉੱਚੇ ਲੰਮੇ ਜਿਹੜੇ ਗੱਭਰੂ ਨੇ ਜਿਸ ਤਰੀਕੇ ਦੇ ਨਾਲ ਇੱਕ ਆਪਣੇ ਆਪ ਨੂੰ ਅਸਟੈਬਲਿਸ਼ ਕੀਤਾ ਔਰ ਬੁਰਜ ਖਲੀਫਾ ਦਾ ਜਿਹੜਾ ਟਾਈਟਲ ਇੱਕ ਹਾਸਲ ਕੀਤਾ, ਉਸ ਗੱਭਰੂ ਨੂੰ ਸਾਡੀ ਤਰਫ ਤੋਂ ਰੇਡੀਓ ਹਾਂਜੀ ਦੀ ਤਰਫ ਤੋਂ ਇੱਕ ਸ਼ਰਧਾਂਜਲੀ। ਅਤੇ ਉਹ ਗਾਣਾ ਹੀ ਸੁਣ ਲੈਂਦੇ ਹਾਂ ਪਹਿਲਾਂ ਜਿਹੜਾ ਅਰਜਨ ਢਿੱਲੋਂ ਨੇ ਇਹਦੇ ਲਈ ਗਾਇਆ ਸੀਗਾ, ਵਿੱਚ ਕਿਤੇ ਕੁ ਜਾ ਕੇ ਜ਼ਿਕਰ ਆਉਂਦਾ।

0: ਇੱਕ ਹਿਪ ਹੌਪ ਦਾ ਕੰਪੀਟੀਸ਼ਨ ਚੱਲ ਰਿਹਾ ਹੈਗਾ ਹੈ ਔਰ ਮੈਨੂੰ ਪਤਾ ਨਹੀਂ ਕਿਹੜੇ ਟੀਵੀ ਦੇ ਉੱਤੇ, ਬਟ ਉਹਦੀਆਂ ਬਹੁਤ ਸਾਰੀਆਂ ਰੀਲਾਂ ਜਿਹੜੀਆਂ ਨੇ ਬਹੁਤ ਕੁਝ ਵਾਇਰਲ ਹੋ ਰਿਹਾ। ਉਹਦੇ 'ਚ ਇੱਕ ਦਸਤਾਰਧਾਰੀ ਮੁੰਡਾ ਹਰਮੀਤ ਕਿਆ ਗਾਣੇ ਗਾ ਰਿਹਾ ਹੈਗਾ, ਮਤਲਬ ਕਹਿ ਰਹੇ ਨੇ ਕਿ ਉਹ ਬਹੁਤ ਵੱਡਾ ਚੈਲੰਜ ਹੋਊਗਾ ਬਾਕੀ ਦੇ ਕੰਪੀਟੀਟਰਸ ਦੇ ਲਈ, ਬਟ ਦੈਟਸ ਨੋਟ ਦੀ ਸਟੋਰੀਜ਼। ਦੀ ਸਟੋਰੀਜ਼ ਕਿ ਉਹ ਜਿਸ ਕਿਸਮ ਦੀ ਰਾਈਟਿੰਗ ਲਿਖ ਰਿਹਾ ਹਿਪ ਹੌਪ ਦੇ ਵਿੱਚ, ਇੱਕ ਟ੍ਰੈਡੀਸ਼ਨਲ ਹਿਪ ਹੌਪ ਰਾਈਟਿੰਗ ਤੋਂ ਥੋੜ੍ਹੀ ਜਿਹੀ ਵੱਖਰੀ ਕਿਸਮ ਦੀ ਉਹਦੀ ਰਾਈਟਿੰਗ ਹੈ। ਇੱਕ ਦੋ ਗਾਣੇ ਉਸ ਹਸਲ ਸ਼ੋਅ ਦੇ ਵਿੱਚੋਂ ਤੁਹਾਨੂੰ ਸੁਣਾਉਣੇ ਨੇ, ਨਵੇਂ ਗਾਣੇ ਆਪਾਂ ਸੁਣਾਉਣੇ ਹੁੰਦੇ ਹਾਂ ਡਰਾਈਵ ਬੈਕ ਸ਼ੋਅ ਦੇ ਵਿੱਚ, ਅਤੇ ਸੋਚਿਆ ਕਿ ਫਿਰ ਜਿੱਥੇ ਪੰਜਾਬੀ ਦੇ ਵਿੱਚ ਇਹੋ ਜਿਹੇ ਟ੍ਰੈਡੀਸ਼ਨਲ, ਅਰਜਨ ਢਿੱਲੋਂ ਦੀ ਗੱਲ ਨਹੀਂ ਮੈਂ ਕਰ ਰਿਹਾ, ਅਰਜਨ ਢਿੱਲੋਂ ਵਧੀਆ ਲਿਖਦਾ ਮੁੰਡਾ, ਅਤੇ ਜਿੱਥੇ ਉਹ ਜਿਵੇਂ ਪਹਿਲਾਂ ਕੁਰਾਲਾ ਮਾਨਤਾ ਆ ਗਿਆ ਸੀ, ਉਹੋ ਜਿਹੇ ਗਾਣੇ ਵੀ ਹੈਗੇ ਨੇ, ਅਤੇ ਕੇ ਐਸ ਮੱਖਣ ਦੇ ਵੀ ਗਾਣੇ ਹੈਗੇ ਨੇ, ਅਤੇ ਉਹੋ ਜਿਹੇ ਗਾਣਿਆਂ ਦੇ ਵਿੱਚ ਗਿੱਪੀ ਗਰੇਵਾਲ ਦੇ ਵੀ ਹੈਗੇ ਨੇ, ਉਹਦਿਆਂ ਦੇ ਵਿੱਚ ਆਹ ਵੀ ਇੱਕ ਮੁੰਡਾ ਹੈਗਾ ਸਰਦਾਰ, ਅਤੇ ਇਹਦੀ ਵੀ ਰਾਈਟਿੰਗ ਸੁਣੋ ਤੁਸੀਂ, ਅਤੇ ਨਾਲ ਹੀ ਇਹ ਤੋਂ ਬਾਅਦ ਮੈਂ ਬੈਕ ਟੂ ਬੈਕ ਹਸਲ ਦੇ ਇੱਕ ਦੋ ਹੋਰ ਆਰਟਿਸਟ ਵੀ ਹੈਗੇ ਨੇ, ਉਹਨਾਂ ਨੇ ਵੀ ਬੜੇ ਸੋਹਣੇ ਗਾਣੇ ਗਾਏ ਹੈਗੇ ਨੇ, ਇੱਕ ਡਿਫਲੈਕੋ ਕਰਕੇ ਹੈਗਾ, ਅਤੇ ਦੇਖਦੇ ਹਾਂ ਉਹ ਮੁੜ ਕੇ ਮੈਂ ਆਪ ਪਹਿਲਾਂ ਸੁਣੂੰਗਾ, ਪਰ ਆਹ ਹਰਮੀਤ ਦਾ ਗਾਣਾ ਮੈਂ ਸੁਣਿਆ ਸੀਗਾ, ਯੂ ਵੁੱਡ ਲਵ। ਜੇ ਹਿਪ ਹੌਪ ਨੂੰ ਤੁਸੀਂ ਪਸੰਦ ਨਹੀਂ ਕਰਦੇ, ਤੁਸੀਂ ਟ੍ਰੈਡੀਸ਼ਨਲ ਗਾਇਕੀ ਪਸੰਦ ਕਰਦੇ ਹੋ, ਤਾਂ ਫਿਰ ਇਹਦਾ ਸੁਣੋ। ਅਤੇ ਇੱਕ ਹੋਰ ਵੀ ਇਨਫੈਕਟ ਮੁੰਡਾ ਆਇਆ ਵਾਸੂ ਕੈਂਥ ਕਰਕੇ, ਇਹ ਵੀ ਮੁੰਡਾ ਲੁਧਿਆਣੇ ਦਾ ਹੀ ਹੈ, ਇਹ ਕਹਿੰਦਾ ਵੀ ਮੈਂ ਪਹਿਲਾਂ ਜਿਹੜੇ ਇੱਕ ਕਲਾਸੀਕਲ ਗਾਣੇ ਗਾਉਂਦਾ ਸੀ, ਹੁਣ ਉਹਨੇ ਕਲਾਸੀਕਲ ਅਤੇ ਹਿਪ ਹੌਪ ਨੂੰ ਵੀ ਮੈਚ ਕੀਤਾ ਹੈਗਾ, ਦੈਟ ਇਜ਼ ਆਲਸੋ ਸਮਥਿੰਗ ਡਿਫਰੈਂਟ। ਅਤੇ ਪਹਿਲਾਂ ਹਰਮੀਤ ਦਾ ਗਾਣਾ ਝੂਠ ਟਾਈਟਲ ਹੈਗਾ ਉਹਦਾ, ਅਤੇ ਫਿਰ ਵਾਸੂ ਦਾ ਗਾਣਾ, ਉਹ ਕਲਾਸਿਕ ਅਤੇ ਹਿਪ ਹੌਪ ਦਾ ਜਿਹੜਾ ਇੱਕ ਕੰਬੀਨੇਸ਼ਨ ਹੈ, ਦੋਏ ਸੁਣੋ ਤੁਸੀਂ।
1: ਕਿ ਪਤਾ ਹੈ ਕੀ ਲੱਗਦਾ ਤਾਂ ਕਿ ਤੂੰ ਕੁਝ ਬਹੁਤ ਬੜਾ ਕਰੇਗਾ, ਕਿੰਨਾ ਪੋਟੈਂਸ਼ੀਅਲ ਹੈ ਤੁਝ ਮੇਂ, ਕਿਆ ਹੋ ਗਿਆ ਕੁਝ ਬਣ ਕਿਉਂ ਨਹੀਂ ਪਾਇਆ ਤੂੰ।

ਆਉਂਦਾ ਇਹ ਸ਼ੋ ਹਸਲ ਔਰ ਪਿਛਲਾ ਸੀਜ਼ਨ ਵੀ ਮੈਨੂੰ ਵਧੀਆ ਲੱਗਿਆ ਸੀਗਾ ਐਤਕੀ ਤਾਂ ਮਤਲਬ ਘੈਂਟ ਹੀ ਹੈਗਾ ਬੜੇ ਵਧੀਆ ਵਧੀਆ ਜਿਹੜੇ ਰੈਪਰਸ ਹਿਪ ਹੋਪਰਸ ਜਿਹੜੇ ਨੇ ਉਹ ਇਸ ਸ਼ੋਅ ਨੇ ਦਿੱਤੇ ਹੈਗੇ ਨੇ ਦੀ ਗੁੱਡ ਥਿੰਗ ਇਜ਼ ਆਹ ਦੋ ਗਾਣੇ ਤੁਹਾਨੂੰ ਸੁਣਾਏ ਹੈਗੇ ਨੇ ਔਰ ਦੋਹਾਂ ਦੇ ਵਿੱਚ ਇੱਕ ਜਿਹੜੀ ਇੱਕ ਛਾਪ ਜਾਂ ਇੱਕ ਇੰਪ੍ਰੈਸ਼ਨ ਹਿਪ ਹੋਪ ਸੌਂਗਸ ਦਾ ਹੁਣ ਤੱਕ ਇੰਡੀਆ 'ਚ ਰਿਹਾ ਕਿ ਗੰਦਗੀ ਹਨਾ ਨਸ਼ੇ ਪੱਤੇ ਮੈਂ ਅੱਡਾ ਮੈਂ ਉੱਡਾ ਮਤਲਬ ਜੋ ਸਾਨੂੰ ਹਿਪ ਹੋਪ ਦੇ ਵਿੱਚ ਪੰਜਾਬੀ ਹਿਪ ਹੋਪ ਘੱਟੋ ਘੱਟ ਦੱਸਦਾ ਰਿਹਾ ਹੈਗਾ ਉਹ ਨਹੀਂ ਹੈਗਾ ਇਹ ਔਰ ਇਹ ਦੋ ਪੰਜਾਬੀ ਮੁੰਡੇ ਜਿਹੜੇ ਨੇ ਔਰ ਇੱਕ ਬੈਰੀਅਰਸ ਤੋੜ ਰਹੇ ਹੈਗੇ ਨੇ ਕਿ ਪੰਜਾਬੀ ਹਿਪ ਹੋਪ ਇਜ਼ ਨੋਟ ਓਨਲੀ ਅਬਾਊਟ ਡਿਸ ਇਟਸ ਨੋਟ ਓਨਲੀ ਅਬਾਊਟ ਕਿ ਮੈਂ ਇੱਦਾਂ ਮੈਂ ਉੱਦਾਂ ਚੱਕ ਮੇ ਹਥਿਆਰ ਹੋ ਗਏ ਮਸ਼ੂਕ ਹੋ ਗਈ ਉਹ ਕੰਮ ਨਹੀਂ ਡਿਫਰੈਂਟ ਆਹ ਜਿਹੜਾ ਵਾਸੂ ਦਾ ਮੁੰਡੇ ਦਾ ਸਟਾਈਲ ਹੈਗਾ ਕੈਂਥ ਦਾ ਇਹਦਾ ਹੈਗਾ ਕਿ ਕਲਾਸੀਕਲ ਅਤੇ ਹਿਪ ਹੋਪ ਨੂੰ ਇਕੱਠਾ ਰਲਾਉਣ ਹੋ ਸਕਦਾ ਕਿ ਇਹਦੀ ਰਾਈਟਿੰਗ ਤੁਹਾਨੂੰ ਉਦੀ ਚੰਗੀ ਨਾ ਲੱਗੀ ਹੋਵੇ ਹਰਮੀਤ ਦੀ ਰਾਈਟਿੰਗ ਔਨ ਦੀ ਅਦਰ ਹੈਂਡ ਬਹੁਤ ਚੰਗੀ ਹੈਗੀ ਬਹੁਤ ਸਟਰੋਂਗ ਹੈਗੀ ਹੈ ਬਟ ਉਹਨੇ ਬਹੁਤ ਸਟਲ ਸਟਾਈਲ ਦੇ ਵਿੱਚ ਗਾਇਆ ਹੈਗਾ ਸੋ ਇਹ ਦੋ ਇਸ ਕਰਕੇ ਐਗਜ਼ਾਮਪਲਸ ਅੱਜ ਦੇ ਦਿਨ ਮੈਂ ਸੋਚਿਆ ਕਿ ਨਾਲੇ ਤਾਂ ਸ਼ੋਅ ਦੇ ਵਿੱਚ ਗੱਲ ਕਰਦੇ ਚੱਲੀਏ ਅਤੇ ਥੋੜ੍ਹਾ ਜਿਹਾ ਡਿਫਰੈਂਟ ਵੀ ਮਿਊਜ਼ਿਕ ਸੁਣਨੇ ਚਾਹੀਦੇ ਹੈਗੇ ਨੇ ਕਿਉਂਕਿ ਪੰਜਾਬੀ ਗਾਣੇ ਤਾਂ ਫਿਰ ਉਹੀ ਆਉਣੇ ਨੇ ਯਾਰ ਉਹੀ ਮਤਲਬ ਲੈ ਦੇ ਕੇ ਆਪਾਂ ਸੁਣੀ ਜਾਈਏ ਅਤੇ ਚਲੋ ਐਨੀਵੇਜ਼ ਜੋ ਹੈਗਾ ਉਹ ਸੁਣਾਉਣਾ ਵੀ ਪੈਂਦਾ ਜੋ ਮਾਰਕੀਟ ਦੇ ਵਿੱਚ ਆ ਰਿਹਾ ਮੈਂ ਆਪਣੇ ਕੋਲੋਂ ਤਾਂ ਗਾ ਕੇ ਸੁਣਾਉਣ ਨਹੀਂ ਲੱਗਿਆ ਹੈਗਾ ਨਾ ਬਾਜੇ ਹੈਗੇ ਨੇ ਸਾਡੇ ਕੋਲ ਨਾ ਕੁਛ ਹੋਰ ਹੈ ਪਰ ਇੱਕ ਤਾਂ ਆਹ ਸਪੀਡ ਵਾਲਿਆਂ ਨੇ ਮੈਨੂੰ ਸਮਝ ਨਹੀਂ ਲੱਗ ਰਹੀ ਹੈਗੀ ਕੀ ਕੀਤਾ ਕੀ ਹੈ ਪਿਛਲੇ ਕੁਛ ਮਹੀਨਿਆਂ ਤੋਂ ਇਹਨਾਂ ਨੇ ਥਾੜ ਥਾੜ ਗਾਣੇ ਲਿਆਈ ਜਾ ਰਹੇ ਨੇ ਸਾਰੇ ਏ ਆਈ ਵਾਲੇ ਪਤਾ ਨਹੀਂ ਵਾਕਈ ਸਿੰਗਰਸ ਨੂੰ ਪਤਾ ਹੈਗਾ ਇਹ ਕਿ ਨਹੀਂ ਪਤਾ ਹੈਗਾ ਪਰ ਏ ਆਈ ਦੇ ਨਾਲ ਸਾਰੇ ਫਿਲਮਾਏ ਹੋਏ ਨੇ ਏ ਆਈ ਦੇ ਨਾਲ ਮਿਊਜ਼ਿਕ ਲੱਗਦੇ ਹੈਗੇ ਨੇ ਹੋ ਸਕਦਾ ਵੋਕਲ ਹੀ ਸਿਰਫ ਓਰੀਜਨਲ ਹੋਣ ਆਈ ਡੋਂਟ ਨੋ

ਕਿ ਹੈ ਇਹ? ਮੈਨੂੰ ਲੱਗਦਾ ਲਿਰਿਕਸ ਵੀ ਇਹ ਆਈ ਹੈ। ਐਨੀਵੇਜ਼ ਚਲੋ ਕੋਈ ਨਹੀਂ, ਮੈਂ ਕੋਸ਼ਿਸ਼ ਕਰਦਾ ਰਹੂੰਗਾ ਨਵੇਂ ਨਵੇਂ ਗਾਣੇ ਕੱਢ ਕੇ ਲਿਆਉਣ ਦੀ। ਸਿੰਗਰ ਕੋਸ਼ਿਸ਼ ਕਰਨ ਵਧੀਆ ਵਧੀਆ ਗਾਣ ਦੀ, ਅਤੇ ਲਿਰਿਸਿਸਟ ਕੋਸ਼ਿਸ਼ ਕਰਨ ਨਵਾਂ ਨਵਾਂ ਕੁਛ ਵੱਖਰਾ ਜਿਹਾ ਲਿਖਣ ਦੀ। ਸਾਰੇ ਆਪੋ ਆਪਣੀਆਂ ਕੋਸ਼ਿਸ਼ਾਂ ਕਰਦੇ ਹਾਂ, ਦੇਖਦੇ ਹਾਂ ਕੋਸ਼ਿਸ਼ ਕਿਹਦੀ ਕਾਮਯਾਬ ਹੁੰਦੀ ਹੈ।

ਕੁਛ ਡਿਫਰੈਂਟ ਕੀਤਾ ਪਰਮੇਸ਼ ਵਰਮਾ ਨੇ। ਹੁਣ ਤੱਕ ਤਾਂ ਬੜੇ ਅਜੀਬ ਜਿਹੇ ਗਾਣੇ ਇਹ ਕਰਦੇ ਸੀਗੇ, ਪਰ ਇੱਕ ਤਾਂ ਐਮਸੀ ਸਕੁਅਰ ਦੇ ਨਾਲ ਕੋਲੈਬੋਰੇਸ਼ਨ, ਦੂਸਰਾ ਐਮਸੀ ਸਕੁਅਰ ਨੇ ਕੁੜੀ ਵਾਲੇ ਪਾਸੇ ਦਾ ਗਾਣਾ ਜਾਂ ਇੱਕ ਤਰ੍ਹਾਂ ਦਾ ਹਿਪ ਹੌਪ ਲਿਖਿਆ ਹੈਗਾ, ਪਰਮੇਸ਼ ਵਰਮਾ ਨੇ ਮੁੰਡੇ ਵਾਲੇ ਪਾਸੇ ਦਾ ਹੈਗਾ, ਪਰ ਬੜਾ ਸੋਹਣਾ, ਬੜਾ ਠੰਡਾ ਜਿਹਾ, ਬੜਾ ਵਧੀਆ ਜਿਹਾ ਗਾਣਾ ਹੈਗਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲ ਬਟਵਾਰੇ ਦੀ ਕਰਨੀ ਹੈਗੀ ਹੈ ਜੀ, ਔਰ ਗੱਲ ਵੰਡ ਦੀ ਕਰਨੀ ਹੈ, ਗੱਲ ਆਜ਼ਾਦੀ ਦੀ ਕਰਨੀ ਹੈ, ਗੱਲ ਗੁਲਾਮੀ ਦੀ ਕਰਨੀ ਹੈ। 15 ਅਗਸਤ ਆ ਰਿਹਾ ਹੈਗਾ, ਭਾਰਤ ਦੇ ਨਾਲ ਜੁੜਿਆ ਹੋਇਆ ਦਿਹਾੜਾ, ਪਰ ਇਸ ਦਿਨ ਇੱਕ ਚੀਜ਼ ਜਿਹੜੀ ਆਪਾਂ ਜ਼ਰੂਰ ਯਾਦ ਰੱਖਦੇ ਹੈਗੇ ਹਾਂ, ਇੱਕ ਚੀਜ਼ ਜਿਹੜੀ ਦੋਵੇਂ ਪਾਸੇ ਸੈਲੀਬ੍ਰੇਟ ਕੀਤੀ ਜਾਂਦੀ ਉਹ ਹੈਗਾ ਮਿਊਜ਼ਿਕ। ਹੁਣ ਪਾਕਿਸਤਾਨ ਵਾਲੇ ਪਾਸੇ ਦਾ ਵੀ ਮਿਊਜ਼ਿਕ ਤੁਹਾਨੂੰ ਸੁਣਾ ਦਿੰਦੇ ਹਾਂ, ਨੇਹਲ ਨਸੀਮ ਦਾ ਗਾਣਾ ਹੈਗਾ ਹੈ। ਨੇਹਲ ਨਸੀਮ ਤਾਂ ਸ਼ਾਇਦ, ਹਾਂ ਨੇਹਲ ਨਸੀਮ ਤੇ ਹੈਦਰ ਅਲੀ ਦਾ ਪਿਆਰ ਕਿਉਂ।

ਇੱਕ ਦੋ ਗਾਣਿਆਂ ਨੂੰ ਛੱਡ ਦਈਏ ਜੇ ਸ਼ੁਰੂਆਤ ਦੇ ਵਿੱਚ ਹੀ ਯਾਰ, ਅੱਜ ਤਾਂ ਗਾਣੇ ਵਧੀਆ ਚੱਲ ਗਏ ਮੇਰੇ, ਸੌਂਗਸ ਵੀ ਬੜੇ ਘੈਂਟ ਘੈਂਟ। ਦੇਖੋ ਜੇ ਵਧੀਆ ਗਾਣੇ ਹੋਣ ਤਾਂ ਫਿਰ ਸੁਣਨ ਦਾ ਵੀ ਮਜ਼ਾ ਆਉਂਦਾ, ਸੁਣਾਉਣ ਦਾ ਵੀ ਮਜ਼ਾ ਆਉਂਦਾ ਹੈਗਾ। ਮਿਊਜ਼ਿਕ ਵੀ ਵਧੀਆ ਹੋਵੇ, ਲਾਊਡ ਕਰਕੇ ਤੁਸੀਂ ਆਹ ਡਰਾਈਵ ਬੈਕ ਸ਼ੋਅ ਇੰਜੋਏ ਕਰਿਆ ਕਰੋ। ਆਪਣਾ ਗੱਡੀ 'ਚ ਓਨੀ ਦੇਰ ਦੇ ਲਈ ਫੋਨ ਬੰਦ ਕਰ ਦਿਆ ਕਰੋ, ਬਸ ਉੱਚੀ ਜੇ ਕਰਕੇ। ਜੇ ਦਫ਼ਤਰ ਤੋਂ ਘਰ ਨੂੰ ਜਾ ਰਹੇ ਹੋ, ਘਰ ਤੋਂ ਦਫ਼ਤਰ ਨੂੰ ਜਾ ਰਹੇ ਹੋ, ਉੱਚੀ ਜੇ ਕਰਕੇ ਗਾਣੇ ਸੁਣ ਲਿਆ ਕਰੋ। ਬਸ ਮੇਰੇ ਤੋਂ ਇੱਕੋ ਹੀ ਚੀਜ਼ ਦਾ ਡਰ ਲੱਗਿਆ ਰਹਿੰਦਾ ਕਿ ਗਾਣੇ ਦੇਖੋ ਖਰਾਬ ਤਾਂ ਨਹੀਂ ਚਲਾਵਾਂਗੇ, ਉਹ ਤਾਂ ਚਲੋ ਬੰਦ ਕਰ ਦਿੰਦੇ ਆਪਾਂ, ਪਹਿਲਾਂ ਹੀ ਬੰਦ ਕਰ ਦਿੰਦੇ। ਇੱਕ ਚੀਜ਼ ਦਾ ਇਹ ਡਰ ਲੱਗਿਆ ਰਹਿੰਦਾ ਕਿ ਕੋਈ ਢਿੱਲਾ ਜਿਹਾ ਗਾਣਾ, ਇੱਕ ਲੈ ਜੀ ਜਦੋਂ ਬਣੀ ਹੁੰਦੀ ਹੈ ਨਾ, ਉਹ 'ਚ ਕੋਈ ਢਿੱਲਾ ਜਿਹਾ ਗਾਣਾ ਨਾ ਆ ਜਾਵੇ। ਹੁਣ ਗਾਣਿਆਂ ਦੀ ਲੈ ਵਧੀਆ ਬਣੀ ਹੋਈ ਹੈ, ਐਨ ਚੱਕਵੇਂ ਜੇ, ਚੱਕਵੇਂ ਨਹੀਂ ਪਰ ਵਧੀਆ ਜੇ ਸੋਫਟ ਜਿਹੇ ਗਾਣੇ ਆ ਰਹੇ ਹੈਗੇ ਨੇ, ਉਹਦੇ ਵਿੱਚ ਕੋਈ ਇਹੋ ਜਿਹਾ ਗਾਣਾ ਨਾ ਆ ਜਾਵੇ ਕਿ ਉਹ ਟੋਨ ਤੋਂ ਬਾਹਰ ਹੋ ਜਾਈਏ ਆਪਾਂ। ਐਨੀਵੇਜ਼, ਥੋੜ੍ਹੇ ਜਿਹਾ ਹੀ ਟਾਈਮ ਬਚਿਆ, ਹੁਣ ਆਪਾਂ ਫਿਰ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚੱਕਣੀ ਹੈ।

ਆਊਟ ਆਫ ਜਿੰਨੀਆਂ ਵੀ ਫੀਮੇਲ ਸਿੰਗਰਸ ਅੱਜ ਕੱਲ ਚੱਲ ਰਹੀਆਂ ਹੈਗੀਆਂ ਨੇ ਪੰਜਾਬੀ ਦੇ ਵਿੱਚ, ਆਈ ਰੀਅਲੀ ਫੀਲ, ਮੈਨੂੰ ਲੱਗਦਾ ਹੈ, ਮੇਰੀ ਇੰਟੂਇਸ਼ਨ ਹੈਗੀ ਆ, ਆਈ ਡੋਂਟ ਨੋ ਮੈਂ ਕਿੰਨਾ ਕੁ ਸਹੀ ਹੋਊਂਗਾ, ਬਟ ਨੂਰ ਚਾਲ ਜਿਹੜੀ ਹੈਗੀ ਹੈ ਉਹ ਵਧੀਆ ਗਾ ਰਹੀ ਹੈਗੀ ਹੈ, ਵਧੀਆ ਆਊਟ ਆਫ ਮਤਲਬ ਆਲ ਦੀਜ਼ ਫੀਮੇਲ ਸਿੰਗਰਸ ਜਿੰਨੀਆਂ ਵੀ ਤੁਰੀਆਂ ਹੈਗੀਆਂ ਨੇ, ਬਾਕੀਆਂ ਦੇ ਨਾਲੋਂ ਬਿਹਤਰ ਗਾ ਰਹੀ ਹੈਗੀ ਹੈ. ਔਰ ਕੁੜੀ ਦੀ ਐਕਟਿੰਗ ਦੀ ਤਾਂ ਆਪਾਂ ਦੇਖੇ ਲਿਆ, ਤਾਨਿਆਂ ਦੇ ਨਾਲ ਕਿਹੜੀ ਫਿਲਮ ਆਈ ਸੀਗੀ ਉਹਦੇ 'ਚ ਤਾਨਿਆਂ ਤੋਂ ਵੀ ਵਧੀਆ ਐਕਟਿੰਗ ਕੀਤੀ ਸੀ ਉਹਨੇ, ਸਿੰਗਰ ਵੀ ਹੈਗੀ ਐਕਟਰ ਵੀ ਹੈਗੀ ਹੈ, ਲਿਖਣ ਲੱਗ ਜਾਵੇ ਬਸ. ਅਤੇ ਨੂਰ ਚਾਹਲ ਦਾ ਇੱਕ ਗਾਣਾ, ਅਤੇ ਫਿਰ ਉਹ ਤੋਂ ਬਾਅਦ ਕਿਉਂਕਿ ਵੰਡ ਦੀ ਗੱਲ ਕਰਨੀ ਹੈ, ਪਾਕਿਸਤਾਨ ਅਤੇ ਭਾਰਤ ਦੀ ਗੱਲ ਕਰਨੀ ਹੈ, ਤਾਂ ਫਿਰ ਮੈਂ ਫਿਰ ਇੱਕ ਵਾਰ ਤੋਂ ਦੋਹਾਂ ਦੇਸ਼ਾਂ ਦਾ ਸਾਂਝਾ ਗਾਣਾ ਜਿਹੜਾ ਹੈਗਾ ਉਹ ਤੁਹਾਨੂੰ ਸੁਣਾਊਂਗਾ. ਤੁਹਾਨੂੰ ਪਤਾ ਮੇਰਾ ਫੇਵਰੇਟ ਕਿਹੜਾ,

0: ਅਦ ਹੁਸੈਨ ਬਖਸ਼ ਹੋਰਾਂ ਦੀ ਆਵਾਜ਼ ਚ ਜਿਨ੍ਹਾਂ ਨੇ ਗੀਤ ਬੜਾ ਮਸ਼ਹੂਰ ਸੋਹਣੀ ਹੈ ਜੇ ਤੇਰੇ ਨਾਲ ਦਗਾ ਮੈਂ ਕਮਾਵਾਂ ਬੜਾ ਸੁਣਿਆ ਹੋਣਾ ਤੁਸੀਂ ਅੱਜ ਕੱਲ੍ਹ ਤਾਂ ਅੱਜ ਕੱਲ੍ਹ ਦੀ ਮੰਡੀਰ ਨੇ ਰੀਮਿਕਸ ਦੇ ਵਿੱਚ ਸੁਣਿਆ ਹੋਣਾ ਪਰ ਅੱਜ ਕੱਲ੍ਹ ਦੀ ਮੰਡੀਰ ਨੇ ਸ਼ਾਇਦ ਐਸੇ ਫਨਕਾਰ ਨਹੀਂ ਸੁਣੇ ਹੋਣੇ ਕਿਉਂਕਿ ਜਿਹੜੇ ਇਹਨਾਂ ਨੇ ਸ਼ੁਰੂਆਤ ਦੇ ਵਿੱਚ ਜਿਸ ਕਿਸਮ ਦੇ ਨਾਲ ਰੁਬਾਈ ਦੇ ਨਾਲ ਸ਼ੁਰੂਆਤ ਕੀਤੀ ਉਹ 'ਚ ਬੰਦ ਪਸੰਦ ਇਹ ਜਿਹੜੇ ਅੱਖਰ ਵਰਤੇ ਨੇ ਉਹਦੇ ਤੋਂ ਮੈਂ ਵੀ ਪ੍ਰਭਾਵਿਤ ਹੋ ਗਿਆ ਅਤੇ ਮੈਂ ਵੀ ਆਪਣੀ ਇੱਕ ਲਿਖਤ ਲਿਖ ਛੱਡੀ ਕਿ ਚੰਦਰੀ ਵੰਡ ਨਾ ਹੁੰਦੀ ਤੇ ਗੱਲ ਸਾਡੀ ਅੱਡ ਨਾ ਹੁੰਦੀ ਚੰਦਰੀ ਵੰਡ ਨਾ ਹੁੰਦੀ ਤੇ ਗੱਲ ਸਾਡੀ ਅੱਡ ਨਾ ਹੁੰਦੀ ਪਾਸ਼ ਬੈਠਾ ਪਸ਼ਾਵਰ ਹੁੰਦਾ ਬਾਗੀ ਨਾ ਹੁੰਦਾ ਬਗਾਵਤ ਨਾ ਹੁੰਦੀ ਮੋਗੇ ਚ ਰਹਿ ਜਾਂਦਾ ਬਾਬੂ ਰਜਬ ਅਲੀ ਤੇ ਬਟਾਲਵੀ ਸਿਆਲ ਕੋਟੀਆ ਹੁੰਦਾ ਵੰਜਲੀ ਦੀ ਵੀ ਕੂਕ ਵੱਜਦੀ ਲੁਧਿਆਣੇ ਤੇ ਹੀਰ ਵੀ ਬੈਠੀ ਝੰਗ ਨਾ ਹੁੰਦੀ ਅੱਜ ਦੇ ਪ੍ਰੋਗਰਾਮ ਇੱਕ ਦੇਸ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਤੁਹਾਡਾ ਸਵਾਗਤ ਜੀ ਆਇਆਂ ਨੂੰ ਔਰ ਸਲਾਮ ਸਤਿ ਸ਼੍ਰੀ ਅਕਾਲ ਔਰ ਸਾਰੇ ਅਦਾਬ ਦੇ ਨਾਲ ਸਾਰੀ ਜਿਹੜੇ ਜਿੰਨੇ ਵੀ ਦੁਨੀਆ ਭਰ ਦੇ ਵਿੱਚ ਜਿਸ ਕਿਸਮ ਦੇ ਨਾਲ ਵੀ ਤੁਸੀਂ ਖੁਸ਼ ਹੋ ਸਕਦੇ ਹੋ ਉਹ ਸਾਰੀਆਂ ਦੁਆਵਾਂ ਤੁਹਾਨੂੰ ਅਤੇ ਪ੍ਰੋਗਰਾਮ ਦੇ ਵਿੱਚ ਅੱਜ ਗੱਲ ਵੰਡ ਦੀ ਕਰਨੀ ਹੈ ਗੱਲ ਬਟਵਾਰੇ ਦੀ ਕਰਨੀ ਹੈ ਗੱਲ ਭਾਰਤ ਅਤੇ ਪਾਕਿਸਤਾਨ ਦੀ ਕਰਨੀ ਹੈ ਪਾਕਿਸਤਾਨ ਸ਼ਾਇਦ ਇੱਕ ਅੱਖਰ ਹੈ ਵੀ ਨਹੀਂ ਸੀ 47 ਤੋਂ ਪਹਿਲਾਂ 15 ਅਗਸਤ 1947 ਆ ਰਹੀ ਦਾ ਜਿਹੜਾ ਦਿਨ ਸੀਗਾ 15 ਅਗਸਤ ਆ ਰਹੀ ਹੈਗੀ ਆਜ਼ਾਦੀ ਦਾ ਦਿਨ ਆ ਰਿਹਾ ਹੈਗਾ ਪਰ ਆਜ਼ਾਦੀ ਦੇ ਮੌਕੇ ਦੇ ਉੱਤੇ ਭਾਰਤ ਅਤੇ ਪਾਕਿਸਤਾਨ ਦੀ ਵੰਡ ਦੀ ਗੱਲ ਹਰ ਵਾਰ ਉੱਠ ਜਾਂਦੀ ਹੈਗੀ ਹੈ ਕੀ ਇਹ ਵੰਡ ਦਾ ਸੇਕ ਔਰ ਉਹਨੂੰ ਵੱਖਰੇ ਤਰੀਕੇ ਦੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਪੇਸ਼ ਕਰਨਗੇ ਪ੍ਰੀਤਮ ਸਿੰਘ ਰੁਪਾਲ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਸ਼ੁਰੂਆਤ ਕੁਛ ਏਦਾਂ ਹੋਈ ਕਿ ਅੰਮਾ ਜੇ ਅਸੀਂ ਤੇ ਮਾਈ ਇੱਕੋ ਘਰ ਚ ਰਹਿ ਸਕਦੇ ਹਾਂ ਤਾਂ ਹਿੰਦੁਸਤਾਨ ਚ ਹਿੰਦੂ ਤੇ ਮੁਸਲਮਾਨ ਇਕੱਠੇ ਕਿਉਂ ਨਹੀਂ ਰਹਿ ਸਕਦੇ ਇਹ ਸਵਾਲ 10-11 ਸਾਲ ਦੀ ਤਨੋ ਆਪਣੀ ਮਾਂ ਤੋਂ ਪੁੱਛਦੀ ਹੈ ਅਸਲ ਚ ਇਹ ਪਰਿਵਾਰ ਭਾਰਤ ਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਲਖਨਊ ਤੋਂ ਜੜ ਕੇ ਲਾਹੌਰ ਦੇ ਵਿੱਚ ਇੱਕ ਹਿੰਦੂ ਹਵੇਲੀ 'ਚ ਰਹਿਣ ਚਲਾ ਜਾਂਦਾ ਔਰ ਉਹਦੀ ਕਹਾਣੀ ਜਿਹੜੀ ਹੈ ਅੱਜ ਕੱਲ੍ਹ ਇੱਕ ਫਿਲਮ ਵੀ ਆ ਰਹੀ ਹੈ ਸਨੀ ਦਿਓਲ ਦੀ ਆਮਿਰ ਖਾਨ ਨੇ ਬਣਾਈ ਹੈ ਬਟਵਾਰਾ 1947 ਦੀ ਰਾਜਕੁਮਾਰ ਸੰਤੋਸ਼ੀ ਦੀ ਪਰ ਸਵਾਲ ਇੱਕ ਵਾਰ ਫਿਰ ਤੋਂ ਉੱਠਿਆ ਹੈਗਾ ਹੈ ਕਿ ਪਾਕਿਸਤਾਨ ਦੇ ਵਿੱਚ ਵੀ ਐਸੀਆਂ ਬਹੁਤ ਸਾਰੀਆਂ ਉਦਾਹਰਣਾਂ ਮਿਲ ਗਈਆਂ ਸੀਗੀਆਂ ਜਦੋਂ ਜਿਹੜੇ ਮੁਸਲਮਾਨਾਂ ਨੇ ਹਿੰਦੂ ਪਰਿਵਾਰਾਂ ਨੂੰ ਜਾਂ ਸਿੱਖ ਪਰਿਵਾਰਾਂ ਨੂੰ ਕਿਉਂਕਿ ਅੱਜ ਦੀ ਤਰੀਕ 'ਚ ਵੀ ਉੱਥੇ ਘੱਟ ਗਿਣਤੀ ਰਹਿੰਦੇ ਨੇ ਉਹਨਾਂ ਨੂੰ ਪਨਾਹ ਦਿੱਤੀ ਸੀ ਸ਼ੈਲਟਰ ਕੀਤਾ ਸੀ ਔਰ ਭਾਰਤ ਵਾਲੇ ਪਾਸੇ ਵੀ ਇੱਦਾਂ ਹੋਇਆ ਸੀਗਾ ਸੋ ਇਹਦਾ ਮਤਲਬ ਇਹ ਗੱਲ ਤਾਂ ਜ਼ਾਹਰ ਹੈ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਸੀਗੇ ਉਹ ਇਸਦੇ ਹੱਕ 'ਚ ਹੈ ਨਹੀਂ ਸੀ ਪਰ ਸੇਮ ਐਟ ਦੀ ਸੇਮ ਟਾਈਮ ਉਹ ਵੀ ਲੋਕ ਸੀ ਜਿਹੜੇ ਇਸ ਵੰਡ ਦਾ ਹਿੱਸਾ ਬਣਦੇ ਨੇ ਵੱਢ ਟੁੱਕ ਦਾ ਹਿੱਸਾ ਬਣਦੇ ਨੇ ਚਾਹੁੰਦੇ ਨਾ ਚਾਹੁੰਦੇ ਹੋਏ ਵੀ ਇਸ ਪੋਲੀਟੀਕਲ ਲਾਈਨ ਦੇ ਇੱਧਰ ਤੇ ਉੱਧਰ ਹੋਣ ਦੇ ਲਈ ਫੈਸਲਾ ਲੈ ਲੈਂਦੇ ਨੇ ਕਿ ਕਿਹਨੇ ਇੱਧਰ ਹੋਣਾ ਕਿਹਨੇ ਉੱਧਰ ਹੋਣਾ ਜ਼ਿੰਮੇਦਾਰ ਕੌਣ ਸੀ ਇਤਿਹਾਸ ਕੀ ਸੀ ਉਹਦੇ ਬਾਰੇ ਆਪਾਂ ਬੜੀ ਵਾਰ ਗੱਲ ਕਰ ਚੁੱਕੇ ਹਾਂ ਭਾਜੀ ਪਰ ਵੰਡ ਦੇ ਅਸਰ ਜਿਹੜੇ ਇੱਕ ਆਮ ਲੁਕਾਈ ਦੇ ਉੱਤੇ ਕਿੱਦਾਂ ਪਏ ਉਹਦਾ ਅੱਜ ਉਹਦੇ ਬਾਰੇ ਆਪਾਂ ਗੱਲ ਕਰਨੀ ਚਾਹੁੰਦੇ ਹਾਂ ਕਿ ਹਰ ਇੱਕ ਆਮ ਸ਼ਖਸ ਕਿਉਂਕਿ ਕਹਿਣ ਨੂੰ ਆਸਾਨ ਹੈਗਾ ਕਿ ਵੰਡ ਹੋ ਗਈ ਬਟਵਾਰਾ ਹੋ ਗਿਆ ਲਾਈਨ ਖਿੱਚੀ ਗਈ ਕਿਵੇਂ ਪੋਸੀਬਲ ਕਿਵੇਂ ਹੈਗਾ ਕਿ ਇੱਕ ਤੁਸੀਂ ਆਪਣਾ ਘਰ ਬਾਹਰ ਛੱਡ ਕੇ ਪੂਰਾ ਦਾ ਪੂਰਾ ਕਿਤੇ ਹੋਰ ਚਲੇ ਜਾਓ ਤੁਸੀਂ ਆਪਣੀ ਨੌਕਰੀ ਛੱਡ ਦਿਓ ਆਪਣੀ ਜ਼ਮੀਨ ਛੱਡ ਦਿਓ ਆਪਣੇ ਲੋਕ ਛੱਡ ਦਿਓ ਆਪਣੇ ਦੋਸਤ ਮਿੱਤਰ ਛੱਡ ਦਿਓ ਇਹ ਕਿੱਦਾਂ ਪੋਸੀਬਲ ਹੋਇਆ ਉਸ ਵਕਤ ਔਰ ਉਹਦਾ ਆਮ ਲੁਕਾਈ ਦੇ ਉੱਤੇ ਕਿਵੇਂ ਅਸਰ ਪਏ
1: ਪਹਿਲੀ ਗੱਲ ਤਾਂ ਗੌਤਮ ਜੀ ਜਿਹੜਾ ਉਜਾੜਾ ਸ਼ਬਦ ਹੈ ਨਾ ਇਹ ਆਪਣੇ ਆਪ ਚ ਬਹੁਤ ਖਤਰਨਾਕ ਹੈ ਤੇ ਆਮ ਤੌਰ ਤੇ ਜਿਹੜਾ ਉਜਾੜੇ ਦਾ ਪਹਿਲਾਂ ਇੱਕ ਹੁੰਦਾ ਸੀ ਕਿ ਕਿਸੇ ਨੈਚੁਰਲ ਕਲਾਇਮਟੀ ਕਰਕੇ ਕਿਸੇ ਕਾਰਨ ਕਰਕੇ ਕੋਈ ਜਗ੍ਹਾ ਜਿਹੜੀ ਸੀ ਕਿਤੇ ਸਬਮਰਜ ਹੋ ਗਈ ਕਿਤੇ ਦਰਿਆ ਬੁਰਦ ਹੋ ਗਈ ਲੋਕਾਂ ਨੂੰ ਥੋਜੜ ਕੇ ਜਾਣਾ ਪਿਆ ਜਾਂ ਕਿਤੇ ਕੋਈ ਇਸ ਤਰ੍ਹਾਂ ਦਾ ਮੌਸਮ ਦੀ ਕਿਤੇ ਭੂਚਾਲ ਆ ਗਏ ਦਰਾੜਾਂ ਪੈ ਗਈਆਂ ਤੇ ਜ਼ਮੀਨ ਗਰਕ ਹੋ ਗਈ ਤਾਂ ਉਜੜਨਾ ਪਿਆ ਪਰ ਜਿਹੜਾ ਇਹ ਉਜਾੜਾ ਜਿਹਦੇ ਚ ਇੱਕ ਹਿਊਮਨ ਜ਼ਿੰਮੇਵਾਰ ਹੈ ਭਾਵੇਂ ਉਹ ਪੋਲੀਟੀਕਲ ਬੰਦੇ ਸੀ ਚਾਹੇ ਕੁਛ ਵੀ ਸੀ ਤੇ ਉਹ ਹਿਊਮਨ ਬੀਂਗ ਦਾ ਸੀਗਾ ਜਿਹੜਾ ਉਜਾੜਾ ਜਾਣ ਬੁੱਝ ਕੇ ਕੀਤਾ ਗਿਆ ਤੇ ਇਹ ਇਹਦਾ ਜਿਹੜਾ ਦਰਦ ਹੈ ਇਹ ਅਜੇ ਵੀ ਲੋਕ ਸਾਂਭੀ ਬੈਠੇ ਦੇਖੋ 80 ਸਾਲ ਹੋ ਗਏ ਲਗਭਗ ਤੇ 80 ਸਾਲਾਂ ਦੇ ਵਿੱਚ 3-4 ਪੀੜੀਆਂ ਜਿਹੜੀਆਂ ਸੀ ਉਹ ਨਵੀਆਂ ਆ ਗਈਆਂ ਤੇ ਕੋਈ ਕੋਈ ਵਿਅਕਤੀ ਜਿਹੜਾ ਉਦੋਂ ਛੋਟਾ ਸੀ ਜਦੋਂ ਇੱਧਰੋਂ ਉੱਧਰ ਗਿਆ ਜਾਂ ਉਦੋਂ ਇੱਧਰ ਆਇਆ ਉਹ ਅਜੇ ਹੈ ਕਿਤੇ ਕਿਤੇ ਕਿਤੇ ਕੋਈ ਬੰਦਾ ਬਚਿਆ ਜਿਹਨਾਂ ਨੂੰ ਥੋੜਾ ਮੋਟਾ ਉਹਦੇ ਚੇਤਿਆਂ ਚ ਯਾਦ ਹੈ ਤੇ ਜਾਂ ਫਿਰ ਉਹਨੇ ਕਹਾਣੀਆਂ ਜਿਹੜੀਆਂ ਇਧਰੋਂ ਉਧਰੋਂ ਜਿਹੜੀਆਂ ਨੇ ਉਹ ਸੁਣੀਆਂ ਨੇ ਤੇ ਉਹ ਇਹਦੀ ਜਿਹੜੀ ਆ ਗੱਲ ਕਰਦੇ ਆ ਬਾਤ ਪਾਉਂਦੇ ਆ। ਪਹਿਲੀ ਗੱਲ ਤਾਂ ਦੇਖੋ ਜੀ ਦੋ ਗੱਲਾਂ ਜਿਹੜੀਆਂ ਬਹੁਤ ਜ਼ਰੂਰੀ ਨੇ ਕਰਨੀਆਂ ਜਿਹਨਾਂ ਨੂੰ ਅਕਸਰ ਇਗਨੋਰ ਕੀਤਾ ਜਾਂਦਾ। ਪਹਿਲੀ ਗੱਲ ਤਾਂ ਇਹ ਵੀ ਜਦੋਂ ਵੀ ਕਿਤੇ ਤਕਸੀਮ ਹੁੰਦੀ ਆ ਪੋਲੀਟੀਕਲੀ ਜਿਹੜੀ ਆ ਤੇ ਜੀਓਗ੍ਰਾਫਿਕਲੀ ਇਹ ਦੋਨੇ ਗੱਲਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ ਤੇ ਜਿਹੜੀ ਤਕਸੀਮ ਉਹ ਸਿਆਸੀ ਤੌਰ ਤੇ ਰਾਜਨੀਤਿਕ ਤੌਰ ਤੇ ਹੁੰਦੀ ਹੈ ਤੇ ਫਿਰ ਲਕੀਰਾਂ ਨੇ ਜਿਹੜੀਆਂ ਉਹ ਜ਼ਮੀਨ ਤੇ ਖਿੱਚੀਆਂ ਜਾਂਦੀਆਂ ਨੇ ਤੇ ਹੋਰ ਵੀ ਬਹੁਤ ਸਾਰੇ ਮੁਲਕਾਂ ਚ ਹੋਈ ਹੈ। ਇੱਕ ਨਹੀਂ ਕਿ ਇਹ ਕੋਈ ਇੱਥੇ ਜਿਹੜਾ ਇਕੱਲੀ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਾਂ ਬੰਗਾਲ ਦੇ ਵਿੱਚ ਹੋਈ ਹੈ। ਬਹੁਤ ਸਾਰੇ ਮੁਲਕ ਵੰਡੇ ਗਏ ਨੇ, ਲਕੀਰਾਂ ਖਿੱਚੀਆਂ ਗਈਆਂ ਨੇ, ਕੰਧਾਂ ਮਾਰੀਆਂ ਗਈਆਂ ਨੇ, ਫਿਰ ਕੰਧਾਂ ਢਾਈਆਂ ਵੀ ਗਈਆਂ ਨੇ, ਦੁਬਾਰਾ ਇੱਕ ਵੀ ਹੋਏ ਨੇ ਤੇ ਪਰ ਇੱਥੇ ਜਿਹੜੀ ਜਿਹੜਾ ਖਤਰਨਾਕ ਪਹਿਲੂ ਹੋਇਆ ਇਹ ਹੈ ਕਿ ਜਿੰਨਾ ਇੱਥੇ ਕਤਲੇਆਮ ਹੋਇਆ, ਜਿੰਨਾ ਉਜਾੜਾ ਹੋਇਆ, ਇੰਨਾ ਹੋਰ ਕਿਤੇ ਹੋਇਆ ਨੀ ਤੇ ਇਹ ਜਿਹੜਾ ਇਹਦਾ ਖਤਰਨਾਕ ਪਹਿਲੂ ਆ। ਤੇ ਇਹਦੇ ਚ ਵੀ ਜਿੱਦਾਂ ਤੁਸੀਂ ਸ਼ੁਰੂ ਦੱਸਿਆ ਕਿ ਜ਼ਿੰਮੇਵਾਰ ਤਾਂ ਇਹਦੇ ਚ ਵੀ ਰਾਜਨੀਤੀ ਸੀ ਪਰ ਉਹ ਰਾਜਨੀਤੀ ਸੀ ਜਿਹੜੀ ਉਹ ਰਾਜਨੀਤੀ ਇੱਕੋ ਦਮ ਇੰਨੀ ਜ਼ਿਆਦਾ ਜਿਹੜੀ ਹੈਗਾ ਫਿਰਕੂ ਜ਼ਹਿਰ ਦੇ ਵਿੱਚ ਜਿਹੜੀ ਆ ਕਿਵੇਂ ਤਬਦੀਲ ਹੋ ਗਈ ਇਹ ਗੱਲ ਜਿਹੜੀ ਅੱਜ ਵੀ ਸਮਝ ਤੋਂ ਬਾਹਰ ਹੈ। ਦੇਖੋ ਤੁਸੀਂ ਆਪਾਂ ਮੁਸਲਿਮ ਲੀਗ ਨੂੰ ਗਾਲਾਂ ਕੱਢੀ ਜਾਈਏ, ਹਿੰਦੂ ਮਹਾਸਭਾ ਨੂੰ ਗਾਲਾਂ ਕੱਢੀ ਜਾਈਏ, ਉਸ ਵੇਲੇ ਜਿਹੜਾ ਦਲ ਖਾਲਸਾ ਜਾਂ ਏਦਾਂ ਦੀਆਂ ਨਾਂ ਤੇ ਜਿਹੜੀਆਂ ਜਥੇਬੰਦੀਆਂ ਬਣੀਆਂ ਸਿੱਖਾਂ ਦੀਆਂ ਉਹਨਾਂ ਨੂੰ ਅਸੀਂ ਕਹੀ ਜਾਈਏ ਪਰ ਗੱਲ ਤਾਂ ਇਹ ਹੈ ਕਿ ਇਹ ਉਹ ਕਿਹੜੀਆਂ ਗੱਲਾਂ ਨੇ ਜਿਹੜੀਆਂ ਇਹਨੂੰ ਇਸ ਤਰ੍ਹਾਂ ਦੀ ਜਿਹੜੀ ਉਹ ਇੱਕ ਫਿਰਕੂ ਜ਼ਹਿਨੀਅਤ ਹੈ ਇਸ ਲੈਵਲ ਤੱਕ ਚਲੀ ਗਈ ਕਿ ਨਾ ਧੀਆਂ ਭੈਣਾਂ ਬਖਸ਼ੀਆਂ ਗਈਆਂ, ਨਾ ਬੰਦੇ ਬਖਸ਼ੇ ਗਏ ਤੇ ਮੌਤ ਦੇ ਘਾਟ ਉਤਾਰ ਦਿੱਤੇ ਗਏ। ਅਫਵਾਹਾਂ ਦਾ ਜਿਹੜਾ ਸੀਗਾ ਬਾਜ਼ਾਰ ਉਹ ਇੰਨਾ ਗਰਮ ਹੋ ਗਿਆ ਤੇ ਘੁੱਗ ਵਸਦੇ ਜਿਹੜੇ ਸ਼ਹਿਰ ਸੀ ਜਾਂ ਪਿੰਡ ਸੀ ਉਹ ਇੱਕੋਦਮ ਉਜੜ ਗਏ ਤੇ ਵਿਰਾਨ ਹੋ ਗਏ। ਇਹ ਸਾਰਾ ਗੱਲਾਂ ਜਿਹੜੀਆਂ ਇਹਨੂੰ ਸਮਝਣ ਦੀ ਜਿਹੜੀ ਆ ਮੈਂ ਸਮਝਦਾ ਕਿ ਬਹੁਤ ਸਖ਼ਤ ਜ਼ਰੂਰਤ ਹੈ। ਤੇ ਇਸ਼ਤਿਆਕ ਅਹਿਮਦ ਅੱਜ ਕੱਲ੍ਹ ਇੰਗਲੈਂਡ ਦੇ ਵਿੱਚ ਰਹਿੰਦੇ ਨੇ, ਉਹਨਾਂ ਦੀ ਇੱਕ ਕਿਤਾਬ ਕਾਫੀ ਲੰਬੇ ਸਮੇਂ ਬਾਅਦ ਲਿਖੀ ਆ ਉਹਨਾਂ ਨੇ। ਉਹ ਪਾਕਿਸਤਾਨ ਨੂੰ ਬਿਲੋਂਗ ਕਰਦੇ ਨੇ ਤੇ ਬਾਅਦ ਦੇ ਵਿੱਚ ਉੱਥੇ ਸੈਟਲ ਹੋ ਗਏ ਤੇ ਉਹ ਕਈ ਭਾਸ਼ਾਵਾਂ ਦੇ ਵਿੱਚ ਅਨੁਵਾਦ ਹੋਈ ਹੈ, ਪਿੱਛੇ ਜੇ ਉਹ ਪੰਜਾਬੀ ਦੇ ਵਿੱਚ ਵੀ ਅਨੁਵਾਦ ਹੋਈ ਹੈ ਤੇ ਉਹ ਪੰਜਾਬ ਦੇ ਬਟਵਾਰੇ ਬਾਰੇ ਹੈ। ਕਿਉਂਕਿ ਜਦੋਂ ਇਹ ਜਿਹੜਾ ਅਵਾਰਡ ਜਦੋਂ ਆਇਆ ਜਿਹੜੀ ਬ੍ਰਿਟਿਸ਼ ਇੰਡੀਆ ਦੇ ਵਿੱਚ ਇਹ ਤਕਸੀਮ ਦਾ ਤੇ ਉਸ ਅਵਾਰਡ ਤੋਂ ਬਾਅਦ ਜਿਹੜਾ ਹੈਗਾ ਦੋ ਹੀ ਸਟੇਟਾਂ ਤੇ ਅਸਰ ਹੋਇਆ ਇਹਦਾ, ਇੱਕ ਪੰਜਾਬ ਤੇ ਇੱਕ ਬੰਗਾਲ ਤੇ। ਇਹ ਸਟੇਟਾਂ ਵੀ ਨਹੀਂ ਸੀ ਆਪਣੇ ਆਪ ਚ, ਵੱਡੇ ਪ੍ਰੋਵਿੰਸ ਸੀ, ਕਿਸੇ ਵੇਲੇ ਰਾਜ ਸੂਬੇ ਨੀ, ਕਿਸੇ ਵੇਲੇ ਦੇਸ਼ ਰਹੇ ਸੀ, ਇਹ ਇਸ ਤਰੀਕੇ ਦਾ ਸੀ। ਤੇ ਇੱਥੇ ਹਾਲਾਂਕਿ ਚਲੋ ਬੰਗਾਲ ਦੀ ਵੰਡ ਤਾਂ ਪਹਿਲਾਂ ਹੋ ਚੁੱਕੀ ਸੀ, ਉਸ ਵੰਡ ਦੇ ਰਿਐਕਸ਼ਨ ਵਿੱਚ ਉੱਥੇ ਵੀ ਰਾਇਟਸ ਵਗੈਰਾ ਹੋਏ ਸੀ ਤੇ ਉਹ ਤਾਂ ਲਾਰਡ ਕਰਜ਼ਨ ਵੇਲੇ ਚੈਂਸਫੋਰਡ ਵੇਲੇ ਜਿਹੜਾ ਸੀ ਇਹਦਾ ਉੱਥੇ ਪਹਿਲਾਂ ਇੱਕ ਵੱਖਰੀ ਤਰ੍ਹਾਂ ਦਾ ਇੱਕ ਆਰਡੀਨੈਂਸ ਉੱਥੇ ਹੋ ਚੁੱਕਿਆ ਸੀ। ਪਰ ਜਿਹੜਾ ਇਹ ਟੂ ਨੇਸ਼ਨ ਜਿਹੜਾ ਫਾਰਮੂਲਾ ਦਿੱਤਾ ਬ੍ਰਿਟਿਸ਼ਰ ਨੇ ਤੇ ਪੰਜਾਬ ਦੇ ਉੱਪਰ ਸਭ ਤੋਂ ਵੱਧ ਲਾਗੂ ਹੋਇਆ, ਹਾਲਾਂਕਿ ਚਲੋ ਕਹਿਣ ਨੂੰ ਤਾਂ ਦੇਸ਼ ਦਾ ਬਟਵਾਰਾ ਸੀ ਤੇ ਜਿੱਦਾਂ ਤੁਸੀਂ ਸ਼ੁਰੂ ਚ ਜ਼ਿਕਰ ਕੀਤਾ ਉਹ ਅਸਰ ਆਜ਼ਾਦ ਦਾ ਇੱਕ ਨਾਟਕ ਹੈ ਜਿਸ ਲਾਹੌਰ ਨੇ ਵੇਖਿਆ ਤੇ ਉਹਦੇ ਵਿੱਚ ਉਹ ਜਿਹੜੀ ਆ ਉਹ ਇੰਸੀਡੈਂਟ ਆ ਜਿਹਦੇ ਚ ਉਹ ਸਾਰੀ ਉਹ ਗੱਲ ਆ ਜਿਹੜੀ ਕੀਤੀ ਲਖਨਊ ਦਾ ਪਰਿਵਾਰ ਉੱਧਰ ਲਾਹੌਰ ਜਿਹੜਾ ਹੈ ਉਹ ਚਲੈ ਤੇ ਇਹ ਜਿਹੜਾ ਸੀਗਾ ਇਹਨੂੰ ਇਹ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਰੰਗ ਰੂਪ ਹੈ ਤੇ ਉਹ ਕਿਸਨੇ ਜਿਹੜਾ ਹੈਗਾ ਉਹ ਦਿੱਤਾ ਕਿ ਇਸ ਤਰ੍ਹਾਂ ਲੋਕਾਂ ਨੂੰ ਮੌਤ ਦੇ ਘਾਟ ਹੀ ਉਤਾਰ ਦਿੱਤਾ ਜਾਵੇ। ਹੁਣ ਇਹਦੇ ਚ ਦੇਖੋ ਦੋਵੇਂ ਗੱਲਾਂ ਨੇ, 80 ਸਾਲ ਹੋ ਗਏ ਇਹਦੀਆਂ ਬੁਝਾਰਤਾਂ ਪੈਂਦੀਆਂ ਆਉਂਦੀਆਂ ਨੇ, ਕਹਾਣੀਆਂ ਚੱਲਦੀਆਂ ਆਉਂਦੀਆਂ ਨੇ ਤੇ ਇਹ ਜਿਹੜਾ ਇੱਕ ਹੁਣ ਥੋੜਾ ਜਿਹਾ ਇੱਕ ਬਦਲਿਆ ਤਰੀਕਾ ਕਿ ਮਾਰੇ ਤਾਂ ਆਪਾਂ ਜ਼ਿਕਰ ਕਰਦੇ ਹਾਂ ਕਿ ਮਾਰੇ ਉਹਨਾਂ ਨੇ, ਉਹ ਮਾਰੇ ਉਹਨਾਂ ਨੇ, ਉਹ ਮਾਰੇ ਹਰ ਵਾਰੀ ਕਰਦੇ ਹਾਂ ਤੇ ਹੁਣ ਗੱਲ ਜਿਹੜੇ ਆ ਵੀ ਕਿੰਨਾ ਨੇ ਕੌਣ ਬਚਾਏ, ਇਹ ਮੇਰਾ ਖਿਆਲ ਜ਼ਿਆਦਾ ਇੰਪੋਰਟੈਂਟ ਹੈ ਜਦੋਂ ਏਦਾਂ ਦਾ ਕੋਈ ਚੱਲ ਹੈ। ਕਿਉਂਕਿ ਉਹ ਇਹ ਤਕਸੀਮ ਹੈ ਜਿਹੜੀ ਉਹ ਭੁੱਲੀ ਤਾਂ ਨੀ ਜਾ ਸਕਦੀ, ਜਿਹੜਾ ਉਹ ਕਤਲੇਆਮ ਹੋਇਆ ਉਹ ਨੀ ਭੁੱਲਿਆ ਜਾ ਸਕਦਾ। ਤੇ ਜਿਹੜੀ ਤੁਸੀਂ ਇੱਕ ਆਪਣੀ ਕਵਿਤਾ ਦੀ ਜਾਂ ਜਿਹੜਾ ਤੁਸੀਂ ਇੱਕ ਫਰੇਜ਼ ਦੀ ਸ਼ੁਰੂ ਚ ਗੱਲ ਕੀਤੀ, ਤੁਸੀਂ ਆਪ ਲਿਖੀ ਹੈ ਤੁਹਾਡੀ, ਤੇ ਉਹ ਗੱਲ ਬਹੁਤ ਇੰਪੋਰਟੈਂਟ ਹੈ ਕਿ ਜਦੋਂ ਤਕਸੀਮ ਹੁੰਦੀ ਹੈ ਸਿਰਫ ਜ਼ਮੀਨਾਂ ਨੀ ਬਣੀਆਂ ਜਾਂਦੀਆਂ ਜਾਂ ਸਿਰਫ ਭੂਗੋਲਿਕ ਸਥਿਤੀ ਨੀ ਬਦਲੀ ਜਾਂਦੀ ਤੇ ਜਦੋਂ ਮਤਲਬ ਕਿ ਤੁਹਾਡਾ ਲਿਟਰੇਚਰ, ਤੁਹਾਡੇ ਸਾਹਿਤਕਾਰ, ਤੁਹਾਡਾ ਸੱਭਿਆਚਾਰ ਉਹ ਸਾਰਾ ਇੱਕ ਹੋਣ ਦੇ ਬਾਵਜੂਦ ਵੀ ਜਿਹੜਾ ਹੈ ਉਹਦੇ ਚ ਜਿਹੜੀਆਂ ਵੰਡੀਆਂ ਪੈਂਦੀਆਂ ਨੇ ਉਹ ਜ਼ਿਆਦਾ ਖਤਰਨਾਕ ਹੁੰਦੀਆਂ ਨੇ, ਤੇ ਉਸ ਤੋਂ ਬਾਅਦ ਉਹ ਚ ਨਵੇਂ ਵਿਗਾੜ ਆਉਂਦੇ ਨੇ ਕਿਉਂਕਿ ਤੁਸੀਂ ਜੜਾਂ ਨਾਲ ਟੁੱਟਦੇ ਹੋ। ਤੇ ਇਹ ਹੋਇਆ ਸਾਡੇ ਹੁਣ ਸਾਡੇ ਜਿਹੜਾ ਸੱਭਿਆਚਾਰ, ਚਲੋ ਅਸੀਂ ਭਾਵੇਂ ਕਹੀ ਜਾਂਦੇ ਹਾਂ ਕਿ ਪੱਛਮੀ ਸੱਭਿਆਚਾਰ ਦਾ ਅਸਰ ਹੋ ਗਿਆ ਜੀ, ਪੱਛਮੀ ਦਾ ਅਸਰ ਹੋ ਗਿਆ, ਅਸਲੀ ਕਾਰਨ ਇਹੀ ਹੈ ਕਿ ਜਿੱਥੇ ਇੱਕ ਜਿਹੜਾ ਵੱਡਾ ਕਲਚਰ ਸੈਂਟਰ ਕਿਸੇ ਵੇਲੇ ਲਾਹੌਰ ਅੰਮ੍ਰਿਤਸਰ ਇਹ ਸੀ, ਜਾਂ ਸਾਡੀਆਂ ਬਾਰਾਂ ਦੇ ਵਿੱਚ ਬਹੁਤ ਸਾਰਾ ਕੁਛ ਪਿਆ ਸੀ, ਸਾਡੇ ਨਾਚ ਪਏ ਸੀ, ਸਾਡੇ ਲੋਕ ਪਰੰਪਰਾ ਪਈ ਸੀ, ਤੇ ਉਹ ਹੁਣ ਇਧਰਲੇ ਜਿਹੜਾ ਪੰਜਾਬ ਸੀਗਾ ਉਹਦੇ ਨਾਲ ਉਹ ਟੁੱਟ ਗਏ ਬਿਲਕੁਲ, ਤੇ ਉਹਦੇ ਉੱਤੇ ਫਿਰ ਨਵਾਂ ਨਵਾਂ ਜਿਹੜੀ ਇਹ ਗੱਲ ਜਿਹੜੀ ਉਹ ਸ਼ੁਰੂ ਹੋ ਗਈ। ਤੇ ਹੁਣ ਜਿਹੜੀ ਹਿਊਮਨ ਲੈਵਲ ਤੇ ਜਿਹੜੀ ਗੱਲ ਹੋਈ, ਚਲੋ ਇਹਦੇ ਵਾਸਤੇ ਚਲੋ ਇੱਕ ਕਮਿਸ਼ਨ ਬਣਿਆ, ਉਹ ਸਾਰਿਆਂ ਨੂੰ ਪਤਾ, ਉਹ ਗੱਲ ਰਿਪੀਟ ਵਾਰ ਵਾਰ ਕਰਨ ਦੀ ਕੋਈ ਜਿਹੜੀ ਆ ਉਹ ਜ਼ਰੂਰਤ ਨਹੀਂ ਹੈ। ਜਿਹੜਾ ਰੈਡਕਲਿਫ ਦੀ ਅਗਵਾਈ ਦੇ ਵਿੱਚ ਜਿਹੜਾ ਬਣਿਆ, ਤੇ ਹਾਲਾਂਕਿ ਚਲੋ ਉਹਦੇ ਤਾਂ ਉਹਨੇ ਆਪਣੇ ਤਰੀਕੇ ਦੇ ਨਾਲ ਜਿਹੜਾ ਬਦਮਸ਼ੁਮਾਰੀ ਦੇ ਆਧਾਰ ਤੇ ਉਹਨੇ ਤਕਸੀਮ ਦਾ ਇੱਕ ਬਣਾਤਾ ਕਿ ਏਦਾਂ ਏਦਾਂ ਬਣੇਗੀ, ਤੇ ਪਰ ਉਹਦੇ ਕਹਿੰਦੇ ਇਹ ਦਿਮਾਗ ਚ ਨਹੀਂ ਸੀ। ਮੈਂ ਵੀ ਕਿਤੇ ਪੜਿਆ ਕਿ ਜਦੋਂ ਉਹਨੂੰ ਪਤਾ ਲੱਗਿਆ ਕਿ ਇਹ ਇਸ ਉਹਦੀ ਲਕੀਰ ਖਿੱਚਣ ਕਰਕੇ, ਜਿਹਨੂੰ ਆਪਾਂ ਰੈਡਕਲਿਫ ਲਾਈਨ ਕਹਿੰਦੇ ਹਾਂ ਅੱਜ ਵੀ, ਤੇ ਵੀ ਇੰਨੀ ਜ਼ਿਆਦਾ ਵੱਢ ਟੁੱਕ ਹੋ ਗਈ, ਇੱਕ ਅੰਦਾਜ਼ੇ ਦੇ ਮੁਤਾਬਕ ਕਹਿੰਦੇ ਆ ਕਿ 10 ਲੱਖ ਤੋਂ ਜਿਹੜੇ ਵੱਧ ਆ ਉਹ ਲੋਕ ਆ ਜਿਹੜੇ ਤੇ ਉਹ ਮਾਰੇ ਗਏ ਇਹਦੇ ਵਿੱਚ, ਤੇ ਬਾਕੀ ਡਿਸਪਲੇਸ ਉਹ ਜਿਹੜੇ ਕਿੰਨੇ ਉਹਦੀ ਤਾਂ ਕੋਈ ਗਿਣਤੀ ਨੀ, ਉਹ ਤਾਂ ਕਰੋੜਾਂ ਦੇ ਵਿੱਚ ਜਾ ਕੇ ਪਹੁੰਚ ਜਾਂਦੀ ਹੈ, ਤੇ ਉਜਾੜਾ ਕਿੰਨਿਆਂ ਦਾ ਹੋਇਆ, ਤੇ ਕਿਉਂਕਿ ਅਲੱਗ ਅਲੱਗ ਫਿਗਰ ਜਿਹੜੀਆਂ ਅਲੱਗ ਅਲੱਗ ਸਾਨੂੰ ਤਰੀਕੇ ਨਾਲ ਮਿਲਦੀ। ਹੁਣ ਇਹਦੇ ਚ ਦੇਖੋ ਜਿਹੜੀ ਇੱਕ ਪੋਲੀਟੀਕਲ ਜਿਹੜੀਆਂ ਗੱਲਾਂ ਸੀ ਇੱਕ ਦੋ, ਕਿਉਂਕਿ ਅਸੀਂ ਉਹਨੂੰ ਰੋਹੇ ਬਿਨਾਂ ਬਚ ਨਹੀਂ ਸਕਦੇ ਜਦੋਂ ਇਹਦੇ ਤੇ ਗੱਲਬਾਤ ਕਰਨੀ, ਤੇ ਪੋਲੀਟੀਕਲੀ ਇਹ ਸੀ ਕਿ ਆਜ਼ਾਦੀ ਦੀ ਲੜਾਈ ਸਾਂਝੀ ਲੜੀ, ਆਜ਼ਾਦੀ ਦੀ ਲੜਾਈ ਦੇ ਵਿੱਚ ਕੋਈ ਇਹਨਾਂ ਦਾ ਫਿਰਕੂ ਪਾੜਾ ਹੈ ਹੀ ਨਹੀਂ ਸੀ, ਤੇ ਜੇ ਰਾਸ ਬਿਹਾਰੀ ਬੋਸ ਸੀ ਜਾਂ ਜੇ ਉੱਥੇ ਚੰਦਰ ਸ਼ੇਖਰ ਆਜ਼ਾਦ ਸੀ ਤਾਂ ਇਸ਼ਫਾਕ ਖੁੱਲਾ ਵੀ ਨਾਲ ਸੀ ਉਹ ਕ੍ਰਾਂਤੀਕਾਰੀਆਂ ਦੇ ਵਿੱਚ, ਭਗਤ ਸਿੰਘ ਵੀ ਨਾਲ ਸੀ ਉਹਨਾਂ ਕ੍ਰਾਂਤੀਕਾਰੀਆਂ ਦੇ ਵਿੱਚ, ਤੇ ਹੋਰ ਕਿੰਨੀ ਜਿਹੜੇ ਆਪਾਂ ਨਾ ਗਿਣਾ ਸਕਦੇ ਹਾਂ, ਈਵਨ ਜਿਹੜੀ ਗਦਰ ਲਹਿਰ ਸੀ ਉੱਥੇ ਨਾ ਗਿਣਾ ਸਕਦੇ ਜਿਹੜੀ ਸਾਂਝੀ ਲੜੀ। ਮਕਸਦ ਤਾਂ ਉੱਥੇ ਉਹ ਸੀ ਕਿ ਅੰਗਰੇਜ਼ਾਂ ਨੂੰ ਜਿਹੜਾ ਹੈਗਾ ਇੱਥੋਂ ਕੱਢਣਾ, ਭਾਰਤ ਨੂੰ ਆਜ਼ਾਦ ਹੋਣਾ, ਇੱਕ ਵੱਡਾ ਹਿੰਦੁਸਤਾਨ ਸੀਗਾ, ਵੱਡਾ ਦੇਸ਼ ਸੀਗਾ, ਇੱਕ ਵੱਡੀ ਨੇਸ਼ਨ ਸੀ, ਤੇ ਚਲੋ ਉਸ ਵੇਲੇ ਤਾਂ ਇੱਕ ਤਰੀਕੇ ਦੀ ਆਪਾਂ ਕਹਿੰਦੇ ਹਾਂ ਕਿ ਸਾਊਥ ਏਸ਼ੀਆਈ ਜਿਹੜਾ ਇਹ ਸੀ ਸਾਰਾ, ਤੇ ਪਰ ਉਸ ਤੋਂ ਬਾਅਦ ਇਹ ਇੱਕੋ ਦਮ ਜਿਹੜੀ ਇਹ ਗੱਲ ਕਿੱਥੋਂ ਆ ਗਈ, ਤੇ ਇਹ ਨੀ ਹੁੰਦਾ ਕਿ ਰਾਤੇ ਰਾਤ ਕਿਸੇ ਨੂੰ ਫੁਰਨਾ ਫੁਰਿਆ ਕਿ ਆਹ ਗੱਲ ਚਲਾ ਜਾਓ ਤੇ ਉਹ ਚੱਲ ਜੂਗੀ, ਉਹ ਇਹਦੇ ਪਿੱਛੇ ਲੰਬੀਆਂ ਜਿਹੜੀਆਂ ਨੇ ਗੱਲਾਂ ਨੇ। ਤੇ ਜਦੋਂ 1905 ਦੇ ਵਿੱਚ ਬੰਗਾਲ ਦਾ ਬਟਵਾਰਾ ਹੋਇਆ ਤੇ ਉੱਥੇ ਵੀ ਫਿਰ ਰਾਇਟਸ ਸ਼ੁਰੂ ਹੋਏ, ਤੇ ਉਦੋਂ ਬਾਅਦ ਮੁਹੰਮਦ ਅਲੀ ਜਿੰਨਾ ਜਿਹੜਾ ਕਾਂਗਰਸ ਦਾ ਵੱਡਾ ਲੀਡਰ ਸੀ ਤੇ ਉਹ ਦੂਜੇ ਪਾਸੇ ਤੁਰੇ, ਫਿਰ ਉਹ ਹਾਲਾਂਕਿ ਸ਼ੁਰੂ ਤੋਂ ਉਹ ਵਿਰੋਧ ਕਰਦੇ ਆਏ ਤੇ ਉਹ ਕਾਂਗਰਸ ਤੋਂ ਵੱਖਰਾ, ਫਿਰ ਮੁਸਲਿਮ ਆਲ ਇੰਡੀਆ ਮੁਸਲਿਮ ਲੀਗ ਬਣ ਗਈ, ਉੱਤੋਂ ਹਿੰਦੂ ਮਹਾਸਭਾ ਬਣ ਗਈ, ਤੇ ਇੱਥੋਂ ਤੱਕ ਕਿ ਉਸ ਵੇਲੇ ਜਿਹੜੇ ਆਰੀਆ ਸਮਾਜੀ ਲੀਡਰ ਸੀ ਇਹ ਚ ਲਾਜਪਤ ਰਾਏ ਵੀ ਸੀ, ਜਿਹਦੇ ਜਿਹੜਾ ਸੈਮਨ ਕਮਿਸ਼ਨ ਵਾਲੇ ਲਾਠੀਚਾਰਜ ਤੋਂ ਬਾਅਦ ਜਿਹਦੀ ਮੌਤ ਹੋ ਗਈ ਸੀ, ਉਹਨੇ ਤਸਲੀਮ ਕੀਤਾ ਕਿ ਹਾਂ ਟੂ ਨੇਸ਼ਨ ਥਿਉਰੀ ਇਹ ਠੀਕ ਹੈ। ਸਾਵਰਕਰ ਨੇ ਤਸਲੀਮ ਕੀਤਾ ਕਿ ਟੂ ਨੇਸ਼ਨ ਥਿਉਰੀ ਠੀਕ ਹੈ। ਸਾਵਰਕਰ ਨੇ ਤਾਂ ਵੀ ਕਿਹਾ ਕਿ ਸਾਨੂੰ ਜਿਨ੍ਹਾਂ ਦੀ ਇਹਦੇ ਨਾਲ ਕੋਈ ਪ੍ਰੋਬਲਮ ਨਹੀਂ ਹੈ ਜਿਹੜੀ ਉਹਦੇ ਚ ਇੱਕ ਗੱਲ ਜਿਹੜੀ ਜਿਨ੍ਹਾਂ ਦੀ ਜਿਹੜੀ ਸਟੇਟਮੈਂਟ ਹੁਣ ਵੀ ਬੁੱਕਸ ਦੇ ਵਿੱਚ ਉਹ ਮਿਲਦੀ ਹੈ ਤੁਹਾਨੂੰ, ਜਿਹੜੀ ਇੱਕ ਹਿਸਟੋਰੀਕਲ ਸਟੇਟਮੈਂਟ ਹੈ, ਉਹ ਕਹਿੰਦਾ ਸੀ ਵੀ ਤੁਸੀਂ ਟੂ ਨੇਸ਼ਨ ਥਿਉਰੀ ਸਾਨੂੰ ਦਿਓ ਪਰ ਪੰਜਾਬ ਤੇ ਬੰਗਾਲ ਦੀ ਤਕਸੀਮ ਨਾ ਕਰੋ, ਇੱਥੇ ਸਾਨੂੰ ਕੋਈ ਪ੍ਰੋਬਲਮ ਨਹੀਂ, ਇੱਥੇ ਸਾਰੀਆਂ ਜਿਹੜੀਆਂ ਕੌਮਾਂ ਨੇ ਉਹ ਰਹਿਣਗੀਆਂ ਇਸੇ ਤਰ੍ਹਾਂ ਹੀ ਰਹਿਣਗੀਆਂ। ਤੇ ਪਰ ਕਿਉਂਕਿ ਉਹ ਨਾ ਉਹ ਹਿੰਦੂ ਮਹਾਸਭਾ ਨੂੰ ਬਾਰਾ ਖਾਂਦੀ ਸੀ ਇਹ ਗੱਲ, ਕਿਉਂਕਿ ਉਹ ਵੱਡੀ ਤਰ੍ਹਾਂ ਸਮਝਦੀ ਸੀ ਹਿੰਦੂ ਮਹਾਸਭਾ ਤਾਂ ਉਸ ਤੋਂ ਮੁਸਲਿਮ ਲੀਗ ਤੋਂ ਆਪਣੇ ਆਪ ਨੂੰ, ਫਿਰ ਉਹ ਹੌਲੀ ਹੌਲੀ ਹੌਲੀ ਹੌਲੀ ਉਧਰੋਂ ਕਾਂਗਰਸ ਇੱਥੇ ਮਿੱਟੀ ਪਾਉਂਦੀ ਗਈ। ਕਾਂਗਰਸ ਨੇ ਤਾਂ ਬਿਲਕੁਲ ਲਾਸਟ ਤੇ ਜਾ ਕੇ ਤਸਲੀਮ ਕੀਤੀ ਨਾ ਇਹ ਗੱਲ ਕਿ ਹਾਂ ਪਾਕਿਸਤਾਨ ਵਾਲੀ ਗੱਲ, ਤੇ ਉਧਰੋਂ ਜਦੋਂ 1940 ਦੇ ਵਿੱਚ ਮੁਸਲਿਮ ਲੀਗ ਦਾ ਸੈਸ਼ਨ ਹੋ ਰਿਹਾ ਲਾਹੌਰ ਦੇ ਵਿੱਚ, ਤੇ ਕਾਂਗਰਸ ਦਾ ਜਿਹੜਾ ਹੈਗਾ ਸੈਸ਼ਨ ਇੱਧਰ ਉਦੋਂ ਹੋ ਰਿਹਾ ਯੂਪੀ ਦੇ ਵਿੱਚ, ਤੇ ਹੁਣ ਉਸ ਸੈਸ਼ਨ ਦੇ ਵਿੱਚ ਜਿਹੜਾ ਜਿਹੜੀ ਕਾਂਗਰਸ ਹੈ ਇਹਦੇ ਵਿੱਚ ਉਸ ਵੇਲੇ ਸਿੱਖ ਲੀਡਰ ਵੀ ਨੇ ਤੇ ਮੁਸਲਿਮ ਲੀਡਰ ਵੀ ਨੇ, ਤੇ ਉਹ ਸਾਰੇ ਉੱਥੇ ਸ਼ਾਮਿਲ ਨੇ, ਉਹ ਹੋਰ ਤਰੀਕੇ ਦੇ ਨਾਲ ਜਿਹੜੀਆਂ ਗੱਲਾਂ ਕਰ ਰਹੇ ਨੇ। ਤੇ ਦੂਜੇ ਪਾਸੇ ਇੱਥੇ ਜਿਹੜਾ ਹੈਗਾ ਜਿਨ੍ਹਾਂ ਜਿਹੜੇ ਨੇ ਉਹ ਲਾਹੌਰ ਦੇ ਵਿੱਚ ਲਿਆਕਤ ਅਲੀ ਖਾਨ ਤੇ ਜਿਨ੍ਹਾਂ ਇਹ ਆਪਣੇ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਕਰ ਰਹੇ ਨੇ, ਪਰ ਉਦੋਂ ਤੱਕ ਵੀ ਕੋਈ ਇਹ ਗੱਲ ਨਹੀਂ ਸੀ ਕਿ ਜਿਹੜੀ ਇਹ ਮਾਰ ਮਰਾਈ ਵਾਲੀ ਜਾਂ ਇਹਨੂੰ ਪੋਲੀਟੀਕਲ ਪੈਟਰਨੇਜ ਦੇਣੀ ਹੈ ਕਿਸੇ ਨੇ, ਤੇ ਜਦਕਿ ਬਾਅਦ ਦੇ ਵਿੱਚ ਫਿਰ ਪੋਲੀਟੀਕਲ ਪੈਟਰਨੇਜ ਵੱਡੀ ਮਿਲੀ। ਹਾਲਾਂਕਿ ਸਭ ਤੋਂ ਪਹਿਲਾਂ ਇੰਸੀਡੈਂਟ ਤਾਂ ਉਹ ਕਹਿੰਦੇ ਆ ਕਿ ਕੁਹਾਟ ਦੇ ਵਿੱਚ ਹੋਇਆ ਜਦੋਂ ਇਹ ਗੱਲ ਚੱਲੀ ਤੇ ਜਿਹੜਾ ਉੱਥੇ ਹਿੰਦੂਆਂ ਦੇ ਖਿਲਾਫ ਮੁਸਲਮਾਨਾਂ ਨੇ ਜਿਹੜੇ ਸੀ ਉਹ ਰਾਇਟਸ ਕੀਤੇ, ਤੇ ਜਿਹਦਾ ਫਿਰ ਇੱਕ ਰਿਐਕਸ਼ਨ ਬਾਅਦ ਦੇ ਵਿੱਚ ਉਹ ਲੇਟ ਹੋਇਆ, ਪਰ ਜਦੋਂ ਇਹ ਅਵਾਰਡ ਹੋ ਗਿਆ ਉਸ ਤੋਂ ਬਾਅਦ ਇਹ ਸਾਰਾ ਬਹੁਤ ਤੇਜ਼ ਹੋ ਗਿਆ, ਜਿਸ ਕਰਕੇ ਫਿਰ ਪ੍ਰਵਾਈਨ ਕੀਤੀ। ਹਾਲਾਂਕਿ ਚਲੋ ਸੇਮ ਪਿੰਡ ਦੇ ਵਿੱਚ ਜਾਂ ਸੇਮ ਉੱਥੇ ਮੁਹੱਲੇ ਦੇ ਵਿੱਚ ਇੱਦਾਂ ਦਾ ਕਿਤੇ ਨਹੀਂ ਹੋਇਆ ਕਿ ਉਹਨਾਂ ਨੇ ਉਹ ਮਾਰਿਆ, ਪਰ ਉਹਨਾਂ ਨੇ ਜਿਹੜੇ ਦੂਸਰੇ ਥਾਵਾਂ ਤੋਂ ਜਾ ਕੇ ਦੂਜੇ ਥਾਂ ਤੇ ਲੁੱਟਾਂ ਖੁਆਂ ਕਰਦੇ ਰਹੇ, ਇਹ ਸਾਰਾ ਕੁਛ ਹੁੰਦਾ ਰਿਹਾ, ਉਹਨੂੰ ਫਿਰ ਰੋਕਣਾ ਬਹੁਤ ਮੁਸ਼ਕਲ ਜਿਹੜਾ ਸੀ ਉਹ ਹੋ ਗਿਆ। ਪੰਜਾਬ ਭਾਵੇਂ ਦੇਖੋ 14 ਤੇ ਬੰਦਾਂ ਦੀ ਰਾਤ ਨੂੰ ਜਿਹੜਾ ਸੀਗਾ ਉਹ ਆਜ਼ਾਦੀ ਮਿਲ ਗਈ ਤੇ ਲੋਕ ਜਸ਼ਨ ਵੀ ਮਨਾਉਣ ਲੱਗ ਗਏ, ਤੇ ਜਿਹੜਾ ਸੈਂਟਰਲ ਹਾਊਸ ਉਦੋਂ ਨੈਸ਼ਨਲ ਅਸੈਂਬਲੀ ਦਾ ਉੱਥੇ ਯੂਨੀਅਨ ਜੈਕ ਉਤਾਰ ਕੇ ਤਿਰੰਗਾ ਵੀ ਲਹਿਰਾ ਦਿੱਤਾ ਗਿਆ, ਤੇ ਲਾਰਡ ਮਾਊਂਟਬੈਟਨ ਨੇ ਜਿਹੜਾ ਸੀ ਉਹ ਸਾਰਾ ਜਵਾਹਰ ਲਾਲ ਨਹਿਰੂ ਦੇ ਹਵਾਲੇ ਕਰਤਾ। ਉਧਰੋਂ ਇਸੇ ਤਰ੍ਹਾਂ ਜਿਹੜਾ ਸੀਗਾ ਪਾਕਿਸਤਾਨ ਦੇ ਵਿੱਚ ਇੱਕ ਦਿਨ ਪਹਿਲਾਂ ਇਹ ਸਾਰਾ ਕੁਛ ਹੋਇਆ, ਤੇ ਪਰ ਇਹ ਵੀ ਕਿਉਂਕਿ ਉਸ ਤੋਂ ਪਹਿਲਾਂ ਜਿਹੜੇ ਦੰਗੇ ਜਿਹੜੇ ਸ਼ੁਰੂ ਹੋ ਚੁੱਕੇ ਸੀ ਤੇ ਉਹ ਕਿਤੇ ਜਿਹੜਾ ਰੁਕਣ ਦਾ ਨਾਂ ਨਹੀਂ ਸੀ ਲੈ ਰਹੇ, ਤੇ ਉਦੋਂ ਬਾਅਦ ਵੀ ਜਿਸ ਸਪੀਡ ਦੇ ਨਾਲ ਉਹ ਸ਼ੁਰੂ ਹੋਏ ਤੇ ਉਸ ਜਿਹੜੀ ਸਪੀਡ ਦੇ ਨਾਲ ਫਿਰ ਉਹ ਬੰਦ ਨਹੀਂ ਹੋਏ, ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਜਿਹੜਾ ਆਰਮੀ ਕੋਲੇ ਕਿਤੇ ਪਹੁੰਚਿਆ ਕਿਤੇ ਹੋਇਆ, ਕਿਤੇ ਬਹੁਤ ਸਾਰੀਆਂ ਥਾਵਾਂ ਐਸੀ ਸੀ ਜਿੱਥੇ ਪੁਲਿਸ ਦੰਗਾਕਾਰੀਆਂ ਦੀ ਸਪੋਰਟ ਕਰਦੀ ਰਹੀ, ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਪ੍ਰਿੰਸਲੀ ਸਟੇਟ ਸੀ ਇੱਧਰ ਤੇ ਖਾਸ ਕਰਕੇ ਜਿਹੜੀਆਂ ਸਿੱਖ ਸਟੇਟ ਸੀ ਜਿਹਦੇ ਚ ਪਟਿਆਲਾ ਸੀ ਨਾਭਾ ਸੀ ਜਾਂ ਹੋਰ, ਇਹਨਾਂ ਨੇ ਵੀ ਕਿਤੇ ਉਸ ਵੇਲੇ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਿਹੜੇ ਇੱਧਰੋਂ ਮੁਸਲਮਾਨਾਂ ਦਾ ਕਤਲੇਆਮ ਹੋ ਰਿਹਾ ਸੀ, ਤੇ ਸਗੋਂ ਜੇ ਕੋਈ ਬਚੇਦਾ ਸਿਰਫ ਮਲੇਰਕੋਟਲਾ ਦੇ ਵਿੱਚ ਬਚੇ, ਉਹ ਵੀ ਇੱਕ ਉਹਦੇ ਪਿੱਛੇ ਇੱਕ ਧਾਰਮਿਕ ਜਿਹੜਾ ਸਲੋਗਨ ਸੀ ਹਾਜ਼ਰ ਨਾਰੇ ਵਾਲਾ ਤੇ ਉਹਦੇ ਕਰਕੇ, ਅਦਰਵਾਈਜ਼ ਜਿਹੜਾ ਸੀਗਾ ਉਹ ਇਸ ਤਰ੍ਹਾਂ ਦਾ ਤਰੀਕੇ ਦਾ ਇੱਕ ਦੂਜੇ ਦੇ ਗਲ ਮਰਦੇ ਰਹੇ ਕਿ ਉਹ ਤਾਂ ਉਹ ਪਿੰਡ ਵਾਲੇ ਮਾਰ ਗਏ ਜੀ ਇਹ ਕਰ ਗਿਆ ਜੀ, ਇਸ ਤਰ੍ਹਾਂ ਦਾ ਉਸ ਵੇਲੇ ਕੋਈ ਪੀਸ ਮੂਵਮੈਂਟ ਚੱਲੀ ਨੀ। ਹਾਂ ਇੰਡੀਵਿਜੁਅਲ ਲੈਵਲ ਤੇ ਜਿਹੜਾ ਸੀ ਉਹ ਬਹੁਤ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਲੋਕ ਬਚਾਏ ਵੀ, ਲੋਕ ਘਰਾਂ ਚ ਵੀ ਰੱਖੇ, ਪਨਾਹ ਵੀ ਦਿੱਤੀ, ਇਹ ਇਹ ਇਹ ਸਾਰਾ ਕੁਛ ਇਹ ਹੋਇਆ। ਇਹਦੀਆਂ ਕਹਾਣੀਆਂ ਬਹੁਤ ਲੇਟ ਸਾਹਮਣੇ ਆਈਆਂ ਤੇ ਹਾਲਾਂਕਿ ਇਹ ਕਹਾਣੀਆਂ ਜਿਹੜੀਆਂ ਨੇ ਮੈਂ ਸਮਝਦਾ ਕਿ ਪੈਰਲਲ ਜਿਹੜੀਆਂ ਚੱਲਣੀਆਂ ਚਾਹੀਦੀਆਂ ਸੀ, ਇਹ ਸਿਰਫ ਮਾਰਿਆ ਨੀ ਇੱਕ ਦੂਜੇ ਨੂੰ ਬਚਾਇਆ। ਮੈਂ ਹੁਣ ਦੇਖਦਾ ਕਈ ਵਾਰੀ ਕਿਉਂਕਿ ਹੁਣ ਤਾਂ ਸੋਸ਼ਲ ਮੀਡੀਆ ਤੇ ਬਹੁਤ ਸਰਗਰਮ ਹੋ ਗਏ, ਉਧਰੋਂ ਪਾਕਿਸਤਾਨ ਪੰਜਾਬ ਦੇ ਵਿੱਚੋਂ ਜਿਹੜੇ ਉੱਥੋਂ ਦੇ ਕੋਈ ਫਨਕਾਰ ਨੇ ਜਾਂ ਅੱਜ ਕੱਲ ਜਿਹੜੇ ਨਵੇਂ ਜਿਹੜੇ ਇੱਦਾਂ ਦੇ ਇਨਫਲੂਐਂਸਰ ਨੇ ਉਹ ਵੀ ਇੱਦਾਂ ਦੀਆਂ ਕਹਾਣੀਆਂ ਲੈ ਕੇ ਆ ਰਹੇ ਨੇ ਕਿ ਦੇਖੋ ਉੱਥੇ ਆ ਬੱਚਿਆਂ ਨੂੰ, ਮੁਸਲਿਮ ਬੱਚਿਆਂ ਨੂੰ, ਮੁਸਲਿਮ ਬੱਚੀਆਂ ਨੂੰ ਬਚਾਇਆ, ਇੱਕ ਸਿੱਖ ਪਰਿਵਾਰ ਨੇ ਬਚਾਇਆ, ਕਿਵੇਂ ਬਚਾਇਆ, ਤੇ ਇਹ ਸਾਰੀ ਗੁਲਜ਼ਾਰ ਸਿੰਘ ਸੰਧੂ ਇੱਕ ਆਪਣੇ ਜਿਹੜੀ ਆ ਉਹ ਪਿੰਡ ਦੀ ਜਿਹੜੀ ਆ ਉਹ ਗੱਲ ਸੁਣਾਉਂਦੇ ਹੁੰਦੇ ਨੇ ਕਿ ਕਿਸ ਤਰੀਕੇ ਦਾ ਉੱਥੇ ਜਿਹੜਾ ਸੀ ਉਹ ਪੂਰੇ ਪਰਿਵਾਰ ਦੀਆਂ ਜਿਹੜੀਆਂ ਉਹਦੀਆਂ ਜਿਹੜੀਆਂ ਧੀਆਂ ਸੀਗੀਆਂ, ਇੱਕ ਧੀ ਸੀ ਇੱਕ ਨੂੰਹ ਸੀ, ਉਹਨਾਂ ਨੂੰ ਕਿਸ ਤਰ੍ਹਾਂ ਸ਼ੈਲਟਰ ਦਿੱਤੀ, ਤੇ ਸੋ ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਜਿੱਥੇ ਉਹ ਬਚਾਇਆ ਗਿਆ। ਇੱਕ ਗੱਲ ਜਿਹੜੀ ਇਹਦੇ ਚ ਹੋਰ ਹੈ ਜਿਹੜੀ ਇਹ ਸਮਝਣ ਵਾਲੀ ਕਿ ਜਿਹੜੀ ਲਾਈਨ ਇੱਦਾਂ ਕਿਵੇਂ ਖਿੱਚੀ ਗਈ, ਇਹ ਜਿਹੜੀ ਗੱਲ ਹੈ ਇਹਨੂੰ ਬਚਾਉਣ ਵਾਲੀ ਜਿਹੜੀ ਲੋੜ ਹੈ। ਲਾਹੌਰ ਜਿਹੜਾ ਸੀ ਇਹ ਜਿਹੜਾ ਇੰਡੀਅਨ ਪੰਜਾਬ ਤੋਂ ਲਾਹੌਰ ਬਾਹਰ ਕਿਵੇਂ ਰਹਿ ਗਿਆ, ਐਡਾ ਵੱਡਾ ਜਿਹੜਾ ਸੈਂਟਰ ਸੀ ਜਿੱਥੇ ਕੋਈ ਖਾਲਸਾ ਰਾਜ ਦੀ ਜਿਹੜੀ ਰਾਜਧਾਨੀ ਸੀ ਤੇ ਸਰਕਾਰੇ ਖਾਲਸਾ ਦਾ ਜਿਹੜਾ ਵੱਡਾ ਸੈਂਟਰ ਉਹ ਸੀ, ਇਤਿਹਾਸਕ ਗੁਰਦੁਆਰਾ ਸਾਹਿਬਾਨ ਉੱਥੇ ਸੀ, ਤੇ ਬਹੁਤ ਸਾਰੀਆਂ ਜਿਹੜੀਆਂ ਹਿੰਦੂ ਸਿੱਖਾਂ ਦੇ ਜਿਹੜੇ ਮੋਨੂਮੈਂਟ ਸੀਗੇ ਉਹ ਲਾਹੌਰ ਦੇ ਵਿੱਚ ਸੀ, ਤੇ ਵੱਡੇ ਪੰਜਾਬ ਦੇ ਉਸਰਈਏ ਉਹ ਵੀ ਭਾਵੇਂ ਜਿਹੜਾ ਸੀ ਸਰ ਗੰਗਾ ਰਾਮ ਹੋਣ ਤੇ ਸਰ ਸ਼ੋਕੂ ਕਾਨੂੰਨ ਹੋਰ ਸਰ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਯਾਦਾਂ ਨੇ ਦਿਆਲ ਸਿੰਘ ਮਜੀਠੀਆ ਹੋਣ ਤੇ ਉਹ ਉੱਥੇ ਪਈਆਂ ਸੀ ਤੇ ਪਰ ਹੁਣ ਇਹਦਾ ਜਿਹੜਾ ਇੱਕ ਉਹੀ ਜਿਹੜਾ ਇੱਕ ਪੋਲੀਟੀਕਲ ਜਿਹੜੀ ਮੈਂ ਗੱਲ ਕਰਦਾ ਕਿ ਕਿਸ ਤਰ੍ਹਾਂ ਇਹ ਗੱਲ ਬਣੀ ਹੁਣ ਇਹ ਗੱਲ ਕਿੱਥੇ ਜਾ ਕੇ ਜੁੜਦੀ ਹੈ ਜਿਹੜੀ ਤੁਹਾਡੀ ਡੈਮੋਗ੍ਰਾਫਿਕਲੀ ਤੁਸੀਂ ਕਿਵੇਂ ਵੀਕ ਰਹਿ ਜਾਂਦੇ ਹੋ ਕਿਵੇਂ ਕਮਜ਼ੋਰ ਰਹਿ ਜਾਂਦੇ ਜਦੋਂ ਨੇਸ਼ਨ ਦੀ ਗੱਲ ਜਦੋਂ ਤੁਹਾਡੇ ਰਿਲੀਜਨ ਨਾਲ ਨੇਸ਼ਨ ਨੂੰ ਜੋੜ ਦਿੱਤਾ ਜਾਂਦਾ ਉਹਦਾ ਕੀ ਕਾਰਨ ਇਹ ਬਹੁਤ ਸਾਰੇ ਸਵਾਲ ਨੇ ਗੌਤਮ ਜੀ ਜਿਹੜੇ ਆਪਾਂ ਚਲੋ ਆ ਸਾਡੀ ਇਸ ਗੱਲ ਵਾਸਤੇ ਆਪਾਂ ਇਹਨਾਂ ਨੂੰ ਹੱਲ ਨਹੀਂ ਕਰ ਸਕਦੇ ਨਾ ਇਹਨਾਂ ਦੀ ਵਿਆਖਿਆ ਕਰ ਸਕਦੇ ਤੇ ਪਰ ਇਹ ਜਿਹੜੀ ਗੱਲ ਹੈ ਕਿ ਵੀ ਕੀ ਸਿਰਫ ਰਿਲੀਜਨ ਨੂੰ ਉਦੋਂ ਨੇਸ਼ਨ ਮੰਨ ਲਿਆ ਗਿਆ ਕੀ ਪੰਜਾਬੀ ਨੂੰ ਨੇਸ਼ਨ ਨਹੀਂ ਮੰਨਿਆ ਗਿਆ ਤੇ ਇਹ ਕਾਰਨ ਹੋ ਗਿਆ ਤੇ ਜਾਂ ਜਿਹੜੀ ਇੱਕ ਪ੍ਰਪੋਜ਼ਲ ਜਿਨ੍ਹਾਂ ਦੀ ਸੀ ਕਿ ਪੰਜਾਬ ਜਿਹੜਾ ਸੀ ਉਹਨੂੰ ਅੱਡ ਨਾ ਕੀਤਾ ਜਾਵੇ ਉਹਨੂੰ ਵੰਡਿਆ ਨਾ ਜਾਵੇ ਸਾਨੂੰ ਦੇ ਦਿੱਤਾ ਜਾਵੇ ਮੁਸਲਿਮ ਲੀਗ ਨੂੰ ਤੇ ਇੱਕ ਜਿਹੜੀ ਗੱਲ ਜਿਹੜੀ ਬਹੁਤ ਕਿਤੇ ਨਾ ਕਿਤੇ ਨਹੀਂ ਪੋਲੀਟੀਕਲੀ ਹੁੰਦੀ ਉਹ ਬਹੁਤ ਇੰਪੋਰਟੈਂਟ ਗੱਲ ਉਹ ਹੈ ਕਿ ਉਸ ਵੇਲੇ ਇੱਕ ਜਿਹੜਾ ਸੀਪੀਆਈ ਨੇ ਕਿਉਂਕਿ ਉਸ ਵੇਲੇ ਸੀਪੀਆਈ ਨੇ ਇੱਕ ਸਟੇਟਸ ਪੇਪਰ ਤਿਆਰ ਕੀਤਾ ਇੱਕ ਹੋਮਲੈਂਡ ਦਾ ਤੇ ਹਾਲਾਂਕਿ ਮਾਸਟਰ ਤਾਰਾ ਸਿੰਘ ਵਰਗੇ ਜਿਹੜੇ ਲੀਡਰ ਸੀ ਉਹ ਬਾਅਦ ਦੇ ਵਿੱਚ ਚਲੋ ਉਹਨਾਂ ਦੀ ਮਜ਼ਬੂਰੀ ਹੋ ਗਈ ਕਿ ਉਹ ਕਿੱਥੇ ਜਾਣ ਤੇ ਉਹ ਜਿਹੜਾ ਸੀਗਾ ਉਹ ਇੱਕ ਪੈਡੀਗਰੀ ਦੀ ਸਾਂਝ ਦੇ ਨਾਲ ਉਹ ਟੁੱਟ ਵੀ ਨਹੀਂ ਸਕਦੇ ਜਿਹੜੇ ਆਪਣੇ ਹਿੰਦੂਆਂ ਨਾਲੋਂ ਕਹਿ ਲਓ ਜੇ ਆਪਾਂ ਬਿਲਕੁਲ ਉਵੇਂ ਉਸ ਗੱਲ ਤੇ ਰਿਲੀਜਨ ਦੇ ਲੈਵਲ ਤੇ ਗੱਲ ਕਰਨੀ ਹੋਵੇ ਜਾਂ ਰਿਲੀਜੀਅਸ ਕਲਚਰ ਦੇ ਲੈਵਲ ਤੇ ਗੱਲ ਕਰਨੀ ਹੋਵੇ ਤੇ ਪਰ ਉਹਨਾਂ ਨੇ ਸੀਪੀਆਈ ਨੇ ਇੱਕ ਸਿੱਖ ਹੋਮਲੈਂਡ ਦਾ ਕੰਸੈਪਟ ਦਿੱਤਾ ਉਹ ਅੱਜ ਵੀ ਜੋ ਪੇਪਰ ਜੇ ਤੁਸੀਂ ਪੜ੍ਹੋ ਤਾਂ ਉਹਦੇ ਚ ਕਾਫੀ ਜਿਹੜੀਆਂ ਗੱਲਾਂ ਰੌਚਕ ਵੀ ਨੇ ਤੇ ਇਹ ਵੀ ਲੱਗਦਾ ਕਿ ਕਮਿਊਨਿਸਟ ਪਾਰਟੀ ਇਹ ਕਹਿ ਰਹੀ ਹੈ ਕਿ ਜੇ ਤੁਸੀਂ ਫਾਰਮੂਲਾ ਦੇਣਾ ਹੀ ਆ ਤਾਂ ਅਗਲਾ ਹੈਗਾ ਥ੍ਰੀ ਨੇਸ਼ਨ ਦਾ ਦਿਓ ਤੇ ਉਹਨਾਂ ਨੇ ਉਹ ਕਿਹਾ ਕਿ ਏਦਾਂ ਦੀ ਜਿਹੜੀ ਲੈਂਡ ਦਿਓ ਜਿੱਥੇ ਜਿਹੜੇ ਹੈਗੇ ਆ ਸਿੱਖ ਸਿਧਾਂਤ ਦੇ ਮੁਤਾਬਕ ਜਾਂ ਸਿੱਖ ਗੁਰੂਆਂ ਦੇ ਸਿਧਾਂਤ ਦੇ ਮੁਤਾਬਕ ਹਿੰਦੂ ਮੁਸਲਿਮ ਸਿੱਖ ਇਹ ਸਾਰੇ ਇਕੱਠੇ ਰਹਿਣ ਤੇ ਜਿਹਦਾ ਨਾਂ ਸਿੱਖ ਹੋਮਲੈਂਡ ਹੋਵੇ ਉੱਥੇ ਕੌਣ ਪ੍ਰਾਈਮ ਮਿਨਿਸਟਰ ਹੋਵੇ ਕੌਣ ਹੋਵੇ ਉਹਦੇ ਚ ਮਸਲਾ ਨਹੀਂ ਉਹ ਬਾਅਦ ਦੀ ਗੱਲ ਹੈ ਪਰ ਉਹ ਗੱਲ ਉਹਨਾਂ ਦੀ ਨਹੀਂ ਚੱਲੀ ਤੇ ਉਸਦਾ ਫਿਰ ਵਿਰੋਧ ਵੱਡੀ ਪੱਧਰ ਤੇ ਹਿੰਦੂ ਮਹਾਂਸਭਾ ਵੱਲੋਂ ਵੀ ਹੋਇਆ ਤੇ ਮੁਸਲਿਮ ਲੀਗ ਵੱਲੋਂ ਵੀ ਹੋਇਆ ਤੇ ਉਹ ਗੱਲ ਜਿਹੜੀ ਚੱਲੀ ਨਹੀਂ ਤੇ ਕਮਾਲ ਦੀ ਗੱਲ ਹੈ ਕਿ ਸਿੱਖ ਲੀਡਰਾਂ ਨੇ ਵੀ ਰੈਕਗਨਾਈਜ਼ ਨਹੀਂ ਕੀਤਾ ਉਸ ਜਿਹੜਾ ਸੀਗਾ ਡਾਕੂਮੈਂਟ ਨੂੰ ਅਜੇ ਵੀ ਉਹ ਡਾਕੂਮੈਂਟ ਹੈਗਾ ਤੇ ਤੁਸੀਂ ਦੇਖਣਾ ਹੋਵੇ ਕਿਤਾਬ ਹੈ ਬਕਾਇਦਾ ਜਿਹਦੇ ਵਿੱਚ ਉਹ ਪੂਰਾ ਛਾਪਿਆ ਹੋਇਆ ਹੈਗਾ ਤੇ ਹਾਲਾਂਕਿ ਉਹਨੂੰ ਤਿਆਰ ਕਰਨ ਵਾਲੇ ਜਿਹੜਾ ਸੀਗਾ ਯੂਪੀ ਬੰਗਾਲ ਦੇ ਨਾਲ ਸੰਬੰਧਿਤ ਲੀਡਰ ਸੀ ਪੰਜਾਬ ਦੇ ਲੀਡਰ ਵੀ ਸੀ ਜਿਹੜੇ ਉਸਨੇ ਬਣੇ ਪੀ ਸੀ ਜੋਸ਼ੀ ਵਰਗੇ ਤੇ ਹੁਣ ਮਸਲਾ ਇਹ ਸੀਗਾ ਕਿ ਜਿਹੜੀ ਇਹ ਲਾਈਨ ਕਿਵੇਂ ਖਿੱਚੀ ਗਈ ਕਮਾਲ ਦੀ ਗੱਲ ਤਾਂ ਹੈ ਕਿ 15 ਅਗਸਤ ਨੂੰ ਦੇਸ਼ ਆਜ਼ਾਦ ਹੋਇਆ ਤੇ 17 ਅਗਸਤ ਤੱਕ ਜਿਹੜਾ ਗੁਰਦਾਸਪੁਰ ਸੀ ਉਹ ਪਾਕਿਸਤਾਨ ਚ ਸੀ ਫਿਰ ਉਹਨੂੰ ਦੁਬਾਰਾ ਰਿਅਲਾਈਜ਼ ਕੀਤਾ ਉਹਦੇ ਚ 2-3 ਕਾਰਨ ਸੀ ਤੇ ਇਸੇ ਤਰ੍ਹਾਂ ਜਦੋਂ ਇਹ ਬਣਿਆ ਰੈਡਕਲਿਫ ਕੋਲ ਜਦੋਂ ਇਹ ਪ੍ਰਪੋਜ਼ਲ ਗਈ ਤਾਂ ਉਹਨੇ ਵੇਖਿਆ ਕਿ ਸਿੱਖਾਂ ਦੀ ਤਾਂ ਕਿਤੇ ਬਹੁ ਗਿਣਤੀ ਬਣਦੀ ਨਹੀਂ ਸੀ ਪੂਰੇ ਪੰਜਾਬ ਦੇ ਵਿੱਚ ਤਰਨ ਤਾਰਨ ਤੇ ਜਗਰਾਉਂ ਦੇ ਵਿੱਚ 2 ਥਾਂ ਦੇ ਉੱਤੇ ਜਿਹੜੀ ਉਹਨਾਂ ਦੀ ਬਹੁ ਗਿਣਤੀ ਬਣਦੀ ਸੀ ਤੇ ਕਿਉਂਕਿ ਜਦੋਂ ਇਹ ਗੱਲ ਆ ਗਈ ਜਦੋਂ ਸਿਰਾਂ ਦੀ ਗਿਣਤੀ ਹੋਣ ਲੱਗ ਗਈ ਡੈਮੋਗ੍ਰਾਫਿਕਲੀ ਤੇ ਇਹ ਇਹ ਜਿਹੜੀ ਸੀ ਇਹ ਪਾਰਟੀਸ਼ਨ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਇਸ ਗੱਲ ਨੇ ਕੀਤਾ ਜਦੋਂ ਫਾਰਮੂਲਾ ਏਦਾਂ ਫਾਰਮੂਲੇਸ਼ਨ ਕੀਤੀ ਗਈ ਕਿ ਕਿੱਥੇ ਕਿਹਦੀ ਗਿਣਤੀ ਜਿਹੜਾ ਹੈ ਜ਼ਿਆਦਾ ਤੇ ਇਹਦਾ ਮਤਲਬ ਕਿ ਫਿਰ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀਗਾ ਤੇ ਫਿਰ ਉਹ ਕਿਵੇਂ ਚੱਲ ਗਿਆ ਜੇ ਇੰਨੀ ਘੱਟ ਗਿਣਤੀ ਸੀ ਤੇ ਇੱਕ ਪ੍ਰਪੋਜ਼ਲ ਇਹ ਵੀ ਉਹ ਕਿਉਂਕਿ ਉਹਦਾ ਵੀ ਜ਼ਿਕਰ ਆਉਂਦਾ ਤੇ ਇਹ ਵੀ ਬਾਅਦ ਚ ਦਿੱਤੀ ਅਕਾਲੀ ਦਲ ਨੇ ਵੱਲੋਂ ਵੀ ਇਹ ਗੱਲ ਜਿਹੜੀ ਉਸ ਵੇਲੇ ਗਈ ਕਿ ਜਿਹੜੇ ਸਿੱਖ ਨੇ ਕਿਉਂਕਿ ਸਭ ਤੋਂ ਵੱਧ ਮਾਲੀਆ ਦਿੰਦੇ ਨੇ ਜ਼ਮੀਨਾਂ ਦੇ ਉਹ ਬਾਈ ਕਰਦੇ ਨੇ ਤੇ ਮਾਲੀਆ ਜਿਹੜਾ ਰੈਵਨਿਊ ਜਿਹੜਾ ਲੈਂਡ ਰੈਵਨਿਊ ਹੈ ਸਭ ਤੋਂ ਵੱਧ ਉਹ ਦਿੰਦੇ ਨੇ ਤੇ ਇਸ ਕਰਕੇ ਉਹਦੇ ਲਿਹਾਜ਼ ਨਾਲ ਤਕਸੀਮ ਕੀਤੀ ਜਾਵੇ ਪਰ ਉਹ ਨਹੀਂ ਮੰਨੀ ਗਈ ਤੇ ਉਹੀ ਗੱਲ ਕਿ ਜਿਹੜੀ ਹੈ ਤੁਹਾਡੀ ਡੈਮੋਗ੍ਰਾਫੀ ਦੇ ਵਿੱਚ ਤਾਂ ਇਹ ਗੱਲ ਆਉਂਦੀ ਨੀ ਹੁਣ ਵੀ ਜਦੋਂ ਆਪਾਂ ਕਹਿੰਦੇ ਹਾਂ ਕਿ ਇੱਕ ਬੰਦੇ ਨੂੰ ਇੱਕ ਵੋਟ ਦਾ ਅਧਿਕਾਰ ਹੈ ਇਹ ਇਸ ਤਰੀਕੇ ਦੀ ਗੱਲ ਠੀਕ ਹੈ ਬਿਲਕੁਲ ਉਦਾਂ ਡੈਮੋਕ੍ਰੇਸੀ ਦੇ ਅੰਗਲ ਤੋਂ ਸਾਰੀਆਂ ਗੱਲਾਂ ਇਹ ਠੀਕ ਨੇ ਤੇ ਪਰ ਇਹ ਹੈ ਕਿ ਜਦੋਂ ਇਹ ਇਸ ਕਰਕੇ ਤੁਹਾਡਾ ਸੱਭਿਆਚਾਰ ਤੁਹਾਡਾ ਕਲਚਰ ਤੁਹਾਡਾ ਹੋਰ ਉਹ ਸਾਰਾ ਕੁਛ ਵੰਡਿਆ ਗਿਆ ਜਿਹਦਾ ਗੌਤਮ ਜੀ ਨੇ ਸ਼ੁਰੂ ਚ ਜਿਹੜਾ ਜ਼ਿਕਰ ਕੀਤਾ ਇਹ ਗੱਲਾਂ ਜਿਹੜੀਆਂ ਬਹੁਤ ਇੰਪੋਰਟੈਂਟ ਸੀ ਸ਼ਾਇਦ ਜਿਹੜਾ ਹੈਗਾ ਰੈਡਕਲਿਫ ਕੋਲੇ ਏਦਾਂ ਦਾ ਜਿਹੜਾ ਕੋਈ ਤੱਥ ਜਾਂ ਏਦਾਂ ਦੇ ਡਾਟੇ ਤੁਹਾਡਾ ਕਲਚਰ ਤੁਹਾਡਾ ਲਿਟਰੇਚਰ ਜਾਂ ਤੁਹਾਡੀਆਂ ਜਿਹੜੀਆਂ ਇੱਕ ਭਾਵਨਾਵਾਂ ਸੀ ਤੇ ਉਹ ਕਿਤੇ ਨਾ ਕਿਤੇ ਉਹ ਉਹਨਾਂ ਨੂੰ ਨਹੀਂ ਭਾਪ ਸਕੇ ਜਾਂ ਉਹਨਾਂ ਨੂੰ ਉਹ ਨਹੀਂ ਦੇਖ ਸਕੇ। ਤੇ ਹੁਣ ਜਿਵੇਂ ਆਪਾਂ ਲਾਹੌਰ ਦੀ ਗੱਲ ਕੀਤੀ ਆ ਤੇ ਜਿਹੜੀ ਸੀ ਕਿਉਂਕਿ ਮੁਸਲਿਮ ਲੀਗ ਤਾਂ ਇਹ ਕਲੇਮ ਕਰਦੀ ਸੀ ਕਿ ਅੰਮ੍ਰਿਤਸਰ ਵੀ ਜਿਹੜਾ ਹੈ ਸਾਡੇ ਇਧਰਲੇ ਪਾਕਿਸਤਾਨ ਚ ਰਹਿਣਾ ਚਾਹੀਦਾ, ਤੇ ਫਿਰੋਜ਼ਪੁਰ ਦਾ ਜਿਹੜਾ ਇਹ ਮਸਲਾ ਬੜਾ ਚੱਲਦਾ ਰਿਹਾ। ਤੇ ਫਿਰ ਜਦੋਂ ਇਹ ਉਹਨਾਂ ਇਹ ਗੱਲ ਕੀਤੀ ਕਿ ਕਿਉਂਕਿ ਉੱਥੇ ਸਤਲੁਜ ਰਿਵਰ ਦਾ ਜਿਹੜਾ ਸੀ ਉਹ ਸਾਰਾ ਉਹਨੂੰ ਮੰਨਿਆ ਗਿਆ ਸੀ ਕਿ ਸਤਲੁਜ ਰਿਵਰ ਮੰਗਦਾ ਸੀ ਇਸ ਤਰੀਕੇ ਨਾਲ ਬਾਰਡਰ ਮੰਨਿਆ ਜਾਵੇ, ਤੇ ਫਿਰ ਉਹ ਅੱਗੇ ਤੱਕ ਉਹ ਕਲੇਮ ਕਰਨ ਦੀ ਗੱਲ ਸੀ। ਸੋ ਇਹ ਸਾਰਾ ਜਿਹੜਾ ਇਹ ਮਸਲਾ ਜਿਹੜਾ ਸੀ ਉਹ ਪੋਲੀਟੀਕਲੀ ਵੀ ਚੱਲਿਆ, ਤੇ ਜਿਹੜੀ ਸੀ ਉਸ ਵੇਲੇ ਕਮਿਸ਼ਨ ਦੇ ਚੇਅਰਮੈਨ ਸੀ ਜਾਂ ਕਮਿਸ਼ਨ ਦੇ ਵਿੱਚ ਤਿੰਨੋਂ ਜਿਹੜੀਆਂ ਉਹਦੇ ਚ ਸਿੱਖ ਵੀ ਮੈਂਬਰ ਸੀ, ਉਹਦੇ ਚ ਹਿੰਦੂ ਵੀ ਮੈਂਬਰ ਸੀ, ਉਹਦੇ ਵਿੱਚ ਮੁਸਲਿਮ ਵੀ ਮੈਂਬਰ ਸੀ ਜਿਹੜਾ ਇਹ ਬਾਉਂਡਰੀ ਕਮਿਸ਼ਨ ਸੀ। ਤੇ ਪਰ ਉਹ ਫਿਰ ਸਾਰੀ ਚੱਲੀ ਗੱਲ ਜਿਹੜੀ ਉਹਦੀ ਰੈਡਕਲਿਫ ਨੇ ਜਿਵੇਂ ਕਿਹਾ ਕਿ ਆਹ ਤਾਂ ਜਿਹੜੀ ਜਿਹਦੀ ਬਹੁਗਿਣਤੀ ਆ ਉੱਥੇ ਉੱਥੇ ਉਹ ਇਲਾਕਾ ਜਿਹੜਾ ਹੈ ਉਹਨੂੰ ਜਿਹੜਾ ਦੇ ਦਿੱਤਾ ਜਾਊਗਾ। ਤੇ ਜਿਹੜੀ ਇਹਦੇ ਚ ਦੋ ਗੱਲਾਂ ਜਿਹੜੀਆਂ ਨੇ ਉਹ ਬਹੁਤ ਜਿਹੜੀ ਖਤਰਨਾਕ ਸਾਬਤ ਹੋਈਆਂ। ਇੱਕ ਤਾਂ ਇਹ ਹੈ ਕਿ ਜਦੋਂ ਸਾਰੀ ਗੱਲਬਾਤ ਚੱਲ ਰਹੀ ਸੀ, ਰੈਲੀਆਂ ਹੋ ਰਹੀਆਂ ਸੀ, ਸਾਰਾ ਕੁਛ ਮੀਟਿੰਗਾਂ ਹੋ ਰਹੀਆਂ ਸੀ, ਰੈਲੀਆਂ ਨੀ ਮੀਟਿੰਗਾਂ ਜਿਹੜੀਆਂ ਹੋ ਰਹੀਆਂ, ਭਾਵੇਂ ਮੁਸਲਿਮ ਲੀਗ ਦੀਆਂ ਸੀ ਭਾਵੇਂ ਕਾਂਗਰਸ ਦੀਆਂ ਸੀ, ਉਦੋਂ ਹਿੰਦੂ ਮਹਾਂਸਭਾ ਦੀਆਂ ਸੀ ਜਾਂ ਅਕਾਲੀ ਦਲ ਦੀਆਂ ਸੀ, ਤੇ ਉੱਥੇ ਜਿਹੜਾ ਸੀ ਉਸ ਤੋਂ ਬਾਅਦ ਕਿਸੇ ਨੇ ਵੀ ਜਿਹੜੇ ਰਾਇਟ ਸੀਗਾ ਉਹਨੂੰ ਇਸ ਰੂਪ ਦੇ ਵਿੱਚ ਕੰਡੈਮ ਕਰਨ ਦੀ ਬਜਾਏ ਉੱਤੇ ਰਮਣੇ ਜਿਹੜੀ ਜਿਹੜੀ ਗੱਲ ਨੂੰ ਸਮਝਣ ਦੀ ਲੋੜ ਹੈ। ਜੇ ਉਹ ਧਿਰ ਨਾ ਬਣਦੇ, ਇੱਥੋਂ ਤੱਕ ਕਿ ਇਕੱਲੇ ਧਿਰ ਹੀ ਨੀ ਬਣੇ, ਇਹ ਕਿਹਾ ਕਿ ਇੱਥੋਂ ਤੁਸੀਂ ਤਲਵਾਰਾਂ ਲਓ, ਇੱਥੋਂ ਨੇਜੇ ਲਓ, ਇੱਥੋਂ ਬਰਸ਼ੇ ਲਓ, ਇੱਥੋਂ ਆਹ ਚੀਜ਼ਾਂ ਲਓ, ਇੱਥੋਂ ਗੰਨਾ ਲਓ, ਮਤਲਬ ਕਿ ਸਾਰੇ ਗੱਲਾਂ। ਮੈਂ ਇਹ ਨੀ ਕਹਿੰਦਾ ਕਿ ਇਕੱਲੇ ਮੁਸਲਮਾਨ ਜਾਂ ਇਕੱਲੇ ਸਿੱਖ ਜਾਂ ਹਿੰਦੂ, ਸਾਰਿਆਂ ਨੇ ਇਸ ਗੱਲ ਦੀ, ਬਲਕਿ ਇੱਥੋਂ ਤੱਕ ਇਸ ਬੇਸ਼ਰਮੀ ਤੱਕ ਜਿਹੜੇ ਹੈ ਗਏ ਕਿ ਜਿਹੜੀਆਂ ਸੀ ਬੀਬੀਆਂ ਸੀ ਇਹ ਆਈਡੈਂਟੀਫਾਈ ਕਰਕੇ ਵੀ ਆਹ ਮੁਸਲਿਮ ਬੀਬੀਆਂ ਨੇ, ਉਹਨਾਂ ਨੂੰ ਨਿਰਵਸਤਰ ਕਰਕੇ ਉਹਨਾਂ ਦੇ ਜਲੂਸ ਜਿਹੜੇ ਉਹ ਕੱਢੇ ਗਏ। ਤੇ ਇਹ ਵੀ ਜਿਹੜੀ ਇੱਕ ਬੜੀ ਵੱਡੀ ਘਟਨਾ ਕਈ ਵਾਰੀ ਜਿਹਨੂੰ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ। ਅੰਮ੍ਰਿਤਸਰ ਦੇ ਵਿੱਚ ਤੇ ਜਿਹੜੇ ਆਪਣੇ ਆਪ ਨੂੰ ਗੁਰੂ ਦੇ ਸਿੱਖ ਕਹਾਉਂਦੇ ਸੀ, ਅਰਦਾਸ ਕਰਕੇ ਤੁਰਦੇ ਸੀ, ਉਹ ਜਲੂਸ ਕੱਢ ਰਹੇ ਸੀਗੇ। ਤੇ ਉਹ ਉੱਥੇ ਉਸ ਵੇਲੇ ਜਿਹੜੇ ਰਾਈਟਰ ਸੀਗੇ ਐਸ ਐਸ ਚਰਨ ਸਿੰਘ ਸ਼ਹੀਦ ਦੀਆਂ ਦੋ ਬੇਟੀਆਂ ਤੇ ਇੱਕ ਗੁਰਸ਼ਰਨ ਭਾਜੀ ਸਾਡੇ ਨਾਟਕਕਾਰ ਹੋਏ ਆ ਉਹਨਾਂ ਦੀ ਭੈਣ, ਉਹਨਾਂ ਨੇ ਇਹਦਾ ਵਿਰੋਧ ਕੀਤਾ। ਤੇ ਉਹ ਕਹਿੰਦੇ ਵੀ ਤੁਸੀਂ ਪਿੱਛੇ ਹਟ ਜਾਓ, ਘਰੋਂ ਨੀ ਜਾਓ। ਉਹ ਕਹਿੰਦੇ ਵੀ ਇਹਨਾਂ ਇਹ ਬੰਦ ਕਰੋ, ਨਹੀਂ ਅਸੀਂ ਵੀ ਇਹਨਾਂ ਦੇ ਨਾਲ ਤੁਰਾਂਗੀਆਂ ਨਿਰਵਸਤਰ ਹੋ ਕੇ, ਸ਼ਾਇਦ ਸਾਨੂੰ ਕੁਛ ਸ਼ਰਮ ਆ ਜਾਏ ਥੋੜੀ ਮੋਟੀ, ਧੀਆਂ ਭੈਣਾਂ ਸਾਂਝੀਆਂ ਹੁੰਦੀਆਂ ਸਭਦੀਆਂ। ਫਿਰ ਕਿਤੇ ਜਾ ਕੇ ਕਹਿੰਦੇ ਸੀ ਉਹਨਾਂ ਨੂੰ ਫਿਰ ਪਸਤਰ ਜਿਹੜੇ ਸੀ ਉਹ ਪਵਾਏਗੀ। ਕਿਉਂਕਿ ਇਸ ਲੈਵਲ ਤੱਕ ਜਿਹੜੀਆਂ ਸਾਡੀਆਂ ਹਿਊਮਨ ਫੀਲਿੰਗਸ ਨੂੰ ਜਿਹੜਾ ਸੀ ਉਹ ਮਾਰਿਆ ਗਿਆ। ਹੁਣ ਭਾਵੇਂ ਇਹ ਲੱਗਦੀਆਂ ਕਿ ਇਹ ਸਾਰਿਆਂ ਨੂੰ ਲੱਗਦਾ ਕਿ ਬੜਾ ਗਲਤ ਸੀ, ਪਰ ਉਦੋਂ ਬਹੁਤ ਘੱਟ ਲੋਕਾਂ ਨੂੰ ਜਿਹੜਾ ਸੀ ਇਸ ਜਿਹੜਾ ਇਹ ਲੱਗਿਆ, ਉਹ ਇੰਨਾ ਫਿਰਕੂ ਵਹਿਣ ਦੇ ਵਿੱਚ ਜਿਹੜਾ ਸੀ ਉਹ ਬਹਿ ਗਏ। ਤੇ ਪੰਜਾਬ ਦਾ ਤਾਂ ਚਲੋ ਜਿਹੜਾ ਇਹ ਤਾਂ ਹੁਣ ਕਿਉਂਕਿ ਇੱਕ ਪੋਲੀਟੀਕਲ ਸਾਰੀ ਇਸ ਚੋਂ ਨਿਕਲੀ ਹੋਈ ਸੀ ਤਕਸੀਮ, ਉਹਨੂੰ ਤਾਂ ਤੁਸੀਂ ਅਵਾਇਡ ਵੀ ਨਹੀਂ ਸੀ ਕਰ ਸਕਦੇ। ਤੇ ਜਦੋਂ ਜਾਂ ਏਦਾਂ ਦੀ ਕੋਈ ਗੱਲ ਚੱਲਦੀ ਹੈ ਜਾਂ ਏਦਾਂ ਦੀ ਵੰਡ ਹੁੰਦੀ ਹੈ, ਪਰ ਇਹ ਜ਼ਰੂਰ ਨਹੀਂ ਸੀ ਕਿ ਇਸ ਤਕਸੀਮ ਦੇ ਵਿੱਚੋਂ ਇੰਨਾ ਉਜਾੜਾ ਇਸ ਲੈਵਲ ਤੱਕ ਜਾਂ ਇਸ ਲੈਵਲ ਤੱਕ ਕਤਲੇਆਮ ਜਿਹੜਾ ਨਿਕਲਦਾ, ਮੈਨੂੰ ਲੱਗਦਾ ਕਿ ਉਹ ਬਹੁਤ ਖਤਰਨਾਕ ਪੱਖ ਸੀ। ਜੇ ਇਹੀ ਗੱਲ ਹੁੰਦੀ ਗੌਤਮ ਜੀ, ਤੁਸੀਂ ਦੇਖੋ ਵੀ ਇੰਡੀਆ ਦੇ ਵਿੱਚ ਹੁਣ ਵੀ ਜਿਹੜੀ ਮੁਸਲਿਮ ਸਟਰੈਂਥ ਹੈ ਜਿਹੜੀ ਉਹ 20% ਹੈ, ਆਸ ਪਾਸ 20% ਦੇ ਵਿੱਚ, ਤੇ ਜਦੋਂ 47 ਤੋਂ ਪਹਿਲਾਂ ਵੀ ਇੰਨੀ ਸੀ, ਜਦੋਂ ਇੱਥੇ ਮੁਗਲਾਂ ਦਾ ਰਾਜ ਸੀ ਉਦੋਂ ਵੀ ਇੰਨੀ ਸੀ। ਤੇ ਇਹ ਸੀਗਾ ਕਿ ਜੇ ਅੱਜ ਵੀ ਜੇ ਇਹ ਸਿਰਫ ਇਹ ਹੁੰਦਾ ਕਿ ਇਧਰੋਂ ਉਧਰੋਂ ਦੂਜਾ ਨੂੰ ਉਧਰ ਭਜਾਉਣਾ ਹੀ ਆ, ਤੁਸੀਂ ਆਪਣੇ ਪਿਓਰ ਨੇਸ਼ਨ ਦੀ ਜਿਹੜੀ ਗੱਲ ਕਰਨੀ ਹੈ, ਤੇ ਉਹ ਇਦਾਂ ਦਾ ਕਦੇ ਪੋਸੀਬਲ ਹੁੰਦੇ ਨੀ। ਜਿਵੇਂ ਹੁਣ ਤੁਸੀਂ ਸ਼ੁਰੂ ਚ ਕਿਹਾ ਸੀ ਕਿ ਉੱਥੇ ਵੀ ਹੁਣ ਸਿੰਧ ਦੇ ਵਿੱਚ ਮਾਇਨੋਰਿਟੀ ਹਿੰਦੂ ਬਹੁਤ ਹੈ, ਇੱਦਾਂ ਪੰਜਾਬ ਦੇ ਵਿੱਚ ਸਿੱਖ ਮਾਇਨੋਰਿਟੀ, ਹਿੰਦੂ ਮਾਇਨੋਰਿਟੀ, ਬੋਧੀ, ਜੈਨੀ, ਜੈਨੀ ਤਾਂ ਖੈਰ ਨਹੀਂ ਕਦੇ ਰਿਕਾਰਡ ਚ ਆਉਂਦੇ, ਈਸਾਈ, ਬੋਧੀ ਉਹ ਹੈਗੇ। ਤੇ ਫਿਰ ਮਾਰ ਮਰਾਈ ਕਿਉਂ ਹੋਈ? ਤੇ ਜੇ ਜੇ ਆਪਾਂ ਅਸਰ ਵਿਆਦ ਨੇ ਜਿੱਦਾਂ ਕਿਹਾ ਕਿ ਲਖਨਊ ਤੋਂ ਡਿਸਪਲੇਸ ਹੋ ਕੇ ਪਰਿਵਾਰ ਗਏ, ਦਿੱਲੀ ਤੋਂ ਗਏ, ਤੇ ਚਲੋ ਪੰਜਾਬ ਚ ਤਾਂ ਗਏ ਖੈਰ, ਗਏ ਜਾਂ ਹੋਰਨਾਂ ਥਾਵਾਂ ਤੋਂ ਗਏ, ਉਧਰੋਂ ਜਿਹੜੇ ਸੀਗੇ ਉਜੜ ਕੇ ਲੋਕ ਇੱਧਰ ਆਏ, ਤੇ ਫਿਰ ਇਹ ਸਾਰਾ ਕੁਛ ਜਿਹੜਾ ਸੀ ਇਹ ਬਚ ਸਕਦਾ ਸੀ, ਉਜਾੜਾ ਵੀ ਬਚ ਸਕਦਾ ਸੀ, ਕਤਲੇਆਮ ਵੀ ਬਚ ਸਕਦਾ ਸੀ, ਸਾਰਾ ਕੁਛ ਜਿਹੜਾ ਸੀ ਉਹ ਬਚ ਸਕਦਾ ਸੀ। ਤੇ ਉਹ ਉਹ ਜਿਹੜੀਆਂ ਗੱਲਾਂ ਸੀ ਉਹਨਾਂ ਨੂੰ ਮੈਨੂੰ ਲੱਗਦਾ ਕਿ ਉਹਨਾਂ ਨੂੰ ਸਮਝਣ ਦੀ ਲੋੜ ਹੈ ਅੱਜ ਦੀ ਤਰੀਕ ਦੇ ਵਿੱਚ। ਤੇ ਇਹ ਇਹ ਇਸ ਪੱਖ ਨੂੰ ਜਿਹੜਾ ਹੈਗਾ ਬਿਲਕੁਲ ਵਿਚਾਰਨ ਦੀ ਲੋੜ ਹੈ ਕਿ ਇਹ ਕੀ ਜਿਹੜਾ ਇਹਦਾ ਕਾਰਨ ਕੀ ਸੀ। ਤੇ ਇਹਨੀ ਕਿ ਉਸ ਤੋਂ ਬਾਅਦ ਏਦਾਂ ਦੀ ਕਦੇ ਸਿਚੁਏਸ਼ਨ ਨਹੀਂ ਬਣੀ। ਉਸ ਤੋਂ ਬਾਅਦ ਕਿੰਨੇ ਵਾਰੀ ਏਦਾਂ ਦੀਆਂ ਸਿਚੁਏਸ਼ਨ ਲਖਨਊ ਦੇ ਵਿੱਚ, ਕਾਨਪੁਰ ਦੇ ਵਿੱਚ ਬਣੀਆਂ। ਜਿਹੜੀ ਸਭ ਤੋਂ ਖਤਰਨਾਕ ਜਿਹੜੀ ਗੱਲ ਸੀ 1984 ਦੇ ਵਿੱਚ ਦਿੱਲੀ ਦੇ ਵਿੱਚ ਏਦਾਂ ਦੀ ਗੱਲ ਜਿਹੜੀ ਉਹ ਹੋਈ, ਤੇ ਉੱਥੋਂ ਵੀ ਡਿਸਪਲੇਸ ਹੋ ਕੇ ਲੋਕ ਪੰਜਾਬ ਚ ਆਏ ਜਾਂ ਕਿਤੇ ਇੱਧਰ ਉੱਧਰ ਗਏ। ਤੇ ਉਹਦਾ ਵੀ ਜਿਹੜਾ ਸੀ ਚਲੋ ਮੁੜ ਮਸੈਦੇ ਦਾ ਕਿਤੇ ਕੀਤਾ ਵੀ ਗਿਆ, ਉਹਨੂੰ ਪੋਲੀਟੀਕਲੀ ਇਸ ਤਰੀਕੇ ਨਾਲ ਲਿਆ ਗਿਆ। ਤੇ ਇਸੇ ਤਰ੍ਹਾਂ ਜਿਹੜਾ ਹੈਗਾ ਪਾਕਿਸਤਾਨ ਤੋਂ ਵੀ ਸਾਨੂੰ ਖ਼ਬਰਾਂ ਜਿਹੜੀਆਂ ਨੇ ਉਹ ਮਿਲਦੀਆਂ ਰਹਿੰਦੀਆਂ ਨੇ ਕਿ ਕਿੱਥੇ ਜਿਹੜੀ ਕੋਈ ਏਦਾਂ ਦੀ ਕਿਤੇ ਐਜੂਕੇਸ਼ਨ ਚੱਲ ਪਈ ਜਾਂ ਏਦਾਂ। ਇਸ ਤਰ੍ਹਾਂ ਹੀ ਜਿਹੜਾ ਹੈਗਾ ਜਿਹੜਾ ਦੂਸਰਾ ਪਾਕਿਸਤਾਨ ਸੀ, ਚਲੋ ਉਹ ਤਾਂ 1971 ਦੇ ਸਾਨੂੰ ਪਤਾ ਕਿ ਸਾਰਾ ਉਹਨਾਂ ਦਾ ਤਾਂ ਉਹ ਕਿਲਾ ਢਹਿ ਢੇਰੀ ਹੋ ਗਿਆ, ਉੱਥੇ ਉਹ ਚੱਲੀ ਨੀ ਗੱਲ। ਉਹ ਪਹਿਲਾਂ ਲੈਂਗੁਏਜ ਦਾ ਮਸਲਾ ਉੱਥੇ ਚੱਲਿਆ, ਉਰਦੂ ਲਾਜ਼ਮੀ ਕਰਨਾ, ਤੇ ਫਿਰ ਜਦੋਂ ਬੰਗਲਾ ਉੱਥੇ ਇਸ ਤੋਂ ਬਿਨਾਂ ਗੱਲ ਨੀ ਚੱਲੀ, ਫਿਰ ਉਹ ਸਾਰਾ ਉੱਥੇ ਰਾਜ ਪਲਟੇ ਇੱਕ ਕਿਸਮ ਦਾ ਹੋ ਗਿਆ, ਦੇਸ਼ ਨਵਾਂ ਬਣ ਗਿਆ ਚਲੋ। ਤੇ ਪਰ ਕਿਉਂਕਿ ਆਪਾਂ ਗੱਲ ਪੰਜਾਬ ਦੀ ਕਰ ਰਹੇ ਹਾਂ, ਤੇ ਹੁਣ ਵੀ ਅੱਜ ਵੀ ਤੁਸੀਂ ਦੇਖੋ ਜਦੋਂ ਆਪਾਂ ਕਲਚਰ ਦੀ, ਲਿਟਰੇਚਰ ਦੀ ਜਾਂ ਜਿਹੜੀਆਂ ਕਈ ਬਹੁਤ ਸਾਰੀਆਂ ਜਿਹੜੀਆਂ ਸੋਸ਼ਲ ਵੈਲਿਊਜ ਦੀ ਗੱਲ ਕਰਦੇ ਹਾਂ, ਸਮਾਜਿਕ ਕਦਰਾਂ ਕੀਮਤਾਂ ਦੀ, ਤਾਂ ਉਹਦਾ ਸਾਰਾ ਜਿਹੜੀਆਂ ਰੂਟਸ ਨੇ ਉਹ ਸਾਂਝੇ ਪੰਜਾਬ ਦੇ ਵਿੱਚ ਪਈਆਂ ਨੇ। ਤੇ ਜਦੋਂ ਜੇ ਉੱਥੇ ਰੂਟਸ ਪਈਆਂ ਨੇ, ਸਾਡੀਆਂ ਜੜ੍ਹਾਂ ਉੱਥੇ ਨੇ, ਤੇ ਫਿਰ ਇਹ ਕੀ ਕਾਰਨ ਹੈ ਕਿ ਇੱਕ ਲਾਈਨ ਜਿਹੜੀ ਉਦੋਂ ਖਿੱਚੀ ਗਈ ਉਹ ਲਾਈਨ ਕਦੇ ਮੱਧਮ ਨਹੀਂ ਪਈ, ਉਹ ਗੂੜੀ ਹੁੰਦੀ ਗਈ। ਪ੍ਰੋਬਲਮ ਜਿਹੜੀ ਸੀ ਬੰਬੇ ਚ ਆਉਂਦੀ ਹੈ, ਜਿਹੜਾ ਅੱਤਵਾਦੀਆਂ ਦਾ ਅਟੈਕ ਉੱਥੇ ਤਾਜ ਹੋਟਲ ਚ ਹੁੰਦਾ ਜਾਂ ਉੱਥੇ ਰੇਲਵੇ ਸਟੇਸ਼ਨ ਤੇ ਹੁੰਦਾ, ਤੇ ਜਿਹੜਾ ਬੰਦ ਹੈ ਉਹ ਵਾਹਗਾ ਬਾਰਡਰ ਕਰ ਦਿੱਤਾ ਜਾਂਦਾ। ਇਹ ਇਹ ਇਹ ਜਿਹੜੀਆਂ ਐਟੀਚਿਊਡ ਨੇ, ਮੈਂ ਨੀ ਕਹਿੰਦਾ ਇਕੱਲੇ ਇੰਡੀਅਨ ਗਵਰਨਮੈਂਟ ਦਾ, ਸਾਰੀਆਂ ਸਰਕਾਰਾਂ ਦਾ ਜਿਹੜਾ ਐਟੀਚਿਊਡ ਹੈ। ਘਟਨਾ ਜੰਮੂ ਕਸ਼ਮੀਰ ਚ ਵਾਪਰਦੀ ਹੈ, ਤੇ ਜਿਹੜਾ ਇੱਕ ਬੜੀ ਕੋਸ਼ਿਸ਼ ਦੇ ਨਾਲ ਜਿਹੜਾ ਲਾਂਘਾ ਕਰਤਾਰਪੁਰ ਸਾਹਿਬ ਦਾ ਖੁੱਲਿਆ ਉਹ ਬੰਦ ਕਰ ਦਿੱਤਾ ਜਾਂਦਾ, ਤੇ ਅਟਾਰੀ ਵਾਹਗਾ ਜਿਹੜਾ ਬਾਰਡਰ ਹੈ ਤੇ ਉੱਥੋਂ ਸਾਰਾ ਵਪਾਰ ਬੰਦ ਹੋ ਜਾਂਦਾ। ਤੇ ਇਹ ਇਕੱਲਾ ਇਹ ਨੀ ਗਾ ਕਿ ਇਹ ਵਪਾਰ ਬੰਦ ਹੁੰਦਾ ਜਾਂ ਇਹ ਨਾਲ ਫਿਰ ਬਹੁਤ ਕੁਛ ਜਿਹੜਾ ਉਹ ਬੰਦ ਹੁੰਦਾ। ਤੇ ਕਿਸੇ ਵੇਲੇ ਬੜਾ ਆਦਾਨ ਪ੍ਰਦਾਨ ਲਿਟਰੇਰੀ ਪੱਧਰ ਤੇ ਜਾਂ ਖੇਡਾਂ ਦੇ ਪੱਧਰ ਤੇ ਜਿਹੜਾ ਸੀ ਇਹ ਸ਼ੁਰੂ ਹੋਇਆ, ਇਹ ਕਈ ਵਾਰੀ ਕੋਸ਼ਿਸ਼ਾਂ ਹੋਈਆਂ ਠੀਕ ਕਰਨ ਲਈ, ਪਰ ਫਿਰ ਜਦੋਂ ਉਦੋਂ ਬਾਅਦ ਜਦੋਂ ਉਹ ਗਲਤ ਹੁੰਦਾ ਫਿਰ ਉਸ ਤੋਂ ਵੀ ਵੱਧ ਤੀਬਰਤਾ ਦੇ ਨਾਲ ਹੁੰਦਾ। ਤੇ ਜਿੰਨਾ ਕੁ ਠੀਕ ਕਰਦੀਆਂ ਨੇ ਭਾਵੇਂ ਸਰਕਾਰਾਂ ਕਰਦੀਆਂ ਭਾਵੇਂ ਲੋਕ ਕਰਦੇ, ਹੁਣ ਵੀ ਜਿਹੜੇ ਅਮਨ ਪਸੰਦ ਲੋਕ ਨੇ, ਏਦਾਂ ਦੀਆਂ ਤਨਜ਼ੀਮਾਂ ਨੇ ਜਿਹੜੀਆਂ ਬਾਰਡਰ ਤੇ ਇਕੱਠੇ ਹੋ ਕੇ, ਤੇ ਉਹ ਪਛਤਾਵਾ ਕਰਦੀਆਂ ਨੇ, ਤੇ ਬਹੁਤ ਜਿਹੜਾ ਹੋਇਆ ਮਾਰ ਮਰਾਈ ਹੋਈ, ਬਹੁਤ ਜਿਹੜੀ ਮਾੜੀ ਗੱਲ ਹੋਈ, ਇੱਥੋਂ ਤੱਕ ਕਿ ਬਹੁਤ ਸਾਰੀਆਂ ਜਥੇਬੰਦੀਆਂ ਨੇ ਬਾਅਦ ਦੇ ਵਿੱਚ ਇਹ ਰੈਜੂਲੇਸ਼ਨ ਵੀ ਪਾਏ, ਮਤੇ ਵੀ ਪਾਏ ਉਸ ਪਛਤਾਵੇ ਦੇ ਵਿੱਚ ਵੀ ਅਸੀਂ ਇਹ ਕਿਉਂ ਮਾਰੇ। ਤੇ ਮੈਨੂੰ ਕਈ ਵਾਰ ਸਾਡੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਤੇ ਇਹ ਆਉਂਦਾ ਹੁੰਦਾ ਕਿ ਘੱਟੋ ਘੱਟ ਜਿਹੜੇ ਗੁਰੂ ਦੇ ਸਿੱਖ ਨੇ ਜਾਂ ਗੁਰੂ ਦੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਤੇ ਚੱਲਣ ਵਾਲੇ ਜਾਂ ਹੋਰ, ਉਹਨਾਂ ਨੇ ਇਹ ਕਿਉਂ ਕੀਤਾ, ਇਹ ਅੱਜ ਤੱਕ ਗੱਲ ਜਿਹੜੀ ਆ ਉਹ ਸਮਝ ਤੋਂ ਜਿਹੜੀ ਆ ਉਹ ਬਾਹਰ ਹੈ। ਨਿਹੱਥਿਆਂ ਤੇ ਵਾਰ ਜਿਹੜਾ ਕਿਉਂ ਕੀਤਾ, ਚਲੋ ਇਹ ਤਾਂ ਅੱਗੇ ਸਾਡੀ ਲਿਗੇਸੀ ਦੇ ਵਿੱਚ ਜਾਂ ਸਾਡੇ ਐਥੋਸ ਦੇ ਵਿੱਚ ਇਹ ਗੱਲਾਂ ਪਈਆਂ ਨੇ ਕਿ ਜਦੋਂ ਸਾਡੇ ਤੇ ਕੋਈ ਅਸੀਂ ਡਿਫੈਂਸ ਦੇ ਵਿੱਚ ਸਾਡੇ ਤੇ ਕੋਈ ਚੜ੍ਹ ਕੇ ਆਉਂਦਾ ਤਾਂ ਅਸੀਂ ਉਹਦਾ ਡਟ ਕੇ ਮੁਕਾਬਲਾ ਕਰਦੇ ਹਾਂ, ਅਸੀਂ ਹਿਸਟੋਰੀਕਲੀ ਇਸ ਗੱਲ ਨੂੰ ਆਪਾਂ ਇੱਕ ਬੇਹਾ ਪੜ ਰਹੇ ਹੁਣ ਤੱਕ। ਪਰ ਨਿਹੱਥਿਆਂ ਤੇ ਹਮਲਾ ਕਰਨਾ, ਕਾਫਲਿਆਂ ਦੇ ਵਿੱਚ ਲੋਕ ਜਾ ਰਹੇ ਨੇ ਕਾਫਲਿਆਂ ਤੇ ਹਮਲਾ ਕਰਕੇ ਮਾਰ ਦੇਣੇ ਤੇ ਹੋਰ ਇਸ ਤਰ੍ਹਾਂ, ਉਹ ਗੱਲਾਂ ਜਿਹੜੀਆਂ ਉਹ ਸਮਝ ਤੋਂ ਬਾਹਰ ਨੇ। ਇਹ ਘੱਟੋ ਘੱਟ ਚਲੋ ਉਹ ਤਾਂ ਹੁਣ ਉਹਨੂੰ ਤਾਂ ਠੀਕ ਨੀ ਕੀਤਾ ਜਾ ਸਕਦਾ, ਜਿਹੜੇ ਲੋਕ ਮਾਰੇ ਗਏ ਉਹਨਾਂ ਨੂੰ ਜਿੰਦਾ ਨੀ ਕੀਤਾ ਜਾ ਸਕਦਾ, ਜਿਹੜੇ ਲੋਕਾਂ ਦੇ ਘਰ ਉੱਜੜ ਕੇ ਹਵੇਲੀਆਂ ਉੱਧਰ ਰਹਿ ਗਈਆਂ ਇੱਧਰ ਰਹਿ ਗਈਆਂ ਉਹਨਾਂ ਨੂੰ ਦੁਬਾਰਾ ਉਹਨਾਂ ਨੂੰ ਦਵਾਇਆ ਜਾ ਸਕਦਾ। ਪਰ ਜੇਕਰ ਮੈਂ ਸਮਝਦਾ ਕਿ ਘੱਟੋ ਘੱਟ ਤੇ ਪਛਤਾਵਾ ਤਾਂ ਕੀਤਾ ਜਾਵੇ ਤਾਂ ਕਿ ਸਾਡੀਆਂ ਜਿਹੜੀਆਂ ਇਹ ਕੌਮਾਂ ਨੇ, ਸੋ ਕਾਲਡ ਭਾਵੇਂ ਸਿੱਖ ਕੌਮ ਹੈ, ਹਿੰਦੂ ਕੌਮ ਹੈ, ਮੁਸਲਿਮ ਕੌਮ ਹੈ, ਤੇ ਜਾਂ ਫਿਰ ਜਿੱਦਾਂ ਇੱਕ ਉਦਾਂ ਇੱਕ ਨੇਸ਼ਨ ਦਾ ਕੰਸੈਪਟ ਹੈ ਵੀ ਚਲੋ ਇੱਕ ਰਲ ਕੇ ਇੱਕ ਪੰਜਾਬੀ ਕੌਮ ਹੈ, ਇਹ ਘੱਟੋ ਘੱਟ ਉਸ ਗੱਲ ਨੂੰ ਕਿਤੇ ਨਾ ਕਿਤੇ ਆਪਣੇ ਅੰਦਰ ਝਾਤ ਮਾਰ ਕੇ ਤੇ ਇਸ ਗੱਲ ਤੇ ਇਹ ਪਛਤਾਵਾ ਤਾਂ ਕਰੇ ਕਿ ਸਾਡੇ ਵੱਡ ਵਡੇਰਿਆਂ ਨੇ ਜਾਂ ਉਹਨਾਂ ਨੇ ਕੀ ਕੀਤਾ। ਤੇ ਏਡਾ ਵੱਡਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਕਿ ਉਹ ਸਬਕ ਬਣ ਸਕੇ ਆਉਣ ਵਾਲੀਆਂ ਪੀੜ੍ਹੀਆਂ ਲਈ। ਸੋ ਮੈਨੂੰ ਲੱਗਦਾ ਕਿ ਇਸ ਪਾਸੇ ਜਿਹੜਾ ਹੈਗਾ ਜ਼ਿਆਦਾ ਧਰਮ ਦੀ ਲੋੜ ਹੈ।
0: ਵਾਕਈ ਔਰ ਬੜੇ ਸਾਰੇ ਸੰਜੀਦਾ ਮਸਲੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ, ਧੰਨਵਾਦ ਪ੍ਰੀਤਮ ਭਾਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ।
1: ਹਾਂਜੀ ਧੰਨਵਾਦ।
0: ਵੰਡ ਦੇ ਉੱਤੇ ਔਰ ਦੇਸ਼ ਦੇ ਬਟਵਾਰੇ ਦੇ ਉੱਤੇ ਔਰ ਬਹੁਤ ਸਾਰੀਆਂ ਗੱਲਾਂ ਜਿਵੇਂ ਭਾਜੀ ਨੇ ਸ਼ੁਰੂਆਤ ਦੇ ਵਿੱਚ ਹੀ ਕਹੀ ਕਿ ਗੱਲ ਕਿ ਜਿਹੜਾ ਉਜਾੜਾ ਉਹ ਆਪਣੇ ਆਪ ਦੇ ਵਿੱਚ ਇੱਕ ਬੜਾ ਬਹੁਤ ਭਾਰੀ ਬੜਾ ਮਾੜਾ ਅੱਖਰ ਹੈਗਾ। ਉਜਾੜੇ ਦਾ ਸੇਕ ਇਹ ਸੀਗਾ ਕਿ ਇਸ ਵੰਡ ਦੇ ਦਰਮਿਆਨ ਜਿਹੜੀ ਹਿੰਸਾ ਹੋਈ, ਜਿਹੜੇ ਦੰਗੇ ਹੋਏ, ਵੈਸੇ ਉਹ ਅਗਸਤ 47 ਦੇ ਵਿੱਚ ਜਦੋਂ ਦੋਵੇਂ ਦੇਸ਼ ਆਜ਼ਾਦ ਹੁੰਦੇ ਆ ਉਦੋਂ ਤੋਂ ਹੀ ਨਹੀਂ ਹੋਏ, ਉਹ ਤੋਂ ਪਹਿਲਾਂ ਤੋਂ ਹੀ ਹੋਣ ਲੱਗ ਪਏ ਸੀ। ਕਹਿੰਦੇ ਕਿ ਮਾਰਚ ਅਪ੍ਰੈਲ ਮਹੀਨਿਆਂ ਤੋਂ ਹੀ ਦੰਗੇ ਹੋਣੇ ਸ਼ੁਰੂ ਹੋ ਗਏ ਸੀ, ਬਲਕਿ ਉਸ ਤੋਂ ਕੁਝ ਸਾਲ ਪਹਿਲਾਂ ਹੀ ਇਹ ਜਿਹੜੀ ਨਫ਼ਰਤ ਸੀਗੀ ਇਹ ਕੁਝ ਸਿਆਸੀ ਪਾਰਟੀਆਂ ਭਰਨ ਲੱਗ ਪਈਆਂ ਸੀਗੀਆਂ। ਜ਼ਿਕਰ ਭਾਜੀ ਹੋਰਾਂ ਨੇ ਕਰ ਹੀ ਦਿੱਤਾ। ਵੰਡ ਦੇ ਦੌਰਾਨ ਵੀ ਕਰੀਬ 500,000 ਲੋਕ ਮਾਰੇ ਗਏ ਨੇ, 2 ਕਰੋੜ ਲੋਕ ਰਿਫਿਊਜੀ ਬਣ ਗਏ ਸੀ, ਸ਼ਰਨਾਰਥੀ ਬਣ ਗਏ ਸੀ। ਔਰ ਪੰਜਾਬ ਨੇ ਕੀ ਖਵਾਇਆ, ਪੰਜਾਬ ਨੂੰ ਮਾਲੀਏ ਦੇ ਵਿੱਚ ਨਾਲ ਦੀ ਨਾਲ ਵੰਡ ਤੋਂ ਬਾਅਦ 40% ਘਾਟਾ ਪੈ ਗਿਆ ਸੀਗਾ, ਕਿਉਂਕਿ ਅੱਧੀ ਤੋਂ ਜ਼ਿਆਦਾ ਭੂਮੀ ਜਿਹੜੀ ਸੀ, ਜ਼ਮੀਨ ਸਾਰੀ ਦੀ ਸਾਰੀ ਉੱਧਰ ਚਲੀ ਗਈ ਸੀ। ਗੁਰੂਧਾਮਾਂ ਦੀ ਗੱਲ ਕੀਤੀ ਹੈ, 175 ਗੁਰੂਧਾਮ ਨਨਕਾਣਾ ਸਾਹਿਬ ਸਣੇ ਜਿਹੜੇ ਨੇ ਉਹ ਪਾਕਿਸਤਾਨ ਵਾਲੇ ਪਾਸੇ ਰਹਿ ਗਏ ਸੀਗੇ। ਔਰ ਇਸ ਵੰਡ ਦੇ ਨਾਲ ਜਾਇਦਾਦਾਂ ਦੀ ਤਕਸੀਮ ਕਿਵੇਂ ਹੋਈ, ਉਹਦੇ 'ਚ ਲੋਕਾਂ ਦੀਆਂ ਜ਼ਮੀਨਾਂ, ਜਾਇਦਾਦਾਂ, ਜਾਨਵਰ, ਜਨੌਰ ਜਿਹੜੇ ਸੀ ਉਹ ਉੱਧਰਲੇ ਪਾਸੇ ਉੱਧਰ ਰਹਿ ਗਏ, ਇੱਧਰਲਿਆਂ ਦੇ ਇੱਧਰ ਰਹਿ ਗਏ। ਔਰ ਦੰਗੇ ਫਸਾਦ ਹੋਏ, ਜ਼ਮੀਨਾਂ ਦੀ ਵੰਡ, ਕਾਣੀ ਵੰਡ ਹੋਈ ਇੱਕ ਤਰੀਕੇ ਦੇ ਨਾਲ ਕਿਹਾ ਜਾਂਦਾ ਹੈ ਕਿ ਉਹ ਤੋਂ ਬਾਅਦ 1951 'ਚ ਇੱਕ ਮਰਦਮਸ਼ੁਮਾਰੀ ਹੋਈ ਸੀ, 1941 ਤੋਂ ਬਾਅਦ ਉਸ ਮਰਦਮਸ਼ੁਮਾਰੀ 'ਚ 72 ਲੱਖ ਮੁਸਲਮਾਨ ਭਾਰਤ ਛੱਡ ਕੇ ਪਾਕਿਸਤਾਨ ਚਲੇ ਗਏ ਸੀ ਅਤੇ 72 ਲੱਖ ਤੋਂ ਜ਼ਿਆਦਾ ਹਿੰਦੂ ਅਤੇ ਸਿੱਖ ਪਾਕਿਸਤਾਨ ਛੱਡ ਕੇ ਭਾਰਤ ਵਾਲੇ ਪਾਸੇ ਆ ਗਏ ਸੀਗੇ। ਔਰ ਇਸ ਦਾ ਜਿੰਨਾ ਵੀ ਸੇਕ ਹੈ, ਇਸ ਦਾ ਜਿੰਨਾ ਵੀ ਸੰਤਾਪ ਹੈ, ਜਿੰਨਾ ਵੀ ਇਸ ਦਾ ਇੱਕ ਕਿਸਮ ਦਾ ਵੇਗ ਹੈ, ਉਹ ਦੋਵੇਂ ਪਾਸਿਆਂ ਦੇ ਜਿਹੜੇ ਵਸਨੀਕ ਸੀਗੇ ਉਹਨਾਂ 'ਚ ਕਈ ਕਈ ਸਾਲਾਂ ਤੱਕ ਰਿਹਾ ਸੀ। ਇਨਫੈਕਟ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ, ਛੋਟੇ ਬੱਚੇ ਜਿਹੜੇ ਉਹਨਾਂ ਦੇ ਮੈਂਟਲੀ ਇਸ ਦੇ ਅਸਰ ਹੋਏ ਸੀ, ਔਰ ਉਹ ਫਿਰ ਅੱਗੇ ਅੱਗੇ ਜਿਹੜੇ ਨੇ ਟਰਾਂਸਲੇਟ ਹੁੰਦੇ ਜਾਂਦੇ ਨੇ, ਉਹਨਾਂ ਪੀੜ੍ਹੀਆਂ ਤੋਂ ਅਗਲੀਆਂ ਪੀੜ੍ਹੀਆਂ ਦੇ ਵਿੱਚ ਜਾਂਦੇ ਨੇ। ਔਰ ਜਿਸ ਤਰੀਕੇ ਦੇ ਨਾਲ ਭਾਜੀ ਨੇ ਇੱਕ ਗੱਲ ਬੜੀ ਵਧੀਆ ਜ਼ਿਕਰ ਕੀਤਾ ਕਿ ਵੰਡ ਦੇ ਦਰਮਿਆਨ ਜਿਸ ਕਿਸਮ ਦੇ ਨਾਲ ਦੰਗੇ ਫਸਾਦ ਹੋਏ ਸੀ, ਉਸੇ ਵਕਤ ਅਸੀਂ ਆਪਣਾ ਗੁਰੂ ਦੇ ਜਾਏ ਪੀਰਾਂ ਫਕੀਰਾਂ ਦੀ ਧਰਤੀ, ਇਹ ਸਾਰੇ ਟੈਗ ਤਾਂ ਉਦੋਂ ਹੀ ਮਿਟ ਗਏ ਸੀ, ਕਿਉਂਕਿ ਉਸ ਵਕਤ ਇਨਸਾਨੀਅਤ ਦਾ ਇੱਕ ਐਸਾ ਗੰਦਾ ਪਰਚਾਵਾ ਆ, ਇੱਕ ਇਸ ਕਿਸਮ ਦਾ ਉਸ ਵਕਤ ਪ੍ਰਦਰਸ਼ਨ ਕੀਤਾ ਸੀ, ਜਿਹ ਤੋਂ ਬਾਅਦ ਆਪਣੇ ਆਪ ਨੂੰ ਇਨਸਾਨ ਕਹਿਣ ਦਾ ਹੱਕ ਹੀ ਅਸੀਂ ਗਵਾ ਬੈਠੇ। ਪੰਜਾਬੀ ਹੈ, ਯੇ ਹੈ, ਬੋ ਹੈ, ਉਹ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ। ਅੰਮ੍ਰਿਤਾ ਪ੍ਰੀਤਮ ਦਾ ਪਿੰਜਰ ਹੋ ਗਿਆ, ਖੁਸ਼ਵੰਤ ਸਿੰਘ ਦੀ ਟ੍ਰੇਨ ਟੂ ਪਾਕਿਸਤਾਨ, ਭੀਸ਼ਮ ਸਾਨੀ ਦਾ ਤਮਸ ਅਤੇ ਸਲਮਾਨ ਰਸ਼ਦੀ ਦਾ ਮਿਡ ਨਾਈਟ ਚਿਲਡਰਨ, ਜਿਹੜੇ ਮਰਜ਼ੀ ਨਾਟਕ, ਜਿਹੜੇ ਮਰਜ਼ੀ ਕਿਤਾਬਾਂ ਪੜ੍ਹ ਕੇ ਦੇਖ ਲਓ, ਇਹਨਾਂ ਦੇ ਵਿੱਚ ਭਾਰਤ ਦੀ ਵੰਡ, ਪਾਕਿਸਤਾਨ ਦੀ ਵੰਡ ਅਤੇ ਉਸ ਵੰਡ ਦੇ ਦਰਮਿਆਨ ਜਿਹੜਾ ਸੇਕ ਔਰ ਜੋ ਸੰਤਾਪ ਦੋਹਾਂ ਦੇਸ਼ਾਂ ਨੇ ਝੱਲਿਆ, ਉਹਦੇ ਬਾਰੇ ਜ਼ਿਕਰ ਤੁਹਾਨੂੰ ਸੁਣਨ ਨੂੰ ਮਿਲਦਾ। ਫਿਲਹਾਲ ਅੱਜ ਦੇ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885 7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ऑस्ट्रेलिया च अपना घर लेना या कंस्ट्रक्शन करवानी है, मॉर्टगेज रीफाइनेंस करवानी, नवी कार खरीदनी या बिजनेस नो आगे बढ़ाना है, तो टेंशन क्यों? टू फोल्ड लेंडिंग डैंडीनोंग है ना, होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लेंडर्स दे नाल तुहाडे लिए बेस्ट डील, लो क्रेडिट स्कोर, वेलकम। कॉल राज 0494-763-700 और व्हाट्सएप 2-fold landing.
4: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
5: ਓ ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
6: ਓ ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ, ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
5: ਫਿਰ ਲਵਾਈਏ ਕਿੱਥੋਂ?
6: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
5: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
7: ਕੈਤ ਸਾਡੇ ਸਾਰਿਆਂ ਦੇ ਅੰਦਰੋਂ ਮੌਕਾ ਮਿਲਦਾ ਹੈ, ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
8: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
7: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸੰਕਟ ਮਨਾ ਲੈਂਦਾ।
8: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਦਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
0: ਵੀਡੀਓ ਹਾਂਜੀ, 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ, ਕਿਲੇ, ਪਰੇਸ਼ਾਨੀਆਂ, ਜੋ ਵੀ ਮਨ ਦੇ ਉੱਤੇ ਬੋਝ ਆ, ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਹਸਾਉਣ ਦਾ ਅਤੇ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ। ਅਤੇ ਅੱਜ ਦੀ ਇਹ ਲਾਫਟਰ ਥੈਰੇਪੀ BYD ਕੈਰੋਲਿਨ ਸਪਰਿੰਗ ਦੇ ਵੱਲੋਂ, ਹਾਰਮੋਨੀ ਗਰੁੱਪ ਵਾਲਿਆਂ ਦੇ ਵੱਲੋਂ ਸਪੌਂਸਰਡ ਆ। ਅਤੇ ਜੇਕਰ ਤੁਸੀਂ ਗੱਡੀ ਲੈਣੀ ਆ, ਤੁਸੀਂ BYD ਦੀ ਅਤੇ ਫਿਰ ਕੈਰੋਲਾਈਨ ਸਪਰਿੰਗ ਵਾਲਿਆਂ ਦੇ ਨਾਲ ਜਾ ਕੇ ਅਤੇ ਗੱਲਬਾਤ ਕਰ ਸਕਦੇ ਹੋ ਤੁਸੀਂ, ਅਤੇ ਰੇਡੀਓ ਹਾਂਜੀ ਦਾ ਮੈਨਸ਼ਨ ਜ਼ਰੂਰ ਕਰ ਦਿਓ, ਜਾਂ ਫਿਰ ਮੋਹਿਤ ਅਰੋੜਾ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ। ਬਾਕੀ ਫਿਰ ਉਹ ਉਹਨਾਂ ਦੇ ਨਾਲ ਕਰ ਲੈਣਗੇ। ਅਤੇ ਮੇਰੇ ਨਾਲ ਗੱਲ ਕਰਨ ਦੇ ਲਈ ਪਹੁੰਚ ਚੁੱਕੇ ਨੇ ਨੋਨੀਆਂ ਪੀ ਦਿਆ।
9: ਸਤਿ ਸ਼੍ਰੀ ਅਕਾਲ, ਅਦਾਬ, ਸਲਾਮ, ਨਮਸਤੇ ਸਾਰਿਆਂ ਨੂੰ। ਥਰਸਡੇ ਮੋਰਨਿੰਗ ਦੀਆਂ ਬਹੁਤ ਸਾਰੀਆਂ ਮੁਬਾਰਕਾਂ। ਥਰਸਡੇ ਮੋਰਨਿੰਗ ਨਾਲ ਨਾ ਮੈਨੂੰ ਪਤਾ ਕਿੰਨੇ ਸਾਲ ਪੁਰਾਣੇ ਹੀ ਯਾਦ ਆ ਗਈ, ਪਰ ਮੈਂ ਥਰਸਡੇ ਈਵਨਿੰਗ ਨੂੰ ਆਉਂਦੀ ਹੁੰਦੀ ਸੀਗੀ।
0: ਸੋਰੀ, ਥੈਂਕ ਯੂ,
9: ਸੋਰੀ, ਥੈਂਕ ਯੂ। ਹਾਂਜੀ, ਯੈਸ, ਯੂ ਰਿਮੈਂਬਰਡ। ਸੋ ਅੱਜ ਥਰਸਡੇ, ਔਰ ਥਰਸਡੇ ਨੂੰ ਮੈਂ ਕਹਿੰਦੀ ਹੁੰਦੀ ਸੀਗੀ ਕਿ ਅੱਜ ਸਾਡਾ ਵੀਕਐਂਡ ਜਿਹੜਾ ਨਾ ਅਸੀਂ ਇੱਥੋਂ ਹੀ ਸ਼ੁਰੂ ਕਰ ਲੈਂਦੇ ਹਾਂ। ਸੋ ਅੱਜ ਵੀ ਮੈਂ ਇਹੀ ਕਹੂੰਗੀ।
0: ਗੁੱਡ,
9: ਫਰਾਈਡੇ ਦੀ ਥਾਂ ਅੱਜ ਆਪਾਂ ਵੀਕਐਂਡ ਥੋੜ੍ਹਾ ਜਿਹਾ ਲੰਬਾ ਵੀਕਐਂਡ ਕਰਾਂਗੇ, ਮਸਤੀ ਵਾਲਾ ਲੰਬਾ, ਔਰ ਅੱਜ ਮਸਤੀ ਮਨਾਵਾਂਗੇ, ਖਿੱਚ ਕੇ ਮਨਾਵਾਂਗੇ, ਔਰ ਸਾਰਿਆਂ ਨਾਲ ਮਿਲ ਕੇ ਮਨਾਵਾਂਗੇ। ਅਤੇ ਦੇਖਦੇ ਹਾਂ ਫਿਰ ਅੱਜ ਸਾਡੇ ਨਾਲ ਕੌਣ ਕੌਣ ਆ ਕੇ ਜੁੜਦੇ ਨੇ ਮਸਤੀ ਮਨਾਉਣ ਦੇ ਲਈ, ਕਿਹੜੇ ਕਿਹੜੇ ਯੂ ਨੋ ਸੁਪਰ ਸਟਾਰਸ ਆਉਂਦੇ ਨੇ, ਸਾਡੇ ਆਉਣ ਵਾਲੇ ਕੱਲ੍ਹ ਵਾਲੇ ਸਟਾਰ ਆਉਂਦੇ ਨੇ। ਆਈ ਲਵ ਟੂ ਟੋਕ, ਆਈ ਲਵ ਟੂ ਹੈਵ ਹੱਗਸ ਫਰੋਮ ਦੈਮ। ਸਾਰਿਆਂ ਨੂੰ ਪਤਾ ਕੌਣ ਨੇ ਉਹ, ਸਾਡੇ ਯੈਸ ਲਾਫਟਰ ਥੈਰੇਪੀ ਦੇ ਸਟਾਰਸ। ਸਭ ਤੋਂ ਪਹਿਲਾਂ ਕੌਣ ਆਏ ਨੇ ਯਾਰ ਜੀ ਸਾਡੇ ਨਾਲ ਅੱਜ?
0: ਸਭ ਤੋਂ ਪਹਿਲਾਂ ਸਾਡੇ ਨਾਲ ਮੈਨੂੰ ਲੱਗਦਾ ਆ ਵੀ ਤੇਗ ਆਈ ਆ। ਸਤਿ ਸ਼੍ਰੀ ਅਕਾਲ ਤੇਗ, ਫਿਰ ਮੰਨਤ ਫਤਿਹ, ਤੁਸੀਂ ਰੈਡੀ ਰਹੋ ਤੇ ਬਾਕੀਆਂ ਦੇ ਅੱਗੇ।
10: ਅੰਕਲ ਜੀ ਸਤਿ ਸ਼੍ਰੀ ਅਕਾਲ, ਆਂਟੀ ਜੀ
0: ਸਤਿ ਸ਼੍ਰੀ ਅਕਾਲ, ਤੇਗ ਜੀ ਕੀ ਹਾਲ ਚਾਲ?
10: ਮੈਂ ਬੜੀਆ, ਤੁਹਾਡਾ ਕੀ ਹਾਲ ਚਾਲ ਆ?
0: ਸਾਡਾ ਵੀ ਬਹੁਤ ਵਧੀਆ,
9: ਮੈਂ ਬਹੁਤ ਬੜੀਆ।
0: ਕੱਲ ਤੁਹਾਡੀ ਮੰਮਾ ਨਾਲ ਗੱਲ ਹੋਈ ਸੀ।
10: ਮੈਨੂੰ ਪਤਾ ਮੰਮਾ ਨੇ ਦੱਸਿਆ ਸੀ, ਮੰਮਾ ਨੇ ਸੋਇੰਗ ਮਸ਼ੀਨ ਬਾਰੇ ਦੱਸਿਆ ਸੀ।
0: ਉਹ ਵੀ ਤੁਹਾਡੇ ਵਾਂਗੂ ਬੋਲਦੇ ਆ ਕਿ ਤੁਸੀਂ ਉਹਨਾਂ ਵਾਂਗੂ ਬੋਲਦੇ ਹੋ?
10: ਕਾਲਾ
0: ਕੌਡੀਆਂ ਵਾਲਾ ਤੇ ਵਿੱਚ ਮੇਰੀ ਪੂਟੋ ਨੱਚਦੀ।
9: ਆਲਾ ਕੌਡੀਆਂ ਆਲਾ ਵਿੱਚ ਮੇਰੀ ਪੂਟੋ ਨੱਚਦੀ।
0: ਹਾਂ
10: ਹਾਂਜੀ
9: ਹਾਂ,
0: ਆਲਾ ਕੌਡੀਆਂ ਵਾਲਾ ਤੇ ਵਿੱਚ ਮੇਰੀ ਪੂਟੋ ਨੱਚਦੀ।
9: ਇਹ ਵੇਂਜਰ ਪੂਟੋ ਤਾਂ ਨਹੀਂ ਹੈਗੀ ਕਿਤੇ?
0: ਹਾਂ ਪਰ ਉਹ ਤੇ ਹੈ ਨਹੀਂ ਹੁਣ।
9: ਯੈਸ ਉਹ ਤਾਂ ਹੈ ਨਹੀਂ ਆ, ਪਰ ਉਹਨਾਂ ਦੇ ਟੱਬਰ ਵਾਲੇ ਤਾਂ ਹੋਣਗੇ ਹੀ।
0: ਹਾਂ
9: ਕੋਈ ਨਾ ਕੋਈ ਤਾਂ ਹੋਊਗਾ ਨਾ ਪੁੱਟੋ, ਜਿਹੜੀ ਕੁੜੀ ਹੋਊਗੀ ਪੁੱਟੋ ਨੱਚਦੀ, ਬਸ ਸਿੰਪਲ।
0: ਹਾਂ
9: ਪਤਾ ਕੱਲ ਪਤਾ ਤੁਸੀਂ ਇੰਨੇ ਇੰਨੇ ਬੁਝਾਰਤਾਂ ਪਾਉਂਦੇ ਹੋ ਨਾ, ਮੇਰੀ ਮੇਰੀ ਜ਼ੁਬਾਨ ਸੜ ਗਈ।
0: ਅੱਛਾ
9: ਯੈਸ ਆਈ ਹੈਵ ਅ ਬਰਨ ਟੰਗ।
0: ਓਹੋ ਇਹ ਤੇ ਫਿਰ ਤੁਸੀਂ ਹਾਂ ਅੱਛਾ ਅੱਛਾ ਟੰਗ ਹੀ ਆ ਕੇ ਫਿਰ ਓਏ ਲੈ। ਤੇ ਕੁਲਵੀਰ ਆਂਟੀ ਨੇ ਵੀ ਕਿਹਾ ਹੋਇਆ ਵੀ ਟੰਗ ਪੰਜਾਬੀ ਵਾਲੀ ਨੀ ਅੰਗਰੇਜ਼ੀ ਵਾਲੀ। ਤੁਹਾਨੂੰ ਪਤਾ ਪੰਜਾਬੀ ਚ ਕਿਹਨੂੰ ਕਹਿੰਦੇ ਟੰਗ?
10: ਜੀਭ।
0: ਨਹੀਂ ਪੰਜਾਬੀ ਚ ਵੀ ਕਹਿੰਦੇ ਆ ਇੱਕ, ਪੰਜਾਬੀ ਚ ਟੰਗ ਕਿਹਨੂੰ ਕਹਿੰਦੇ ਆ? ਜੀਭ ਤੇ ਹੋ ਗਈ ਅੰਗਰੇਜ਼ੀ ਵਿੱਚ।
9: ਨਹੀਂ ਅੰਕਲ ਟੰਗ ਜੀਭ ਨੂੰ ਹੀ ਕਹਿੰਦੇ ਨੇ। ਤੇਗ ਇਜ਼ ਵੈਰੀ ਇੰਟੈਲੀਜੈਂਟ।
0: ਯੈਸ
9: ਮੈਨੂੰ ਵੀ ਨਹੀਂ ਪਤਾ ਸੀ ਤੇਗ,
0: ਪਰ ਤੇਗ ਨੂੰ ਵੀ ਨਹੀਂ ਪਤਾ, ਉਹਨੇ ਮੰਮਾ ਨੂੰ ਪੁੱਛਿਆ ਵਾ।
9: ਨਹੀਂ ਨਹੀਂ ਤੇਗ ਤੇਗ ਨੂੰ ਪਤਾ ਸੀ।
0: ਹੈ
9: ਤੇਗ ਨੂੰ ਪਤਾ ਸੀ?
0: ਤੇਗ ਕਿੰਨੇ ਦੱਸਿਆ, ਮੰਮਾ ਨੇ ਕਿ ਦਾਦੀ ਨੇ?
10: ਮੰਮਾ ਨੇ।
0: ਓ ਮੰਮਾ ਨੇ ਇਸ ਕਮ ਹੋਨੈਸਟ ਹੈ
10: ਯਾਰ। ਅੱਜ ਦਾਦੀ ਬੈਟਰੀ ਇੱਥੇ ਨਹੀਂ, ਦਾਦੀ ਨੇ ਫੂਡ ਨਹੀਂ ਫਰਿਸ਼ ਕੀਤਾ ਤੇ ਜੇ ਮੰਮਾ ਅੱਜ ਬੈਟਰੀ ਨੇ ਨਾਲ।
9: ਓ ਮੰਮਾ ਬੈਠੇ ਨੇ ਨਾਲ। ਓਕੇ
0: ਓਕੇ ਓਕੇ ਓਕੇ। ਤੇ ਹੋਰ ਕੌਣ ਹੈ ਨਾਲ?
10: ਲਾਹੀ ਸੁੱਤੀ ਪਈ ਆ, ਲਾਹੀ ਹਜੇ ਉੱਤੀ ਨੀ ਹੈਗੀ। ਨੋਰਮਲੀ ਉੱਠਦੀ ਹੁੰਦੀ ਆ ਇਸ ਟਾਈਮ, ਪਰ ਇਸ ਵਾਰੀ ਨਹੀਂ ਉੱਤੀ।
0: ਹਾਏ ਉਹ ਰਾਤੀ ਫਿਰ ਲੇਟ ਸੁੱਤੀ ਹੋਣੀ, ਕੰਮ ਕਾਰ ਕਰਦੀ ਰਹੀ ਹੋਣੀ।
10: ਮੰਮਾ ਨੇ ਦੱਸਿਆ ਸੀ ਲਾਹੀ ਨੇ ਪਹਿਲਾਂ ਮੰਮਾ ਦੇ ਸਿਰ ਤੇ ਫੈਨ ਦੀ ਕੋਸ਼ਿਸ਼ ਕੀਤੀ ਤੇ ਫਿਰ ਮੰਮਾ ਨੇ ਸਿਰ ਚੱਕ ਕਿਤੇ ਹੋਰ ਰੱਖਤਾ ਤੇ ਫਿਰ ਲਾਹੀ ਉੱਟ ਕੇ ਮੰਮਾ ਦੇ ਸਿਰ ਦੇ ਉੱਤੇ ਛਾਲਾ ਮਾਰਨ ਲੱਗੀ ਤੇ ਫਿਰ ਮੰਮਾ ਨੇ ਥੱਲੇ ਕੁੱਟ ਕੇ ਪਾਇਆ ਤੇ ਫਿਰ ਪੈਦ ਨਾਲ ਮੰਮੀ ਦੇ ਸਿਰ ਦੇ ਉੱਤੇ ਛਾਲਾ ਮਾਰਨ ਲੱਗੀ ਤੇ ਫਿਰ ਮੰਮਾ ਨੇ ਕੁੱਟ ਕੇ ਫੜ ਕੇ ਉਹਦੇ ਸਿਰ ਦੇ ਉੱਤੇ ਪਾਇਆ।
0: ਮੰਮਾ ਨੇ ਕੁੱਟ ਕੇ ਫੜ ਲਿਆ।
9: ਨਿਆਣੇ ਦਾ ਪਤਾ ਨੀ ਲੱਗਦਾ ਵੀ ਕੋਟਾ ਕੇ ਕੋਟਾ।
0: ਥੈਂਕ ਯੂ,
9: ਥੈਂਕ ਯੂ ਵੈਰੀ ਮਚ ਸੋਹਣੇ ਪੁੱਤ, ਤੁਸੀਂ ਬਹੁਤ ਪਿਆਰਾ ਬੋਲਦੇ ਹੋ।
10: ਥੈਂਕ ਯੂ, ਹੈਵ ਅ ਨਾਈਸ ਡੇ, ਬਾਏ।
0: ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਨੇ ਮੰਨਤ ਤੇ ਫਤਿਹ, ਤੇ ਉਸ ਤੋਂ ਬਾਅਦ ਅਰਨਵ ਤੁਹਾਡੀ ਵਾਰੀ। ਸਤਿ ਸ੍ਰੀ ਅਕਾਲ ਮੰਨਤ, ਫਤਿਹ ਕੀ ਹਾਲ ਹੈ?
11: ਸਤਿ ਸ੍ਰੀ ਅਕਾਲ ਅੰਕਲ ਜੀ, ਨਾਲੇ ਆਂਟੀ ਜੀ।
0: ਸਤਿ ਸ੍ਰੀ ਅਕਾਲ
9: ਫਤਿਹ ਜੀ।
0: ਮੰਨਤ ਆ
9: ਨਹੀਂ ਫਤਿਹ ਆੜੀ,
0: ਫਤਿਹ ਹਲੇ ਪਿੱਛੇ ਬੈਠਾ ਵਾ। ਆਪਣੇ ਪੁਰਾਣੇ ਜਿਹੜੇ ਦੋ ਹਾਂ ਉਹਨੂੰ ਪਹਿਲਾਂ ਸਾੜੀ ਆਪਣੀ ਦੋ।
9: ਯੈਸ ਯੂ ਕੈਨ, ਵੀ ਕੈਨ ਐਕਸਚੇਂਜ, ਠੀਕ ਆ?
0: ਹੈ ਮਨ,
9: ਆਪਾਂ ਬਦਲ ਸਕਦੇ ਹਾਂ।
11: ਓਕੇ
9: ਠੀਕ ਆ। ਆ ਦੇਖੋ ਦਲੇਰ ਸਾਡੀ ਧੀ ਰਾਣੀ,
0: ਕਿਹੜੀ ਕਿਹੜੇ ਇਹਨਾਂ ਕੋਲ ਇੱਕ ਬਲੈਕ ਸੂਟ ਹੈਗਾ ਉਹ ਲੈਣਾ ਨੂੰ।
11: ਓਕੇ
0: ਹੈ, ਤੂੰ ਆਪਣੀ ਸਕੂਲ ਡਰੈਸ ਦੇ ਦੀ ਇਹਨਾਂ ਨੂੰ।
9: ਹਾਂ ਮੈਂ ਸਕੂਲ ਡਰੈਸ, ਮੈਨੂੰ ਬਹੁਤ ਵਧੀਆ ਲੱਗਦੀ ਹੈ।
11: ਨਹੀਂ ਕਿਉਂਕਿ ਤੁਹਾਡੇ ਦਿਨ ਛੋਟੀ ਹੋਗੀ ਕਿਉਂਕਿ ਉਹ ਤਾਂ ਮੇਰੇ ਤੇ ਮੇਰੀ ਵੀ ਹੁਣ ਛੋਟੀ ਹੋਗੀ
0: ਪਿਛਲੇ ਸਾਲ ਵਾਲੀ ਦੇ ਦੇ
9: ਕੋਈ ਨਿਆਣਾ ਆਪਣਾ ਕੱਪੜਾ ਨਹੀਂ ਦੇ ਕੇ ਮੈਨੂੰ ਰਾਜੀਏਗਾ
0: ਪੁਰਾਣੇ ਦੇ ਦੇਣੇ ਚਾਹੀਦੇ ਕੱਪੜੇ ਨਾ ਬੰਦਾ ਵੱਡਾ ਨੀ ਹੁੰਦਾ ਗੱਲਾਂ ਗੁੱਲਾਂ ਚ ਘੱਟ ਹੀ ਆਉਂਦੇ ਆ
9: ਯੈਸ
0: ਕੀ ਸੁਣਾਓਗੇ ਫਿਰ ਅੱਜ
11: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
9: ਓਕੇ
11: ਇੱਕ ਵਾਰੀ ਪੱਪੂ ਆਪਦੇ ਬੱਚੇ ਨੂੰ ਕਹਿੰਦਾ ਪੁੱਤ ਤੂੰ ਮੇਰਾ ਤੂੰ ਕਦੇ ਉਹ ਨੀ ਕੰਮ ਕੀਤਾ ਜਿਹਦੇ ਨਾਲ ਮੇਰਾ ਕਦੇ ਸਿਰ ਉੱਚਾ ਹੋਵੇ ਬੱਚਾ ਪਾਪਾ ਜੀ ਮੈਂ ਕੀਤਾ ਤਾਂ ਹੈ ਜੋ ਤੇ ਸੁੱਤੇ ਪਏ ਸੀਗੇ ਉਦੋਂ ਮੈਂ ਸਿਰਹਾਣਾ ਤੇ ਰੱਖਿਆ ਸੀਗਾ
9: ਓਹ ਮਾਈ ਗੋਡ ਇਹਦਾ ਮਤਲਬ ਮੈਂ ਵੀ ਨਾ ਅੱਜ ਜਾ ਕੇ ਉੱਚੀ ਜਿਹੀ ਥਾਂ ਤੇ ਲਾਉਣੀ ਆ ਮੇਰੇ ਮੰਮੀ ਦੇ ਨਾਂ ਦੀ ਤਖਤੀ ਮੰਮੀ ਡੈਡੀ ਦੇ ਨਾਂ ਦੀ ਤਖਤੀ ਉੱਚੀ ਸਾਰੀ ਕਰਕੇ ਲਾਉਣੀ ਆ
0: ਥੈਂਕ ਯੂ ਮੰਨਤ
9: ਥੈਂਕ ਯੂ ਸ਼ੋਨੇ ਪੁੱਤੂ
11: ਪੋਤੇ ਨਾਲ ਵੀ ਗੱਲ ਕਰ ਲਓ
0: ਜੀ ਹਾਂਜੀ
9: ਲੰਡੀਆਂ
0: ਚੂਹੀਆਂ ਦਾ ਸਰਦਾਰ ਵੀ ਹੁੰਦਾ ਸੀ ਇੱਕ ਫਤਿਹ ਹਾਲੇ ਵੀ ਹੈਗਾ
9: ਦੇਖੋ ਸਰਦਾਰ ਆਲਵੇਜ਼ ਅ ਸਰਦਾਰ
11: ਕਹਿੰਦਾ ਮੇਰੇ ਕੱਪ ਚ ਇੱਕ ਮੱਖੀ ਡੁੱਬ ਕੇ ਮਰ ਗਈ ਫਿਰ ਪੱਪੂ ਕਹਿੰਦਾ ਮੈਂ ਢਾਬਾ ਚਲਾਵਾ ਕਿ ਮੈਂ ਮੱਖੀ ਨੂੰ ਤੈਰਨਾ ਸਿਖਾਵਾਂ
0: ਵੈਲ ਡਨ ਪੱਪੂ
9: ਵੈਰੀ ਨਾਈਸ ਵੈਰੀ ਨਾਈਸ
0: Thank you, Papu. Thank you. Oh, sorry, Pate.
11: Thank you. Have a nice day.
9: Bye. Thank you. Bye-bye.
0: Aaj fine phone nahi kita ye.
9: Yes. Bade ho rahe ne bache.
0: Haan, biba ho gaya. Hun
9: manna da. Yes.
0: Bank nalon na ta tut gaya.
9: Acha, Fateh di ik gal tusi note kiti hai. Right from jadon to Fateh ne gal karni shuru kiti hai till today. Fateh ne ek mission hunda na jindan da. Kuch bhi keh lo. ਉਹਨੇ ਮਿਸ਼ਨ ਆਪਣਾ ਕੰਪਲੀਟ ਕਰਨਾ ਜਾਣਾ ਬਾਕੀ ਤੁਸੀਂ ਜੋ ਮਰਜ਼ੀ ਗੱਲ ਕਰਨਾ ਓਵਰ ਰੂਲਡ
0: ਓਕੇ ਬਾਏ
9: ਬਾਏ
0: ਥੈਂਕ ਯੂ ਤੇ ਨੈਕਸਟ ਸਾਡੇ ਨਾਲ ਅਰਨਵ ਨੇ ਤੇ ਉਸ ਤੋਂ ਬਾਅਦ ਫਿਰ ਵਾਰੀ ਯੁਵਰਾਜ ਦੀ ਸਤਿ ਸ੍ਰੀ ਅਕਾਲ ਅਰਨਵ
9: ਸਤਿ ਸ੍ਰੀ ਅਕਾਲ ਅਰਨਵ ਜੀ
11: ਸਤਿ ਸ੍ਰੀ ਅਕਾਲ
9: ਸੋਹਣੇ ਪੁੱਤੂ ਜਿਉਂਦੇ ਬਸਦੇ ਰਹੋ ਖੁਸ਼ ਰਹੋ
0: ਤੰਦਰੁਸਤੀਆਂ ਮਾਣੋ ਤੁਹਾਡਾ ਵਿਆਹ ਹੋਵੇ ਬੱਚੇ ਹੋਣ
9: ਅਸੀਂ ਭੰਗੜੇ ਪਾਈਏ ਤੁਹਾਡੇ ਵਿਆਹ ਦੇ ਵਿੱਚ
0: ਬੱਚਿਆਂ ਦੇ
9: ਸਾਡੇ ਹੱਡ ਪੈਰ ਇੰਨੇ ਚੱਲਦੇ ਰਹਿਣ
0: ਕਾਨੇ ਫਲਾਈਏ
9: ਫੇਫੜੇ ਵਧੀਆ ਰਹਿਣ ਕਾਨੇ ਫਲਾਉਣ ਜੋਗੇ ਦੇ
11: ਵਿਆਹ ਨਹੀਂ ਕਰਾਉਣਾ
9: No, no, no. Never say no to anything, Puttu. Never, ever. We can change the equation. We'll say, we'll think about it. Okay? Never say no. We'll say, okay, we think about it.
0: ਇਹ ਹੁਣ ਐਵੇਂ ਮਤਲਬ ਸਟੇਟਮੈਂਟਾਂ ਦੇਈ ਜਾਂਦੇ ਬਾਅਦ ਚ ਤੁਹਾਡੇ ਵਰਗੇ ਭੱਜੇ ਫਿਰਦੇ ਹੁੰਦੇ ਮਗਰ
9: ਮੰਮੀ ਮੇਰੀ ਸ਼ਾਦੀ ਕਬ ਕਰੋਗੀ ਹੈ ਮੇਰੇ ਡੈਡੀ ਨੂੰ ਕਹਿੰਦੇ ਹੁੰਦੇ ਮੈਨੂੰ ਵਿਆਹ ਦੇ ਅੰਮੀ ਨਹੀਂ ਮੈਂ ਡੈਡੀ ਜੋਗਾ ਹੋਇਆ ਓਕੇ ਆਲਵੇਜ਼ ਸੇ ਵਿਲ ਥਿੰਕ ਅਬਾਊਟ ਇਟ
0: ਚਲੋ ਹਲੇ ਉਮਰ ਆ ਨਾ
9: ਨਹੀਂ ਇਟਸ ਆਦਤ
11: ਮੈਂ ਪੜ ਵੀ ਲੈਣਾ
9: ਸਾਰਾ ਯੈਸ ਡੈਫੀਨਿਟਲੀ
0: ਪੜੋ ਸਾਰਾ ਕੁਝ ਕਰੋ ਪਰ ਇਹ ਗਈ ਗੱਲਾਂ ਜਿਹੜੀਆਂ ਨੇ ਉਹ ਡਿਕਲੇਅਰ ਨਹੀਂ ਕਰੀ ਦੀਆਂ ਮੂੰਹ ਨੇ ਕੱਢੀ ਦੀਆਂ ਕਿਉਂਕਿ ਹਾਲੇ ਤੇ ਲੋੜ ਹੀ ਨਹੀਂ ਆ ਕੋਈ ਹੈ ਨਾ
9: ਯੈਸ
0: ਤੇ ਕੀ ਸੁਣਾਓਗੇ
11: ਅੱਜ ਸੁਣਾਉਂਗੇ ਇੱਕ ਚੁਟਕਲਾ
0: ਹਾਂਜੀ
9: ਓਕੇ
12: ਪੱਪੂ ਆਪਣੀ ਘਰ ਵਾਲੀ ਨੂੰ ਕਹਿੰਦਾ ਪੀ ਤੂੰ ਕਦੀ ਪਾਗਲ ਖਾਨੇ ਗਈ ਆ? ਓਹਦੀ ਘਰ ਵਾਲੀ ਕਹਿੰਦੀ ਲੈ ਆ ਕੋਈ ਗੱਲ ਪੁੱਛਣ ਵਾਲੀ ਹੈ, ਮੈਂ ਵਿਆਹ ਕਰਾ ਕੇ ਪਾਗਲ ਖਾਨੇ ਹੀ ਆਈ ਹਾਂ।
0: ਪਰ ਉਹਨੇ ਗਈ ਪੁੱਛਾਈ ਨਾ ਹੋ ਕੇ ਆਈ ਹੈ।
9: ਆ ਦੇਖੋ ਅੰਕਲ ਡਿਫੈਂਸਿਵਲੀ ਲੈ ਗਏ।
0: ਥੈਂਕ ਯੂ ਅਨ,
9: ਥੈਂਕ ਯੂ ਵੈਰੀ ਮਚ ਸੋਨੇ ਪੁੱਤੂ।
12: ਥੈਂਕ ਯੂ, ਸਤਿ ਸ਼੍ਰੀ ਅਕਾਲ, ਹੈਵ ਅ ਨਾਈਸ ਡੇ।
9: ਹੈਵ ਅ ਨਾਈਸ ਡੇ,
0: ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਯੁਵਰਾਜ, ਤੇ ਉਸ ਤੋਂ ਬਾਅਦ ਫਿਰ ਸਾਡੇ ਨਾਲ ਹੋਊਗੀ ਅਸੀਸ ਕੌਰ। ਸਤਿ ਸ਼੍ਰੀ ਅਕਾਲ ਯੁਵਰਾਜ, ਕੀ ਹਾਲ ਹੈ?
13: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
0: ਸਤਿ ਸ਼੍ਰੀ ਅਕਾਲ
9: ਯੁਵਰਾਜ ਜੀ, ਕੀ ਹਾਲ ਚਾਲ ਨੇ?
13: ਮੇਰਾ ਠੀਕ ਆ, ਤੁਹਾਡਾ ਕੀ ਹਾਲ ਆ?
9: ਅਸੀਂ ਠੀਕ ਠਾਕ, ਬਹੁਤ ਵਧੀਆ। ਹੁਣ ਤੁਸੀਂ ਆ ਗਏ ਹੋ ਤਾਂ ਬਸ ਨੈਲੇ ਤੇ ਦਹਿਲਾ ਹੋ ਗਿਆ ਹੈ। ਅੱਜ ਕੀ ਸੁਣਾਓਗੇ? ਇੱਕ ਕੱਪ
13: ਚਾਹ।
0: ਕੀ ਸੁਣਾਓਗੇ? ਇੱਕ ਚੁਟਕਲਾ,
9: ਬਸ ਇੱਕ ਚੁਟਕਲਾ,
0: ਇੱਕ ਚੁਟਕਲਾ,
9: ਗਰਮਾ ਗਰਮ ਚੁਟਕਲਾ। ਓਕੇ,
0: ਗੁਲਾਬ ਜਾਮੁਨ ਬਾਅਦ ਚ ਫੇਰ ਕੱਢ ਕੇ ਬਾਹਰ ਰੱਖ ਦੇਣਾ ਪਲੇਟ। ਫੇਰ ਜੋ ਕੇ ਗਾਣਾ ਬੜਾ ਔਖਾ ਹੁੰਦਾ। ਹਾਂਜੀ, ਸਤਿ ਸ੍ਰੀ ਅਕਾਲ।
9: ਸਤਿ ਸ੍ਰੀ ਅਕਾਲ ਜੋਨੇ ਪੁੱਤਰ, ਕੀ ਹਾਲ ਚਾਲ?
13: ਮੈਂ ਠੀਕ ਆ, ਤੁਹਾਡਾ ਕੀ ਹਾਲ ਆ?
9: ਮੈਂ ਠੀਕ ਠਾਕ
0: ਯਸ਼ਿਕਾ ਜੀ। ਯਸ਼ਿਕਾ ਤੁਸੀਂ ਜਦੋਂ ਮੰਨ ਲਓ ਤੁਸੀਂ ਇਹਦੀ ਜੰਜ ਉਂਜ ਲੈ ਕੇ ਜਾਣੀ ਨਾ, ਤੇ ਉਦੋਂ ਚੰਗੀ ਤਰ੍ਹਾਂ ਸਾਰਾ ਕੁਛ ਮਤਲਬ ਇਹਨੂੰ ਤਿਆਰ ਕਰਕੇ ਖੜੇ ਹੋ ਨਾ, ਪੈਲਸ ਦੇ ਬਾਹਰ ਜਾ ਕੇ ਕਹੋ ਵੀ ਸੋਰੀ ਮੈਂ ਕੁਛ ਭੁੱਲਾਂ ਫੇਰ ਆਉਣਾ। ਮੈਂ ਕਲਗੀ ਭੁੱਲ ਗਿਆ, ਮੈਂ ਘਰੋਂ ਇੱਕ ਮਿੰਟ ਆਇਆ ਜੀ ਹੁਣੇ।
9: ਹਾਂ, ਕਲਗੀ ਲੈ ਕੇ ਫਿਰ ਕਹਿੰਦਾ ਚੱਲ ਚੱਲ ਲੈ ਕੇ ਉਹਨੂੰ ਚਰਬੀ ਜਾਊਗਾ, ਫਿਰ ਉਹ ਕਹਿੰਦਾ ਲੈ ਮੈਂ ਤਾਂ ਜੁੱਤੀਆਂ ਸਲਿੱਪਰ ਘਰ ਵਾਲੇ ਪਾਇਆ ਆ, ਸ਼ੇਰਵਾਨੀ ਦੇ ਜੱਟਣੀ ਨਹੀਂ ਆ।
0: ਇਹਦਾ ਧਿਆਨ ਰੱਖੋ ਖਾਸ। ਹਾਂਜੀ,
13: ਮੈਂ ਵੀ ਇੱਕ ਚੁਟਕਲਾ ਸੁਣਾਉਂਗੀ। ਪੱਪੂ ਸਵੇਰੇ ਉੱਠਦਾ ਤੇ ਉਹਦੀ ਮੰਮੀ ਕਹਿੰਦੀ ਛੇਤੀ ਛੇਤੀ ਉੱਠ ਜਾ ਉੱਠ ਜਾ, ਤੇ ਪੱਪੂ ਕਹਿੰਦਾ ਵੀ ਲੈ ਤੁਸੀਂ ਮੈਨੂੰ ਪਹਿਲਾਂ ਉਠਾਈ ਜਾਂਦੇ ਹੋ, ਹਜੇ ਸੂਰਜ ਤਾਂ ਮੇਰੇ ਤੋਂ ਪਹਿਲਾਂ ਸੋ ਜਾਂਦਾ ਤਾਂ ਉਹ ਪਹਿਲਾਂ ਉੱਠ ਗਿਆ, ਤੇ ਮੈਂ ਤਾਂ ਹਜੇ ਉਦੋਂ ਤੱਕ ਸੌਂਦਾ ਵੀ ਨੀ, ਤੁਸੀਂ ਮੈਨੂੰ ਪਹਿਲਾਂ ਹੀ ਉਠਾਈ ਜਾਂਦੇ ਹੋ, ਉਠਾਓ ਨਾ ਹਲੇ।
9: ਵੈਸੇ ਗੱਲ ਚ ਲੌਜਿਕ ਹੈ, ਲੌਜਿਕ ਗੱਲ ਸੋਚਣ ਦੀ ਹੈ,
0: ਪੱਪੂ ਦੀ ਗੱਲਾਂ ਲੌਜਿਕ ਵਾਲੀਆਂ ਹੁੰਦੀਆਂ। ਥੈਂਕ ਯੂ ਯਸ਼ਿਕਾ,
9: ਬਹੁਤ ਇੰਟੈਲੀਜੈਂਟ ਹੋ ਯਾਰ, ਸਾਡੇ ਕਪਾਟ ਖੋਲਤੇ ਸਵੇਰੇ ਸਵੇਰੇ।
0: ਥੈਂਕ ਯੂ, ਥੈਂਕ ਯੂ, ਥੈਂਕ ਯੂ ਯਸ਼ਿਕਾ,
13: ਥੈਂਕ ਯੂ,
9: ਥੈਂਕ ਯੂ।
13: ਯੂ ਵੀ ਨੂੰ ਯਾਦ ਆ ਗਿਆ,
9: ਆ ਗਿਆ ਚੁਟਕਲਾ?
0: ਅੱਛਾ ਅੱਛਾ, ਹਾਂਜੀ ਹਾਂਜੀ ਹਾਂਜੀ, ਜੁਗੀ ਜੀ।
13: ਮੰਮੀ ਆਪਦੇ ਬੱਚੇ ਨੂੰ ਕਹਿੰਦੀ ਆ ਵੀ ਤੂੰ ਇੰਨੀ ਦੇਰ ਜੇ ਤੂੰ ਜਿਆਦਾ ਫੋਨ ਦੇਖੇ ਨਾ ਫਿਰ ਅੱਖਾਂ ਲਈ ਸਹੀ ਨੀ ਹੁੰਦਾ।
0: ਹਾਂ, ਤੇ ਨਾਲੇ ਤੈਨੂੰ ਚੁਟਕਲਾ ਭੁੱਲ ਜਾਣਾ ਈ, ਇਹ ਨੀ ਕਹਿੰਦੀ ਮੰਮੀ? ਅੱਛਾ,
9: ਐਂਡ
13: ਤੇ ਫਿਰ ਬੱਚਾ ਕਹਿੰਦਾ ਹਾਂਜੀ ਮੰਮਾ ਤਾਈ ਤਾਂ ਮੈਂ ਇੱਕੋ ਹੀ ਫੋਨ ਦੇਖ ਰਹਾ।
9: ਜਿਆਦਾ ਨੀ ਦੇਖਦਾ,
0: ਇਹ ਤੇ ਭੁੱਲਣ ਵਾਲਾ ਕੀ ਹੋਏ? ਪਹਿਲਾਂ ਮੈਨੂੰ ਇਹ ਦੱਸ ਇਹ ਚ ਇਹੋ ਜਿਹਾ ਕੀ ਸੀ ਭੁੱਲਣ ਵਾਲਾ?
13: ਹਾਂਜੀ,
0: ਇਹ ਚ ਭੁੱਲਣ ਵਾਲਾ ਕੀ ਸੀ ਜਿਹੜਾ ਭੁੱਲ ਗਿਆ ਸੀ?
9: ਚੁਟਕਲਾ ਬਣਾਉਣਾ ਸੀਗਾ ਬਈ,
0: ਹੈਂ?
13: ਨਹੀਂ, ਕਿਉਂਕਿ ਪਾਪਾ ਨੇ ਮੈਨੂੰ ਚੁਟਕਲਾ ਦੱਸਿਆ ਹੀ ਨਹੀਂ ਸੀ।
0: ਅੱਛਾ, ਚਲੋ ਥੈਂਕ ਯੂ ਪੁੱਤੂ। ਜਦੋਂ ਆਪਾਂ
9: ਰੇਡ ਪੈ ਗਈ ਸੀਗੀ,
0: ਹਾਂ, ਜਦੋਂ ਆਪਾਂ ਪਹਿਲਾਂ ਪੁੱਤੂ ਨਾਂ ਲੈਂਦੇ ਹਾਂ ਨਾ ਵੀ ਹਾਂ ਨੈਕਸਟ ਤੁਹਾਡੀ ਵਾਰੀ, ਤੇ ਉਦੋਂ ਤੁਸੀਂ ਯਾਦ ਕਰ ਲਿਆ ਕਰੋ। ਥੈਂਕ ਯੂ ਤੁਹਾਡਾ। ਤੇ ਨੈਕਸਟ ਸਾਡੇ ਨਾਲ ਅਸੀਸ ਕੌਰ ਆ, ਫਿਰ ਸਾਡੇ ਨਾਲ ਸ਼੍ਰੇਆ ਹੋਊਗੀ। ਸਤਿ ਸ਼੍ਰੀ ਅਕਾਲ ਅਸੀਸ ਕੌਰ।
14: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਨੋਨੀ ਆਂਟੀ ਜੀ।
0: ਸਤਿ ਸ਼੍ਰੀ ਅਕਾਲ
9: ਅਸੀਸ ਕੌਰ ਜੀ, ਨਾ ਸਾਨੂੰ ਫਰਾਕ ਦੇਣ ਵਾਲਿਓ ਫਰਾਕ ਹੀ ਨਹੀਂ ਦਿੰਦੇ ਹੈਗੇ
0: ਫਰਾਕ ਨਹੀਂ ਮੰਨ ਗਈ ਗੱਲ ਕਹਿੰਦੀ ਸੀ ਲੈ ਲਿਓ
9: ਓਕੇ ਚਲ ਠੀਕ ਫਿਰ
14: ਮੰਨ ਗਈ ਗੱਲ
9: ਮੰਨ ਗਈ
14: ਮੰਗੀ ਗੱਲ ਅੱਜ ਮੈਂ ਸੈੱਟ ਕਰ ਰਹੀ
0: ਕੀ ਸੈੱਟ ਕਰ ਰਹੀ
14: ਸਾਰੇ ਜੋ ਮੈਂ ਅਲਮਾਰੀ ਮੈਂ ਆਪਦੀ ਅੰਬ ਕਲੀਨ ਕਰੂੰ ਫੇਰ ਸੁਣੂ ਜਿਹੜੇ ਮੈਂ ਸੋ ਰਹੇ ਓਲਡ ਕੱਪੜੇ ਦੇ ਲਈ
0: ਹਾਂ
9: ਸੁੱਟਣ ਵਾਲੇ ਹੋ ਗਏ ਉਹਦੇ ਦੇ
0: ਹਾਂ ਨਹੀਂ ਉਹੀ ਕਿ ਉਹੀ ਤਾਂ ਇਹ ਸੋਚ ਲਓ ਵੀ ਜਿੱਦਾਂ ਨੋਨੀ ਆਂਟੀ ਦਾ ਨਾਂ ਡਿੰਮੀ ਹੁੰਦਾ ਜਿੱਦਾਂ ਮੰਨ ਲਓ
9: ਡਿੰਮੀ ਸੀ
0: ਇਹ ਸੋਚ ਕੇ ਹਾਂ ਨੋਨੀ ਆਂਟੀ ਦਾ ਇੱਕ ਨਾਂ ਹੋਰ ਹੈ ਡਿੰਮੀਜ਼ ਵੀ ਨਾਂ ਹੈ ਨਾ ਇਹਨਾਂ ਦਾ
9: ਯੂ ਨੋ ਵਿਨੀਜ਼ ਸੈਲਵੋਜ਼ ਮੈਂ ਹੁਣ ਨਵਾਂ ਖੋਲਿਆ ਡਿੰਮੀ
0: ਹਾਂ ਇਹਨਾਂ ਦਾ ਨਾਂ ਡਿੰਮੀਜ਼ ਵੀ ਆ ਅਸਲੀ ਨਾਂ ਇਹਨਾਂ ਦਾ ਡਿੰਮੀਜ਼ ਆ ਇੱਕ ਹੋਰ ਵੀ ਹੈਗਾ ਨਾ ਤੁਹਾਡਾ ਕੀ ਉਹ ਹੁੰਦਾ ਵਾ
9: ਨੋਨੀਆ ਤਾਂ ਮੈਂ ਵੀ ਰੱਖਿਆ ਹੋਇਆ
14: ਨੋਨੀਆ ਤਾਂ ਤੁਸੀਂ ਰੱਖਿਆ ਉਹ
0: ਨੋਨੀਆ ਤੇ ਰੇਡੀਓ ਵਾਲਾ ਨਾਂ ਆ ਨਾ
9: ਡਿੰਮੀਜ਼
14: ਉਹ ਨਕਲੀ ਹੈ ਤੇ ਉਹ ਜਿਹੜਾ ਦੂਜਾ ਉਹ ਹੈ ਅਸਲੀ
0: ਹਾਂ ਇਹਨਾਂ ਦਾ ਅਸਲੀ ਨਾਂ ਹੈਗਾ ਵਾ ਡਿੰਮੀਜ਼ ਆਪ ਸ਼ਾਪ
9: ਯੈਸ
0: ਜੇ ਰੇਡੀਓ ਤੋਂ ਬਾਹਰ ਮਿਲ ਪਏ ਇਹ ਤੇ ਰੇਡੀਓ ਵਾਲਾ ਨਾਂ ਆ ਤੇ ਜੇ ਓਦਾਂ ਕਿਤੇ ਮਿਲ ਪਏ ਸ਼ਾਪ ਸ਼ਾਪ ਨੀ ਆਪ ਸ਼ਾਪ ਉਹਦੇ ਸਰਨੇ ਪਰ ਉਹ ਸਰਨੇ ਮੈਂ ਇਹਨਾਂ ਦਾ ਆਪ ਸ਼ਾਪ ਕਿਉਂ
9: ਸੱਚੀ ਮੁੱਚੀ ਅੰਕਲ ਅੰਕਲ ਅੰਕਲ ਕਦੇ ਕਦੇ ਅੰਕਲ ਨੇ ਝੂਠ ਬੋਲਿਆ ਨਹੀਂ ਨਾ ਫਿਰ ਸੱਚੀ ਸੱਚੀ ਆ
14: ਉਹਦਾ ਪਤਾ ਬਟ ਕੀ ਪਤਾ ਬਈ ਉਹਨਾਂ
9: ਸ਼ੇਰ
0: ਖਾਨ
9: ਮੈਂ ਕੀ ਸ਼ੇਰ ਖਾਨ ਦੇ ਨਾਲ ਕੀ ਹੁੰਦਾ ਸੀਗਾ ਉਹ ਮੋਗਰੀ ਮੋਗਰੀ
0: ਸ਼ੇਰ ਖਾਨ ਦੀ ਮਾਸੀ ਹੁੰਦੀ ਆ ਮਾਨੂੰ ਬਿੱਲੀ ਪਤਾ ਮਾਨੂੰ ਬਿੱਲੀ ਕੋਲੋਂ ਉਹਦੀ ਟੀਚਰ ਮਾਨੂੰ ਬਿੱਲੀ ਸੀ ਲੈ ਮੰਮਾ ਨੂੰ ਪੁੱਛ ਲਿਓ ਤੁਸੀਂ
9: ਛੋਟੇ ਹੁੰਦੇ ਕਵਿਤਾ ਵੀ ਬੋਲਦੇ ਹੁੰਦੇ ਸੀਗੇ ਬਿੱਲੀ ਸ਼ੇਰ ਕੀ ਮਾਸੀ ਹੈ ਚੂਹਾ ਉਸਕਾ ਮਾਮਾ ਹੈ
0: ਹਾਂਜੀ
9: ਬਿੱਲੀ
0: ਉਸਕੇ ਲੀਏ ਜੋ ਨਿੱਕਰ ਹੈ ਉਸਕੇ ਲੀਏ ਪਜਾਮਾ ਹੈ ਤੁਸੀਂ ਸੁਣੀ
14: ਨਹੀਂ
0: ਚਲੋ ਤੁਸੀਂ ਜਦੋਂ ਆਓਗੇ ਨਾ ਫਿਰ ਤੁਹਾਨੂੰ ਸੁਣਾਵਾਂਗੇ ਕੀ ਲਿਆਏ ਅੱਜ
14: ਤੁਸੀਂ ਚਲੋ ਮੈਂ ਆਪਦੀ ਜਲਦੀ ਜਲਦੀ ਬੋਲੀ ਸੁਣਾ ਲਾ ਫਿਰ ਮਾਨੋ ਵੀ ਨਹੀਂ ਆ ਜੀ
9: ਤੁਸੀਂ ਤਾਂ ਕਮਲਵਾ ਪਾਈ ਰੱਖਣਾ ਚਲੋ ਮੈਂ ਬੋਲੀ ਸੁਣਾਵਾਂ
0: ਹਾਂਜੀ
9: ਜੀ ਸੀਸ ਕੌਰ ਜੀ
14: ਮੈਨੂੰ ਆ ਵੀ ਚਾਹੀਦਾ ਮੈਨੂੰ ਉਹ ਵੀ ਚਾਹੀਦਾ ਮੈਨੂੰ ਆ ਵੀ ਚਾਹੀਦਾ ਮੈਨੂੰ ਉਹ ਵੀ ਚਾਹੀਦਾ ਮਾਸੀ ਮੰਗਦੀ ਬਰੈਂਡ ਮਸਲ ਤੰਗ ਹੋ ਗਿਆ ਮਾਸੀ ਮੰਗਦੀ
0: ਬਰੈਂਡ ਮਸਲ ਤੰਗ ਹੋ ਗਿਆ
14: ਮਾਸੀ ਮਾਸੀ ਦਾ ਪਗੋੜਾ
0: ਮਸੜ ਨੰਗ ਹੋ ਗਿਆ
9: ਸ਼ੌਕ ਮਾਸੀ ਦੇ ਪਗੋੜੇ
14: ਮਸੜ ਤੰਗ
0: ਨੰਗ ਹੋ ਗਿਆ ਬਲ ਬਲ ਬਲ ਬਲ ਬਲ
14: ਪਗੋੜੇ ਮਸਲ ਨੰਗ ਹੋ ਗਿਆ ਸ਼ੌਕ ਮਾਸੀ ਦੇ ਪਗੋੜੇ ਮਸਲ ਨੰਗ
0: ਹੋ ਗਿਆ ਨੀ ਮਸੜ ਨੰਗ ਹੋ ਗਿਆ ਨੀ ਮਸੜ ਨੰਗ ਹੋ ਗਿਆ ਚੱਕ ਦੋ ਮਾਸੜ ਨੂੰ ਸ਼ਿਮ
9: ਸ਼ਿਮ ਸ਼ਿਮ
14: ਸ਼ਿਮ ਨਾ ਨਾ
0: ਨਾ ਨਾਰੇ ਨਾਰੇ ਨਾਰੇ ਨਾ ਨਾ ਨਾ ਨਾ
14: ਹੋ ਗਿਆ ਮਸਲ ਨੰਗ ਹੋ ਗਿਆ
0: ਨੰਗ ਨੰਗ ਨੰਗ ਨੰਗ ਨੰਗ ਨੰਗ ਨੰਗ
14: ਹੋ ਗਿਆ
0: ਬਲ ਬਲ ਬਲ ਬਲ ਨੰਗ ਹੋ ਗਿਆ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਮਾਨੂੰ ਬਿੱਲੀ ਨੀ ਆਓ ਸ਼ੇਰ ਖਾਨ ਤੇ ਨੈਕਸਟ ਸਾਡੇ ਨਾਲ ਹੈ ਸ਼੍ਰੇਆ ਤੇ ਉਸ ਤੋਂ ਬਾਅਦ ਸਾਡੇ ਨਾਲ ਨੇ ਮਨਦੀਪ ਜੀ। ਸਤਿ ਸ੍ਰੀ ਅਕਾਲ ਸ਼੍ਰੇਆ।
14: ਅਸੀਸ
0: ਆ ਮਾਨੂੰ ਬਿੱਲੀ ਓਕੇ ਓਕੇ ਓਕੇ ਓਕੇ ਅੱਛਾ ਸ਼੍ਰੇਆ ਟੋਕ ਕਰਦੀ ਪਰ ਮਾਨੂੰ ਬਿੱਲੀ ਕੌਣ ਆ ਤੁਸੀਂ ਕਿ ਅਸੀਸ ਆ ਤੁਸੀਂ ਕਿਹੜਾ ਕਰੈਕਟਰ ਬਣਨਾ ਫਿਰ ਹੈ ਪ੍ਰਿੰਸੈਸ ਐਲਸਾ ਐਲਸਾ ਐਲਸਾ ਬਣਨਾ ਕਿਹੜੀ ਪ੍ਰਿੰਸੈਸ ਬਣਨਾ
9: ਜੈਸਮਿਨ
0: ਕੀ ਸੁਣਾਓਗੇ ਫਿਰ ਯੈਲੋ ਪ੍ਰਿੰਸੈਸ
14: ਬੋਲੀ
9: ਓਕੇ
14: ਕਦੀ ਆਇਆ ਕਰੋ ਕਦੀ ਜਾਇਆ ਕਰੋ ਪੱਤੇ ਤੋੜ ਤੋੜ ਸੀਡੀਆਂ ਬਜਾਇਆ ਕਰੋ
0: ਪੱਤੇ ਤੋੜ ਤੋੜ ਸੀਡੀਆਂ ਬਜਾਇਆ ਕਰੋ ਪੱਤੇ ਤੋੜ
14: ਬਲੇ
9: ਬਲੇ ਸਭ ਸਭ ਬਲੇ ਬਲੇ
0: ਥੈਂਕ ਯੂ ਆ ਵੀ ਬੋਲੀ ਪਤਾ ਨਹੀਂ ਕਿੰਨੇ ਬਣਾਈਆਂ ਨਾ ਵੀ ਕਿਉਂ ਪੱਤੇ ਜੋ ਸੀਡੀਆਂ ਬਜਾਇਆ ਕਰੋ ਹਨਾ
9: Yes, because ਤੁਹਾਨੂੰ ਪਤਾ ਕਿਹੜੇ ਪੱਤੇ ਦੀ ਸੀਟੀ ਵੱਜਦੀ ਹੁੰਦੀ ਸੀ
0: ਉਹ ਤੇ ਸ਼ਟਾਲੇ ਦੇ ਪੱਤੇ ਦੀ ਵੀ ਵੱਜਦੀ ਹੁੰਦੀ ਸੀ ਬਾਕੀ
9: ਤੂਤ ਦੇ ਪੱਤੇ ਦੀ
14: ਸਤਿ
0: ਸ੍ਰੀ ਅਕਾਲ
9: ਸ਼ੇਰ ਖਾਨ
0: ਇਹ ਨਹੀਂ ਹੈ ਸ਼ੇਰ ਖਾਨ ਇਹ ਮਾਨੂ ਬਿੱਲੀ ਆ
9: ਇਹ ਮਾਨੂ ਬਿੱਲੀ ਆ ਓਕੇ ਮਾਨੂ ਬਿੱਲੀ ਆਫਰ ਜੂ
0: ਹੈਲੋ ਮਾਨੂ ਬਿੱਲੀ
9: ਇਟਸ ਟੂ ਅੰਕਲ ਹੇਅਰ
0: ਸਤਿ ਸ੍ਰੀ ਅਕਾਲ ਅੱਜ ਟੂ ਮਾਨੂ ਬਿੱਲੀ ਆ
9: Yes.
0: ਮਾਨੂ ਬਿੱਲੀ ਕੀ ਖਾਦਾ ਅੱਜ
14: ਨੂਤੀ ਗੇਂ ਦੁੱਦੂ
9: ਜਿਹਨੂੰ ਮੈਨੂੰ ਪਤਾ ਕਿਉਂ ਖਾਦੇ ਤੁਸੀਂ ਅੱਜ ਉਹ
0: ਕਿਉਂ
9: ਬਿਕਾਜ਼ ਦੇ ਲੁੱਕ ਲਾਈਕ ਲਿਟਲ ਮਾਈਸ ਮਾਨੂ ਬਿੱਲੀ ਵਾਂ ਚੂਹੇ ਖਾਂਦੀ ਹੈ ਨਾ
0: ਹੈ ਜੀ ਨਹੀਂ ਨਹੀਂ ਉਹ ਯੰਮੀ ਹੁੰਦੇ ਤਾਂ ਖਾਦੇ ਉਹਨੇ
9: ਯੈਸ ਮਿੱਠੇ ਮਿੱਠੇ
0: ਯੰਮੀ ਹੀ ਅੱਛਾ ਨਹੀਂ ਓਕੇ ਚਲੋ ਕੀ ਸੁਣਾਓਗੇ ਫਿਰ ਆਏ ਵੇਰੇ ਫਿਰਦੇ ਸਾਰੇ ਅੱਜ
9: ਯੈਸ
0: ਕਿੰਨਾ ਲੜੇ ਅੱਜ
14: ਬੁਝਾਰਤ
0: ਅੱਛਾ ਬੁਝਾਰਤ
9: ਓਕੇ
14: ਰਿਚਨ ਓਪਨਿੰਗ ਹੁੰਦੀ ਬੰਦ ਵੀ ਹੁੰਦੀ
9: ਹਾਂਜੀ
14: ਰਿਚਨ ਓਪਨਿੰਗ ਹੁੰਦੀ ਬੰਦ ਵੀ ਹੁੰਦੀ
0: ਹਾਂ ਫ੍ਰਿਜ ਓਪਨ ਨਹੀਂ ਹੁੰਦੀ ਬੰਦ ਵੀ ਹੁੰਦੀ ਹੈ
9: ਓਕੇ
0: ਓਪਨ ਵੀ ਹੁੰਦੀ ਬੰਦ ਵੀ ਹੁੰਦੀ ਓਪਨ ਵੀ ਹੁੰਦੀ ਆ
9: ਬੰਦ ਵੀ ਹੁੰਦੀ
0: ਬੰਦ ਵੀ ਫ੍ਰਿਜ
9: ਗੋਡ ਥੈਂਕ ਗੋਡ ਬੜੀ ਮੁਸ਼ਕਿਲ ਸੀ ਯਾਰੀ
0: ਸ਼ੇਰ ਨੂੰ ਖਾਣਾ ਉਹ ਜਿਹੜੀ ਅਸੀਸ ਕੌਰ ਹੈ ਨਾ ਉਹ ਸ਼ੇਰ ਬਣੀ ਉਹਨੂੰ ਖਾ ਜਾ ਫਿਰ
9: ਯੈਸ
0: ਉੱਥੇ ਉਹ ਸ਼੍ਰੇਆ ਦੇ ਸਕੂਲ ਮਿਲਣਾ ਹੀ ਉਹ ਸ਼ੇਰ ਖਾਨ ਉਹਨੂੰ ਖਾ ਜੀ ਫਿਰ ਅੱਜ ਕਰਦੀ ਉਹਦਾ ਠੀਕ ਆ ਮਨਦੀਪ ਜੀ ਉਹ ਤੋਂ ਬਾਅਦ ਤਵਨੀਤ ਤੁਹਾਡੀ ਵਾਰੀ ਤੇ ਜੇ ਮਨਦੀਪ ਜੀ ਤੁਸੀਂ ਸਕੂਲ ਨਹੀਂ ਜਾਣਾ ਤੇ ਫਿਰ ਤੁਹਾਡੀ ਲਾਸਟ ਵਾਰੀ ਸਤਿ ਸ੍ਰੀ ਅਕਾਲ ਤਵਨੀਤ ਕੋਈ ਨੀ ਅੰਕਲ ਵੀ ਚੱਲੂਗਾ
9: ਕੋਈ ਗੱਲ ਨੀ ਪੁੱਤਰ ਅੰਕਲ ਵੀ ਕਹਿ ਸਕਦੇ ਆ
0: ਜੀ ਇੱਕ ਉਮਰ ਤੋਂ ਬਾਅਦ ਸੇਮ ਹੀ ਹੁੰਦਾ ਸਾਰਾ ਕੁਝ। ਚਾਰ ਕ ਦਿਨ ਪਾਰਲਰ ਨਾ ਜਾਇਆ ਜਾਵੇ, ਪੁੱਤ ਸਾਰੇ ਅੰਕਲ ਹੀ ਹੁੰਦੇ ਆ। ਉਹ ਵਾਲ ਵੂਲ ਤੇ ਅੱਜ ਕੱਲ ਕਟਾਈ ਹੁੰਦੇ
15: ਸਾਰਿਆਂ।
0: ਹੈ ਪੁੱਤਰ ਜੀ, ਤੁਸੀਂ ਪਹਿਲਾਂ ਗੈਸ ਕਰੋ ਇਹ ਕੌਣ ਆ। ਪਹਿਲਾਂ ਉਹਨਾਂ ਦੀ ਗੈਸ ਗੇਮ ਹੁੰਦੀ
16: ਹੈ।
0: ਅੱਛਾ, ਨਹੀਂ ਮੈਂ ਨੋਨੀ ਆਂਟੀ, ਨੋਨੀ ਆਂਟੀ ਗੈਸ ਕਰਨਗੇ ਤੁਸੀਂ ਕੌਣ ਹੋ।
15: ਥੈਂਕ ਯੂ ਪੁੱਤੋ।
0: ਨੋਨੀ ਆਂਟੀ ਹੁਣ ਗੈਸ ਕਰੋ ਭਲਾ ਇਹ ਕੌਣ ਆ।
15: ਤਵਨੀਤ?
0: ਹਾਂ, ਨਹੀਂ ਨਹੀਂ ਤਵਨੀਤ ਨਹੀਂ, ਨਾ ਨਾ ਨਾ, ਇਹ ਤਵਨੀਤ ਨਹੀਂ ਹੈਗੇ,
15: ਇਹ ਤਵਨੀਤ ਨਹੀਂ ਹੈਗੇ।
16: ਮੈਂ ਪਹਿਲਾਂ ਆਨਸਰ ਦਿੱਤਾ ਸੀ, ਲੱਗਦਾ ਤੁਹਾਨੂੰ ਤੁਸੀਂ ਚੜਿਆ ਨਹੀਂ।
15: ਅਲੀਸ਼ਾ ਅਲੀਸ਼ਾ ਅਲੀਸ਼ਾ ਅਲੀਸ਼ਾ?
0: ਨਾ ਨਾ ਨਾ, ਇਹ ਅਲੀਸ਼ਾ ਵੀ ਨਹੀਂ ਹੈਗੇ।
15: ਅਲੀਸ਼ਾ ਵੀ ਨਹੀਂ ਆ
16: ਸਾਡੇ ਕੱਲੇ, ਕੋਈ ਅਲੀਸ਼ਾ ਨਹੀਂ ਹੈਗੇ।
0: ਹਾਂ, ਇਹਨਾਂ ਘਰੇ ਨਹੀਂ ਹੈਗੇ। ਹਾਂ, ਇਹ ਆਪਣਾ ਪੁੱਛ ਆਪੇ ਮਾਰ ਲੈਂਦੇ ਆ।

0: ਇਹਨਾਂ ਨੂੰ ਅਲੈਸ਼ਾ ਚੇਨਈ ਦੀ ਲੋੜ ਨਹੀਂ ਪੈਂਦੀ.
1: ਅਰੀਸ਼ਾ ਅਰੀਸ਼ਾ ਨਹੀਂ ਹਾਰ ਗਏ ਹਾਰ ਗਏ. ਦੱਸ ਦੋ ਹੁਣ.
0: ਤੁਸੀਂ ਬਿਲਕੁਲ ਧਿਆਨ ਨਾਲ ਨੀ ਸੁਣਦੇ. ਤੁਸੀਂ
1: ਨਹੀਂ ਦੱਸਿਆ ਹੀ ਨੀ ਇਹਨਾਂ ਨੇ.
2: ਨਹੀਂ ਦੱਸਿਆ
0: ਦੱਸਿਆ ਸੁਣਿਆ ਨੀ ਤੁਸੀਂ? ਹਾਂ ਮੈਂ ਤੇ ਸੁਣ ਲਿਆ ਸੀ, ਤੁਸੀਂ ਨੀ ਸੁਣਿਆ. ਐਸ਼ਲਿਨ ਕੀ ਸੁਣਾਓਗੇ?
2: ਇੱਕ ਬੁਜਾਲਤ.
0: ਹਾਂਜੀ
1: ਬੁਜਾਲਤ. ਓਕੇ.
2: ਇਕੱਲੀ ਨਾਨੀਆ ਆਂਟੀ ਬੁਝੋਗੇ ਬਿਕਾਜ਼ ਰੰਜੋਰ ਅੰਕਲ ਮੈਂ ਬਹੁਤ ਵਾਲੀ ਸੁਣਾਈ.
0: ਹਾਂ ਮੈਂ ਇੰਟੈਲੀਜੈਂਟ ਹਾਂ ਬੜਾ.
1: ਸਾਰੇ
0: ਮੈਂ ਬੁਝ ਲੈਣੀ ਆ.
1: ਸਾਰੇ ਬੋਝ ਮੇਰੇ ਤੇ ਪਾਓ ਨੰਨੀ ਜੀ ਜਾਨ ਦੇ ਉੱਤੇ,
0: ਆਂਟੀ ਨੂੰ ਪਾਓ
1: ਮਸੂਮ ਫਰਿਸ਼ਤੇ ਤੇ.
0: ਹਾਂਜੀ ਵੈਰੀ ਗੁੱਡ ਪੁੱਤ ਪਾਓ ਤੁਸੀਂ.
1: ਯਾ ਅੰਕਲ ਇਸ ਸੋ ਹੈਪੀ ਉੱਚੇ
2: ਟਿੱਬੇ ਮਾਸੀ ਵਸੇ ਜਦ ਵਾ ਜਾ ਖਿਲ ਖਿਲ ਹੱਸੇ.
1: ਉੱਚੇ ਟਿੱਬੇ
0: ਮਾਸੀ ਵਸੇ
2: ਜਦ ਮੈਂ
0: ਜਾਵਾਂ ਖਿੜ ਖਿੜ ਹੱਸੇ.
1: ਇਹ ਤਾਂ ਮਾਸੀ ਹੋ ਗਈ ਤੁਹਾਡੀ?
0: ਹਾਂ
2: ਨਹੀਂ
0: ਪਰ ਮਾਸੀ ਹੱਸਦੀ ਕਿਉਂ ਆ? ਹੁਣ ਮਾਸੀ ਦਾ ਨਾਮ ਕੀ ਆ ਪੈਸੋ ਦੱਸੋ.
1: ਮਾਸੀ ਦਾ ਨਾਮ ਹੈਗਾ ਆ ਰੇਖਾ ਰਾਣੀ.
0: ਨਹੀਂ ਨਹੀਂ ਤੁਹਾਨੂੰ ਇਹ ਏਦਾਂ ਥੋੜੀ ਲੱਗਦਾ ਵਾ, ਉਹ ਐਸ਼ਲੀਨ ਕੌਰ ਆ.
1: ਅੱਛਾ ਐਸ਼ਲੀਨ ਰੇਖਾ ਕੌਰ ਹੋਊ ਫਿਰ? ਰੇਖਾ ਕੌਰ ਹੋ?
0: ਰੇਖਾ ਕੌਰ ਥੋੜੀ ਹੁੰਦੀ ਆ, ਰੇਖਾ ਤੇ ਰੇਖਾ ਹੁੰਦੀ ਆ. ਰੇਖਾ ਨੇ ਆਉਣਾ ਸੱਚ ਐਰ ਕੀ ਇੰਡੀਅਨ ਫਿਲਮ ਫੈਸਟੀਵਲ ਤੇ.
1: ਓ ਵਾਹ.
2: ਖਾਣ
1: ਵਾਲੀ ਚੀਜ਼ ਨੀ ਆ?
0: ਖਾਣ ਵਾਲੀ ਚੀਜ਼ ਨੀ ਆ.
1: ਓਕੇ ਕੀ ਹੈ? ਕੀ ਕਲੂ ਦਊਂਗੇ ਥੋੜਾ ਜਿਹਾ?
0: ਮਾਸੀ ਆ
2: ਕੱਪੜੇ ਸਵੈਟਰ ਅਰਦੇ ਤੋਂ ਬਣਦਾ?
0: ਨਹੀਂ ਸਵੈਟਰ ਨੀ ਬਣਦਾ,
2: ਕੱਪੜੇ
0: ਬਣਦੇ. ਹਾਂ
1: ਕੱਪੜੇ ਬਣਦੇ ਆ. ਕਪਾਹ ਦੀ ਫੁੱਟੀ?
0: ਕੋਟਨ ਬਣਦਾ.
1: ਕੋਟਨ?
0: ਵੈਰੀ ਨਾਈਸ.
1: ਪਹਿਲਾਂ ਤੁਸੀਂ ਕਿਹਾ ਸਵੈਟਰ, ਮੈਂ ਭੇਡਾਂ ਉੱਥੇ ਚੜਦੀਆਂ ਨੇ, ਉਹ ਮਾਸੀ ਹੋ ਗਈਆਂ.
0: ਦੋ ਤਾਜਵੀਰ? ਬੱਲੇ ਬੱਲੇ ਇੰਨੇ ਜਾਣੇ ਤੁਹਾਡੇ ਘਰ? ਤੁਹਾਡਾ ਘਰ ਤੇ ਬੜਾ ਵੱਡਾ ਹੋਣਾ ਫਿਰ. ਅੱਛਾ ਲਾਫਟਰ ਥੈਰੇਪੀ ਤੇ. ਓਕੇ ਓਕੇ ਓਕੇ ਤੇ ਲਿਆਓ ਫਿਰ. ਹੁਣ ਨੈਕਸਟ ਕਿਹਦੀ ਵਾਰੀ ਆ? ਕਿਹੜੇ ਯੁਵਰਾਜ ਦੀ ਵਾਰੀ ਆ ਨੈਕਸਟ?
2: ਦੀਦੀ ਦੀ.
0: ਅੱਛਾ ਦੀਦੀ ਯੁਵਰਾਜ. ਓਕੇ
2: ਮੈਂ ਦੀਦੀ ਦੀ ਹੈਗੇ.
0: ਹੈ? ਅੱਛਾ ਦੀਦੀ ਨਹੀਂ ਹੈਗੇ, ਕੌਣ ਆ?
2: ਮੈਂ ਵੀਰ ਜੀ ਹੈਗੇ. ਸਤਿ ਸ਼੍ਰੀ ਅਕਾਲ.
0: ਸਤਿ ਸ਼੍ਰੀ ਅਕਾਲ
1: ਵੀਰ ਜੀ, ਕੀ ਹਾਲ ਚਾਲ ਨੇ?
2: ਠੀਕ ਆ.
0: ਵੀਰ ਜੀ ਖਾ ਪੀ ਲਿਆ?
2: ਹਾਂ ਜੀ.
0: ਲੜੇ ਲੁੜੇ ਕਿ ਨਹੀਂ ਹਲੇ?
2: ਆਸਟ੍ਰੇਲੀਆ ਨੇ ਛੋਟੀ ਵਾਟਰ ਚੇਨ ਲਾਓ ਚੇਨ ਬਣਾਓ ਫਿਰ ਮੈਂ ਸਰਚ ਕੀਤਾ ਫਿਰ ਛੋਟੀ ਦੀਦੀ ਮੈਂ ਕਿਹਾ ਨਹੀਂ ਇਹ ਨਹੀਂ ਸਰਚ ਕਰਨਾ ਫਿਰ ਸਰਚ ਬਹਿ ਕੇ ਸਰਚ ਕੀਤਾ ਫਿਰ ਛੋਟੀ ਦੀਦੀ ਨੇ ਮੈਨੂੰ ਪਛੇਦ ਮਾਲੀ
0: ਇੰਨਾ ਚਿਰ ਖਿੱਚ ਕੇ ਉਹ ਕਹਿੰਦੇ ਹੁੰਦੇ ਦੇਖੋ ਯੇ ਸ਼ਿਲਾ ਜੀ ਤਸਲੀ ਹੈ
2: ਫਿਰ ਛੋਟੀ ਦੱਸਿਆ ਮੈਂ ਪਛੇਦ ਮਾਰੀ ਫਿਰ ਮੰਮੀ
0: कोई शक ही नहीं भाई, सौ ही दे दो
1: यार, एड्डी बड़ी रकम।
0: वीर जी जिंदाबाद।
1: जिंदाबाद
2: वीर जी, बल्ले बल्ले
0: वीर जी,
1: शाबाश।
0: आई लव यू वीर जी।
2: सरदार जी जिंदाबाद।
0: सरदार जी आई लव यू। सरदार जी तुम्हें साडा विरसा कैम रखिया
2: किथे
0: हो गया?
2: सिडनी
0: च। ओके ओके ओके, तुहानू किदा पता लगा?
2: मैं न्यूज
0: ते सुनिया। ओके ओके, तुही उदो की कर रही जो मैं दस रहा है? कपड़े चेंज कर रहे। नहीं नहीं, कपड़े चेंज कर दा, शेम शेम थोड़ी होंदी है।
1: ये शेम शेम होंदी है जो तुसी कपड़े चेंज कर दे हो। अंकल ने देख लिया सीगा।
0: हैं? थैंक यू वीर जी।
1: ਅਸੀਂ ਵੀ ਬਹੁਤ ਸ਼ੁੱਧ ਸ਼ੁੱਧ ਹੁੰਦੇ ਹਾਂ ਸ਼ਲਾ ਜੀ ਤੰਗੂ। ਵੈਜੀਮਾਈਟ ਖਾਇਆ? ਸ਼ਲਾਜੀਤ
0: ਪੰਜਾਬੀ
2: ਮੈਨੂੰ ਵੈਜੀ ਮਾਈਟ ਪਸੰਦ ਵੀ ਨਹੀਂ ਹੁਣ ਉਹਨਾਂ ਨੇ ਪੁੱਤ ਬੱਚਿਆਂ ਵਾਲਾ ਵੀ ਕੱਢਿਆ ਵਾ ਉਹ ਥੋੜਾ ਉਹਦਾ ਲਾਈਟ ਕਰਤਾ ਵਾ ਪਤਾ ਨਹੀਂ ਮੈਂ ਤੇ ਆਪ ਨਹੀਂ ਹਲੇ ਟਰਾਈ ਕੀਤਾ ਅੱਜ ਮੈਨੂੰ ਪਸੰਦ ਆ ਮੈਂ ਟਰਾਈ ਕਰੂੰਗੀ ਹਾਂ ਬਾ ਹੁਣ ਉਹਨਾਂ ਨੇ ਮ ਦਿਨ ਥਰਸਡੇ ਨੂੰ ਅਸੀਂ ਸਕੂਲ ਗਏ ਸੀ ਤੇ ਉੱਥੇ ਟੋਸਟ ਦਿੰਦੇ ਸਾਨੂੰ, ਉੱਥੇ ਸ਼ੈਡ ਲਾ ਸਕਦੇ, ਮੱਖਣ ਲਾ ਸਕਦੇ ਜਾਂ ਤੁਸੀਂ ਵੈਜੀ ਮਾਰਟ। ਫਿਰ ਉੱਥੇ ਤੋਂ ਇੱਕ ਬੱਚਾ ਨੇ ਕਿਹਾ ਤੁਸੀਂ ਕੀ ਲਓਗੇ,
0: ਵੀਜੀ ਨੇ ਕਿਹਾ ਇੱਕ ਕੱਪ ਚਾਹ ਹੈ ਨਾ ਦਵਨੀਤ, ਕੀ ਸੁਣਾਓਗੇ ਤੁਸੀਂ, ਤੁਸੀਂ ਕੀ ਸੁਣਾਓਗੇ, ਕੀ ਸੁਣਾਓਗੇ, ਇੱਕ ਚੁਟਕਲਾ,
2: ਨਹੀਂ ਇੱਕ
0: ਕੱਪ ਚਾਹ। ਇਹ ਤੁਸੀਂ ਜਦੋਂ ਵਿਆਹ ਕੀਤਾ ਨਾ ਆਪਾਂ, ਉਦੋਂ ਤੁਸੀਂ ਆਹ ਗਾਣਾ ਯਾਦ ਕਰਕੇ ਆਉਣਾ ਵਾ, ਆ ਇੱਕ ਕੱਪ ਚਾਹ, ਠੀਕ ਆ, ਠੀਕ ਆ, ਤੁਸੀਂ ਕਹੋਗੇ ਕੀ ਪੀਓਗੇ ਤੇ ਬਾਕੀ ਦੋਵੇਂ ਜਾਣੇ ਕਹਿਣਗੇ ਐਸ਼ਲੀਨ ਤੇ ਵਿੱਚ ਇੱਕ ਕੱਪ ਚਾਹ।
2: ਤੇ ਫਿਰ ਮੈਂ ਮੈਨੇਜਰ ਬਣੋਗੇ, ਫਿਰ ਕਹੋਗੇ ਕੀ ਲਓਗੇ, ਫਿਰ ਐਸ਼ ਤੇ ਵੀਰ ਜੀ ਕਹੋਗੇ ਇੱਕ ਕੱਪ
0: ਚਾਹ,
2: ਫਿਰ ਮੈਂ ਕਹੋਗੀ ਕੱਪ ਚਾਹ ਨੀ ਹੈਗੀ, ਤੁਸੀਂ ਦੁੱਧ ਪੀ ਲਓ।
0: ਹਾਂ ਫਿਰ ਤੁਸੀਂ ਕਹੋਗੇ ਫਿਰ ਆਪਾਂ ਕਹਾਂਗੇ ਅਮਰੂਦ ਪਿਆਰਾ, ਫਿਰ ਤੁਸੀਂ ਕਹੋਗੇ ਸ਼ੱਕਰ ਪਾਰਾ,
2: ਪਿੰਡੀ ਪਿਆਰੀ ਸਭ ਤੋਂ ਪਿਆਰੀ,
0: ਤੁਸੀਂ ਕਹੋਗੇ ਭਿੰਡੀ ਨੱਠੀ, ਅਸੀਂ ਕਹਾਂਗੇ ਖਾ ਲੋ ਮੱਠੀ,
1: ਚਾਹ ਤੇ ਮੱਠੀ ਕੰਬੀਨੇਸ਼ਨ,
2: ਰੂਡ ਮੋਟਾ ਮੇਰਾ ਚੋਟਾ।
1: ਓ ਵਾਹ ਵਾਹ ਜੀ, ਤੁਸੀਂ ਤੁਕਬੰਦੀ ਕਰਨੇ ਲੱਗ ਗਏ ਹੋ, ਵੈਰੀ ਨਾਈਸ,
0: ਥੈਂਕ ਯੂ। ਕੀ ਸੁਣਾਓਗੇ?
2: ਇੱਕ ਬੁਜਾਰਨ ਬਾ ਉਸ ਤੋਂ ਪਹਿਲਾਂ ਤੁਸੀਂ 5 ਅਗਸਤ ਦਾ ਪੋਡਕਾਸਟ ਨਹੀਂ ਪਾਇਆ।
0: ਅੱਛਾ ਚਲੋ ਮਾਫੀ ਗਲਤੀ ਹੋ ਗਈ,
2: ਤੁਸੀਂ ਅੱਜ ਪਾ ਦਿਓ।
0: ਮੈਂ ਨਾ ਤਵਨੀਤ ਤੁਹਾਨੂੰ ਤੁਹਾਨੂੰ ਨਾ ਉਹ ਲਾ ਦੇਣੀ ਤੁਹਾਡੀ ਡਿਊਟੀ, ਤੁਹਾਨੂੰ ਮੈਂ ਨਾ ਬਣਾ ਦੇਣਾ ਮੈਨੇਜਰ ਪੋਡਕਾਸਟ ਦਾ, ਤੇ ਤੁਸੀਂ ਤੁਹਾਨੂੰ ਮੈਂ ਨੰਬਰ ਦੇ ਦੇਣਾ ਜਿਹੜੇ ਜਿਹੜੇ ਅੰਕਲ ਪਾਉਂਦੇ ਆ।
1: ਹਾਂ
0: ਠੀਕ ਆ,
1: ਹੀ ਇਜ਼ ਅ ਗੁੱਡ ਮੈਨੇਜਰ।
2: ਪਾਉਂਦੇ
0: ਹੈ ਉਹ ਹੋਰ ਅੰਕਲ ਨੇ, ਹਾਂ ਉਹ ਹੈਗੇ ਅੰਕਲ ਇੰਡੀਆ ਤੋਂ, ਤੇ ਉਹ ਸੁਣਦੇ ਵੀ ਹੁੰਦੇ ਆ ਉਹ। ਹਾਂ ਸੰਦੀਪ ਅੰਕਲ ਆ, ਤੇ ਮੈਂ ਤੁਹਾਨੂੰ ਨੰਬਰ ਦੇ ਦੇਣਾ, ਤੁਸੀਂ ਇੰਚਾਰਜ ਬਣ ਜਾਓ।
1: ਯੈਸ
2: ਓਕੇ
0: ਠੀਕ ਆ, ਖਿੱਚ ਕੇ ਰੱਖਣਾ ਮੇਰਾ, ਠੀਕ ਆ।
2: ਆਈ ਵਿਲ ਡੂ ਇਟ।
0: ਹਾਂ
2: ਮੇਰੀ ਟੈਂਡਿਸਟ ਵਾਲੀ ਅਮ ਜੀ ਮੈਨੇਜਮੈਂਟ ਸੀ ਉਹ ਖਰਾਬ ਹੋ ਗਈ, ਸਾਰਾ ਮਿਕਸ ਅਪ ਹੋ ਗਿਆ।
0: ਗੁੱਡ,
2: ਮੈਂ ਡੇਟ ਰੋਂਗ ਲਿਖੀ।
0: ਚਲੋ ਕੋਈ ਗੱਲ ਨਹੀਂ,
1: ਕੋਈ ਗੱਲ ਨਹੀਂ, ਥੋੜਾ ਥੋੜਾ ਤਾਂ ਹੋ ਜਾਂਦਾ ਹੁੰਦਾ ਕਦੇ, ਪਰ ਦਿਸ ਇਜ਼ ਗੁੱਡ, ਯੂ ਹੈਵ ਆਈ ਕੈਨ ਡੂ ਐਟੀਟਿਊਡ, ਤੁਸੀਂ ਜ਼ਿੰਦਗੀ ਚ ਬਹੁਤ ਸੋਹਣੇ ਕਾਮਯਾਬ ਹੋਵੋਗੇ।
0: ਚਲੋ ਵੀ ਠੀਕ ਆ, ਕੀ ਸੁਣਾਉਣਾ, ਟਾਈਮ ਹੋ ਗਿਆ ਪੁੱਤ।
2: ਹਾਂਜੀ, ਜਿੰਨਾ ਵੱਧ ਤੁਸੀਂ ਪਾਣੀ ਪਾਓਗੇ ਉਨਾ ਵੱਧ ਵਧੂਗਾ, ਜਿੰਨਾ ਪਾਣੀ ਘੱਟ ਘੱਟ ਆ ਉਨਾ ਮਰ ਜੂਗਾ।
0: ਅੱਛਾ ਪਾਣੀ ਘੱਟ ਕਰ ਦੋਗੇ ਤੇ ਮਰ ਜੂਗਾ।
2: ਹਾਂਜੀ,
1: ਲੱਸੀ ਲੱਸੀ ਨੂੰ ਲੜਾਈ ਤੇ ਲੱਸੀ ਦਾ ਕੋਈ ਜਿੰਨੀ ਪਾਈ ਚਲੋ ਪਾਣੀ ਵਧੀ ਜਾਂਦੀ ਆ,
2: ਮਰਦਾ
0: ਨੀ। ਪਾਣੀ ਨਾ ਪਾਓ ਤੇ ਮਰ ਜਾਂਦਾ ਵਾ। ਓਕੇ ਚਲੋ, ਹਾਰ ਗਏ ਪੁੱਤ ਆਪਾਂ।
1: ਹੱਥ ਖੜੇ
0: ਪਲਾਂਟ ਪਲਾਂਟ
1: ਪਲਾਂਟ ਮੇਰਾ ਵੀ ਕੱਲ ਪਲਾਂਟ ਮਰ ਗਿਆ।
0: ਹੋ ਹੋ,
1: ਮੈਂ ਉਹਨੂੰ ਪਾਣੀ ਨੀ ਪਾਇਆ ਹੋਣਾ।
2: ਤੇਰਾ ਜੋ ਡਾਕਟਰ ਤੁਸੀਂ ਫਰਾਈਡੇ ਨੂੰ ਛੁੱਟੀ ਵੀ ਕਰਨੀ ਬਿਕੋ ਤੁਸੀਂ ਲਾਸਟ ਵੀਕ ਕੀਤੀ।
0: ਹਾਂ ਓਕੇ
1: ਓਕੇ, ਜੀ ਜੋ ਡਾਕਟਰ ਲਾਸਟ ਫਰਾਈਡੇ ਤੁਸੀਂ
2: ਛੁੱਟੀ ਕੀਤੀ ਉਹ ਨਹੀਂ ਰਹਿ ਗੱਲ ਨੂੰ ਉਹ ਨਹੀਂ ਤਾਂ ਤੁਹਾਨੂੰ $67 ਦਾ ਫਾਈਨ ਪਊਗਾ।
1: 67
0: ਓਕੇ,
1: ਇਹਦਾ ਨਹੀਂ ਤੁਹਾਨੂੰ ਉਹ ਟ੍ਰੈਫਿਕ ਵਾਲਿਆਂ ਦਾ ਇਨਫ੍ਰਿੰਜਮੈਂਟ ਨੋਟਿਸ ਹੁੰਦਾ 67 57।
0: ਠੀਕ ਹੈ ਜੀ, ਠੀਕ ਹੈ, ਥੈਂਕ ਯੂ
2: ਥੈਂਕ
0: ਯੂ ਸਤਿ ਸ਼੍ਰੀ ਅਕਾਲ
1: ਬਾਏ 67
0: ਥੈਂਕ ਯੂ ਸਤਿ ਸ਼੍ਰੀ ਅਕਾਲ ਮਨਦੀਪ
2: ਬਾਏ ਬਾਏ
0: ਬਾਏ ਬਾਏ ਸਤਿ ਸ਼੍ਰੀ ਅਕਾਲ ਮਨਦੀਪ
3: ਸਤਿ ਸ਼੍ਰੀ ਅਕਾਲ ਨੋਨੀਆ ਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚਾਲ
0: ਜੀ ਸਤਿ ਸ਼੍ਰੀ ਅਕਾਲ
1: ਮਨਦੀਪ ਜੀ ਕੀ ਹਾਲ ਚਾਲ
3: ਵਧੀਆ ਵਧੀਆ ਜੀ ਅੱਜ ਫਰਾਈਡੇ ਤਾਂ ਨਹੀਂ ਮੈਨੂੰ 2 ਮਿੰਟ ਦਿਓ
0: ਆਵੀ ਵਧੀਆ ਆਵੀ ਸੋਹਣੀ ਗੱਲ ਹੈ ਚੁੱਪ ਕਰਾਉਣ ਲਈ ਤਾਂ ਵੀ ਠੀਕ ਹੈ
1: ਤੁਸੀਂ ਤਾਂ ਜੀ ਛੱਡ ਆਰ ਮਾਊਥ ਕਰਤੇ
3: ਸਿਆਣੇ ਕੋ ਜਾਂਦਾ ਵੀ ਮੈਂ ਆਪਣੀ ਉਮਰ ਜਿਹੜੀ ਆ ਜਿਆਦਾ ਜਿਉਣੀ ਚਾਹੁੰਦਾ ਲੰਬੀ ਜ਼ਿੰਦਗੀ ਸਿਆਣਾ ਕਹਿੰਦਾ ਵਿਆਹ ਕਰਾ ਲਾ

0: ਹੋਊਗੀ ਤੈਨੂੰ ਉਨੀ ਓ ਲੰਬੀ ਲੱਗਣੀ ਆ, ਠੀਕ ਹੈ? ਇਹਦੇ ਨਾਲ ਮਨਦੀਪ ਕੌਰ ਦਾ ਕੋਈ ਵਾਹ ਵਾਸਤਾ ਨੀ
1: ਤਾਹੀ ਅਸੀਂ ਬੋਲਦੇ ਸੀਗੇ।
0: ਤੇ ਦੂਜੀ ਗੱਲ ਨੋਨੀਆ ਜੀ, ਜਿਹੜਾ ਆਪਣਾ ਯੂਵੀ ਆ ਉਹਨੂੰ ਗੱਲਾਂ ਭੁੱਲਦੀ ਆ,
1: ਦੇ ਦਿੰਦੇ ਉਹਨਾਂ ਨੂੰ ਵੀ ਅਸ਼ਵਗੰਧਾ ਬ੍ਰਹਮੀ ਪੱਟੀ ਦਿੰਦੇ ਆ।
0: ਨਹੀਂ ਅੱਛਾ, ਉਹਨਾਂ ਨੂੰ ਗੱਲਾਂ ਭੁੱਲਦੀਆਂ ਆ, ਉਸ ਬੱਚੇ ਨੂੰ ਗੱਲਾਂ ਭੁੱਲਦੀਆਂ, ਮੈਨੂੰ ਨੀ ਪਤਾ ਕਿੰਨੇ ਸਾਲ ਦਾ ਆ ਉਸ ਬੱਚੇ ਨੂੰ ਗੱਲਾਂ ਭੁੱਲਦੀਆਂ। ਅੱਛਾ, ਉਹਨੂੰ ਆਈਡੀਆ ਕੌਣ ਦੇ ਰਿਹਾ ਆ, ਉਹਨੂੰ ਉਹਨਾਂ ਟੋਟ ਕੇ ਕੌਣ ਦੱਸ ਰਿਹਾ ਆ? ਜਿਹੜਾ ਬੰਦਾ ਸਾਹਮਣੇ ਬੈਠੀ ਸੁੱਖ ਨੂੰ ਪੁੱਛਦਾ ਆ, ਉਹ ਤੁਹਾਡਾ ਨਾਮ ਕੀ ਆ?
2: ਵੇਖੋ ਅਸੀਂ ਚਾਹੁੰਦੇ ਹਾਂ ਵੀ ਬੱਚੇ ਨਾ ਉਸ ਰਾਹ ਤੇ ਚੱਲਣ, ਅਸੀਂ ਤੇ ਗਲਤੀਆਂ ਤੋਂ, ਇਨਸਾਨ ਗਲਤੀਆਂ ਤੋਂ ਸਿੱਖਦਾ। ਹੋਰ ਕੀ, ਹੁਣ ਤੁਸੀਂ ਆਪਣੀ ਡਿਸੇਬਲ ਵਾਲੀ ਗੱਡੀ ਪਾਰਕਿੰਗ ਚੋਂ ਗੱਡੀ ਕੱਢੋ ਤੇ ਸਹੀ ਚਲਾਓ। ਨਹੀਂ ਤੇ ਫਾਈਨ ਆ ਜਾਣਾ
1: $67 ਦਾ। ਹਾਂ,
2: ਗੱਡੀ ਸਹੀ ਪਾਰਕ ਕਰਕੇ ਜਾਇਓ।
0: ਓਕੇ, ਬਾਏ ਬਾਏ ਟਾਟਾ, ਬਾਏ
2: ਬਾਏ, ਓਕੇ
1: ਬਾਏ ਬਾਏ, ਸੀ ਯੂ ਲੇਟਰ ਐਲੀਗੇਟਰ,
2: ਥੈਂਕ ਯੂ। ਤੇ ਕਹਿੰਦੇ ਨੋਨੀਆ ਜੀ, ਨੋਨੀਆ ਜੀ ਬਘੀਰਾ ਨੇ,
1: ਬਘੀਰਾ
2: ਸ਼ੇਰ ਖਾਨ ਦੇ ਨਾਲ ਕਹਿੰਦੇ ਬਘੀਰਾ ਹੁੰਦਾ ਸੀ ਮੋਗਲੀ ਦੇ ਵਿੱਚ, ਜੰਗਲ ਜੰਗਲ ਬਾਤ ਚੱਲੀ ਹੈ,
1: ਚੱਡੀ ਪਾਣੀ ਕੇ ਫੂਲ ਖਿਲਾ ਹੈ।
2: ਤੇ ਦਿੱਲੀ ਜੂਲਰ ਵਾਲੇ ਨਾਪਰੀ ਜੀ ਕਹਿੰਦੇ ਨੇ ਕਿ $190 ਹੋ ਗਿਆ ਰੇਟ ਪ੍ਰਤੀ ਗ੍ਰਾਮ ਦਾ,
1: ਬਾਈ ਕੈਰਟ ਦਾ $10 ਵੱਧ ਗਏ।
2: ਮੈਨੂੰ ਲੱਗਿਆ ਜਿਦਾ ਜਿਦਾ ਜੈਸਮੀਨ ਜੀ ਨੇ ਕਿਹਾ ਹੁੰਦਾ ਨੋਨੇ ਜੀ ਮੇਰਾ ਵਾਓ ਕਹਿ ਦਿਓ, ਮੇਰੇ ਕੋਲ ਜਾਇਆ ਨੀ ਜਾਂਦਾ, ਮੇਰਾ ਵਾਓ ਮੇਰਾ ਵਾਓ ਲੈ ਜਾਓਗੇ ਪਲੀਜ਼। ਸਤਿ ਸ਼੍ਰੀ ਅਕਾਲ ਬਾਈ ਜੀ, ਕਹਿੰਦੇ ਨੋਨੀਆ ਜੀ ਗੁੱਡ, ਅੱਜ ਤੇ ਕਹਿੰਦੇ ਕਹਾਣੀ ਗੁੱਡ ਬਾਈ ਜੀ, ਕੱਲ ਦੇ ਕਹਿੰਦੇ ਕਿ ਰੀ ਪੋਡਕਾਸਟ ਤੇ ਮਿਲਦੀ ਜੁਲਦੀ ਆ। ਅੱਛਾ, ਆ ਆ ਕੱਲ ਜਿਹੜਾ ਆਪਾਂ ਪ੍ਰੋਗਰਾਮ ਕੀਤਾ ਹੈ, ਥੈਂਕ ਯੂ। ਰੁਪਿੰਦਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਰਬੱਤ ਦੇ ਭਲੇ ਤੇ ਅਰਦਾਸ ਕਰਦੇ ਹਾਂ, ਕ੍ਰਿਗਬਨ ਤੋਂ ਕਰਦੇ ਨੇ ਮੈਸੇਜ। ਸਤਿ ਸ਼੍ਰੀ ਅਕਾਲ ਕਹਿੰਦੇ ਕਿ ਸਾਰਿਆਂ ਨੂੰ ਤੇ ਸਾਰੇ ਲਿਸਨਰਸ ਨੂੰ ਤੇ ਪਰਮਾਤਮਾ ਅੱਗੇ ਅਰਦਾਸ ਹੈ ਕਿ ਸਾਰਿਆਂ ਦਾ ਦਿਨ ਵਧੀਆ ਵਧੀਆ ਰਹੇ ਤੇ ਬਹੁਤ ਵਧੀਆ ਰਹੇ। ਜਤਿੰਦਰ ਨੰਦਾ ਜੀ ਕਲਕਾਲੋ ਤੋਂ ਮੈਸੇਜ ਕਰਦੇ ਨੇ, ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੇ ਜੀ, ਸਤਿ ਸ਼੍ਰੀ ਅਕਾਲ, ਇੱਧਰ ਸਾਡੇ ਨਾਲ ਸਾਂਝੀ ਕਰਦੇ ਨੇ, ਓ ਇਸ਼ੀ ਬੋਏ, ਓਕੇ। ਸੁਖਦੀਪ ਸਿੰਘ ਘੁੰਮਣ ਜੀ, ਓਕੇ, ਇਹਨਾਂ ਨੇ ਭੇਜਿਆ ਵਾ ਸਾਨੂੰ ਇੱਕ ਗਾਣਾ, ਓਕੇ। ਅਤੇ ਅੰਮ੍ਰਿਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਕਹਾਣੀ ਬੜੀ ਵਧੀਆ ਲੱਗੀ, ਬਹੁਤ ਮਿਹਰਬਾਨੀ। ਇੱਧਰ ਹਰਮਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਤਿ ਸ਼੍ਰੀ ਅਕਾਲ ਹਰਮਨ ਸਿੰਘ ਜੀ, ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਦੇਸ਼ ਬੰਧੂ ਭਾਰਦਵਾਜ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਨੂਨੀ ਜੀ, ਅਤੇ ਵਿਸ਼ਿੰਗ ਐਵਰੀ ਵਨ ਏ ਟ੍ਰੈਰਿਫਿਕ ਥਰਸਡੇ, ਗੁਣਗੁਣ ਐਂਡ ਡੀ ਬੀ ਦੇ ਵੱਲੋਂ,
1: ਥੈਂਕ ਯੂ ਵੈਰੀ ਮੱਚ।
2: ਜਤਿੰਦਰਪਾਲ ਜੀ ਕਹਿੰਦੇ ਨੇ ਕਿ ਮਾਊਥ, ਓਕੇ, ਬੁਝਾਰਤਾਂ ਦੇ ਆਂਸਰ ਦੇ ਰਹੇ ਉਹਨੇ, ਮੂੰਹ ਦੰਦ ਤੇ ਜੀਭ। ਸੁਖਵਿੰਦਰ ਭੈਣ ਜੀ ਭੇਜਦੇ ਨੇ ਕੀ ਗੱਲ ਘਰ ਭੁੱਲ ਆਇਓ, ਕੋਈ ਅੱਗੇ ਪਿੱਛੇ ਕੋਈ ਟ੍ਰੇਲ ਨਹੀਂ ਹੈਗੀ।
1: ਮੈਂ ਸਟਾਰਟ ਮੈਂ ਇਮੇਜਿਨਿੰਗ ਕਿ ਮੂੰਹ ਦੰਦ ਜੀਭ ਤੋਂ ਬਿਨਾ ਬੰਦਾ ਤੁਰਿਆ ਫਿਰ ਕਹਿ ਜਾ ਲੱਗੂਗਾ।
2: ਹਾਂ ਸਹੀ ਗੱਲ ਹੈ, ਹੈ ਨਾ, ਇਮੇਜਿਨ ਕਰੋ
1: ਵੀ, ਦੇਖੋ ਇਮੇਜਿਨੇਸ਼ਨ ਜਦ ਤੱਕ ਤੁਸੀਂ ਕਰੋਗੇ ਨਹੀਂ ਤਦ ਤੱਕ ਤੁਹਾਡੀ ਕ੍ਰੀਏਟੀਵਿਟੀ ਵਧੂਗੀ।
2: ਦੰਦਾਂ ਤੋਂ ਬਿਨਾ ਤੇ ਚਲੋ ਕਈ ਜਣੇ ਹੁੰਦੇ ਆ, ਹਾਂ, ਤੇ
1: ਜੀਭ ਤੋਂ ਬਿਨਾ ਕੀ ਅਲ ਅਲ ਕਰਦਾ ਫਿਰੂਗਾ ਕੋਈ।
2: ਹਾਂ ਤੇ ਜੀਭ ਵੀ ਚਲੋ ਹੋ ਸਕਦੀ ਹੈ ਨਾ, ਪਰ ਮੂੰਹ ਜਿਹੜਾ ਉਹ ਥੋੜਾ ਜਿਹਾ ਮਤਲਬ ਕੰਪਲੀਕੇਟਿਡ ਵਿਸ਼ਾ ਵਾ, ਕਿਉਂਕਿ ਮੂੰਹ ਕਈ ਸਾਰੇ ਦੇ ਸਾਰੇ ਫੇਸ ਨੂੰ ਮੂੰਹ ਕਹਿ ਦਿੰਦੇ ਆ ਤੇ ਕਈ ਸਿਰਫ ਮਤਲਬ
1: ਮਾਊਥ ਨੂੰ ਕਹਿੰਦੇ ਆ,
2: ਕਈ ਨੱਕ ਨੂੰ ਕਹਿੰਦੇ ਆ ਨਾ, ਉਹ ਤੁਸੀਂ ਹੁਣ ਮਤਲਬ ਕਰ ਲਓ ਵੀ ਜਿੱਦਾਂ ਹੈ ਨਾ, ਜਿੱਦਾਂ ਮੈਨੂੰ ਤੇ ਸੌਟ ਆਫ ਇੱਦਾਂ ਦੀ ਲੱਗ ਰਹੀ ਆ ਸ਼ਕਲ, ਜਿੱਦਾਂ ਮੰਨ ਲਓ ਆਲ ਆਊਟ ਵਾਲੀ ਮਸ਼ਹੂਰੀ ਨਹੀਂ ਹੁੰਦੀ, ਨਹੀਂ ਤਾਂ ਉੱਦਾਂ ਦਾ ਕੋਈ ਬਹੁਤ ਵਧੀਆ ਕਹਿੰਦੇ ਸਿੱਖਿਆ ਦਾ ਕਹਾਣੀ ਸੀ ਤੇ ਵਾਹਿਗੁਰੂ ਸਾਰਿਆਂ ਚੜ੍ਹਦੀ ਕਲਾ ਬਖਸ਼ਣ। ਸੁਖਦੀਪ ਜੀ ਬਹੁਤ ਧੰਨਵਾਦ ਤੁਹਾਡਾ, ਤੇ ਸੁਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ
2: ਕਹਿੰਦੇ ਮੈਨੂੰ

0: ਲੱਗਦਾ ਸੀ ਵੀ ਅੱਜ ਸ਼ਾਇਦ ਤੂਰ ਸਾਹਿਬ ਆਉਣਗੇ, ਓਕੇ ਨਹੀਂ ਤੂਰ ਸਾਹਿਬ ਨਹੀਂ ਆਉਣਗੇ, ਅੱਜ ਨੂਰ ਸਾਹਿਬ ਨੋਨੀਆ ਨੂਰ ਆਉਣਗੇ,
1: ਵਾਹ ਵਾਹ ਵਾਹ ਵਾਹ ਨੇ ਨਾਮ ਕਰਨ ਹੋਇਆ,
0: ਥੈਂਕ ਯੂ, ਤੇ ਕਹਿੰਦੇ ਵੀ ਨੋਨੀਆ ਜੀ ਤੁਸੀਂ ਆ ਗਏ ਤੇ ਅੱਜ ਦਿਨ ਹੀ ਬਣਾ ਤਾ ਤੁਸੀਂ ਮੇਰਾ,
1: ਥੈਂਕ ਯੂ ਜੀ,
0: ਇਹ ਕਿਹਦਾ ਮੈਸੇਜ ਸੀ? ਤੇ ਸੁਖਵਿੰਦਰ ਕੁਲਵੀਰ ਜੀ ਦਾ ਮੈਸੇਜ ਮੇਰਾ ਖਿਆਲ, ਕਹਿੰਦੇ ਕਿ ਇੱਕ ਬੂੜਾ ਲੜਕੀ ਸੇ ਟਕਰਾ ਗਿਆ ਔਰ ਬੂੜਾ ਬੋਲਾ ਸੋਰੀ, ਲੜਕੀ ਅੰਧਾ ਹੈ ਕਿਆ ਦਿਖਤਾ ਨਹੀਂ, ਲੜਕੀ ਜੈਸੇ ਆਗੇ ਬੜੀ, ਇੱਕ ਹੈਂਡਸਮ ਲੜਕਾ ਉਸ ਲੜਕੀ ਸੇ ਟਕਰਾ ਗਿਆ, ਲੜਕਾ ਸੋਰੀ ਲੜਕੀ, ਇਟਸ ਓਕੇ, ਤੋ ਬੂੜਾ ਲੜਕੀ ਸੇ ਬੋਲਾ ਮੇਰੀ ਸੋਰੀ ਕੇ ਸਪੈਲਿੰਗ ਗਲਤ ਥੇ ਕਿਆ, ਤੇ ਲਾਲ ਜੀ ਕਹਿੰਦੇ ਕਿ ਨੋਨੀਆ ਜੀ ਵਾਓ ਇਹਦੀ ਸੈਫ ਅਲੀ ਖਾਨ ਦੀ ਹੱਸਦੇ ਖੇਡਦੇ ਰਹੋ, ਵਿਚਾਰ ਦੀ ਕਲਾ ਚ ਰਹੋ, ਸੁਣਦੇ ਰਹੋ ਰੇਡੀਓ, ਹਾਂਜੀ 1674 AM

0: ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
0: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
3: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
6: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
7: ਸਿਰਫ ਸੀਮਿਤ ਸਮੇਂ ਲਈ ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD C-Lion 7 ਪ੍ਰੀਮੀਅਮ ਸਿਰਫ $54,990, BYD C-Lion 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 August to 30 September 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 October 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਪ੍ਰੀਵਿਊ। ਹਾਂਜੀ, BYD on roads on us, conditions apply.
8: Wow, teri sabzi di khushbu ate taste vich kuch ta kamal hai. Mainu vi dass de secret.
9: Amrit, eh kamal hai Gold Leaf Dairy de pure New Zealand ghee da. New Zealand vich free range grass fed gawan de dudh to taiyar. Na ta is vich oil, na hi koi color, hormones ya antibiotics. Bilkul pure hai ki plastic de dabbyan ch nahi, balki glass container ch pack hunda hai.
8: Tusi vi ajj hi buy karo Gold Leaf da pure New Zealand ghee apne nede de Indian grocery ਸਟੋਰ ਤੋਂ। ਵਿਜ਼ਿਟ goldleafdairy.com।
10: ਕੀ ਤੁਸੀਂ ਐਸੀ ਥਾਂ ਲੱਭ ਰਹੇ ਹੋ ਜੋ ਤੁਹਾਨੂੰ ਤੁਹਾਡੇ ਲਈ ਅਹਿਮ ਚੀਜ਼ਾਂ ਨਾਲ ਜੋੜੀ ਰੱਖੇ? ਪੇਸ਼ ਹੈ ਸਿਲਵਰਬਰੁਕ, ਮਾਊਂਟ ਡੁਨੀਡ ਵਿੱਚ ਇੱਕ ਨਵੀਂ ਕਮਿਊਨਿਟੀ ਜਿੱਥੇ ਹੁਣ ਵਿਕਰੀ ਚੱਲ ਰਹੀ ਹੈ। ਵੌਨ ਪੌਂਸ ਰੇਲਵੇ ਸਟੇਸ਼ਨ, ਸ਼ਾਪਿੰਗ, ਸਕੂਲ, ਪਾਰਕਾਂ ਅਤੇ ਆਉਣ ਵਾਲਾ ਖੇਡ ਕੰਪਲੈਕਸ ਸਿਰਫ ਥੋੜੀ ਦੂਰੀ ਤੇ ਹਨ, ਨਾਲ ਹੀ ਜਿਲੋਂਗ, ਮੈਲਬਰਨ ਅਤੇ ਸਰਫ ਕੋਸਟ ਵੀ ਬਿਲਕੁਲ ਨੇੜੇ ਹਨ। ਡਿਵੈਲਪਮੈਂਟ ਵਿਕਟੋਰੀਆ ਵੱਲੋਂ ਵਿਕਸਿਤ ਸਿਲਵਰਬਰੁਕ ਇੱਕ ਸਰਕਾਰੀ ਸਹਾਇਤਾ ਪ੍ਰਾਪਤ ਡਿਵੈਲਪਰ ਦਾ ਭਰੋਸਾ ਲੈ ਕੇ ਆਉਂਦਾ ਹੈ ਜੋ ਅਜਿਹੀਆਂ ਕਮਿਊਨਿਟੀਜ਼ ਤਿਆਰ ਕਰ ਰਿਹਾ ਹੈ ਜਿੱਥੇ ਲੋਕ ਫਲ ਫੁੱਲ ਸਕਣ। ਹੋਰ ਜਾਣਕਾਰੀ ਲਈ silverbrookmtdunedin.com.au ਤੇ ਜਾਓ ਜਾਂ ਸਿਲਵਰਬਰੁਕ ਮਾਊਂਟ ਡੁਨੀਡ ਸਰਚ ਕਰੋ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 13 ਅਗਸਤ ਵੀਰਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਬਰਤਾਨੀਆ ਯੂਰਪ ਦੇ ਨਾਲ ਜੁੜੀ ਹੋਈ, ਜਿੱਥੇ ਬਰਤਾਨੀਆ ਤੇ ਯੂਰਪ ਦੇ ਲੋਕਾਂ ਨੇ ਕਰੀਬ 30 ਸਾਲ ਬਾਅਦ ਸ਼ਾਨਦਾਰ ਸੂਰਜ ਗ੍ਰਹਿਣ ਦੇਖਿਆ ਹੈ। ਬਰਤਾਨੀਆ ਦੇ ਵਿੱਚ ਲੋਕ ਅੰਸ਼ਕ ਸੂਰਜ ਗ੍ਰਹਿਣ ਦੇਖਣ ਦੇ ਲਈ ਇਕੱਠੇ ਹੋਏ। ਦੱਸ ਦਈਏ ਕਿ ਸਥਾਨਕ ਸਮੇਂ ਦੇ ਮੁਤਾਬਕ ਸ਼ਾਮ ਕਰੀਬ 7 ਵਜੇ ਦੇ ਆਸ ਪਾਸ ਇਹ ਆਪਣੇ ਸਿਖਰ ਦੇ ਉੱਤੇ ਸੀ। ਉਸ ਵਕਤ ਜ਼ਿਆਦਾਤਰ ਇਲਾਕਿਆਂ 'ਚ ਲੋਕਾਂ ਨੇ ਚੰਨ ਤੇ ਸੂਰਜ ਦਾ 90% ਹਿੱਸਾ ਚੰਨ ਨੇ ਜਦੋਂ ਸੂਰਜ ਦਾ 90% ਹਿੱਸਾ ਢੱਕ ਲਿਆ ਸੀ ਉਦੋਂ ਦੇਖਿਆ। ਹਾਲਾਂਕਿ ਗ੍ਰੀਨਲੈਂਡ, ਆਈਸਲੈਂਡ ਤੇ ਸਪੇਨ ਦੇ ਵੀ ਕੁਝ ਹਿੱਸਿਆਂ ਦੇ ਵਿੱਚ ਲੋਕਾਂ ਨੂੰ ਪੂਰਨ ਸੂਰਜ ਗ੍ਰਹਿਣ ਦੇਖਣ ਦਾ ਮੌਕਾ ਮਿਲਿਆ। ਇਹਨਾਂ ਥਾਵਾਂ ਦੇ ਉੱਤੇ ਕੁਝ ਸਮੇਂ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਹਨੇਰਾ ਛਾ ਗਿਆ ਸੀ ਔਰ ਇਸ ਅਦਭੁਤ ਨਜ਼ਾਰੇ ਦਾ ਆਨੰਦ ਲੈਣ ਦੇ ਲਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਸੀ। ਜਰਮਨੀ ਦੇ ਹਾਰਟਨ ਸ਼ਹਿਰ 'ਚ ਤਾਂ 50 ਸਾਲ ਬਾਅਦ ਸੂਰਜ ਗ੍ਰਹਿਣ ਦੇਖਣ ਦਾ ਲੋਕਾਂ ਨੂੰ ਮੌਕਾ ਮਿਲਿਆ। ਵੈਸੇ ਦੱਸ ਦਈਏ ਕਿ ਇਸ ਦਰਮਿਆਨ ਵੱਡੀ ਗਿਣਤੀ ਦੇ ਵਿੱਚ ਯੂਰਪ ਦੇ ਲੋਕਾਂ ਨੇ ਇਸ ਦੀਆਂ ਵੀਡੀਓ, ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਸਾਂਝੀਆਂ ਕੀਤੀਆਂ। ਖੈਰ, ਸੂਰਜ ਗ੍ਰਹਿਣ ਨੂੰ ਲੈ ਕੇ ਭਾਰਤ ਤੇ ਹੋਰਨਾਂ ਖਿੱਤਿਆਂ ਦੇ ਵਿੱਚ ਅਲੱਗ ਅਲੱਗ ਰਾਏ ਮਸ਼ਵਰੇ ਰੱਖੇ ਜਾਂਦੇ ਨੇ। ਅਲੱਗ ਅਲੱਗ ਕਿਸਮ ਦੇ ਵਿਚਾਰ ਜਾਂ ਵਹਿਮ ਭਰਮ ਵੀ ਹੁੰਦੇ ਨੇ, ਪਰ ਇਹਨਾਂ ਦੇਸ਼ਾਂ ਦੇ ਵਿੱਚ ਲੋਕਾਂ ਨੇ ਉਹਨਾਂ ਦਾ ਵਿਚਾਰ ਨਹੀਂ ਕੀਤਾ। ਪਰ ਸਿਹਤ ਦੇ ਨਾਲ ਜੁੜੀ ਇੱਕ ਖਬਰ ਅਗਲੀ ਸਾਂਝੀ ਕਰ ਲਈਏ। ਵਿਸ਼ਵ ਸਿਹਤ ਸੰਗਠਨ ਯਾਨੀ WHO ਦੇ ਨਿਰਦੇਸ਼ਕ ਟ੍ਰੈਡਰੋਸ ਗੈਬਰੀਆਸ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਡੈਮੋਕ੍ਰੇਟਿਕ ਰਿਪਬਲਿਕ ਆਫ ਕੋਂਗੋ ਯਾਨੀ DRC ਦੇ ਵਿੱਚ ਫੈਲਿਆ ਇਬੋਲਾ ਦਾ ਮੌਜੂਦਾ ਪ੍ਰਕੋਪ ਇਸੇ ਰਫ਼ਤਾਰ ਦੇ ਨਾਲ ਵਧਦਾ ਰਿਹਾ ਤਾਂ ਇਹ ਹੁਣ ਤੱਕ ਦਾ ਸਭ ਤੋਂ ਘਾਤਕ ਇਬੋਲਾ ਬਣ ਸਕਦਾ ਹੈ। ਟੈਡਰੋਸ ਨੇ ਪੱਤਰਕਾਰਾਂ ਨੂੰ ਕਿਹਾ ਕਿ 2026 ਦਾ ਇਹ ਪ੍ਰਕੋਪ ਮੌਜੂਦਾ ਰਫ਼ਤਾਰ ਦੇ ਉੱਤੇ 2014-2016 ਦੇ ਇਬੋਲਾ ਪ੍ਰਕੋਪ ਨੂੰ ਵੀ ਪਿੱਛੇ ਛੱਡ ਸਕਦਾ ਹੈ। ਉਸ ਦੌਰਾਨ ਘੱਟੋ ਘੱਟ 11,000 ਲੋਕਾਂ ਦੀ ਮੌਤ ਹੋਈ ਸੀ। ਇਸ ਸਾਲ ਇਬੋਲਾ ਦੇ ਪ੍ਰਕੋਪ ਦੇ ਚੱਲਦਿਆਂ ਅਧਿਕਾਰਕ ਐਲਾਨ ਵੈਸੇ ਤਾਂ 15 ਮਈ ਨੂੰ ਕੀਤਾ ਗਿਆ ਸੀ, ਪਰ ਹੁਣ ਤੱਕ 4300 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਨੇ। 2000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਵੀ ਦੱਸੀ ਗਈ ਹੈ। WHO ਨੇ ਬੁੱਧਵਾਰ ਦੇ ਦਿਨ ਕਿਹਾ ਕਿ ਅਗਲੇ 3 ਮਹੀਨਿਆਂ ਦੇ ਵਿੱਚ ਵਾਇਰਸ ਦੇ ਫੈਲਾਅ ਨੂੰ ਰੋਕਣ ਦੀ ਕੋਸ਼ਿਸ਼ ਉਹ ਕਰ ਰਹੇ ਨੇ। ਹਾਲਾਂਕਿ WHO ਨੇ ਸਪਸ਼ਟ ਕੀਤਾ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਗਲੇ 3 ਮਹੀਨਿਆਂ 'ਚ ਬਿਮਾਰੀ ਪੂਰੀ ਤਰ੍ਹਾਂ ਦੇ ਨਾਲ ਖਤਮ ਹੋ ਜਾਏਗੀ। ਫਿਲਹਾਲ ਸੰਕ੍ਰਮਣ ਨੂੰ ਫੈਲਣ ਤੋਂ ਰੋਕਣਾ ਹੀ ਉਸ ਦੀ ਰਫ਼ਤਾਰ ਨੂੰ ਘੱਟ ਕਰਨ ਦੇ ਬਰਾਬਰ ਹੋਏਗਾ। ਦੱਸ ਦਈਏ, ਰਿਸਰਚ ਤੋਂ ਇਹ ਪਤਾ ਚੱਲਦਾ ਹੈ ਕਿ ਵਾਇਰਸ ਫਰਵਰੀ ਮਹੀਨੇ ਤੋਂ ਫੈਲਣਾ ਸ਼ੁਰੂ ਹੋਇਆ ਸੀ ਔਰ ਮਰੀਜ਼ਾਂ ਦੇ ਵਿੱਚ ਸ਼ੁਰੂਆਤੀ ਦੌਰ ਦੇ ਵਿੱਚ ਇਬੋਲਾ ਦੀ ਪਛਾਣ ਹੀ ਨਹੀਂ ਸੀ ਹੋ ਸਕੀ, ਪਰ ਹੁਣ ਪਤਾ ਲੱਗਣ ਲੱਗਿਆ। ਅਮਰੀਕੀ ਰਾਸ਼ਟਰਪਤੀ ਦਫ਼ਤਰ ਡੋਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੈਵਿਟ ਐਸੇ ਮਹੀਨੇ ਦੇ ਅਖੀਰ ਦੇ ਵਿੱਚ ਆਪਣਾ ਅਹੁਦਾ ਛੱਡ ਦੇਣਗੇ। ਟਰੰਪ ਨੇ ਲੈਵਿਟ ਨੂੰ ਆਪਣੀ ਸਭ ਤੋਂ ਭਰੋਸੇਮੰਦ ਸਹਿਯੋਗੀਆਂ ਦੇ ਵਿੱਚੋਂ ਇੱਕ ਦੱਸਿਆ। ਉਹਨਾਂ ਕਿਹਾ ਕਿ ਆਪਣੇ ਛੋਟੇ ਬੱਚਿਆਂ ਅਤੇ ਪਰਿਵਾਰ ਦੇ ਨਾਲ ਉਹ ਜ਼ਿਆਦਾ ਵਕਤ ਬਿਤਾਉਣਾ ਚਾਹੁੰਦੇ ਨੇ। ਟਰੰਪ ਨੇ ਕਿਹਾ ਕਿ ਉਹਨਾਂ ਦੇ ਇਸ ਫੈਸਲੇ ਦਾ ਉਹ ਪੂਰੀ ਤਰ੍ਹਾਂ ਦੇ ਨਾਲ ਸਨਮਾਨ ਕਰਦੇ ਨੇ। ਟਰੰਪ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਕਿ ਲੈਵਿਟ ਆਪਣੀ ਸਿਖਰ ਲਈ ਬਾਹਰੀ ਸਲਾਹਕਾਰਾਂ ਦੇ ਵਿੱਚੋਂ ਇੱਕ ਰਹੇਗੀ। ਰਿਪਬਲਿਕਨ ਪਾਰਟੀ ਦੇ ਵਿੱਚ ਵੀ ਉਹਨਾਂ ਦੀ ਭੂਮਿਕਾ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਸ਼ਾਲੀ ਰਹੇਗੀ। 28 ਸਾਲ ਦੀ ਲੈਵਿਟ ਪਿਛਲੇ ਸਾਲ ਵਾਈਟ ਹਾਊਸ ਦੇ ਵਿੱਚ ਪ੍ਰੈਸ ਸਕੱਤਰ ਬਣੀ ਸੀ। ਇਸ ਅਹੁਦੇ ਤੇ ਪਹੁੰਚਣ ਵਾਲੀ ਉਹ ਸਭ ਤੋਂ ਘੱਟ ਉਮਰ ਦੀ ਵਿਅਕਤੀ ਵੀ ਬਣ ਚੁੱਕੀ ਸੀ। ਹਾਲਾਂਕਿ ਹਾਲੇ ਤੱਕ ਇਹ ਸਪਸ਼ਟ ਨਹੀਂ ਹੋਇਆ ਕਿ ਉਹਨਾਂ ਦੀ ਥਾਂ ਅਗਲਾ ਪ੍ਰੈਸ ਸਕੱਤਰ ਕੌਣ ਹੋਏਗਾ। ਲੈਵਿਟ ਨੇ ਮਈ ਮਹੀਨੇ ਦੇ ਵਿੱਚ ਇੱਕ ਛੋਟੀ ਬੱਚੀ ਨੂੰ ਜਨਮ ਦਿੱਤਾ ਸੀ। ਉਹਨਾਂ ਦਾ 1-2 ਸਾਲ ਦਾ ਬੇਟਾ ਵੀ ਹੈ। ਪਿਛਲੇ 20 ਮਹੀਨੇ ਇਸ ਦਰਮਿਆਨ ਉਹ ਮੈਟਰਨਲ ਲੀਵ ਤੋਂ ਵੀ ਵਾਪਸ ਪਰਤੇ ਸੀ। ਉਹਨਾਂ ਦੇ ਪਤੀ ਦਾ ਨਾਮ ਨਿਕੋਲਸ ਰੋਕੀਓ ਹੈ। ਟਰੰਪ ਦੇ ਇਸ ਐਲਾਨ ਤੋਂ ਬਾਅਦ ਲੈਵਿਟ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਦੇ ਤੌਰ ਤੇ ਕੰਮ ਕਰਨਾ ਜ਼ਿੰਦਗੀ ਦਾ ਸਭ ਤੋਂ ਵੱਡਾ ਰੋਮਾਂਚ ਰਿਹਾ। ਲੈਵਿਟ ਨੇ ਇਹ ਵੀ ਲਿਖਿਆ ਕਿ ਧੀ ਨੂੰ ਜਨਮ ਦੇਣ ਤੋਂ ਬਾਅਦ ਉਹ ਵਾਈਟ ਹਾਊਸ ਪਰਤਣ ਤੋਂ ਬਾਅਦ ਇਹ ਲਗਾਤਾਰ ਮਹਿਸੂਸ ਕਰ ਰਹੀ ਸੀ ਕਿ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਹੋਰ ਸਮਾਂ ਦੇਣਾ ਚਾਹੀਦਾ ਹੈ। ਉੱਥੇ ਈਰਾਨ ਦੇ ਨਾਲ ਜੁੜੀ ਅਗਲੀ ਖਬਰ, ਜਿੱਥੇ ਈਰਾਨ ਦੇ ਵਿਦੇਸ਼ ਮੰਤਰੀ ਸੈਯਦ ਅਬਾਸ ਅਰਾਕਚੀ ਨੇ ਫਰਾਂਸ ਦੇ ਉੱਤੇ ਤਿੱਖਾ ਹਮਲਾ ਬੋਲਿਆ। ਉਹਨਾਂ ਕਿਹਾ ਕਿ ਫਰਾਂਸ ਵਰਗੇ ਦੇਸ਼ਾਂ ਨੂੰ ਦੁਨੀਆ ਨੂੰ ਮਨੁੱਖੀ ਅਧਿਕਾਰ ਤੇ ਕੌਮਾਂਤਰੀ ਕਾਨੂੰਨਾਂ ਦੇ ਉੱਤੇ ਭਾਸ਼ਣ ਦੇਣਾ ਬੰਦ ਕਰ ਦੇਣਾ ਚਾਹੀਦਾ। ਅਬਾਸ ਅਰਾਕਚੀ ਨੇ ਗਜ਼ਾ ਦੇ ਵਿੱਚ ਇਜ਼ਰਾਈਲ ਦੀ ਕਾਰਵਾਈ ਦੇ ਲਈ ਫਰਾਂਸ ਦੀ ਹਮਾਇਤ ਤੇ ਈਰਾਨ ਦੇ ਖਿਲਾਫ਼ ਹਮਲਾਵਰ ਰਵੱਈਏ ਦਾ ਜ਼ਿਕਰ ਕਰਦਿਆਂ ਇਹ ਕਿਹਾ ਕਿ ਇਹਨਾਂ ਨੀਤੀਆਂ ਨੇ ਫਰਾਂਸ ਨੂੰ ਉਸ ਉੱਚੇ ਨੈਤਿਕ ਸਥਾਨ ਤੋਂ ਪਹਿਲਾਂ ਹੀ ਹਟਾ ਦਿੱਤਾ ਹੈ ਜਿਸ ਨੂੰ ਉਹ ਆਪਣੇ ਲਈ ਮੰਨਦਾ ਸੀ। ਅਰਾਕਚੀ ਨੇ ਐਕਸ ਦੇ ਉੱਤੇ ਲਿਖਿਆ ਕਿ ਇਸ ਮਾਮਲੇ ਦੇ ਵਿੱਚ ਪਖੰਡ ਸਾਫ਼ ਨਜ਼ਰ ਆਉਂਦਾ ਹੈ, ਇਹ ਸ਼ਰਮਨਾਕ ਹੈ। ਅਰਾਕਚੀ ਦਾ ਇਹ ਬਿਆਨ ਫਰਾਂਸ ਦੀ ਵਿਦੇਸ਼ ਨੀਤੀ ਤੇ ਮੱਧ ਪੂਰਬ ਦੇ ਵਿੱਚ ਉਹਨਾਂ ਦੀ ਭੂਮਿਕਾ ਨੂੰ ਲੈ ਕੇ ਈਰਾਨ ਦੀ ਸਖ਼ਤ ਨਾਰਾਜ਼ਗੀ ਜ਼ਾਹਰ ਕਰਦਾ ਹੈ। ਉੱਥੇ ਹੀ ਅਗਲੀਆਂ ਖ਼ਬਰਾਂ ਦੀ ਸਾਂਝ ਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ। ਦੱਸ ਦਈਏ ਕਿ ਭਾਰਤ ਦੇ ਵਿੱਚ ਪਾਰਲੀਮੈਂਟਰੀ ਸੈਸ਼ਨ ਦਾ ਅੱਜ ਆਖਰੀ ਦਿਨ ਹੈ ਔਰ ਇਸ ਦਰਮਿਆਨ ਹੰਗਾਮੇ ਦੀ ਭੇਂਟ ਚੜ੍ਹਦਾ ਰਿਹਾ। ਮੌਨਸੂਨ ਸੈਸ਼ਨ ਹੁਣ ਅੱਜ ਦੇ ਦਿਨ ਇੱਕ ਵਾਰ ਫਿਰ ਤੋਂ ਹੰਗਾਮੇ ਦਾ ਕਾਰਨ ਬਣ ਕੇ ਰੱਦ ਹੋ ਸਕਦਾ ਹੈ। ਰਾਜ ਸਭਾ ਦੇ ਵਿੱਚ ਅੱਜ
ਮਾਈਨਸ ਐਂਡ ਮਿਨਰਲਸ ਅਮੈਂਡਮੈਂਟ ਬਿੱਲ 2026 ਦੇ ਉੱਤੇ ਵਿਚਾਰ ਹੋਣਾ, ਉਸ ਨੂੰ ਵੀ ਪਾਸ ਕਰਨ ਦੀ ਪ੍ਰਕਿਰਿਆ ਅੱਜ ਦੇ ਹੀ ਦਿਨ ਹੋਏਗੀ। ਪਾਰਲੀਮੈਂਟ ਦੇ ਦੋਹਾਂ ਸਦਨਾਂ ਯਾਨੀ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਪ੍ਰਾਈਵੇਟ ਮੈਂਬਰ ਬਿਜ਼ਨਸ ਬਿੱਲ ਦੇ ਉੱਤੇ ਵੀ ਚਰਚਾ ਹੋਣੀ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸਾਲ 2024-2025 ਦੇ ਲਈ 115 ਕਲਾਕਾਰਾਂ ਨੂੰ ਸੰਗੀਤ ਨਾਟਕ ਅਕੈਡਮੀ ਫੈਲੋਸ਼ਿਪ ਤੇ ਸਨਮਾਨ ਵੀ ਅੱਜ ਦੇ ਦਿਨ ਹੀ ਦੇਣਗੇ। ਵੈਸੇ ਹੋਰ ਵੀ ਬਹੁਤ ਕੁਝ ਭਾਰਤ ਭਰ ਦੇ ਵਿੱਚ ਹੋ ਰਿਹਾ। ਭਾਰਤ ਦੀਆਂ ਖ਼ਬਰਾਂ ਦੀ ਸਾਂਝ ਸਭ ਤੋਂ ਜ਼ਿਆਦਾ ਜ਼ਰੂਰੀ ਮੌਨਸੂਨ ਸੈਸ਼ਨ ਦੇ ਨਾਲ ਹੀ ਜੁੜੀ, ਜਿੱਥੇ ਇੱਕ ਦਿਨ ਪਹਿਲਾਂ ਬੁੱਧਵਾਰ ਦੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਨੀਟ ਪੇਪਰ ਲੀਕ ਦੇ ਖਿਲਾਫ ਹੋਏ ਪ੍ਰਦਰਸ਼ਨਾਂ ਦੇ ਉੱਤੇ ਵਿਸਤਾਰ ਦੇ ਨਾਲ ਚਰਚਾ ਕਰਨ ਦੇ ਲਈ ਉਹ ਤਿਆਰ ਨੇ। ਹਾਲਾਂਕਿ ਪੂਰਾ ਦਾ ਪੂਰਾ ਪਾਰਲੀਮੈਂਟਰੀ ਸੈਸ਼ਨ ਹੁਣ ਬੀਤ ਚੁੱਕਿਆ। ਉਧਰ ਸੰਸਦੀ ਕਾਰਜ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਸਰਕਾਰ ਇਸ ਮੁੱਦੇ ਦੇ ਉੱਤੇ ਚਰਚਾ ਕਰਨ ਦੇ ਲਈ ਤੈਅ ਸਮਾਂ ਅੱਗੇ ਵਧਾਉਣ ਦੇ ਵਾਸਤੇ ਵੀ ਤਿਆਰ ਹੈ। ਸ਼ਾਹ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਚਿੱਠੀ ਲਿਖ ਕੇ ਵਿਰੋਧੀ ਧਿਰ ਦੇ ਨਾਲ ਵਿਚਾਰ ਮਸ਼ਵਰਾ ਕਰਕੇ ਇਸ ਮੁੱਦੇ ਦੇ ਉੱਤੇ ਚਰਚਾ ਕਰਾਉਣ ਦੀ ਅਪੀਲ ਕੀਤੀ। ਲੋਕ ਸਭਾ ਦੇ ਬਾਹਰ ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਦੁਪਹਿਰ 3 ਵਜੇ ਤੋਂ ਲੈ ਕੇ ਵੀਰਵਾਰ ਦੁਪਹਿਰ 3 ਵਜੇ ਤੱਕ ਸਾਰੇ ਪਹਿਲੂਆਂ ਦੇ ਉੱਤੇ ਚਰਚਾ ਕਰਨ ਦੇ ਲਈ ਤਿਆਰ ਹਾਂ। ਮੈਂ ਸਦਨ ਦੇ ਵਿੱਚ ਹੀ ਬੈਠਾਂਗਾ, ਸਾਰਿਆਂ ਦੀ ਗੱਲ ਸੁਣਾਂਗਾ, ਹਰ ਇੱਕ ਮੁੱਦੇ ਦਾ ਜਵਾਬ ਦੇਵਾਂਗਾ। ਸਰਕਾਰ ਕੁਝ ਵੀ ਲੁਕਾਉਣਾ ਨਹੀਂ ਚਾਹੁੰਦੀ। 20 ਜੁਲਾਈ ਨੂੰ ਹੋਏ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਪਹਿਲੀ ਵਾਰ ਸ਼ਾਹ ਇਸ ਮੁੱਦੇ ਦੇ ਉੱਤੇ ਜਨਤਕ ਰੂਪ ਦੇ ਵਿੱਚ ਕੋਈ ਬਿਆਨ ਦੇ ਰਹੇ ਨੇ। ਹਾਲਾਂਕਿ ਵਿਰੋਧੀ ਧਿਰ ਲਗਾਤਾਰ ਇਹ ਮੰਗ ਕਰਦੀ ਆ ਰਹੀ ਹੈ ਕਿ ਪਹਿਲੇ ਦਿਨ ਤੋਂ ਹੀ ਗਾਇਬ ਸ਼ਾਹ। ਦਿੱਲੀ ਦੇ ਇਹਨਾਂ ਪ੍ਰਦਰਸ਼ਨਾਂ ਔਰ ਅਯੋਧਿਆ ਦੇ ਵਿੱਚ ਰਾਮ ਮੰਦਰ ਚੜਾਵੇ ਦੀ ਚੋਰੀ ਦੇ ਮਸਲੇ ਤੋਂ ਬਚਦੇ ਨਜ਼ਰ ਆ ਰਹੇ ਨੇ, ਇਸੇ ਕਰਕੇ ਇੱਕ ਵੀ ਦਿਨ ਉਹ ਪਾਰਲੀਮੈਂਟ ਦੇ ਵਿੱਚ ਨਜ਼ਰ ਨਹੀਂ ਆਏ। ਸੰਸਦ ਦਾ ਮੌਨਸੂਨ ਸੈਸ਼ਨ 21 ਜੁਲਾਈ ਨੂੰ ਸ਼ੁਰੂ ਹੋਇਆ ਸੀ ਤੇ CJP ਯਾਨੀ ਕਾਂਗਰਸ ਜਨਤਾ ਪਾਰਟੀ ਦੀ ਅਗਵਾਈ 'ਚ ਨੌਜਵਾਨਾਂ ਨੇ 20 ਜੁਲਾਈ ਨੂੰ ਜਦੋਂ ਜੰਤਰ ਮੰਤਰ ਵੱਲ ਮਾਰਚ ਕਰਨਾ ਸ਼ੁਰੂ ਕੀਤਾ ਸੀ, ਉਦਣ ਹੀ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ ਸੀ। ਉਸੇ ਦਿਨ ਤੋਂ ਕਾਂਗਰਸ ਨੇ ਮੰਗ ਕੀਤੀ ਸੀ ਕਿ ਗ੍ਰਹਿ ਮੰਤਰੀ ਪਾਰਲੀਮੈਂਟ ਦੇ ਵਿੱਚ ਬਿਆਨ ਦੇਣ, ਬਹਿਸ ਹੋਵੇ। ਸਰਕਾਰ ਨੇ ਵਿਰੋਧੀ ਧਿਰਾਂ ਦੀ ਗੱਲ ਦਾ ਕੋਈ ਵੀ ਜਵਾਬ ਨਹੀਂ ਦਿੱਤਾ। ਅਮਿਤ ਸ਼ਾਹ ਹਾਲੇ ਤੱਕ ਚੁੱਪ ਸੀ, ਪਰ ਹੁਣ ਮਾਨਸੂਨ ਸੈਸ਼ਨ ਜਦੋਂ ਖਤਮ ਹੋਣ ਜਾ ਰਿਹਾ ਤਾਂ ਸ਼ਾਹ ਨੇ ਕਿਹਾ ਕਿ ਉਹ ਇਸ ਦਾ ਜਵਾਬ ਦੇਣ ਦੇ ਲਈ ਹੁਣ ਪਾਰਲੀਮੈਂਟ 'ਚ ਜਾਣ ਵਾਸਤੇ ਤਿਆਰ ਨੇ। ਪਰ ਕਾਂਗਰਸ ਆਪਣੀ ਰਣਨੀਤੀ ਬਦਲ ਰਹੀ ਹੈ। ਕਾਂਗਰਸ ਹੁਣ ਇਸ ਗੱਲ ਦੇ ਲਈ ਰਾਜ਼ੀ ਨਹੀਂ ਹੈ ਕਿ ਅਮਿਤ ਸ਼ਾਹ ਜਿਹੜਾ ਇਸ ਦੇ ਉੱਤੇ ਬਿਆਨ ਦੇਣ, ਉਹ ਕਹਿੰਦੇ ਨੇ ਕਿ ਅਮਿਤ ਸ਼ਾਹ ਹੁਣ ਅਸਤੀਫਾ ਦੇਣ। ਦੱਸ ਦਈਏ ਕਿ ਇਸ ਦਰਮਿਆਨ ਫਿਲਹਾਲ ਪਾਰਲੀਮੈਂਟਰੀ ਸੈਸ਼ਨ ਜਿਹੜਾ ਮੌਨਸੂਨ ਸੈਸ਼ਨ, ਉਹ ਬਿਨਾਂ ਕਿਸੇ ਖਾਸ ਵੱਡੇ ਫੈਸਲੇ ਤੋਂ ਹੰਗਾਮਿਆਂ ਦੀ ਭੇਂਟ ਹੀ ਚੜ ਗਿਆ। ਸੰਸਦ ਭਵਨ ਦੇ ਮੁੱਖ ਗੇਟ ਮਕਰ ਦੁਆਰ ਦੇ ਉੱਤੇ ਦਿਲਚਸਪ ਤਸਵੀਰਾਂ ਵੀ ਦੇਖਣ ਨੂੰ ਮਿਲੀਆਂ। ਮਕਰ ਦੁਆਰ ਦੇ ਬਾਹਰ ਝਾਰਖੰਡ ਦੇ ਵਿੱਚ ਪ੍ਰਸ਼ਨ ਪੱਤਰ ਜਿਹੜਾ ਲੀਕ ਮਾਮਲਾ ਸੀ ਔਰ ਵਿਦਿਆਰਥੀਆਂ ਤੇ ਲਾਠੀਚਾਰਜ ਦੇ ਮੁੱਦੇ ਕਾਰਨ ਜਿੱਥੇ NDA ਦੇ ਸੰਸਦ ਮੈਂਬਰ ਪ੍ਰਦਰਸ਼ਨ ਕਰ ਰਹੇ ਸੀ, ਉੱਥੇ ਦੂਸਰੇ ਪਾਸੇ ਅਮਿਤ ਸ਼ਾਹ ਦੇ ਸਦਨ ਦੇ ਵਿੱਚ ਆ ਕੇ ਜਵਾਬ ਦੇਣ ਨੂੰ ਲੈ ਕੇ ਇੰਡੀਆ ਗਠਜੋੜ ਦੇ ਮੈਂਬਰ ਵੀ ਪ੍ਰਦਰਸ਼ਨ ਕਰ ਰਹੇ ਸੀ। ਜ਼ਾਹਰ ਜੀ ਗੱਲ ਹੈ ਕਿ ਦੋਹਾਂ ਧਿਰਾਂ ਦੀ ਤਰਫ ਤੋਂ ਚਾਹੇ ਉਹ ਸਰਕਾਰ ਹੈ ਚਾਹੇ ਵਿਰੋਧੀ ਧਿਰ ਹੈ, ਪ੍ਰਦਰਸ਼ਨ ਕਰਨ 'ਚ ਲੱਗੇ ਹੋਏ ਨੇ, ਪਰ ਆਮ ਲੋਕਾਂ ਦੇ ਸਵਾਲਾਂ ਨੂੰ ਜਵਾਬ ਹਾਲੇ ਤੱਕ ਨਹੀਂ ਮਿਲ ਰਿਹਾ। ਮਹਾਰਾਸ਼ਟਰ ਸਰਕਾਰ ਨੇ ਯਾਤਰੀਆਂ ਦੇ ਨਾਲ ਬਿਹਤਰ ਗੱਲਬਾਤ ਤੇ ਜਨਤਕ ਟਰਾਂਸਪੋਰਟ ਵਿਵਸਥਾ ਨੂੰ ਸੁਚਾਰੂ ਬਣਾਉਣ ਦੇ ਮਕਸਦ ਦੇ ਨਾਲ ਸੂਬੇ ਭਰ ਦੇ ਵਿੱਚ ਜਿੰਨੇ ਵੀ ਵਪਾਰਕ ਵਾਹਨ ਨੇ ਉਹਨਾਂ ਦੇ ਚਾਲਕਾਂ ਨੂੰ ਮਰਾਠੀ ਭਾਸ਼ਾ ਦਾ ਪ੍ਰੈਕਟੀਕਲ ਗਿਆਨ ਹੋਣਾ ਲਾਜ਼ਮੀ ਕਰ ਦਿੱਤਾ। ਇਸ ਦਰਮਿਆਨ ਮਹਾਰਾਸ਼ਟਰ ਮੋਟਰ ਵਾਹਨ ਸੋਧ ਨਿਯਮ 2026 ਦੇ ਹੇਠ ਆਟੋ ਰਿਕਸ਼ਾ ਤੇ ਟੈਕਸੀ ਡਰਾਈਵਰਾਂ ਨੂੰ ਹੁਣ ਸਥਾਨਕ ਭਾਸ਼ਾ ਦੇ ਵਿੱਚ ਗੱਲਬਾਤ ਕਰਨ ਦੀ ਇੱਕ ਲੋੜ ਹੋਏਗੀ। ਦੱਸ ਦਈਏ ਕਿ ਟਰਾਂਸਪੋਰਟ ਮੰਤਰੀ ਪ੍ਰਤਾਪ ਸਰਨਾਇਕ ਨੇ ਐਲਾਨ ਕੀਤਾ ਕਿ 1999 ਦੇ ਨਿਯਮਾਂ ਦੇ ਵਿੱਚ ਤਬਦੀਲੀ ਕਰਕੇ ਇਸ ਸੋਧ ਦੇ ਵਿੱਚ ਹੁਣ ਸਖ਼ਤ ਸਜ਼ਾ ਦਾ ਪ੍ਰਬੰਧ ਵੀ ਕੀਤਾ ਗਿਆ। ਪਹਿਲੀ ਵਾਰ ਨਿਯਮ ਦੀ ਉਲੰਘਣਾ ਕਰਨ ਵਾਲੇ ਡਰਾਈਵਰ ਨੂੰ ਲਾਇਸੈਂਸ ਨੂੰ 3 ਮਹੀਨੇ ਤੱਕ ਮੁਅੱਤਲ ਕੀਤਾ ਜਾ ਸਕਦਾ। ਵਾਰ ਵਾਰ ਉਲੰਘਣਾ ਕਰਨ ਦੇ ਉੱਤੇ ਲਾਇਸੈਂਸ ਹਮੇਸ਼ਾ ਦੇ ਲਈ ਰੱਦ ਕੀਤੇ ਜਾਣ ਦੇ ਅਧਿਕਾਰ ਵੀ ਦਿੱਤੇ ਗਏ ਨੇ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਖ਼ਬਰਾਂ ਤੋਂ ਬਾਅਦ ਹੁਣ ਆਸਟ੍ਰੇਲੀਆ ਦੇ ਵੱਲ ਆਈਏ ਤਾਂ ਆਸਟ੍ਰੇਲੀਆ ਦੇ ਵਿੱਚ ਵਿਸਲ ਬਲੋਅਰ ਦੇ ਤੌਰ ਦੇ ਉੱਤੇ ਜਾਣੇ ਗਏ ਡੇਵਿਡ ਮੈਕਬ੍ਰਾਈਡ ਦੇ ਬਾਰੇ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕੈਨਬਰਾ ਦੀ ਜੇਲ੍ਹ ਦੇ ਵਿੱਚੋਂ ਉਹ ਪੈਰੋਲ ਹਾਸਲ ਕਰਨ ਤੋਂ ਬਾਅਦ ਬਾਹਰ ਆ ਗਏ। ਦੱਸ ਦਈਏ ਕਿ ਉਹਨਾਂ ਨੂੰ ਪੈਰੋਲ ਅੱਜ ਵੀਰਵਾਰ ਦੀ ਸਵੇਰ ਵੇਲੇ ਅਟਾਰਨੀ ਜਨਰਲ ਮਿਚਲ ਰੋਲੈਂਡ ਦੀ ਤਰਫ ਤੋਂ ਦਿੱਤੀ ਗਈ। ਉਹਨਾਂ ਦੇ ਦਫ਼ਤਰੀ ਬੁਲਾਰੇ ਦੀ ਤਰਫ ਤੋਂ ਇਸ ਦੀ ਪੁਸ਼ਟੀ ਵੀ ਕਰ ਦਿੱਤੀ ਗਈ। ਸਰਕਾਰ ਨੇ ਫਿਲਹਾਲ ਇਸ ਮੁੱਦੇ ਦੇ ਉੱਤੇ ਕੋਈ ਵੀ ਖਾਸ ਟਿੱਪਣੀ ਨਹੀਂ ਕੀਤੀ ਹੈ। ਮੈਕਬ੍ਰਾਈਡ ਪਿਛਲੇ 27 ਮਹੀਨਿਆਂ ਦੀ ਨੌਨ ਪੈਰੋਲ ਸਜ਼ਾ ਕੱਟ ਰਹੇ ਸੀ। ਦੱਸ ਦਈਏ ਕਿ ਆਰਮੀ ਲਾਇਰ ਦੇ ਤੌਰ ਦੇ ਉੱਤੇ ਪਹਿਲਾਂ ਪਾਸ ਦੇ ਵਿੱਚ ਕੰਮ ਕਰ ਚੁੱਕੇ ਮੈਕਬ੍ਰਾਈਡ ਨੂੰ ਘੱਟੋ ਘੱਟ 5 ਸਾਲ ਤੇ 8 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ ਮਈ 2024 ਦੇ ਵਿੱਚ। ਇਸ ਦਰਮਿਆਨ ਉਹਨਾਂ ਦੇ ਉੱਤੇ ਇਲਜ਼ਾਮ ਇਹ ਸੀ ਕਿ ਅਫਗਾਨਿਸਤਾਨ ਜੰਗ ਦੇ ਨਾਲ ਜੁੜੇ ਕੁਝ ਦਸਤਾਵੇਜ਼, ਜਿਹੜੇ ਗੁਪਤ ਦਸਤਾਵੇਜ਼ ਸੀ, ਉਹ ਉਹਨਾਂ ਨੇ ਚੁਰਾਏ ਸੀ ਔਰ ਉਹਨਾਂ ਨੂੰ ਬਾਅਦ ਦੇ ਵਿੱਚ ਪ੍ਰੈਸ ਤੱਕ ਰਿਲੀਜ਼ ਕਰ ਦਿੱਤਾ ਸੀ। ਖੁਦ ਨੂੰ ਵਿਸਲ ਬਲੋਅਰ ਦੱਸਣ ਵਾਲੇ ਮੈਕਬ੍ਰਾਈਡ ਦੇ ਉੱਤੇ ਹਾਲੇ ਵੀ ਦੋਸ਼ ਜਿਹੜੇ ਨੇ ਉਹ ਅਦਾਲਤ ਦੇ ਵਿੱਚ ਆਇਦ ਰੱਖੇ ਗਏ ਨੇ। ਸਰਕਾਰ ਦੀ ਤਰਫ ਤੋਂ ਉਹਨਾਂ ਦੀ ਸਜ਼ਾ ਨੂੰ ਜਾਂ ਅਦਾਲਤ ਦੀ ਤਰਫ ਤੋਂ ਉਹਨਾਂ ਦੀ ਸਜ਼ਾ ਨੂੰ ਮਾਫ਼ ਨਹੀਂ ਕੀਤਾ ਗਿਆ।
ਉੱਥੇ ਨੈਸ਼ਨਲ ਪਾਰਟੀ ਦੇ ਨੇਤਾ ਮੈਟ ਕੈਨਾਵੈਨ ਦੀ ਤਰਫ ਤੋਂ ਪਹਿਲਾਂ ਇਹ ਬਿਆਨ ਦਿੱਤਾ ਗਿਆ, ਸਵੇਰ ਵੇਲੇ ਵੀ ਤੁਹਾਡੇ ਨਾਲ ਖਬਰਾਂ ਸਾਂਝਾ ਕੀਤਾ ਸੀ ਕਿ ਆਸਟ੍ਰੇਲੀਅਨ ਲੋਕ ਜਿਹੜੇ ਘਰ ਨਹੀਂ ਲਾ ਪਾ ਰਹੇ ਨੇ ਉਹ ਸਸਤੇ ਪੁਰਾਣੇ ਚਾਹੇ ਕਿ ਘੱਟ ਮਹਿੰਗੇ ਘਰ ਹੋਣ ਉਹਨਾਂ ਦੇ ਵਿੱਚ ਵੜ ਜਾਣ ਤਾਂ ਕਿ ਪ੍ਰੋਪਰਟੀ ਮਾਰਕੀਟ 'ਚ ਦਾਖਲ ਹੋਇਆ ਜਾ ਸਕੇ। ਉਹਨਾਂ ਨੇ ਪ੍ਰੈਸ ਕਲੱਬ ਦੇ ਵਿੱਚ ਸੰਬੋਧਨ ਕੀਤਾ ਸੀ, ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਸੰਬੋਧਨ ਦੇ ਦਰਮਿਆਨ ਮੈਟ ਕੈਨਾਵੈਨ ਨੇ ਇਹ ਵੀ ਗੱਲ ਕਹੀ ਕਿ ਆਸਟ੍ਰੇਲੀਆ ਮਾਫ ਕਰਨਾ ਐਂਡਰਿਊ ਬ੍ਰੈਗ, ਉਹਨਾਂ ਨੇ ਇਹ ਵੀ ਗੱਲ ਕਹੀ ਕਿ ਆਸਟ੍ਰੇਲੀਆ ਦੇ ਵਿੱਚ ਇਸ ਵਕਤ ਜਿਹੜੇ ਹੋਲੀਡੇ ਮੇਕਰ ਵੀਜ਼ਾਸ ਨੇ ਉਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ। ਜਦਕਿ ਨੈਸ਼ਨਲ ਪਾਰਟੀ ਦੇ ਨੇਤਾ ਮੈਟ ਕੈਨਾਵੈਨ ਨੇ ਕਿਹਾ ਕਿ ਉਹ ਆਪਣੇ ਲਿਬਰਲ ਪਾਰਟੀ ਦੇ ਸਹਿਯੋਗੀ ਦੀ ਗੱਲਾਂ ਦੇ ਨਾਲ ਸਹਿਮਤ ਨਹੀਂ ਨੇ। ਬਹੁਤ ਹੱਦ ਤੱਕ ਹੋਲੀਡੇ ਮੇਕਰ ਵੀਜ਼ਾ ਆਸਟ੍ਰੇਲੀਆ ਦੀ ਸਮੱਸਿਆ ਨਹੀਂ ਨੇ ਬਲਕਿ ਬੜੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਨੇ। ਇਸ ਦਰਮਿਆਨ ਜਦੋਂ ਲਿਬਰਲ ਪਾਰਟੀ ਦੇ ਨੇਤਾ ਐਂਗਸ ਟੇਲਰ ਤੋਂ ਇਹ ਪੁੱਛਿਆ ਗਿਆ ਕਿ ਐਂਡਰਿਊ ਬ੍ਰੈਗ ਦੇ ਭਾਸ਼ਣ ਦੇ ਨੁਕਤਿਆਂ ਤੋਂ ਕੀ ਉਹ ਜਾਣੂ ਸੀ, ਕਿ ਉਹਨਾਂ ਨੂੰ ਪਤਾ ਸੀ ਕਿ ਕੱਲ੍ਹ ਦੇ ਦਿਨ ਜਿਹੜਾ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਐਂਡਰਿਊ ਬ੍ਰੈਗ ਨੇ ਭਾਸ਼ਣ ਦਿੱਤਾ ਉਸ ਦੇ ਵਿੱਚ ਜਿਸ ਕਿਸਮ ਦੇ ਵੀ ਬਿਆਨ ਉਹਨਾਂ ਨੇ ਰੱਖੇ ਕਿ ਇਸ ਤੋਂ ਲਿਬਰਲ ਪਾਰਟੀ ਜਾਣੂ ਸੀ, ਤਾਂ ਐਂਗਸ ਟੇਲਰ ਨੇ ਕਿਹਾ ਕਿ ਉਹਨਾਂ ਨੂੰ ਐਂਡਰਿਊ ਬ੍ਰੈਗ ਦੇ ਭਾਸ਼ਣ ਦਾ ਕੋਈ ਇਲਮ ਨਹੀਂ ਸੀ। ਉਹਨਾਂ ਨੂੰ ਨਹੀਂ ਸੀ ਅੰਦਾਜ਼ਾ ਕਿ ਵਰਕਿੰਗ ਹੋਲੀਡੇ ਮੇਕਰ ਵੀਜ਼ਾ ਤੋਂ ਲੈ ਕੇ ਹੋਰ ਦੂਸਰੇ ਮਸਲਿਆਂ ਦੇ ਉੱਤੇ ਉਹਨਾਂ ਨੇ ਜਿਹੜੇ ਵਿਚਾਰ ਰੱਖੇ ਨੇ ਉਹਨਾਂ ਦੇ ਨਿੱਜੀ ਵਿਚਾਰ ਹੋ ਸਕਦੇ ਨੇ। ਇਸ ਦਰਮਿਆਨ ਵਪਾਰ ਜਗਤ ਦੇ ਨਾਲ ਜੁੜੀ ਖਬਰ ਦੀ ਸਾਂਝ ਪਾਈਏ ਤਾਂ ਟੈਲਸਟਰਾ ਦੀ ਸੀਈਓ ਵਿਕੀ ਬਰੈਡੀ, ਜਿਨ੍ਹਾਂ ਦੀ ਤਨਖਾਹ ਦੇ ਵਿੱਚ 11% ਇਜ਼ਾਫਾ ਕੀਤਾ ਗਿਆ ਐਸੇ ਸਮੇਂ ਦੇ ਵਿੱਚ ਜਦੋਂ ਟੈਲਸਟਰਾ ਦੀ ਤਰਫ ਤੋਂ ਨੌਕਰੀਆਂ ਦੇ ਅੰਦਰ ਕਟੌਤੀ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਪੈਸੇ ਬਚਾਉਣ ਦੇ ਲਈ ਨੌਕਰੀਆਂ ਦੀ ਕਟੌਤੀ ਹੋ ਰਹੀ ਹੈ ਐਸੇ ਸਮੇਂ 'ਚ ਜਦੋਂ ਟੈਲਸਟਰਾ 000 ਆਊਟੇਜ ਵਰਗੀਆਂ ਸਮੱਸਿਆਵਾਂ ਦੇ ਵਿੱਚੋਂ ਗੁਜ਼ਰ ਰਹੀ ਹੈ। ਵਿਕੀ ਬਾਰਡੀ ਦੀ ਤਨਖਾਹ ਹੁਣ $6.8 million ਸਾਲਾਨਾ ਹੋਏਗੀ। ਦੱਸ ਦਈਏ ਕਿ ਹਾਲੇ ਪਿਛਲੇ 12 ਮਹੀਨਿਆਂ 'ਚ ਟੈਲਸਟਰਾ 1200 ਤੋਂ ਵਧੇਰੇ ਨੌਕਰੀਆਂ ਖਤਮ ਕਰ ਚੁੱਕਿਆ ਔਰ 8 ਜੁਲਾਈ ਦਾ ਉਹ ਦਿਨ ਸੀ ਜਦੋਂ ਦੇਸ਼ ਭਰ ਦੇ ਵਿੱਚ ਆਊਟੇਜ ਵੀ ਹੋਇਆ ਸੀ। ਟੈਲਸਟਰਾ ਦਾ ਟਾਵਰ ਔਰ ਨੈਟਵਰਕ ਇਸਤੇਮਾਲ ਕਰਨ ਵਾਲੇ ਲੋਕ 000 ਵਰਗੀਆਂ ਐਮਰਜੈਂਸੀ ਸੇਵਾਵਾਂ ਤੋਂ ਇਲਾਵਾ ਦੂਸਰੀਆਂ ਥਾਵਾਂ ਦੇ ਉੱਤੇ ਵੀ ਕਾਲ ਕਰਨ ਉਹ ਰਹਿ ਗਏ ਸੀ। ਟੈਲਸਟਰਾ ਨੇ ਆਪਣੇ ਸਾਲਾਨਾ ਰਿਪੋਰਟ ਦੇ ਵਿੱਚ ਦੱਸਿਆ ਹੈ ਕਿ ਉਹਨਾਂ ਨੇ ਸੀਈਓ ਵਿਕੀ ਬ੍ਰੈਡੀ ਦਾ ਜਿਹੜਾ ਆਮਦਨ ਹੈ ਉਹਨਾਂ ਦੀ ਕਮਾਈ ਹੈ ਉਸ ਦੇ ਵਿੱਚ 6 ਲੱਖ ਰੁਪਏ ਦਾ ਸਾਲਾਨਾ ਹੋਰ ਇਜ਼ਾਫਾ ਕੀਤਾ। ਇਸ ਦਾ ਮਤਲਬ ਉਹਨਾਂ ਦੀ ਹੁਣ ਨਵੀਂ ਤਨਖਾਹ $66 million ਹੋਏਗੀ। ਅਜਿਹੇ ਦੇ ਵਿੱਚ ਬੋਨਸ ਦੇ ਅੰਦਰ ਥੋੜ੍ਹੀ ਕਟੌਤੀ ਜ਼ਰੂਰ ਕੀਤੀ ਗਈ ਹੈ ਕਿਉਂਕਿ ਜਿਹੜਾ 000 ਆਊਟੇਜ ਸੀ ਉਸ ਦੇ ਚੱਲਦਿਆਂ ਉਹਨਾਂ ਨੂੰ $6 ਲੱਖ ਦਾ ਬੋਨਸ ਇਸ ਸਾਲ ਨਹੀਂ ਦਿੱਤਾ ਜਾਏਗਾ, ਨਹੀਂ ਤਾਂ ਤਨਖਾਹ ਦਾ ਤਾਂ ਕੋਈ ਹਿਸਾਬ ਹੀ ਨਹੀਂ ਹੈ। ਵੈਸੇ ਜਦੋਂ ਕਾਰੋਬਾਰ ਦੀ ਗੱਲ ਕਰੀਦੀ ਹੋਏ ਅਤੇ ਅੱਜ ਦੇ ਦਿਨ ASX 200 ਦੀ ਗੱਲ ਕਰੀਏ ਅਤੇ ਬਾਜ਼ਾਰ ਅੱਜ ਦੇ ਦਿਨ ਇੱਕ ਵਾਰ ਫਿਰ ਤੋਂ ਘਾਟੇ ਦੇ ਨਾਲ ਹੀ ਸ਼ੁਰੂ ਹੋਇਆ, 9163 points ਦੇ ਉੱਤੇ ਸ਼ੁਰੂ ਹੋਇਆ ਸੀ। ਇਸ ਦਰਮਿਆਨ ਕੱਲ੍ਹ ਦੇ ਦਿਨ ਵੀ 0.4% ਦੇ ਘਾਟੇ ਦੇ ਨਾਲ ਬਾਜ਼ਾਰ ਬੰਦ ਹੋਇਆ ਸੀ 9209 points ਦੇ ਉੱਤੇ। ਹਾਲਾਂਕਿ ਇਹ ਅੱਜ ਦੇ ਦਿਨ ਜਿਹੜਾ ਕਾਰੋਬਾਰ ਚੱਲ ਰਿਹਾ ਉਸ ਦੇ ਨਾਲੋਂ ਵਧੇਰੇ ਹੀ ਸੂਚਕ ਅੰਕ ਸੀ। ਆਸਟ੍ਰੇਲੀਅਨ ਡਾਲਰ ਦੇ ਵਿੱਚ ਵੀ 0.2% ਦੀ ਕਮੀ ਆਈ ਹੈ। ਜਦਕਿ ਦੁਨੀਆ ਭਰ ਦੇ ਵਿੱਚ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਤੇਲ ਦੀਆਂ ਕੀਮਤਾਂ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ ਨੇ ਉਹ ਮਹਿੰਗੀਆਂ ਹੋ ਕੇ ਆਈਆਂ ਨੇ ਕਿਉਂਕਿ ਬ੍ਰੈਂਟ ਕਰੂਡ ਆਇਲ ਇਸ ਵਕਤ $88.81 ਅਮਰੀਕੀ ਡਾਲਰ ਦੀ ਗੱਲ ਕਰ ਰਹੇ ਹਾਂ ਪ੍ਰਤੀ ਬੈਰਲ ਦੇ ਹਿਸਾਬ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਵਿਕ ਰਿਹਾ ਅਤੇ ਸਪੋਟ ਗੋਲਡ $4,399 ਪ੍ਰਤੀ ਔਂਸ ਦੀ ਕੀਮਤ ਦੇ ਨਾਲ ਅੱਜ ਦੇ ਦਿਨ ਵਿਕ ਰਿਹਾ ਸੀ। ਉੱਥੇ ਤਸਮੇਨੀਆ ਦੇ ਵਿੱਚ ਪਹਿਲਾ ਬਰਡ ਫਲੂ ਦਾ ਕੇਸ ਸਾਹਮਣੇ ਆਇਆ। ਦੱਸ ਦਈਏ ਕਿ ਤਸਮੇਨੀਆ ਇਕਲੌਤਾ ਇੱਕ ਸੂਬਾ ਬਚਿਆ ਸੀ ਆਸਟ੍ਰੇਲੀਆ ਦੇ ਵਿੱਚ ਜਿੱਥੇ H5N1 ਬਰਡ ਫਲੂ ਹਾਲੇ ਤੱਕ ਦਸਤਕ ਨਹੀਂ ਸੀ ਦੇ ਰਿਹਾ, ਪਰ ਹੁਣ ਇੱਥੇ ਵੀ ਇਸ ਕੇਸ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਡੈਡਲੀ ਵਾਇਰਸ ਦੇ ਕੇਸਾਂ ਦੀ ਜਿਹੜੀ ਗਿਣਤੀ ਹੈ ਉਹ ਲਗਭਗ ਪੂਰੇ ਆਸਟ੍ਰੇਲੀਆ ਦੇ ਵਿੱਚ ਹਰ ਇੱਕ ਸੂਬੇ ਦੇ ਵਿੱਚ ਫੈਲ ਚੁੱਕੀ ਹੈ। ਡਿਪਾਰਟਮੈਂਟ ਆਫ ਨੈਚੁਰਲ ਰਿਸੋਰਸਿਸ ਅਤੇ ਇਨਵਾਇਰਮੈਂਟ ਤਸਮੇਨੀਆ ਦੀ ਤਰਫ ਤੋਂ ਇਸ ਖਬਰ ਦੀ ਪੁਸ਼ਟੀ ਕੀਤੀ ਗਈ ਹੈ। ਦੱਸ ਦਈਏ ਕਿ H5N1 ਜਿਹੜਾ ਬਰਡ ਫਲੂ ਹੈ ਇਸ ਵਕਤ ਬਹੁਤ ਸਾਰੇ ਜਾਨਵਰਾਂ ਦੇ ਵਿੱਚ ਫੈਲਣ ਦੇ ਚੱਲਦੇ ਆ, ਖਾਸ ਤੌਰ ਦੇ ਉੱਤੇ ਅੰਡਿਆਂ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ ਕਿਉਂਕਿ ਮੁਰਗੀਆਂ ਦੇ ਵਿੱਚ ਇਹ ਬੜੀ ਤੇਜ਼ੀ ਦੇ ਨਾਲ ਵਿਕਟੋਰੀਆ, ਸਾਊਥ ਆਸਟ੍ਰੇਲੀਆ ਅਤੇ ਵੈਸਟਰਨ ਆਸਟ੍ਰੇਲੀਆ ਵਰਗੇ ਸੂਬਿਆਂ ਦੇ ਵਿੱਚ ਫੈਲਿਆ ਹੈ। ਲਾਇਨ ਕਿੰਗ ਦੀ ਮਿਊਜ਼ੀਕਲ ਨਾਮ ਦਾ ਡਰਾਮਾ ਹੁਣ ਮੈਲਬਰਨ ਅਗਲੇ ਸਾਲ ਪਰਤ ਰਿਹਾ ਹੈ। ਦੱਸ ਦਈਏ ਕਿ ਰੀਜੈਂਟ ਥੀਏਟਰ ਦੇ ਵਿੱਚ ਮਾਰਚ ਮਹੀਨੇ ਦੇ ਵਿੱਚ ਲਾਇਨ ਕਿੰਗ ਨਾਮ ਦਾ ਇਹ ਡਰਾਮਾ ਜਿਹੜਾ ਡਿਜ਼ਨੀ ਦਾ ਇੱਕ ਸ਼ਾਨਦਾਰ ਸ਼ੋਅ ਹੈ ਆਯੋਜਿਤ ਕੀਤਾ ਜਾ ਰਿਹਾ। ਇੱਕ ਮਿਊਜ਼ੀਕਲ ਸ਼ੋਅ ਹੁੰਦਾ, ਜੇਕਰ ਅੱਜ ਤੱਕ ਤੁਸੀਂ ਇਸ ਦੇ ਗਵਾਹ ਨਹੀਂ ਬਣੇ ਤਾਂ ਇੱਕ ਵਾਰ ਇਸ ਡਰਾਮੇ ਨੂੰ, ਇਸ ਨਾਟਕ ਨੂੰ, ਇਸ ਮਿਊਜ਼ੀਕਲ ਡਰਾਮੇ ਨੂੰ ਦੇਖਣਾ ਜ਼ਰੂਰੀ ਹੈ। ਦੁਨੀਆ ਭਰ ਦੇ ਵਿੱਚ ਇਸ ਕਿਸਮ ਦੇ ਦਿ ਲਾਇਨ ਕਿੰਗ ਦੇ ਡਰਾਮੇ ਜਿਹੜੇ ਨੇ ਹੋ ਚੁੱਕੇ ਨੇ। ਇਹਨਾਂ ਦਿਨਾਂ ਦੇ ਵਿੱਚ ਸਿਡਨੀ ਦੇ ਵਿੱਚ ਵੀ ਲਾਇਨ ਕਿੰਗ ਦਾ ਸ਼ੋਅ ਚੱਲ ਰਿਹਾ। ਕੈਪੀਟਲ ਥੀਏਟਰ ਜਿਹੜਾ ਸਿਡਨੀ ਦੇ
ਧੁਰ ਵਿਚਕਾਰ ਜਾਂ ਸਵੀਟ ਦੇ ਉੱਤੇ ਪੈਂਦਾ 1 ਨਵੰਬਰ ਤੱਕ ਇੱਥੇ ਚੱਲੇਗਾ ਉਸ ਤੋਂ ਬਾਅਦ ਫਿਰ ਇਹ ਬ੍ਰਿਸਬੇਨ ਦੇ ਵਿੱਚ ਵੀ ਹੋਏਗਾ ਜਦੋਂ 15 ਨਵੰਬਰ ਤੱਕ ਬ੍ਰਿਸਬੇਨ ਦੇ ਵਿੱਚ ਇਸ ਦਾ ਆਯੋਜਨ ਹੋਣਾ ਕ੍ਰਿਸਮਿਸ ਦੀਆਂ ਛੁੱਟੀਆਂ ਦੇ ਦਰਮਿਆਨ ਆਸਟ੍ਰੇਲੀਆ ਦੇ ਕਿਸੇ ਵੀ ਸ਼ੋਅ ਦੇ ਵਿੱਚ ਇਸ ਨਾਟਕ ਦਾ ਮੰਚਨ ਨਹੀਂ ਹੋਣਾ ਪਰ ਫਿਰ ਮੈਲਬਨ ਦੇ ਵਿੱਚ ਮਾਰਚ 2027 ਤੋਂ ਇਸ ਦਾ ਮੰਚਨ ਸ਼ੁਰੂ ਹੋਏਗਾ ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਅੱਜ ਆਸਟ੍ਰੇਲੀਆ ਬਨਾਮ ਬਾਂਗਲਾਦੇਸ਼ ਮੈਚ ਚੱਲ ਰਿਹਾ ਦੱਸ ਦਈਏ ਕਿ ਆਸਟ੍ਰੇਲੀਆ ਦੇ ਦੌਰੇ ਦੇ ਉੱਤੇ ਜਿਹੜੀ ਉਹ ਬਾਂਗਲਾਦੇਸ਼ ਦੀ ਟੀਮ ਪਹੁੰਚੀ ਹੋਈ ਹੈ ਡਾਰਵਿਨ ਦੇ ਵਿੱਚ ਪਹਿਲਾ ਮੈਚ ਸ਼ੁਰੂ ਹੁੰਦਿਆਂ ਹੀ ਆਸਟ੍ਰੇਲੀਆ ਦੀ ਟੀਮ ਦਾ ਇੱਕ ਬੜਾ ਹੀ ਨਮੋਸ਼ੀ ਭਰਿਆ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਦੱਸ ਦਈਏ ਕਿ ਆਸਟ੍ਰੇਲੀਆ ਦੀ ਟੀਮ ਦੀ ਸ਼ੁਰੂਆਤੀਆਂ ਸਾਰੀਆਂ ਵਿਕਟਾਂ ਜਿਹੜੀਆਂ ਸੀ ਉਹ ਮੈਚ ਲਾਈਵ ਪੜ੍ਹੇ ਜਾਣ ਵੇਲੇ ਤੱਕ ਖਤਮ ਵੀ ਹੋ ਗਈਆਂ ਸੀ ਮਹਿਜ਼ ਜਾਂ ਇੰਝ ਕਹਿ ਲਈਏ ਕਿ ਇੱਕ ਪੂਰੀ ਦੀ ਪੂਰੀ ਪਾਰੀ ਉਹ ਖਤਮ ਹੋ ਗਈ ਸੀ ਆਸਟ੍ਰੇਲੀਆ ਦੀ ਸ਼ੁਰੂਆਤ ਦੇ ਵਿੱਚ ਟ੍ਰੈਵਿਸ ਹੈੱਡ ਅਤੇ ਜੇਕ ਵੈਦਰ ਨੇ ਨਿੱਜੀ ਤੌਰ ਦੇ ਉੱਤੇ 22 ਅਤੇ 23 ਦੌੜਾਂ ਹੀ ਬਣਾਈਆਂ ਮਾਰਨਸ ਲਬੂਸ਼ ਨੇ 1 ਦੇ ਸਕੋਰ ਦੇ ਉੱਤੇ ਆਊਟ ਹੋ ਗਏ ਸਟੀਵਨ ਸਮਿਥ ਨੇ ਥੋੜ੍ਹਾ ਸੰਘਰਸ਼ ਜ਼ਰੂਰ ਕੀਤਾ 71 ਦੌੜਾਂ ਬਣਾਈਆਂ ਪਰ ਉਹ ਹਸਨ ਮਹਿਮੂਦ ਦੀ ਗੇਂਦ ਦੇ ਉੱਤੇ ਲਿਟਨ ਦਾਸ ਦੇ ਹੱਥੋਂ ਕੈਚ ਆਊਟ ਹੋ ਗਏ ਕੈਮਰਨ ਗ੍ਰੀਨ 13 ਐਲੈਕਸ ਕੈਰੀ 19 ਬਿਊ ਵੈਬਸਟਰ 12 ਅਤੇ ਕਪਤਾਨ ਖੁਦ ਪੈਟ ਕਮਿੰਸ 9 ਦੇ ਨਿੱਜੀ ਸਕੋਰ ਦੇ ਉੱਤੇ ਅਤੇ ਮਿਚਲ ਸਟਾਰਕ 1 ਦੇ ਸਕੋਰ ਦੇ ਉੱਤੇ ਚੱਲਦੇ ਬਣੇ ਬਾਂਗਲਾਦੇਸ਼ ਦੀ ਟੀਮ ਦੀ ਤਰਫ ਤੋਂ ਵਧੀਆ ਖੇਡ ਦਾ ਮੁਜ਼ਾਰਾ ਕੀਤਾ ਜਾ ਰਿਹਾ ਖਾਸ ਤੌਰ ਦੇ ਉੱਤੇ ਹਸਨ ਮਹਿਮੂਦ ਜਿਨ੍ਹਾਂ ਨੇ ਇਸ ਮੈਚ ਦੀ ਪਹਿਲੀ ਹੀ ਪਾਰੀ ਦੇ ਵਿੱਚ 50 ਯਾਨੀ 5 ਵਿਕਟਾਂ ਹਾਸਲ ਕੀਤੀਆਂ ਨੇ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ ਦਿਓ ਇਜਾਜ਼ਤ ਧੰਨਵਾਦ ਸੁਣਦੇ ਰਹੋ ਰੇਡੀਓ ਹਾਂਜੀ 1674 ਐਮ ਬਾਕੀ ਦੇ ਪ੍ਰੋਗਰਾਮ ਤੇ ਖਬਰਾਂ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਸਾਡੀ ਫ੍ਰੀਕੁਐਂਸੀ ਮੋਬਾਈਲ ਐਪ ਤੋਂ ਜਾਰੀ ਰਹਿਣਗੇ ਧੰਨਵਾਦ

0: Attention travelers. The upgraded Air India experience is now boarding with you. Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
1: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au ਵਿਆਹ ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ ਡਾਇਮੰਡ ਬੁਲੀਅਨ ਸਿਲਵਰ ਤੇ ਬ੍ਰਾਈਡਲ ਕਲੈਕਸ਼ਨ ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ ਵਿਜ਼ਿਟ ਕਰੋ 5/150 ਫਾਰਮਰਸ ਰੋਡ ਤ੍ਰੁਗਨੀਨਾ ਅਤੇ 347 ਡੌਨਸਟੇਲ ਸਟ੍ਰੀਟ ਡੈਂਡੀਨੋਂਗ ਜੁਐਲਰਸ ਪਰੋਸੇ ਦੀ ਨਿਸ਼ਾਨੀ

0: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: Are you ready?
2: ਆਸਟ੍ਰੇਲੀਆ ਵਿੱਚ ਹਰ ਬਿਲ ਦੀ ਸ਼ੁਰੂਆਤ ਹੋਣ ਵਾਲੀ ਹੈ ਹੋਰ ਵੀ ਆਸਾਨ। ਬਿਲਡਿੰਗ ਟਿੰਬਰ, ਪਾਵਰ ਐਂਡ ਹੈਂਡ ਟੂਲਸ, ਸਲੀਪਰ, ਹਾਰਡਵੇਅਰ, ਡੈਕਿੰਗ, ਸੇਫਟੀ ਐਂਡ ਵਰਕਵੇਅਰ, ਵਿੰਡੋਜ਼ ਐਂਡ ਡੋਰਸ ਤੇ ਹੋਰ ਵੀ ਬਹੁਤ ਕੁਝ, ਸਭ ਇੱਕ ਹੀ ਥਾਂ ਉੱਤੇ। ਪ੍ਰੋਫੈਸ਼ਨਲ ਇੰਸਟਾਲੇਸ਼ਨ, ਸੇਮ ਡੇ ਡਿਲੀਵਰੀ ਤੇ ਟ੍ਰੇਡ ਕ੍ਰੈਡਿਟ ਆਪਸ਼ਨਸ ਵੀ ਅਵੇਲੇਬਲ ਨੇ। A-class ਬਿਲਡਿੰਗ ਮਟੀਰੀਅਲਸ, ਤੁਹਾਡੀ ਹਰ ਬਿਲ ਦਾ ਟ੍ਰਸਟਿਡ ਪਾਰਟਨਰ। ਕਮਿੰਗ ਸੂਨ, ਪਤਾ ਚੱਲੇਗਾ ਇੱਥੇ ਹੀ। ਸੁਣਦੇ ਰਹੋ ਰੇਡੀਓ ਹਾਂਜੀ।
3: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेतन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स, वाइज टैक्स एडवाइजर्स।

0: ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ। ਸੋਨਾ ਚਾਹੀਦਾ,
1: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
2: ਹਾਂਜੀ ਹਾਂਜੀ ਓਏ।

0: ਰੇਡੀਓ ਹਾਂਜੀ 1674 ਐਮ ਅੱਜ ਦਿਨ ਵੀਰਵਾਰ ਦਾ ਅਤੇ ਪ੍ਰੋਗਰਾਮ ਹਾਂਜੀ ਮੈਲਬਨ ਲੈ ਕੇ ਹਾਜ਼ਰ ਹਾਂ ਅਤੇ ਆਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ ਅਤੇ ਅੱਜ ਦੇ ਦਿਨ ਨੂੰ ਅਤੇ ਅੱਜ ਦੇ ਗਾਣੇ ਨੂੰ ਤੁਸੀਂ ਇੰਜੋਏ ਕੀਤਾ ਹੋਊਗਾ ਅਤੇ ਆਓ ਹੁਣ ਤੋਰਦੇ ਹਾਂ ਪ੍ਰੋਗਰਾਮ ਨੂੰ ਅੱਗੇ ਮੇਰੇ ਨਾਲ ਨੋਨੀਆ
1: ਨੋਨੀਆ
0: ਪੀ ਦਿਆਲ ਤੇ ਮੇਰਾ ਉਸ ਵੇਲੇ ਪਾਣੀ ਦੀ ਬੋਤਲ ਲੱਤ ਚੱਲ ਜਾਂਦਾ ਮੈਂ ਚਲ ਪਾਣੀ ਪੀ ਲੈਂਦਾ
1: ਇਸੇ ਕਰਕੇ ਲਾਇਆ ਕਾਲਾ ਕੋਟ ਐਵੇਂ ਨੀ ਪਾਇਆ ਸਤਿ ਸ਼੍ਰੀ ਅਕਾਲ ਆਦਾਬ ਸਲਾਮ ਨਮਸਤੇ ਸਾਰਿਆਂ ਨੂੰ ਥਰਸਡੇ ਮੋਰਨਿੰਗ ਦੀਆਂ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਮੁਬਾਰਕਾਂ ਉਮੀਦ ਕਰਦੇ ਹਾਂ ਤੁਹਾਡਾ ਥਰਸਡੇ ਬਹੁਤ ਸੋਹਣਾ ਚੜ੍ਹ ਚੁੱਕਿਆ ਹੋਊਗਾ ਔਰ ਆਸ ਕਰਦੇ ਹਾਂ ਕਿ ਬਹੁਤ ਸੋਹਣਾ ਗੁਜ਼ਰੂਗਾ ਵੀ ਡੈਫੀਨੇਟਲੀ ਗੁਜ਼ਰੂਗਾ ਨੋਟ ਓਨਲੀ ਥਰਸਡੇ ਫਰਾਈਡੇ ਔਰ ਪੂਰਾ ਸਾਡਾ ਵੀਕੈਂਡ ਵੀ ਸੋ ਪੂਰਾ ਵੀਕੈਂਡ ਥਰਸਡੇ ਫਰਾਈਡੇ ਸੈਟਰਡੇ ਸੰਡੇ ਲੌਂਗ ਵੀਕੈਂਡ ਆਪਾਂ ਮਸਤੀ ਮਸਤੀ ਔਰ ਮਸਤੀ 'ਚ ਮਨਾਉਣਾ ਹੈ ਕਿਉਂਕਿ ਮਸਤੀ ਦੇ ਨਾਲ ਨਾ ਜ਼ਿੰਦਗੀ ਬੜੀ ਸਿਖਾਲੀ ਕੱਟੀ ਜਾਂਦੀ ਹੈ ਐਵੇਂ ਖਾਮ ਖਾ ਦੇ ਬਹੁਤ ਚੱਕੀ ਫਿਰੋ ਨਾ ਫਿਰ ਜ਼ਿੰਦਗੀ ਵਧੀਆ ਨਹੀਂ ਹੁੰਦੀ ਹੈਗੀ ਸੋ ਆਮ ਰਾਈਟ ਔਰ ਆਮ ਰਾਈਟ ਅੱਜ
0: ਯੈਸ ਯੈਸ ਯੈਸ ਯੂ ਆਰ ਰਾਈਟ ਐਂਡ ਯੂ ਆਰ ਰਾਈਟ
1: ਥੈਂਕ ਯੂ ਦੇਖੋ ਮੇਰਾ ਜਿਹੜਾ ਫਾਰਮੂਲਾ ਹੈ ਕਿ ਨਾ ਮੈਂ ਕਾਫੀ ਸਾਲਾਂ ਤੋਂ ਬਣਾਇਆ ਹੋਇਆ ਨਾ ਕਿ ਜਾਂ ਤਾਂ ਇਹ ਵਾਲਾ ਕੰਮ ਹੋਊਗਾ ਜਾਂ ਇਹ ਕੰਮ ਡੈਫੀਨੇਟਲੀ ਹੋਊਗਾ
0: ਵਾਹ ਮੇਰੇ ਲੇਡੀ ਸਲਮਾਨ ਖਾਨ ਸੁਲੇਮਾਨੀ ਤਲਵਾਰ
1: ਸੁਲੇਮਾਨੀ ਤਲਵਾਰ ਤੋਂ ਯਾਦ ਆਇਆ ਯਾਰ ਮੇਰੀ ਮੰਮੀ ਦੇ ਵਿਆਹ ਦਾ ਨਾ ਇੱਕ ਸੁਰਮੇਦਾਨੀ ਸੀਗੀ ਬੜੀ ਸੋਹਣੀ ਇਟ ਵਾਸ ਉਹਦਾ ਮਤਲਬ ਡਿਜ਼ਾਇਨ ਇੰਨਾ ਸੋਹਣਾ ਸੀਗਾ ਨਾ ਮਤਲਬ ਪੂਰਾ ਉਹ ਹੋਣਾ ਆ ਜਿੱਦਾਂ 8x8 ਦੀ ਉਹ ਨੀ ਹੁੰਦੀ ਹੈਗੀ ਟਾਇਲ ਉਹ ਓਨੇ ਕੁ ਸਾਈਜ਼ ਚ ਆਉਣ ਜਿੱਗੀ ਸੁਰਮੇਦਾਨੀ ਸੀਗੀ
0: ਐਡੀ ਵੱਡੀ
1: ਹਾਂ ਉਹਦੇ ਆਸੇ ਪਾਸੇ ਡਿਜ਼ਾਇਨ ਜੇ ਮੋਰ ਬਣਾਏ ਹੋਏ ਜਿਹੜਾ ਉੱਤੇ ਜਿਹੜੀ ਨੀ ਉੱਤੇ ਉੱਤੇ ਸੁਰਮਚੂ ਹੁੰਦਾ ਉਹਦੇ ਉੱਤੇ ਜਿਹੜੀ ਡਿਜ਼ਾਇਨ ਸੀਗਾ ਉਹ ਸੀਗਾ ਜਿਹਦਾ ਕਲਪ ਬ੍ਰਿਕਸ਼ ਦਾ ਨੀ ਹੁੰਦਾ ਹੈਗਾ
0: ਹਾਂਜੀ ਹਾਂਜੀ
1: ਉਸ ਟ੍ਰੀ ਉਹ ਵਾਲਾ ਟ੍ਰੀ ਬਣਿਆ ਹੋਇਆ ਸੀਗਾ
0: ਇੰਨੀ ਵੱਡੀ ਹੈ
1: ਹਾਂ ਇੰਨੀ ਵੱਡੀ
0: ਉਹ ਸਦਾ ਉਨੀ ਦਿਨ ਹੀ ਮਲਦੇ ਹੋਣ ਸੁਰਮਾ
1: ਨਹੀਂ ਡੱਬੀ ਛੋਟੀ ਜਿਹੀ ਹੋਈ ਸੀਗੀ
0: ਅੱਛਾ ਡੱਬੀ ਛੋਟੀ
1: ਹੋ ਹਾਂ ਜਿਹਦੇ 'ਚ ਸੁਰਮਾ ਪੈਂਦਾ ਉਹ ਛੋਟੀ ਹੋਈ ਸੀਗੀ
0: ਬਾਹਰਲਾ ਘੇਰਾ ਵੱਡਾ
1: ਬਾਹਰਲਾ ਘੇਰਾ ਬਹੁਤ ਵਧੀਆ ਸੀਗਾ ਉਹਨਾਂ ਮੰਮੀ ਕਹਿੰਦੇ ਉਹਨਾਂ ਦਿਨਾਂ 'ਚ ਨਾ ਡਿਜ਼ਾਇਨ ਡਿਜ਼ੂਇਨ ਬਹੁਤ ਵਧੀਆ ਮੈਂ ਪੁੱਛਿਆ ਮੰਮੀ ਨੂੰ ਮੈਂ ਮੰਮੀ ਆਹ ਕਿੱਥੋਂ ਤੁਸੀਂ ਲਿੱਤਾ ਹੈ ਨਾ ਤਾਂ ਦੇ ਸੈਡ ਕਿ ਨਹੀਂ ਇਹ ਮੈਨੂੰ ਨਾ ਕਿਸੇ ਨੇ ਮੇਰੇ ਵਿਆਹ ਦੇ ਉਹ 'ਚ ਗਿਫਟ ਦਿੱਤਾ ਸੀਗਾ
0: ਸੁਰਮੇ ਦੀ ਬੜੀ ਗੱਲ ਹੁੰਦੀ ਸੀ ਨਾ ਇੱਕ ਸਮੇਂ ਵੇਖੋ ਸੁਰਮੇਦਾਨੀ ਦਾ ਜਿਹੜਾ ਕਿੰਨਾ ਰਿਵਾਜ ਰਿਹਾ ਵਾ ਕਿੱਡੀ ਵੱਡੀ ਆਈਟਮ ਰਹੀ ਆ ਹੁਣ ਅੱਜ ਕੱਲ੍ਹ ਤਾਂ ਆਪਾਂ ਪਾਉਣੋਂ ਵੀ ਹਟ ਗਏ ਚਲੋ ਪਰ ਪਹਿਲੀਆਂ ਦੇ ਵਿੱਚ ਤਾਂ ਲਗਭਗ ਹਰ ਇੱਕ ਘਰ ਦੇ ਵਿੱਚ ਤਾਂ ਚੜ੍ਹਦੇ ਤੋਂ ਚੜ੍ਹਦਾ ਅਤੇ ਵੰਨ ਸਵੰਨਾ ਮਤਲਬ ਸੁਰਮੇਦਾਨੀ ਤਾਂ ਪੱਕੀ ਹੁੰਦੀ ਸੀ ਨਾ ਹਰ ਘਰ ਦੇ ਵਿੱਚ
1: ਹੈ ਨਾ
0: ਨਿੱਕੇ ਨਿੱਕੇ ਸਵੇਰੇ ਸਵੇਰੇ ਸਕੂਲ ਪਟਕਾ ਪਟਕਾ ਬੰਨ ਕੇ ਲੈ ਸੁਰਮਾ ਪਾ ਗਏ ਨੇ ਚਲੋ ਜਾਓ ਹੁਣ ਗੱਲ ਚ ਬੋਤਲ ਪਾ ਗਏ ਉਹ ਹੀ ਸੁਰਮਾ ਜਿਹੜਾ ਵਾ ਉਹ ਇੱਥੇ ਜੇ ਬਾਅਦ ਚੋਂ ਨਿਆਣੇ ਕਰਨ ਲੱਗ ਪਏ ਨਾ ਇੱਕ ਸਟੇਜ ਆ ਗਈ ਵੀ ਨਹੀਂ ਨਹੀਂ ਆਪਾਂ ਨਹੀਂ ਪਾਉਣਾ ਬੁਰਾ ਲੱਗਦਾ ਨਿਆਣੇ ਮਖੌਲ ਕਰਦੇ ਆ ਫਿਰ ਉਹਨਾਂ ਨੇ ਉਸੇ ਜੀ ਉਹ ਪਰ ਆਪਣੇ ਵੱਲ ਪਾ ਕੇ ਇੱਥੇ ਮੱਥੇ ਤੇ ਪਾ ਦੇਣੀ ਵੀ ਇਹਨੂੰ ਨਜ਼ਰ ਉਹਨੂੰ ਆਪਣੇ ਪੁੱਤ ਤੇ ਐਂ ਲੱਗਦੇ ਵੀ ਜਿੱਦਾਂ ਨਾ
1: ਸਭ ਤੋਂ ਸੋਹਣਾ ਸੁਨੱਖਾ ਮੇਰਾ ਹੀ ਬੱਚਾ ਆ ਹੋਰ ਕੁਛ ਨਹੀਂ
0: ਹਾਂ ਤੇ ਨਾਲ ਉਹਦੇ ਉਹ ਕਰਕੇ ਤੁਹਾਨੂੰ ਯਾਦ ਆ ਉਹ ਕਵੀ ਕਰਦੇ ਹੁੰਦੇ ਸੀ ਰੁਮਾਲ ਬਕਸੂਆ ਲੱਗ ਰਹੀ ਤੇ ਕਫਾ ਨਾ ਨਹੀਂ ਨਲੀ ਪੂੰਜਣੀ ਵੇ
1: ਬਿਲਕੁਲ ਇੱਥੇ ਬੰਨਿਆ ਹੁੰਦਾ ਸੀਗਾ ਤਾਂ ਕਿ ਰੁਮਾਲ ਚੁੱਕੋ ਨਾਲ ਹੀ ਨੱਕ ਸਾਫ਼ ਕਰੋ ਥੱਲੇ ਛੱਡ ਦੋ ਹੁਣ ਸਾਹਮਣੇ ਜਿਹੜਾ ਸੈਂਪਲ ਲਟਕਣਾ ਉਹ ਨੀ ਚੰਗਾ ਲੱਗਣਾ
0: ਉਹ ਕੋਈ ਕੋਈ ਫੋਲੋ ਕਰਦਾ ਹੈ ਨਾ ਵੀ ਕੋਈ ਕੋਈ ਬੱਚਾ
1: ਤੁਹਾਡੀ ਬੈਲਟ ਹੁੰਦੀ ਸੀ ਨਾ ਸਕਰਟ ਦੀ ਬੈਲਟ ਉਹਦੇ ਚ ਟੱਕ ਹੋਇਆ ਹੋਣਾ ਚਾਹੀਦਾ ਹੈ ਮੁੰਡੇ ਜਿੱਦਾਂ ਪੋਕਿਟ ਚ ਪਾ ਲੈਂਦੇ ਸੀਗੇ ਕੁੜੀਆਂ ਨੂੰ ਉਹ ਨਾ ਓਬੀਅਸ ਦਿਖਣਾ ਚਾਹੀਦਾ ਵੀ ਤੁਹਾਡੀ ਬੈਲਟ 'ਚ ਟੱਕ ਹੋਇਆ ਹੈਗਾ ਆ ਉਹ ਤਰਕੋ ਅੱਧਾ ਜਿਹਾ ਤਕੋਣਾ ਜਿਹਾ ਨਾ ਬਾਹਰ ਦਿਖਦਾ ਹੁੰਦਾ ਸੀ ਅੱਧਾ ਤਕੋਣਾ ਜਿਹਾ ਅੰਦਰ ਗਿਆ ਹੁੰਦਾ ਸੀ
0: ਵੇਲੇ ਉਹ ਹੀ ਰੁਮਾਲ ਹੈ ਫਿਰ ਉਹਦਾ ਵੀ ਹੁਣ ਰਿਵਾਜ ਬਿਲਕੁਲ ਘੱਟ ਗਿਆ ਨਾ
1: ਮੈਂ ਮੇਰੀ ਮੰਮੀ ਦੇ ਰੁਮਾਲ ਹਾਲੇ ਤੱਕ ਸਾਂਭ ਕੇ ਰੱਖੇ ਹੋਏ ਨੇ ਜਿਹੜੇ ਮੰਮੀ ਨੂੰ ਬਹੁਤ ਆਸ ਸੀ ਰੁਮਾਲ ਲਾਉਂਦੀ ਨਾ ਹੁਣ ਇੱਕ ਦਿਨ ਦਰਾਜ ਪਿਆ ਮੈਨੂੰ ਦਿਖਿਆ ਆਈ ਸੀ ਯਾਰ ਇਹ ਰੁਮਾਲ ਤਾਂ ਕੋਈ ਹੋਰ ਯੂਜ਼ ਕਰਦਾ ਨਹੀਂ ਮੰਮੀ ਯੂਜ਼ ਕਰਦੇ ਸੀਗੇ ਐਂਡ ਦੈਨ ਆਈ ਕੈਪਟਡ ਕੈਪਟਡ ਇਨ ਮਾਈ ਲੋਕਰ
0: ਲੋਕਰ ਵਾ ਹੁਣ ਜਿਹੜੇ ਪਹਿਲਾਂ ਗਾਣੇ ਵੀ ਇੱਦਾਂ ਹੀ ਹੈ ਨਾ ਸੱਜਣ ਰੁਮਾਲ ਦੇ ਗਿਆ ਨੀ ਮੈਂ ਚੁੰਮ ਚੁੰਮ ਰੱਖਦੀ ਫਿਰ ਤੇ ਫਿਰ ਉਹੀ ਰੁਮਾਲ ਹੈ ਪਹਿਲਾਂ ਨਲੀ ਪੂੰਜਣ ਦੇ ਕੰਮ ਆਉਂਦਾ ਫਿਰ ਉਹੀ ਸੱਜਣਾ ਨੂੰ ਦੇਣ ਦੇ ਕੰਮ ਆ ਜਾਂਦਾ ਥੋੜਾ ਹੋਰ ਵੱਡੇ ਹੁੰਦੇ ਸੀ ਉਹ ਨੱਕ ਤੇ ਬੰਦਾ ਬੰਨ ਲੈਂਦਾ ਘੱਟ ਮਿੱਟੀ ਤੋਂ ਬਚਣ ਲਈ ਰੁਮਾਲ ਦੀ ਦੁਰਦਸ਼ਾ ਹੁੰਦੀ ਹੁੰਦੀ ਹੁੰਦੀ ਹੁੰਦੀ ਹੁਣ ਵੇਖ ਲਓ ਖਤਮ ਹੋ ਗਿਆ ਇਸੇ ਤਰ੍ਹਾਂ ਤੁਹਾਡੀ ਸੁਰਮੇਦਾਨੀ
1: ਸੁਰਮੇਦਾਨੀ ਐਂਡ ਦੈਨ ਪਤਾ ਕਿੱਦਾਂ ਮੈਨੂੰ ਯਾਦ ਕੀਤਾ ਸੁਰਮੇਦਾਨੀ ਦੀ ਅੱਜ ਕੱਲ੍ਹ ਬੱਚੇ ਜਿਹੜੇ ਨੇ ਨਾ ਅਰਬੀ ਬਿਕੋਜ਼ ਸਾਡੇ ਵਾਲੇ ਏਰੀਏ ਵਾਲੇ ਸਾਈਡ 'ਤੇ ਨਾ ਅਰਬੀ ਕਮਿਊਨਿਟੀ ਜ਼ਿਆਦਾ ਆ ਤਾਂ ਉਹਨਾਂ ਨੂੰ ਦੇਖਦੇ ਹੋਣੇ ਕਿ ਬੱਚਿਆਂ ਨੇ ਮੁੰਡਿਆਂ ਦੇ ਮੁੰਡੇ ਜ਼ਰੂਰ ਪਾਉਂਦੇ ਨੇ ਅਰਬੀ ਮੁੰਡੇ ਨਾ ਸੁਰਮਾ ਜ਼ਰੂਰ ਪਾਉਂਦੇ ਨੇ
0: ਹਲੇ ਵੀ
1: ਉਹਨਾਂ ਦੇ ਤੁਸੀਂ ਦੇਖੋਗੇ ਨਾ ਅੱਖਾਂ ਉਹਨਾਂ ਦੀਆਂ ਹਮੇਸ਼ਾ ਉੱਦਾਂ ਰੰਗ ਸਾਫ਼ ਸੁਥਰੇ ਹੁੰਦੇ ਨੇ ਅੱਖਾਂ ਉਹਨਾਂ ਦੀਆਂ ਕਾਲੀਆਂ ਹੁੰਦੀਆਂ ਨੇ ਕਾਲੀਆਂ ਦਾ ਸੈਂਸ ਮਤਲਬ ਘੇਰੇ ਕਾਲੀਆਂ ਨੀ ਉੱਦਾਂ ਕਾਲੀਆਂ ਜਿਹੜੀਆਂ ਡੀਪ ਕਾਲੀਆਂ ਨਾ ਉਹ ਸੁਰਮੇ ਹਲੇ ਤੱਕ ਵੀ ਪਾਉਂਦੇ ਨੇ ਉਹ ਔਰ ਸਪੈਸ਼ਲੀ ਜਦੋਂ ਤਿਆਰ ਤਿਉਰ ਹੋਣਾ ਹੋਵੇ ਉਦੋਂ ਤਾਂ ਜ਼ਰੂਰ ਪਾਉਂਦੇ ਨੇ ਐਵਰੀ ਡੇ ਪਾਉਣ ਨਾ ਪਾਉਣ
0: ਇਹ ਵੀ ਹੋ ਸਕਦਾ ਕਦੀ ਕਦੀ ਮਤਲਬ ਉਹ ਜਾਂ ਹੋ ਸਕਦਾ ਮੇਰੇ ਤੇ ਧਿਆਨ 'ਚ ਨਹੀਂ ਆ ਪਰ ਇਹ ਵੀ ਆਜੂਗਾ ਵੀ ਇਸ ਕਰਕੇ ਪਾਉਂਦੇ ਸੀ ਜੀ ਇਹਦਾ ਬੜਾ ਵਧੀਆ ਇਹਦਾ ਰੀਜ਼ਨ ਹੀ ਹੁਣ ਚਲੋ ਹੁਣ ਤਾਂ ਚਲੋ ਡਾਕਟਰਾਂ ਨੇ ਕਹਿ ਕੇ ਹਟਾ ਤਾ ਨਾ
1: ਹਾਂ ਬਿਕੋਜ਼ ਉਹ 'ਚ ਲੈਡ ਲੈਡ ਦਾ ਆਉਣਾ ਸ਼ੁਰੂ ਹੋ ਗਿਆ ਸੀ ਨਾ ਦੇ ਸੇਡ ਇਟਸ ਨੋਟ ਗੁੱਡ ਫੋਰ ਯੋਰ ਅੱਖਾਂ ਲਈ ਚੰਗਾ ਨਹੀਂ ਆ
0: ਹਾਂਜੀ
1: ਤੇ ਪਰ ਸੁਰਮੇ ਉਹ ਹਲੇ ਵੀ ਪਾਉਂਦੇ ਨੇ ਪਰ ਜਿਹੜਾ ਸੁਰਮਾ ਉਹ ਹੁੰਦਾ ਸੀਗਾ ਨਾ ਉਹ ਮੇਰੇ ਦਾਦੀ ਜੀ ਘਰੇ ਬਣਾਉਂਦੇ ਹੁੰਦੇ ਸੀਗੇ ਉਹਨਾਂ ਨੇ ਹਾਂ ਉਹਨਾਂ ਨੇ ਨਾ ਆਪ ਬਦਾਮ ਨੂੰ ਜਲਾ ਕੇ ਨਾ ਫਿਰ ਉਹਦੇ ਉੱਤੇ ਇੱਕ ਪਤੀਲੇ ਦਾ ਢੱਕਣ ਜਿਹਾ ਰੱਖਣਾ ਮੂਦਾ ਕਰਕੇ ਨਾ ਇੱਦਾਂ ਤੱਕ ਦੀਵਾ ਜਿਹਾ ਇੱਦਾਂ ਬਲਦਾ ਰਹੇ ਔਰ ਉਹਦੇ 'ਤੇ ਜਿੰਨਾ ਵੀ ਮੈਲ ਜੰਮ ਜਾਂਦਾ ਮਤਲਬ ਕਾਲਸ ਜੰਮ ਜਾਂਦੀ ਸੀ ਨਾ ਫਿਰ ਉਹਨੂੰ ਹੌਲੀ ਜਿਹਾ ਲਾ ਕੇ ਫਿਰ ਉਹ ਡੱਬੀ 'ਚ ਪਾ ਕੇ ਰੱਖਦੇ ਹੁੰਦੇ ਸੀਗੇ
0: ਅੱਛਾ ਉਹ ਹੁੰਦਾ ਸੀ ਸੁਰਮਾ
1: ਹਾਂਜੀ ਹਾਂ
0: ਪਰ ਉਹਦੇ 'ਚ ਜਿਹੜਾ ਚਮਕਣਾ ਜਿਹਾ
1: ਉਹ ਫਿਰ ਉਹੀ ਵਾਲਾ ਲੈਡ ਵਾਲਾ ਬੁਰਾ ਸੀਗਾ ਨਾ
0: ਅੱਛਾ ਉਹ ਲੈਡ ਹੋ ਗਈ ਤਾਂ ਕਰਕੇ
1: ਉਹ ਬੁਰਾ ਸੀਗਾ ਜਿਹੜਾ ਅੱਖਾਂ ਲਈ ਵਧੀਆ ਹੈ ਉਹ ਇਹੀ ਸੁਰਮਾ ਹੁੰਦਾ ਸੀਗਾ
0: ਜਿਹੜਾ ਮਤਲਬ ਕਾਲਖ ਉੱਤੇ
1: ਕਾਲਖ ਹਾਂਜੀ ਹਾਂ ਜਿਹੜੀ ਪਿਓਰ ਵਧੀਆ ਵਾਲੀ ਕਾਲਖ ਹੋ ਗਏ ਜਾਂ
0: ਦੇਸੀ
1: ਬਦਾਮ ਮੇਰੇ ਦਾਦੀ ਜੀ ਬਦਾਮ ਦਾ ਕਰਦੇ ਸੀਗੇ ਪਤਾ ਨੀ ਉਹਨਾਂ ਨੂੰ ਹੁਣ ਵੀ ਨਿਆਣਿਆਂ ਦੀਆਂ ਅੱਖਾਂ ਤੇਜ਼ ਰਹਿਣਾ ਨੀ ਪਤਾ ਚਸ਼ਮੇ ਲੱਗ ਜਾਣੇ ਫਿਰ ਵੀ ਸਰੋਂ ਦੇ ਤੇਲ ਦਾ ਜਾਂ ਤਾਂ ਦੀਵਾ ਹੁੰਦਾ ਸੀ ਜਾਂ ਦੇਸੀ ਘਿਓ ਦਾ ਉਹਦੀ ਕਾਲਖ ਜਾਂ ਸਰੋਂ ਦੇ ਦੀ ਜਾਂ ਦੇਸੀ ਘਿਓ ਦੀ
0: ਓਕੇ
1: ਤੇ ਉਹ ਦੁਬਾਰਾ ਗੋਇੰਗ ਬੈਕ ਟੂ ਅਗੇਨ ਥਿੰਗ ਨਾ ਮੇਰੀ ਬੇਟੀ ਸੈਡ ਮੰਮੀ ਉਹਨਾਂ ਨੇ ਆਪਣੀ ਫਰੈਂਡ ਨੂੰ ਕਿਸੇ ਨੂੰ ਪੁੱਛਿਆ ਹੋਣਾ ਉਹਨੇ ਕਿਹਾ ਸੁਰਮਾ ਨਾ ਉਹਨੇ ਡੱਬੀ ਦਿਖਾਈ ਹੋਣੀ ਸੀ ਸਰ ਮੰਮੀ ਆਈ ਥਿੰਕ ਯੂ ਟਾਕ ਅਬਾਊਟ ਦਿਸ ਵਨ ਆਈ ਸੈਡ ਮੈਨੂੰ ਤਾਂ ਕੁਛ ਯਾਦ ਨਹੀਂ ਹੈ ਮੈਂ ਕਦੇ ਗੱਲ ਕੀਤੀ ਹੋਵੇ ਤੈਨੂੰ ਕਹਿੰਦੀ ਨੋ ਨੋ ਯੂ ਯੂਜ਼ ਟੂ ਟੈਲ ਨਾ ਕਿ ਮੰਮੀ ਹੈਜ਼ ਨਾਨੀ ਹੈਜ਼ ਦਿਸ ਬਿਗ ਥਿੰਗ ਐਂਡ ਦੈਨ ਆਈ ਸੈਡ ਓ ਯੈਸ ਔਰ ਉਹੀ ਗੱਲਾਂ ਨੇ ਹੁਣ ਜਦੋਂ ਬੱਚੇ ਕਦੋਂ ਗੱਲਾਂ ਯਾਦ ਕਰਦੇ ਨੇ ਨਾ ਤਾਂ ਮਾਂ ਬਾਪ ਨੂੰ ਵੀ ਇੱਦਾਂ ਲੱਗਣਾ ਸ਼ੁਰੂ ਹੋ ਜਾਂਦਾ ਮੀ ਬੀਂਗ ਅ ਪੇਰੈਂਟ ਕਿ ਯਾਰ ਹਾਂ ਹਲੇ ਤਾਂ ਮੈਂ ਛੋਟੀ ਹੀ ਹਾਂ ਹਲੇ ਤਾਂ ਮੈਨੂੰ ਕੱਲ੍ਹ ਦੀ ਗੱਲ ਯਾਦ ਹੈ ਜਦੋਂ ਮੈਂ ਆਪਣੀ ਮੰਮ ਬਾਰੇ ਮੰਮ ਤੋਂ ਪੁੱਛ ਰਹੀ ਸੀ ਕਿ ਆਹ ਤੁਹਾਨੂੰ ਕਿੱਥੋਂ ਲਿੱਤਾ ਸੀ ਮੈਂ ਵੀ ਲੈ ਕੇ ਆਉਣਾ ਆ ਯੂ ਨੋ ਪਹਿਲੀ ਡਿਮਾਂਡ ਤਾਂ ਇਹੀ ਹੁੰਦੀ ਵੀ ਨਾਨਕਿਆਂ ਤੋਂ ਆਇਆ ਹੋਣਾ ਨਾਨਕੇ ਡਿਮਾਂਡ ਪਾ ਦਿਓ ਫਰਮੈਸ਼ ਪਾ ਦਿਓ ਮਾਮਾ ਜੀ ਕਹਿੰਦੇ ਹੋਏ ਲਿਆਉਂਦੇ ਹੋ
0: ਨਹੀਂ ਕੁੜੀਆਂ ਨੂੰ ਤਾਂ ਹੁੰਦਾ ਨਾ ਵੀ ਜੋ ਮੰਮੀ ਨੇ ਪਾਇਆ ਵਾ ਇੱਕ ਏਜ ਤੱਕ ਉਹੀ ਮੈਂ ਪਾਉਣਾ ਬਾਅਦ 'ਚ ਫਿਰ ਇੱਕ ਏਜ ਉਹ ਵੀ ਆਉਂਦੀ ਹੈ ਜਦੋਂ ਕੁੜੀਆਂ ਕਹਿੰਦੇ ਮੰਮੀ ਆਹ ਕੀ ਪਾਇਆ ਵਾ ਹੁਣ ਤੈਨੂੰ ਮੈਂ ਦੱਸੂਗੀ ਕੀ ਹੁਣ ਤੈਨੂੰ ਮੈਂ ਲਿਆ ਕੇ
1: ਦਊਂ
0: ਅੱਜ ਆਪਾਂ ਗੱਲ ਵੀ ਇਸੇ ਵਿਸ਼ੇ 'ਤੇ ਪਈ ਕਰਨੀ ਆ ਕਿ ਤੁਹਾਨੂੰ ਕੀ ਤੁਹਾਨੂੰ ਇਸ ਚੀਜ਼ ਦਾ ਪਤਾ ਆ ਅਹਿਸਾਸ ਹੈ ਜਾਣਦੇ ਹੋ ਕਿ ਤੁਹਾਡੇ ਮਾਂ ਪਿਓ ਨੂੰ ਕਿਹੜੀਆਂ ਚੀਜ਼ਾਂ ਪਸੰਦ ਸੀ ਕਿਹੜੀਆਂ ਉਹਨਾਂ ਦੀਆਂ ਲਾਈਕ ਕਿਹੜੀਆਂ ਉਹਨਾਂ ਦੀਆਂ ਡਿਸਲਾਈਕ ਜਾਂ ਹੁਣ ਹੁਣ ਵੀ ਤੁਹਾਨੂੰ ਜੇ ਪਤਾ ਹੋਵੇ ਤੁਹਾਡੇ ਬੱਚਿਆਂ ਨੂੰ ਪਤਾ ਹੋਵੇ ਵੀ ਕਿਹੜੀ ਚੀਜ਼ ਤੁਹਾਨੂੰ ਪਸੰਦ ਆ ਕਈ ਵਾਰੀ ਆਪਾਂ ਜਿੱਦਾਂ ਹੁਣ ਸੁਰਮੇ ਦੀ ਗੱਲ ਕਰੀਏ ਤੁਸੀਂ ਜਿਹੜੀ ਗੱਲ ਛੇੜੀ ਆ ਕਿ ਸੁਰਮਾ ਪਾਉਣਾ ਕਈਆਂ ਨੂੰ ਬਹੁਤ ਪਸੰਦ ਹੁੰਦਾ ਹੈ ਕਿ ਸੁਰਮੇ ਤੋਂ ਬਿਨਾਂ ਨਹੀਂ ਨਿਕਲਦੀ
1: ਅੱਛਾ ਅੱਛਾ ਕਈ ਕਈ ਘਰਾਂ 'ਚ ਫਿਰ ਮਨਾ ਵੀ ਕੀਤਾ ਜਾਂਦਾ ਸੀਗਾ ਕਿ ਸੁਰਮਾ ਪਾ ਕੇ ਬਾਹਰ ਨਹੀਂ ਜਾਣਾ ਹੈਗਾ ਉਹ ਵੀ ਹੁੰਦਾ ਸੀ ਕਿ ਕੁੜੀਆਂ ਨੂੰ ਫਿਰ ਸ਼ੌਂਕ ਵੀ ਹੁੰਦਾ ਸੀ ਵੀ ਸੁਰਮਾ ਪਾ ਕੇ ਬਾਹਰ ਚਲੇ ਜਾਈਏ ਬਸ ਇੱਕ ਵਾਰੀ ਬਾਹਰ ਗੇੜਾ ਲਾ ਆਈਏ ਕਾਲੇ ਠੰਡ ਪੈ ਜਾਵੇ ਵੀ ਯੂਨੋ ਅਸੀਂ
0: ਪੁੱਛਾਂ ਵਾਲਾ
1: ਹਾਂ ਪੁੱਛਾਂ ਵਾਲਾ ਆਈਏ
0: ਪੁੱਛਾਂ ਵਾਲਾ ਸੁਰਮਾ ਇਕੱਲੀ ਇਕੱਲੀ ਗੱਲ ਆਪਾਂ ਸੁਰਮੇ ਦੀ ਨਹੀਂ ਕਰਾਂਗੇ ਤੇ
1: ਛੋਟੇ ਛੋਟੇ ਸ਼ੌਂਕਾਂ ਦੀ
0: ਹਾਂ ਤੁਹਾਡੇ ਜਿਹੜੇ ਮੰਮੀ ਦੇ ਪਾਪਾ ਦੇ ਮਾਂ ਦੇ ਪਿਓ ਦੇ ਉਹਨਾਂ ਦੇ ਸ਼ੌਂਕ ਕੀ ਤੁਹਾਨੂੰ ਪਤਾ ਵੀ ਉਹ ਕਿਹੜੀ ਕਿਹੜੀ ਚੀਜ਼ ਪਸੰਦ ਕਿਹੜੀ ਕਿਹੜੀ ਚੀਜ਼ ਕਰਦੇ ਸੀ
1: ਔਰ ਪੁੱਛਦੇ ਹੋ ਕਦੇ ਤੁਸੀਂ ਯੂ ਨੋ ਇੱਕ ਰੀਜ਼ਨ
0: ਪੁੱਛਣ ਦੀ ਲੋੜ ਹੀ ਨਹੀਂ ਪੈਂਦੀ ਉਹਨੇ ਜੀ ਇਹ ਤੇ ਚੀਜ਼ ਉਦਾਂ ਤੁਹਾਨੂੰ ਅਬਜ਼ਰਵ ਕਰ ਲੈਂਦੇ ਤੁਸੀਂ
1: ਇੱਕ ਹੋਰ ਜਿਸ ਪੱਖ ਤੋਂ ਮੈਂ ਦੇਖਦੀ ਆ ਨਾ ਹੁਣ ਬਿਕੋਜ਼ ਆਈ ਸਪੈਂਡ ਸਮ ਟਾਈਮ ਵਿਦ ਮੇਰੇ ਹੈਗੇ ਨੇ ਕੁਛ ਮੇਰਾ ਆਈ ਐਮ ਲੱਕੀ ਇਨਫ ਕਿ ਮੇਰੇ ਮੈਨੂੰ ਮੇਰੇ ਐਲਡਰਸ ਦੇ ਨਾਲ ਨਾ ਥੋੜਾ ਬੈਠ ਕੇ ਟਾਈਮ ਸਪੈਂਡ ਕਰਨ ਦਾ ਮੌਕਾ ਮਿਲਿਆ ਜਿੱਥੇ ਮੈਂ ਉਹਨਾਂ ਦੀਆਂ ਯਾਦਾਂ ਖਰੋਚ ਸਕਾਂ ਉਹ ਜਦੋਂ ਤੁਸੀਂ ਪੁੱਛਦੇ ਹੋ ਨਾ ਉਹਨਾਂ ਦੀ ਸ਼ਕਲਾਂ 'ਤੇ ਇੱਕ ਅਜੀਬ ਹੀ ਕਿਸਮ ਦੀ ਨਾ ਤੁਹਾਨੂੰ ਸਕੂਨ ਔਰ ਖੁਸ਼ੀ ਦਿਖਦੀ ਹੁੰਦੀ ਆ ਉਹ ਫਿਰ ਉਦੋਂ ਬਾਅਦ ਨਾ ਤੁਸੀਂ ਦੇਖੋਗੇ ਕਿ ਥੋੜ੍ਹੇ ਦਿਨ ਬਾਅਦ ਤੱਕ ਨਾ ਉਹਨਾਂ ਦੀ ਅਲਾਈਨਮੈਂਟ ਹੀ ਡਿਫਰੈਂਟ ਹੋਈ ਹੁੰਦੀ ਹੈ ਉਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਹੁਣ ਦੇਖੋ ਆਪਾਂ ਅੱਜ ਕੱਲ੍ਹ ਕਹਿ ਦਿੰਦੇ ਹਾਂ ਕਿੰਨਾ ਕਾਮਨ ਹੁੰਦਾ ਜਾ ਰਿਹਾ ਕਿ ਅਲਜ਼ਾਈਮਰਸ ਹੋ ਗਿਆ ਯੂਨੋ ਉਹ ਪੇਰੈਂਟਸ ਨੂੰ ਨਾ ਉਹ ਦੇ ਆਰ ਫਰਗੈਟਿੰਗ ਥਿੰਗਸ
0: ਯਾਦਾਸ਼ਤ ਚਲੇਗੀ
1: ਬਿਕੋਜ਼ ਯਾਦਾਸ਼ਤ ਚਲੇਗੀ ਕਿਉਂ ਚਲੇਗੀ ਕਿਉਂਕਿ ਅਸੀਂ ਕਦੇ ਪਿੱਛੇ ਵਾਲੀ ਨੂੰ ਯਾਦ ਕੀਤਾ ਹੀ ਨਹੀਂ ਸਾਡੀ ਜ਼ਿੰਦਗੀ ਇੰਨੀ ਕੁ ਬੋਰ ਹੋਈ ਜਾਂਦੀ ਹੈ ਨਾ ਸਾਨੂੰ ਲੱਗਦਾ ਕਿ ਅਸੀਂ ਤਾਂ ਬੋਰ ਹੀ ਇੱਦਾਂ ਦੇ ਬੋਰ ਜੰਮੇ ਪੈਦਾ ਹੋਏ ਹਾਂ ਜਦੋਂ ਪਰ ਤੁਸੀਂ ਯਾਦ ਕਰਦੇ ਹੋ ਕਰਵਾਉਂਦੇ ਹੋ ਇਨਫੈਕਟ ਮੈਟਰ ਆਫ ਫੈਕਟ ਦਿਸ ਇਜ਼ ਅ ਕਾਇੰਡ ਆਫ ਅ ਥੈਰੇਪੀ ਐਜ਼ ਵੈਲ ਜਦੋਂ ਤੁਸੀਂ ਆਪਣੇ ਪੇਰੈਂਟਸ ਨੂੰ ਯਾਦ ਕਰਵਾਉਂਦੇ ਹੋ ਨਾ ਜਾਂ ਉਹਨਾਂ ਨੂੰ ਯਾਦ ਕਰਨ 'ਚ ਮਦਦ ਕਰਦੇ ਹੋ ਵੀ ਤੁਸੀਂ ਛੋਟੇ ਹੁੰਦੇ ਤੁਹਾਨੂੰ ਕੀ ਸ਼ੌਂਕ ਹੁੰਦੇ ਸੀ ਛੋਟੇ ਹੁੰਦੇ ਤੁਹਾਨੂੰ ਕਿਹੜੀਆਂ ਗੱਲਾਂ ਚੰਗੀਆਂ ਲੱਗਦੀਆਂ ਸੀਗੀਆਂ ਕਿਹੜੀਆਂ ਗੱਲਾਂ ਨਹੀਂ ਚੰਗੀਆਂ ਲੱਗਦੀਆਂ ਸੀ ਜੋ ਤੁਸੀਂ ਉਹਨਾਂ ਨੂੰ ਯਾਦ ਕਰਵਾਉਂਦੇ ਰਹਿੰਦੇ ਹੋ ਨਾ ਟਾਈਮ ਟੂ ਟਾਈਮ ਤਾਂ ਫਿਰ ਉਹ ਅਲਾਈਨਡ ਰਹਿੰਦੇ ਨੇ ਆਪਣੀ ਉਹਨਾਂ ਨੂੰ ਪਤਾ ਰਹਿੰਦਾ ਕਿ ਉਹ ਕੌਣ ਨੇ ਉਹਨਾਂ ਦੀ ਯਾਦਾਸ਼ਤ ਕੀ ਹੈ ਕਿਉਂਕਿ ਔਰ ਫਿਰ ਇੱਕ ਗੱਲ ਕੀ ਹੋ ਜਾਂਦੀ ਹੈ ਕਿ ਇੱਕ ਟਾਈਮ ਤੋਂ ਬਾਅਦ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ ਜਿਹਨੂੰ ਐਸ ਹੁਣੇ ਤੁਸੀਂ ਕਿਹਾ ਨਾ ਕਿ ਮੰਮੀ ਤੁਹਾਨੂੰ ਨਹੀਂ ਪਤਾ ਮੈਂ ਦੱਸੂੰਗੀ ਕੀ ਪਾਉਣਾ ਆ ਉਸ ਦੌਰਾਨ ਫਿਰ ਤੁਸੀਂ ਆਪਣੀ ਆਈਡੈਂਟੀ ਹੀ ਖੋ ਦਿੰਦੇ ਹੋ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਤੁਸੀਂ ਵਾਕਈ ਯੂਨੋ ਕੁਛ ਕਰਨ ਜੋਗੇ ਹੋ ਜਾਂ ਨਹੀਂ ਹੋ ਤੁਹਾਨੂੰ ਲੱਗਦਾ ਕਿ ਬਸ ਜੇ ਨਿਆਣੇ ਕਰਨਗੇ ਤਾਂ ਹੋਊਗੀ ਗੱਲ ਨਹੀਂ ਆ ਤਾਂ ਨਹੀਂ ਹੁੰਦੀ
0: ਅੱਛਾ ਇਹਦੇ ਨਾਲ ਫਰਕ ਪੈਂਦਾ ਵਾ ਜਿੱਦਾਂ ਹੁਣ ਤੁਸੀਂ ਵੀ ਹੁਣ ਤੁਹਾਡੀਆਂ ਵੀ ਧੀਆਂ ਨੇ ਹੈ ਨਾ ਬੱਚੇ ਵੱਡੇ ਹੋ ਗਏ ਨੇ ਉਹ ਸਮਝਦੇ ਨੇ ਵੀ ਅੱਜ ਕੱਲ੍ਹ ਦਾ ਫੈਸ਼ਨ ਕੀ ਆ ਅੱਜ ਕੱਲ੍ਹ ਦਾ ਰਿਵਾਜ ਕੀ ਆ ਅਤੇ ਤੁਹਾਡਾ ਜਿਹੜਾ ਆਪਣੀ ਇੱਕ ਤੁਹਾਡੀ ਚੋਇਸ ਹੁੰਦੀ ਆ ਉਹ ਤਾਂ ਆਈ ਥਿੰਕ ਜਿਹੜੀ ਮਰਜ਼ੀ ਤੁਸੀਂ ਉਮਰ 'ਚ ਹੋ ਉਹ ਤਾਂ ਉੱਥੇ ਦੀ ਉੱਥੇ ਸ਼ਾਇਦ ਖੜੀ ਰਹਿੰਦੀ ਹੋਊਗੀ ਜਾਂ ਬਦਲ ਜਾਂਦੀ ਆ ਜਾਂ ਫਿਰ ਇੱਦਾਂ ਕਹਿ ਲਓ ਵੀ ਜਦੋਂ ਤੁਹਾਨੂੰ ਬੱਚੇ ਕਹਿੰਦੇ ਆ ਵੀ ਆਹ ਨਹੀਂ ਇਹ ਨਹੀਂ ਤੈਨੂੰ ਜੱਚਦਾ ਮੰਮੀ ਇਹ ਨਹੀਂ ਤੂੰ ਪਾਉਣਾ ਇਹ ਅੱਜ ਕੱਲ੍ਹ ਦੇ ਰਿਵਾਜ ਵਿੱਚ ਨਹੀਂ ਆ ਉਹ ਫਿਰ ਬੱਚਿਆਂ ਦੇ ਕਹੇ ਦੇ ਉੱਤੇ ਬੰਦਾ ਆਰਾਮ ਦੇ ਨਾਲ ਪਾ ਲੈਂਦਾ ਜਾਂ ਫਿਰ ਅੰਦਰੋਂ ਤੁਹਾਨੂੰ ਇਹ ਹੁੰਦਾ ਵਾ ਵੀ ਨਹੀਂ ਇਹ ਲੱਗਦਾ ਤਾਂ ਵਧੀਆ ਹੀ ਆ ਮਤਲਬ ਕਿੱਦਾਂ ਦੀ ਫੀਲਿੰਗ ਆਉਂਦੀ ਆ
1: ਵੈਰੀ ਟਰੂ ਬਣ ਇਹਦਾ ਨਾ ਤੁਹਾਨੂੰ ਮੈਂ ਦੱਸਾਂ ਨਾ ਥੋੜ੍ਹਾ ਜਿਹਾ ਇਲੈਬੋਰੇਟ ਕਰਕੇ ਜਦੋਂ ਤਾਂ ਪੁੱਛਦੇ ਨੇ ਨਾ ਜਦੋਂ ਕਹਿਣਗੇ ਮੰਮੀ ਆਹ ਚੰਗਾ ਨਹੀਂ ਲੱਗਦਾ ਹੈਗਾ ਸੱਤੀ ਕੱਪੜੀ ਅੱਗ ਲੱਗ ਜਾਂਦੀ ਹੈ
0: ਤੁਹਾਨੂੰ ਹੁਣ ਤੁਹਾਨੂੰ ਪਤਾ ਹੈ ਨਾ
1: ਬਿਕਾਜ਼ ਦਿਸ ਇਜ਼ ਟਰੂ
0: ਤੁਹਾਡੇ ਪੋਤੜੇ ਮੈਂ ਧੋਂਦੀ ਰਹੀ ਹੁਣ
1: ਤੁਹਾਨੂੰ
0: ਇੱਕ ਵਾਰੀ ਆਉਂਦਾ ਮਨ ਚ ਹੈ
1: ਆਉਂਦਾ ਡੈਫੀਨੇਟਲੀ ਆਉਂਦਾ ਤੁਹਾਨੂੰ ਲੱਗਦਾ ਖਿੱਚ ਆਉਂਦੀ ਹੈ ਫਿਰ ਡਿਪੈਂਡ ਹੁੰਦਾ ਕਿ ਕਿਸ ਮੌਕੇ ਤੇ ਕਿਹਾ ਜੇ ਤਾਂ ਐਵਰੀ ਡੇ ਵਾਲਾ ਆ ਆਈ ਡੋਂਟ ਕੇਅਰ ਮੈਂ ਆਈ ਵਾਂਟ ਟੂ ਯੂ ਨੋ ਮੇਰੀ ਮੈਨੂੰ ਮੇਰੀ ਕੰਫਰਟ ਦੇਖਣੀ ਹੈ ਯੂ ਨੋ ਦਾ ਵਿੰਟਰ ਦੇ ਟਾਈਮ 'ਚ ਆਈ ਡੋਂਟ ਮਾਇੰਡ ਕਿ ਟਰੈਕ ਸੂਟ ਪਾ ਕੇ ਮੈਂ ਸ਼ੋਪਿੰਗ ਵੀ ਚਲੇ ਜਾਵਾਂ ਮੈਂ ਰੇਡੀਓ ਵੀ ਆ ਜਾਵਾਂ ਬਿਕੋਜ਼ ਉੱਥੇ ਮੈਨੂੰ ਕੰਫਰਟੇਬਲੀ ਕੰਫਰਟ ਮੇਰੇ ਕੰਫਰਟ ਜ਼ੋਨ 'ਚ ਰਹਿਣਾ ਆ ਕਿ ਅਫਕੋਰਸ ਵੈਨ ਵੀ ਆਰ ਗੋਇੰਗ ਫੋਰ ਕਿਤੇ ਵੈਡਿੰਗ ਸ਼ੈਡਿੰਗ 'ਚ ਜਾਣਾ ਹੋਵੇ ਕਿਸੇ ਪਾਰਟੀ ਪੂਟੀ 'ਤੇ ਜਾਣਾ ਹੋਵੇ ਦੈਨ ਫਿਰ ਮੈਂ ਥੋੜ੍ਹਾ ਜਿਹਾ ਸੁਣ ਲੈਂਦੀ ਹਾਂ ਕਿ ਚਲੋ ਠੀਕ ਆ ਵੀ ਅੱਜ ਕੱਲ੍ਹ ਜਿਹੜਾ ਟਾਈਮ ਆ ਨਾ ਉਹ ਵੀ ਜ਼ਰੂਰੀ ਆ ਕਿਉਂਕਿ ਅੱਜ ਕੱਲ੍ਹ ਟਾਈਮ ਉਹਨਾਂ ਦਾ ਆ ਉਹਨਾਂ ਨੂੰ ਸੁਣਨਾ ਵੀ ਜ਼ਰੂਰੀ ਹੈ ਕਿਉਂਕਿ ਉਹਨਾਂ ਨੂੰ ਪਤਾ ਕਿ ਅੱਜ ਕੱਲ੍ਹ ਹਵਾ ਕਿਸ ਰੁੱਖ ਚੱਲ ਰਹੀ ਹੈ ਬਟ ਫਿਰ ਉਹਨਾਂ ਨੂੰ ਕਦੇ ਕਦੇ ਇਸ ਉਹਦੇ ਵਿੱਚ ਨਾ ਕਾਇਲ ਵੀ ਕਰਨਾ ਪੈਂਦਾ ਕਿ ਹਲੇ ਵੀ ਤੁਹਾਡੀ ਮਾਂ 'ਚ ਕੁਛ ਹੈਗਾ ਆ ਉਹਨਾਂ ਨੂੰ ਫਿਰ ਇੱਕ ਆਪਣਾ ਇੱਕ ਸਟੇਟਸ ਜਿਹਨੂੰ ਕਹਿੰਦੇ ਨਾ ਕਿ ਇੱਕ ਸਟੇਟਸ ਸਟੇਟਮੈਂਟ ਤੁਹਾਨੂੰ ਦੇਣੀ ਪੈਂਦੀ ਹੈ ਯੂਨੋ ਜਿੱਦਾਂ ਉਹਨਾਂ ਨੂੰ ਨਹੀਂ ਸੀ ਪਤਾ ਥੋੜ੍ਹੇ ਟਾਈਮ ਪਹਿਲਾਂ ਤੱਕ ਨਾ ਕਿ ਕੰਨਾਂ ਦੇ ਵਿੱਚ ਸਹਾਰੇ ਵੀ ਪਾਏ ਜਾਂਦੇ ਹੁੰਦੇ ਸੀਗੇ ਜਦੋਂ ਕਦੇ ਮੈਂ ਸਹਾਰੇ ਪਾ ਲੂੰਗੀ ਨਾ ਤਾਂ ਕਹਿੰਦੇ ਮੰਮੀ ਹਾਊ ਕਮ ਯੂ ਆਲਵੇਜ਼ ਫਾਈਂਡ ਅ ਡਿਫਰੈਂਟ ਸਟਾਈਲ I said, this is the way you dress up or dress down. That's my dialogue. ਉਹਨਾਂ ਨੂੰ ਉਹਨਾਂ ਨੇ ਇੰਨੇ ਟਾਈਮ ਤੋਂ ਮੈਂ ਵੀ ਨਹੀਂ ਪਾਏ ਉਹਨੂੰ ਇੰਨੇ ਟਾਈਮ ਤੋਂ ਪਏ ਹੀ ਨੇ ਉਹ ਲੋਕਰਾਂ 'ਚ ਪਏ ਹੀ ਨੇ ਪਤਾ ਹੀ ਨਹੀਂ ਹੈਗਾ ਕਿ ਸਹਾਰੇ ਨਾਂ ਦਾ ਕੋਈ ਗਹਿਣਾ ਵੀ ਹੁੰਦਾ ਆ ਯੂਨੋ ਉਹਨਾਂ ਨੂੰ ਨਹੀਂ ਪਤਾ ਹੈਗਾ ਸੋ ਜਦੋਂ ਪਾ ਲਓ ਜਾਂ ਛੋਟੀ ਜਿਹੀ ਇਗਜ਼ਾਮਪਲ ਆ ਜਿੱਦਾਂ ਯੂਨੋ ਸੂਟ ਆ ਸੂਟ ਉਹਨਾਂ ਨੂੰ ਪਤਾ ਕਿ ਮੇਰੀ ਇੱਕ ਸਟਾਈਲ ਆ ਫਿਰ ਉਹਨਾਂ ਨੂੰ ਇਹ ਵੀ ਪਤਾ ਮੇਰੀ ਚੁੰਨੀ ਦਾ ਇੱਕ ਸਟਾਈਲ ਆ ਆਈ ਐਮ ਨੋਟ ਅ ਫੈਨ ਆਫ ਟੇਕਿੰਗ ਕਿ ਹੁਣ ਤਾਂ ਚਲੋ ਫੈਸ਼ਨ ਹੋ ਗਿਆ ਅੱਜ ਕੱਲ੍ਹ ਥੋੜ੍ਹਾ ਕਰਨਾ ਪੈਂਦਾ ਉੱਦਾਂ ਦਾ ਪਰ ਜੇ ਮੈਨੂੰ ਸੂਟ ਪਾਉਣਾ ਹੈ ਨਾ ਤਾਂ ਮੈਨੂੰ ਹਮੇਸ਼ਾ ਜਦੋਂ ਪਹਿਲਾਂ ਮੈਂ ਪਾਉਂਦੀ ਸੀ ਸੂਟ ਅੱਜ ਤੋਂ ਥੋੜ੍ਹੇ ਸਾਲ ਪਹਿਲਾਂ ਤੱਕ ਜਦ ਤੱਕ ਬੱਚੇ ਵੱਡੇ ਨਹੀਂ ਸੀ ਹੋਏ ਆਈ ਆਲਵੇਜ਼ ਵੀਅਰ ਸੂਟ ਵਿਦ ਦੋਸੜਾ
0: ਅੱਛਾ ਦੋਸੜਾ ਕੀ
1: ਦੋ ਚੁੰਨੀਆਂ
0: ਅੱਛਾ ਜਿਹੜੀ ਹਾਂ ਜਿਹੜਾ ਉੱਤੋਂ ਦੀ ਅੱਜ ਕੱਲ੍ਹ ਫੁਲਕਾਰੀ ਜੀ ਵੀ ਲੈ ਲੈਂਦੇ ਨੇ ਸਾਦੀ ਚੁੰਨੀ ਵੀ ਲੈ ਲੈਂਦੇ ਨੇ
1: ਓਕੇ ਆਈ ਆਲਵੇਜ਼ ਚਾਹੇ ਮੈਂ ਹਲਕਾ ਜਿਹਾ ਸ਼ਾਲ ਹੀ ਰੱਖਾਂ ਚਾਹੇ ਕੋਈ ਵੀ ਮੌਸਮ ਆ ਪਰ ਮੈਂ ਹਮੇਸ਼ਾ
0: ਇਹ ਤੁਹਾਡਾ ਸ਼ੌਂਕ ਹੈ
1: ਇਹ ਮੇਰਾ ਸਟਾਈਲ ਆ
0: ਸਟਾਈਲ ਮਤਲਬ ਤੁਹਾਨੂੰ ਲੱਗਦਾ ਵੀ ਮੈਂ ਇਦਾਂ ਵਧੀਆ ਲੱਗਦੀ ਹਾਂ
1: ਹਾਂ ਬਿਕੋਜ਼ ਮੈਂ ਮੇਰੀ ਦਾਦੀ ਜੀ ਨੂੰ ਉਦਾਂ ਦੇਖਿਆ ਘਰ ਦੇ ਵਿੱਚ ਮੈਂ ਮੇਰੇ ਤਾਈ ਜੀ ਨੂੰ ਉਦਾਂ ਦੇਖਿਆ ਘਰ ਦੇ ਵਿੱਚ ਕਿ ਸਿਰ ਤੇ ਉਹਨਾਂ ਨੇ ਤਾਂ ਸਿਰ ਤੇ ਵੀ ਚੁੰਨੀ ਲਿੱਤੀ ਹੁੰਦੀ ਸੀ ਸਿਰ ਤੇ ਚੁੰਨੀ ਲੈ ਕੇ ਐਂਡ ਦੈਨ ਫਿਰ ਉਹਨਾਂ ਨੇ ਮੋਢਿਆਂ ਤੋਂ ਇੱਕ ਜਿੱਦਾਂ ਚਾਦਰ
0: ਸ਼ਾਲ ਲੈ ਲੈਂਦੇ
1: ਹਾਂ ਸ਼ਾਲ ਲੈ
0: ਅੱਜ ਕੱਲ ਸਿਰ ਤੇ ਨਹੀਂ ਲੈਂਦੀਆਂ ਤੇ ਦੋਵੇਂ ਉਦਾਂ ਹੀ ਮੋਢਿਆਂ ਤੇ ਧਰ ਲੈਂਦੀਆਂ
1: ਮੋਢਿਆਂ ਤੇ ਧਰ ਲੈਂਦੀਆਂ
0: ਅਸਲ 'ਚ ਉਹਦਾ ਜਿਹੜਾ ਪਿਛਲਾ ਜਿਹੜਾ ਕਨਸੈਪਟ ਸੀ ਉਹ ਤੇ ਇਹ ਵੀ ਸਿਰ ਜਿਹੜਾ ਉਹ ਚੁੰਨੀ ਦੇ ਨਾਲ ਢੱਕਿਆ
1: ਜਾਵੇ
0: ਤੇ ਦੂਸਰੀ ਜਿਹੜੇ ਉਹ
1: ਚਾਦਰ ਤੁਹਾਡੇ ਆ
0: ਠੰਡ ਲਈ ਜਾਂ ਫੈਸ਼ਨ ਲਈ
1: ਮੋਰ ਓਵਰ ਜਦੋਂ ਚਾਦਰ ਅਸੀਂ ਕਹਿੰਦੇ ਹਾਂ ਨਾ ਕਿ ਚਾਦਰ ਉੜਨੀ ਹੈ ਸ਼ਾਲ ਤਾਂ ਠੰਡ ਦਾ ਟਾਈਮ ਆ ਜਾਂਦਾ ਨਾ ਉਹ ਹੁੰਦਾ ਸੀਗਾ ਕਿ ਪੁਰਾਣੇ ਜ਼ਮਾਨੇ 'ਚ ਤੁਹਾਨੂੰ ਤੁਹਾਡਾ ਫਿਗਰ ਨਹੀਂ ਉਹ ਕਹਿੰਦੇ ਹੁੰਦੇ ਸੀ ਫਿਗਰ ਨਾ ਤੁਹਾਡਾ ਦਿਖੇ
0: ਰਿਵੀਲਿੰਗ ਨਹੀਂ ਹੋਣੀ
1: ਚਾਹੀਦੀ ਐਗਜੈਕਟਲੀ ਦਿਸ ਇਜ਼ ਦਾ ਰਾਈਟ ਵਰਡ ਰਿਵੀਲਿੰਗ ਨਾ ਹੋਵੇ ਕਿਉਂਕਿ ਮੇਰੇ ਦਾਦੀ ਜੀ ਦੱਸਦੇ ਹੁੰਦੇ ਕਹਿੰਦੇ ਅਸੀਂ ਪਹਿਲਾਂ ਜਦੋਂ ਪਿੰਡ ਤੋਂ ਬਾਹਰ ਜਾਣਾ ਹੁੰਦਾ ਸੀ ਨਾ ਸੂਟ ਸਲਵਾਰ ਤਾਂ ਪਾਇਆ ਹੀ ਹੁੰਦਾ ਸੀਗਾ ਕਹਿੰਦੇ ਪਿੰਡ ਤੋਂ ਬਾਹਰ ਜਾਣ ਲੱਗੇ ਸਾਨੂੰ ਘੱਗਰਾ ਪਾਉਣਾ ਪੈਂਦਾ ਹੁੰਦਾ ਸੀ ਤੇ ਚਾਦਰ ਲੈਣੀ ਪੈਂਦੀ ਹੁੰਦੀ ਸੀ ਕਿਉਂਕਿ ਉਹਦੇ ਨਾਲ ਕੀ ਹੁੰਦਾ ਤੁਸੀਂ ਰਿਵੀਲ ਨਹੀਂ ਕਰਦੇ ਕਿ ਤੁਹਾਡਾ ਬਾਡੀ ਫਿਗਰ ਕੀ ਆ ਤੁਸੀਂ ਪਤਲੇ ਹੋ ਤੁਸੀਂ ਜਵਾਨ ਹੋ ਤੁਸੀਂ ਕੀ ਹੋ ਤੁਸੀਂ ਇੱਕ ਉਹਦੇ ਚਪਣੀ ਉਹਦੇ 'ਚ ਜਾ ਰਹੇ ਹੋ ਐਂਡ ਦੈਨ ਤੁਹਾਡੀ ਇੱਕ ਰੋਬ ਬਣ ਜਾਂਦਾ ਸੀਗਾ ਕਿ ਯੂ ਆਰ ਕਿ ਤੁਹਾਨੂੰ ਕੁਛ ਹਾਈ ਸ਼ਾਈ ਨਾ ਤੁਹਾਨੂੰ ਕੋਈ ਕੁਛ ਕਹਿ ਸੁਣ ਨਹੀਂ ਸੀ ਸਕਦਾ
0: ਲੱਗਦੀ ਉਸ ਚੀਜ਼ ਦੇ ਵਿੱਚ। ਹੁਣ ਅੱਜ ਕੱਲ੍ਹ ਤੁਸੀਂ ਜੇ ਵੇਖੋ ਤਾਂ ਬਿਲਕੁਲ ਉਲਟਿਆ, ਤੁਸੀਂ ਸ਼ਾਇਦ ਨੋਟਿਸ ਕੀਤਾ ਹੋਊਗਾ ਅੱਜ ਕੱਲ੍ਹ ਜਿਹੜੇ ਗਾਣੇ ਆਉਂਦੇ ਆ ਜਾਂ ਫਿਲਮਾਂ ਜਾਂ ਜਿਹੜਾ ਸੋਸ਼ਲ ਮੀਡੀਆ ਉੱਤੇ ਰੀਲਾਂ ਰੂਲਾਂ ਜੇ ਉਹ, ਅੱਜ ਕੱਲ੍ਹ ਬਿਲਕੁਲ ਕੰਟਰਾਸਟ ਹੈ, ਉਹ ਉਸਦਾ ਹੀ ਰਿਵੀਲਿੰਗ ਹੈ। ਭਾਵੇਂ ਸੂਟ ਹੀ ਨੇ ਪਰ ਉਹ ਬਿਲਕੁਲ ਹੀ ਉਹ ਨੇ।
1: ਯੇ ਰਿਵੀਲਿੰਗ ਅੱਜ ਤੋਂ ਅੱਜ ਜਦੋਂ ਕਹਾਂ ਨਾ, ਵੈਨ ਆ ਵਾਸ ਵੈਰੀ ਵੈਰੀ ਵੈਰੀ ਵੈਰੀ ਟਾਈਨੀ, ਲਾਈਕ 60s, ਲੇਟ 60s, 70s ਦਾ ਜਿਹੜਾ ਫੈਸ਼ਨ ਸੀਗਾ ਨਾ, ਇਟ ਵਾਸ ਵੈਰੀ
0: ਰਿਵੀਲਿੰਗ। ਉਦੋਂ ਵੀ ਹੈਗੇ ਤੁਸੀਂ?
1: ਮੈਂ ਨਹੀਂ ਸੀਗੀ ਜਿਹੜੀਆਂ ਫਿਲਮਾਂ ਪੁਰਾਣੀਆਂ ਦੇਖਦੇ ਹਾਂ ਨਾ, ਪੁਰਾਣੀਆਂ ਫਿਲਮਾਂ ਦੇਖਦੇ ਹਾਂ। ਓਕੇ, ਆਲ ਟੇਕ ਇਟ ਐਸ ਅ ਕੰਪਲੀਮੈਂਟ। ਮੈਂ 80 ਸਾਲਾਂ ਦੀ ਹੋ ਕੇ ਵੀ ਦੈਟ ਯੰਗ।
0: ਅੱਛਾ,
1: ਸੋ ਉਦੋਂ ਜਿਹੜਾ ਟਾਈਮ ਸੀਗਾ ਨਾ, ਇਹ ਇਟ ਵਾਸ ਵੈਰੀ ਰਿਵੀਲਿੰਗ ਜਿਹਾ, ਲਾਈਕ ਉਸ ਚੀਜ਼ ਨੂੰ ਬੜਾ ਹਿੱਪ ਮੰਨਿਆ ਜਾਂਦਾ ਸੀਗਾ। ਸੋ ਹੁਣ ਉਹ, ਹੁਣ ਤੁਸੀਂ ਦੇਖਦੇ ਰਹੋਗੇ ਥੋੜੇ ਥੋੜੇ ਟਾਈਮ ਬਾਅਦ, ਜਿੱਦਾਂ ਜਿੱਦਾਂ ਉੱਧਰ ਵਾਲਾ ਟਾਈਮ ਚੇਂਜ ਹੁੰਦਾ ਨਾ, ਇੱਧਰ ਨੂੰ ਇੱਧਰ ਵਾਲਾ ਟਾਈਮ ਫੈਸ਼ਨ ਦੇ ਵਿੱਚ।
0: ਨਹੀਂ ਪਰ ਉਹ ਇੱਦਾਂ ਹੀ ਇਹਨਾਂ ਨੇ, ਮੈਨੂੰ ਇੱਦਾਂ ਲੱਗਦਾ ਵੀ ਜਿਹੜੀ ਇਹ ਵਾਲਾ ਕਲਾਸ ਹੈ ਨਾ, ਜਿਹੜੀ ਆਪਣਾ ਇਹ ਇੰਡਸਟਰੀ ਆ, ਇਹ ਆਲਵੇਜ਼ ਰਿਵੀਲਿੰਗ ਰਹੀ ਆ, ਕਿਉਂਕਿ ਇਹ ਤਾਂ ਫਿਰ ਉਦੋਂ ਮਤਲਬ ਕੁਛ ਵੱਖਰਾ, ਜਿੱਦਾਂ ਮੰਨ ਲਓ ਹੁਣ ਘਰ ਦੀ ਰੋਟੀ ਆ ਸਾਦੀ ਅਤੇ ਰੈਸਟੋਰੈਂਟ ਦੀ ਆ, ਅਤੇ ਉਹ ਦਿਖਣੀ ਚਾਹੀਦੀ ਆ ਫਿਰ ਰੈਸਟੋਰੈਂਟ ਦੀ। ਇਸੇ ਤਰ੍ਹਾਂ ਸਿਨੇਮੇ ਵਾਲਾ ਜਿਹੜਾ, ਉਹ ਤਾਂ ਆਲਵੇਜ਼ ਰਿਵੀਲਿੰਗ ਰਿਹਾ, ਪਰ ਉਹ ਚੀਜ਼ ਲੋਕਾਂ ਤੱਕ ਨਿਕਲ ਕੇ ਬਹੁਤ ਘੱਟ ਆਉਂਦੀ ਸੀ, ਆਮ ਬੰਦੇ ਤੇ ਬਹੁਤ ਘੱਟ ਅਸਰ ਕਰਦੀ।
1: ਜਦੋਂ ਤੁਸੀਂ ਉਹਦਾ ਜ਼ੀਨਤ ਮਾਨ ਦਾ ਜ਼ਮਾਨਾ ਦੇਖੋ, ਉਹਦੀਆਂ ਫਿਲਮਾਂ ਦਾ, ਸ਼ਰਮੀਲਾ ਟਕੋਰ ਦਾ ਦੇਖੋ, ਆਸਮਾਨ ਸੇ ਆਇਆ ਫਰਿਸ਼ਤਾ, ਉਹਨੇ ਉਸ ਟਾਈਮ ਦੇ ਵਿੱਚ ਬਿਕਨੀ ਪਾਈ ਹੋਈ ਸੀ, ਦਮ ਮਾਰੋ ਦਮ ਚ, ਸ਼ੀ ਵਾਜ਼ ਟੂ ਹਿੱਪੀ ਹਿੱਪੀ ਟਾਈਪ ਦੇ ਸੀਗੇ। ਐਂਡ ਦੈਨ ਉਦੋਂ ਬਾਅਦ ਆਇਆ ਇੱਕ ਟਾਈਮ ਹਮ ਆਪਕੇ ਹੈ ਕੌਣ, ਮੈਨੇ ਪਿਆਰ ਕੀਆ, ਉਹ ਵਾਲੀਆਂ ਫਿਲਮਾਂ ਚ ਦੇ ਵਰ ਫੁੱਲ, ਇਟ ਵਾਜ਼ ਫੁੱਲੀ ਕਵਰਡ ਆਉਣੀਆਂ ਸ਼ੁਰੂ ਹੋਈਆਂ ਸੀ, ਸੂਟ ਇਸ ਦਾ ਮਾਡਰਨ ਬਿਕਨੀ ਹੋ ਗਿਆ ਸੀਗਾ,
0: ਉਹ ਟ੍ਰੈਂਡ ਹੀ ਨਾ ਵੇਖੋ, ਫਿਲਮ ਪਰਿਵਾਰਿਕ ਹੀ ਤੇ ਪਰਿਵਾਰ ਉਹ ਉਦੋਂ
1: ਉਦੋਂ ਬਾਅਦ ਫਿਰ ਉਹਨਾਂ ਨੇ ਟ੍ਰੈਂਡ ਹੀ ਸੈਟਲਿੰਗ ਹੀ ਚੇਂਜ ਹੋ ਗਈ। ਪਹਿਲਾਂ ਉਦੋਂ ਪਹਿਲਾਂ ਬੜੇ ਲਾਊਡ ਕਲਰ ਆਉਂਦੇ ਸੀਗੇ ਫਿਲਮਾਂ ਦੇ, ਜਿਹੜੇ ਹੀਰੋ ਹੀਰੋਇਨ ਦੇ ਪਾਏ ਹੁੰਦੇ ਸੀ ਨਾ, ਵੈਰੀ ਵੈਰੀ ਲਾਊਡ, ਬਹੁਤ ਭੜਕੀਲੇ ਜੇ। ਫਿਰ ਉਦੋਂ ਬਾਅਦ ਇੱਕ ਦੌਰ ਆਇਆ, ਸੈਟਲ ਹੋਣੇ ਸ਼ੁਰੂ ਹੋ ਗਏ, ਫਿਰ ਹਾਂ ਹੁਣ ਥੋੜੇ ਸਾਲ ਤੱਕ ਦੇ ਵਾ ਸੈਟਲ। ਹਾਂ, ਗਾਣੇ ਜਿਹੜੇ ਨੇ, ਗਾਣੇ ਇਜ਼ ਡਿਫਰੈਂਟ ਸਟੋਰੀ, ਪਰ ਹਾਂ ਹੁਣ ਫਿਰ ਇੱਕ ਦੁਬਾਰਾ ਫਿਰ ਇੱਕ ਤੋਂ ਰਿਵੀਲਿੰਗ ਟਾਈਮ ਆਉਣਾ ਸ਼ੁਰੂ ਹੋ ਚੁੱਕਿਆ ਆ,
0: ਘਰਾਂ ਚ ਆ ਗਈਆਂ ਚੀਜ਼ਾਂ
1: ਇਹ, ਬਿਕੋਜ਼ ਨਾ ਜਿਹੜੀ ਜਨਰੇਸ਼ਨ ਆ ਨਾ ਅੱਜ ਕੱਲ੍ਹ, ਦੇਖਿਆ ਨਾ ਹਰ ਕਿਤੇ ਜ਼ੈਨਜੀ ਦਾ ਕਿੰਨਾ ਪਿਆ ਹੋਇਆ, ਦੇ ਆਰ ਟਰਾਇੰਗ ਟੂ ਅਟਰੈਕਟ ਜ਼ੈਨਜੀ ਨਾ। ਹੁਣ ਜ਼ੈਨਜੀ ਕੀ ਆ, ਦੇ ਡੋਂਟ, ਉਹਨਾਂ ਦਾ ਕੋਈ ਉਹ ਨਹੀਂ ਹੈਗੇ, ਦੇਰ ਇਜ਼ ਫੋਰ ਦੈਮ ਸਕਾਈ ਇਜ਼ ਦਾ ਲਿਮਿਟ, ਇਮੈਜੀਨੇਸ਼ਨ ਹੋਵੇ ਜਾਂ ਕੁਛ ਵੀ ਹੋਵੇ, ਤਾਂ ਹੁਣ ਉਹਨਾਂ ਨੂੰ ਇੰਪ੍ਰੈਸ ਕਰਨ ਲਈ ਦੇ ਆਰ ਮੇਕਿੰਗ ਦੈਟ ਕਾਇੰਡ ਆਫ ਮੂਵੀਜ਼। ਜਦੋਂ ਉਹ ਥੋੜ੍ਹੇ ਮਚਿਓਰ ਹੋਣਗੇ, ਦੈਨ ਦੇ ਦਿਲ ਸੇ ਕਿ ਓਕੇ ਇਹ ਵਾਲੀ ਸਾਡੀ ਹੈਗੀ ਆ ਹਲੇ, ਤਾਂ ਇਹਨੂੰ ਹੀ ਫੜ ਕੇ ਰੱਖੋ ਥੋੜ੍ਹੇ ਸਾਲ ਹੋਰ,
0: ਉਹ ਚੇਂਜ ਹੁੰਦਾ ਰਹਿੰਦਾ, ਫਿਰ ਉਹ ਦੁਬਾਰਾ ਬਦਲ ਜਾਣਾ। ਚਲੋ ਖੈਰ, ਫਿਰ ਆਪਾਂ ਆਉਂਦੇ ਆਪਣੇ ਪੇਰੈਂਟਸ ਦੀ ਲਾਈਕ ਡਿਸਲਾਈਕਸ ਦੇ ਉੱਤੇ, ਕੀ ਤੁਹਾਨੂੰ ਅਹਿਸਾਸ ਤੁਹਾਡੇ ਬੱਚੇ ਸੋਰੀ ਤੁਹਾਡੇ ਮਾਂ ਪਿਓ ਕੀ ਪਸੰਦ ਕਰਦੇ ਸੀ, ਸੋ ਕੀ ਤੁਹਾਨੂੰ ਤੁਹਾਡੇ ਕੋਲ ਕੀ ਆ ਨੂਨੇ ਜੀ, ਕੀ ਤੁਹਾਨੂੰ ਚੇਤਿਆਂ ਦੇ ਵਿੱਚ ਆ ਵੀ ਕੀ ਉਹ ਪਸੰਦ ਕਰਦੇ? ਵੈਸੇ ਮੈਂ ਉਹਦੇ 'ਤੇ ਫਿਰ ਦੁਬਾਰਾ ਆਊਂਗਾ, ਜਿੱਦਾਂ ਬੱਚੇ ਹੁਣ ਸਾਡੇ ਜਾਂ ਫਿਰ ਧੀਆਂ ਖਾਸ ਤੌਰ ਦੇ ਉੱਤੇ ਜਦੋਂ ਮਾਵਾਂ ਨੂੰ ਕਹਿੰਦੀਆਂ ਵੀ ਨਹੀਂ ਆਹ ਨਹੀਂ, ਹੈ ਨਾ, ਵੀ ਤੁਸੀਂ ਕੀ ਉਹਦੇ ਬਾਰੇ, ਤੁਸੀਂ ਕੀ ਤੁਹਾਡੇ ਮਨ ਦੇ ਵਿੱਚ ਕੀ ਵਿਚਾਰ ਚੱਲਦੇ ਵੀ, ਮਤਲਬ ਤੁਸੀਂ ਮੰਨ ਲੈਂਦੇ ਹੋ, ਜੇ ਮੰਨ ਵੀ ਲੈਂਦੇ ਹੋ ਤਾਂ ਈਜ਼ੀ ਮੰਨ ਲੈਂਦੇ ਹੋ, ਐਕਸੈਪਟੇਬਲ ਆ ਜਾਂ ਫਿਰ ਉਹ ਚੀਜ਼ ਚੁੱਭਦੀ ਆ, ਕਿਉਂਕਿ ਉਹੀ ਉਹ ਚੀਜ਼ਾਂ ਜਿਹੜੀਆਂ ਨੇ ਇਹਨੂੰ ਜਦੋਂ ਆਪਾਂ ਘੁਮਾ ਕੇ ਸੂਈ ਨੂੰ ਆਪਾਂ ਪਿੱਛੇ ਲੈ ਕੇ ਜਾਂਦੇ ਹਾਂ, ਅਤੇ ਇੱਦਾਂ ਦਾ ਹੀ ਕੁਛ ਸਾਨੂੰ ਘਰਾਂ ਦੇ ਵਿੱਚ ਹੋਰ ਕਈ ਕਰੈਕਟਰ ਕਹਿੰਦੇ, ਅਤੇ ਉਹ ਅਸੀਂ ਐਕਸੈਪਟ ਕਦੀ ਨਹੀਂ ਕੀਤਾ, ਪਰ ਹੁਣ ਅਸੀਂ ਬੱਚਿਆਂ ਦਾ ਐਕਸੈਪਟ ਕਰਨ ਲੱਗ ਪਏ ਹਾਂ, ਹੈ ਨਾ, ਆਪਣੇ ਬੱਚਿਆਂ ਦਾ ਸਾਨੂੰ ਇਹ ਲੱਗਦਾ ਵੀ ਹਾਂ ਠੀਕ ਆ, ਹੁਣ ਇਹ ਸਾਨੂੰ ਮਾਡਰਨ ਟੱਚ ਦੇ ਰਿਹਾ, ਸਾਨੂੰ ਇਹ ਸੋਹਣਾ ਦਿਖਾਉਣਾ ਚਾਹੁੰਦੇ, ਪਰ ਉਹੀ ਚੀਜ਼ਾਂ ਜਦੋਂ ਉਹ ਸਾਨੂੰ ਆਪਣੇ ਮਾਂ ਪਿਓ ਕੋਲ ਜਾਂ ਬਜ਼ੁਰਗਾਂ ਕੋਲੋਂ ਸੁਣਨ ਨੂੰ ਮਿਲਦੀਆਂ ਸੀ ਜਾਂ ਸੱਸ ਕੋਲ ਸੁਣਨ ਨੂੰ ਮਿਲਦੀਆਂ ਸੀ, ਤਾਂ ਉਹ ਕਹਿੰਦੇ ਵੀ ਨਹੀਂ, ਉਦੋਂ ਆਪਾਂ ਜ਼ਿਆਦਾ ਫਰਮ ਹਾਂ ਇਸ ਚੀਜ਼ ਦੇ ਉੱਤੇ ਵੀ ਨਹੀਂ
1: ਅਸੀਂ ਸਹੀ ਹਾਂ,
0: ਅਸੀਂ ਸਾਨੂੰ ਪਤਾ ਕੀ ਹੈ। ਸੋ ਉਹ ਕੀ ਆ ਫਿਰ ਉਸ ਚੀਜ਼ ਦੇ ਵਿੱਚ, ਉਹ ਸਰੈਂਡਰ ਆ ਜਾਂ ਉਹ ਸਮਝ ਆ ਜਾਂ ਉਹ ਮੰਨ ਲਓ ਧੀਆਂ ਪੁੱਤਾਂ ਦੇ ਪ੍ਰਤੀ ਸਾਡਾ ਮੋਹ ਐਕਸਟਰਾ ਹੁੰਦਾ ਵਾ, ਉਹ ਮਤਲਬ ਇਹ ਚੀਜ਼ਾਂ ਸਾਈਕੋਲੋਜੀਕਲੀ ਸਮਝਣੀਆਂ ਬਹੁਤ
1: ਬਹੁਤ ਔਖੀਆਂ ਨੇ, ਪਰ ਥੋੜ੍ਹੇ ਥੋੜ੍ਹੇ ਜਿਹੇ ਜਿੱਦਾਂ ਜਿਹੜੀਆਂ ਜਿਹੜੀਆਂ ਸਾਨੂੰ ਸਮਝ ਆਉਂਦੀਆਂ ਨੇ, ਅਸੀਂ ਦੂਸਰਿਆਂ ਨਾਲ ਸ਼ੇਅਰ ਕਰਦੇ ਹਾਂ, ਤਾਂ ਅਫਕੋਰਸ ਕਈ ਵਾਰੀ ਦੂਜਿਆਂ ਨੂੰ ਸਮਝਣੀਆਂ ਸੌਖੀਆਂ ਹੋ ਜਾਂਦੀਆਂ ਨੇ ਕਈ ਵਾਰੀ। ਜਿੱਦਾਂ ਫੋਰ ਐਗਜ਼ਾਮਪਲ ਹੁਣ ਆਪ ਤੁਸੀਂ ਗੱਲ ਕੀਤੀ ਆ, ਯੂਨੋ ਇਹੀ ਵਾਲਾ ਦੌਰ ਮੈਂ ਦੇਖਿਆ ਕਿ ਜਦੋਂ ਮੈਂ ਐਜ਼ ਅ ਡੋਟਰ ਸੀਗੀ ਅਤੇ ਜਦੋਂ ਮੈਂ ਐਜ਼ ਅ ਮਾਮਾ, ਉਹ ਦੋਨੋਂ ਟਾਈਮ ਫਰੇਮ ਮੈਂ ਦੇਖੇ ਹੋਏ ਨੇ। ਯੂਨੋ ਮੰਮ ਨੂੰ ਮੈਨੂੰ ਵੀ ਯਾਦ ਆ ਜਦੋਂ ਮੈਂ ਮੰਮੀ ਨੂੰ ਕਹਿੰਦੀ ਹੁੰਦੀ ਸੀ, ਮੰਮੀ ਆਹ ਕਿਵੇਂ ਦਾ ਪਾਇਆ, ਇਹ ਨਹੀਂ ਪਾਉਣਾ ਸੂਟ, ਇਹ ਲਾ ਕੇ ਦੂਜਾ ਪਾਓ, ਉਹ ਸੋਹਣਾ ਲੱਗਦਾ, ਆਹ ਨਹੀਂ ਚੰਗਾ ਲੱਗਦਾ ਹੈਗਾ, ਇਹਦੇ ਨਾਲ ਕੀ ਹੈ, ਯੂਨੋ ਆਹ ਕੋਟੀ ਆਹ ਨਹੀਂ ਪਾਉਣੀ ਹੈਗੀ, ਆਹ ਕੋਟੀ ਮੈਚ
0: ਕਰ ਲੈਂਦੇ ਸੀ ਫਿਰ
1: ਸੇਮ ਸਿਨਾਰੀਓ। ਮੰਮੀ ਯੂਜ਼ ਟੂ ਕਦੇ ਕਦੇ ਤਾਂ ਅੱਜ ਤਾਂ ਖੁਸ਼ ਖੁਸ਼ ਖੁਸ਼ੀ ਵਾਲੇ ਮੂਡ 'ਚ ਹੈ ਨਾ, ਫਿਰ ਤਾਂ ਮੰਮੀ ਵੱਲ ਸੇ ਓਕੇ ਚੱਲ ਦੱਸ ਕਿਹੜੀ ਪਾਉਣੀ ਹੈ, ਪਾ ਲਈ, ਜੇ ਨਹੀਂ ਆ ਮੂਡ ਨਹੀਂ ਸਹੀ ਹੈਗਾ, ਫਿਰ ਅਸੀਂ ਉਹੀ ਪਾ ਕੇ ਜਾਣੀ ਜਿਹੜੀ ਪਾਈ ਹੋਈ ਆ
0: ਜੇ ਡੈਡੀ ਨਾਲ ਲੜੀ ਆ ਤੇ।
1: ਨੋ ਨੋ ਨੋ ਨੋ ਨੋ ਨੋ, ਦੈਟ ਵਾਸ ਟੋਟਲੀ ਡਿਫਰੈਂਟ ਸਿਨੈਰੀਓ। ਉੱਥੇ ਡੈਡੀ ਦੀ ਚੱਲਦੀ ਹੁੰਦੀ ਸੀ।
0: ਅੱਛਾ,
1: ਉੱਥੇ ਤਾਂ ਫਿਰ ਜੋ ਡੈਡੀ ਨੂੰ ਪਸੰਦ ਹੈ ਨਾ ਉਹੀ ਪਾ ਕੇ ਅਸੀਂ ਘਰੋਂ ਬਾਹਰ ਨਿਕਲਣਾ ਆ, ਚਾਹੇ ਮੰਮੀ ਆ ਚਾਹੇ ਬੱਚੇ ਆ। ਫਿਰ ਤਾਂ ਮੰਮੀ ਦਾ ਤਾਂ ਅਸੀਂ, ਮੈਂ ਔਰ ਮੇਰਾ ਛੋਟਾ ਭਰਾ ਤਾਂ ਹਾਲੇ ਤੱਕ ਮਜ਼ਾਕ ਕਰਦੇ ਹੁੰਦੇ, ਅਸੀਂ ਕਿ ਮੰਮੀ ਯਾਦ ਆਉਂਦੇ ਕਦੇ ਇੱਕ ਦਿਨ ਬੈਠੇ ਗੱਲਾਂ ਕਰ ਰਹੇ ਸੀ, ਅਸੀਂ ਕਿ ਯਾਦ ਆ ਮੰਮੀ ਜਦੋਂ ਮੰਮੀ ਡੈਡੀ ਜਦੋਂ ਫਿਲਮ ਦੇਖਣ ਜਾਂਦੇ ਹੁੰਦੇ ਸੀ, ਮੰਮੀ ਦੇ ਕਿੱਡੇ ਵੱਡੇ ਵੱਡੇ ਚਸ਼ਮੇ ਲਵਾ ਕੇ ਡੈਡੀ ਲੈ ਕੇ ਜਾਂਦੇ ਹੁੰਦੇ ਸੀ ਸਨਗਲਾਸਿਸ ਦਾ। ਅਸੀਂ ਮੰਮੀ ਮੰਮੀ ਨੂੰ ਲਾ ਦਿੰਦਾ ਸੀਗਾ ਯਾਰ ਆਹ ਕੀ ਹੈ ਸਾਡੀ ਐਡੀਆਂ ਵੱਡੀਆਂ ਵੱਡੀਆਂ, ਪਰ ਉਦੋਂ ਫੈਸ਼ਨ ਸੀਗਾ ਦੈਟ ਯੂਸ ਟੂ ਸੇ ਕਿ ਨੋ, ਜੇ ਮੈਂ ਲਾਏ ਨੇ ਸਨਗਲਾਸਿਸ ਤੂੰ ਵੀ ਲਾਉਣ ਲੱਗ ਕੇ ਚੱਲਣੇ ਨੇ।
0: ਅੱਛਾ,
1: ਯਾ
0: ਗੁੱਡ, ਜਿੱਦਾਂ ਫਿਲਮਾਂ ਚ ਪੁਰਾਣੀਆਂ ਫਿਲਮਾਂ ਚ
1: ਪੁਰਾਣੀਆਂ ਫਿਲਮਾਂ ਚ ਹੁੰਦੇ ਸੀ ਯਸ। ਤੇ ਹੁਣ ਇੱਕ ਇੱਕ ਹੋਰ ਫਿਰ ਮੈਂ ਡੀਟੂਰ ਹੋ ਜਾਣਾ ਥੋੜ੍ਹਾ ਜਿਹਾ ਹੋਰ, ਥੋੜ੍ਹਾ ਤੁਸੀਂ ਜਿਹੜੇ ਪਾਸੇ ਲੈ ਕੇ ਜਾਣਾ ਮੈਨੂੰ, ਮੈਂ ਉੱਧਰ ਆਉਂਦੀ ਹਾਂ। ਪਰ ਉਦੋਂ ਫਿਰ ਮੈਨੂੰ ਪਹਿਲਾਂ ਮੈਨੂੰ ਲੱਗਦਾ ਸੀਗਾ ਯਾਰ ਮੇਰੀ ਮੇਰੀ ਮੰਮ ਨਾ ਸ਼ੀ ਹੈਜ਼ ਨੋ ਫੈਸ਼ਨ ਸੈਂਸ। ਓਕੇ, ਉਹਨਾਂ ਨੇ ਆਪਣੇ ਟਾਈਮ ਦਾ ਉਹਦਾ ਸਟਿਚਿੰਗ ਟੀਚਿੰਗ ਦਾ ਡਿਪਲੋਮਾ ਜੋ ਵੀ ਕੀਤਾ ਹੋਇਆ ਸੀਗਾ
0: ਆਪਣੇ ਟਾਈਮ ਦੇ ਲਾਲਜੀ ਸੀ ਉਹ
1: ਜੀ ਯੈਸ। ਨਾ ਨਾ ਨਾ, ਮੇਰੀ ਮੇਰੀ ਮੰਮ ਵਾਜ਼ ਸ਼ਾਇਰਾ, ਉਹਨਾਂ ਦਾ ਤਖੱਲਸ ਸੀ।
0: ਲਾਲਜੀ ਵੀ ਸ਼ਾਇਰ ਹੀ ਨੇ?
1: ਹਾਂ ਹਾਂ, ਉਹਨਾਂ ਨੇ ਸ਼ਾਇਰ ਨੇ ਉਹ ਭੁੱਲ ਨੀ ਸਕਦੀ ਹੈਗੀ ਮੰਮੀ ਦਾ ਤਖੱਲਸ, ਯਾਦ ਆਜੂਗਾ। ਮੰਮੀ ਨੇ ਕਵਿਤਾਵਾਂ ਲਿਖ ਕੇ ਨਾ ਫਿਰ ਥੱਲੇ ਲਿਖਣੇ ਆ ਅਮਰਜੀਤ ਕੌਰ ਦਰਵੇਸ਼।
0: ਦਰਵੇਸ਼
1: ਦਰਵੇਸ਼
0: ਤੇ ਉਹ ਲੈ ਕੇ ਆਓ ਫਿਰ ਕਾਪੀ ਕਿਸੇ ਦਿਨ ਉਹਨਾਂ ਨੂੰ ਲੈ ਕੇ ਆਓ।
1: ਮੰਮੀ ਨਾ ਹੁਣ ਵੀ ਲਿਖਦੇ ਰਹਿੰਦੇ ਹੁੰਦੇ ਸੀਗੇ ਕਦੇ ਕਦੇ ਕਦੇ ਤੀਸ਼ਾ ਨੂੰ ਕਹਿੰਦੇ ਹੁੰਦੇ ਸੀਗੇ, ਕਹਿੰਦੇ ਤੂੰ ਏਦਾਂ ਕਰ ਮੈਂ ਤੈਨੂੰ ਬੋਲਦੀ ਹਾਂ, ਮੈਨੂੰ ਯਾਦ ਆਉਂਦਾ ਪਰ ਮੈਂ ਤਾਂ ਲਿਖਿਆ ਨਹੀਂ ਜਾਂਦਾ, ਲਿਖ ਤੂੰ। ਆਈ ਵਿਲ ਚੈੱਕ ਦੈਟ ਕਾਪੀ ਨਾ। ਐਂਡ ਦੈਨ ਤਖੱਲਸ ਦਰਵੇਸ਼, ਤੇ ਉਹਨਾਂ ਨੂੰ ਫਿਰ ਜਦੋਂ ਕਹਿੰਦੇ ਸੀ ਨਾ ਤੁਸੀਂ ਨਹੀਂ ਤੁਸੀਂ ਆਹ ਚੰਗਾ ਨਹੀਂ ਹੈ ਨਾ, ਅੱਛਾ ਉਹ ਕਰਕੇ ਨਾ ਤਾਂ ਮੰਮੀ ਨੇ ਫਿਰ ਕੀ ਕਰਨਾ, ਨਹੀਂ ਚੰਗਾ ਨਹੀਂ ਆ, ਮੈਂ ਨਹੀਂ ਪਾਉਣਾ ਹੈਗਾ। ਪਤਾ ਨਹੀਂ ਯਾਰ ਮੈਂ ਗੱਲ ਕਿੱਧਰ ਨੂੰ, ਹਾਂ ਯੈਸ। ਐਂਡ ਦੈਨ ਆਈ ਟੋਕ, ਮੈਂ ਕਿੰਨੇ ਸਾਲ ਤੱਕ ਤਾਂ ਇਹੀ ਹੁੰਦਾ ਨਾ ਜਦੋਂ ਤੁਸੀਂ ਜਵਾਨ ਹੁੰਦੇ ਹੋ ਉਦੋਂ, ਕਿਉਂਕਿ ਤੁਸੀਂ ਇੰਨਾ ਜ਼ਿਆਦਾ ਟੱਚ ਬੇਸ ਨਹੀਂ ਕਰਦੇ ਪੇਰੈਂਟਸ ਦੇ ਇਮੋਸ਼ਨਸ ਦੇ ਨਾਲ, ਕਿਉਂਕਿ ਤੁਸੀਂ ਖੁਦ ਗਰੋ ਹੋ ਰਹੇ ਹੁੰਦੇ ਹੋ। ਤਾਂ ਮੈਨੂੰ ਲੱਗਦਾ ਸੀਗਾ ਕਿ ਮੰਮ ਯੂ ਨੋ ਤੁਹਾਡੀ ਉਮਰ ਵੀ ਢਲ ਜਾਂਦੀ ਹੈ, ਤੁਹਾਡੀ ਸ਼ਕਲ ਵੀ ਚੇਂਜ ਹੋ ਜਾਂਦੀ ਹੈ, ਫਿਰ ਤੁਸੀਂ ਉਨੇ ਇੰਨਾ ਐਫਰਟ ਵੀ ਨਹੀਂ ਪਾਉਂਦੇ ਹੈਗੇ ਆਪਣੀਆਂ ਲੁੱਕਸ ਲਈ ਜਾਂ ਯੂ ਨੋ ਆਪਣੀ ਆਉਣ ਪਾਉਣ ਦੇ ਲਈ। ਤਾਂ ਮੈਨੂੰ ਲੱਗਦਾ ਸੀਗਾ ਮਾਈ ਮੰਮ ਇਜ਼ ਵੈਰੀ ਐਵਰੇਜ ਕਾਇੰਡ ਆਫ ਥਿੰਗ, ਅੰਟਿਲ ਅਨਲੈਸ ਆਈ ਸੋ ਦੇਅਰ ਬਚਪਨ ਦੀਆਂ ਫੋਟੋਆਂ, ਲਾਈਕ ਸ਼ੀ ਵਾਜ਼ ਅ ਹੀਰੋਇਨ।
0: ਯਾ, ਹੌਲੀ ਹੌਲੀ ਫਿਰ ਉਹ,
1: ਹਾਂ। ਤੇ ਉਦੋਂ ਬਾਅਦ ਨਾ ਫਿਰ ਇੱਕ ਵਾਰੀ ਇਕੱਠੇ ਹੋਏ, ਮਤਲਬ ਮੇਰੇ ਭੂਆ ਜੀ ਹੁਣੀ, ਮੇਰੇ ਚਾਚਾ ਜੀ ਹੁਣੀ, ਦੈਨ ਕੁਛ ਗੱਲ ਨਿਕਲੀ ਤਾਂ ਦਿਲ ਸੇ ਕਿ ਨਹੀਂ ਭਾਬੀ ਨੂੰ ਤਾਂ ਅਸੀਂ ਸਾਰੇ ਵਹੀਦਾ ਰਹਿਮਾਨ ਸਾਦੇ ਹੁੰਦੇ ਸੀਗੇ। ਸ਼ੀ ਵਾਜ਼ ਸੋ ਪ੍ਰੀਟੀ, ਉਹਦਾ ਫੈਸ਼ਨ ਇੰਨਾ ਪ੍ਰੀਟੀ ਸੀਗਾ। ਮੇਰੇ ਇੱਕ ਚਾਚਾ ਜੀ ਤਾਂ ਕਹਿੰਦੇ ਮੈਂ ਤਾਂ ਦੇਖਦਾ ਹੁੰਦਾ ਸੀ, ਮੈਂ ਤਾਂ ਇਹੋ ਜਿਹੀ ਕੁੜੀ ਨਾਲ ਵਿਆਹ ਕਰਾਉਣਾ ਜਿਹੜੀ ਭਾਬੀ ਵਾਂਗੂ ਬਿੰਦੀ ਲਾਉਂਦੀ ਆ। ਅੱਛਾ, ਭਾਬੀ ਬਿੰਦੀ ਕਿੱਦਾਂ ਲਾਉਂਦੀ ਸੀ? ਪਹਿਲਾਂ ਲਿਪਸਟਿਕ ਦੀ ਬਿੰਦੀ ਲਾਉਣੀ,
0: ਅੱਛਾ,
1: ਫਿਰ ਵਿੱਚ ਇੱਕ ਸੁਰਮੇਦਾਨੀ ਨਾਲ ਲਾ ਕੇ ਨਾ ਵਿੱਚ ਇੱਕ ਕਾਲਾ ਵਾਲਾ ਡੋਟ ਲਾਉਣਾ, ਦੋ ਬਿੰਦੀਆਂ।
0: ਸੋ ਇਹ ਸ਼ੌਂਕ ਹੀ ਉਹਨਾਂ ਦਾ, ਚੀਰ ਕੱਢਣਾ ਬੜਾ ਪਸੰਦ ਹੁੰਦਾ।
1: ਉਹਦੇ ਚ ਵੀ ਬੜੀ ਲੜਾਈ ਹੁੰਦੀ ਹੁੰਦੀ
0: ਜੂੜੇ, ਬੜਾ ਚਾਅ
1: ਚੀਰ ਤੇ। ਮੇਰੀ ਦਾਦੀ ਨੂੰ ਸ਼ੌਂਕ ਹੁੰਦਾ ਸੀ ਚੀਰ ਗੱਬਿਓਂ ਕੱਢਿਆ ਜਾਵੇ,
0: ਉਦੋਂ ਤਾਂ ਇਹੋ ਹੀ ਫੈਸ਼ਨ।
1: ਮੇਰੀ ਮੰਮੀ ਦਾ ਮੰਮੀ ਹੁਣ ਕੱਢਦੇ ਸੀ ਹਮੇਸ਼ਾ ਸਾਈਡ ਤੋਂ।
0: ਅੱਛਾ,
1: ਮੰਮੀ ਕਹਿੰਦੇ ਸੀ ਨਹੀਂ ਸਾਈਡ ਤੇ ਕੱਢਣਾ ਆ ਮੰਮੀ, ਕਿਉਂ ਜਦੋਂ ਦੋ ਗੁੱਤਾਂ ਕਰਨੀਆਂ ਹੁੰਦੀਆਂ ਜੇ ਸਾਈਡ ਤੇ ਚੀਰਮੀ ਕੱਢਦੇ ਹੋ ਤਾਂ ਇੱਕ ਐਂ ਕਰਕੇ ਨਾ ਬਿੰਗ ਜਿਹਾ ਪਾਉਣਾ ਪੈਂਦਾ ਤੁਹਾਨੂੰ, ਕਿਉਂਕਿ ਪਿੱਛੇ ਸੈਂਟਰ ਚ ਲਿਜਾਉਣ ਲਈ ਟੋਪ ਤੇ ਨਾ ਕਰਕੇ ਇੱਕ ਬਿੰਗ ਜਿਹਾ ਪਾਉਣਾ ਪੈਂਦਾ ਹੈ। ਜਿੰਨੀ ਕੁ ਚੀਰਮੀ ਤੁਸੀਂ ਇੱਧਰ ਕੱਢੀ ਹੋ ਓਨੀ ਕੁ ਫਿਰ ਉੱਧਰ ਵੀ ਕਰਨੀ ਪੈਣੀ ਹੈ ਉਹਨੂੰ ਬੈਲੈਂਸ ਕਰਨ ਲਈ। ਇਹ ਵੀ ਸਾਇੰਸ ਆ। ਮੇਰੀ ਦਾਦੀ ਕਹਿੰਦੀ ਕਹਿੰਦੀ ਆਹ ਕੀ ਸਿਰ ਚ ਮੋੜ ਜਿਹਾ ਕੱਟ ਦਿੰਦੀ ਆ।
0: ਚੀਜ਼ਾਂ
1: ਪਰਫਿਊਮ ਤਾਂ ਮਤਲਬ ਕਦੇ ਕਦੇ ਨਾ ਮੈਂ ਅੱਜ ਸਵੇਰੇ ਵੀ ਇਨਫੈਕਟ ਵੈਨ ਆਈ ਵਾਜ਼ ਗੈਟਿੰਗ ਰੈਡੀ ਨਾ ਅਸਰ ਕੁਛ ਹੋ ਗਿਆ ਐਵਰੀਥਿੰਗ ਡਨ ਯੂ ਨੋ ਸਨਸਕ੍ਰੀਨ ਲਾ ਲਈ ਡਰ ਡਰ ਚੈੱਕ ਚੈੱਕ ਚੈੱਕ ਚੈੱਕ ਦੈਨ ਅਸਰ ਆਹੋ ਪਰਫਿਊਮ ਅੱਜ ਰਿਮੈਂਬਰ ਡੈਡ ਇੱਕ ਨਾ ਮੇਰੀ ਬੋਟਲ ਆ ਰੈੱਡ ਜੇ ਕਲਰ ਦੀ ਪਈ ਹੋਈ ਹੈ ਨਿੱਕੀ ਜੀ ਉਹ ਬੋਟਲ ਚ ਨਾ ਬੜੀ ਸਸਤੀ ਜੀ ਕਿਤੋਂ ਮੈਨੂੰ ਬੋਟਲ ਦੇਖੀ ਉਹਨੇ ਕਈ ਵਾਰੀ ਸਪੈਸ਼ਲ ਜੀ ਨੀ ਲੱਗੀ ਪੀਂਦੇ ਪੰਜ ਦਸ ਡਾਲਰ ਵਾਲੀਆਂ ਉਹ ਵਾਲੀ ਆ ਬੋਟਲ ਵੈਰੀ ਓਲਡ ਅੱਜ ਤੋਂ ਆਈ ਥਿੰਕ 30 ਸਾਲ ਪੁਰਾਣੀ ਗੱਲ ਕਰਦੀ ਪਈ ਹਾਂ ਮੈਂ ਸਿਰਫ ਔਰ ਸਿਰਫ ਬੋਟਲ ਇਸ ਕਰਕੇ ਰੱਖੀ ਹੋਈ ਆ ਕਿਉਂਕਿ ਉਸ ਬੋਟਲ ਦੀ ਜਿਹੜੀ ਖੁਸ਼ਬੂ ਆ ਨਾ ਮੈਨੂੰ ਕਿਤੇ ਕਿਤੇ ਡੈਡ ਦੀ ਪਰਫਿਊਮ ਦੀ ਯਾਦ ਦਵਾਉਂਦੀ ਆ ਔਰ ਡੈਡ ਦੀ ਪਰਫਿਊਮ ਪਤਾ ਔਰ ਡੈਡ ਦੇ ਪਰਫਿਊਮ ਪਤਾ ਕਿੰਨੇ ਮਹਿੰਗੇ ਹੁੰਦੇ ਸੀਗੇ ਹੀ ਆਲਵੇਸ ਬਾਏ ਫਰੋਮ ਦੁਬਈ ਆਈਦਰ ਦੁਬਈ ਔਰ ਇੰਗਲੈਂਡ ਤੋਂ ਆਉਂਦੇ ਸੀਗੇ ਉਹ ਨਾ ਵੈਲਵੇਟ ਦੀਆਂ ਉਹ ਥੈਲੀਆਂ ਜਿਹੀਆਂ ਚ ਹੁੰਦੇ ਸੀਗੇ ਪਰਫਿਊਮ ਆਈ ਡੋਂਟ ਨੋ ਦਾ ਨੇਮ ਆਈ ਡੋਂਟ ਨੋ
0: ਤੇ ਇੰਨਾ ਉਹ ਵੀ ਨਹੀਂ ਨਾ
1: ਜਨਮ ਦਿਨ ਤੇ ਕਲਾਕੰਦ ਮੰਗਵਾਈ ਜਾਵੇ ਮੈਨੂੰ ਸ਼ੌਕ ਹੁੰਦਾ ਸੀਗਾ ਕੇਕ ਦਾ ਅਫਕੋਰਸ ਉਹ ਟਾਈਮ ਸੀਗਾ ਕੇਕ ਦਾ ਨਾ ਤਾਂ ਮੈਨੂੰ ਹੁੰਦਾ ਸੀਗਾ ਸ਼ੌਕ ਕੇਕ ਨਹੀਂ ਮੈਂ ਕੇਕ ਹੀ ਕੱਟਣਾ ਹੈ ਡੈਡ ਨੂੰ ਹੁੰਦਾ ਸੀਗਾ ਨਹੀਂ ਮੈਨੂੰ ਨਾ ਮੇਰੇ ਜਨਮ ਦਿਨ ਤੇ ਕਲਾਕੰਦ ਖਾਣੀ ਹੈ ਵਾਈ ਕਲਾਕੰਦ ਖਾਣੀ ਹੈ ਕਿਉਂਕਿ ਡੈਡ ਦਾ ਜਨਮ ਹੁੰਦਾ ਜੁਲਾਈ ਚ
0: ਅੱਛਾ
1: ਔਰ ਉਹਨਾਂ ਦਿਨਾਂ ਦੇ ਵਿੱਚ ਜੂਨ ਜੁਲਾਈ ਦੇ ਵਿੱਚ ਨਾ ਤੁਹਾਨੂੰ ਸ਼ਾਇਦ ਪਤਾ ਹੋਊਗਾ ਜ਼ਿਆਦਾ ਉਹਨਾਂ ਦਿਨਾਂ 'ਚ ਨਾ ਪਸ਼ੂ ਦੁੱਧ ਦੇਣਾ ਘਟੇ ਹੁੰਦੇ ਨੇ ਤੇ ਉਦੋਂ ਦੁੱਧ ਇੰਨਾ ਜ਼ਿਆਦਾ ਹੁੰਦਾ ਨਹੀਂ ਹੈ ਕਿ ਤੁਸੀਂ ਕਲਾ ਉਹ ਤਾਂ ਸਿਰਫ ਪੀਣ ਜੋਗਾ ਮਸਾ ਹੁੰਦਾ ਕਿ ਤੁਸੀਂ ਕਲਾਕੰਦ ਬਣਾ ਸਕੋ
0: ਉਹਨਾਂ ਦਿਨਾਂ 'ਚ ਅੱਜ ਕੱਲ੍ਹ ਤੇ ਨਕਲੀ ਵਾਧੂ
1: ਅੱਜ ਕੱਲ੍ਹ ਤਾਂ ਬਹੁਤ ਉਹਨਾਂ ਦਿਨਾਂ ਦੀ ਗੱਲ ਕਰਦੀ ਪਈ ਹਾਂ ਯੂ ਨੋ ਹੀ ਬਿਨ ਗੋਨ 39 ਇਅਰਸ ਮਾਈ ਡੈਡ ਸੋ ਉਦੋਂ ਤੋਂ ਪਹਿਲਾਂ ਦੀ ਗੱਲ ਕਰਦੀ ਪਈ ਹਾਂ ਮੈਂ
0: ਉਦੋਂ ਤਾਂ ਬਰਫੀ ਵੀ ਦੁਰਲੱਭ ਹੀ
1: ਯੈਸ ਯੈਸ ਸੋ ਬਟ ਉਹਨਾਂ ਨੇ ਕਹਿਣਾ ਹੁੰਦਾ ਸੀਗਾ ਕਲਾਕੰਦ ਜਾਂ ਉਹਨੂੰ ਕੀ ਕਹਿੰਦੇ ਸੀਗੇ ਦੂਸਰੀ ਪੰਜਾਬੀ ਭਾਸ਼ਾ 'ਚ ਪਲੰਗ ਤੋੜ ਦਾਣੇਦਾਰ ਜਿਹਾ ਹੁੰਦਾ ਆ
0: ਗੁਲਾਬ ਜਾਮਨ ਰਸਗੁੱਲੇ ਤੇ ਫਿਰ ਰਸਗੁੱਲਿਆਂ ਨੂੰ ਢਿੱਡ ਪਾੜ ਕੇ ਵਿੱਚ ਉਹ ਕਹਿੰਦੇ ਚਮ ਚਮ ਚਮ ਜਦੋਂ ਆਈ ਨਾ ਉਹ ਲਾਈਨਾਂ ਲੱਗੀਆਂ ਓਏ ਪਿੰਕ ਰੰਗ ਦਾ ਰਸਗੁੱਲਾ ਆਇਆ ਉਹ ਬਾਬਾ
1: ਪਿੰਕ ਰੰਗ ਦੇ ਕਿਆ ਚੰਗਿਆੜੇ ਰੰਗ ਪਿੰਕ ਰੰਗ ਸੀਗਾ
0: ਉਹਨਾਂ ਵਿਆਹ ਦੇ ਬਾਬਾ ਉਹ ਢਿੱਡ ਪਾਟਾ ਰਸਗੁੱਲਾ ਪਾਇਆ ਨਜ਼ਾਰਾ ਆ ਗਿਆ
1: ਮੈਨੂੰ ਬਹੁਤ ਅਫਸੋਸ ਆ ਕਿ ਪਰ ਉਦੋਂ ਮੈਂ ਸੀ ਵੀ ਛੋਟੀ ਨਾ ਕਿ ਮੈਂ ਮੇਰੇ ਦਾਦੀ ਜੀ ਦੇ ਬਚਪਨ ਦੀਆਂ ਗੱਲਾਂ ਮਤਲਬ ਸੁਣੀਆਂ ਯਾਦ ਨੇ ਮੈਨੂੰ ਉਹਨਾਂ ਨਾਲ ਜਿਹੜੀਆਂ ਮੈਂ ਕਰਦੀ ਰਹੀ ਹਾਂ ਉਹਨਾਂ ਤੋਂ ਪੁੱਛਦੀ ਰਹੀ ਹਾਂ ਜਿਹੜੀਆਂ ਨਾ ਕਿ ਤੁਸੀਂ ਕੀ ਕਰਦੇ ਸੀ ਕਿੱਦਾਂ ਕਰਦੇ ਸੀ ਉਹ ਥੋੜੀਆਂ ਮੈਨੂੰ ਮੇਰੇ ਕੋਲ ਘੱਟ ਮੈਮਰੀਜ਼ ਨੇ ਤੇ ਮੇਰੇ ਦਾਦਾ ਜੀ ਇਹਨਾਂ ਤਾਂ ਹੋਰ ਵੀ ਘੱਟ ਨੇ ਬਿਕੋਜ਼ ਦਾਦਾ ਜੀ ਨਾਲ ਹੁੰਦਾ ਸੀਗਾ ਦਾਦਾ ਜੀ ਨੇ ਪਾਕ ਜਿੱਦਾਂ ਲੈ ਕੇ ਗਏ ਰਹਿਣਾ ਪਾਕ 'ਚ ਉਹਨਾਂ ਨੇ ਕੀ ਕਰਨਾ ਆਪਣੀ ਕਿਤਾਬ ਫੜਨੀ ਜਾਂ ਅਖਬਾਰ ਪੜ੍ਹਨਾ ਜਾਂ ਉਹ ਖੇਡ ਲਓ
0: ਚਲੋ ਖੇਲੋ
1: ਖੇਲੋ
0: ਖੇਲਾ ਖੇਲੇਂਗੇ
1: ਚਲੋ ਖੇਲਾ ਖੇਲੇ 7 ਕਰੋੜ ਅੱਛਾ ਇੱਕ ਇੱਕ ਮਜ਼ੇਦਾਰ ਮੈਨੂੰ ਗੱਲ ਯਾਦ ਆ ਮੇਰੀ ਦਾਦੀ ਦੇ ਸ਼ੌਂਕ ਦੀ ਜੇ ਅੱਜ ਆਪਾਂ ਸ਼ੌਂਕਾਂ ਦੀ ਗੱਲ ਕਰੀਏ
0: ਦਾਦੀ ਦੇ
1: ਸ਼ੌਂਕਾਂ ਦੀ ਇੱਕ ਜਿਹੜੀ ਉਹਨਾਂ ਨੇ ਆਪਣੇ ਸ਼ੌਂਕ ਨੂੰ ਅਡਲਟ ਏਜ ਜਾ ਕੇ ਪੂਰਾ ਕੀਤਾ
0: ਅੱਛਾ
1: ਕਹਿੰਦੇ ਜਦੋਂ ਉਦੋਂ ਉਹਨਾਂ ਜ਼ਮਾਨਿਆਂ 'ਚ ਕੁੜੀਆਂ ਨੂੰ ਨਹੀਂ ਪੜ੍ਹਾਉਂਦੇ ਹੋਣਗੇ ਯੂ ਨੋ ਅਤੇ ਮੇਰੀ ਦਾਦੀ ਜੀ ਇੱਕ ਵਾਰੀ ਕਿਤੇ ਸਕੂਲ ਦੇ ਕੋਲੋਂ ਲੰਘਦੇ ਹੋਣੇ ਨੇ ਬੱਚੇ ਹੋ ਚੁੱਕੇ ਸੀਗੇ ਉਦੋਂ ਦੀ ਗੱਲ ਆ ਉਹਨਾਂ ਨੇ ਦੇਖਿਆ ਕਿ ਮਾਸਟਰ ਨੇ ਨਾ ਪਹਿਲਾਂ ਸਵਾਹ 'ਤੇ ਲਿਖਦੇ ਹੁੰਦੇ ਸੀਗੇ ਬਣਾ ਕੇ ਨਾ ਥੋੜ੍ਹੀ ਜਿਹੀ ਥਾਂ ਸਵਾਹ ਉੱਤੇ ਕਲੀਨ ਕਰਕੇ ਨਾ ਛਾਣ ਕੇ ਸਵਾਹ ਪਾ ਕੇ ਉਹਨੂੰ ਬਿਲਕੁਲ ਪੱਧਰੀ ਜਿਹੀ ਰੇਤ ਬਣਾ ਕੇ ਉਹਦੇ 'ਤੇ ਲਿਖਦੇ ਸੀਗੇ
0: ਅੱਛਾ
1: ਤਾਂ ਕਿ ਨਿਆਣਿਆਂ ਨੂੰ ਲਿਖਣਾ ਸੌਖਾ ਰਹੇ ਅਤੇ ਉਹ ਕਹਿੰਦੇ ਉਹਨਾਂ ਨੇ ਨਾ ਮਾਸਟਰ ਨੇ ਲਿਖਿਆ ਸੋਟੀ ਦੇ ਨਾਲ ਨਾ ਊੜਾ ਕਹਿੰਦੇ ਮੇਰੇ ਦਿਮਾਗ 'ਚ ਗੱਲ ਬਹਿ ਗਈ ਵੀ ਕਹਿੰਦੇ ਮੈਂ ਦੇਖਦੀ ਪਈ ਸੀ ਵੀ ਲਿਖਦਾ ਕਿੱਦਾਂ ਪਿਆ ਆ ਕਹਿੰਦੇ ਉਹਨੇ ਲਿਖਿਆ ਅਤੇ ਬੋਲਿਆ ਕਹਿੰਦੇ ਮੇਰੇ ਦਿਮਾਗ 'ਚ ਕਲਿੱਕ ਕੀਤਾ ਵੀ ਇਹਨੇ ਲਿਖਿਆ ਇੱਕ ਸ਼ਬਦ ਆ ਬੋਲੇ ਇਹਨੇ ਦੋ ਨੇ ਇਹ ਰਾਜ ਕੀ ਆ
0: ਅੱਛਾ
1: ਕਹਿੰਦੇ ਘਰੇ ਆ ਕੇ ਸੋਚਦੀ ਰਹੀ ਕਹਿੰਦੇ ਫਿਰ ਨਾ ਮੈਂ ਪੂਣੀ ਚਰਖਾ ਕੱਤਦੀ ਪਈ ਸੀ ਉਦੋਂ ਕਹਿੰਦੇ ਮੈਂ ਪੂਣੀ ਉੱਥੇ ਹੀ ਛੱਡਤੀ ਪਈ ਹੁਣ ਪੂਣੀ ਉਦੋਂ ਪੂਰੀ ਕਰੂੰਗੀ ਜਦੋਂ ਮੈਨੂੰ ਪੜ੍ਹਨਾ ਅਤੇ ਲਿਖਣਾ ਆ ਜਾਊਗਾ
0: ਅੱਛਾ ਵਾਹ
1: ਐਂਡ ਆਈ ਰਿਮੈਂਬਰ ਜਦੋਂ ਮੈਂ ਸਕੂਲ ਜਾਣਾ ਸ਼ੁਰੂ ਕੀਤਾ ਉਹਨਾਂ ਨੇ ਪਾਠ ਕਰਨਾ ਸਿੱਖ ਲਿਆ ਸੀਗਾ
0: ਅੱਛਾ ਵਾਹ
1: ਹਾਂਜੀ ਹਾਂ
0: ਗੁੱਡ
1: ਤੇ ਜਦੋਂ ਮੈਂ ਸਕੂਲ ਜਾਣਾ ਸ਼ੁਰੂ ਕੀਤਾ ਉਦੋਂ ਉਹਨਾਂ ਨੇ ਮੇਰੇ ਨਾਲ ਇੱਕ ਬਾਟਰ ਡੀਲ
0: ਕੀਤਾ,
1: ਬਾਰਡਰ ਸਿਸਟਮ ਕੀਤਾ, ਕਹਿੰਦੇ ਦੇਖ ਮੈਂ ਤੈਨੂੰ ਪੰਜਾਬੀ ਸਿਖਾਉਂਗੀ, ਤੂੰ ਮੈਨੂੰ ਅੰਗਰੇਜ਼ੀ ਸਿਖਾਈ, ਸਪੈਸ਼ਲੀ ਜਦੋਂ ਵੱਡੀ ਇੱਕ ਹੁੰਦੀ ਨਾ ਇੱਕ ਵੱਡੀ ਵਾਲੀ ਜਨਰੇਸ਼ਨ ਦੂਜੀ ਵਾਲੀ ਜਨਰੇਸ਼ਨ ਜਦੋਂ ਉਹਨਾਂ ਦੇ ਸ਼ੌਂਕਾਂ ਨੂੰ ਤਵੱਜੋ ਦਿੰਦੀ ਹੈ ਨਾ, ਉਹ ਬੜੇ ਚਾਅ ਨਾਲ ਸਿੱਖਦੇ ਨੇ ਉਹ ਸਾਰੀਆਂ ਗੱਲਾਂ, ਇੱਕ ਮੰਗ ਨਾਲ ਸਿੱਖਦੇ ਨੇ, ਫਿਰ ਉਹਨਾਂ ਨੂੰ ਇਹ ਹੁੰਦਾ ਕਿ ਇੱਕ ਉਹ ਵੀ ਹੁੰਦਾ ਕਿ ਇੱਥੇ ਉਦੋਂ ਹੁੰਦਾ ਕਿ ਜਦੋਂ ਯੰਗ ਹੁੰਦੇ ਆ ਨਾ ਉਦੋਂ ਇੱਕ ਇਨਸਲਟ ਵਾਲਾ ਫਿਲਟਰ ਹੁੰਦਾ ਆ ਵੀ ਯਾਰ ਇਨਸਲਟ ਹੋਜੂਗੀ, ਫਿਰ ਜਦੋਂ ਤੁਸੀਂ ਦੂਸਰੀ ਵਾਲੀ ਸਟੇਜ 'ਚ ਆ ਜਾਂਦੇ ਹੋ ਉਦੋਂ ਨਹੀਂ ਰਹਿੰਦਾ,
0: ਇਸੇ ਕਰਕੇ ਕਹਿੰਦੇ ਨਾ ਬਚਪਨਾ ਤੁਹਾਡਾ ਜਿੰਦਾ ਰਹਿਣਾ ਚਾਹੀਦਾ, ਉਹ ਉਸਤਾਦ ਦਾਮਨ ਦਾ ਸ਼ੇਰ ਹੈ ਨਾ ਵੀ ਬੰਦਾ ਚਾਹਵੇ ਤੇ ਕੀ ਨਹੀਂ ਕਰ ਸਕਦਾ, ਭਾਵੇਂ ਵਕਤ ਵੀ ਤੰਗ ਤੋਂ ਤੰਗ ਆਉਂਦਾ, ਰਾਂਝਾ ਤਖ਼ਤ ਹਜ਼ਾਰਿਓ ਤੁਰੇ ਤਾਂ ਸਹੀ ਪੈਰੀਂ ਚੱਲ ਸਿਆਲਾਂ ਦਾ ਝੰਗ ਆਉਂਦਾ।
1: ਵਾਹ,
0: ਉਹੀ ਬੰਦਾ ਹਿੰਮਤ ਕਰੇ ਭਾਵੇਂ ਜਿਹੜੀ ਉਮਰ ਚ ਕਰ ਲੈ। ਮੈਂ ਅੱਗੇ ਇੱਕ ਦਿਨ ਗੱਲ ਕਰਦਾ ਆਪਣੇ ਜਿਹੜੇ ਸੰਦੀਪ ਭਾਈ ਆ ਤੇ ਉਹ ਜਲੌਂਗ ਵਾਲੇ, ਉਹ ਤੇ ਉਹਨਾਂ ਦੇ ਡੈਡੀ ਨੇ ਇੱਥੇ ਆ ਕੇ ਅਕਾਊਂਟਿੰਗ ਕਰ ਲਈ ਹੈ, ਹੁਣ ਤੇ ਚਲੋ ਇਹ ਵੀ ਪੁਰਾਣੀਆਂ ਗੱਲਾਂ ਹੋ ਗਈਆਂ,
1: ਉਤਸ਼ਾਹਿਤ ਕਰਦੇ ਹੋ ਨਾ ਫਿਰ ਉਹ ਗੱਲਾਂ ਤੁਸੀਂ ਦੁਬਾਰਾ ਨਵੇਂ ਸਿਰੇ ਤੋਂ ਉਹਨਾਂ ਨੂੰ ਕਰ ਸਕਦੇ ਹੋ, ਸਿੱਖ ਸਕਦੇ ਹੋ, ਤਾਂ ਉਹ ਜਿਹੜਾ ਇੱਕ ਮੂਮੈਂਟ ਹੁੰਦਾ ਨਾ, ਦੈਟ ਮੂਮੈਂਟ ਇਜ਼ ਵੈਰੀ ਵੈਰੀ ਨਾਈਸ ਟੂ ਆਈ ਸਟਿਲ ਰਿਮੈਂਬਰ ਕਿ ਮੇਰੇ ਦਾਦੀ ਜੀ ਨਾ ਬੜੇ ਸ਼ੌਂਕ ਨਾਲ, ਜਿੱਦਾਂ ਟੀਚਰ ਨਹੀਂ ਹੁੰਦੇ, ਮੈਂ ਟੀਚਰ ਹੁੰਦੀ ਹਾਂ, ਮੈਨੂੰ ਕਹਿੰਦੇ ਸੀ ਲੈਬ ਟੂ ਦੇਖ ਮੈਂ ਏ ਬੀ ਸੀ ਲਿਖੀ ਹੈ ਠੀਕ ਆ, ਆਪਣਾ ਉੜੇ ਵਾਲੇ ਲਈ ਕਿਤਾਬ ਦਿਖਾ।
0: ਵਾਹ, ਮੈਂ ਵਧੀਆ ਨਾਲੇ ਪੂਣੀਆਂ ਤੋਂ ਬਚੇ ਹਾਂ, ਅਤੇ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਅਤੇ ਆ ਕੇ ਗੱਲਾਂ ਕੰਟੀਨਿਊ ਕਰਦੇ ਹਾਂ ਅਤੇ ਆ ਕੇ ਤੁਹਾਡੀਆਂ ਕਾਲਜ ਲੈਂਦੇ ਹਾਂ, ਗੱਲਾਂ ਬਾਤਾਂ ਅੱਗੇ ਜਾਰੀ ਰਹਿਣਗੀਆਂ ਕਿ ਤੁਹਾਨੂੰ ਕੀ ਪਤਾ ਤੁਹਾਡੇ ਮੰਮੀ ਦੇ ਡੈਡੀ ਦੇ ਦਾਦੀ ਦਾਦੇ ਦੇ ਬਜ਼ੁਰਗਾਂ ਦੇ ਕੀ ਸ਼ੌਂਕੀ, ਕੋਈ ਇੱਕ ਚੀਜ਼ ਉਹ, ਕੋਈ ਖਾਣ ਪੀਣ ਦਾ ਹੋ ਸਕਦਾ, ਕੋਈ ਲਾਉਣ ਪਾਉਣ ਦਾ ਹੋ ਸਕਦਾ, ਕੋਈ ਖੇਡਣ ਦਾ ਹੋ ਸਕਦਾ, ਕੋਈ ਕੋਈ ਵੀ ਚੀਜ਼ ਜਿਹੜੀ ਤੁਸੀਂ ਨੋਟ ਕੀਤੀ ਹੋਵੇ ਵੀ ਆਹ ਬੜੀ ਪਸੰਦ ਹੈ ਇਹਨਾਂ ਨੂੰ, ਆਹ ਬੜਾ ਮਤਲਬ ਇਹ ਆਹ ਵਾਲਾ ਬਹੁਤ ਪਾਉਂਦੇ ਆ, ਕੁਛ ਵੀ ਹੋ ਸਕਦਾ। ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ, ਰੇਡੀਓ ਹਾਂਜੀ 1674 AM।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸਦੇ ਹੈ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ, ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ। ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
4: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
5: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨ.com.au ਤੇ ਜਾਓ, ਆਓ ਤੁਹਾਡਾ ਕੋਈ ਹੱਲ ਕਰੀਏ।

0: ਸ਼ਰਤਾਂ ਲਾਗੂ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
1: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au। ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ, ਅਤੇ 347 ਲੌਂਗਡੇਲ ਸਟ੍ਰੀਟ, ਡੈਂਡੀਨੋਂਗ। ਜੁਐਲਰਸ, ਭਰੋਸੇ ਦੀ ਨਿਸ਼ਾਨੀ।
2: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਗਾਣਾ ਤੁਸੀਂ ਸੁਣ ਰਹੇ ਸੀ ਆਰ ਨੇਤ ਦੀ ਆਵਾਜ਼ ਦੇ ਵਿੱਚ ਬੇਬੇ ਬਾਪੂ ਅਤੇ ਅੱਜ ਗੱਲਾਂ ਬਾਤਾਂ ਵੀ ਸਾਡੀਆਂ ਬਜ਼ੁਰਗਾਂ ਦੇ ਬਾਰੇ ਬੇਬੇ ਬਾਪੂ ਦੇ ਬਾਰੇ ਚੱਲ ਰਹੀਆਂ ਨੇ ਕਿ ਕਿਹੜੀ ਕਿਹੜੀ ਚੀਜ਼ ਤੁਹਾਨੂੰ ਲੱਗਦਾ ਸੀ ਕਿ ਉਹਨਾਂ ਦੀ ਸ਼ੌਂਕ ਨੇ ਉਹਨਾਂ ਦੇ ਕਿਹੜੀ ਕਿਹੜੀ ਚੀਜ਼ ਦਾ ਤੁਹਾਨੂੰ ਅਹਿਸਾਸ ਹੋ ਅਤੇ ਮੇਰੇ ਨਾਲ ਨੇ ਨੂਨੀਆ ਪੀ ਦਿਆ
1: ਸਤਿ ਸ਼੍ਰੀ ਅਕਾਲ ਥੈਂਕ ਯੂ ਵੈਰੀ ਮਚ ਆਰ ਜੀ ਇੰਨੇ ਸੋਹਣੇ ਗਾਣੇ ਸੁਣਾਉਣ ਦੇ ਲਈ ਮੈਂ ਯੂ ਨੋ ਆਈ ਐਮ ਗੈਟਿੰਗ ਮੋਰ ਇਮੋਸ਼ਨਲ ਪਰ ਯੈਸ ਤੂੰ ਤੁਹਾਨੂੰ ਪਤਾ ਮੇਰਾ ਇਮੋਸ਼ਨਲ ਹੋਣਾ ਵੀ ਓਵਰ ਹੋ ਜਾਂਦਾ ਹੁੰਦਾ ਹੈ
0: ਔਨ ਪੋਜ਼ਿਟਿਵ ਨੋਟ ਮੈਂ ਤੇ ਨੋਨੀਆ ਜੀ ਇਹ ਸੋਚ ਰਿਹਾ ਹਾਂ ਕਿ ਵੇਖੋ ਇਹ ਜਿਹੜੇ ਵਿਸ਼ੇ ਕੋਈ ਵੀ ਮੰਨ ਲਓ ਤੁਹਾਡੀ ਜ਼ਿੰਦਗੀ ਦੇ ਵਿੱਚ ਪੜਾਅ ਆਉਂਦਾ ਵਾ ਹੈ ਨਾ ਕੋਈ ਵੀ ਜੀ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਦਰਤ ਦਾ ਨਿਯਮ ਆ ਵੀ ਉਹ ਜਿਹੜਾ ਆਉਂਦਾ ਵਾ ਉਹ ਜਾਂਦਾ ਵਾ ਹੈ ਨਾ ਪਰ ਕੁਦਰਤ ਨੇ ਕਿੱਡਾ ਸੋਹਣਾ ਇਹ ਵੀ ਨਿਯਮ ਬਣਾਇਆ ਵਾ ਵੀ ਆਪਾਂ ਕੰਮਾਂ ਕਾਰਾਂ ਦੇ ਵਿੱਚ ਇੰਨੇ ਕੁ ਜ਼ਿਆਦਾ ਇੱਕ ਸਟੇਜ ਦੇ ਉੱਤੇ ਜਾ ਕੇ ਆਪਾਂ ਖੁੱਭ ਜਾਂਦੇ ਹਾਂ ਉਲਝ ਜਾਂਦੇ ਹਾਂ ਕਿ ਸਾਡਾ ਬਹੁਤਾ ਧਿਆਨ ਇਸ ਪਾਸੇ ਨਹੀਂ ਜਾਂਦਾ ਸੋ ਇਹਦੇ ਪੈਰਲ ਤੁਸੀਂ ਜੇ ਵੇਖੋ ਵੀ ਆਪਾਂ ਕੰਮਾਂ ਕਾਰਾਂ ਨੂੰ ਵੀ ਕਿੰਨਾ ਕੋਸਦੇ ਹਾਂ ਵੀ ਇੰਨੇ ਕੰਮ ਕਿੱਦਾਂ ਨਿਬੇੜੀਏ ਹੈ ਨਾ ਕੰਮ ਹੀ ਨਹੀਂ ਮੁੱਕਦੇ ਚੱਤੇ ਪੈਰ ਦਿਸ ਦੈਟ ਪਰ ਉਹ ਵੀ ਵੇਖੋ ਇੱਕ ਪਰਪਜ਼ਲੀ ਆ
1: ਟਰੂ
0: ਵੀ ਤੁਹਾਡਾ ਧਿਆਨ ਕਿਉਂਕਿ ਇਹੋ ਹੀ ਉਹ ਏਜ ਆ ਇੱਕ ਏਜ ਤੱਕ ਤੇ ਤੁਸੀਂ ਵਿਹਲੇ ਹੁੰਦੇ ਹੋ ਮਾਂ ਪਿਓ ਖਰਚਾ ਚੁੱਕਦਾ ਉਸ ਤੋਂ ਬਾਅਦ ਇੱਕ ਏਜ ਤੱਕ ਚਲੋ ਹਿੰਮਤ ਹੁੰਦੀ ਆ ਸਰੀਰ ਚ ਤੁਸੀਂ ਕਰੀ ਜਾਂਦੇ ਹੋ ਫਿਰ ਇੱਕ ਸਟੇਜ ਆਉਂਦੀ ਆ ਜਦੋਂ ਤੁਸੀਂ ਖਿੱਚਦੇ ਹੋ ਕੰਮਾਂ ਤੋਂ ਤੇ ਪਰ ਉਹੀ ਸਟੇਜ ਆ ਜਦੋਂ ਤੁਹਾਨੂੰ ਇਹ ਵਾਲੀਆਂ ਖਬਰਾਂ ਇਹ ਵਾਲੇ ਵਿਛੋੜੇ ਮਿਲਦੇ ਆ ਸੋ ਕਿੱਡਾ ਸੋਹਣਾ ਇਹ ਕੁਦਰਤ ਨੇ ਰੱਬ ਨੇ ਕਿੱਡਾ ਸੋਹਣਾ ਨੇਮ ਬਣਾਇਆ ਆਪਾਂ ਵੱਖਰੀ ਗੱਲ ਆਪਾਂ ਇਕੱਲੇ ਇਕੱਲੀ ਚੀਜ਼ ਨੂੰ ਲੈ ਕੇ ਤੇ ਆਪਾਂ ਆਪਣੇ ਆਪਣੇ ਥਾਂ ਦੇ ਉੱਤੇ ਕਿੰਨਾ ਆਪਾਂ ਆਪਣੇ ਆਪ ਨੂੰ ਦੋਸ਼ੀ ਸਮਝਦੇ ਖਿੱਚਦੇ ਹਾਂ ਆਪਾਂ ਤਾਨੇ ਦਿੰਦੇ ਨੇ ਰੱਬ ਨੂੰ ਪਰ ਉਹਨੇ ਕਿੱਡਾ ਵਧੀਆ ਵੇਖ ਲਓ ਕਿਹੜੇ ਕਿਹੜੇ ਸਮਿਆਂ ਤੇ ਕਿੱਡਾ ਵਧੀਆ ਵਧੀਆ ਤਾਲਮੇਲ ਬਿਠਾਇਆ
1: ਸੋ ਟਰੂ ਲਾਈਕ ਆ ਜਿਹੜਾ ਰੱਬ ਨੂੰ ਤਾਨੇ ਦੇਣ ਵਾਲੀ ਗੱਲ ਆ ਨਾ ਇਹ ਤਾਂ ਆਪਣੇ ਦਿਲ ਦਿਮਾਗ ਚੋਂ ਅਸੀਂ ਜਿੰਨੀ ਜਲਦੀ ਕੱਢ ਦੇਵਾਂਗੇ ਨਾ ਉਨੀ ਹੀ ਜਲਦੀ ਸਾਡੀ ਜ਼ਿੰਦਗੀ ਬਿਹਤਰ ਆ ਇਹ ਗੱਲ ਮੈਂ ਮੇਰੀ ਜ਼ਿੰਦਗੀ 'ਚ ਸਿੱਖ ਲਈ ਆ ਔਰ ਕਹਿੰਦੇ ਹੁੰਦੇ ਨੇ ਸਮਝਦਾਰ ਬੰਦਾ ਅਕਲ ਵਾਲਾ ਬੰਦਾ ਉਹੀ ਹੁੰਦਾ ਜਿਹੜਾ ਦੂਸਰਿਆਂ ਦੀ ਗਲਤੀਆਂ ਤੋਂ ਦੂਸਰਿਆਂ ਦੇ ਸਮਝੇ ਹੋਏ ਤੋਂ ਸਮਝ ਲਵੇ
0: ਬਿਲਕੁਲ ਕਈ ਚੀਜ਼ਾਂ ਜਿਹੜੀਆਂ ਤੁਹਾਡੇ ਕੋਲ ਨਹੀਂ ਉਹਨਾਂ ਨੂੰ ਆਪਾਂ ਕੋਸਦੇ ਹਾਂ ਪਰ ਜਿਹੜੀ ਸਾਡੇ ਕੋਲ ਹੁੰਦੀ ਆ ਉਹ ਸਾਨੂੰ ਲੱਗਦਾ ਵਾ ਵੀ ਇਹਦੀ ਕਿਹੜੀ ਗੱਲ ਇਹਦੇ ਬਾਅਦ 'ਚ ਕੋਸ ਲਾਂਗੇ
1: ਯੈਸ ਯੂ ਨੋ ਦੈਟ ਇਜ਼ ਦਾ ਰੀਜ਼ਨ ਯੂ ਨੋ ਦੈਟ ਇਜ਼ ਦਾ ਰੀਜ਼ਨ ਅੱਜ ਦਿਨ ਤੱਕ ਵੀ ਚਾਹੇ ਮੈਂ ਮੇਰੇ ਦਾਦਾ ਜੀ ਨੂੰ ਯਾਦ ਕਰਾਂ ਮੇਰੇ ਕਿਸੇ ਵੀ ਯੂ ਨੋ ਮੇਰੀ ਦਾਦੀ ਨੂੰ ਯਾਦ ਕਰਾਂ ਦਾਦਾ ਜੀ ਨੂੰ ਯਾਦ ਕਰਾਂ ਆਈ ਨੈਵਰ ਕਰਾਈ ਆਈ ਆਲਵੇਜ਼ ਸਮਾਈਲ ਮੈਂ ਉਹਨਾਂ ਦੀਆਂ ਨਾ ਉਹਨਾਂ ਨਾਲ ਕੀਤੀਆਂ ਹੋਈਆਂ ਗੱਲਾਂ ਨੂੰ ਯਾਦ ਕਰਦੀ ਹਾਂ ਉਹਨਾਂ ਨਾਲ ਬਿਤਾਏ ਹੋਏ ਟਾਈਮ ਨੂੰ ਯਾਦ ਕਰਦੀ ਹਾਂ
0: ਇਹਦੇ ਨਾਲ ਯਾਦਾਸ਼ਤ ਬਣੀ ਰਹਿੰਦੀ ਨਾ ਤੁਹਾਡੀ
1: ਹਾਂ ਇਹਦੇ ਨਾਲ ਯਾਦਾਸ਼ਤ ਬਣੀ ਰਹਿੰਦੀ ਔਰ ਇਹਦੇ ਨਾਲ ਫਿਰ ਤੁਹਾਨੂੰ ਨਾ ਇੱਕ ਇਟਸ ਬਿਗ ਸਾਈਕੋਲੋਜੀਕਲ ਫੈਕਟ ਐਜ਼ ਵੈਲ ਕਿ ਜਦੋਂ ਤੁਸੀਂ ਆਪਣੇ ਵੱਡਿਆਂ ਦੇ ਨਾਲ ਗੱਲਾਂ ਕਰਦੇ ਹੋ ਨਾ ਉਹਨਾਂ ਦੀ ਪੇਨ ਦਾ ਅਹਿਸਾਸ ਕਰਦੇ ਹੋ ਉਹਨਾਂ ਦੀਆਂ ਕਿਉਂਕਿ ਅਸੀਂ ਛੋਟੇ ਹੁੰਦੇ ਹਾਂ ਸਾਨੂੰ ਨਹੀਂ ਪਤਾ ਹੈਗਾ ਹੁਣ ਜਦ ਤੱਕ ਮੇਰੀ ਦਾਦੀ ਕਹਿੰਦੀ ਹੁੰਦੀ ਸੀ ਮੇਰੇ ਗੋਡਿਆਂ 'ਚ ਦਰਦ ਹੁੰਦਾ ਆ ਮੈਨੂੰ ਨਹੀਂ ਸੀ ਪਤਾ ਮੈਨੂੰ ਲੱਗਦਾ ਸੀ ਯਾਰ ਗੋਡਿਆਂ 'ਚ ਦਰਦ ਕਿੱਦਾਂ ਹੁੰਦਾ ਹੁਣ ਅਸੀਂ ਗੱਲ ਕਰ ਰਹੇ ਸੀ ਮੇਰੇ ਭਾਬੀ ਜੀ ਆਏ ਹੋਏ ਸੀਗੇ ਕਹਿੰਦੇ ਮੇਰੇ ਮੰਮਾ ਨੇ ਕਹਿਣਾ ਮਤਲਬ ਮੇਰੇ ਤਾਈ ਜੀ ਨੇ ਕਹਿਣਾ ਕਿ ਮੇਰੇ ਨਾ ਜਾੜ 'ਚ ਦਰਦ ਹੁੰਦਾ ਆ ਮੈਂ ਤਾਂ ਰੋਟੀ ਨਹੀਂ ਖਾਧੀ ਜਾਣੀ ਕਹਿੰਦੀ ਮੈਂ ਮੰਮਾ ਨੂੰ ਕਹਿਣਾ 32 ਦੰਦ ਨੇ ਤੁਹਾਡੇ ਜੇ ਇੱਕ ਖਰਾਬ ਆ ਤਾਂ ਬਾਕੀ ਉਹਨਾਂ ਦਿਖਾ ਸਕਦੇ
0: ਹਾਂਜੀ ਇਹ ਨਹੀਂ ਇੱਕ ਹੋਰ ਚੀਜ਼ ਮੈਨੂੰ ਯਾਦ ਹੈ ਵੀ ਆਪਾਂ ਜਦੋਂ ਕੋਈ ਰੋੜੇ ਰਾੜੇ ਜਾਂ ਪੈਰ ਪੂਰ ਰਗੜਨੇ ਜਾਂ ਰੋੜੇ ਰਗੜਨੇ ਹਨਾ ਤੇ ਵੱਡਿਆਂ ਨੇ ਕਹਿਣਾ ਵੀ ਸਾਡੇ ਨਾ ਦੰਦਾਂ 'ਚ ਕਿਰਚ ਕਿਰਚ ਹੁੰਦਾ ਜਾਓ ਪਰ ਪਰੇ ਭਾਜੋ
1: ਜਦੋਂ ਅਸੀਂ ਆਪਣੇ ਦੂਸਰਿਆਂ ਦੀਆਂ ਆਪਣੇ ਵੱਡਿਆਂ ਦੀਆਂ ਸਪੈਸ਼ਲੀ ਉਹਨਾਂ ਦੇ ਆਪਣੇ ਚਾਹੇ ਪੇਰੈਂਟਸ ਮੰਮ ਡੈਡ ਹੋਣ ਜਾਂ ਦਾਦਾ ਦਾਦੀ ਹੋਣ ਇਫ ਯੂ ਆਰ ਲੱਕੀ ਇਨਫ ਨਾਨਾ ਨਾਨੀ ਦਾਦਾ ਦਾਦੀ ਹੋਣ ਸੈਕਿੰਡ ਜਨਰੇਸ਼ਨ ਦੇ ਤੁਹਾਡੇ ਪੇਰੈਂਟਸ ਜਦੋਂ ਤੁਸੀਂ ਉਹਨਾਂ ਦੇ ਐਕਸਪੀਰੀਅੰਸ ਨੂੰ ਸ਼ੇਅਰ ਕਰਦੇ ਹੋ ਨਾ ਉਹਨਾਂ ਨਾਲ ਗੱਲਾਂ ਕਰਕੇ ਕਰਦੇ ਹੋ ਕਿ ਆਹ ਨਹੀਂ ਚੰਗਾ ਲੱਗ ਰਿਹਾ ਪੁਰਾਣੇ ਜ਼ਮਾਨੇ 'ਚ ਤਾਂ ਮੇਰੇ ਨਾਲ ਆਹ ਹੁੰਦਾ ਸੀ ਹੁਣ ਮੇਰੇ ਨਾਲ ਆਹ ਆ ਤੁਸੀਂ ਕਿਤੇ ਨਾ ਕਿਤੇ ਆਪਣੇ ਆਪ ਨੂੰ ਮੈਂਟਲੀ ਪ੍ਰਪੇਅਰ ਕਰ ਲੈਂਦੇ ਹੋ ਆਪਣੇ ਆਉਣ ਵਾਲੀ ਢਲਦੀ ਉਮਰ ਦੇ ਲਈ ਔਰ ਜਦੋਂ ਤੁਸੀਂ ਕਿਸੇ ਵੀ ਚੀਜ਼ ਲਈ ਮੈਂਟਲੀ ਪ੍ਰਪੇਅਰ ਹੁੰਦੇ ਹੋ ਨਾ ਉਹ ਤੁਹਾਨੂੰ ਇੰਨੀ ਹਿੱਟ ਹਾਰਡ ਨਹੀਂ ਕਰਦੀ ਉਹ ਇੰਨਾ ਮੁਸ਼ਕਲ ਨਾਲ ਨਹੀਂ ਤੁਸੀਂ ਕਹਿੰਦੇ ਵੀ ਆਹ ਕੀ ਹੋ ਗਿਆ ਮੇਰੇ ਨਾਲ
0: ਹਰ ਚੀਜ਼ ਦੀ ਪ੍ਰਿਪਰੇਸ਼ਨ ਜ਼ਰੂਰੀ ਹੈ
1: ਹਰ ਚੀਜ਼ ਦੀ ਥੋੜ੍ਹੀ ਥੋੜ੍ਹੀ ਪ੍ਰਿਪਰੇਸ਼ਨ ਰਹਿੰਦੀ ਹੈ ਔਰ ਹਮੇਸ਼ਾ ਜਿਹੜੀ ਮੈਂ ਮੰਨਦੀ ਹਾਂ ਨਾ ਕਿ ਆਈ ਨੋ ਪੇਰੈਂਟਸ ਜਦੋਂ ਵੱਡੇ ਹੁੰਦੇ ਨੇ ਤੁਸੀਂ ਥੋੜ੍ਹੇ ਜਿਹੇ ਯੂ ਨੋ ਕਿਉਂਕਿ ਉਹਨਾਂ ਦੀ ਸਿਹਤ ਨਹੀਂ ਠੀਕ ਹੁੰਦੀ ਹੈਗੀ ਉਹ ਥੋੜ੍ਹੇ ਜਿਹੇ ਚਿੜਚਿੜੇ ਹੋ ਜਾਂਦੇ ਨੇ ਜਾਂ ਉਮਰ ਦਾ ਤਕਾਜ਼ਾ ਕਹਿ ਲਓ ਜਾਂ ਸਿਹਤ ਕਹਿ ਲਓ ਜਾਂ ਜੋ ਵੀ ਤਰੀਕੇ ਨਾਲ ਤੁਹਾਨੂੰ ਉਹਨਾਂ ਦੀਆਂ ਕੋਈ ਗੱਲ ਨਹੀਂ ਪਸੰਦ ਆਉਂਦੀ ਨਾ ਤਾਂ ਆਲ ਸੇ ਕਿ ਜਸਟ ਉਸ ਟਾਈਮ ਨਾ ਇੱਕ ਟੋਪੀ ਆਪਣੀ ਮੈਂਟਲ ਟੋਪੀ ਚੇਂਜ ਕਰ ਲਓ ਚੇਂਜ ਦਾ ਹੈਟ ਕਿ ਨਾਓ ਯੂ ਆਰ ਦਾ ਪੇਰੈਂਟ ਐਂਡ ਦੇ ਆਰ ਦਾ ਕਿਡ ਜਿੱਦਾਂ ਤੁਸੀਂ ਆਪਣੇ ਬੱਚਿਆਂ ਨੂੰ ਪੈਂਪਰ ਕਰਦੇ ਹੋ ਨਾ ਉਹਨਾਂ ਦੀ ਹਰ ਉੱਚੀ ਨੀਵੀਂ ਗੱਲ ਨੂੰ ਬਰਦਾਸ਼ਤ ਕਰਦੇ ਹੋ ਉਹੀ ਵਾਲੀ ਤੁਸੀਂ ਜੇ ਉਰੇ ਕਰਨੀ ਸ਼ੁਰੂ ਕਰ ਦੋਗੇ ਨਾ ਯੂ ਵਿਲ ਸੀ ਕਿ ਤੁਹਾਡੇ ਘਰ ਦਾ ਮਾਹੌਲ ਇੱਕ ਤਾਂ ਪੋਜ਼ਿਟਿਵ ਹੋ ਜਾਊਗਾ ਕਿਉਂਕਿ ਘਰ 'ਚ ਕਲਾ ਕਲੇਸ਼ ਨਹੀਂ ਹੋਊਗਾ।
0: ਸਿਰਫ ਇੰਨੀ ਕੀ ਆ
1: ਹੈਨਾ, ਉਦੋਂ ਬਾਅਦ ਤੁਹਾਡੇ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਇੱਕ ਐਗਜ਼ਾਮਪਲ ਸੈੱਟ ਕਰਦੇ ਪਏ ਹੋ ਆਪਣੇ ਬੱਚਿਆਂ ਦੇ ਲਈ ਕਿ ਦੈਟਸ ਹਾਊ ਯੂ ਟ੍ਰੀਟ ਯੋਰ ਐਲਡਰਸ।
0: ਆਪਾਂ ਉਹ ਲਾਸਟ ਨੂੰ ਸਮਅਪ ਕਰਕੇ ਅੱਗੇ ਵੱਧਦੇ ਹਾਂ ਵੀ ਆਪਾਂ ਜਿਹੜੀ ਪਹਿਲਾਂ ਗੱਲ ਕਰ ਰਹੇ ਹਾਂ ਕਿ ਸਾਡੇ ਬੱਚੇ ਹੁਣ ਜਦੋਂ ਮੈਂ ਕਹਿ ਰਿਹਾ ਵੀ ਤੁਹਾਨੂੰ ਦੱਸਦੇ ਨੇ ਵੀ ਆਹ ਚੀਜ਼ ਤੁਹਾਨੂੰ ਜੱਚਦੀ ਜਾਂ ਨਹੀਂ ਜੱਚਦੀ ਹੈ ਨਾ, ਤੇ ਉਸ ਪੁਆਇੰਟ ਆਫ ਵਿਊ ਦੇ ਨਾਲ ਵੇਖੀਏ ਤੇ ਉੱਥੇ ਤੇ ਆਪਾਂ ਆਪਣੇ ਮਾਂ ਪਿਓ ਨੂੰ ਬੱਚਾ ਸਮਝ ਕੇ ਕਹਿ ਰਹੇ ਹਾਂ ਜਾਂ ਨਾ ਸਮਝ ਕੇ ਕਹਿ ਰਹੇ ਹਾਂ ਵੀ ਤੁਹਾਨੂੰ ਹੁਣ ਅਜੋਕੇ ਸਮੇਂ ਦੀ ਸਮਝ ਨਹੀਂ ਆ, ਤੁਸੀਂ ਆਹ ਨਹੀਂ ਆਹ ਪਾਓ ਜ਼ਿਆਦਾ ਜੱਚੂਗਾ ਹੈ ਨਾ, ਆਹ ਨਹੀਂ ਆਹ ਖਾਓ ਇਹ ਤੁਹਾਡੇ ਲਈ ਚੰਗਾ ਵਾ, ਇੱਦਾਂ ਨਹੀਂ ਇੱਦਾਂ ਤੁਰੋ ਇਹ ਤੁਹਾਡੇ ਲਈ ਜ਼ਿਆਦਾ ਬਿਹਤਰ ਹੈ, ਇੱਥੇ ਨਹੀਂ ਇੱਥੇ ਜਾਓ ਇਹ ਤੁਹਾਡੇ ਲਈ ਜ਼ਿਆਦਾ ਵਧੀਆ ਵਾ, ਇੱਦਾਂ ਆਪਾਂ ਵੱਧ ਫੈਸ਼ਨੇਬਲ ਲੱਗਾਂਗੇ ਹੈ ਨਾ। ਉੱਥੇ ਆਪਾਂ ਉਹਨਾਂ ਨੂੰ ਵੱਡਿਆਂ ਦਾ ਰੋਲ ਅਦਾ ਕਰਕੇ ਆਪਾਂ ਉਹਨਾਂ ਨੂੰ ਛੋਟਿਆਂ ਵਾਂਗੂ ਸਮਝਾ ਰਹੇ ਹਾਂ, ਪਰ ਜਿੱਥੇ ਕਿਤੇ ਉਹਨਾਂ ਦੀਆਂ ਉੱਦਾਂ ਸਿੱਖਿਆਵਾਂ ਜਾਂ ਉੱਦਾਂ ਕੋਈ ਗੱਲਬਾਤ ਨੋਕ ਚੋਕ ਕੋਈ ਘਰ ਦੇ ਵਿੱਚ ਕੋਈ ਟੋਕਾ ਟਾਕੀ ਹੈ ਨਾ, ਆਹ ਕਿੱਥੇ ਰੱਖਿਆ ਕਿੰਨੇ ਚੁੱਕਿਆ ਆਹ ਕਿਉਂ ਬਣਾਇਆ ਸਵਾਦ ਨਹੀਂ ਬਣਾਇਆ ਸਹੀ ਨਹੀਂ ਬਣਾਇਆ ਨਾ, ਸੋ ਉੱਥੇ ਸਾਨੂੰ ਲੱਗਦੀ ਉਹਨਾਂ ਦੀ ਨੋਕਾ ਟੋਕੀ, ਉੱਥੇ ਆਪਾਂ ਉਹਨਾਂ ਨੂੰ ਕਹਿੰਦੇ ਵੀ ਨਹੀਂ ਹੁਣ ਉੱਥੇ ਫਿਰ ਸਿਆਣੇ ਬਣਾ ਦਿੰਦੇ ਹਾਂ।

0: ਵੀ ਨਹੀਂ ਸਮਝ
1: ਨਾ ਜਿੱਦਾਂ ਸੋਰੀ ਆਮ ਕਟਿੰਗ ਯੂ ਆਫ ਜਿੱਦਾਂ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਨਾ ਕਿ ਤੁਸੀਂ ਪੁੱਛੋ ਮੇਰੇ ਤੋਂ ਪਹਿਲਾਂ ਵੀ ਪੁੱਛਿਆ ਕਿ ਕਿੱਦਾਂ ਸੀਗਾ ਵੈਨ ਜਦੋਂ ਮੈਂ ਛੋਟੀ ਸੀ ਨਾ ਛੋਟੀ ਇਨ ਦਾ ਸੈਂਸ ਲਾਈਕ ਮੇਰੇ ਬੱਚੇ ਹੋਣ ਤੋਂ ਪਹਿਲਾਂ ਲੈਟਸ ਸੀ ਮੇਰੇ ਬੱਚੇ ਹੋਣ ਤੋਂ ਪਹਿਲਾਂ ਨਾ ਮੈਨੂੰ ਲੱਗਦਾ ਹੁੰਦਾ ਸੀ ਯਾਰ ਮਾਈ ਮਮ ਇਜ਼ ਸੋ ਸਟਬਨ ਵਾਈ ਸ਼ੀ ਇਜ਼ ਨੋਟ ਲਿਸਨਿੰਗ ਮੈਨੂੰ ਪਤਾ ਕਿ ਗੱਲ ਆਹ ਸਹੀ ਆ ਔਰ ਫਿਰ ਕੀ ਹੁੰਦਾ ਕਿ ਇੱਕ ਹੋਰ ਹੋ ਜਾਂਦਾ ਆ ਕਿ ਬਾਹਰੋਂ ਆ ਕੇ ਜਦੋਂ ਕੋਈ ਜਣਾ ਕਹਿ ਦਿੰਦਾ ਨਾ ਕਿ ਹਾਂ ਤੁਹਾਡੇ ਤਾਂ ਨਿਆਣੇ ਬਹੁਤ ਸਮਝਦਾਰ ਨੇ ਯੇ ਆ ਵੋ ਆ ਉਹ ਵੀ ਇੱਕ ਮਾਂ ਬਾਪ ਨੂੰ ਕਿਤੇ ਪਿੱਛੇ ਇੱਕ ਨੂੰ ਸੁੱਟ ਦਿੰਦਾ ਹੁੰਦਾ ਆ ਉਹ ਜਦੋਂ ਤੱਕ ਸੀਗਾ ਨਾ ਤਾਂ ਇੱਕ ਦਿਮਾਗ ਤੁਹਾਡੇ ਫਿਰ ਨਿਆਣੇ ਦੇ ਦਿਮਾਗ 'ਚ ਬੈਠਣ ਲੱਗ ਜਾਂਦਾ ਕਿ ਆਈ ਐਮ ਦਾ ਇੰਟੈਲੀਜੈਂਟ ਵਨ ਐਂਡ ਪੇਰੈਂਟਸ ਆਰ ਨੋਟ ਸੋ ਇੰਟੈਲੀਜੈਂਟ ਵਨ ਅੱਛਾ ਉਹ ਚੀਜ਼ ਨੂੰ ਚੇਂਜ ਕਿੱਦਾਂ ਕੀਤਾ ਨਾ ਪਹਿਲਾਂ ਬਹੁਤ ਨਿੱਕੀ ਨਿੱਕੀ ਗੱਲ 'ਤੇ ਮੇਰੀ ਔਰ ਮੰਮ ਦੀ ਗੋਡ ਬਲੈਸ ਜਿੱਥੇ ਵੀ ਹੈਗੇ ਨੇ ਉਹਨਾਂ ਨੂੰ ਬਹੁਤ ਸੋਹਣੀ ਥਾਂ ਰੱਖੇ ਪਰਮਾਤਮਾ ਸਾਡੀ ਨਾ ਨਿੱਕੀ ਨਿੱਕੀ ਗੱਲ ਤੋਂ ਨਾ ਕਲੈਸ਼ ਹੋ ਜਾਂਦਾ ਸੀਗਾ ਦੈਨ ਮੰਮੀ ਨੇ ਕਦੇ ਫੋਨ ਕੱਟ ਦੇਣਾ ਮੇਰੀ ਤਾਂ ਜ਼ਰੂਰਤ ਨਹੀਂ ਸੀ ਹੁੰਦੀ ਮੰਮੀ ਦਾ ਫੋਨ ਕੱਟਿਆ ਜਾਂਦਾ ਹੁੰਦਾ ਸੀਗਾ ਕਿ ਫੋਨ ਮੈਨੂੰ ਪਤਾ ਸੀ ਜੇ ਮੈਂ ਫੋਨ ਕੱਟਦਾ ਦੁਬਾਰਾ ਮੰਮੀ ਨੇ ਚੱਕਣਾ ਨਹੀਂ ਆ ਮੰਮੀ ਨੂੰ ਫੋਨ ਥਾੜ ਥੱਲੇ ਚੱਲ ਆਪਣੀ ਗੱਲ ਸੁਣਦੀ ਨਹੀਂ ਉੱਧਰ ਫਿਰ ਉਹ ਤੋਂ ਬਾਅਦ ਵੈਨ ਆਈ ਹੈਡ ਮਾਈ ਓਨ ਕਿਡਸ ਫਿਰ ਮੈਂ ਆਪਣੇ ਆਪ ਨਾਲ ਇੱਕ ਵਾਅਦਾ ਕੀਤਾ ਕਿ ਨਾਓ ਆਈ ਡੋਂਟ ਹੈਵ ਮੇਰੇ ਦੋ ਬੱਚੇ ਨਹੀਂ ਮੇਰੇ ਤਿੰਨ ਨੇ ਅੱਛਾ ਉਦੋਂ ਬਾਅਦ ਨਾ ਮੈਂਟਲੀ ਤੁਸੀਂ ਚੇਂਜ ਹੋਣੇ ਸ਼ੁਰੂ ਹੋ ਜਾਂਦੇ ਹੋ ਉਦੋਂ ਬਾਅਦ ਮੇਰੀ ਮੰਮ ਕੁਛ ਵੀ ਕਹਿੰਦੇ ਸੀ ਨਾ ਪਹਿਲਾਂ ਹੁੰਦਾ ਸੀਗਾ ਕਿ ਆਹ ਸੂਟ ਕਿਉਂ ਪਾਇਆ ਯੇ ਕਿਉਂ ਪਾਇਆ ਮੀਨੋ ਲੱਲਾ ਬੱਬਾ ਉਦੋਂ ਬਾਅਦ ਜਦੋਂ ਤੁਸੀਂ ਇਸ ਉਹ ਕਰ ਲੈਂਦੇ ਹੋ ਨਾ ਅਕਸੈਪਟ ਕਰ ਲੈਂਦੇ ਹੋ ਕਿ ਇਹਨਾਂ ਨੇ ਇੱਦਾਂ ਇਹਨਾਂ ਨੂੰ ਇੱਦਾਂ ਹੀ ਮੰਨਣਾ ਤੁਸੀਂ ਇਹ ਨਹੀਂ ਹੈ ਕਿ ਇਹਨਾਂ ਨੇ ਇੱਦਾਂ ਹੀ ਰਹਿਣਾ ਆ ਨਹੀਂ ਉਹਦੇ 'ਚ ਫਿਰ ਤੂੰ ਤੁਹਾਡੀ ਖਿੱਚ ਆ ਜਾਂਦੀ ਹੈ ਤੁਸੀਂ ਇਹਨਾਂ ਤੁਸੀਂ ਇਹਨਾਂ ਨੂੰ ਇੱਦਾਂ ਹੀ ਮੰਨਣਾ ਆ ਫਿਰ ਤੁਹਾਨੂੰ ਉਹੀ ਸਭ ਚੀਜ਼ਾਂ ਚੰਗੀਆਂ ਵੀ ਲੱਗਣ ਲੱਗ ਜਾਂਦੀਆਂ ਨੇ ਫਿਰ ਤੁਹਾਨੂੰ ਚਾਹੇ ਮੰਮ ਨੇ ਯੂਨੋ ਕਮੀਜ਼ ਅਲੱਗ ਕਲਰ ਦਾ ਪਾਇਆ ਦੁਪੱਟਾ ਅਲੱਗ ਕਲਰ ਦਾ ਪਾਇਆ ਹੋਇਆ ਸੂਟ ਕੋਈ ਮੈਚਿੰਗ ਜੁੱਤੀ ਮੈਚਿੰਗ ਪਾਈ ਆ ਨਹੀਂ ਪਾਈ ਆ ਸ਼ੋਲ ਕਿਹੜੇ ਰੰਗ ਦਾ ਲਿੱਤਾ ਤੁਹਾਨੂੰ ਉਹ ਫਿਰ ਮਾਇਨੇ ਨਹੀਂ ਆਉਂਦਾ ਫਿਰ ਤੁਹਾਨੂੰ ਉਹਨਾਂ ਦੀ ਖੁਸ਼ੀ ਤੁਸੀਂ ਇੰਜੋਏ ਕਰਦੇ ਹੋ
0: ਉਲਟਾ ਨਾ ਕਈ ਵਾਰੀ ਮੈਨੂੰ ਨਹੀਂ ਵੇਖਦਾ ਮਤਲਬ ਆਪਾਂ ਆਪਣੇ ਆਪ ਨੂੰ ਸਿਆਣਾ ਤਾਂ ਜ਼ਰੂਰ ਸਮਝਦੇ ਹਾਂ ਪਰ ਇੱਕ ਜ਼ਰੂਰੀ ਤਾਂ ਨਹੀਂ ਵੀ ਤੁਸੀਂ ਸਿਆਣੇ ਹੋ ਉਹ ਤਾਂ ਤੁਸੀਂ ਸਮਝਦੇ ਹੋ ਮੈਂ ਕਈ ਵੇਖਣਾ ਵਾਂ ਕਈਆਂ ਨੇ ਬਜ਼ੁਰਗਾਂ ਨੂੰ ਮਾਡਰਨ ਕੱਪੜੇ ਪਵਾ ਕੇ ਉਹਨਾਂ ਦਾ ਜਲੂਸ ਕੱਢਿਆ ਹੁੰਦਾ ਮਾਰਕੀਟ ਲਈ ਫਿਰਦੇ ਆ ਉਹ ਹੁਣ ਉੱਪਰੇ ਬੰਦੇ ਨੂੰ ਵੇਖਣ ਨੂੰ ਲੱਗਦਾ ਯਾਰ ਆਹ ਮਤਲਬ ਉਹ ਨਹੀਂ ਉਹ ਵਿਚਾਰੇ ਕੈਰੀ ਨਹੀਂ ਕਰ ਪਾ ਰਹੇ ਪਰ ਤੁਹਾਨੂੰ ਤੁਸੀਂ ਆਪਣੀ ਉਹਨੂੰ ਉਹਦੇ ਲਈ ਹੈਨਾ ਕਿਉਂਕਿ ਤੁਹਾਡਾ ਨਜ਼ਰੀਆ ਵਾ ਵੀ ਉਹ ਸ਼ਾਇਦ ਜੀਨ ਜੂਨ ਪਾਉਣਗੀਆਂ ਬਜ਼ੁਰਗਾਂ ਤੇ ਪਤਾ ਨਹੀਂ ਕਿੱਡੀਆਂ ਵਧੀਆ ਲੱਗਣਗੀਆਂ ਹਾਂ ਬਜ਼ੁਰਗ ਪਾਉਂਦੇ ਨੇ ਪਰ ਜਿਹਨਾਂ ਨੂੰ ਕੈਰੀ ਕਰਨੀ ਆਉਂਦੀ ਹੁੰਦੀ ਕਹਿਣ ਦਾ ਮਤਲਬ ਕਿ ਤੁਸੀਂ ਆਪਣੇ ਨਜ਼ਰੀਏ ਦੇ ਨਾਲ ਉਹ ਚੀਜ਼ ਠੀਕ ਤੇ ਕਰਾ ਲਈ ਪਰ ਅਗਲੇ ਨੂੰ ਨਹੀਂ ਉਹ ਜੱਚ ਰਹੀ ਨਹੀਂ ਲੋਕਾਂ ਦੀਆਂ ਨਜ਼ਰਾਂ ਚੋਂ ਨਹੀਂ ਜੱਚ ਰਹੀ ਤੁਸੀਂ ਉਲਟਾ ਜਲੂਸ ਕਢਾ ਰਹੇ ਹੋ ਤੇ ਆਪਾਂ ਕਾਲਰ ਵੀ ਨਾਲ ਲਈ ਜਾਈਏ ਤੇ ਫਿਰ ਆਪਾਂ ਤੁਰੇ ਰਵਾਂਗੇ ਹੌਲੇ ਭਾਰ ਤੇ ਮੈਂ ਮਾਫੀ ਚਾਹੁੰਦਾ ਜੀ ਤੁਹਾਨੂੰ ਹੋਲਡ ਤੁਹਾਨੂੰ ਲੰਮਾ ਰੱਖਣਾ ਪੈਣਾ ਜੀ ਤੇ ਇਸ ਕਰਕੇ ਥੋੜਾ ਪੇਸ਼ੈਂਸ ਰੱਖਿਓ ਤੇ ਥੈਂਕ ਯੂ ਕਹਿੰਦੇ ਨੇ ਕਿ ਭੈਣ ਭਰਾ ਵਾਲਾ ਗਾਣਾ ਬੜਾ ਵਧੀਆ ਲੱਗਾ ਥੈਂਕ ਯੂ ਸਿਮਰਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਤੇ ਨਿੱਕੇ ਜਿੰਨੇ ਨਿੱਕੇ ਜਿੰਨ ਨੂੰ ਚੀਮਾ ਮਤਕਲੀ ਹੁਲ ਹੁਲ ਕਹਿੰਦੇ ਬੇਬੇ ਬਾਪੂ ਵਾਲਾ ਵਿਸ਼ਾ ਤੇ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਨੋਨੀਆ ਜੀ ਮੋਹਨ ਜੀ ਇੰਡੀਆ ਤੋਂ ਮੈਸੇਜ ਕਰ ਰਹੇ ਨੇ ਤੇ ਗੁਰਜੀਤ ਜੀ ਕਹਿੰਦੇ ਕਿ ਨਾਈਸ ਸੌਂਗ ਆਈ ਵੁੱਡ ਸੇ ਥੈਂਕ ਯੂ ਅਬਾਊਟ ਗੁਰਬਾਣੀ ਸੈਕਸ਼ਨ ਐਪਲੀਕੇਸ਼ਨ ਦੇ ਬਾਰੇ ਗੱਲ ਕਰ ਰਹੇ ਨੇ ਅਤੇ ਕਿਤਾਬ ਕਹਾਣੀ ਚੈਨਲ ਸੋ ਕਿਤਾਬ ਕਹਾਣੀ ਚੈਨਲ ਬੱਲੇ ਬੱਲੇ ਗੁਰਬਾਣੀ ਚੈਨਲ ਟੋਪ ਅਤੇ ਥੈਂਕ ਯੂ ਅਤੇ ਥੈਂਕ ਯੂ ਤੁਹਾਡਾ ਬਾਕੀਆਂ ਨੂੰ ਫਿਰ ਇੱਕ ਵਾਰੀ ਦੱਸ ਦਈਏ ਕਿ ਆਪਾਂ ਰੇਡੀਓ ਹਾਂਜੀ ਦੀ ਐਪਲੀਕੇਸ਼ਨ ਦੇ ਉੱਤੇ ਹੁਣ ਕਹਾਣੀਆਂ ਜਿਹੜੀਆਂ ਨੇ ਉਹ ਇੱਕ ਵੱਖਰੇ ਚੈਨਲ ਦੇ ਰੂਪ ਦੇ ਵਿੱਚ 24 ਘੰਟੇ ਕਰ ਦਿੱਤੀਆਂ ਨੇ ਸੋ ਤੁਸੀਂ ਜਦੋਂ ਵੀ ਚਾਹੋ ਉਹਦੇ ਉੱਤੇ ਜਾ ਕੇ ਅਤੇ ਤੁਸੀਂ ਕਹਾਣੀਆਂ ਸੁਣ ਸਕਦੇ ਹੋ ਤਾਂ ਆਪਣੀ ਫੀਡਬੈਕ ਵੀ ਸਾਡੇ ਤੱਕ ਜ਼ਰੂਰ ਪਹੁੰਚਾਉਂਦੇ ਰਹੋ ਰਕੇਸ਼ ਕੁਮਾਰ ਜੀ ਕਹਿੰਦੇ ਨੇ ਕਿ ਸਭ ਖੁਸ਼ ਰਹਿਣ ਤੰਦਰੁਸਤ ਰਹਿਣ ਚੜ੍ਹਦੀ ਕਲਾ 'ਚ ਰਹਿਣ ਅਤੇ ਹੱਸਦੇ ਖੇਡਦੇ ਰਹਿਣ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ ਧੰਨਵਾਦ ਜੀ ਤੁਹਾਡਾ ਅਤੇ ਆਓ ਹੁਣ ਅੱਜ ਦੇ ਕਾਲਰ ਆਉਣ ਵੱਲ ਨੂੰ ਆਪਾਂ ਵੱਧਦੇ ਹਾਂ ਕਿ ਮੰਮੀ ਦੇ ਡੈਡੀ ਦੇ ਸਾਡੇ ਬਜ਼ੁਰਗਾਂ ਦੇ ਕਿਹੜੇ ਕਿਹੜੇ ਤੁਹਾਨੂੰ ਪਤਾ ਆ ਵੀ ਉਹਨਾਂ ਦੇ ਆਹ ਸ਼ੌਂਕ ਸੀ ਸਾਡੇ ਨਾਲ ਗੁਰਨੇਕ ਭਾਅ ਜੀ ਨੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਭਾਅ ਜੀ ਤੁਸੀਂ ਆਉਂਦੇ ਰਹੋ
1: ਸਤਿ ਸ਼੍ਰੀ ਅਕਾਲ ਗੁਰਨੇਕ ਭਾਅ ਜੀ ਕੀ ਹਾਲ ਚਾਲ
2: ਸਤਿ ਸ਼੍ਰੀ ਅਕਾਲ ਨੋਨੀਆ ਜੀ ਸਤਿ ਸ਼੍ਰੀ ਅਕਾਲ ਰਣਜੋਤ ਸਿੰਘ
0: ਜੀ ਸਤਿ ਸ਼੍ਰੀ ਅਕਾਲ ਠੀਕ ਠਾਕ
1: ਕੀ ਹਾਲ ਚਾਲ
2: ਸਭ ਤੋਂ ਪਹਿਲਾਂ ਤਾਂ ਬੜੀ ਖੁਸ਼ੀ ਹੋਈ ਨੋਨੀਆ ਦੀ ਜਿਹਦੀ ਆਵਾਜ਼ ਸੁਣੀ ਦੁਬਾਰਾ
1: ਬਾਕੀ
2: ਏਦਾਂ ਆ ਭਾਈ ਬਜ਼ੁਰਗਾਂ ਦੀਆਂ ਜਿਹੜੀਆਂ ਗੱਲਾਂ ਹੈਗੀਆਂ ਨਾ ਸਾਡੇ ਭਾਪਾ ਜੀ ਨੂੰ ਅਖਬਾਰ ਤੇ ਰੇਡੀਓ ਦਾ ਬਹੁਤ ਸ਼ੌਂਕ
0: ਹੁਣ
2: ਅਖਬਾਰ ਦਾ ਉਹਨੇ ਅੱਖਰ ਅੱਖਰ ਪੜ੍ਹਨਾ ਹੁੰਦਾ ਨਾਲ ਰੇਡੀਓ ਫਿਰ ਸੁਣਨਾ, ਜਾਣੀ ਪਹਿਲਾਂ ਅਖਬਾਰ ਦੀਆਂ ਖਬਰਾਂ ਪੜ੍ਹਨੀਆਂ,

0: ਫਿਰ ਰੇਡੀਓ ਦੀਆਂ ਸੁਣ ਕੇ ਕਨਫਰਮ ਕਰਨੀਆਂ ਤੇ ਬਾਪੂ ਜੀ ਨੇ ਸਾਡਿਆਂ ਨੇ ਖੇਡਣਾ ਜਦੋਂ ਇਹ ਨੀ ਫਿਰ ਕੰਮ ਕਾਰ ਕਰਕੇ ਆ ਕੇ ਬਹਿ ਜਾਣਾ ਤਾਂ ਮੋਟਰ ਤੇ ਤੂਤਨਾ ਰੇਡੀਓ ਟੰਗਿਆ ਹੁੰਦਾ ਸੀ ਤੇ ਉਹ ਸੁਣਨਾ ਤੇ ਬਾਪੂ ਜੀ ਨੇ ਕਹਿਣਾ ਕਿਸੇ ਨੇ ਪੁੱਛਣਾ ਨਾ ਵੀ ਕਿੱਥੇ ਆ ਭਾਪਾ ਜੀ ਨੂੰ ਤੇ ਉਹ ਕਿੱਥੇ ਆ ਉਹ ਲਾਵਾਂ ਤੇ ਬੈਠਾ
1: ਲਾਵਾਂ ਤੇ ਸਗੋਂ ਉੱਠ ਕੇ ਘੁੰਮਣਾ ਵੀ ਪੈਣਾ
0: ਪਾਪਾ ਜੀ ਨੇ ਨਾ ਪਾਪਾ ਜੀ ਨੇ ਅਖਬਾਰ ਪੜ੍ਹਨੀ ਅਖਬਾਰ ਜਿਸਲੇ ਮੁੱਕ ਜਾਣੀ ਤੇ ਫੇਰ ਨਾ ਉਹ ਕਰਨਾ ਰੇਡੀਓ ਲਾ ਲੈਣਾ ਕਿਸੇ ਨੇ ਕੁਛ ਬੀਜੀ ਨੇ ਪੁੱਛਣਾ ਜਾਂ ਕਿਸੇ ਨੇ ਪੁੱਛਣਾ ਉਹ ਕੀ ਅੱਜ ਲਿਖਿਆ ਅਖਬਾਰ ਵਾਲਿਆ ਜਿੱਦਾਂ ਪੁੱਛਦੇ ਹੁੰਦੇ ਨਾ ਤਾਂ ਭਾਪਾ ਜੀ ਨੇ ਪੂਣੀ ਜੇ ਵੜ ਕੇ ਕਹਿੰਦਾ ਲੈਬੜ ਪੜ੍ਹ ਲਾ
1: ਇਹ ਵੀ ਜ਼ਿਆਦਾਤਰ ਹੁੰਦਾ ਜਵਾਬ
0: ਲਿਖਿਆ ਕਹਿੰਦਾ ਪੜ੍ਹ ਲਾ ਤੁਸੀਂ ਦਿਹਾੜੀ ਕੱਲੇ ਲਾਈ ਆ ਫਿਰ
2: ਜੇ ਮੈਂ ਹੀ ਪੜ੍ਹਨਾ ਆ
1: ਅੱਛਾ ਇੱਕ ਜਾਂ ਹੋਰ ਹੁੰਦਾ ਅਖਬਾਰ ਨੂੰ ਲੈ ਕੇ ਨਾ ਬਜ਼ੁਰਗਾਂ ਦਾ ਮੰਨ ਲਓ ਅੱਗੇ ਹਰ ਇੱਕ ਘਰ 'ਚ ਤੇ ਅਖਬਾਰ ਆਉਂਦੀ ਨਹੀਂ ਹੁੰਦੀ ਤੇ ਜਿੱਦਾਂ ਮੰਨ ਲਓ ਬਾਹਰ ਬੈਠੇ ਆ ਨਾ ਤੁਸੀਂ ਤੇ ਉਹ ਤੁਸੀਂ ਅਖਬਾਰ ਪੜ੍ਹੀ ਤੇ ਕੋਈ ਜਣਾ ਆਇਆ ਉਹਨੇ ਅਖਬਾਰ ਪੜ੍ਹੀ ਉਹਨੇ ਵੇਖਿਆ ਵੀ ਆਹ ਚੀਜ਼ ਨਾ ਉਹ ਕੋਈ ਇੱਕ ਚੀਜ਼ ਕੋਈ ਕਹਾਣੀ ਜਾਂ ਪਸੰਦ ਆ ਗਈ ਜਾਂ ਕੁਛ ਆਈ ਉਹ ਇੱਕ ਪੇਜ ਲੈ ਕੇ ਜਾਣ ਲੱਗਾ ਤੇ ਉਹਨੂੰ ਪਿੱਛੋਂ ਆਵਾਜ਼ ਮਾਰ ਕੇ ਕਹਿਣਾ ਨਾ ਜਾਂ ਸਾਰੀ ਲੈ ਕੇ ਜਾ ਤੇ ਸਾਰੀ ਵਾਪਸ ਛੱਡ ਕੇ ਜਾ ਇੱਕ ਨਹੀਂ ਲੈ ਕੇ ਜਾਣ ਦਿੰਦੇ ਹੁੰਦੇ
2: ਮੇਰੇ ਦਾਦਾ ਜੀ ਨੂੰ ਵੀ ਬੜੀ ਖੇਚ ਆਉਂਦੀ ਸੀ
0: ਭਈ ਸਾਡੇ ਨਾ
1: ਜਾਂ ਇੱਥੇ ਬਹਿ ਕੇ ਪੜ੍ਹ
0: ਪੜ੍ਹ ਕੇ ਨਾ ਪਾਪਾ ਜੀ ਨੇ ਤਾਂ ਪੂਰੀ ਅਖਬਾਰ ਨੂੰ ਤਹਿ ਲਾ ਕੇ ਰੱਖਣੀ ਤੇ ਉਹ ਉਹ ਡੇਟ ਵਾਈਜ਼ ਰੱਖਣੀ ਆ ਤੇ ਜੇ ਕਿਤੇ ਕਿਸੇ ਨੂੰ ਕੋਈ ਕਿਤੇ ਕਈ ਵਾਰ ਕਿਤੇ ਹੋ ਜਾਂਦੀ ਸੀ ਵੀ ਫਲਾਨੇ ਦੀ ਖਬਰ ਆਈ ਏਦਾਂ ਤਾਂ ਇੰਨੀ ਤਰੀਕ ਨੂੰ ਆਈ ਤਾਂ ਪਾਪਾ ਜੀ ਨੇ ਉੱਥੋਂ ਅਖਬਾਰ ਕੱਢ ਦੇਣੀ ਘੱਟੋ ਘੱਟ ਛੇ ਮਹੀਨੇ ਜਾਂ ਸਾਲ ਅਖਬਾਰ ਨਹੀਂ ਰੱਦੀ ਵਾਲੇ ਨੂੰ ਦੇਣ ਦਿੰਦੇ
2: ਬਚਪਨ ਦੇ ਵਿੱਚ ਕਿ ਅਖਬਾਰਾਂ ਪੜ੍ਹਨ ਤੋਂ ਬਾਅਦ ਛੱਡ ਕੇ ਨਾ ਤਿੰਨ ਚਾਰ ਆਉਂਦੀਆਂ ਸੀਗੀਆਂ ਇੰਗਲਿਸ਼ ਦੀ ਪੰਜਾਬੀ ਦੀ ਤੇ ਪੰਜਾਬੀ ਦੀਆਂ ਦੋ ਅਜੀਤ ਤੇ ਜਗਬਾਣੀ ਐਂਡ ਦੈਨ ਉਰਦੂ ਦੀ ਅਖਬਾਰ ਉਹ ਸਾਰੀਆਂ ਸਾਰੀਆਂ ਦੇ ਸਾਰੀਆਂ ਨੂੰ ਨਾ ਮੈਂ ਲਾਈਨ ਚ ਲਾ ਕੇ ਆਰਕਾਈਵ ਮੇਰੀ ਕਰਨ ਦੀ ਡਿਊਟੀ ਹੁੰਦੀ ਸੀਗੀ ਕਿ ਸਾਰੀਆਂ ਡੇਟ ਦੇ ਹਿਸਾਬ ਨਾਲ ਹੋਣੀਆਂ ਚਾਹੀਦੀਆਂ ਜੇ ਹਫਤੇ ਪਿਛਲੇ ਬੜੀ ਇੰਟਰਸਟਿੰਗ ਹੁੰਦੇ ਸੀਗੇ ਉਹ ਚ ਵੀ ਲਿਖਿਆ ਹੁੰਦਾ ਸੀਗਾ ਨਾ ਫਲਾਣੇ ਮੁੰਡੇ ਲਈ ਇੰਨੇ ਟਾਈਮ ਦੀ ਕੁੜੀ ਚਾਹੀਦੀ ਹੈ ਮੈਂ ਸੋਚਦੀ ਹੁੰਦੀ ਸੀ ਯਾਰ ਪਾਗਲ ਨੇ ਲੋਕ ਇੱਦਾਂ ਕਿੱਦਾਂ ਨਿਆਣੇ ਲੱਭੋ ਇੱਕ ਤੁਹਾਨੂੰ ਕੁੜੀਆਂ ਮੁੰਡੇ ਲੱਭ ਜਾਣਗੇ
1: ਹਾਂ ਵੇਖ ਲੋ ਇਹ ਵੀ ਉਹ ਵੀ ਸਮਾਂ ਛੋਟੀਆਂ ਛੋਟੀਆਂ ਵੇਖ ਲਓ ਬਹੁਤੇ ਘਰਾਂ ਦੀਆਂ ਕਾਮਨ ਹੋਣਗੀਆਂ ਪਰ ਕੁਛ ਇੱਕ ਚੀਜ਼ਾਂ ਤੁਹਾਡੇ ਚੇਤੇ ਦੇ ਵਿੱਚ ਹੁੰਦੀਆਂ ਨਾ ਜਦੋਂ ਸਾਡੇ ਬੀਜੀ ਹੈ ਤੇ ਉਹਨਾਂ ਨੂੰ ਲੀੜੇ ਕੱਪੜੇ ਸੀਣ ਦਾ ਤੇ ਆਪਣਾ ਸਵੈਟਰ ਕੋਟੀਆਂ ਜਰਾਬਾਂ ਹੈ ਨਾ ਬੁਣਨ ਦਾ ਬੜਾ ਸ਼ੌਂਕ ਆ ਉਹਨਾਂ ਕੋਈ ਮਾੜਾ ਜਿਹਾ ਕੋਲ ਸਿਆਲ ਚ ਬੈਠਾ ਕਹਿ ਦੇ ਮੇਰੀਆਂ ਪਿੰਨੀਆਂ ਠਰਦੀਆਂ ਉਹਨੂੰ ਅਗਲੇ ਦਿਨ ਬਣਾਉਣ ਲੱਗ ਪੈਣਾ ਪਿੰਨੀਆਂ ਬਣਾਉਣਾ ਪਿੱਛੇ ਜਿਹਾ ਪਿੰਨੀਆਂ ਬਣਾ ਦਿੱਤੀਆਂ ਮੈਂ ਤੁਸੀਂ ਪਿੰਨੀਆਂ ਮਤਲਬ ਉਹ ਤਾਂ ਆਪਾਂ ਬਣਾ ਲੈਣੇ ਨਹੀਂ ਉਹ ਪਿੰਨੀਆਂ ਦੂਸਰੀਆਂ ਜਿਹੜੀਆਂ ਉਹਨਾਂ ਦੇ ਨਾਲ
2: ਲੈਗਿੰਗਸ
1: ਉਹਨਾਂ ਵਾਲੀਆਂ
2: ਉਹਨਾਂ ਵਾਲੀਆਂ ਕਫ
1: ਹਾਂ ਉਹ
2: ਤੁਹਾਡੇ ਪਾਉਣ ਵਾਲੀਆਂ
1: ਹਾਂ ਹਾਂਜੀ ਤੇ ਉਹ ਬਣਾ ਕੇ ਦੇ ਜਾਣੀਆਂ ਹਨਾ ਸਕਾਪ ਬਣਾ ਕੇ ਦੇ ਦੇਣਾ ਕਿਸੇ ਨੂੰ ਤੇ ਉਹ ਇਹਦਾ ਮਤਲਬ ਇਹ ਵੀ ਆ ਵੀ ਜਿਹੜਾ ਤੁਹਾਨੂੰ ਤੁਸੀਂ ਕੋਈ ਚੀਜ਼ ਸਿੱਖੀ ਆ ਉਹ ਤੁਹਾਡੇ ਵੇਖ ਲਓ ਕਿੱਦਾਂ ਮੁੜ ਕੇ ਕੰਮ ਆਉਂਦੀ ਆ
2: ਕਿਉਂਕਿ ਸਭ ਤੋਂ ਜਿਆਦਾ ਤੁਸੀਂ ਉਦਾਸ ਕਦੋਂ ਹੁੰਦੇ ਹੋ ਜਦੋਂ ਤੁਸੀਂ ਢਲਦੀ ਉਮਰ ਵੱਲ ਹੁੰਦੇ ਹੋ ਕਿਉਂਕਿ ਬਹੁਤਾ ਇੰਟਰੈਕਸ਼ਨ ਹੁੰਦਾ ਨਹੀਂ ਆ ਹਰ ਕੋਈ ਨਾਟ ਐਵਰੀ ਵਨ ਇਜ਼ ਲੱਕੀ ਕਿ ਤੁਸੀਂ ਆਪਣੇ ਪੀਅਰ ਚ ਹੋਵੋ ਨਾ ਸਾਰੇ ਆਪਣੇ ਦੋਸਤਾਂ ਦੇ ਨਾਲ ਉਸ ਟਾਈਮ ਹੁੰਦਾ ਕਿ ਜੇ ਤੁਹਾਡੇ ਕੋਲ ਇਹੋ ਜਿਹੇ ਆਹਾਰ ਹੈਗੇ ਨੇ ਤਾਂ ਤੁਸੀਂ ਆਪਣੇ ਆਪ ਨੂੰ ਖੁਸ਼ ਰੱਖਦੇ ਹੋ।
1: ਬਿਲਕੁਲ। ਤੇ ਮੈਂਡੀ ਜੀ ਨੇ ਸਾਡੇ ਨਾਲ ਸਿਡਨੀ ਤੋਂ, ਸਤਿ ਸ਼੍ਰੀ ਅਕਾਲ ਮੈਂਡੀ ਜੀ, ਤੁਸੀਂ ਆਉਂਦੇ ਹੋ।
2: ਸਤਿ ਸ਼੍ਰੀ ਅਕਾਲ ਮੈਂਡੀ ਜੀ। ਹੈਲੋ,
3: ਸਤਿ ਸ਼੍ਰੀ ਅਕਾਲ ਰਣਜੋਤ ਜੀ, ਨੋਨੀਆ ਜੀ, ਸਾਰੇ ਸੁਣਨ ਵਾਲਿਆਂ ਨੂੰ
1: ਜੀ ਸਤਿ ਸ਼੍ਰੀ ਅਕਾਲ ਜੀ।
3: ਹਾਂਜੀ, ਹੋਰ ਕਿੱਦਾਂ? ਠੀਕ ਠਾਕ?
2: ਬਹੁਤ ਵਧੀਆ ਜੀ, ਤੁਸੀਂ ਸੁਣਾਓ।
3: ਸੱਚੀ ਤੁਹਾਨੂੰ ਬਹੁਤ ਮਿਸ ਕੀਤਾ ਨੋਨੀਆ ਜੀ, ਬਹੁਤ ਜ਼ਿਆਦਾ।
2: ਥੈਂਕ ਯੂ ਐਨਾ।
3: ਸਪੈਸ਼ਲੀ ਮੇਰੀ ਮਮ ਜਿਆਦੇ ਬਹੁਤ ਕਰਦੇ ਹੁੰਦੇ ਆ। ਅੱਜ ਮੈਂ ਉਹਨਾਂ ਨੂੰ ਫੋਨ ਕੀਤਾ ਤੇ ਮੈਂ ਕਿਹਾ ਵੀ ਅੱਜ ਆ ਗਏ ਆ, ਸੁਣ ਲਓ। ਉਹ ਫਿਰ ਨਾ ਕਿਤੇ ਸੁਣਦੇ ਕਿਤੇ ਨਹੀਂ, ਫਿਰ ਟਰਾਈ ਕਰੂ ਕਿ ਕੀ ਜਿੱਦਣ ਆਓ ਸ਼ਾਇਦ ਅੱਜ ਆ ਜਾਣ, ਸ਼ਾਇਦ ਅੱਜ ਆ ਜਾਣ।
2: ਆਈ ਫੀਲ ਸੋ ਲੱਕੀ, ਥੈਂਕ ਯੂ, ਦੈਟਸ ਅ ਬਲੇਸਿੰਗ ਫਾਰ ਮੀ।
3: ਹਾਂ ਨਹੀਂ ਨਹੀਂ ਸੱਚੀ, ਤੇ ਟੌਪਿਕ ਬਹੁਤ ਵਧੀਆ ਆ। ਪੂਰਾ ਮੈਨੂੰ ਜਦੋਂ ਨਾ ਰਣਜੋਤ ਜੀ ਹੱਸਦੇ ਸੀਗੇ, ਕਹਿੰਦੇ ਕੋਈ ਸੋਚਦਾ ਹੋਣਾ ਮਿੱਠੇ ਚੌਲ ਖਾਣ ਪਸੰਦ ਆ ਜਾਂ ਕੁਛ, ਹਨਾ, ਉਸ ਵੇਲੇ ਸੱਚੀ ਅਸੀਂ ਪੁਰਾਣੀਆਂ ਗੱਲਾਂ ਵਿੱਚ ਚਲੇ ਗਏ ਕਿ ਪੁਰਾਣੀਆਂ, ਹਨਾ, ਕਿ ਸੱਚੀ ਉਹ ਮਤਲਬ ਹੁਣ ਸੋਚਿਆ, ਸੋਚ ਕੇ ਫਿਰ ਚੇਤਾ ਆਇਆ, ਹਾਂ ਆਹ ਲਾਈਕ ਕਰਦੇ ਹੁੰਦੇ ਸੀ, ਆਹ ਨਹੀਂ ਲਾਈਕ ਕਰਦੇ ਸੀਗੇ।
2: ਤੁਹਾਡੇ ਮੰਮ ਨੂੰ ਕੀ ਪਸੰਦ ਹੁੰਦਾ ਸੀ ਜਦੋਂ ਉਹ ਛੋਟੇ ਹੁੰਦੇ ਸੀਗੇ, ਤੁਸੀਂ ਪੁੱਛਦੇ ਹੋ ਕਦੇ?
3: ਪੁੱਛਦੇ ਹੁਣ ਤਾਂ ਅਸੀਂ, ਕਿਉਂਕਿ ਉਹ ਛੋਟੀ ਜਿਹੀ ਬੇਟੀ ਆ ਨਾ, ਉਹ ਮੈਂ ਮੇਰੇ ਖਿਆਲ ਇੱਕ ਵਾਰ ਆਪਣੀ ਗੱਲ ਵੀ ਹੋਈ ਸੀਗੀ, ਉਹਨੇ ਮੈਨੂੰ ਦੂਜੀ ਦਿੱਤੀ ਸੀਗੀ ਬਰਥਡੇ ਤੇ, ਕੀ ਆ ਜਿੱਦਾਂ ਮੈਂ ਭੁੱਲ ਗਈ ਉਹਦਾ ਨਾਮ, ਇੱਕ ਤਰ੍ਹਾਂ ਬੁੱਕ ਹੀ ਆ, ਸਾਰਾ ਕੁਛ ਉਹ ਚ ਵੀ ਲਿਖਿਆ ਆ ਕਿ ਤੁਜੋ ਜਦ ਬੋਰਨ ਹੋਈ ਸੀਗੀ,
2: ਕੀ ਹੋਇਆ,
3: ਪੂਰੀ ਮਤਲਬ ਹੁਣ ਤੱਕ ਦੀ ਵੀ ਕੰਟੀਨਿਊ, ਫਿਰ ਉਹੀ ਫਿਲ ਕਰਦੀ ਹੁੰਦੀ ਆ। ਫਿਰ ਜਿਹੜੇ ਮੇਰੇ ਬਚਪਨ ਦੇ, ਉਹ ਮੇਰੀ ਮੰਮੀ ਨੂੰ ਪੁੱਛੂਗੀ ਜਾ ਕੇ, ਹਨਾ, ਇਹ ਸਾਡੇ ਇਹ ਹੋ ਗਿਆ ਆ ਹੁਣ ਕਿ ਬੱਚੇ ਵੀ ਨਾ ਖਿੱਚ ਪਈ ਰਹਿੰਦੀ ਆ ਕਿ ਸਿਡਨੀ ਨੂੰ ਜਾਣਾ ਆ, ਹਨਾ, ਹੁਣ ਉਹ ਸਾਡੇ ਇਹਨਾਂ ਦੇ ਨਾਨਕਾ ਬਣ ਗਿਆ ਸਿਡਨੀ ਹੁਣ, ਤੇ ਉਹ ਉੱਥੇ ਨੂੰ ਜਾਂਦੇ ਆ, ਇਕੱਠੇ ਹੁੰਦੇ ਆ, ਤੇ ਉਹ ਇੱਕ ਬੁੱਕ ਵੀ ਸਾਡੇ ਕੋਲ ਇੱਕ ਜ਼ਰੀਆ ਜਿਹਾ ਹੋ ਗਿਆ ਆ ਕਿ ਉਹ ਫਿਲ ਕਰਨੀ ਆ ਜਦੋਂ ਸਾਰਿਆਂ ਨੇ
2: ਜਾਣਾ।
1: ਸ਼ੌਂਕ ਤੁਹਾਡਾ ਤੁਹਾਡੇ ਮਾਮਾ ਦਾ?
2: ਨਹੀਂ ਨਹੀਂ, ਉਹਨਾਂ ਦੀ ਬੇਟੀ ਲਿਖਦੀ ਆਪਣੀ ਮਾਮ ਬਾਰੇ ਆਪਣੀ ਨਾਨੀ ਤੋਂ ਪੁੱਛ ਕੇ।
1: ਅੱਛਾ ਅੱਛਾ,
3: ਪੁੱਛ ਕੇ ਤੇ ਹੁਣ ਉਹ ਦੱਸਿਆ ਨਾ, ਆਪਾਂ ਸਾਰਿਆਂ ਨੇ ਇੱਕ ਬਣਾ ਲਿਆ ਆ ਕਿ ਤੁਹਾਨੂੰ ਮੈਂ ਅੱਗੇ ਵੀ ਗੱਲ ਕੀਤੀ ਸੀਗੀ, ਹੁਣ ਇਹ ਅਸਲੀ ਕਮਾਈ ਆ ਜਿਹੜਾ ਟਾਈਮ ਆਪਾਂ ਇਕੱਠਿਆਂ ਨੇ, ਹਨਾ, ਸਪੈਂਡ ਕਰ ਲੈਣਾ ਆ। ਵਾਗਾ ਵਾਗਾ ਮੂਵ ਹੋ ਗਏ ਆ, ਪਰ ਮੇਰੇ ਖਿਆਲ ਨੀ ਸਾਨੂੰ ਦੋ ਹਫ਼ਤੇ ਵੀ ਪੈਂਦੇ, ਕੋਈ ਫੰਕਸ਼ਨ ਆਉਂਦਾ ਆ ਤੇ ਬੱਚਿਆਂ ਨੂੰ ਵੀ ਆ ਜਾਂਦਾ ਆ, ਤੇ ਸਾਰੇ ਦੌੜਦੇ ਉੱਥੇ ਇਕੱਠੇ ਹੋ ਗਏ।
2: ਔਰ
3: ਜਦੋਂ ਇੱਕ ਉਹ ਜੋਬ ਸੀ ਨਾ ਮੇਰੀ, ਪਹਿਲਾਂ ਕਰਦੀ ਸੀਗੀ ਪੇਸ਼ੈਂਟ ਟਰਾਂਸਪੋਰਟ ਆਫਿਸਰ, ਉਹ ਪਹਿਲਾਂ ਤਾਂ ਮੰਮੀ ਨੇ ਬਣਦੀ ਨੀ ਸੀ ਹੁੰਦੀ, ਝੱਟ ਅਸੀਂ ਲੜ ਪਾਣਾ, ਐਵੇਂ ਛੋਟੀ ਜਿਹੀ ਗੱਲ, ਪਰ ਕਿਸੇ ਲਈ, ਕਿਸੇ ਦੀ ਗੱਲ ਪਿੱਛੇ ਲੜ ਪੈਣਾ, ਆਪਸ ਚ ਕੁਛ ਨੀ ਲੈਣਾ ਦੇਣਾ, ਰੌਲਾ ਕੋਈ ਹੁੰਦਾ ਸੀਗਾ। ਤੇ ਉਹ ਪੇਸ਼ੈਂਟ ਟਰਾਂਸਪੋਰਟ ਵਾਲੀ ਜਦੋਂ ਨਾ ਦੇਖਿਆ, ਫੇਰ ਜਾ ਕੇ ਮੈਨੂੰ ਅਕਲ ਆਈ ਕਿ ਨਾ, ਹਨਾ, ਉਹ ਚ ਉਹਨਾਂ ਨੂੰ ਤਾਂ ਬਲੱਡ ਪ੍ਰੈਸ਼ਰ ਦਾ ਸੀ ਪ੍ਰੋਬਲਮ, ਹਨਾ, ਕਿ ਉਹ ਜਦੋਂ ਗਰਮ ਹੋ ਜਾਂਦੇ ਸੀਗੇ, ਸੋ ਆਈ ਨੀਡ ਟੂ ਕਾਮ ਡਾਊਨ। ਫੇਰ ਉੱਥੋਂ ਫਰਕ ਪਿਆ ਤੇ ਟੱਚ ਵੁੱਡ ਵਾਹਿਗੁਰੂ ਏਦਾਂ ਹੀ ਮੇਰ ਰੱਖੇ। ਉਸ ਤੋਂ ਬਾਅਦ ਹੁਣ ਬੜਾ ਖਿਆਲ ਰੱਖੀਦਾ ਆ ਕਿ ਨਹੀਂ, ਇੱਕ ਨੂੰ ਗੁੱਸਾ ਆਉਂਦਾ, ਪਰ ਉਹ ਨੌਬਤ ਵੀ ਨੀ ਆਈ, ਪਰ ਬੱਚਿਆਂ ਦੀ ਇਨਪੁਟ ਬਹੁਤ ਹੋ ਗਈ ਆ ਹੁਣ,
2: ਉਹਨਾਂ ਦੇ ਉਹਦੇ ਨਾਲ ਸਾਨੂੰ ਪਤਾ ਨੀ ਲੱਗਦਾ ਨਾ ਕਿ ਅਸੀਂ ਕਿੰਨੇ ਕਾਮ ਡਾਊਨ ਹੋ ਜਾਂਦੇ ਹਾਂ ਉਹਨਾਂ ਨੂੰ ਕਾਮ ਡਾਊਨ ਕਰਦੇ ਕਰਦੇ।
1: ਤੁਹਾਡੇ ਮਮ ਡੈਡ ਦੇ, ਤੁਹਾਡੇ ਉਹਨਾਂ ਦੇ ਕੀ ਸ਼ੌਂਕ ਹੈ?
3: ਮਮ ਨੂੰ ਤਾਂ ਬਣ ਠਣ ਕੇ ਰਹਿਣਾ,
1: ਮਤਲਬ ਸਪੈਸਿਫਿਕਲੀ ਕਿਹੜੀ ਕੋਈ ਚੀਜ਼, ਕੋਈ ਸੁਰਮਾ ਪਾਉਣ ਦਾ, ਬਿੰਦੀ ਲਾਉਣ ਦਾ, ਵਾਲ ਲਾਉਣ ਦਾ, ਜਲੇਬੀ ਜੂੜਾ ਕਰਨ ਦਾ?
3: ਸੁਰਮਾ ਵੀ ਹਜੇ ਤੱਕ ਲਾਉਂਦੇ ਆ, ਤੇ ਜਿਹੜੇ ਬਾਲ ਕਲਰ ਕਰਦੇ ਆ, ਸ਼ੀ ਇਜ਼ 84। ਅਸੀਂ ਦੋਨੋਂ ਕਿਤੇ ਨਹੀਂ, ਅਸੀਂ ਦੋਨੋਂ ਭੈਣਾਂ ਆ, ਅਸੀਂ ਦੋਏ ਤੇ ਛੋਟੀ ਉਮਰ ਤੋਂ, ਅਸੀਂ ਦੋਨੋਂ ਕਿਤੇ ਸਾਡੇ ਚਿੱਟੇ ਵਾਲ ਨਜ਼ਰ ਆ ਜਾਣਗੇ, ਲੇਜ਼ੀ ਬਣ ਜਾਂਦੀਆਂ ਆ, ਜਾਂ ਕਹਿੰਦੀਆਂ ਛੱਡ ਪਰੇ ਹੁਣ ਕੀ ਕਰਨੇ ਆ, ਪਾਰਟੀ ਆਪ ਕੀ ਕਰ ਲਾਂਗੇ, ਪਰ ਨਹੀਂ ਮੰਮਦੇ ਨੀ।
1: ਅੱਛਾ, ਤੇ ਫਿਰ ਕਦੀ ਕੋਈ ਕਹਿੰਦਾ ਨਹੀਂ ਆ ਵੀ ਤੁਹਾਡੇ ਭੈਣ ਨੇ ਕਿ ਤੁਹਾਡੇ ਮਾਂ ਨੇ ਕਦੀ ਕੀਤਾ ਨੀ ਕੰਪਲੀਮੈਂਟ?
3: ਮਤਲਬ ਇੱਦਾਂ ਇੱਕ ਤਾਂ ਨਾ ਰੋਕਦੇ ਟੋਕਦੇ ਹੁੰਦੇ ਆ ਵੀ ਛੱਡੋ, ਜਿੱਦਾਂ ਹੁਣ ਸਾਡੇ ਕੋ ਭਾਬੀ ਆ, ਉਹਦੀਆਂ ਨੋਹਾਂ ਹੀ ਕਹਿੰਦੀਆਂ ਹੁੰਦੀਆਂ, ਨਹੀਂ ਤੁਸੀਂ ਨਾ ਆਹ ਗ੍ਰੇ ਹੇਅਰ ਚ ਬਹੁਤ ਸਾਜਦੇ ਆ, ਇੱਕ ਮਤਲਬ ਹਨਾ ਉਹ ਬਹੁਤ ਸਪੈਸ਼ਲ ਲੁੱਕ ਆ, ਛੱਡੋ ਪਰੇ। ਉਹ ਐਸੀ ਵੀ ਨੀ ਕਿਹਾ ਕਦੇ ਕੁਛ, ਤੇ ਉਹ ਇੱਕ ਲੁੱਕ ਆਫਟਰ ਬਹੁਤ ਕਰਦੇ ਆ, ਕੌਲਾ ਕਸੈਲਾ ਬੜਾ ਖਾਣਾ, ਫੂਡ ਬੜੇ ਤਰੀਕੇ ਨਾਲ ਖਾਣਾ, ਹਨਾ, ਸੋ ਫਰੂਟ ਵੀ ਖਾਣਾ, ਸੋ ਗਰਮ ਚੀਜ਼ਾਂ, ਸੁੰਡ ਬਣਾ ਲਈ, ਹੁਣ ਕਾੜਾ ਪੀ ਲਿਆ, ਸੋ ਇੱਕ ਨਾ ਔਰ ਫਿਟ ਬੜਾ ਰੱਖੇ, ਗਾਰਡਨਿੰਗ ਦਾ ਸ਼ੌਂਕ ਆ,
1: ਖਿਆਲ ਰੱਖਦੇ ਆਪਣੇ।
3: ਹਾਂ, ਤੇ ਉਹ ਮਤਲਬ ਹਾਲੇ ਵੀ ਨਾ ਟੱਚ ਵੁੱਡ, ਗੋਡ ਬਲੈਸ ਹਰ, ਉਹ ਮਤਲਬ ਉਹਨੂੰ ਦੇਖ ਕੇ ਸਾਨੂੰ ਹੌਸਲਾ ਆਉਂਦਾ ਆ। ਇੱਕ ਮੇਰੇ ਖਿਆਲ ਜਿਸ ਘਰ ਚ ਵਿਆਹੇ ਗਏ ਸੀਗੇ ਮੇਰੀ ਦਾਦੀ ਜੀ, ਭੂਆ ਜੀ, ਭੂਆ ਵੀ ਮੇਰੇ 100 ਤੋਂ ਉੱਪਰ ਹੋ ਕੇ ਡੈਥ ਹੋਈ, ਮਤਲਬ ਉਹ ਵੀ ਏਦਾਂ ਹੀ ਬਣ ਠਾਣ ਕੇ ਪਰਮਾਨੈਂਟ ਆਈਬ੍ਰੋ ਕਰਾਇਓ ਸੀਗੇ, ਹਨਾ, ਉਹ ਇੱਕ ਚੀਜ਼ ਸਾਰੀ ਫੈਮਿਲੀ ਚ ਹੀ ਆ,
1: ਲੇਜ਼ਰ ਹੈ ਲੇਜ਼ਰ ਵੀ ਨੀ ਹੋਣੇ ਉਦੋਂ ਕੁਛ ਗਰਮ ਗਰਮ ਕਰਕੇ ਲਾ ਲਿਆ ਹੋਣਾ
3: ਜਿਹੜੀ
2: ਗੇਮ ਆ ਨਾ ਤੁਸੀਂ ਮੈਨੂੰ ਯਾਦ ਦਵਾਈ ਮੇਰੇ ਭਾਬੀ ਜੀ ਆਏ ਹੋਏ ਸੀਗੇ ਉਹਨਾਂ ਨੇ ਯਾਦ
1: ਦਵਾਈ
2: ਕਹਿੰਦੇ ਜਦੋਂ ਮੇਰਾ ਵਿਆਹ ਨਵਾਂ ਨਵਾਂ ਹੋ ਕੇ ਆਇਆ ਨਾ ਕਹਿੰਦੇ ਸਭ ਤੋਂ ਕਹਿੰਦੇ ਮੇਰੇ ਘਰ ਚ ਨਵੀਂ ਨਵੀਂ ਜਿਹਨੂੰ ਸਾਲ ਸਾਰਾ ਦਾ ਕੰਮ ਕਰਾਉਂਦੇ ਨੀ ਨਾ ਨਵੀਂ ਬਹੂ ਤੋਂ ਕਹਿੰਦੇ ਅਸੀਂ ਕੀ ਕਰਦੇ ਹੁੰਦੇ ਸੀ ਮੈਂ ਤੇ ਮੇਰੇ ਦਾਦਾ ਜੀ ਜਾਣੀ ਕਿ ਉਹਨਾਂ ਦੇ ਵੀ ਦਾਦਾ ਜੀ ਕਹਿੰਦੇ ਅਸੀਂ ਬਾਈ ਜੀ ਔਰ ਅਸੀਂ ਨਾ ਦੋਨਾਂ ਨੇ ਚਾਹ ਦਾ ਕੱਪ ਲੈਣਾ ਗਾਰਡਨ ਚ ਬਹਿਣਾ ਅਸੀਂ ਦੋਨਾਂ ਨੇ ਬਹਿ ਕੇ ਸ਼ਤਰੰਜ ਖੇਡਣੀ ਸੁਣੋ ਪੋਤ ਨੂੰ ਨਾਲ ਸ਼ਤਰੰਜ ਖੇਡ ਰਹੇ ਨੇ ਕੋਈ ਮਸਲਾ ਨੀ ਹੈ ਜਿਹੜੀ ਨੂੰਹ ਆ ਉਹ ਘੁੰਡ ਕੱਢ ਰਹੀ ਆ
1: ਉਹ ਫਿਰ ਉਹਨਾਂ ਨੂੰ ਉਦੋਂ ਦੀ ਉਹ ਆ ਨਾ
2: ਨਹੀਂ ਉਹਨਾਂ ਨੂੰ ਕਿਹਾ ਭਾਬੀ ਜੀ ਨੇ ਕਿਹਾ ਨਾ ਕਿ ਬਾਈ ਜੀ ਮੰਮੀ ਨੂੰ ਮਨਾ ਕਰ ਦੋ ਕਿ ਇਹਨੂੰ ਚਕਾ ਦੋ ਘੁੰਡ ਨਾ ਕਹਿੰਦੇ ਲੈ ਭਾਈ ਹੱਦ ਕਰ ਦੀਆਂ ਅਸੀਂ ਕਦੇ ਇਹਨੂੰ ਕਿਹਾ ਵੀ ਤੂੰ ਘੁੰਡ ਕੱਢ
1: ਆਹੋ ਨਹੀਂ ਠੀਕ ਆ ਉਹਨੇ ਕਿਹੜਾ ਕਿਹਾ ਕਰੀ
2: ਕਦੇ ਕਿਹਾ ਹੀ ਨਹੀਂ ਆ
1: ਇੰਨੇ ਚਿਰ ਚ ਤੇ ਬੰਦੇ ਦਾ ਉਦਾਂ ਨੀ ਕੰਫੀਡੈਂਸ ਹੁੰਦਾ ਹੁਣ ਮੈਂ ਇਹਨੂੰ ਮੂੰਹ ਆਪਣਾ ਵਗਾਵਾਂ ਜਿਹੜਾ ਇੰਨੇ ਚਿਰ ਪਰੰਪਰਾ ਬਣਿਆ ਰਿਹਾ ਰੂਬੀ ਤੁਸੀਂ ਆਉਂਦੇ ਰਹੋ
2: ਸਤਿ ਸ਼੍ਰੀ ਅਕਾਲ ਰੂਬੀ ਜੀ
4: ਅੰਮ੍ਰਿਤ ਵੱਲ ਭੇਜਦਾ
2: ਲਿਖਿਆ ਸਹੀ ਹੋਊਗਾ ਦੇਖਣ ਤੋਂ ਖਰਾਬੀ ਹੋ ਸਕਦੀ ਹੈ
1: ਚਲੋ ਕੋਈ ਨੀ ਲਿਖ ਕੇ ਭੇਜਿਆ ਕੀ ਫਿਰ ਤਾਂ ਕੋਈ ਪਤਾ
2: ਮੋਟੂ ਪਤਲੂ ਦੇ ਕਾਰਟੂਨ ਜਿਹੇ ਆਉਂਦੇ ਲੈ ਰੂਬੀ ਚੱਕ ਗੋਲ ਗੱਪਿਆਂ ਦਾ ਟਰੱਕ ਚਲੋ ਹੋਰ ਸੁਣਾਓ ਤੁਸੀਂ ਕਿਹੜੀ ਗੱਲ ਸ਼ੇਅਰ ਕਰੋਗੇ ਆਪਣੇ ਪੇਰੈਂਟਸ ਦੀਆਂ ਜਿਹੜੀਆਂ ਯਾਦਾਂ ਤੁਹਾਨੂੰ ਤੁਸੀਂ ਗੱਲਾਂ ਬਾਤਾਂ
1: ਸ਼ੌਕ
2: ਉਹਨਾਂ ਦੇ ਕਿਹੜੇ ਯਾਦ ਨੇ
1: ਇਹਨਾਂ ਦੇ ਤਾਂ ਮੰਮੀ ਡੈਡੀ ਬਹੁਤ ਸ਼ੌਕੀਨ ਨੇ
4: ਕਾਫੀ
1: ਯਾਰ ਮਿਲ ਚੁੱਕਾ ਮੈਂ
4: ਦੋਨਾਂ ਨੂੰ ਗਾਰਡਨਿੰਗ ਦਾ ਬਹੁਤ ਸ਼ੌਕ ਆ ਬਹੁਤ ਜ਼ਿਆਦਾ ਸ਼ੌਕ ਆ ਗਾਰਡਨਿੰਗ ਦਾ ਦੋਨਾਂ ਨੂੰ ਤੇ ਜਦੋਂ ਇੱਥੇ ਵੀ ਆਏ ਹੁੰਦੇ ਨੇ ਮੇਰਾ ਵੈਜੀ ਗਾਰਡਨ ਇੰਨਾ ਹਰਾ ਭਰਿਆ ਹੁੰਦਾ ਉਦੋਂ ਮਤਲਬ ਮਾਈ ਵੈਜੀ ਗਾਰਡਨ ਇਜ਼ ਐਟ ਇਟਸ ਬੈਸਟ ਜਦੋਂ ਮੰਮੀ ਡੈਡੀ ਹੁੰਦੇ ਨੇ ਇੱਥੇ ਉਹਨਾਂ ਨੂੰ ਉੱਥੇ ਵੀ ਇਹਨਾਂ ਨੇ ਨਾ ਪਿੱਛੇ ਜਦੋਂ ਅਸੀਂ ਜਿਹੜੇ ਘਰ ਚ ਹੁਣ ਅਸੀਂ ਰਹਿੰਦੇ ਹਾਂ ਬਹੁਤ ਪਹਿਲਾਂ ਜਿੱਥੇ ਰਹਿੰਦੇ ਸੀ ਉੱਥੇ ਪ੍ਰੋਪਰ ਪੂਰਾ ਇੱਕ ਪਲਾਟ ਲਿਆ ਹੋਇਆ ਸੀ ਡੈਡੀ ਨੇ ਸਿਰਫ ਆਪਣੀ ਗਾਰਡਨਿੰਗ ਲਈ ਨਾ ਜਦੋਂ ਅਸੀਂ ਸ਼ਿਫਟ ਕੀਤਾ ਚੇਂਜ ਕੀਤਾ ਇਹ ਘਰ ਬਣਾਇਆ ਇੱਥੇ ਥੋੜੀ ਪਿੱਛੇ ਵਿਹੜਾ ਘੱਟ ਸੀਗਾ ਪਿਛਲਿਆਂ ਨੂੰ ਬਹੁਤ ਜ਼ੋਰ ਲਾਇਆ ਡੈਡੀ ਨੇ ਵੀ ਪਿਛਲਾ ਪਲਾਟ ਮੈਨੂੰ ਮਿਲ ਜਾਵੇ ਪਰ ਉਹਨਾਂ ਨੇ ਚਲੋ ਕਿਸੇ ਵਜ੍ਹਾ ਕਰਕੇ ਨਹੀਂ ਲੈ ਸਕੇ ਉਹ ਤੇ ਹੁਣ ਫਿਰ ਉਹਨਾਂ ਨੇ ਪਿੱਛੇ ਵੀਰ ਜੀ ਪੱਥਰ ਪਟਾ ਤਾ ਪਿਛਲੇ ਵਿਹੜੇ ਚ
1: ਹਾਂ
4: ਥੋੜੀ ਜਿਹੀ ਜਗ੍ਹਾ ਸਿਰਫ ਸਬਜ਼ੀਆਂ ਲਾਉਣ ਲਈ ਉਹਨਾਂ ਨੇ ਪੱਥਰ ਪਟਾਇਆ
1: ਸਾਰੀ ਦਿਹਾੜੀ ਨਹੀਂ ਤੇ ਬੋਰ ਹੁੰਦਾ ਵਾ ਤਾਂ ਹੀ ਬੰਦਾ ਮਤਲਬ ਫੀਲ ਕਰਦਾ ਲੋ ਫੀਲ ਕਰਦਾ ਤੁਸੀਂ ਬਿਜ਼ੀ ਰਹੋ ਸਾਰਾ ਦਿਨ ਤੇ ਠੀਕ ਹੋ
4: ਬਿਲਕੁਲ ਹੁਣ ਇੱਕ ਇਹ ਵੀ ਹੈ ਵੀ ਜਿੱਦਾਂ ਹੁਣ ਰਿਟਾਇਰ ਹੋ ਗਏ ਨੇ ਡੈਡੀ ਰਿਟਾਇਰਮੈਂਟ ਤੋਂ ਬਾਅਦ ਵੀ ਉਹਨਾਂ ਦੀ ਆਦਤ ਆ ਵੀ ਉਹ ਸਵੇਰੇ ਉੱਠ ਕੇ ਆਪਣਾ ਤਿਆਰ ਹੋ ਕੇ ਪੱਗ ਵਗੈਰਾ ਬੰਨ ਕੇ ਬੈਠਦੇ ਨੇ ਮੈਂ ਨਹੀਂ ਆਲਸ ਨਹੀਂ ਪਾਉਂਦੇ
1: ਇਹ ਵੈਸੇ ਸਪੀਡੀ ਦੀ ਗੱਲ ਹੈਗੀ
2: ਇਹ ਦੈਟਸ ਰਾਈਟ ਮਤਲਬ ਜਦੋਂ ਨਾ ਤਿਆਰ ਹੋ ਕੇ ਇੱਕ ਵਾਰੀ ਬੈਠਦੇ ਨੇ ਨਾ ਤਾਂ ਫਿਰ ਪੂਰੀ ਦਿਨ ਉਹਨਾਂ ਦੀ ਐਨਰਜੀ ਲੈਵਲ ਉਹੀ ਰਹਿੰਦਾ ਹੈ ਉਹਨਾਂ ਨੇ ਫਿਰ ਐ ਨਹੀਂ ਹੈ ਵੀ ਚੱਲ ਹੁਣ ਮੈਂ ਥੱਕ ਗਿਆ ਮੈਂ ਪੱਗ ਲਾ ਕੇ ਪੈ ਜਮਾਨਾ ਉਹਨਾਂ ਨੇ ਜਿਹੜੀ
1: ਝਪਕੀ ਵੀ ਪੱਗਣਾ ਹੀ ਜਾਣਾ
2: ਝਪਕੀ ਵੀ ਲੈਣੀ ਕੁਰਸੀ ਤੇ ਬੈਠੇ ਬੈਠੇ
4: ਲੈਣੀ ਡੇਢੇ ਜੇ ਡੇਢੇ ਜੇ ਓਦਾਂ ਹੀ ਪੱਗ ਸੀ ਜਿਹੜਾ ਪਿੱਛੇ ਜੇ ਲਾ ਕੇ ਪੈ ਜਾਂਦੇ
1: ਲੋੜ ਪਈ ਤੇ ਉਸੇ ਵੇਲੇ ਉਹਨਾਂ ਉੱਠ ਕੇ ਤੁਰ ਪੈਣਾ ਹਨਾ ਪਰਾਉਣਾ ਪੇਸਟੀਆਂ ਲਿਆਉਣੀਆਂ ਲੈ ਹਨਾ ਆਪਾਂ ਤੇ ਓਦਾਂ ਮਤਲਬ ਰੈਡੀ ਹੁੰਦੇ ਆ ਓਦਾਂ ਹੀ ਮਨਾ ਕਰ ਦੀ ਦਾ ਕਿਸੇ ਨੂੰ ਰੈਡੀ ਹੋਣ ਖੁਣਾ ਹੀ ਆਪਣੇ ਉਲਟੇ ਆਪਣੇ ਤੇ ਮੰਨ ਲਓ ਤੁਸੀਂ ਸਵੇਰੇ ਸਵੇਰੇ ਕਿਤੇ ਗਏ ਹੋ ਹਨਾ
2: ਤੇ
1: ਤੁਸੀਂ ਮਤਲਬ ਘਰ ਤੁਸੀਂ ਸਾਰਾ ਦਿਨ ਵਿਹਲੇ ਆਪਾਂ ਤੇ ਜਾ ਕੇ ਸਗੋਂ ਪੱਗ ਪੱਗ ਲਾ ਕੇ ਰਿਲੈਕਸ ਹੋ ਜਾਂਦੇ ਹਾਂ ਪਰ ਉਹਨਾਂ ਨੇ ਕਿਤੇ ਵੀ ਨੀ ਜਾਣਾ ਤਾਂ ਵੀ ਪੱਗ ਬੰਨ ਕੇ ਆਇਆ ਮਤਲਬ ਰੈਡੀ ਹੋ
4: ਕੇ ਆਪਣੇ ਬਚਪਨ ਤੋਂ ਦੇਖਦੀ ਆਈ ਆ ਮੰਮੀ ਡੈਡੀ ਨੂੰ ਹੁਣ ਤੱਕ ਹੁਣ ਉਹ ਕੱਲੇ ਨੇ ਉੱਥੇ ਕਈ ਵਾਰ ਮੈਂ ਫੋਨ ਕਰਦੀ ਹੁੰਦੀ ਪੋਰਸੇ ਚ ਬੈਠੇ ਹੁੰਦੇ ਨੇ ਮੰਜਾ ਡਾਈ ਮੈਂ ਕੀ ਕਰਦੇ ਸੀ ਤਾਸ਼ ਖੇਡਦੇ ਸੀ ਸੀਪ
1: ਦੁਕੀ ਦੁਕੀ ਸੀਪ ਕੇ ਦੂਜੀ
4: ਸੀਪ ਲੱਗਦੀ ਆ ਮੰਮੀ ਦੀ ਫੇਰ ਮੰਮੀ ਦਾ ਹਾਲ ਦੇਖਣ ਵਾਲਾ ਮੈਂ ਗੱਲ ਸਿੱਟਦਾ ਸੀ ਹੁਣ ਡੈਡੀ ਕਹਿੰਦੇ ਹੁਣ ਤਾਂ ਲੱਗ ਗਈ ਭਾਬੀ ਖੇਡਦੇ ਆ ਜੋ ਵੀ ਖੇਡਦੇ ਆ ਅਸੀਂ ਸਾਰੇ ਉੱਥੇ ਜਾ ਕੇ ਵੀ ਹੁਣ ਵੀ ਸਾਰੇ ਇਕੱਠੇ ਬੈਠ ਕੇ ਮਤਲਬ ਤਾਸ਼ ਖੇਡਦੇ ਆ ਜਦੋਂ ਜਾਈਦਾ ਇੰਡੀਆ ਜਾਂ ਮੰਮੀ ਹੋਣੀ ਜਦੋਂ ਇੱਥੇ ਆਏ ਹੁੰਦੇ ਆ ਇੱਥੇ ਉਹਨਾਂ ਨੇ ਬੱਚਿਆਂ ਨੂੰ ਜਦੋਂ ਇੱਥੇ ਵੀ ਆਏ ਹੁੰਦੇ ਨੇ ਰੋਜ਼ ਦਾ ਸ਼ਾਮ ਦਾ ਮੰਮੀ ਹੋਣਾ ਦਾ ਘੰਟਾ ਉਹਨਾਂ ਬੱਚਿਆਂ ਨਾਲ ਗਿਆ ਵਿਨ ਪਾਰਸ ਨੂੰ ਉਹਨਾਂ ਨੇ ਗਾਣਾ ਲਿਆ ਹੋਏ ਆਜੋ ਖੇਡੀਏ ਵਾਕੇ ਆਪਦੇ ਤਾਸ਼ ਖੇਡਣੀ ਆ ਉਹਨਾਂ ਨਾਲ ਤੇ ਬਾਕੀ ਮੈਂ ਕਹਿੰਦੇ ਨੇ ਵੀ ਜੀ ਡੈਡੀ ਦੇ ਸ਼ੌਕ ਬਹੁਤ ਸੀ ਮੇਰਿਆਂ ਦੇ ਪਰ ਡੈਡੀ ਤੇ ਜ਼ਿੰਮੇਵਾਰੀਆਂ ਬਹੁਤ ਛੇਤੀ ਪੈ ਗਈਆਂ ਸੀ ਘਰ ਦੀਆਂ ਨਾ ਆਪਦੇ ਭੈਣ ਭਰਾਵਾਂ ਦੀਆਂ ਸੀਗੇ ਸਾਡੇ ਬਾਪੂ ਜੀ ਸੋਹਣੀ ਸੀਗੇ ਪਰ ਜਿੰਨੀ ਕਿ ਮੇਰੇ ਡੈਡੀ ਨੇ ਮੈਂ ਕਹਿੰਦੀ ਹਾਂ ਮੇਰੇ ਤਾਇਆ ਜੀ ਤੋਂ ਵੀ ਵੱਧ ਜ਼ਿੰਮੇਵਾਰੀ ਸਾਂਭੀ ਆ ਘਰ ਦੀ ਡੈਡੀ ਸਾਨੂੰ ਦੱਸਦੇ ਹੁੰਦੇ ਨੇ ਡੈਡੀ ਕਹਿੰਦੇ ਮੈਂ ਜਦੋਂ ਸਕੂਲ ਜਾਂਦਾ ਸੀਗਾ ਤੇ ਮੇਰੇ ਜਿਹੜੇ ਡੈਡੀ ਤੋਂ ਛੋਟੇ ਹੈਗੇ ਨੇ ਮੇਰੇ ਭੂਆ ਜੀ ਉਹਨਾਂ ਨੂੰ ਸਕੂਲ ਡੈਡੀ ਲੈ ਕੇ ਜਾਂਦੇ ਹੁੰਦੇ ਸੀਗੇ ਸਾਈਕਲ ਦੇ ਤੇ ਡੈਡੀ ਕਹਿੰਦਾ ਮੈਂ ਹਾਕੀ ਬਹੁਤ ਸੋਹਣੀ ਖੇਡਦਾ ਸੀ ਪਰ ਮੈਂ ਖੇਡ ਨਹੀਂ ਪਾਇਆ ਕਹਿੰਦੇ ਕਿਉਂਕਿ ਮੈਂ ਤੇਰੀ ਭੂਆ ਨੂੰ ਘਰੇ ਵਾਪਸ ਲੈ ਕੇ ਆਉਣਾ ਹੁੰਦਾ
1: ਸੀ
4: ਡੈਡੀ ਕਹਿੰਦੇ ਮੈਨੂੰ ਸ਼ੌਕ ਵੀ ਬਹੁਤ ਸੀ ਮੈਂ ਖੇਡਦਾ ਵੀ ਵਧੀਆ ਸੀ ਪਰ ਕਹਿੰਦੇ ਮੈਂ ਖੇਡ ਨੀ ਸਕਿਆ ਕਹਿੰਦੇ ਕਿਉਂਕਿ ਤੇਰੀ ਭੂਆ ਮੇਰੇ ਨਾਲ ਹੀ ਜਾਂਦੀ ਸੀ ਕਹਿੰਦੇ ਮੈਂ ਇਹਨੂੰ ਨਾਲ ਲੈ ਕੇ ਆਉਣਾ ਹੁੰਦਾ ਸੀ ਵੀ ਮੇਰੀ ਰਿਸਪੋਨਸੀਬਿਲਟੀ ਹੁੰਦੀ ਸੀਗੀ ਮੈਂ ਨਹੀਂ ਜਾ ਪਾਇਆ ਪਰ ਮੈਂ ਦੇਖਿਆ ਮੈਂ ਜਿੱਦਾਂ ਬੁੱਕਸ ਵੀ ਬਹੁਤ ਰੀਡ ਕਰਦੇ ਡੈਡੀ ਕਿਤਾਬਾਂ ਬਹੁਤ ਪੜ੍ਹਦੇ ਨੇ ਜਦੋਂ ਡੈਡੀ ਨੂੰ ਰਾਤ ਨੂੰ ਨੀਂਦ ਨੀ ਆਉਂਦੀ ਨਾ ਉਹਨਾਂ ਨੇ ਬੁੱਕ ਸਰਾਣੇ ਰੱਖੀ ਹੁੰਦੀ ਹੈ ਆਪਣੀ ਉੱਠ ਕੇ ਦੂਜੇ ਕਮਰੇ ਚ ਜਾ ਕੇ ਬੁੱਕ ਰੀਡ ਕਰਨ ਲੱਗ ਜਾਂਦੇ ਨੇ ਉਹ ਕਈ ਵਾਰੀ ਮੈਂ ਦੇਖਿਆ ਡੈਡੀ ਦੇ ਬੁੱਕ ਐਂ ਪਈ ਹੁੰਦੀ ਆ ਤੇ ਛਾਤੀ ਤੇ ਪਈ ਹੁੰਦੀ ਆ ਡੈਡੀ ਸੁੱਤੇ ਪਏ ਹੁੰਦੇ ਨੇ
2: ਉਹਦੇ ਤਸੱਲੀ ਹੋ ਜਾਂਦੀ ਹੈ ਹੁਣ ਪੜ੍ਹਦੇ ਪੜ੍ਹਦੇ ਨੀਂਦ ਆ ਗਈ
4: ਹੈ ਮੈਨੂੰ ਲੱਗਦਾ ਵੀ ਡੈਡੀ ਚ ਪੇਸ਼ੈਂਸ ਵੀ ਸ਼ਾਇਦ ਤਾਂ ਹੀ ਇੰਨੀ ਆ ਵੀ ਜਿਹੜੀ ਇੰਨੀ ਰੀਡ ਕਰਦੇ ਆ ਨਾ ਵੀ ਮੈਂ ਮਤਲਬ ਮੇਰੇ ਮੰਮੀ ਡੈਡੀ ਵੀਰ ਜੀ ਪਰਸਨੈਲਿਟੀ ਬਹੁਤ ਉਲਟਾ ਇੱਕ ਦੂਜੇ ਤੋਂ
1: ਡੈਂਟੀਫਾਈ ਕਰਨਾ ਨਾ ਮਤਲਬ ਇਹ ਕਹਿ ਸਕਦੇ ਅਸੀਂ ਤੇ ਫਿਰ ਨਾਲ ਪ੍ਰੂਫ ਚਾਹੀਦੇ ਨੇ
2: ਸਾਨੂੰ
1: ਤੜਕਾ ਤੁੜਕਾ ਸਾੜ ਦਿੰਦੇ ਕੀ ਕਰਦੇ ਕਿੱਦਾਂ ਮਤਲਬ
4: ਉਹ ਵੀ
1: ਸੜ ਜਾਂਦਾ
4: ਕਹਿ ਸਕਦੇ
1: ਜਾਣਾ
4: ਮੰਮੀ ਨੇ ਹਰ ਵਾਰੀ ਮੇਰੇ ਲਈ ਵੀ ਸੂਟ ਸਵਾ ਕੇ ਰੱਖਿਆ ਹੋਣਾ ਨਾ ਨਵਾਂ ਜਦੋਂ ਮੈਂ ਮਹੀਨੇ ਬਾਅਦ ਜਾਣਾ ਚਾਹੇ 15 ਦਿਨਾਂ ਬਾਅਦ ਹਨਾ ਇੱਕ ਵਾਰੀ ਜਸਪਾਲ ਨੇ ਕਹਿਤਾ ਕਿ ਮੰਮੀ ਵੀ ਇਹਨੂੰ ਹਰ ਵਾਰ ਵੀ ਹਰੇਕ ਵਾਰੀ ਸੂਟ ਦੇਣਾ ਜ਼ਰੂਰੀ ਹੁੰਦਾ
1: ਫੇਰ ਖੁੱਲਾ ਕਰਾਉਣਾ ਪੈਂਦਾ ਆ ਕੇ ਤੁਸੀਂ ਕਿਉਂ ਸਵਾ ਕੇ ਰੱਖਦੇ ਹੋ ਪੂਰੀ ਗੱਲ ਦੱਸੋ
4: ਕਹਿੰਦੇ ਵੀ ਇੰਨੇ ਕਹਿੰਦੇ ਇਹਨੂੰ ਸੂਟ ਲੈ ਲੈ ਕੇ ਦੇਈ ਜਾਂਦੇ ਹੋ ਵੀ ਹਰ ਵਾਰੀ ਲੈ ਦਿੰਦੇ ਮੰਮੀ ਨੇ ਪਤਾ ਮੂਹਰੇ ਕੀ ਕਿਹਾ ਕਹਿੰਦੇ ਲੈ ਇਹਦਾ ਤਾਂ ਹਲੇ ਵਿਆਹ ਕੱਲ ਹੋਇਆ, ਕਹਿੰਦੇ ਇਹਦੀ ਮਾਂ ਦੇ ਹਲੇ ਤੱਕ ਨੀ, ਕਹਿੰਦੇ ਸ਼ੌਂਕ ਪੂਰਾ ਹੋਇਆ ਹੈਗਾ, ਕਹਿੰਦੇ ਤਾਂ ਵਿਆਹ ਹਲੇ ਕੱਲ ਹੋਇਆ.
2: ਜ਼ਿੰਦਗੀ ਜ਼ਿੰਦਾ ਦਿਲੀ ਕਾ ਨਾਮ ਹੈ. ਯੈਸ
1: ਬਾਬੂ ਮਾਸ਼ੇ,
4: ਥੈਂਕ ਯੂ ਵੀਰ ਜੀ,
1: ਥੈਂਕ ਯੂ ਥੈਂਕ ਯੂ ਥੈਂਕ ਯੂ ਜੀ. ਤੇ ਇੱਕ ਆਪਾਂ ਬ੍ਰੇਕ ਲੈ ਕੇ ਆਉਂਦੇ ਹਾਂ ਤੇ ਫਿਰ ਕਰਦੇ ਹਾਂ ਬਾਕੀ ਦੀਆਂ ਗੱਲਾਂ ਬਾਤਾਂ. ਰੇਡੀਓ ਹਾਂਜੀ 1674
5: AM. ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
2: ਹਾਂਜੀ ਰੇਡੀਓ.
1: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ.
6: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ. ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ. ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ.
7: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
8: ਚਲਾਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ. ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ. ATO ਆਡਿਟਸ, ਟੈਕਸ ਡਿਸਪਿਊਟਸ, ATO ਡੈਬਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ. ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ. ਅੱਜ ਹੀ ਵਿਜ਼ਿਟ ਕਰੋ sebipartners.au. ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ.
9: ਟੈਨਸ਼ਨ ਨਿਰੀ ਟੈਨਸ਼ਨ
10: ਕੀ ਹੋਇਆ?
9: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ.
10: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ. ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
9: ਜਾਂ 90-77-93-33
10: ਜਾਂ ਈਮੇਲ info@vyimmigration.com.au.
9: ਯਾਦ ਰੱਖੋ 9077-9733.
10: VY Immigration and Education Consultant.
9: ਹਰ ਕਦਮ ਤੁਹਾਡੇ ਨਾਲ.
11: ਸੋਨਾ ਚਾਹੀਦਾ,
12: ਭਰੋਸਾ ਚਾਹੀਦਾ,
11: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ. ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ. ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ. ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ. ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ. ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ. ਕਾਲ 0493-536-042.
13: ਓ ਭਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ.
14: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ. ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ.
15: ਫਿਰ ਲਵਾਈਏ ਕਿੱਥੋਂ?
14: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ.
15: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ.
16: ਟਿਕਾਇਤ ਤਾਂ ਸਾਡੇ ਸਾਰਿਆਂ ਦੇ ਅੰਦਰੋਂ, ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ.
17: ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ.
16: ਜਦੋਂ ਇਹ ਜੋਕਰ ਤਖਤ ਤੇ ਬੈਂਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ.
17: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ. 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ.
18: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ.
19: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ. ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ. ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ.
20: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ. ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ.
21: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ. ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ. ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ. ਕਾਲ 4229058 60 ਔਰ ਵਿਜ਼ਿਟ bansallawyers.com.au। ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ। ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au। kitchen da style dal lagda, bathroom vanity simple jya, hun tension khatam karo, aa gaya ZJ stone mason, pade karnu banaye ekdam classy, assi banaune ha designer stone bench tops for kitchen, stylish vanity ate modern laundry, oh vi porcelain ate marble nal, jithe elegance mildi hai durability nal, hun na sirf kar par tuhadi personality vi shine karegi stone de style nal, call karo 0410 045 555 ya aaj hi visit karo 104 Collins Road, Melton।
0: हाँ जी।

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਕਿ ਗਾਣਾ ਤੁਸੀਂ ਪਸੰਦ ਕਰ ਰਹੇ ਹੋਗੇ ਅਤੇ ਵਿੱਚ ਵਿੱਚ ਬੰਦ ਕਰਕੇ ਅਤੇ ਤੁਹਾਡਾ ਸਵਾਦ ਖਰਾਬ ਕਰਨ ਦੇ ਲਈ ਮਾਫ਼ੀ ਅਤੇ ਪ੍ਰੋਗਰਾਮ ਹਾਂਜੀ ਮੈਲਬਨ 'ਚ ਗੱਲਬਾਤ ਆਪਾਂ ਕਰ ਰਹੇ ਹਾਂ ਕਿ ਸਾਡੇ ਮੰਮੀ ਡੈਡੀਆਂ ਦੇ ਬਜ਼ੁਰਗਾਂ ਦੇ ਸਾਡੇ ਕੀ ਸ਼ੌਂਕ ਅਤੇ ਤੁਹਾਨੂੰ ਕੀ ਉਹਨਾਂ ਸ਼ੌਂਕਾਂ ਦਾ ਅਹਿਸਾਸ ਕਿ ਤੁਸੀਂ ਉਹ ਚੀਜ਼ਾਂ ਨੋਟ ਕੀਤੀਆਂ ਜਾਂ ਕਰਦੇ ਹੋ ਕਰ ਰਹੇ ਹੋ ਮੇਰੇ ਨਾਲ ਨੇ ਨੋਨੀਆਂ ਪੀ ਦਿਆਲ
1: ਸਤਿ ਸ਼੍ਰੀ ਅਕਾਲ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਔਰ ਗੱਲਾਂ ਬਾਤਾਂ ਜਿੱਦਾਂ ਹੋ ਰਹੀਆਂ ਨੇ ਯੂ ਨੋ ਆਹ ਵਾਲੇ ਟੋਪਿਕ ਜਿਹੜੇ ਹੁੰਦੇ ਨੇ ਬੜੀ ਵੈਰੀ ਨੋਸਟੈਲਜਿਕ ਹੁੰਦੇ ਆ ਮੇਰੇ ਲਈ ਮੈਨੂੰ ਤਾਂ ਪੂਰੀਆਂ ਪਿਛਲੀਆਂ ਵਾਲੀਆਂ ਯਾਦਾਂ ਪੂਰੀਆਂ ਉਗੜ ਉਗੜ ਕੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ
0: ਫੜ ਫੜ ਫੜ ਕੇ ਦੂਜਿਆਂ ਦੀ ਗੱਲ ਕਰਾਉਣੀ ਪੈਂਦੀ
1: ਦੂਸਰੇ ਨੇ ਕਹਿਣਾ ਪੈਂਦਾ ਬਾਈ ਦੋ ਮਿੰਟ
0: ਦੂਜਿਆਂ ਨੂੰ ਫੜ ਫੜ ਕੇ ਤੁਹਾਡੀ ਕਰਾਉਣੀ ਜਿੱਦਾਂ ਮੰਨ ਲਓ ਆਪਾਂ ਉਹਦੀ ਪਾਉਂਦੇ ਹੁੰਦੇ ਹਾਂ ਦੂਜੀ ਮਤਲਬ ਚਾਰਾ ਚੂਰਾ ਪਾ ਕੇ ਜਦੋਂ ਸੁੱਕ ਗਰਮੀ ਹੋਵੇ ਭਾਰਤ ਸਟੋਲਾ ਸਟੂਲਾ ਮਤਲਬ ਮਾੜਾ ਮੋਟਾ ਜਿਹਾ ਹਰਿਆ ਹੋ ਰਿਹਾ ਜਾਵੇ ਤੂੰ ਇੰਨਾ ਕੁ ਵਿਖਾ ਕੇ ਬਸ ਉਹਨੂੰ ਮਤਲਬ ਲਾਲਚ ਜਿਹਾ ਮੱਝ ਨੂੰ ਬਾਅਦ ਚ ਲੈ ਜੀ ਦਾ ਧੂ ਕੇ ਦੂਸਰੀ
1: ਸੋਰੀ
0: ਮਤਲਬ ਮੈਂ ਮੱਝ ਨੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਮੈਂ ਜਸਟ ਐਗਜ਼ਾਮਪਲ ਦੇ ਰਿਹਾ ਉਹਨੂੰ ਕਿਸੇ ਪਾਸੇ ਨਹੀਂ ਲਾਉਣਾ ਤੇ ਆਸਟ੍ਰੇਲੀਆ ਤੇ ਬੰਗਲਾਦੇਸ਼ ਦਾ ਪਹਿਲਾ ਟੈਸਟ ਮੈਚ ਸ਼ੁਰੂ ਹੋ ਚੁੱਕਾ ਤੇ ਆਪਣਾ ਜੇ ਤੁਸੀਂ ਰਿਪੀਟ ਸੁਣ ਰਹੇ ਹੋ ਤੇ ਇਹ ਆਪਾਂ ਗੱਲਬਾਤ ਕਰ ਰਹੇ ਹਾਂ ਸਵੇਰੇ 11:30 ਦੇ ਆਸ ਪਾਸ ਆਸਟ੍ਰੇਲੀਆ 45 ਦੌੜਾਂ ਬਣਾ ਚੁੱਕਾ ਵਾ ਤੇ ਹਾਲੇ ਤੱਕ ਕੋਈ ਆਊਟ ਨਹੀਂ ਹੋਇਆ ਤੇ ਨਾਲ ਕੁਛ ਇੱਕ ਪ੍ਰੋਗਰਾਮ ਇਸ ਤੋਂ ਪਹਿਲਾਂ ਕਿ ਆਪਾਂ ਆਪਣੇ ਅਗਲੇ ਕਾਲਰਾਂ ਵੱਲ ਵਧੀਏ ਕੁਛ ਇੱਕ ਪ੍ਰੋਗਰਾਮ ਜਿਹਦੇ ਵਿੱਚ ਅੱਜ ਦੇ ਦਿਨ ਤੋਂ ਇੰਡੀਅਨ ਫਿਲਮ ਫੈਸਟੀਵਲ ਸ਼ੁਰੂ ਹੋ ਚੁੱਕਾ ਤੇ ਇਸ ਟਾਈਮ ਜੇ ਮੈਂ ਗਲਤ ਨਹੀਂ ਤੇ ਹਾਂ ਪ੍ਰੈਸ ਕਾਨਫਰੰਸ ਚੱਲ ਰਹੀ ਹੋਊਗੀ ਤੇ ਟੀਮ ਸਾਡੀ ਵੀ ਪਹੁੰਚ ਚੁੱਕੀ ਆ ਤੇ ਬਹੁਤ ਜਲਦ ਜਾਂ ਤੇ ਪਹੁੰਚ ਗਈਆਂ ਹੋਣਗੀਆਂ ਸੋਸ਼ਲ ਮੀਡੀਆ ਤੱਕ ਖਬਰਾਂ ਸਾਡੇ ਵੀ ਤੇ ਜਾਂ ਫਿਰ ਜਲਦ ਪਹੁੰਚਾ ਦਿਆਂਗੇ ਤੁਹਾਨੂੰ ਤੇ ਅੱਜ ਹੀ ਸ਼ਾਮ ਨੂੰ ਰਾਤ ਨੂੰ ਅਵਾਰਡ ਸੈਰੇਮਨੀ ਵੀ ਆ
1: ਆਓ
0: ਠੀਕ ਆ ਜੀ ਸੋ ਕਿਹਨੂੰ ਕਿਹਨੂੰ ਮਿਲਦੇ ਅਵਾਰਡ ਕੀ ਮਿਲਦਾ ਤੇ ਤੁਸੀਂ ਵੀ ਜੇਕਰ ਮਿਲਣਾ ਵਾ ਵੇਖਣਾ ਵਾ ਤੁਸੀਂ ਪੰਕਜ ਤ੍ਰਿਪਾਠੀ ਨੂੰ ਤੇ ਰੇਖਾ ਨੂੰ ਤੇ ਬਾਕੀਆਂ ਦੇ ਮੈਨੂੰ ਨਾਂ ਨਹੀਂ ਪਤਾ ਇੱਕ ਉਹ ਹੈਗਾ ਉਹ ਭਾਊ ਜਿਹੜਾ ਉਹ ਨਹੀਂ ਆਪਣੇ ਕਿਹੜੀ ਉਹ ਫਿਲਮ ਹੀ ਲਿਆਉਣ ਪਹਿਲਾਂ ਫਿਲਮ ਯਾਦ ਆਊਗੀ ਤੇ ਫਿਰ ਭਾਊ ਯਾਦ ਕੰਤਾਰਾ ਕੰਤਾਰਾ ਵਾਲਾ ਭਾਊ
1: ਚਲੋ ਸਮਝ ਆ ਗਈ ਨਾ ਸਾਰੇ ਸਹੀ ਸਹੀ ਲਾ ਲਓ ਸਮਝ ਆ ਗਈ ਨਾ ਸਾਰਿਆਂ ਨੂੰ
0: ਹਾਂ ਮੈਂ ਮਤਲਬ ਫਿਲਮ ਮੇਰੇ ਨਾ ਪਤਾ ਨਹੀਂ ਕੀ ਗੱਲ ਬੜੀ ਭੁੰਗ ਜੇ ਪੈ ਜਾਂਦੇ ਦਿਮਾਗ 'ਚ ਕਈ ਵਾਰੀ ਜਦੋਂ ਇੱਦਾਂ ਗੱਲ ਕਰੀਦੀ ਮਤਲਬ ਦਿਮਾਗ 'ਚ ਮੰਨ ਲਓ ਹੁਣ ਇੱਦਾਂ ਦੀ ਗੱਲ ਕਰਨੇ ਆ ਫੋਟੋ ਜਸੋਵਾਲ ਸਾਹਿਬ ਦੀ ਘੁੰਮੀ ਜਾਊਗੀ ਨਾ ਕੰਤਾਰਾ ਦਾ ਆਈ ਜਾਊਗਾ ਕਿੰਨਾ ਕੁਛ ਹੀ ਇੱਕ
1: ਜਸੋਵਾਲ ਸਾਹਿਬ ਤੇ ਕੰਤਾਰਾ
0: ਨਹੀਂ ਮਤਲਬ ਵੈਸੇ ਹੀ ਮਤਲਬ ਕਿੰਨਾ ਕੁਛ ਹੀ ਐਵੇਂ ਦਿਮਾਗ 'ਚ ਪਤਾ ਇੱਕੋ ਦਮ ਆ ਜਾਂਦਾ
1: ਨਾ
0: ਫਿਰ ਉਹ ਸਮਝ ਨਹੀਂ ਲੱਗਦੀ ਵੀ ਆਹ ਕਿਉਂ ਆਇਆ ਤੇ ਆਹ ਕੌਣ ਸੀ ਤੇ ਫਿਲਮ ਦਾ ਨਾਂ ਕੀ ਸੀ ਤੇ ਬੰਦੇ ਦਾ ਨਾਂ ਕੀ ਆ ਚਲੋ ਖੈਰ ਹੁਣ ਤੇ ਆਪਣਾ ਇੰਨਾ ਕੁ ਹੋ ਗਿਆ ਵੀ ਜਿਹੜੇ ਸੁਣਨ ਵਾਲੇ ਉਹ
1: ਆਪੇ ਸਮਝ ਜਾਂਦੇ ਨੇ
0: ਨਾ ਇਸ ਕਰਕੇ ਆਪਾਂ ਬਹੁਤਾ ਦਿਮਾਗ ਤੇ ਪ੍ਰੈਸ਼ਰ ਨਹੀਂ ਪਾਈਦਾ ਤੇ ਆਪੇ ਸਮਝੋ ਉਹਦੀ ਇੱਕ ਇਸੇ ਤਰ੍ਹਾਂ ਦੀ ਇੱਕ ਫਿਲਮ ਵੀ ਆ ਆਪੇ ਸਮਝੋ ਉਹਦੀ ਕਿਉਂਕਿ ਇਹਦੇ ਵਿੱਚ ਸਾਈਨ ਲੈਂਗੁਏਜ ਦੀ ਗੱਲਬਾਤ ਹੋਊਗੀ ਤੇ ਕਿਆ ਖੂਬ ਹੋਊਗੀ ਅੱਜ ਦੇ ਦਿਨ ਟ੍ਰੇਲਰ ਰਿਲੀਜ਼ ਹੋ ਜਾਣਾ ਵਾ ਬੋਲ ਭਾਵੇਂ ਨਾ ਬੋਲ ਸੋ ਰਿਦਮ ਬੋਇਜ਼ ਦੀ ਅਗਲੀ ਜਿਹੜੀ ਪੀੜ੍ਹੀ ਆ ਉਹ ਹੁਣ ਫਿਲਮਾਂ ਦੇ ਵਿੱਚ ਬਤੌਰ ਅਦਾਕਾਰ ਐਂਟਰੀ ਮਾਰੂਗੀ ਇਸ ਫਿਲਮ ਦੇ ਜ਼ਰੀਏ ਤੇ ਇਹ ਜਿਹੜਾ ਅੱਜ ਦੇ ਦਿਨ ਟ੍ਰੇਲਰ ਰਿਲੀਜ਼ ਹੋ ਜਾਣਾ ਤੇ ਫਿਰ ਬਾਕੀ ਕੱਲ੍ਹ ਦੇ ਦਿਨ ਗੱਲਬਾਤਾਂ ਕਰਾਂਗੇ ਵੀ ਕਿੱਦਾਂ ਤੁਹਾਨੂੰ ਲੱਗਾ ਤੇ ਟ੍ਰੇਲਰ ਤੋਂ ਪਹਿਲਾਂ ਤੇ ਕੀ ਕਹਿਣਾ ਆਪਾਂ ਤਾਂ ਕਹਾਂਗੇ ਵੀ ਵਧੀਆ ਬਾਕੀ ਤੁਸੀਂ ਦੱਸਿਓ ਕੱਲ੍ਹ ਵੇਖ ਕੇ ਤੇ ਬਟਵਾਰਾ ਫਿਲਮ ਇਹ ਕੱਲ੍ਹ ਰਿਲੀਜ਼ ਹੋ ਜਾਣੀ ਜੀ ਤੁਹਾਡੇ ਪਸੰਦੀਦਾ ਸ਼ਬਾਨਾ ਆਜ਼ਮੀ ਆ ਰਹੇ ਨੇ ਇਹਦੇ 'ਚ ਤੇ ਆਪਣਾ ਸਨੀ ਦਿਓਲ ਹਾਂਜੀ ਸਨੀ ਦਿਓਲ ਦੇ ਨਾਲ ਇੰਟਰਵਿਊ ਆਪਾਂ ਜਿਹੜੀ ਕੀਤੀ ਆ ਉਹ ਤੁਸੀਂ ਜ਼ਰੂਰ ਸੁਣ ਲਿਓ ਤੇ ਆਪਣਾ ਮਿਰਜ਼ਾਪੁਰ ਵੀ 4 ਤਰੀਕ ਨੂੰ ਆ ਰਹੀ ਹੈ ਤੇ ਬੋਲ ਭਾਵੇਂ ਨਾ ਬੋਲ 4 ਤਰੀਕ ਨੂੰ ਆ ਰਹੀ ਹੈ ਅਵਾਰਾਪਨ ਪਹਿਲੀ ਵੇਖੀ ਤੁਸੀਂ ਅਵਾਰਾਪਨ
1: ਅਵਾਰਾਪਨ I don't know.
0: ਤੁਸੀਂ ਕਿਹੜੀ ਛੱਡੀ ਹੁੰਦੀ ਹੈ
1: ਤਾਂ ਹੀ ਨਹੀਂ I don't know ਦੇਖੀ ਹੋਊਗੀ ਮੇਰੀ ਸਟੋਰੀ ਲਾਈਨ ਦੱਸੋ ਮੈਂ ਫਿਰ ਮੈਨੂੰ ਯਾਦ ਆ ਜਾਊਗਾ ਵੀ ਹਾਂ
0: ਮੈਂ ਆਪ ਨੇ ਵੇਖੀ ਅਵਾਰਾਪਨ 2 ਆਈ ਆ ਹੁਣ ਇਹ ਕੱਲ ਰਿਲੀਜ਼ ਹੋਣੀ ਇਮਰਾਨ ਹਾਸ਼ਮੀ ਦੀ ਆ
1: ਓਕੇ
0: ਤੇ ਕੱਲ ਰਿਲੀਜ਼ ਹੋਣੀ ਆ ਵੈਸੇ ਵੀ ਜਿੱਦਾਂ ਦਾ ਹੀ ਰਹੋ ਬੰਦਾ ਸੁਣ ਕੇ ਮਨਾ ਨਹੀਂ ਮੈਂ ਬੰਦਾ ਸੁਣ ਕੇ ਮਨਾ ਕਰ ਦਿੰਦਾ ਵੀ ਨਹੀਂ ਮੈਂ ਪਰ ਹੁਣ ਤਾਂ ਠੀਕ ਬਣਾਉਂਦਾ ਵੈ
1: ਰੀਸੈਂਟ ਰੀਸੈਂਟ ਤਾਂ ਮੈਂ ਇੱਕ ਦੇਖੀ ਉੱਤਰ ਦਾ ਪੁੱਤਰ ਨੈੱਟਫਲਿਕਸ ਤੇ ਉੱਤਰ ਦਾ ਪੁੱਤਰ ਅਨੂ ਕਪੂਰ ਦੀ ਸੀ ਅਨੂ ਕਪੂਰ ਦੀ ਆ
0: ਕੁੱਤਰ ਦਾ ਪੁੱਤਰ
1: ਉੱਤਰ ਉੱਤਰ
0: ਉੱਤਰ
1: ਉੱਤਰ ਮੀਨਸ ਨੌਰਥ ਵਾਲਾ ਹੁੰਦਾ ਨਾ ਨੌਰਥ ਵਾਲਾ ਉਹ ਵਾਸਤੂ ਤੇ ਉਹ ਸੀਗੀ ਥੋੜ੍ਹੀ ਜਿਹੀ ਐਂਡ ਇਟਸ ਅ ਫਨੀ ਵੇ ਐਂਡ ਦੈਨ ਸਾਰੇ ਜਿਹੜੇ ਖਾਮ ਖਾ ਦੇ ਝਮੇਲੇ ਹੁੰਦੇ ਆ ਨਾ ਉਹਨਾਂ ਚ ਦੂਰ ਕੱਢਣ ਵਾਲੀ ਫਿਲਮ ਆ ਇਹ, ਮਸਟ ਵਾਚ ਯੈਸ, ਜੇ ਕੋਈ ਜਣੇ ਆਪਣੇ ਆਪ ਨੂੰ ਉੱਥੇ ਅੜਿਆ ਫਸਿਆ ਮਹਿਸੂਸ ਕਰਦੇ ਹੋ, ਮਸਟ ਵਾਚ,
0: ਗੁੱਡ। ਅਤੇ ਯਾਰ ਡਿਗਰੀ ਕਸੂਤੀ ਡਿਗਰੀ ਇਹ ਤਾਂ ਰਿਲੀਜ਼ ਹੋ ਗਈ ਸੀ ਪਿਛਲੇ ਹਫ਼ਤੇ, ਜਿੱਦਾਂ ਵੇਖੀ ਆ ਉਹ ਤੁਸੀਂ ਦੱਸਿਓ ਕਿੱਦਾਂ ਦੀ ਆ। ਅਤੇ ਗ੍ਰੇਟ ਪੰਜਾਬ ਰੋਬਰੀ ਵੀ ਰਿਲੀਜ਼ ਹੋ ਗਈ ਸੀ, ਅਤੇ ਕਣਕਾਂ ਦੇ ਉੱਲੇ ਵੀ ਰਿਲੀਜ਼ ਹੋ ਗਈ ਸੀ, ਅਤੇ ਇਹ ਤੁਸੀਂ ਜੇ ਵੇਖੀਆਂ ਨੇ ਤਾਂ ਇਹਨਾਂ ਬਾਰੇ ਦੱਸ ਸਕਦੇ ਹੋ, ਨਹੀਂ ਤਾਂ ਫਿਰ ਆਪਾਂ ਹੁਣ ਅੱਗੇ ਵੱਧਦੇ ਹਾਂ ਪ੍ਰੋਗਰਾਮ। ਹਾਂਜੀ ਮੈਲਬਨ, ਅਤੇ ਦੱਸ ਦਈਏ ਤੁਹਾਨੂੰ ਵੀ ਆਸਟ੍ਰੇਲੀਆ ਦਾ ਇੱਕ ਆਊਟ ਹੋ ਗਿਆ।
1: ਹਾਂਜੀ ਮੈਲਬਨ ਆਸਟ੍ਰੇਲੀਆ ਦਾ ਇੱਕ ਆਊਟ ਹੋ ਗਿਆ।
0: ਹਾਂ ਸਰ, ਆਸਟ੍ਰੇਲੀਆ ਦਾ ਇੱਕ ਇੱਕ ਖਿਡਾਰੀ ਜਿਹੜਾ ਉਹ, ਅੱਛਾ ਇੱਧਰ ਮਤਲਬ ਜਦੋਂ ਮੈਂ ਆਉਂਦਾ ਵਾਂ ਤਾਂ ਇੱਧਰ ਕਹਿੰਦੇ ਨਹੀਂ ਆ, ਅਤੇ ਉੱਧਰ ਮੈਂ ਜਾਂਦਾ ਵਾਂ ਤਾਂ ਉੱਧਰ ਕਹਿੰਦੇ ਵਾ ਵੀ ਹੋ ਗਿਆ ਵਾ, ਅਤੇ ਚਲੋ ਹਾਂ ਇੱਕ ਹੋ ਗਿਆ ਭਾਈ ਆਊਟ। ਅਤੇ ਮੈਨੂੰ ਲੱਗਦਾ ਵੀ ਇੱਕ ਔਖੇ ਜਿਹੇ ਨਾਲ ਆ ਜਿਹੜਾ ਆਊਟ ਹੋਇਆ ਵਾ, ਇੱਕ ਉਹ ਕੀ ਸੀਗਾ ਆਪਣਾ ਵੈਦਰ ਹਾਰਡ। ਅਤੇ ਆਪਣਾ ਗੱਲਾਂ ਬਾਤਾਂ ਚੱਲ ਰਹੀਆਂ ਸੀ ਕਿ ਮੰਮੀ ਡੈਡੀ ਦੇ ਸ਼ੌਂਕ, ਕਈਆਂ ਦੇ ਮੰਮੀ ਡੈਡੀ ਦੇ ਕ੍ਰਿਕਟ ਵੇਖਣ ਦੇ ਵੀ ਹੈਗੇ ਨੇ,
1: ਬਹੁਤ ਸਾਰੇ ਜਾਣਿਆਂ ਦੇ ਨਾ,
0: ਬਹੁਤ ਸਾਰਿਆਂ ਦੇ
1: ਫਿਲਮਾਂ ਦੇਖਣ ਦੇ ਨੇ, ਕਈਆਂ ਦੇ ਫਿਲਮ, ਕਈਆਂ ਦੇ
0: ਕਬੱਡੀ ਦੇ ਕਿੰਨੇ ਪਾਪਿਆਂ ਦੇ ਸ਼ੌਂਕ,
1: ਹਾਂ ਕਬੱਡੀ ਦੇ ਕਿੰਨੇ ਸ਼ੌਂਕ ਹੁੰਦੇ। ਅੱਛਾ ਮੇਰੇ ਡੈਡ ਨੂੰ ਹਾਕੀ ਦਾ ਬਹੁਤ ਸ਼ੌਂਕ ਹੁੰਦਾ ਸੀਗਾ,
0: ਹਾਕੀ ਵੇਖਣ ਦਾ ਨਾ,
1: ਨਹੀਂ ਖਿਡਾਉਣ ਦਾ ਵੀ, ਖੇਡਣ ਦਾ ਵੀ ਖਿਡਾਉਣ। ਉਹਨਾਂ ਨੇ ਕੀ ਕਰਨਾ, ਸੰਡੇ ਵਾਲੇ ਦਿਨ ਛੱਤ ਦੇ ਉੱਤੇ ਸਾਨੂੰ ਹਾਕੀ ਖਿਡਾਉਣੀ, ਆਪ ਵੀ ਖੇਡਣੀ ਸਾਨੂੰ ਵੀ ਨਾਲ ਖਿਡਾਉਣੀ, ਮਤਲਬ ਸ਼ੌਕ ਹੋਊਗਾ ਤਾਂ ਹੀ ਉਹਨਾਂ ਨੇ ਉਧਰਲੇ ਪਾਸੇ ਜਿਹਨੂੰ ਹੁੰਦੇ ਸੀ ਆਲਵੇਜ਼, ਨਹੀਂ ਤਾਂ ਮੈਨੂੰ ਪਤਾ ਸੀਗਾ ਹਾਕੀ ਸੇਵਾ ਕਰਨ ਦੇ ਕੰਮ ਆਉਂਦੀ ਹੈ ਸ਼ਾਇਦ, ਬਾਅਦ ਚ ਪਤਾ ਲੱਗਿਆ ਵੀ ਅੱਛਾ ਖੇਡਣ ਦੇ ਵੀ ਕੰਮ ਹੁੰਦੀ ਸੀ।
0: ਤੇ ਸਾਡੇ ਨਾਲ ਰਿਚਰਡ ਜੀ ਨੂੰ ਕਰ ਦਈਏ ਪਹਿਲਾਂ ਵੇਲੇ, 870 ਤੁਸੀਂ ਆਉਂਦੇ ਰਹੋ ਜੀ।
1: ਸਤਿ ਸ਼੍ਰੀ ਅਕਾਲ ਰਿਚਰਡ ਜੀ।
0: ਰੇਖਾ ਦਾ ਕੀ ਹਾਲ ਆ,
2: ਰੇਖਾ
1: ਕੋ ਅਭੀ ਤੱਕ ਨਹੀਂ ਦੇਖਾ, ਵਾਹ ਵਾਹ,
0: ਇਹ ਕਿਆ ਬੋਲ ਰਹੇ ਹੋ ਮਰਾਉ ਜਾਨ,
1: ਦਿਲ ਕਿਉਂ ਮਹਿਕਾ ਰਿਹਾ ਮਹਿਕਾ ਦੀ,
0: ਆਰ ਫੋਰ ਰਿਚਰਡ ਤੇ ਆਰ ਫੋਰ ਰੇਖਾ।
1: ਓ ਯੈਸ ਰਿਚਰਡ ਜੀ, ਗੁੱਡ ਗੋ।
2: ਯੈਸ, ਉਨ ਆਖੋ ਕੀ ਮਸਤੀ ਮੇ ਮਸਤਾਨੇ ਹਜ਼ਾਰੋ ਹੈ ਤੋ ਹਮ ਕੋ ਨਹੀਂ
1: ਜਾਏਂਗੇ
0: ਅਭੀ। ਯੈਸ, ਉਹ ਤੇ ਤੁਸੀਂ ਮੰਨ ਲਿਆ ਨਾ,
1: ਜਦ ਤੱਕ ਦੇਖਦੇ ਨਹੀਂ ਹੈ ਤਦ ਤੱਕ ਮੰਨਣੀ ਨਹੀਂ ਹੈ।
0: ਪਹਿਲਾਂ ਮੈਂ ਵੇਖਿਆ ਕੇਸ ਵੀ ਜਿਹਦੇ ਤੋਂ ਨਾ ਇਹ ਪਾਸਾ ਵੱਟਣ ਡਿਆ, ਪਹਿਲਾਂ ਕੋਈ ਨਾਂ ਹੈ ਇੱਦਾਂ ਦਾ ਜਿਹਦੇ ਤੇ ਪਾਸਾ ਵੱਟਦੇ, ਦੂਸਰਾ ਤੇ ਮਤਲਬ ਝਾਟੇ ਜੁੱਤੀ ਪਾਈ ਰੱਖਦੇ ਆ।
1: ਹਾਂ ਰਿਚਰਡ ਜੀ, ਰੀਜ਼ਨ ਯੂ ਡੋਨਟ ਲਾਈਕ ਹਰ,
0: ਹਾਂ ਮਤਲਬ ਕੀ ਰੀਜ਼ਨ ਹੈ?
2: ਨੋ ਨਥਿੰਗ ਲਾਈਕ ਦੈਟ।
0: ਇਹੋ ਜਿਹਾ ਕੀ ਮਤਲਬ, ਤੁਸੀਂ ਮਤਲਬ ਉਹਦੀ ਤਾਂ ਨਾਂ ਸੁਣ ਕੇ ਤੁਸੀਂ ਉਸੇ ਵੇਲੇ ਪਰੇ ਨੂੰ ਹੋ ਜਾਂਦੇ, ਤੁਸੀਂ ਕੀ ਸੋਹਣੀ ਆ ਯਾਰ।
2: ਨਹੀਂ ਮੈਂ ਆਈ ਲਿਵ ਇਨ ਰਿਐਲਿਟੀ।
0: ਮਤਲਬ ਨਹੀਂ ਹੋ ਸਕਦਾ ਉੱਥੇ ਕੁਝ?
2: ਨਹੀਂ ਮੈਂ ਆਸਮਾਨ ਕੇ ਤਾਰੇ ਮਤਲਬ ਸਮਥਿੰਗ ਦੈਟ ਯੂ ਕਾਂਟ ਅਚੀਵ, ਉਸਕਾ ਪੀਛਾ ਕਰਨੇ ਕਾ ਫਾਇਦਾ ਹੀ ਕਿਆ?
0: ਉਹ ਨਹੀਂ ਯਾਰ, ਪਤਾ ਕੀ ਆ,
1: ਵੇਅਰ ਇਜ਼ ਅ ਵਿਲ ਦੇਅਰ ਇਜ਼ ਅ ਵੇ।
0: ਮੈਂ ਦੇਖਣਾ ਵੀ ਤਾਂ ਨੂੰ ਥੁੱਕ ਕੇ ਪਰੇ ਹੋ ਜਿਦਾ ਹੁੰਦਾ ਮਸਲਾ ਤੇ ਤਾਂ ਨਾ ਵੀ ਮਸਲਾ ਤੇ ਤਾਂ ਜੇ ਵੀ ਜੇ ਤੁਸੀਂ ਥੁੱਕ ਕੇ ਉੱਥੇ ਖੜੇ ਰਹੋ।
1: ਆਈ ਲਾਈਕ ਦਿਸ ਟ੍ਰਿਕ, ਆਈਲ ਟਰਾਈ ਇਟ, ਆਈ ਹੈਵਨਟ ਟਰਾਈਡ, ਆਈਲ ਟਰਾਈ ਇਟ।
0: ਗੱਲ ਸਿਰਫ ਥੋੜੀ ਫੁਰਤੀ ਫੁਰਤੀ ਮਾਰਨ ਦੀ ਗੱਲ ਹੈ ਬਸ।
2: ਉਹ ਆਸ਼ੀਸ਼ ਦਾ ਜੋ ਐਟੀਟਿਊਡ, ਆਈ ਵਿਲ ਡੂ ਇਟ ਐਟੀਟਿਊਡ।
1: ਯੈਸ,
0: ਹਾਂ ਉਹੀ ਕਹਿ ਰਿਹਾ ਨਾ ਵੀ ਫਿਰ ਕੀ ਹੋਇਆ ਯਾਰ, ਮਤਲਬ ਇਹ ਕੋਈ ਇੱਕ ਪਹਿਲੀ ਨਾਂ ਥੋੜੀ ਜ਼ਿੰਦਗੀ ਦੀ ਸੁਣਨ ਵਾਲੀ ਤੁਹਾਡੀ, ਆਨੇ ਕਿੰਨੀਆਂ ਬੰਦੇ ਨੇ ਨਾਂ ਸੁਣੀਆਂ ਹੋਣੀਆਂ।
1: ਐਗਜ਼ੈਕਟਲੀ,
0: ਇਹੋ ਜਿਹੇ ਥਾਂ ਦੇ ਉੱਤੇ ਜ਼ਿਆਦਾ ਸੋ ਬੰਦਾ ਖੁੱਲ੍ਹ ਕੇ ਗੱਲ ਕਰ ਲੈਂਦਾ ਹੈ ਨਾ।
1: ਐਗਜ਼ੈਕਟਲੀ, ਯੂ ਨੋ
0: ਕਿਹੜੀ ਉਹਦੇ ਨਾਲ ਕਰਨੀ, ਆਪਸ 'ਚ ਹੀ ਕਰਨੀ ਆ।
1: ਯਾ
2: ਨਹੀਂ ਨਹੀਂ, ਪਰ ਆਜ ਤੋਂ ਮੈਂ ਡੇਟ ਕੇ ਸਾਥ ਜਾ ਰਹਾ ਹੂੰ ਤੋ।
1: ਹਾਂ ਦੈਟਸ ਵਾਈ,
0: ਹਾਂ ਤਾਂ ਕਰਕੇ
1: ਤਾਈ ਹੀ,
0: ਹਾਂ
2: ਉਹ ਪ੍ਰਿਸਨ ਗਾਰਡ ਆਫਿਸਰ ਦੇ ਦਮ ਦੋਨੋਂ ਕੰਨ ਦੇ ਕਰਦੀ ਕਿ ਕੀ ਫਾਇਦਾ।
0: ਨਹੀਂ ਫੇਰ ਠੀਕ ਆ,
1: ਫੇਰ ਠੀਕ ਆ। ਯੈਸ,
0: ਅੱਜ ਫਿਰ ਤੁਸੀਂ ਮਤਲਬ ਅਵਾਰਡਸ ਤੇ ਜਾ ਰਹੇ ਹੋ ਡੇਟਿੰਗ ਕਰਨ ਜਾਂ?
2: ਹਾਂ ਹਾਂ, 8 ਆਫ ਅਸ ਗੋਇੰਗ।
0: ਉਹਦੇ ਉੱਥੇ ਅਵਾਰਡਸ ਤੇ ਹੀ ਨਾ,
1: ਡੇਟਿੰਗ ਗਰੁੱਪ ਤੇ ਜਾ ਰਹੇ ਹੋ ਕਿ ਡੇਟ ਤੇ ਜਾ ਰਹੇ ਹੋ?
2: ਨਹੀਂ ਨਹੀਂ ਨਹੀਂ, ਬਾਕੀ ਸਭ ਫ੍ਰੈਂਡਸ ਹੈ।
0: ਤੁਸੀਂ ਡੇਟ ਤੇ ਜਾ ਰਹੇ ਹੋ, ਖੋ ਖੋ ਦੇ ਮੈਚ ਦੇ ਚੱਲੇ ਹੋ?
2: ਐਂਡ And one couple is like my friend and bhabhi, जिसके साथ मैं थाई रेस्टोरेंट चलाता था और वहाँ जेसिका लाल का मर्डर हुआ था.
1: अच्छा अच्छा अच्छा अच्छा अच्छा.
0: Okay.
1: New Delhi हाँ.
0: ਜਿਹੜੀ ਉਹ ਫਿਲਮ ਵੀ ਆਈ ਸੀ ਹੁਕਿਲ ਜੈਸਕਾ.
2: ਹਾਂਜੀ ਹਾਂਜੀ.
0: ਓਕੇ ਅੱਛਾ ਤੁਸੀਂ ਉਦੋਂ ਉਸ ਮਤਲਬ ਉਸ ਹੈਗੇ ਹੋ ਤੁਸੀਂ ਉਹਦੇ ਚ ਰੈਸਟੋਰੈਂਟ ਚ ਉਦੋਂ.
2: ਯੈਸ ਯੈਸ ਆਈ ਵਾਸ ਦ ਕੋ-ਓਨਰ ਆਫ ਦ ਰੈਸਟੋਰੈਂਟ.
0: ਓ ਓਕੇ ਓਕੇ.
2: ਹਾਂ ਬਟ ਮੈਂ ਲੱਕਲੀ ਆਈ ਵਾਸ ਇਨ ਯੂਰਪ. ਮੇਰੇ ਫਰੈਂਡ ਕੋ ਡੀਸੀਪੀ ਨੇ ਬੋਲਾ ਥਾ ਵੇਟਰ ਕੋ ਬੋਲ ਕੇ ਖੂਨ ਮੂਨ ਧੁਲਵਾ ਦੋ ਔਰ ਪੁਛਵਾ ਦੋ. ਉਸਕੇ ਲਈ ਮੇਰੇ ਦੋਸਤ ਕੋ 10 ਸਾਲ ਤੱਕ ਕੋਰਟ ਜਾਣਾ ਪੜਾ ਹੈ.
0: ਚਲੋ ਫਿਰ ਹੁੰਦੀਆਂ ਮੁਲਾਕਾਤਾਂ. ਅੱਜ ਤੇ ਫਿਰ ਤੁਸੀਂ ਨੀ ਲੱਭੋਗੇ ਫਿਰ ਮੈਂ. ਅੱਜ ਤੇ ਤੁਸੀਂ ਅੱਜ ਤੋਂ ਆਪ ਕੰਨੀ ਕਤਰਾ ਕੇ ਨਿਕਲੋਗੇ.
2: ਨਹੀਂ ਨਹੀਂ ਐਸਾ ਕੁਛ ਨਹੀਂ ਹੈ, ਐਸਾ ਕੁਛ ਨਹੀਂ ਹੈ.
0: इससे पहले तो आप इधर उधर
2: किंग की तरह घूमते.
0: हाँ इससे पहले तो आप इधर उधर नुकरों में मिल जाते थे.
1: नुकरों आज नुकरों में
0: आज तो आप कुर्सियों पे विराजमान हो गए.
2: नहीं नहीं नहीं नहीं नथिंग लाइक दैट, नथिंग लाइक दैट.
0: ओके चलो आप.
2: एंड एंड इट इज ऑल थैंक्स टू माय पेरेंट्स अपब्रिंगिंग. मैं हमेशा सेम रहूंगा, चाहे नुक्कड़ में हो चाहे कुश्ती में हो.
1: ऋषि जी, डू यू हैव एनी मेमोरीज टू शेयर जो आपने अपने पेरेंट्स के?
2: मेनी मेमोरीज. सो आई इफ आई टॉक अबाउट, सो बोथ माय पेरेंट्स फर्स्ट ऑफ ऑल वो बोर्न एंड ब्रॉट अप ड्यूरिंग द इंग्लिश राज एंड दे वेंट टू कॉन्वेंट स्कूल. तो उनके लिए कटिंग योर नेल एवरी वीक वॉज अ मस्ट बिकॉज चर्च में और स्कूल में भी चेक करते थे. एंड योर शूज हैज टू ऑलवेज बी पॉलिश्ड, योर क्लोथ्स हैव टू बी नीट एंड क्लीन, यू हैव टू टेक अ शावर एवरी मॉर्निंग नो मैटर व्हाट. एंड अपना बेड हमेशा मतलब तैयार टाई लगा के जाना चाहिए. यू जस्ट कांट लीव अ मेसी बेड. ऑल योर क्लोथ्स वुड बी आयर्नड एंड केप्ट ऑन योर बेड. यू हैव टू पुट इट इन योर चेस्ट ऑफ ड्रॉअर इन योर कबर्ड. सो इट इतने सारी चीजें. मेरे मॉम डैड बहुत फैशनेबल थे बिकॉज दे बोथ वांटेड टू बी फिल्म स्टार.
1: एंड दैट्स व्हाई वी आर ऑफरिंग रेखा जी.
2: नहीं रेखा जी से तो बहुत बड़ी है मॉम.
1: भी हम तो वही ऑफर कर सकते हैं जो आज आ रहे हैं.
0: देखो ये रिचर्ड जी ये साडा तरीका है प्रमोशन करन दा.
1: हाँ
0: ਰੇਖਾ ਜੀ ਆਏ ਮਤਲਬ ਤੁਹਾਡੇ ਸ਼ਹਿਰ ਆਏ, ਤੁਸੀਂ ਉਹਨਾਂ ਨੂੰ ਵੇਖਣ ਜਾਓ. $15 ਦੀ ਟਿਕਟ ਆ ਤੇ ਜੇ ਤੁਸੀਂ ਸਟੂਡੈਂਟ ਹੋ.
2: ਅਮੇਜ਼ਿੰਗ ਕਿ ਮਿੱਤੂ ਨੇ ਇਤਨਾ ਅਮੇਜ਼ਿੰਗ ਟਿਕਟ ਪ੍ਰਾਈਸ ਰੱਖਾ $15.
0: ਹੋਰ ਕੀ $15 ਚ ਕੀ ਮਿਲਦਾ?
1: $15 ਦੀ ਪਲੇਟ ਨੀ ਮਿਲਦੀ.
0: ਹਾਂ ਨੀ ਸਹੀ ਗੱਲ ਹੈ.
1: ਟਰੂ.
0: $15 ਚ ਤੇ ਕੁਲਚਾ ਮਿਲਣ ਡਿਆ ਇੱਕ.
1: ਟਰੂ. ਤਾਂ ਚੋਲੇ ਲੱਗ ਲੈਣੇ ਮੈਨੂੰ
0: ਉੱਥੇ. ਇੰਨੇ ਇੰਨੇ ਸਟਾਰ ਵੇਖ ਲੈਣੇ. ਯੂ ਕਚੂਚਲੀ ਰਾਈਟ. ਪੰਦਰਾਂ ਕੀ ਹੁੰਦੇ ਦੱਸ? ਅੱਜ ਕੱਲ੍ਹ ਉਹ ਵੀ ਅੱਜ ਕੱਲ੍ਹ ਦੇ ਦੌਰ ਚ
1: ਇੱਕ 10 ਦਾ ਨੋਟ, ਇੱਕ 5 ਦਾ ਨੋਟ, ਇੱਕ ਨੀਲਾ ਨੋਟ, ਇੱਕ ਗੁਲਾਬੀ ਨੋਟ. ਦੱਸੋ
2: from
1: Radio Hanji and especially from Ranjot ji. First time I came to radio na, then everybody start calling me Nonia ji, and then I start calling every younger one as well, you know, Vishal, anyone, Vishal ji. I'll call
0: sokha hunda na, ch sara kuch aa janda hai agle de respect te hai hi hai tode liye bulona vi sokha ho janda
1: sokha ho janda. Yes,
0: ha oh gore wala apan nahi na kar sakde.
2: But I'm also talking about chai. He was a chokidar or a dhobi or any class.
0: Yeah.
2: My parents
1: That's really
2: paid
1: nice.
2: respecting you. So they believe that your belief should be in one God and your religion should be humanity. There is nothing above that.
1: Yes.
2: Mm. Yeah. And वो तो वो मेरे mom dad के बारे में बहुत ही मुझे पसंद था and they were very happy go lucky. I've never seen my parents fight ever.
1: Ah.
2: I've never seen them raise their voice ever.
1: पर फिर भी एक अद्धी गल तो एक गल तो होंगी जी मैं शेयर की एको गल तो होंगे मसला तुम किन्नी बारी थानू कहा ਅਸੀਂ ਆਹ ਗੱਲ ਨਹੀਂ ਕੀਤੀ ਤਾਂ ਤੁਸੀਂ ਕਿਉਂ ਨਹੀਂ ਮੰਨਦੇ
2: ਔਰ ਮੇਰੇ ਮੋਮ ਡੈਡ ਸਪੋਰਟਸ ਮੇ ਬਹੁਤ ਅੱਛੇ ਸੀ ਸੋ ਐਵਰੀਥਿੰਗ ਦੈਟ ਵੀ ਲਰਨਡ ਵਾਸ ਥਰੂ ਸੋ ਮਾਈ ਮੋਮ ਟੋਟ ਮੀ ਹਾਊ ਟੂ ਸਵਿਮ ਐਟ ਅ ਵੈਰੀ ਯੰਗ ਏਜ
0: ਓਕੇ
2: ਐਂਡ ਮਾਈ ਡੈਡ ਵਾਸ ਅ ਐਕਸਲੈਂਟ ਬਾਕਸਰ ਐਂਡ ਈਵਨ ਦੋ ਆਈ ਰਿਪ੍ਰੈਜ਼ੈਂਟਡ ਇੰਡੀਆ ਐਂਡ ਆਲ ਦੈਟ ਆਈ ਕੁਡ ਨਾਟ ਟੱਚ ਮਾਈ ਫਾਦਰਸ ਨੋਜ਼ ਮਤਲਬ ਹੀ ਵਾਸ ਸੋ ਗੁੱਡ ਇਨ ਬਾਕਸਿੰਗ ਸੋ ਗੁੱਡ ਟਿਲ ਐਵਰੀ ਏਜ ਸੋ ਹਮ ਸਭ ਭਾਈਓ ਕੋ ਨੇ ਮਤਲਬ ਸਪੋਰਟਸ because we all went to the same school actually so we all sports was compulsory and tidiness was very compulsory subah sab khidkiyan khulne parde khulne bistar tie karne there's a laundry basket in your room you have to put all your dirty clothes in the laundry basket
1: yeah
2: so wo sab cheez jo amazing and khana you have to eat on the dining table you can't eat on the sofa or anywhere else और अभी तो सब लोग कहीं पे भी खाते हैं इंक्लूडिंग मी आई अदरवाइज वी ऑलवेज हैड टू सिट ऑन द डाइनिंग टेबल देयर वाज नो एक्सक्यूज
0: एंड
2: सो बस यही सब चीज है और चर्च जाने ही जाना था तो विच आई स्टिल फॉलो एंड माय मॉम एंड डैड वुड ग्रीट एवरीवन एज पर देयर रिलीजन सत श्री अकाल आदाब नमस्ते दोस काइंड ऑफ थिंग
1: दैट्स हाउ वी गॉट रिचर्ड जी और
0: ਰਿਚਰਡ ਜੀ ਦਾ ਤੇ ਵੀ ਹੈ ਨਾ ਇਹ ਆਪਣਾ ਚਰਚ ਵੀ ਜਾਂਦੇ ਆ ਮੰਦਿਰ ਵੀ ਮੈਂ ਵੇਖਿਆ ਤੇ ਗੁਰੂ ਘਰ ਵੀ ਜਾਂਦੇ ਮਤਲਬ ਇਹ ਹਰ ਥਾਂ ਚੱਲ ਜਾਂਦੇ ਆ ਇਹ ਵੀ ਗੁੱਡ ਚੀਜ਼ ਆ
1: ਯੈਸ
0: ਨਹੀਂ ਤੇ ਮੈਂ ਨਾ ਕਈ ਬਹੁਤ ਸਟ੍ਰਿਕਟ ਹੁੰਦੇ ਗੁੱਡ ਚਲੋ ਥੈਂਕ ਯੂ ਰਿਚਰਡ ਜੀ
1: ਥੈਂਕ ਯੂ ਰਿਚਰਡ ਜੀ ਹੈਵ ਅ ਨਾਈਸ ਡੇ
0: ਚਲੋ ਠੀਕ ਹੈ ਜੀ ਮਿਲਦੇ
1: ਕੋਨੇ ਮੇ ਮਿਲੋਗੇ
0: ਪੰਜ ਕਾ ਦਸ
1: Have a nice day, Richard ji.
0: Thank you. Raj Kharana ji kehnde ne ki tusi Rishabh Shetty di gal kar rahe ho. Haan, bas ohi mere aun nahi riya. Dhyan de vich. Te thank you, Rampal Jindal ji. Good morning bhejde ne. Te Baljeet ji kehnde ne ki satkar pari sat sri akal sohna visat gal baat. Kehnde ki mere nana ji radio de bahut shaukeen si. Asi unna de radio saambh ke rakhya hoya. Mammiyan de gusse da karan unna di thakan si. Is gal da ehsaas hun ho riha. Haan, sahi gal hai. Sade kehnde ki Sohra saab hamesha chadra kurta paunde si. Te sanu bahut vadhiya lagda. Jadon itthe vi aun ta unna da pehrawa uhi rehnda va. Sanu kade ni aukha laga. ਅਤੇ ਕਿਸੇ ਉੱਤੇ ਚੀਜ਼ ਥੋਪ ਕੇ ਖੁਸ਼ੀ ਨਹੀਂ ਮਿਲਦੀ ਜਿਉਂ ਅਤੇ ਜਿਉਣ ਦਿਓ ਸਭ ਦੇ ਲਾਮੇ ਸਲਾਮਤ ਰਹਿਣ ਧੰਨਵਾਦ
1: ਗੁੱਡ
0: ਜਸਵਾਲ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਨੂਨੀਆ ਜੀ ਅਤੇ ਸਰਦਾਰ ਸਾਹਿਬ ਬਹੁਤ ਸੋਹਣਾ ਵਿਸ਼ਾ ਹਮੇਸ਼ਾ ਵਾਂਗੂ ਅਤੇ ਮੇਰੇ ਡੈਡੀ ਦੇ ਦੋ ਸ਼ੌਂਕ ਸੀ ਇੱਕ ਤਾਂ ਉਹਨਾਂ ਦਾ ਦ ਟ੍ਰਿਬਿਊਨ ਪੜ੍ਹਨਾ ਸਾਰਾ ਦਿਨ ਅਤੇ ਪਹਿਲੇ ਪੇਜ ਤੋਂ ਲੈ ਕੇ ਆਖਰੀ ਪੇਜ ਤੱਕ ਓਕੇ ਅਤੇ ਦੂਸਰਾ ਉਹਨਾਂ ਨੂੰ ਰੋਟੀ ਖਾ ਕੇ ਖੰਡ ਬੂਰਾ ਜਾਂ ਸ਼ੱਕਰ ਘਿਓ ਜ਼ਰੂਰ ਖਾਣਾ ਹੁੰਦਾ ਸੀ ਉਹਨਾਂ ਨੇ
1: ਅਤੇ
0: ਮੰਮੀ ਨੂੰ ਸਾਰਾ ਦਿਨ ਪਾਠ ਕਰਨ ਦੀ ਚੰਗੀ ਆਦਤ ਸੀ ਅਤੇ ਉਹ ਵੀ ਸਾਰੀਆਂ ਸਵੇਰ ਅਤੇ ਸ਼ਾਮ ਵਾਲੀਆਂ ਬਾਣੀਆਂ ਪੜ੍ਹ ਕੇ ਹੀ ਕੰਮ ਕਰਦੇ ਸੀ
1: ਧੰਨਵਾਦ
0: ਇਹ ਵੇਖ ਲਓ ਇਹ ਸਾਡੇ ਸਾਰੇ ਪੁਰਾਣੇ ਬਜ਼ੁਰਗਾਂ ਦੀਆਂ ਇਹ ਸਾਰੀਆਂ ਰਲਦੀਆਂ ਮਿਲਦੀਆਂ ਨੇ
1: ਐਗਜੈਕਟਲੀ ਸਾਰੇ ਇੱਕ ਗੱਲ ਦੇਖੋ ਨਾ ਸਾਰਿਆਂ ਦਾ ਇੱਕ ਕੋਈ ਨਾ ਕੋਈ ਕੰਸਿਸਟੈਂਸੀ ਜਦੋਂ ਅਸੀਂ ਰੱਖਦੇ ਹਾਂ ਨਾ ਕਿਸੇ ਵੀ ਚੀਜ਼ ਦੇ ਵਿੱਚ ਅਸੀਂ ਆਪਣੀ ਲਾਈਫ ਵੇ ਈਜ਼ੀ ਕਰ ਲੈਂਦੇ ਹਾਂ ਇੱਕ ਹਰ ਚੀਜ਼ ਜਿੱਦਾਂ ਹੁਣ ਨਿਊਜ਼ ਪੇਪਰ ਦੀ ਉਹਨਾਂ ਨੇ ਕਹੀ ਹੈ ਆਈ ਰਿਮੈਂਬਰ ਮੇਰੀ ਮੰਮ ਮੇਰੀ ਬੇਟੀ ਛੋਟੀ ਬੇਟੀ ਨਾ ਉਹਨੂੰ ਪੜ੍ਹਨ ਦਾ ਮੈਨੂੰ ਲੱਗਦਾ ਸੀਗਾ ਉਹਨੂੰ ਸ਼ੌਕ ਸ਼ੂਕ ਨਹੀਂ ਹੈਗਾ ਪਰ ਉਹਨੂੰ ਜਦੋਂ ਦੇਖੋ ਨਾ ਜਿਹੜੀਆਂ ਅਪ ਟੂ ਡੇਟ ਨਿਊਜ਼ ਹੁੰਦੀਆਂ ਨੇ ਨਾ ਉਹ ਆ ਕੇ ਇੰਟਰੋਡਿਊਸ ਕਰਾਉਂਦੀ ਹੈ ਕਿ ਦਿਸ ਇਜ਼ ਹੈਪਨਿੰਗ ਦੈਟ ਇਜ਼ ਹੈਪਨਿੰਗ ਯੂ ਨੋ ਅਤੇ ਮੈਂ ਸੋਚਿਆ ਯਾਰ ਹਾਊ ਕਮ ਸ਼ੀਜ਼ ਹੋਰ ਸਾਰੀਆਂ ਚੀਜ਼ਾਂ ਜਿਹਨੂੰ ਇੰਨਾ ਨਹੀਂ ਹੁੰਦਾ ਇਹਨਾਂ ਚੀਜ਼ਾਂ 'ਚ ਕੀ ਹੈ ਦੈਨ ਆਈ ਰੀਅਲਾਈਜ਼ ਯੈਸ ਮਾਈ ਮਮ
0: ਬਜ਼ੁਰਗਾਂ 'ਚ
1: ਐਵਰੀ ਡੇ ਉਹਨਾਂ ਨੇ ਜਦ ਤੱਕ ਪੂਰਾ ਨਿਊਜ਼ ਪੇਪਰ ਪੜ੍ਹ ਨਹੀਂ ਨਾ ਲੈਣਾ ਹੈਗਾ ਸ਼ਾਮ ਦੁਪਹਿਰ ਨੂੰ ਚਾਹ ਦੇ ਟਾਈਮ ਤੱਕ ਉਹਨਾਂ ਫਿਰ ਡਿਨਰ ਨਹੀਂ ਸੀ ਬਣਦਾ ਹੁੰਦਾ, ਡਿਨਰ ਤਾਂ ਹੀ ਬਣੂਗਾ ਜੇ ਚਾਹ ਅਖਬਾਰ ਪੂਰੀ ਪੜ੍ਹੀ ਜਾਊਗੀ।
0: ਪੜ੍ਹ ਲਈ ਅਤੇ ਧੰਨਵਾਦ ਪਰਮਿੰਦਰ ਜੀ, ਕਹਿੰਦੇ ਨੋਨੀਆਂ ਜੀ ਅਤੇ ਪਲੱਸ ਟੋਪਿਕ ਦੋ ਬਹੁਤ ਸੋਹਣੇ ਅਤੇ ਸੁਹਾਗਾ, ਥੈਂਕ ਯੂ ਜੀ,
1: ਥੈਂਕ ਯੂ ਜੀ
0: ਅਤੇ ਥੈਂਕ ਯੂ ਅਤੇ ਆਪਣਾ ਹਾਂਜੀ ਬਿਲਕੁਲ ਜੀ ਮਿਹਰਬਾਨੀ ਤੁਹਾਡੀ। ਅਤੇ ਕਹਿੰਦੇ ਜੀ ਕਹਿੰਦੇ ਨੇ ਕਿ ਇੱਕ ਵਾਰੀ ਰੀਡ ਪਲੀਜ਼। ਓਕੇ ਸਵਾਦ ਲਿਆਤਾ ਕਹਿੰਦਾ ਅੱਜ ਵੀਰੇ ਜੀ, ਆਈ ਫੈਲਟ ਲਾਈਕ ਬੈਠਕ ਵਿੱਚ ਹੀ ਬੈਠ ਕੇ ਜਾ ਕੇ ਨਜ਼ਾਰੇ ਲੈ ਲਏ, ਅਤੇ ਸਹੀ ਗੱਲ ਆ। ਅਤੇ ਵੀਰਾ ਜੀ ਕਹਿੰਦੇ ਗਿਆਨ ਤਾਂ ਰੁਲਦਾ ਫਿਰ ਰਿਹਾ, ਸਾਡੇ ਜੋਗਾ ਐਪੀਸੋਡ ਕਰ ਦਿਓ ਕਦੇ, ਦੋ ਬੁੱਧਵਾਰ ਬਾਅਦ ਵੀ ਅੱਜ। ਅੱਛਾ ਇਹ ਕੱਲ੍ਹ ਦਾ ਮੈਸੇਜ ਹੀ ਲੈ ਦੱਸਿਆ, ਕਮਾਲ ਹੋ ਗਿਆ। ਇੱਕ ਵਾਰ ਕਹਿੰਦੇ ਨੇ ਕਿ ਰੀਡ ਕਰ ਦਿਓ, ਹੋਰ ਮਿਲ ਗਈ, ਹੋਰ ਮਿਲ ਗਈ ਰਿਜਣ ਜੀ ਨੂੰ ਹੈ ਇਹ, ਮਤਲਬ ਲਿਖਿਆ ਤਾਂ ਇਹਨਾਂ ਨੇ ਸਾਦਾ ਹੀ ਆ, ਪਰ ਮਤਲਬ ਇਹਨਾਂ ਦਾ
1: ਐਕਸਪ੍ਰੈਸ਼ਨ ਅਸੀਂ ਪਾਇਆ,
0: ਮੈਂ ਦੱਸ ਰਿਹਾ ਵੀ ਇਹਨਾਂ ਇਦਾਂ ਆ ਚੀਜ਼ਾਂ ਦਾ ਕਹਿਣ ਦਾ ਮਤਲਬ। ਤੇ ਰੇਡੀਓ ਸੁਣ ਰਹੇ ਨੇ ਨਾਲ, ਤੇ ਲੇਟਰ ਕਹਿੰਦੇ ਕਿ ਫੋਨ ਤੇ ਡਿਸਕਸ ਕਰੋਗੇ ਪਰਸਨਲੀ, ਯਾਰ ਬੜਾ ਬੜਾ ਦੁੱਖ ਹੁੰਦਾ ਹੈ। ਆਹ ਵੀ ਮੈਂ ਮਤਲਬ ਦੱਸ ਰਿਹਾ ਇਹਨਾਂ ਦੇ ਹਾਵ ਭਾਵ ਦੱਸ ਰਿਹਾ, ਮਤਲਬ ਉਹ ਚੀਜ਼ ਕਈ ਹਰ ਇੱਕ ਬੰਦਾ ਬੰਦਾ ਲਿਖ ਨਹੀਂ ਸਕਦਾ, ਹਰ ਇੱਕ
1: ਚੀਜ਼
0: ਜਜ਼ਬਾਤ ਹੀ ਹੁੰਦੇ ਨੇ ਉਹ ਜਿਹੜੇ।
1: ਇੱਕ ਹੋਰ ਮੈਨੂੰ ਜਦੋਂ ਸਾਰਿਆਂ ਨੇ ਹੁਣ ਗੱਲਾਂ ਕਰਦੇ ਮੈਨੂੰ ਯਾਦ ਆ ਕਿ ਮੇਰੇ ਨਾ ਦਾਦਾ ਜੀ ਨੂੰ ਫਿਲਮਾਂ ਦਾ ਬਹੁਤ ਸ਼ੌਂਕ ਹੁੰਦਾ ਸੀਗਾ। ਸਮਹਾਓ ਮਤਲਬ ਇੱਕ ਵਾਰੀ ਜਦੋਂ ਉਹਨਾਂ ਨੇ ਮਤਲਬ ਫਿਲਮਾਂ ਦੀ ਟੀਵੀ ਦਾ ਉਹਨਾਂ ਨੂੰ ਟੀਵੀ ਦਾ ਫਿਲਮਾਂ ਦਾ ਉਹਨਾਂ ਨੂੰ ਸ਼ੌਂਕ ਰਿਹਾ, ਪਾਠ ਪੂਜਾ ਅਲੱਗ, ਪਰ ਜਿਹੜਾ ਦਿਨ ਦੇ ਟਾਈਮ ਟੀਵੀ ਨਿਊਜ਼ ਇੰਟਰਟੇਨਮੈਂਟ ਵਾਲਾ ਨਾ ਉਹਦਾ ਉਹਨਾਂ ਦਾ ਕੰਸਿਸਟੈਂਟ ਸੀਗਾ। ਉਹਨਾਂ ਨੇ ਟੀਵੀ ਨਿਊਜ਼ ਜ਼ਰੂਰ ਦੇਖਣੀਆਂ ਨੇ, ਫਿਰ ਟੀਵੀ 'ਚ ਉਹਨਾਂ ਦਾ ਇੱਕ ਸਭ ਤੋਂ ਲੇਟ ਵਾਲਾ ਸੀਗਾ ਉਹ ਅਲਫ ਲੈਲਾ, ਉਹ ਉਹਨਾਂ ਨੂੰ ਬੜਾ ਵਧੀਆ ਲੱਗਦਾ ਹੁੰਦਾ ਸੀਗਾ,
0: ਚਿਤਰਾ ਵੇਂਦੇ ਵੇਂਦੇ ਪਰੇ ਨੂੰ ਮੂੰਹ ਕਰ ਲੈਂਦੇ ਹੁੰਦੇ।
1: ਨਹੀਂ ਉਹ ਮੇਰੀ ਦਾਦੀ ਕਹਿੰਦੀ ਹੁੰਦੀ ਸੀ ਚਿਤਰਾੜ ਚੱਲਦੇ ਨੇ, ਨਾ ਤੁਹਾਨੂੰ ਪਤਾ ਨਹੀਂ ਲੱਗਦਾ ਨਿਆਣੇ ਕੋਲ ਬੈਠੇ ਨੇ, ਮੈਨੂੰ ਪਤਾ ਕਰ ਦੋ ਜਾਂ ਆਪ ਬਾਹਰ ਚਲੇ ਜਾਓ ਜਾਂ ਰਿਮੋਟ ਨੂੰ ਲਾ ਕੇ ਬੰਦ ਹੀ ਕਰ ਦੋ।
0: ਸਾਡੇ ਕਹਿੰਦੇ ਨਹੀਂ ਚਿੱਤਰਾ ਨਹੀਂ ਹੈ, ਛਿੱਤਰਾ ਆ ਰਿਹਾ,
1: ਚਿੱਤਰਾ ਆ ਰਿਹਾ ਹੈ।
0: ਮੇਰੇ ਨਾਨੀ ਸੱਸ ਨੂੰ ਕਹਿੰਦੇ ਤਿਆਰ ਹੋਣ ਦਾ ਤਾਂ ਬਹੁਤ ਸ਼ੌਂਕ ਹੈ, ਰੁਮਾਲ ਪਰਸ ਸੁਰਮਾ ਪਾਉਣ ਤੋਂ ਬਿਨਾਂ ਘਰੋਂ ਬਾਹਰ ਨਹੀਂ ਨਿਕਲ ਸਕਦੇ, ਤੇ ਅਸੀਂ ਸ਼ੀ ਇਜ਼ ਨੀਅਰਲੀ 99 ਬਟ ਸ਼ੌਂਕ ਕਹਿੰਦੇ ਕਿ ਅਜੇ ਵੀ ਪੂਰੇ ਨੇ।
1: ਆਪਣੇ ਆਪ ਨੂੰ ਜਦ ਤੱਕ ਤੁਸੀਂ ਪ੍ਰੈਜ਼ੈਂਟ ਕਰਨ ਦੀ ਤੁਹਾਡੇ ਚ ਫਾਇਰ ਹੈ ਨਾ, ਯੂ ਆਰ ਤੁਹਾਡੇ ਚ ਲਾਈਵਲੀਹੁੱਡ ਹੈਗਾ,
0: ਉਹ ਆਮ ਬੰਦੇ ਨਾਲੋਂ ਕੋਈ 4 ਸਾਲ
1: ਵਾਧੀ ਸੋਹਣੇ ਤਰੀਕੇ ਨਾਲ ਕੱਢਦੇ ਨੇ ਇਹਨੂੰ ਤੰਦਰੁਸਤ, ਕਿਉਂਕਿ ਜਿਹਨੂੰ ਪਾਉਣ ਲਾਉਣ ਦਾ ਸ਼ੌਕ ਹੋਊ ਨਾ ਉਹਨੂੰ ਇਹ ਵੀ ਹੋਊਗਾ ਕਿ ਮੇਰੀ ਦੇਸ਼ ਸੋਹਣੀ ਰਵੇ, ਮੇਰੀ ਦੇਹ ਤੰਦਰੁਸਤ ਰਵੇ, ਫਿਰ ਉਹ ਇਫੈਕਟ ਜਿਹੜਾ ਨਾ ਉਹ ਤੁਹਾਨੂੰ ਤੁਹਾਡੀ ਸਿਹਤ ਤੇ ਵੀ ਜਾਂਦਾ, ਔਰ ਸਿਹਤ ਜਦੋਂ ਸਹੀ ਆ ਤਾਂ ਸਭ ਕੁਝ ਸਹੀ ਆ। ਇਹਨਾਂ ਨੇ ਇੱਕ ਹੋਰ ਅਰਜੇ ਮੇਰੇ ਨਾ, ਅਸੀਂ ਫਿਲਮ ਦੇਖਦੇ ਪਏ ਸੀਗੇ, ਮੈਂ ਛੋਟੀ ਜਿਹੀ ਹੋਊਂਗੀ, ਸਕੂਲ ਹੈ ਸ਼ੁਰੂ ਨਹੀਂ ਸੀ ਹੋਇਆ, ਮੈਂ ਬਾਈ ਜੀ ਨੂੰ ਪੁੱਛਿਆ ਇੱਦਾਂ ਹੀ ਨਾ, ਮੈਂ ਉਹਨਾਂ ਦੀ ਗੋਦੀ 'ਚ ਬੈਠੀ ਹਾਂ, ਉਹ ਟੀਵੀ ਦੇਖ ਰਹੇ ਨੇ, ਮੈਂ ਉਹਨਾਂ ਦੀ ਗੋਦੀ 'ਚ ਬੈਠ ਕੇ ਉਹਨਾਂ ਦੀ ਦਾੜੀ ਨਾਲ ਖੇਡ ਰਹੀ ਹਾਂ। ਬਾਈ ਜੀ ਹਾਂਜੀ ਤੁਹਾਡੀ ਫੇਵਰੇਟ ਫਿਲਮ ਕਿਹੜੀ ਆ, ਨਾ ਫੇਵਰੇਟ ਹੀਰੋਇਨ ਕਿਹੜੀ ਆ?
0: ਅੱਛਾ
1: ਉਹਨਾਂ ਕਹਿੰਦੇ ਨਰਗਿਸ। ਮੈਂ ਕਿਹਾ ਤੁਹਾਡੀ ਫਿਲਮ ਕਿਹੜੀ ਆ? ਕਹਿੰਦੇ ਭਾਈ ਜਦ ਨਰਗਿਸ ਆ ਤਾਂ ਫਿਰ ਮਦਰ ਇੰਡੀਆ ਹੀ ਹੋਊਗੀ।
0: ਅੱਛਾ
1: ਫਿਰ ਅਗਲਾ ਕੁਐਸਚਨ ਮੈਂ ਕੀਤਾ, ਤੁਸੀਂ ਕਿੰਨੀ ਵਾਰੀ ਦੇਖੀ ਆ?
0: ਕੌਣ ਨਰਗਿਸ?
1: ਨਰਗਿਸ ਫਿਲਮ, ਨਹੀਂ ਨਹੀਂ ਮਦਰ ਇੰਡੀਆ ਫਿਲਮ, ਮਦਰ ਇੰਡੀਆ ਫਿਲਮ। ਕਹਿੰਦੇ ਉਦੋਂ ਜਦੋਂ ਫਿਲਮ ਲੱਗੀ ਹੋਈ ਸੀ ਨਾ ਉਦੋਂ ਜੀ ਸਿਨੇਮਾ ਬਣਾਉਂਦੇ ਪਏ ਸੀਗੇ, ਕਹਿੰਦੇ ਜਦੋਂ ਸਿਨੇਮੇ 'ਚ ਬਸ ਉੱਤੇ ਦੇਖਦੇ ਦੇਖਦੇ ਥਕਾਨ ਲੱਗ ਜਾ ਅੱਖ ਲੱਗ ਜਾਂਦੀ ਸੀ, ਕਹਿੰਦੇ ਉਦੋਂ ਉੱਠ ਕੇ ਘਰ ਨੂੰ ਆ ਜਾਈਦਾ ਸੀ, ਪਤਾ ਹੀ ਨਹੀਂ ਕਿੰਨੀ ਵਾਰੀ ਦੇਖੀ ਆ।
0: ਅੱਛਾ ਉੱਥੇ ਵੇਂਦੇ ਰਹਿਣਾ, ਓਕੇ ਫਿਰ ਤਾਂ ਹੀ ਇੰਨਾ ਚਿਰ ਲੱਗਾ ਸਿਨੇਮਾ ਨੂੰ। ਓਕੇ
1: ਮੇਰੀ ਦਾਦੀ ਨੂੰ ਵੀ ਸ਼ੌਕ ਸੀ ਬਹੁਤ ਕੱਪੜਿਆਂ ਦਾ, ਮੇਰੇ ਦਾਦਾ ਜੀ ਨੂੰ ਬਿਲਕੁਲ ਸ਼ੌਕ ਨਹੀਂ ਸੀਗਾ। ਮੇਰੀ ਦਾਦੀ ਜੀ ਨਾ ਖਿੱਝ ਜਾਂਦੇ ਹੁੰਦੇ ਸੀਗੇ ਕਿ ਤੁਸੀਂ ਜਦੋਂ ਕੰਮ ਕਰਦੇ ਹੋ ਕਫ ਉੱਤੇ ਕਰ ਲਿਆ ਕਰੋ, ਕਫ ਗੰਦੇ ਤਾਂ ਨਾ ਹੋਣ ਨਾ, ਉਹਨਾਂ ਨੂੰ ਕੋਈ ਬੋਦਰੀ, ਉਹਨਾਂ ਨੇ ਕੰਮ ਕਰਨਾ ਕੰਮ ਬਸ ਕੰਮ ਕਰਨਾ ਉੱਦਾਂ ਹੀ ਤਰੀਕੇ। ਔਰ ਮੇਰੀ ਦਾਦੀ ਜੀ ਇੱਦਾਂ ਸੀਗੇ ਕਿ ਉਹਨਾਂ ਨੇ ਆਪਣਾ ਸੂਟ ਵੀ ਨਾ ਜਦੋਂ ਪ੍ਰੈਸਾਂ ਇੰਨੀਆਂ ਕਾਮਨ ਨਹੀਂ ਸੀਗੀਆਂ, ਉਹਨਾਂ ਨੇ ਚੁੰਨੀ ਸੂਟ ਗੱਦੇ ਥੱਲੇ ਨਾ ਤੈਅ ਮਾਰ ਕੇ ਸੋਹਣਾ ਜਿਹਾ ਰੱਖਦੇ ਨੇ ਤਾਂ ਕਿ ਉੱਤੇ ਪ੍ਰੈਸ਼ਰ ਦੇ ਨਾਲ ਪ੍ਰੈਸ ਹੋ ਜਾਣਗੇ। ਹਾਂ ਜਦੋਂ ਕਹਿੰਦੇ ਮੈਂ ਬਾਹਰ ਜਾ ਕੇ ਪਾਉਣੇ ਤਾਂ ਐਟਲੀਸਟ ਬਲ ਤਾਂ ਨਹੀਂ ਹੋਣਗੇ ਕੱਪੜਿਆਂ ਦੇ ਵਿੱਚ।
0: ਉਦੋਂ ਏਦਾਂ ਹੁੰਦਾ ਸੀ, ਉਦੋਂ ਕਈ ਕੋਲਾ ਪਾ ਕੇ ਵੀ ਥਾਲੀ ਥਾਲੀ ਚ ਉਹਦੇ ਨਾਲ ਮਾੜਾ ਮੋਟਾ ਜਿਹਾ ਉਹਦੇ ਨਾਲ ਵੱਟ ਕੱਢਦੇ ਹੁੰਦੇ, ਪਰ ਥੋੜੇ ਬਹੁਤ ਵੱਟਾਂ ਦਾ ਕੋਈ ਏਡਾ ਉਹ ਨਹੀਂ ਹੁੰਦਾ। ਅੱਜ ਕੱਲ੍ਹ ਤੇ ਹੁਣ ਜ਼ਿਆਦਾ ਹੋ ਗਿਆ ਨਾ ਵੀ ਬਿਲਕੁਲ
1: ਜਨਰੇਸ਼ਨ ਜਿਹੜੇ ਨਾ ਇੱਕ ਤਿਆਰ ਹੋਣ ਦੇ ਵਿੱਚ ਉਹ ਲੈਂਦੇ ਹੁੰਦੇ ਸੀਗੇ ਪ੍ਰਾਈਡ ਮਹਿਸੂਸ ਕਰਦੇ ਸੀ ਕਿ ਨਹੀਂ ਅਸੀਂ ਆਪਣੇ ਨੂੰ ਪ੍ਰੈਜ਼ੈਂਟ ਵਧੀਆ ਤਰੀਕੇ ਨਾਲ ਕਰਨਾ ਆ।
0: ਫਰਕ ਵੀ ਬੜਾ ਹੈ ਨਾ, ਵੇਖੋ ਘਰ ਰਹਿਣਾ ਤੇ ਤਿਆਰ ਹੋਣਾ ਤੇ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਹੈ। ਅੱਜ ਕੱਲ ਆਪਾਂ ਲਗਭਗ ਘਰ ਵੀ ਉਦਾਂ ਦੇ ਹੀ ਤਿਆਰ ਜੇ ਹੋਏ ਫਿਰਦੇ ਹਾਂ ਤੇ ਬਾਹਰ ਵੀ ਆਪਾਂ ਮਤਲਬ ਸਾਨੂੰ ਕਈ ਵਾਰੀ ਇਹ ਸਮਝ ਨਹੀਂ ਆਉਂਦੀ ਵੀ ਆਹ ਹੁਣ ਇਹੋ ਕੱਪੜੇ ਜਿਹੜੇ ਇਹੋ ਹੀ ਬਾਹਰ ਪਾ ਕੇ ਜਾਵਾਂਗੇ, ਇਹ ਸੋਚੀਦਾ ਵੀ ਉਹ ਵੀ ਵਾਂਡਾ ਹੀ ਆ, ਵੀ ਵਾਂਡਾ ਹੀ ਆ। ਬਾਹਰ ਅੰਦਰ ਜਾਣੇ ਸੂਟ ਪਾਉਣਾ ਉਹ ਕਈ ਵਾਰੀ ਸਸਤਾ ਹੁੰਦਾ।
1: ਮੇਰੇ ਡੈਡ ਕਦੇ ਨੀ ਸੀ ਸਾਨੂੰ ਅਲਾਓ ਕਰਦੇ ਕਿ ਅਸੀਂ ਚੱਪਲ ਪਾ ਕੇ ਘਰੋਂ ਬਾਹਰ ਨਿਕਲ ਜਾਈਏ। ਚੱਪਲ ਮਤਲਬ ਉਦੋਂ ਹੀ ਪਾਉਣੀ ਹੈ ਜਦੋਂ ਨਾਈਟ ਸੂਟ ਪਾ ਲਿਆ, ਨਹੀਂ ਤਾਂ ਪੂਰੇ ਦਿਨ 'ਚ ਤੁਸੀਂ ਚੱਪਲ ਨਹੀਂ ਪਾ ਸਕਦੇ ਅੰਟਿਲ ਐਂਡ ਅਨਲੈਸ ਯੂ ਆਰ ਸਿੱਕ। ਤੁਹਾਨੂੰ ਹਮੇਸ਼ਾ ਬੰਦ ਬੂਟ ਪਾਏ ਹੋਣੇ ਚਾਹੀਦੇ ਨੇ। ਘਰ ਤੋਂ ਬਾਹਰ ਜਾਣਾ ਤਾਂ ਤੁਹਾਡੇ ਪ੍ਰੋਪਰ ਤੁਹਾਡੇ ਕੱਪੜੇ ਹੋਣ, ਪ੍ਰੋਪਰ ਤੁਹਾਡੇ ਵਾਲ ਬਣੇ ਹੋਣ, ਬੰਦ ਬੂਟ ਹੋਣ, ਤਾਂ ਤੁਸੀਂ ਘਰੋਂ ਬਾਹਰ ਜਾ ਸਕਦੇ ਹੋ।
0: ਉੱਥੋਂ ਪਤਾ ਵੀ ਲੱਗਦਾ ਹੈ ਨਾ ਵੀ ਕਿੰਨਾ ਦਾ ਜਾਣਾ,
1: ਹਾਂ ਖੇਡਣਾ ਆ ਜਾਂ ਕੁਛ ਵੀ ਕਰਨਾ, ਸਕੂਲ ਜਾਣ ਲੱਗਦਾ। ਐਜ ਰਿਚਰਡ ਜੀ ਸੈਡ ਨਾ, ਐਵਰੀ ਮੰਡੇ ਅਸੈਂਬਲੀ ਦੇ ਵਿੱਚ ਉਹਨਾਂ ਨੇ ਨੌ ਚੈੱਕ ਕਰਨੇ ਹੁੰਦੇ ਸੀਗੇ, ਐਂਡ ਦੈਨ ਪੋਲਿਸ਼ ਸ਼ੂਜ਼ ਪੋਲਿਸ਼ ਹੈਗੇ ਆ ਜਾਂ ਨਹੀਂ ਹੈਗੇ। ਅੱਛਾ, ਕਿਸੇ ਨੂੰ ਹੋਰ ਵੀ ਯਾਦ ਹੋਊਗਾ ਕਿ ਜਿਹਨਾਂ ਦੇ ਘਰੇ ਹੁੰਦੀ ਹੋਊਗੀ ਨਾ ਪੋਲਿਸ਼ ਵਧੀਆ ਤਰੀਕੇ ਨਾਲ, ਉਹਨਾਂ ਨੂੰ ਪਤਾ ਹੋਊਗਾ। ਅੱਛਾ, ਪਹਿਲਾਂ ਕੀ ਹੁੰਦਾ ਸੀ ਅਰਜੇ, ਪੋਲਿਸ਼ ਕਰਨੀ ਨਾ ਸ਼ੂਜ਼, ਪੋਲਿਸ਼ ਕਰਕੇ ਫਿਰ ਇੱਕ ਕਰੀਮ ਵੀ ਆਉਂਦੀ ਸੀ ਜਿਹਨੂੰ ਲੈਦਰ ਕੰਡੀਸ਼ਨਰ ਕਿਹਾ ਜਾਂਦਾ ਹੁੰਦਾ ਸੀ, ਉਹ ਚਿੱਟੀ ਜੀ ਹੁੰਦੀ ਸੀ, ਉਹ ਲਾ ਕੇ ਫਿਰ ਉਹਨਾਂ ਨਾਲ ਚਮਕਾ ਕੇ ਸ਼ੀਸ਼ੇ ਵਾਂਗੂ ਚਮਕਦੇ ਹੁੰਦੇ ਸੀ ਬੂਟ।
0: ਉਹ ਪਹਿਲਾਂ ਲਾਉਂਦੇ ਸੀਗੇ,
1: ਪਹਿਲਾਂ ਲਾਉਂਦੇ ਸੀ ਕਿ ਬਾਅਦ ਚ
0: ਲਾਉਂਦੇ ਸੀ?
1: ਪਹਿਲਾਂ ਲਾਉਂਦੇ ਸੀ,
0: ਪਹਿਲਾਂ ਲਾ ਕੇ ਫਿਰ ਉੱਤੇ ਪੋਲਿਸ਼, ਪਹਿਲਾਂ ਉਹਦੇ ਨਾਲ ਉਹ ਉੱਤੇ ਮਲਣੀ ਸਾਰੇ ਹੈ ਨਾ, ਉਹ ਲੈਦਰ ਨੂੰ ਸੋਫਟ ਕਰ ਦਿੰਦੀ ਸੀ, ਫਿਰ ਉਹਦੇ ਉੱਤੇ ਪੋਲਿਸ਼ ਕਰਦੇ। ਹੁਣ ਤੇ ਉਹ ਸ਼ੌਂਕ ਨੀ ਰਹੇ ਵੈਸੇ ਨਾ, ਅੱਜ ਕੱਲ ਹੁਣ ਆਪਾਂ ਇੱਥੇ ਬੂਟ ਕਈ ਵਾਰੀ ਕਰਨ ਬਈ ਦਾ ਮਜ਼ਾ ਹੀ ਨਹੀਂ ਆਉਂਦਾ ਹੁਣ ਤੇ
1: ਨਾ, ਉਹਦੇ ਸਮਾਨ ਸਾਰਾ ਮਿਲਦਾ ਹੈ। ਬੱਚੇ ਤਾਂ ਅੱਜ ਕੱਲ ਬੋਦਰ ਹੀ ਨਹੀਂ ਕਰਦੇ ਹੈਗੇ।
0: ਮੈਂ ਇੱਕ ਦੋ ਵਾਰੀ ਨਿਵੀਆ ਵੀ ਲਾ ਕੇ ਵੇਖੀ, ਉਹ ਗੱਲ ਨਹੀਂ।
1: ਅੱਛਾ, ਇੱਕ ਹੋਰ ਚੀਜ਼ ਹੁੰਦਾ ਸੀ ਫਿਰ ਉਹਨਾਂ ਨੂੰ ਜੁੱਤੇ ਨੂੰ ਗੋਡਿਆਂ ਚ ਫੜ ਕੇ ਨਾ ਕੋਈ ਕੱਪੜਾ ਲੈ ਕੇ ਉਹਨੂੰ ਕੱਪੜੇ ਨਾਲ ਸਾਈਡ ਸਾਈਡ ਤੋਂ ਪੋਲਿਸ਼ ਕਰਨਾ ਵੀ, ਹੁਣ ਜਿਹੜਾ ਬ੍ਰਸ਼ ਨਾਲ ਰਹਿ ਗਈ ਹੈ ਨਾ ਕਮੀ, ਇਹਦੇ ਨਾਲ ਪੂਰੀ ਹੋਊਗੀ।
0: ਸਹੀ ਗੱਲ,
1: ਉਹ ਵਾਲੇ ਸ਼ੌਂਕ ਅੱਜ ਕੱਲ ਆਈ ਥਿੰਕ ਪਤਾ ਨੀ ਬਿਜ਼ੀ ਟੂ ਮਚ ਹੋ ਗਏ ਨੇ ਲੋਕੀ
0: ਰੱਖਣ ਦਾ ਥਾਂ ਨੀ ਬੰਦੇ ਕੋਲ ਬਚਦਾ ਘਰ ਦੇ ਵਿੱਚ, ਤੁਹਾਨੂੰ ਸਾਫ਼ ਸੁਥਰੀ ਕਰਨਾ, ਓਦਾਂ ਹੀ ਗੰਦੇ ਗੁੰਦੇ ਚ ਪਾਈ ਫਿਰਦੇ ਸਾਰੇ। ਜਿਹਨੂੰ ਵੈਸੇ ਸ਼ੌਂਕ ਹੈ ਉਹਨੂੰ ਸ਼ੌਂਕ ਹੈ, ਉਹਨੇ ਪੂਰਾ ਚਮਕਾ ਕੇ ਰੱਖਣਾ।
1: ਵਨ ਥਿੰਗ ਆਈ ਮਸਟ ਰਿਕੁਐਸਟ ਟੂ ਐਵਰੀਵਨ, ਜਿਹੜਾ ਵੀ ਰੇਡੀਓ ਸੁਣ ਰਿਹਾ ਜਾਂ ਉਹਨਾਂ ਦੇ ਬੱਚੇ ਨੇ ਆਸੇ ਪਾਸੇ ਆ ਕੋਈ ਵੀ, ਪਲੀਜ਼ ਅਸੀਂ ਜਿਹੜੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਹਾਂ ਨਾ, ਅਸੀਂ ਆਪਣੇ ਆਪ ਨੂੰ ਜਦੋਂ ਅਸੀਂ ਬਾਹਰ ਜਾਂਦੇ ਹਾਂ ਨਾ, ਅਸੀਂ ਸਿਰਫ ਆਪਣੇ ਆਪ ਨੂੰ ਨਹੀਂ ਰਿਪ੍ਰੈਜੈਂਟ ਕਰਦੇ, ਆਪਣੀ ਕਮਿਊਨਿਟੀ ਨੂੰ ਵੀ ਰਿਪ੍ਰੈਜੈਂਟ ਕਰਦੇ ਹਾਂ। ਤੋ ਕਾਇੰਡਲੀ ਕੋਸ਼ਿਸ਼ ਕਰਿਆ ਕਰੋ ਕਿ ਘਰੋਂ ਬਾਹਰ ਜਦੋਂ ਨਿਕਲੋ ਨਾ, ਸ਼ੋਪਿੰਗ ਸੈਂਟਰ ਵਗੈਰਾ 'ਚ ਯੰਗਸਟਰਸ ਨੇ, ਮੈਂ ਬੱਚੇ ਬਹੁਤ ਦੇਖਦੀ ਹਾਂ, ਸਲਿੱਪਰਸ ਪਾ ਕੇ ਨਿਕਲੇ ਹੁੰਦੇ ਨੇ, ਯੂਨੋ ਚੱਪਲ ਪਾ ਕੇ ਨਿਕਲੇ ਹੁੰਦੇ ਨੇ, ਪਲੀਜ਼ ਡੋਂਟ ਡੂ ਦੈਟ।
0: ਅੱਜ ਕੱਲ੍ਹ ਕਰੋਕਸ ਪਾ ਕੇ ਬਾਜ਼ਾਰ ਜਾਂਦੇ,
1: ਕਰੋਕਸ ਨਹੀਂ ਜਿਹੜੀ ਘਰ ਵਾਲੀ ਘਸੀ ਜੀ ਚੱਪਲ ਹੁੰਦੀ ਆ ਉਹ ਵਾਲੀ,
0: ਜੰਜੀਰ ਪ੍ਰਿਆ,
1: ਮੇਰੇ ਮੇਰੇ ਸਾਡੇ ਸਾਡੇ ਜ਼ਮਾਨੇ ਚ ਪਾਇਲ ਦੀ ਚੱਪਲ ਹੁੰਦੀ ਸੀ, ਉਹਨੂੰ ਪਾਇਲ ਦੀ ਚੱਪਲ ਕਹਿੰਦੇ।
0: ਵੇਖ ਲਓ, ਇੱਕ ਇੱਥੇ ਫਿਰ ਡਿਸਕ੍ਰਿਮੀਨੇਸ਼ਨ ਹੈ, ਚੱਪਲਾਂ ਦੇ ਜਿੰਨੇ ਵੀ ਨਾਂ ਸਾਰੇ ਫੀਮੇਲ ਨਾਂ ਹੈ ਨਾ,
1: ਪਾਇਲ, ਯੈਸ
0: ਹਾਂ ਸਰ, ਵੇਖ ਲਓ ਸਾਰੇ ਸਾਰੇ ਇਦਾਂ ਹੀ ਰੱਖਣਗੇ।
1: ਪੰਜਾਬੀ ਚ ਸਾਰੇ ਪਤਾ ਕੀ ਕਹਿੰਦੇ, ਪਾਇਲ ਦੀ ਚੱਪਲ
0: ਇਜਾਜ਼ਤ ਲੈਣ ਤੋਂ ਪਹਿਲਾਂ ਇੱਕ ਬਰਥਡੇ ਵਿਸ਼ ਕਰ ਜੀਏ
1: ਜੀ, ਪਲੀਜ਼।
0: ਇਹਨਾਂ ਦੇ ਅੱਜ ਬੇਟੀ ਦਾ ਕਹਿੰਦੇ

0: hip hip.
1: Hooray.
0: Hip hip.
1: Hooray.
0: Hip hip.
1: Hanji.
0: Hanji. Yes. ਸਾਂਝ ਕੌਰ ਜੀ, ਤੁਹਾਨੂੰ ਤੁਹਾਡੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਸਾਂਝ ਕੌਰ ਦੇ ਮੰਮ, ਡੈਡ, ਸਾਰੀ ਫੈਮਿਲੀ ਨੂੰ ਬਹੁਤ ਸਾਰੀਆਂ ਮੁਬਾਰਕਾਂ। ਸਾਡੀ ਆਸ, ਉਮੀਦ, ਅਰਦਾਸ ਇਹੀ ਹੈ ਕਿ ਸਾਂਝ ਕੌਰ ਦਾ ਜਨਮ ਦਿਨ ਬਹੁਤ ਸੋਹਣਾ ਮਨੇ ਔਰ ਇਹ ਵਾਲਾ ਸਾਲ ਔਰ ਆਉਣ ਵਾਲੇ ਬਹੁਤ ਸਾਰੇ ਸਾਲ ਸਾਂਝ ਕੌਰ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਉਣ, ਬਹੁਤ ਸਾਰੀਆਂ ਤੰਦਰੁਸਤੀਆਂ ਲੈ ਕੇ ਆਉਣ ਔਰ ਸਾਂਝ ਕੌਰ ਹਮੇਸ਼ਾ ਹੱਸਦੇ ਮੁਸਕਰਾਉਂਦੇ ਰਹਿਣ ਔਰ ਚੰਗੇ ਚੰਗੇ ਉਹਨਾਂ ਦੇ ਦੋਸਤ ਬਣਦੇ ਰਹਿਣ, ਇਹੀ ਸਾਡੀ ਤਹਿ ਦਿਲ ਤੋਂ ਅਰਦਾਸ ਆ ਫਰੋਮ ਰੇਡੀਓ ਹਾਂਜੀ 1674 AM।
1: ਬਹੁਤ ਬਹੁਤ ਮੁਬਾਰਕਾਂ ਜੀ। ਬੜੀ ਦਾਨੀ ਜੀ, ਬੜੀ ਪਿਆਰੀ ਜੀ, ਸਿਆਣੀ ਜੀ ਲੱਗਣ ਡਈ ਆ ਤੇ ਧੰਨਵਾਦ, ਬਹੁਤ ਬਹੁਤ ਵਧਾਈਆਂ। ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਨੂਨੀਆ ਜੀ ਦੀ ਗੱਲ ਸੁਣ ਕੇ ਪਤਾ ਲੱਗਿਆ ਪਹਿਲੇ ਟਾਈਮ ਦੇ ਵਿੱਚ ਮੂਵੀਜ਼ ਇੰਨੇ ਇੰਨੇ ਦਿਨ ਕਿਉਂ ਲੱਗੀ ਰਹਿੰਦੀ ਸੀ, ਕਿਉਂਕਿ ਨੂਨੀਆ ਜੀ ਦੇ ਦਾਦਾ ਜੀ ਪੂਰੀ ਮੂਵੀ ਨੀ ਦੇਖਦੇ ਸੀ,
0: ਦੇਖਦੇ ਬਣਾਉਂਦੇ ਹੋਏ।
1: ਗੱਲ ਇਹਨਾਂ ਨੂੰ ਵੀ ਬੜੀ ਔੜਦੀ ਆ, ਮਤਲਬ
0: ਤੁਹਾਡੇ
1: ਕੋਲੋਂ ਇਜਾਜ਼ਤ ਹੁਣ ਤੇ ਹੱਸਦੇ ਖੇਡਦੇ ਰਹੋ, ਇਹਨਾਂ ਸੋਹਣੀਆਂ ਸੋਹਣੀਆਂ ਯਾਦਾਂ ਨੂੰ ਤੁਸੀਂ ਸੰਜੋ ਕੇ ਰੱਖੋ। ਬੜੇ ਸਾਡੇ ਕੰਮ ਆਉਂਦੀਆਂ ਨੇ ਟਾਈਮ ਟੂ ਟਾਈਮ, ਤੁਹਾਨੂੰ ਪਤਾ ਲੱਗਦਾ ਕਈ ਵਾਰੀ ਤੁਸੀਂ ਇੱਦਾਂ ਯਾਦ ਕਰਦੇ ਹੋ ਤੇ ਤੁਹਾਨੂੰ ਇਹ ਇਹ ਚੀਜ਼ ਸਮਝ ਆ ਜਾਂਦੀ ਹੈ ਵੀ ਤੁਹਾਡੇ 'ਚ ਉਹ ਚੀਜ਼ ਕਿੱਥੋਂ ਆਈ ਸੀ,
0: ਕਿੱਥੋਂ ਆਈ,
1: ਇਹ ਵੀ ਚੀਜ਼ਾਂ ਤੁਹਾਨੂੰ ਸਮਝ ਆ ਜਾਂਦੀਆਂ ਨੇ ਤੇ ਜਦੋਂ ਆਪਾਂ ਕਿਸੇ ਦੀ ਪਸੰਦ ਨਾ ਪਸੰਦ ਆਪਾਂ ਸਮਝ ਲੈਂਦੇ ਹਾਂ ਤੇ ਉਹਨੂੰ ਖੁਸ਼ ਕਰਨ ਦੇ ਸਾਡੇ ਕੋਲ 36 ਢੰਗ ਤਰੀਕੇ ਨਵੇਂ ਲੱਭ ਜਾਂਦੇ ਆ।
0: ਸੋ ਟਰੂ,
1: ਠੀਕ ਆ, ਨਹੀਂ ਤੇ ਫਿਰ ਅਸੀਂ ਆਪਣੇ ਤਰੀਕੇ ਦੇ ਮੁਤਾਬਿਕ ਇਹ ਨਾ ਇੱਦਾਂ ਵਾ ਜਿੱਦਾਂ ਮੰਨ ਲਓ ਬੱਚੇ ਦਾ ਜਨਮ ਦਿਨ ਹੈ ਤੇ ਤੁਸੀਂ ਉਹਨੂੰ ਉਹ ਖਿਡੌਣਾ ਲੈ ਕੇ ਦੇ ਰਹੇ ਹੋ ਜਿਹੜਾ ਤੁਹਾਡੀ ਪਸੰਦ ਦਾ, ਉਹ ਨਹੀਂ ਜਿਹੜਾ ਬੱਚੇ ਦੀ ਪਸੰਦ ਦਾ। ਸੋ ਇਹ ਇੱਦਾਂ ਦੀ ਚੀਜ਼ ਹੈ, ਤੁਸੀਂ ਫਿਰ ਉਸ ਹਿਸਾਬ ਦੇ ਨਾਲ ਉਹਦੇ ਨਾਲ ਵਿਚਰਦੇ ਹੋ ਤੇ ਉਹਨਾਂ ਨੂੰ ਉਹ ਖੁਸ਼ੀ ਦਿੰਦੀਆਂ ਨੇ ਉਹ ਚੀਜ਼ਾਂ। ਤੇ ਅੱਜ ਅੱਛਾ ਆਸਟ੍ਰੇਲੀਆ ਦਾ ਇੱਕ ਓਵਰ ਆਊਟ ਹੋ ਗਿਆ ਜੇ ਵੀ, ਤੇ ਦੋ ਆਊਟ ਹੋ ਗਏ, ਟ੍ਰੈਵਿਸ ਹੈਡ ਵੀ ਆਊਟ ਹੋ ਗਿਆ ਤੇ ਸਕੋਰ ਹਲੇ ਬਣੀ ਆ 55 ਤੇ ਆਪਾਂ ਤੁਹਾਡੇ ਨਾਲ 12 ਵਜੇ ਸਾਂਝ ਪਾ ਰਹੇ ਹਾਂ। ਜੇ ਰਿਪੀਟ ਸੁਣ ਰਹੇ ਹੋਗੇ ਤੇ ਉਦੋਂ ਨੂੰ ਹੋ ਸਕਦਾ ਵਾ ਵੀ ਹੋਰ ਕੁਛ ਸਮੀਕਰਨ ਹੋਣ। ਏ ਐਫ ਐਲ ਤੇ ਜਾਂਦੇ ਜਾਂਦੇ ਝਾਤੀ ਮਾਰੀ ਤੇ ਕੱਲ੍ਹ ਦੇ ਦਿਨ ਤੋਂ ਹੁਣ 23ਵਾਂ ਰਾਊਂਡ ਸ਼ੁਰੂ ਹੋਣਾ ਵਾ। ਫਰੀਮੈਂਟਲ ਤੇ ਐਡੀਲੇਟ ਕਰੋ ਦਾ ਮੈਚ ਹੋਣਾ ਵਾ, ਵੈਸਟਰਨ ਬੁਲਡੋਗ ਤੇ ਕਾਰਲਟਨ ਦਾ, ਅਸੈਂਡਨ ਤੇ ਸਿਡਨੀ ਸਵਾਨ ਦਾ, ਰਿਚਮੰਡ ਤੇ ਸੇਂਟ ਕਿਲਡਾ ਤੇ ਹੌਥਨ ਤੇ ਕੋਲਿੰਗਵੁੱਡ। ਸੋ ਇਹ ਮੈਚ ਨੇ ਇਸ ਹਫ਼ਤੇ ਦੇ, ਬਾਕੀ ਕੱਲ੍ਹ ਤੁਹਾਡੇ ਨਾਲ ਬਾਕੀ ਦੀਆਂ ਜਾਣਕਾਰੀਆਂ ਸਾਂਝੀਆਂ ਕਰ ਦਿਆਂਗੇ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ ਤੇ ਸੁਣਦੇ ਰਹੋ
0: ਹਾਂਜੀ 1674 AM।

0: ਆਸਟ੍ਰੇਲੀਆ ਵਿੱਚ ਹਰ ਬਿਲ ਦੀ ਸ਼ੁਰੂਆਤ ਹੋਣ ਵਾਲੀ ਹੈ ਹੋਰ ਵੀ ਆਸਾਨ। ਬਿਲਡਿੰਗ ਟਿੰਬਰ, ਪਾਵਰ ਐਂਡ ਹੈਂਡ ਟੂਲਸ, ਸਲੀਪਰ, ਹਾਰਡਵੇਅਰ, ਡੈਕਿੰਗ, ਸੇਫਟੀ ਐਂਡ ਵਰਕਵੇਅਰ, ਵਿੰਡੋਜ਼ ਐਂਡ ਡੋਰਸ ਤੇ ਹੋਰ ਵੀ ਬਹੁਤ ਕੁਝ, ਸਭ ਇੱਕ ਹੀ ਥਾਂ ਉੱਤੇ। ਪ੍ਰੋਫੈਸ਼ਨਲ ਇੰਸਟਾਲੇਸ਼ਨ, ਸੇਮ ਡੇ ਡਿਲੀਵਰੀ ਤੇ ਟ੍ਰੇਡ ਕ੍ਰੈਡਿਟ ਆਪਸ਼ਨਸ ਵੀ ਅਵੇਲੇਬਲ ਨੇ। ਏ ਕਲਾਸ ਬਿਲਡਿੰਗ ਮਟੀਰੀਅਲਸ, ਤੁਹਾਡੀ ਹਰ ਬਿਲ ਦਾ ਟ੍ਰਸਟਡ ਪਾਰਟਨਰ। ਕਮਿੰਗ ਸੂਨ, ਪਤਾ ਚੱਲੇਗਾ ਇੱਥੇ ਹੀ। ਸੁਣਦੇ ਰਹੋ ਰੇਡੀਓ ਹਾਂਜੀ।
1: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਾਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD C-Line 7 ਪ੍ਰੀਮੀਅਮ ਸਿਰਫ 54,990 ਡਾਲਰ, BYD C-Line 8 ਡਾਇਨਾਮਿਕ FWD ਸਿਰਫ 56,990 ਡਾਲਰ ਤੇ BYD Shark 6 ਪ੍ਰੀਮੀਅਮ ਸਿਰਫ 57,900 ਡਾਲਰ। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ। ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD on roads on us, conditions apply.
2: Kitchen the style dull lagda, bathroom vanity simple jya, hun tension khatam karo, aa gaya ZJ stone mason, tade ghar nu banaye ekdam classy, assi banaune ha designer stone bench tops for kitchen, stylish vanity ate modern laundry, oh vi porcelain ate marble nal, jithe elegance mildi hai durability nal, hun na sirf kar par tuhadi personality vi shine karegi stone de style nal, call karo 0410 045555 या आज ही विजिट करो 104 कॉलिंस रोड मेल्टन।

0: ਜੀ ਬਿਲਕੁਲ ਜੀ, ਬਾਂਸਲ ਨੂੰ ਕਹਿ ਕੇ ਤੇਰਾ ਵੀਜ਼ਾ ਮੈਂ ਲਵਾ ਦਿਆਂ ਭਾਈ। ਜਿਹੜੀ ਆ ਗਾਣੇ ਦੇ ਵਿੱਚ ਆਹ ਲਾਈਨ ਹੈ ਨਾ, ਇੰਡੀਆ ਤੋਂ ਸੱਦ ਲੈਣਾ ਅਸੀਂ ਤੇਰਾ ਹੀਰੋ, ਆਹ ਤੇ ਮੈਂ ਕਹਿੰਦਾ ਖਤਮ ਹੀ ਕਰ ਦਿੰਦੀ ਹੈ, ਲਾਸਟ ਲਾਈਨ ਹੈ।
1: ਬਿਲਕੁਲ, ਹੁਣ ਇਹਦੇ ਵਿੱਚ ਇੱਕ ਚੀਜ਼ ਮੈਂ ਐਡ ਕਰਨੀ
0: ਹੈ, ਮੈਂ ਇੱਕ ਚੀਜ਼ ਵਿੱਚ ਉਹ ਕਰਨੀ ਸੀ, ਮਤਲਬ ਹੈਗਾ ਹੀਰੋ ਹੀ ਆ ਪਰ ਉਹਦੇ ਅੱਗੇ ਇਹਨੇ ਲਾਉਣਾ ਹੈ,
1: ਹਾਂ
0: ਇੰਡੀਆ ਤੋਂ ਸੱਦ ਲੈਣੀ
1: ਤੇਰੀ ਗੁਰੂ ਹੀਰੋਇਨ।
0: ਹਾਂ ਉਹ ਵੱਖਰੀ ਗੱਲ, ਥੋੜੇ ਪੈਸੇ ਹੁਣ ਵੱਧ ਗਏ ਆ, ਚਲੋ ਉਹ ਜਾਣੇ ਕੀ ਕਰ ਸਕਦੇ ਹਾਂ। ਸਵਾਗਤ ਤੁਹਾਡਾ ਰੇਡੀਓ, ਹਾਂਜੀ ਕਿੱਦਾਂ ਠੀਕ ਠਾਕ ਜੀ, ਕਿੱਦਾਂ ਸਿਹਤ?
1: ਬਹੁਤ ਵਧੀਆ ਬਲਕਿ, ਤੁਸੀਂ ਸੁਣਾਓ, ਤੁਸੀਂ ਠੀਕ ਹੋ?
0: ਜੀ ਬਿਲਕੁਲ ਜੀ, ਕੈਮ ਆ ਤੇ ਸਵਾਗਤ ਸਰੋਤਿਆਂ ਦਾ ਵੀ। ਅੱਜ ਵੀਰਵਾਰ ਦਾ ਦਿਨ ਆ, ਦੁਪਹਿਰ ਦਾ ਸਮਾਂ, ਟਿਕਟੋਕ 'ਤੇ ਤੁਸੀਂ ਸਾਨੂੰ ਲਾਈਵ ਵੇਖ ਸਕਦੇ ਹੋ, ਰੇਡੀਓ ਦੇ ਉੱਤੇ ਤੁਸੀਂ ਬਾਅਦ 'ਚ ਸਾਨੂੰ ਰਿਪੀਟ ਵੀ ਸੁਣਨਾ ਵਾ, ਅਤੇ ਦਿਨ ਟਾਈਮ ਉਸ ਹਿਸਾਬ ਨਾਲ ਐਡਜਸਟ ਕਰ ਲਿਓ, ਕਿਤੇ ਨਾ ਕਿ ਉਹ ਵੀ ਪਤਾ ਨਹੀਂ ਆਹ ਟਾਈਮ ਹੋਇਆ ਅਤੇ ਆਹ ਟਾਈਮ ਬੋਲੀ ਜਾਂਦੇ ਆ, ਉਸ ਹਿਸਾਬ ਨਾਲ ਐਡਜਸਟ ਕਰ ਲਿਓ। ਅਤੇ ਅੱਜ ਅਰੁਣ ਬਾਂਸਲ ਜੀ ਪਹੁੰਚੇ ਨੇ ਸਮੇਂ 'ਚੋਂ ਸਮਾਂ ਕੱਢ ਕੇ, ਸਾਨੂੰ ਅਪਡੇਟਸ ਦੱਸਣਗੇ ਕਿ ਜੁਲਾਈ ਦਾ ਮਹੀਨਾ ਜਿਹੜਾ ਔਲਰੇਡੀ ਲਾਸਟ 'ਤੇ ਆ, ਅੱਜ ਅਤੇ ਕੱਲ੍ਹ ਦਾ ਦਿਨ ਬਾਕੀ ਆ, ਅਤੇ ਜਿਹੜੇ ਨਵੇਂ ਕੁਛ ਚੇਂਜਿਸ ਹੋਏ ਨੇ ਜਾਂ ਹੁਣ ਜੁਲਾਈ ਦੇ ਮਹੀਨੇ 'ਚ ਵੀ ਕੁਛ ਨਾ ਕੁਛ ਹੋਇਆ ਵਾ, ਕਿਉਂਕਿ ਹਰ ਦਿਨ ਕੁਛ ਨਾ ਕੁਛ ਹੋ ਹੀ ਜਾਂਦਾ ਵਾ।
1: ਬਿਲਕੁਲ,
0: ਨਿੱਤ ਸਵੇਰੇ ਉੱਠੀ ਦਾ ਤਾਂ ਕੋਈ ਨਾ ਕੋਈ ਖਬਰ ਜਿਹੜੀ ਉਹ ਸਾਹਮਣੇ ਆਈ ਹੁੰਦੀ, ਅੱਜ ਆਹ ਬੰਦ ਹੋ ਗਿਆ, ਅੱਜ ਆਹ ਖੁੱਲ੍ਹ ਗਿਆ, ਆਹ ਵੱਧ ਗਿਆ, ਆਹ ਘੱਟ ਗਿਆ, ਆਹ ਚੜ ਗਿਆ, ਆਹ ਲੱਥ ਗਿਆ, ਅਤੇ ਉਹਦੇ ਦਰਮਿਆਨ ਜਿਹੜਾ ਕੋਸ਼ਿਸ਼ ਕਰੀਦੀ ਆ ਕਿ ਅਪਡੇਟਸ ਜਿਹੜੀਆਂ ਨੇ ਉਹ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਜੀ ਅਰੁਣ ਜੀ,
1: ਬਿਲਕੁਲ ਜਿਵੇਂ ਬਲਕਿ ਤੁਸੀਂ ਗੱਲ ਕੀਤੀ ਆ ਕਿ ਵੀ ਹਰ ਦਿਨ ਨਵੇਂ ਜਦੋਂ ਸਵੇਰੇ ਉੱਠਦੇ ਹਾਂ ਤਾਂ ਕੋਈ ਨਾ ਕੋਈ ਨਵੀਂ ਖਬਰ ਪਈ ਹੁੰਦੀ ਆ, ਚਾਹੇ ਉਹ ਮਾਈਗ੍ਰੇਸ਼ਨ ਲੈ ਕੇ ਰੱਖ ਲਈ ਆਪਾਂ, ਚਾਹੇ ਕਿਸੇ ਹੋਰ ਰਾਜਨੀਤਿਕ ਦੇ ਵਿੱਚ ਉਛਾਲ ਛਲਾਲ ਹੋ,
0: ਜਿਵੇਂ ਕਿਸੇ ਨੇ ਰਿਜ਼ਾਈਨ ਕਰਦਾ,
1: ਕਿਸੇ ਨੇ ਰਿਜ਼ਾਈਨ ਕਰ ਲਿਆ, ਕਿਸੇ ਨੇ
0: ਪੋਜੀਸ਼ਨ ਤੇ ਆ ਗਿਆ, ਵੇਖ ਲਓ ਹੈ ਨਾ, ਬਾਕੀ ਸਮਝਣ ਵਾਲੇ ਸਮਝ ਗਏ।
1: ਠੀਕ ਹੈ, ਇਹ ਤਾਂ ਆਪਣੇ ਪੰਜਾਬ ਵਾਲੇ ਨੇ ਜਿਹੜੇ ਕੁਰਸੀਆਂ ਛੱਡਦੇ, ਹੈ ਨਾ,
0: ਇਹਨਾਂ ਨੂੰ ਪਿਆਰ ਪੈ ਜਾਂਦਾ ਨਾ ਫਿਰ ਚੀਜ਼ਾਂ ਦਾ।
1: ਦੇਖੋ ਤੁਸੀਂ ਕਿੰਨਾ, ਮੈਂ ਨਾ ਮੈਂ ਤੇ ਅਜੇ ਭਾਈ ਸੀ ਗੱਲ ਕਰ ਰਹੇ, ਮੈਂ ਕਿਹਾ ਕਿ ਵੀ ਮਾੜੀ ਜੀ ਕਿਸੇ ਨੇ ਐਲੀਗੇਸ਼ਨ ਲਾਏ ਕਿ ਤੁਸੀਂ ਪੈਸੇ 'ਚ ਇਨਵੋਲਵ ਸੀ।
0: ਹਾਂਜੀ,
1: ਪ੍ਰੀਮੀਅਰ,
0: ਹਾਂ
1: ਵਿਕਟੋਰੀਆ ਦੀ ਪ੍ਰੀਮੀਅਰ ਨੇ ਰਿਜ਼ਾਈਨ ਕਰ ਦਿੱਤਾ ਉਸਨੂੰ ਦੇਖ ਕੇ, ਕਿ ਵੀ ਐਲੀਗੇਸ਼ਨ 'ਤੇ ਇੱਥੇ ਕਈ ਸਾਡੇ ਪਤਾ ਨਹੀਂ ਕੀ ਕੁਛ ਐਲੀਗੇਸ਼ਨ ਲੱਗੇ ਪਏ ਨੇ,
0: ਉਹਨਾਂ ਨੂੰ ਪਰਵਾਹ ਨਹੀਂ ਹੁੰਦੀ,
1: ਕਹਿੰਦੇ ਭਾਈ ਹਮ ਤਾਂ ਕੁਰਸੀ 'ਤੇ ਬੈਠੇ ਹਾਂ।
0: ਬਾਕੀ ਵੇਖੋ ਨਵਾਂ ਪ੍ਰੀਮੀਅਰ ਹੁਣ ਕੀ ਆ, ਉਹ ਕਹਿਣ ਤੇ ਡੇ ਆ ਬੈਨ ਨੂੰ, ਹਾਂਜੀ ਕਿ ਬਾਕੀ ਵੇਖੋ ਹਾਲੇ ਜਦੋਂ ਤੱਕ ਅਫੀਸ਼ੀਅਲ ਅਨਾਊਂਸਮੈਂਟ ਨਹੀਂ ਹੁੰਦੀ।
1: ਨਹੀਂ ਇੱਕ ਚੀਜ਼ ਵੀਰੇ, ਉਹਨੇ ਇੱਕ ਗੱਲ ਕਹੀ ਆ, ਕਹਿੰਦਾ ਕਿ ਮੈਂ ਪੁਰਾਣੇ ਪ੍ਰੀਮੀਅਰ ਵਰਗਾ ਨਹੀਂ ਹੈਗਾ, ਉਹ ਤਾਂ ਚਲੋ ਹੈਗਾ ਵੀ ਹੈ, ਤੂੰ ਮੁੰਡਾ ਉਹ ਕੁੜੀ ਵਿਚਾਰੀ
0: ਤੁਸੀਂ
1: ਪਹਿਲੀ ਏਡਾ ਵੱਡਾ ਬਿਜ਼ਨਸ ਰੱਬ ਦੀ ਕਿਰਪਾ ਨਾਲ ਚਲਾ ਰਹੇ ਹੋ, ਸਾਡੇ ਭਰਾਵਾਂ ਨੂੰ ਨਾਲ ਲੈ ਕੇ ਆ ਰਹੇ
0: ਹੋ, ਤੁਸੀਂ ਚਲਾ ਰਹੇ ਹੋ ਸਾਨੂੰ ਨਾਲ ਲੈ ਕੇ ਆ ਰਹੇ, ਇੱਦਾਂ ਇੱਕ ਦੂਜੇ ਨੂੰ ਕਹੀ ਜਾਵੇ ਬਹਿ ਕੇ। ਨਹੀਂ ਵਧੀਆ ਫਿਰ ਯਾਰ, ਜੇ ਬਿਜ਼ਨਸ ਨੂੰ ਸਪੋਰਟ ਕਰਨਗੇ, ਕਿਉਂਕਿ ਥੋੜ੍ਹਾ ਮੰਦਾ ਚੱਲਣ ਡਿਆ ਆਪਾਂ ਸਾਰਿਆਂ ਨੂੰ ਪਤਾ ਹੀ ਆ, ਅਤੇ ਗੁੱਡ ਇੱਕ ਸਾਈਨ ਆ,
1: ਕਿਉਂਕਿ ਜਿਹੜੇ ਸਾਡੇ ਭੈਣ ਭਰਾ ਜਿਹੜੇ ਪੱਕੇ ਹੋਏ ਨੇ ਪਿਛਲੇ ਸਾਲਾਂ ਵਿੱਚ, ਉਹ ਆਪਣੇ ਆਪਣੇ ਕੰਮ ਕਰਨ ਲੱਗ ਗਏ, ਉਹਨਾਂ ਨੇ ABN ਰਜਿਸਟਰ ਕਰਾਏ ਨੇ, ਆਪਣੇ ਬਿਜ਼ਨਸ ਕੰਪਨੀਆਂ ਰਜਿਸਟਰ ਕਰਾਈਆਂ ਨੇ, ਕਿਉਂਕਿ ਜਿਹੜੀ ਪੰਜਾਬੀ ਕੌਮ ਹੈ ਮਿਹਨਤੀ ਕੌਮ ਆ ਹਮੇਸ਼ਾ,
0: ਜੀ
1: ਆਪਾਂ ਹਮੇਸ਼ਾ ਮਿਹਨਤ ਕਰਨ ਦੇ ਵਿੱਚ ਯਕੀਨ ਰੱਖਦੇ ਹਾਂ, ਜਿਹਦੇ ਨਾਲ ਕੀ ਹੁੰਦਾ ਕਿ ਆਪਾਂ ਨੂੰ ਦਿਨ ਸਵੇਰ ਆਪਾਂ ਕੋਈ ਵੀ
0: ਦੇਣ ਦੁੱਖ ਨਹੀਂ, ਰਾਤ ਚੋਗਣੀ ਤਰੱਕੀ ਆਪਾਂ
1: ਨਾ ਦਿਨ ਨਾ ਰਾਤ
0: ਕੋਈ ਨਹੀਂ ਦੇਖਦੇ,
1: ਆਪਾਂ ਨਾ ਆਪਾਂ ਕੰਮ ਕਰਨਾ ਪਸੰਦ ਕਰਦੇ ਹਾਂ, ਤਾਂ ਉਹਦੇ ਵਿੱਚ ਕੀ ਹੁੰਦਾ ਕਿ ਆਪਣੇ ਪੰਜਾਬੀ ਭਾਈਚਾਰੇ ਨੇ ਕਾਫੀ ਜ਼ਿਆਦਾ ਤਰੱਕੀ ਕੀਤੀ ਆ। ਨੋ ਡਾਊਟ ਐਵਰੀ ਕੋਇਨ ਹੈਜ਼ ਟੂ ਸਾਈਡਸ, ਉਵੇਂ ਹੈਗਾ ਇਹਦੇ ਵਿੱਚ, ਕੁਛ ਕੁ ਆਪਣੇ ਹੈਗੇ ਨੇ ਮੁੱਛ ਤੇ ਨਿਮਖੜਾਂ ਵਾਲੇ, ਪਰ ਆਪਣੇ ਮਿਹਨਤੀ ਕੌਮ ਵੀ ਆਪਣੀ ਹੈਗੀ ਹੈ, ਤਾਂ ਉਹੀ ਚੀਜ਼ ਆ, ਲੈਟ ਸੀ ਕਿ ਵੀ ਜੇ ਕੋਈ ਵਧੀਆ ਚੀਜ਼ਾਂ ਨੀਤੀਆਂ ਆਉਣਗੀਆਂ ਤਾਂ ਆਪਣੀ ਕਮਿਊਨਿਟੀ ਅੱਗੇ ਹੋਰ ਵਧੇ,
0: ਇੱਦਾਂ ਹੀ ਆ
1: ਜੀ,
0: ਫੇਰ ਹੀ ਵੇਖੋ ਫੇਰ ਹੀ ਸਾਰਾ ਕੁਛ ਵਾਧਾ ਹੋਊਗਾ, ਜੇ ਕੰਮ ਵੀ ਤਾਂ ਹੀ ਵਧਣਗੇ ਗਾਂ, ਫਿਰ ਓਪਰਚੁਨਿਟੀਜ਼ ਵੀ ਤਾਂ ਹੀ ਵਧਣਗੀਆਂ।
1: ਬਿਲਕੁਲ ਬਿਲਕੁਲ,
0: ਅਤੇ ਬਿਲਕੁਲ ਆਪਾਂ ਚੱਲਦੇ ਹਾਂ ਜੀ ਇੱਧਰ ਮਾਈਗ੍ਰੇਸ਼ਨ ਵਾਲੇ ਪਾਸੇ ਨੂੰ, ਬਾਕੀ ਰਾਜਨੀਤੀ ਦੀਆਂ ਗੱਲਾਂ ਤਾਂ ਚਲੋ ਚੱਲਦੀਆਂ ਰਹਿਣੀਆਂ ਨੇ, ਵੈਸੇ ਆਪਾਂ ਤਾਂ ਇੱਥੋਂ ਸ਼ੁਰੂ ਕੀਤਾ, ਤੁਸੀਂ ਇਹ ਨਾ ਸੋਚੋ ਵੀ ਯਾਰ ਮਾਈਗ੍ਰੇਸ਼ਨ ਦੀ ਅਪਡੇਟ ਦੇਣੀ ਸੀ ਅਤੇ ਸਾਨੂੰ ਹੋਰ ਅਪਡੇਟ ਦੇਣ ਦੇ, ਕਿਉਂਕਿ ਇਹਨਾਂ ਦੇ ਇਹ ਬਣਦੇ ਨੇ ਅਤੇ ਫਿਰ ਹੀ ਗਾਂ ਇਹ ਮਾਈਗ੍ਰੇਸ਼ਨ ਅਪਡੇਟਸ ਆਉਂਦੀਆਂ ਨੇ, ਸਿੱਧੀਆਂ ਮਾਈਗ੍ਰੇਸ਼ਨ ਅਪਡੇਟ ਨਹੀਂ ਆਉਂਦੀ,
1: ਕਿਉਂਕਿ ਇੱਕ ਚੀਜ਼ ਦੇਖਣ ਦੀ ਗੱਲ ਆ ਨਾ ਬੰਨੀ ਵੀਰੇ, ਜਿਹੜੀ ਵੀ ਪੋਲੀਟਿਕਸ ਦੇ ਵਿੱਚ ਜਿਹੜੇ ਵੀ ਰੂਲ ਬੰਦੇ ਨੇ, ਡਿਪਾਰਟਮੈਂਟ ਹੋਮ ਅਫੇਅਰ ਇੱਕ ਪਰਟੀਕੁਲਰ ਇੱਕ ਡਿਪਾਰਟਮੈਂਟ ਆ,
0: ਹਾਂਜੀ
1: ਠੀਕ ਹੈ, ਹੁਣ ਆਪਾਂ ਦੇਖ ਜਿਹੜੇ ਵੀ ਪੋਲੀਟੀਸ਼ੀਅਨ ਉੱਥੇ ਜਾਂਦੇ ਨੇ ਉਹ ਰੂਲ ਬਣਾਉਂਦੇ ਨੇ, ਉਹਨਾਂ ਨੇ ਪੋਲਿਸੀਆਂ ਬਣਾਉਣੀਆਂ ਨੇ, ਅਤੇ ਹਰੇਕ ਬੰਦੇ ਦਾ ਸੋਚਣ ਦਾ ਤਰੀਕਾ ਅਤੇ ਕੰਮ ਕਰਨ ਦਾ ਤਰੀਕਾ ਅਲੱਗ ਅਲੱਗ ਹੁੰਦਾ ਹੁੰਦਾ। ਕਈ ਪੋਲੀਟੀਸ਼ੀਅਨ ਨੇ ਹੂ ਆਰ ਅੰਗੇਜ਼ਡ ਇਨ ਇਮੀਗ੍ਰੈਂਟਸ, ਉਹ ਕਹਿੰਦੇ ਕਿ ਮਾਈਗ੍ਰੇਸ਼ਨ ਹੋਣੀ ਚਾਹੀਦੀ, ਕਈ ਫੇਵਰ ਦੇ ਵਿੱਚ ਨੇ, ਤਾਂ ਹੁਣ ਆਪਾਂ ਨੂੰ ਥੋੜ੍ਹਾ ਆਈਡੀਆ ਹੋ ਜਾਂਦਾ ਕਿ ਜਿਹੜਾ ਬੰਦਾ ਨਵਾਂ ਬੰਦਾ ਆ ਰਿਹਾ ਉਹ ਕਿਸ ਪੱਖੀ ਸੋਚ ਰੱਖਦਾ, ਗਰਮ ਖਿਆਲੀ ਆ ਕਿ ਨਹੀਂ ਹੈਗਾ।
0: ਪੌਲਿਨ ਹੈਨਸਨ ਦੀ ਤਾਂ ਨਹੀਂ ਗੱਲ ਕਰਨ ਦੇ,
1: ਤਾਂ ਹੀ ਮੈਂ ਗੱਲ ਕਰਾਂ। ਹੁਣ ਜਦੋਂ ਮੈਂ ਕੋਈ ਵੀ ਐਗਜ਼ਾਮਪਲ ਦਿੱਤਾ, ਯੂ ਕੈਨ ਸਪੋਰਟ ਕਿ ਹਾਂ ਵੀ ਕਿਹੜਾ ਬੰਦਾ ਕਰ ਸਕਦਾ ਨਾ, ਤਾਂ ਇਹੀ ਚੀਜ਼ ਹੁੰਦੀ ਆ। ਤਾਂ ਪੋਲੀਟਿਕਸ ਹਰ ਚੀਜ਼ ਨੂੰ ਵਿੱਚ ਕਵੀ ਇਨਵੋਲਵ ਹੋਈ ਹੋਈ ਆ, ਅਤੇ ਉਹਦੇ ਇਨਫਲੂਐਂਸ ਕਾਫੀ ਪੈਂਦਾ ਕਿਉਂਕਿ ਪੋਲਸੀਆਂ ਉੱਤੇ ਪੈਂਦਾ, ਬਿਕੋਜ਼ ਦੇ ਆਰ ਦੀ ਪੋਲਸੀ ਮੇਕਰਸ।
0: ਬਿਲਕੁਲ।
1: ਅਤੇ ਹੁਣ ਇਸੇ ਵਿੱਚ ਹੀ ਹੁਣ ਜਿਵੇਂ ਪਿੱਛੇ ਜੇ ਖਲਬਲੀ ਮੱਚ ਗਈ ਆਪਣੇ VFS ਨੂੰ ਲੈ ਕੇ।
0: ਓ ਹਾਂਜੀ, ਉਹ ਆਈ ਥਿੰਕ ਦੋ ਕੁ ਤਕਰੀਬਨ 20 ਕੁ ਦਿਨ ਲਾ ਲਓ, ਦੋ ਹਫ਼ਤੇ ਤੋਂ ਵੱਧ ਹੀ ਬੰਦ ਰਹਿ ਉਹ, ਅਤੇ ਕਾਫੀ ਵਿਚਾਰੇ ਸਟੂਡੈਂਟਸ ਨੂੰ ਜਾਂ ਫਿਰ ਜਿਹਨਾਂ ਨੂੰ
1: ਸਾਰੀ, ਅਸੀਂ ਵੀ ਤੰਗ ਹੀ ਹੋਏ ਨਾ। ਸਾਡੀ ਫੈਮਿਲੀ ਜਿਹਨਾਂ ਨੇ OC, ਕਿਸੇ ਨੇ ਮੇਰੇ ਵਾਈਫ ਜਾਂ ਮੇਰੇ ਮਦਰ ਨੇ OC ਅਪਲਾਈ ਕਰਨਾ ਸੀਗਾ,
0: ਉਹ ਵੀ ਨਹੀਂ ਕਰ ਪਾਏ,
1: ਉਹ ਡਿਲੇ ਹੋਇਆ ਉਹਨਾਂ ਦਾ। ਜੇ ਕਿਸੇ ਨੇ ਟਰੈਵਲ ਕਰਨਾ, ਵੀਜ਼ਾ ਅਪਲਾਈ ਕਰਨਾ, ਪਾਸਪੋਰਟ ਰਿਨਿਊਅਲ, ਜਿਹਨਾਂ ਨੇ ਸਟੂਡੈਂਟ ਵਿਚਾਰੇ ਵਾਸਤੇ ਹੋਰ ਔਖਾ ਹੋ ਗਿਆ, ਕਿਸੇ ਨੇ TR ਅਪਲਾਈ ਕਰਨੀ ਸੀ, ਪਾਸਪੋਰਟ ਐਕਸਪਾਇਰ ਸੀਗਾ,
0: PCC
1: ਹੋ ਗਈ, ਤਾਂ ਕਾਫੀ ਚੀਜ਼, ਇਹ ਹਰ ਚੀਜ਼ ਦੇ ਉਤਾਰ ਚੜ੍ਹਾਅ ਨੇ। ਬਟ ਏਡੀ ਵੱਡੀ ਗੱਲ ਹੈ ਕਿ ਵੀ ਇੰਡੀਅਨ ਗਵਰਨਮੈਂਟ ਨੇ ਇਹ ਚੀਜ਼ ਦੇਖੀ ਨਹੀਂ ਕਿ ਆ ਜੇ VFS ਦਾ ਜੇ ਲਾਇਸੈਂਸ ਜਾਂ ਕੁਛ ਵੀ ਤੁਹਾਡਾ ਇਸ਼ੂ ਸੀਗਾ, ਤਾਂ ਇਹ ਸ਼ੁੱਡ ਬੀ ਸੋਲਵ ਬਿਫੋਰ ਟੂ, ਯਾਨੀ ਕਿ ਇਹ ਤੋਂ ਘੱਟੋ
0: ਘੱਟ ਜਾਣ ਤੋਂ ਪਹਿਲਾਂ,
1: ਹਾਂ, 2-3 ਮਹੀਨੇ ਪਹਿਲਾਂ ਹੋਣੀ ਚਾਹੀਦੀ। ਤੁਸੀਂ ਸਪੋਰਟ ਨਾਲ ਕਿਹਾ ਕਿ ਨਹੀਂ ਯਾਰ, ਇੱਕ ਤਰੀਕੇ ਤੋਂ ਬੰਦ ਹੋ ਗਿਆ, ਅਤੇ ਬਾਅਦ ਚੋਂ ਤੁਸੀਂ ਟੋਟਲੀ ਭੰਬਲ ਭੁੱਸੇ ਪਾਤੇ ਸਾਰੇ ਬੰਦੇ।
0: 23 ਦਿਨ ਤਕਰੀਬਨ, 23 ਜੁਲਾਈ ਤੱਕ ਬੰਦ ਰਹੇ,
1: 23 ਜੁਲਾਈ ਤੱਕ,
0: 23 ਦਿਨ।
1: ਫਿਰ 23 ਜੁਲਾਈ ਨੂੰ ਇਹਨਾਂ ਨੇ ਨਵਾਂ ਇੱਕ ਕੀਤਾ ਕਿ ਸਾਰੇ ਨਵੇਂ ਸੈਂਟਰ ਬਣਾ ਦਿੱਤੇ, ਰਿਜ਼ਿਊਮ ਕਰਤਾ। ਬਟ 23 ਦਿਨ ਇਸ ਫੇਰੀ ਸੋ ਮੈਨੀ ਡੇਜ਼,
0: ਉਹ 23 ਡੇਜ਼ ਲਈ ਵਿੱਚ, ਮਤਲਬ ਇੱਕ ਤਰ੍ਹਾਂ ਨਾਲ ਜੇ ਮਤਲਬ ਮੈਂ PCC ਅਪਲਾਈ ਕਰਨੀ ਸੀ, ਅਤੇ ਉਹੀ 23 ਦਿਨ ਮੇਰੇ ਵਿੱਚ ਇਨਕਲੂਡ
1: ਹੋਣੇ,
0: ਕਿੱਥੇ ਮੇਰੇ ਵੇਸਟ ਹੋਏ ਉਹ 23 ਦਿਨ।
1: ਅਤੇ ਹੁਣ ਇਹੀ ਚੀਜ਼ਾਂ ਮੈਟਰ ਕਰਦੀਆਂ,
0: ਕਿਉਂਕਿ ਮੈਨੂੰ ਲੱਗਦਾ ਕਿ ਜਦੋਂ ਮੈਂ ਸਿਚੁਏਸ਼ਨ 'ਤੇ ਹਾਂ, ਜਾਂ ਮੰਨ ਲਓ ਤੁਸੀਂ ਕੋਈ ਸਿਚੁਏਸ਼ਨ 'ਤੇ, ਜਾਂ ਕੋਈ ਸਿਚੁਏਸ਼ਨ 'ਤੇ ਹੋਵੇ, ਉਹ ਚੀਜ਼ ਉਹੀ ਸਮਝ ਸਕਦਾ ਕਿ ਉਹ 23 ਦਿਨ ਉਹਦੇ ਲਈ ਕੀ ਸੀ। ਨੋਰਮਲ ਬੰਦੇ ਨੂੰ ਲੱਗੂਗਾ ਵੀ ਲੈ 23 ਦਿਨ ਹੀ, ਜਾਂ ਉਹਨਾਂ ਨੂੰ ਵੀ ਐਂ ਲੱਗਦਾ ਹੋਊਗਾ ਕਿ ਸ਼ਾਇਦ 23 ਦਿਨ ਹੀ ਆ, ਪਰ 23 ਦਿਨ ਕਿਹੜੇ ਬੰਦੇ ਲਈ ਕਿੱਡੇ ਹੋ ਸਕਦੇ ਆ ਇਹ, ਅਤੇ ਉਹ
1: ਬਲਕਿ ਕਿਸੇ ਬੰਦਾ ਵੀਜ਼ਾ ਐਕਸਪਾਇਰ ਹੋ ਰਿਹਾ 10 ਦਿਨ ਬਾਅਦ, ਉਹਦਾ PT ਉਹਨੇ PT ਐਗਜ਼ਾਮ ਦੇਣਾ, ਹੀ ਕਾਂਟ ਅਪੀਅਰ।
0: ਸਹੀ ਗੱਲ,
1: ਉਹ ਕਹਿੰਦਾ ਭਾਅ ਜੀ ਮੈਨੂੰ ਮੈਂ ਆਪਣਾ ਪਾਸਪੋਰਟ ਰਿਨਿਊ ਨਹੀਂ ਕਰਾ ਸਕਿਆ, ਅਤੇ ਮੈਂ PT ਐਗਜ਼ਾਮ ਜਿਹੜਾ ਅਟੈਂਪਟ ਨਹੀਂ ਕਰ ਸਕਿਆ। ਉਹਨਾਂ ਦਾ ਕੀ ਬਣਿਆ ਵਿਚਾਰਿਆਂ ਦਾ? ਕੁਛ ਨਹੀਂ,
0: ਆਹੋ ਉਹਨਾਂ ਨੂੰ ਉਹੀ ਆ ਵੀ ਫਿਰ ਹੁਣ ਤੋਂ ਜਦੋਂ 24 ਤੋਂ ਆਏ ਤਾਂ ਹੀ ਸ਼ੁਰੂ ਹੋਈ ਆ,
1: 24 ਤੋਂ,
0: ਉਹ ਤੋਂ ਬਾਅਦ ਫਿਰ ਕਰੋ ਜੇ ਉਹ ਤੋਂ ਦਰਮਿਆਨ ਕੁਛ ਵੀ ਨਹੀਂ।
1: ਬਟ ਇਹਦੇ ਵਿੱਚ ਇੱਕ ਚੀਜ਼ ਫਾਇਦਾ ਕੀ ਹੋਇਆ ਨਾ, ਜਿਹੜੇ ਬੰਦੇ ਜਦੋਂ ਇਹਨਾਂ ਇਹ ਬੰਦ ਸੀਗੀਆਂ, ਤਾਂ ਡਿਪਾਰਟਮੈਂਟ ਇੱਕ ਚੀਜ਼ ਕਹਿੰਦੀ ਜੇ ਤੁਸੀਂ 186 ਲਾਂਚ ਕਰਨੀ ਸੀਗੀ, ਤਾਂ ਉਹਨਾਂ ਨੇ ਵੇਵਰ ਕਰਤਾ ਕਿ ਤੁਸੀਂ ਇੰਗਲਿਸ਼ ਐਗਜ਼ਾਮ ਨਹੀਂ ਕੀਤਾ,
0: ਓਕੇ,
1: ਤਾਂ ਕੋਈ ਇਸ਼ੂ ਨਹੀਂ, ਤੁਸੀਂ ਬਾਅਦ ਚੋਂ ਇਹ ਅਪਲੋਡ ਕਰ ਦਿਓ।
0: ਯਾਨੀ ਡਿਪਾਰਟਮੈਂਟ ਨੇ ਫਿਰ ਵੀ ਅੰਡਰਸਟੈਂਡ ਕੀਤੀ ਆ ਇਹ ਚੀਜ਼,
1: ਇਸ ਵਿੱਚ ਬਿਗ ਥਿੰਗ।
0: ਅਤੇ ਹੁਣ ਉਹਨਾਂ ਨੂੰ ਨਹੀਂ ਲੋੜ ਫਿਰ ਟੈਸਟ ਦੀ, ਇੰਗਲਿਸ਼
1: ਕਰਨਗੇ ਦੁਬਾਰਾ,
0: ਓਕੇ, ਦੁਬਾਰਾ ਕਰ ਸਕਦੇ ਨੇ ਅਲੋਜਮੈਂਟ ਤੋਂ ਜੀ। ਬਿਲਕੁਲ। ਅਤੇ ਇਹਦਾ ਹੁਣ ਕੀ ਇਹਨਾਂ ਨੇ ਨਾਮ ਨੂਮ ਚੇਂਜ ਕੀਤਾ ਕਿ ਕੀ ਸੇਮ ਹੀ ਰੱਖਿਆ ਵਾ?
1: ਹੁਣ ਇੰਡੀਅਨ ਕਾਉਂਸਲਰ ਸਰਵਿਸਿਸ,
0: ICS, ICS, VFS ਤੋਂ ICS, ਓਕੇ
1: ਜੀ
0: ਜੀ। ਬਿਲਕੁਲ, ਇਹ ਹੋ ਗਈ ਕਿ ਇਹ ਇੱਕ ਨਜਾਇਜ਼ ਜੀ ਬ੍ਰੇਕ ਕਹਿ ਲਓ, ਜਾਂ ਇਹਨਾਂ ਦਾ ਹੋ ਸਕਦਾ ਇੰਟਰਨਲ ਕੀ ਹੋਵੇ, ਉਹ ਰੱਬ ਜਾਣੇ ਜਾਂ ਇਹ ਜਾਣਨ ਕੀ ਹੋਇਆ ਕੀ ਨਹੀਂ ਹੋਇਆ। ਪਰ ਆਈ ਥਿੰਕ ਜੇ ਲਾਇਸੈਂਸ ਕੈਂਸਲ ਹੋਇਆ ਤਾਂ ਉਹ ਕਿਸੇ ਵਜ੍ਹਾ ਕਰਕੇ ਹੀ ਹੋਇਆ ਹੋਊਗਾ, ਮਤਲਬ ਕੁਛ ਤਾਂ ਇੱਦਾਂ ਦਾ ਹੋਇਆ ਹੀ ਹੋਊਗਾ,
1: ਕੁਛ ਵੀ ਯਾਨੀ ਕਿ ਹੋ ਸਕਦਾ। ਤਾਂ ਹੁਣ ਡੋਂਟ ਨੋ ਕਿ ਵੀ ਕੀ ਇਹਨਾਂ ਨੇ ਫੇਸ ਕੀਤਾ ਜਾਂ ਕੀ ਹੋਇਆ ਹੁਣ ਉਸ ਟਾਈਮ 'ਤੇ।
0: ਜੀ ਬਿਲਕੁਲ। ਅਤੇ ਇਹਦੇ ਦਰਮਿਆਨ ਖਬਰਾਂ ਇਹ ਵੀ ਆ ਰਹੀਆਂ ਨੇ, ਕਹਿੰਦੇ ਨੇ ਕਿ ਜਦੋਂ ਹੋਇਆ ਸੀ ਨਾ ਬੰਦ, ਅਤੇ ਉਸ ਤੋਂ ਬਾਅਦ ਜਦੋਂ ਓਪਨ ਹੋਇਆ ਵਾ 24 ਤੋਂ ਬਾਅਦ, ਅਤੇ ਉੱਥੇ ਕਾਫੀ ਜਿਹੜੇ ਐਪਲੀਕੈਂਟਸ ਲਾ ਲਓ ਜਾਂ ਕਲਾਇੰਟਸ ਲਾ ਲਓ, ਉੱਥੇ ਜਾ ਕੇ ਥੋੜ੍ਹਾ ਜਿਹਾ ਹੰਗਾਮਾ ਜਿਹਾ ਹੋਣ ਡਿਆ, ਜਿਹਦੇ ਦਰਮਿਆਨ ਇਹਨਾਂ ਨੂੰ ਮੰਨ ਲਓ ਥੋੜ੍ਹੀ ਸਿਕਿਉਰਿਟੀ ਰੱਖਣੀ ਪੈਣ ਡਈ ਆ ਉੱਥੇ, ਅਤੇ ਉਹ ਸਾਰਾ ਕੁਛ ਕਰਨਾ ਪੈਣ ਡਿਆ। ਅਤੇ ਉਹ ਯਾਰ ਓਬਵੀਅਸਲੀ ਹੁਣ ਜੇ ਫਰਸਟ੍ਰੇਸ਼ਨ ਹੈ ਤਾਂ ਉਹ ਕਿਤੇ ਨਾ ਕਿਤੇ ਤਾਂ ਜਾ ਕੇ ਨਿਕਲਣੀ ਆ।
1: ਬਿਲਕੁਲ।
0: ਅਤੇ ਜੇ ਇਸ ਤੋਂ ਅੱਗੇ ਚੱਲੀਏ ਤਾਂ ਨਵੀਂ ਹੋਰ ਕੀ ਅਪਡੇਟ ਆ, ਕਹਿੰਦੇ ਨੇ ਕੋਈ 119 ਮੇਰੇ ਸੁਣ ਚ ਆਇਆ ਕੋਈ ਡਾਇਰੈਕਸ਼ਨ।
1: ਬਿਲਕੁਲ, 119 ਇੱਕ ਨਵੀਂ ਡਾਇਰੈਕਸ਼ਨ ਆਈ ਆ ਜਿਹੜੀ 24 ਜੁਲਾਈ ਤੋਂ ਇੰਪਲੀਮੈਂਟ ਹੋਈ ਆ।
0: ਓਕੇ।
1: ਉਹ 'ਚ ਕੀ ਸੀਗਾ, ਜਿਹੜੇ ਵੀ ਇੰਪਲਾਇਰ ਨੋਮੀਨੇਸ਼ਨ ਸਕੀਮ ਵਾਲੇ ਵੀਜ਼ਾ ਸਬ ਕਲਾਸ ਸੀਗੇ, 407 ਛੱਡ ਕੇ 404, 186, 187, 482, ਜਿਹੜੀ ਵੀ ਇਹਨੇ ਅੱਗੇ ਸਬ ਕੈਟੇਗਰੀਆਂ ਨੇ ਉਹ ਸਾਰੀਆਂ 'ਚ ਇੰਕਲੂਡ ਕਰ ਦਿੱਤੀਆਂ।
0: ਓਕੇ।
1: ਹੁਣ ਇਟਸ ਅ ਵੈਰੀ ਮੇਜਰ ਚੇਂਜ। ਹੁਣ ਮੇਜਰ ਚੇਂਜ ਇਹ ਪੋਜ਼ਿਟਿਵ ਵੇ ਦੇ ਵਿੱਚ ਆ, ਨਾ ਕਿ ਨੈਗੇਟਿਵ ਵੇ ਦੇ ਵਿੱਚ ਆ। ਹੁਣ ਜਿਵੇਂ ਮੈਂ ਕਿਹਾ, ਹਰ ਸਿੱਕੇ ਦੋ ਪਹਿਲੂ ਨੇ। ਹੁਣ ਕੁਛ ਕੁ ਬੰਦੇ ਸ਼ਾਇਦ ਉਹਨੂੰ ਨੈਗੇਟਿਵ ਵੇ ਦੇ ਵਿੱਚ ਕਹਿਣਗੇ, ਉਹਨੂੰ
0: ਜੀ,
1: ਕੁਛ ਕੁ ਬੰਦੇ ਉਹਨੂੰ ਪੋਜ਼ਿਟਿਵ ਵਿੱਚ ਕਹਿਣਗੇ। ਹੁਣ ਇਹਨਾਂ ਨੇ ਕੀ ਕੀਤਾ, ਡਿਪਾਰਟਮੈਂਟ ਵੱਧ ਦੇ ਡਿਡ
0: ਜੀ,
1: ਇਹਨਾਂ ਨੇ ਕਿਹਾ ਕਿ ਵੀ ਜਿਹੜੇ ਵੀ ਆਹ ਤਿੰਨ ਪਰਟੀਕੁਲਰ ਇਹ ਤਿੰਨ ਕੈਟੇਗਰੀਆਂ ਨੇ
0: ਜੀ,
1: ਉਹ 'ਚ ਲਾ ਇਨਫੋਰਸਮੈਂਟ, ਡਿਫੈਂਸ, ਹੈਲਥ ਕੇਅਰ, ਕੰਸਟਰਕਸ਼ਨ, ਜੇ ਇਹਨਾਂ ਫੀਲਡ ਦੇ ਵਿੱਚ ਤੁਸੀਂ ਕੋਈ ਵੀ ENS ਦਾ ਵੀਜ਼ਾ ਪਾਇਆ, ਦੇ ਵਿਲ ਗਿਵ ਅ ਪ੍ਰਾਇਓਰਟੀ।
0: ਓਕੇ।
1: ਠੀਕ ਹੈ। ਸਭ ਤੋਂ ਫਸਟ ਪ੍ਰਾਇਓਰਟੀ ਸਭ ਤੋਂ ਫਸਟ ਹੈਗਾ ਲਾ ਇਨਫੋਰਸਮੈਂਟ ਐਂਡ ਡਿਫੈਂਸ। ਇਹਦਾ ਮਤਲਬ ਕੀ ਹੋਇਆ, ਜਿਹੜੀ ਵੀ ਲੋ ਇਨਫੋਰਸਮੈਂਟ ਜਾਂ ਡਿਫੈਂਸ ਨਾਲ ਰਿਲੇਟਡ ਕੋਈ ਵੀ ਓਕੂਪੇਸ਼ਨ ਦੇ ਵਿੱਚ 9642 ਪਾਇਆ ਔਨ ਸ਼ੋਰ, ਦੇ ਵਿਲ ਗਿਵ ਅ ਪ੍ਰਾਇਓਰਟੀ ਓਵਰ ਦੀ ਅਦਰ ਓਕੂਪੇਸ਼ਨਸ।
0: ਓਕੇ, ਮਤਲਬ ਨੰਬਰ 1 ਤੇ ਹੈ।
1: ਹਾਂ, ਇਹਦਾ ਮਤਲਬ ਇਹ ਨਹੀਂ ਕਿ ਬਾਕੀਆਂ ਨੂੰ ਇਗਨੋਰ ਕਰਤਾ। ਹੁਣ ਕੱਲ ਨੂੰ ਕਿਸੇ ਨੇ ਸਾਡੇ ਸੱਜਣ ਮਿੱਤਰ, ਕਿਸੇ ਨੇ ਏਜੰਟ ਜਾਂ ਕਿਸੇ ਭੈਣ ਭਰਾ ਨੇ ਵੀਡੀਓ ਪਾਤੀ ਕਿ ਵੀ ਨਹੀਂ ਜੀ ਇਹ ਖਤਮ ਹੋ ਗਿਆ ਸਭ ਕੁਛ,
0: ਹੁਣ ਸਿਰਫ ਇਹਨਾਂ ਨੂੰ ਮਿਲਣਾ,
1: ਸਿਰਫ ਇਹਨਾਂ ਨੂੰ ਪੀਆਰ ਮਿਲਣੀ ਆ, ਤਾਂ ਫੋਟੋ ਕੁਛ ਨਹੀਂ ਬਣਿਆ, ਤਾਂ ਇਹ ਉਵੇਂ ਨਹੀਂ ਹੈਗਾ
0: ਜੀ।
1: ਸੈਕਿੰਡ ਆ ਗਿਆ ਕੰਸਟਰਕਸ਼ਨ ਹੈਲਥ ਕੇਅਰ। ਹੁਣ ਕੀ ਹੋਇਆ, ਜਦੋਂ ਲਾ ਇਨਫੋਰਸਮੈਂਟ ਦਾ ਪਹਿਲਾਂ ਔਨਸ਼ੋਰ ਫਸਟ ਪ੍ਰਾਇਓਰਟੀ, ਦੈਨ ਔਫਸ਼ੋਰ, ਤੀਜੇ ਨੰਬਰ 'ਤੇ ਕੰਸਟਰਕਸ਼ਨ ਜਾਂ ਹੈਲਥ ਕੇਅਰ।
0: ਓਕੇ,
1: ਉਹਦੇ 'ਚ ਪਹਿਲੀ ਪ੍ਰਾਇਓਰਟੀ ਔਨਸ਼ੋਰ ਨੂੰ, ਸੈਕਿੰਡ ਹੈਗੀ ਔਫਸ਼ੋਰ ਨੂੰ, ਅਤੇ ਤੀਜੇ ਨੰਬਰ 'ਤੇ ਬਾਕੀ ਅਲੱਗ ਆ ਗਏ ਜਿਹੜੇ ਸੀਗੇ ਜਿਹਨਾਂ ਨੂੰ
0: ਅਦਰ ਐਪਲੀਕੇਸ਼ਨ।
1: ਹਾਂ, ਜਿਹੜੀਆਂ ਬਾਕੀ ਆ ਗਏ, ਕੋਈ ਵੀ ਚਾਹੇ ਸ਼ੈਫ ਹੋ, ਚਾਹੇ ਮੋਟਰ ਮਕੈਨਿਕ ਹੋ, ਚਾਹੇ ਕਿਸੇ ਵੀ ਓਕੂਪੇਸ਼ਨ ਦੇ ਵਿੱਚੋਂ ਸੀ, ਚਾਹੇ ਕਾਰਪੈਂਟਰ ਹੋ, ਤਾਂ ਇਹ ਸੀਗਾ। ਤਾਂ ਇਹਦਾ ਮਤਲਬ ਕੀ ਹੈ ਕਿ ਔਨਸ਼ੋਰ ਨੇ ਔਫਸ਼ੋਰ ਦੇ ਉੱਤੋਂ ਜ਼ਿਆਦਾ ਬੀਟ ਕਰਤਾ, ਮੀਨਸ ਦੇ ਵਿਲ ਗਿਵ ਅ ਪ੍ਰਾਇਓਰਟੀ ਓਵਰ ਦੀ ਔਫਸ਼ੋਰ ਐਸ ਕੰਪੇਅਰ ਟੂ ਔਨਸ਼ੋਰ।
0: ਮਤਲਬ ਜੇ ਤੁਸੀਂ ਔਨਸ਼ੋਰ ਹੋ ਤੇ ਫਾਇਦਾ ਹੈ,
1: ਤਾਂ ਜਿਹੜੀ ਵੀ ਇਹ ਚੀਜ਼ ਐਪਲੀਕੇਬਲ ਹੋਈ ਆ, ਜੇ ਡਿਸਾਈਡ ਹੋ ਗਏ ਤਾਂ ਹੋ ਗਏ, ਜਿਹੜੀ ਨਵੀਂ ਐਪਲੀਕੇਸ਼ਨ ਪਾਓਗੇ ਉਹਨਾਂ ਉੱਤੇ ਐਪਲੀਕੇਬਲ ਆ, ਅਤੇ ਜਿਹੜੀ ਪੁਰਾਣੀ ਪੈਂਡਿੰਗ ਨੇ ਉਹਨਾਂ ਉੱਤੇ। ਜੇ ਤੁਸੀਂ ਕਾਫੀ ਟਾਈਮ ਤੋਂ ਵੇਟ ਕਰ ਰਹੇ ਹੋ ਕੰਸਟਰਕਸ਼ਨ ਦੇ ਵਿੱਚ, ਤੁਹਾਡਾ ਵੀਜ਼ਾ ਨਹੀਂ ਆਇਆ, ਇਹ ਮੈਕਸੀਮਮ ਆਈ ਥਿੰਕ ਵਿਦ ਇਨ ਅ ਮੰਥ ਦੇ ਸਟਾਰਟ ਪ੍ਰੋਸੈਸਿੰਗ।
0: ਓਕੇ, ਯਾਨੀ ਫਿਰ ਆਸ ਥੋੜ੍ਹੀ ਜਿਹੀ ਹੋਰ ਵਧਾ ਲਓ।
1: ਹਾਂ ਬਿਲਕੁਲ, ਦੇ ਵੈਰੀ ਹਾਈ ਚਾਂਸਿਸ ਕਿ ਜਲਦੀ ਪ੍ਰੋਸੈਸ ਕਰਨ ਲੱਗ ਜਾਣਗੇ।
0: ਅਤੇ ਇਟਸ ਵੈਰੀ ਗੁੱਡ ਨਿਊਜ਼ ਹੈ।
1: ਹਾਂ, ਵਧੀਆ ਗੱਲ ਹੈ, ਜਿਹੜੇ ਜਨਵੇ ਬੰਦੇ ਕੰਮ ਕਰ ਰਹੇ, ਪਰ ਜਿਨ੍ਹਾਂ ਨੇ ਫੇਕ ਐਪਲੀਕੇਸ਼ਨ ਪਾਈ ਨੇ ਉਹਨਾਂ ਸ਼ਾਇਦ ਉਹਨਾਂ ਵਾਸਤੇ ਫਾਇਦਾ ਨਾ ਹੋਵੇ
0: ਜੀ। ਅਤੇ ਇੱਧਰ ਅੱਗੇ ਚੱਲਦੇ ਹਾਂ, ਤਸਮਾਨੀਆ ਨੇ ਕਹਿੰਦੇ ਨੇ ਕਿ ਆਪਣੀ ਜਿਹੜੀਆਂ ਸੀਟਾਂ ਅਨਾਊਂਸ ਕਰਤੀਆਂ ਨੇ।
1: ਹੁਣ ਇੱਕ ਚੀਜ਼ ਦੇਖੋ, ਇਹਦੇ ਵਿੱਚ ਕੀ ਹੋਇਆ, ਇਹ ਤਸਮਾਨੀਆ ਸਭ ਤੋਂ ਪਹਿਲੀ ਸਟੇਟ ਬਣੀ ਜਿਹਨੇ ਆਪਣੀ ਸੀਟ ਐਲੋਕੇਸ਼ਨ ਦੱਸਤੀ ਕਿ ਅਸੀਂ ਇੰਨੀ ਸੀਟਾਂ ਅਸੀਂ ਇਸ ਵਾਰੀ ਇੰਨੇ ਸਾਡੇ ਭੈਣ ਭਰਾਵਾਂ ਨੂੰ ਪੀ ਆਰ ਕਰਾਂਗੇ।
0: 26-27 ਦੀਆਂ ਹਨ ਜੀ,
1: ਜਿਹੜਾ ਹੁਣ 1 ਜੁਲਾਈ ਤੋਂ ਲੈ ਕੇ ਅਗਲੇ ਸਾਲ ਤੱਕ ਦਾ ਜਿਹੜਾ ਇਹਨਾਂ ਦਾ ਨੋਮੀਨੇਸ਼ਨ ਪ੍ਰੋਗਰਾਮ ਆ ਉਹ ਡਿਕਲੇਅਰ ਕਰਤਾ
0: ਜੀ।
1: ਉਹ 'ਚ ਇਹਨਾਂ ਨੇ ਕਿਹਾ ਕਿ ਅਸੀਂ 2050
0: ਟੋਟਲ ਨੋਮੀਨੇਸ਼ਨ,
1: ਟੋਟਲ ਸੀਟਾਂ ਦੇਵਾਂਗੇ। ਉਹ 'ਚ 1-0 ਹੈਗੀ ਸਾਡੀ, 1250
0: ਓਕੇ,
1: ਅਤੇ 800 ਹੈਗੇ ਨੇ 491
0: ਓਕੇ।
1: ਹੁਣ ਇਹਦਾ ਮਤਲਬ ਕੀ ਹੋਇਆ, ਜੇ ਆਪਾਂ ਲਾਸਟ ਟਾਈਮ ਦੇਖੀਏ, ਲਾਸਟ ਟਾਈਮ ਸੀਗੀਆਂ 1-0 ਦੀਆਂ 1200 ਅਤੇ 491 ਦੀਆਂ 650
0: ਓਕੇ,
1: ਤਾਂ ਇਹਨਾਂ ਨੇ 491 ਥੋੜ੍ਹਾ ਵਧਾਤਾ
0: ਅਤੇ ਉੱਧਰੋਂ ਵੀ 50 ਵਧਾਏ ਨੇ।
1: ਇਟ ਮੀਨਸ ਜਿਹੜੇ ਸੀਟਾਂ ਨੇ ਇਸ ਵਾਰ ਜਿੰਨੀਆਂ ਪਹਿਲਾਂ ਮਿਲੀਆਂ ਸੀ ਉਨੇ ਤਾਂ ਹੈਗੀਆਂ ਨੇ,
0: ਥੋੜ੍ਹੀਆਂ ਜਿਹੀਆਂ ਐਕਸਟਰਾ ਵੀ ਨੇ
1: ਸ਼ਾਇਦ, 50-100 ਦਾ ਹੋਰ ਫਾਇਦਾ ਹੋ ਜਾਵੇ
0: ਓਕੇ,
1: ਬਟ ਇਹ ਜ਼ਿਆਦਾ ਫਰਕ ਨਹੀਂ ਪੈਣਾ।
0: ਅੱਛਾ ਜੀ,
1: ਬਟ ਵਧੀਆ ਚੀਜ਼ ਆ। ਤਾਂ ਤਸਮਾਨੀਆ ਸਟੇਟ ਇਹੋ ਜਿਹੀ ਆ ਜਿਹੜੀ ਕੰਸਿਸਟੈਂਟ ਚੱਲੀ ਆ ਹਮੇਸ਼ਾ, ਜਿਹੜਾ ਬੰਦਾ ਉੱਥੇ ਕੰਮ ਕਰਦਾ ਉਹਨਾਂ ਨੂੰ ਪੀਅਰ ਦੇ ਦਿੰਦਾ
0: ਓਕੇ,
1: ਤਾਂ ਤਸਮਾਨੀਆ ਵੈਰੀ ਗੁੱਡ ਆਪਸ਼ਨ ਅਦਰਵਾਈਜ਼। ਤਾਂ ਇਹ ਜਿਹੜੀ ਸਭ ਤੋਂ ਪਹਿਲੀ ਸਟੇਟ ਨਾਲ ਕਹਿੰਦਾ, ਵੀ ਸਾਨੂੰ ਨਹੀਂ ਪਤਾ ਕੱਲ੍ਹ ਨੂੰ ਕਿਹੜੀ ਕਿਹੜੀ ਸੀਟ ਨੂੰ ਕਿੰਨੀ ਐਲੋਕੇਸ਼ਨ ਹੋਣੀਆਂ, ਕਿਹੜੀ ਸਟੇਟ ਨੂੰ ਕਿੰਨੀ ਐਲੋਕੇਸ਼ਨ ਹੋਣੀਆਂ ਨੇ, ਬਟ ਵੀ ਕੈਨ ਥਿੰਕ ਅਬਾਊਟ ਇਟ ਕਿ ਵੀ ਸ਼ਾਇਦ ਜਿਹੜੀਆਂ ਸੀਟਾਂ ਨੇ ਸੇਮ ਰਹਿਣਗੀਆਂ ਅਤੇ ਪੋਜ਼ਿਟਿਵ ਦੇ ਵਿੱਚ ਹੀ ਆਊਗੀ
0: ਓਕੇ,
1: ਘਟਣੀਆਂ ਨਹੀਂ। ਤਾਂ ਜੇ ਤੁਹਾਡੀ ਸਕਿੱਲ ਅਸੈਸਮੈਂਟ ਹੋਈ ਹੋਈ ਆ ਅਤੇ ਤੁਸੀਂ ਲਾਈਨ 'ਚ ਲੱਗੇ ਹੋਏ ਹੋ, ਤਾਂ ਜੇ ਤੁਹਾਡੇ ਪੁਆਇੰਟ ਹੋਰ ਵੱਧਦੇ ਵਧਾ ਕੇ EOI ਪਾ ਕੇ ਰੱਖਿਓ,
0: EOI ਅਪ ਟੂ ਡੇਟ ਰੱਖੋ, ਹੈ ਨਾ। ਮਤਲਬ ਇਹ ਥੋੜ੍ਹਾ ਜਿਹਾ ਕਰ ਲਓ, ਆਪਣੇ ਆਪ ਨੂੰ ਦਿੱਕਤ ਦੇ ਲਓ, ਜੇ ਕੋਈ ਕਰਨ ਵਾਲਾ ਨਾਟੀ ਨੁਟੀ ਤਾਂ ਕਰੋ ਅਤੇ ਡਨ ਕਰੋ।
1: ਬਿਲਕੁਲ,
0: ਅਤੇ ਇਹਦੇ ਵਿੱਚ ਜੇ ਦਸਮਾਰੀਆਂ ਚਲੋ ਕਰਤੀ, ਬਾਕੀ ਸਟੇਟ ਦੀ ਹਾਲੇ ਨਹੀਂ ਕੋਈ ਖਬਰ ਸੁਰਤ ਆਈ, ਅਤੇ ਕੀ ਲੱਗਦਾ ਤੁਹਾਨੂੰ ਵੀ ਜੇ ਹੋਰ ਸਟੇਟਸ ਦੀ ਗੱਲ ਕਰੀਏ ਤਾਂ ਕਿਹੜੀ ਹੋਰ ਵਧੀਆ ਆਪਸ਼ਨ ਹੋ ਸਕਦੀ ਹੈ ਅਨਾਲਿਸਿਸ ਦੇ ਹਿਸਾਬ ਨਾਲ?
1: ਦੇਖੋ ਵੀਰੇ, ਜੇ ਕੰਸਟਰਕਸ਼ਨ ਦੇ ਵਿੱਚ ਜਿਹੜੇ ਪਿਛਲੇ 2 ਸਾਲ ਦਾ ਆਪਾਂ ਗੱਲ ਕਰੀਏ, ਉਹਦੇ ਵਿੱਚ ਵੈਸਟਰਨ ਆਸਟ੍ਰੇਲੀਆ ਸਭ ਤੋਂ ਟੋਪ 'ਤੇ ਰਹੀ ਹੈ
0: ਓਕੇ।
1: ਉਹਨੇ ਸਾਰਿਆਂ ਨੂੰ 1-904 ਕਾਫੀ ਜ਼ਿਆਦਾ ਬਣੇ ਨੇ ਇੰਟਰਸਟੇਟ ਨੂੰ
0: ਜੀ,
1: ਠੀਕ ਹੈ। ਹੁਣ ਜੇ ਆਪਾਂ ਸੈਕਿੰਡ ਨੰਬਰ 'ਤੇ ਵਿਕਟੋਰੀਆ ਵਧੀ ਰਹੀ ਹੈ, ਕਿਉਂਕਿ ਹਮੇਸ਼ਾ ਸੀਟ ਸਾਰੀ ਐਲੋਕੇਟ ਜਿੰਨੀਆਂ ਵੀ ਹੋਈ ਹੁੰਦੀਆਂ ਨੇ ਸਾਰੀ ਐਗਜ਼ੋਸਟ ਕਰਦੇ ਨੇ
0: ਓਕੇ, ਵਰਤਦੇ ਨੇ,
1: ਅਤੇ ਇਹ ਚੀਜ਼ਾਂ ਕਰਦੀਆਂ ਨੇ, ਕਿਉਂਕਿ ਹੁਣ ਹੁਣ ਜਿਹੜੀ ਆਪਾਂ ਗੱਲ ਕੀਤੀ ਆ ਕਿ ਵੀ 186 ਵਾਲੀ ਕਿ ਵੀ ਪ੍ਰਾਇਓਰਟੀ ਦੇਣਗੇ ਇਹ
0: ਜੀ,
1: ਹੁਣ ਉਹ 'ਚੋਂ ਕਈਆਂ ਦਾ ਕੁਸ਼ਚਨ ਇਹੀ ਹੋਣਾ ਕਿ ਭਾਅ ਜੀ ਸ਼ੈਫ ਕਿੱਥੇ ਰਹੂਗਾ, ਮੋਟਰ ਮਕੈਨਿਕ ਜਿਹੜੀ ਆਪਾਂ ਪਹਿਲਾਂ ਗੱਲ ਕਰੀ ਆ
0: ਜੀ ਜੀ ਜੀ,
1: ਠੀਕ ਹੈ। ਤਾਂ ਉਹ ਤਾਂ ਤੀਜੇ ਨੰਬਰ 'ਤੇ ਜਿਹੜੇ ਉਹ ਤਾਂ ਤੀਜੇ ਨੰਬਰ 'ਤੇ ਆਉਂਗੇ ਸਾਰੇ, ਜਦੋਂ ਪਹਿਲਾਂ ਉੱਪਰਲੇ ਨਿਬੜ ਗਏ ਫਿਰ ਦੈਨ ਦੇ ਵਿਲ ਕਮ ਓਵਰ ਦੇ
0: ਓਕੇ।
1: ਤਾਂ ਪਹਿਲੀ ਪ੍ਰਾਇਓਰਟੀ ਉਹ ਆ, ਸੈਕਿੰਡ
0: ਡਿਫੈਂਸ ਵਾਲੀ ਹੋ ਗਈ,
1: ਪਹਿਲੀ ਡਿਫੈਂਸ ਵਾਲੀ ਲਾਅ ਇਨਫੋਰਸਮੈਂਟ, ਸੈਕਿੰਡ ਆਪਣੀ ਹੈਲਥ ਕੰਸਟਰਕਸ਼ਨ ਹੋ ਗਈ, ਤੀਜੇ ਨੰਬਰ 'ਤੇ ਆ ਗਏ।
0: ਹਾਂ ਠੀਕ ਆ,
1: ਦੇ ਵਿਲ ਪ੍ਰੋਸੈਸ ਇਟ ਬਟ ਇਟ ਵਿਲ ਟੇਕ ਸਮ ਟਾਈਮ,
0: ਫਸਟ ਦੇ ਵਿਲ ਕੰਪਲੀਟ ਦੈਟ।
1: ਹਾਂ, ਬਟ ਇਹ 'ਚ ਹੁਣ ਇੱਕ ਗੱਲ ਹੈ ਯਾਰ, ਹੁਣ ਇਹਦਾ ਮਤਲਬ ਇਹ ਨਹੀਂ ਕਿ ਉਹ ਤੁਹਾਨੂੰ ਟਾਈਮ ਬਹੁਤ ਲੱਗ ਜੂਗਾ
0: ਜੀ,
1: ਲਾਅ ਇਨਫੋਰਸਮੈਂਟ ਡਿਫੈਂਸ 'ਤੇ ਪਹਿਲੀ ਬੰਦੇ ਘੱਟ ਨੇ, ਫਰਕ ਨਹੀਂ ਪੈਂਦਾ ਕੋਈ,
0: ਗੱਲ ਆ ਕੇ ਮੁੱਕਣੀ ਕੰਸਟਰਕਸ਼ਨ ਦੇ।
1: ਯੈਸ, ਸੈਕਿੰਡ ਨੰਬਰ ਦੇ ਵਿੱਚ ਆ ਗਿਆ ਆਪਣਾ ਉਹ ਰੱਬ ਥੋੜਾ ਭਲਾ ਕਰੇ ਕੰਸਟਰਕਸ਼ਨ ਤੇ ਹੈਲਥ ਕੇਅਰ
0: ਜੀ।
1: ਹੁਣ ਇਹਦੇ ਵਿੱਚ ਕੀ ਹੋਏਗਾ, ਇਹਦੇ ਵਿੱਚ ਮੋਸਟਲੀ ਬੰਦੇ 189 ਜਾਂ 100 ਲੈ ਲੈਂਦੇ ਨੇ, 491 ਬਹੁਤ ਘੱਟ ਲੋਕ ਹੁੰਦੇ ਨੇ, ਤਾਂ ਵੀ ਫਰਕ ਨੀ ਪੈਂਦਾ। ਜੇ ਤੁਹਾਨੂੰ ਪਹਿਲਾਂ ਇੱਕ ਸਾਲ ਲੱਗਿਆ ਸੀ, 12 ਮਹੀਨੇ ਲੱਗੇ ਸੀ, ਸ਼ਾਇਦ ਤੁਹਾਨੂੰ 13 ਮਹੀਨੇ ਲੱਗ ਜਾਣਗੇ, ਬਟ ਸ਼ਾਇਦ ਘੱਟ ਲੱਗ ਗਏ ਟਾਈਮ
0: ਜੀ,
1: ਕਿਉਂਕਿ ਜਿਹੜੇ ਬਾਕੀ ਨੂੰ ਪ੍ਰਾਇਓਰਟੀ ਹੋ ਗਈ ਤਾਂ ਫਾਈਨਲ ਡਿਸਪੋਜ਼ ਜਿੰਨੀਆਂ ਵੱਧ ਹੋਈਆਂ ਉਹਨਾਂ ਦਾ ਲੋਡ ਵੀ ਤਾਂ ਘਟਿਆ, ਤਾਂ ਇਹ ਚੀਜ਼ ਮੈਟਰ ਕਰਦੀ ਆ
0: ਜੀ। ਬਿਲਕੁਲ, ਕਿਤੇ ਨਾ ਕਿਤੇ ਫਿਰ ਇਹ ਤੁਹਾਡੇ ਲਈ ਗੁੱਡ ਨਿਊਜ਼ ਆ, ਜਿਹੜੇ ਵੇਟ ਕਰ ਰਹੇ ਆ ਐਟਲੀਸਟ ਤੁਸੀਂ 491 ਪਾ ਸਕਦੇ ਹੋ। ਅਤੇ ਜੇ ਅੱਗੇ ਗੱਲ ਕਰੀਏ ਆਪਾਂ ਦੀ ਵਿਕਟੋਰੀਆ ਦੀ ਗ੍ਰੇਟ ਸਾਊਥ ਕੋਸਟ ਦੇ ਵਿੱਚ, ਡਾਮਾ ਕਹਿੰਦੇ ਨੇ ਕਿ 1 ਜੁਲਾਈ ਤੋਂ ਇਫੈਕਟਿਵ ਆ।
1: ਯੈਸ, ਹੁਣ ਇਹਦੇ ਵਿੱਚ ਕੀ ਹੋਇਆ, ਇੱਕ ਹੁੰਦੇ ਡਾਰ ਡੈਜੀਗਨੇਟਡ ਏਰੀਆ ਰੀਪ੍ਰਜੈਂਟੇਟਿਵ, ਇਹ 'ਚ ਕੀ ਹੋਇਆ ਵੀਰੇ, ਇਹਨਾਂ ਨੇ ਜਿਹੜੀ ਫੀਸ ਸੀ ਉਹਦੀ ਡਾਰ ਦੀ, ਉਹ ਫੀਸ ਵਧਾ ਤੀ। ਹੁਣ ਜੇ ਅੰਡਰ 10 ਮਿਲੀਅਨ ਤੁਹਾਡਾ ਟਰਨ ਓਵਰ ਆ ਤਾਂ ਉਹਦੀ 850 ਫੀਸ ਆ, ਅਤੇ ਜੇ ਓਵਰ 10 ਮਿਲੀਅਨ ਤਾਂ ਉਹਦੀ ਹੈਗੀ 1000।
0: ਓਕੇ,
1: ਇਹ ਡਾਮੇ ਦੇ ਵਿੱਚ ਜੇ ਕਿਸੇ ਕੋਈ ਸਪੋਂਸਰ ਕਰਨਾ, ਕੋਈ ਟਰੈਕ ਡਰਾਈਵਰ, ਭੈਣ ਭਰਾ, ਫਰੂਟ ਪੀਕਰ, ਕਾਫੀ ਓਕੂਪੇਸ਼ਨਾਂ ਨੇ ਵੇਟਰ ਵਗੈਰਾ ਜਿਹੜੇ 'ਚ ਐਡ ਕੀਤੇ ਨੇ ਇਹਨਾਂ ਨੇ।
0: ਓਕੇ,
1: ਪਹਿਲੇ ਵੀ ਸੀਗੇ ਤਾਂ ਜਿਹਨੂੰ ਇਨਵਾਈਟ ਆ ਸਕਦਾ,
0: ਪਰ ਓਵਰ ਐਡ ਕਰਕੇ ਨਾਲ ਫੀਸ ਵੀ ਵਧਾਈ ਆ। ਜੀ, ਫੀਸ ਤਾਂ ਚਲੋ ਬਾਕੀ ਸਾਰੀਆਂ ਚੀਜ਼ਾਂ 'ਚ ਵਧਾਈ, ਉਹਦਾ ਤਾਂ ਆਲਰੇਡੀ ਬੜਾ ਰੌਲਾ ਪੈ ਗਿਆ, ਸਾਰਿਆਂ ਨੂੰ ਪਤਾ ਲੱਗ ਹੀ ਗਿਆ
1: ਉਹਦਾ ਫੀਸ ਸਾਰੇ ਪਾਸੇ ਹਰ ਉਹ। ਮੈਂ ਮੇਰੀ ਅਕਾਊਂਟੈਂਟ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਸਾਡੀ ਵੀ ਏਸਿਕ ਦੀ ਫੀਸਾਂ ਵਧਾਤੀਆਂ।
0: ਹਾਂਜੀ, ਹਾਂ,
1: ਸਾਰੇ ਕਿਤੇ ਹੁਣ ਮਾਈਗ੍ਰੇਸ਼ਨ ਦੇ ਵਿੱਚ ਹਰ ਪਾਸੇ ਫੀਸਾਂ ਵਧਾਤੀਆਂ ਉਹਨਾਂ
0: ਨੇ। ਉਹ ਛੱਡੋ, ਮੈਂ ਕੱਲ੍ਹ ਬੜੇ ਚਿਰਾਂ ਬਾਅਦ ਬ੍ਰੇਕਫਾਸਟ ਕਰਨ ਚਲ ਗਿਆ ਕੈਫੇ, ਸੇਮ ਕੈਫੇ ਪਹਿਲਾਂ ਵੀ ਚਲੋ ਗਏ ਹਾਂ, ਫਰੀਕੁਐਂਟ ਤਾਂ ਨਹੀਂ ਜਾਈਦਾ ਪਰ ਕਦੀ ਕਦੇ ਚੱਲ ਜਾਈਦਾ, ਹੈ ਨਾ, ਕੋਈ ਸਪੈਸ਼ਲ ਓਕੇਜ਼ਨ 'ਤੇ। ਕੱਲ੍ਹ ਵੀ ਕੋਈ ਸਪੈਸ਼ਲ ਓਕੇਜ਼ਨ ਨਹੀਂ, ਉੱਦਾਂ ਹੀ ਚਲੋ ਚੱਲ ਗਏ, ਅਤੇ ਉਹ ਹੀ ਕੈਫੇ ਸੇਮ, ਅਤੇ ਉੱਥੇ ਕਿ 24 ਕਿ 25 ਦੀ ਉਹ ਖਾਈਦੀ ਸੀ, ਉਹ ਕੀ ਉਹਨੂੰ ਕਹਿੰਦੇ
1: ਬ੍ਰੇਕਫਾਸਟ ਤੇਰੀ ਗੱਲ ਮੈਂ ਵਿੱਚ ਕੱਟ ਰਿਹਾ, ਤੂੰ ਪਹਿਲੇ ਜਾਂਦਾ ਹੀ ਇਕੱਲਾ, ਹੁਣ ਤੂੰ ਨਾਲ ਕਿਸੇ ਗਿਆ ਹੋਏਗਾ, ਹੁਣ ਜਿਹੜੇ ਪੈਸੇ ਤੂੰ ਲਾ ਰਿਹਾ।
0: ਨਹੀਂ ਨਹੀਂ, ਤੁਸੀਂ ਗੱਲ ਕੱਟੀ ਦੀ ਫੜ ਲਈ,
1: ਗੱਲ ਤਾਂ ਹੀ ਹੈ ਨਾ, ਹੁਣ ਜਿਹੜੇ ਤੂੰ ਦੋ ਬੰਦੇ ਜਿਹੜੇ ਤੁਸੀਂ ਗਏ ਹੋ ਇਕੱਠੇ, ਹੁਣ ਭਰਜਾਈ ਸਾਡੀ ਨਾਲ ਗਈ, ਫਿਰ ਹੁਣ ਉਹਦਾ ਖਰਚਾ ਤਾਂ ਬਚਾਇਆ, ਚੱਲ ਫਿਰ ਕੀ ਹੋ ਗਿਆ, ਹੁਣ ਕਹਿੰਦਾ ਖਰਚਾ ਵੱਧ ਗਿਆ।
0: ਨਹੀਂ ਨਹੀਂ, ਮੈਂ ਉਹ ਦੱਸ ਲੱਗਾ ਵਾ ਕਿ ਉਹ 24 ਤੋਂ 30 ਦਾ ਸੀ, ਤੇ ਮੈਂ ਯਾਰ $6 ਵਧਾਤਾ।
1: ਵੀਰੇ ਪਤਾ ਕੀ ਗੱਲ ਆ, ਤੂੰ ਮੇਰੇ ਇਹਦੇ ਇੰਟਰਵਿਊ ਦੇ ਵਿੱਚ ਨਾ, ਤੂੰ ਆਪਣੇ ਵਾਲੇ ਵਿੱਚ ਉਹ ਨਾ ਕਰਨਾ ਕਿ ਭਰਜਾਈ ਨੂੰ ਸੁਣਾਵੇ ਜਾ ਕੇ ਯਾਰ ਖਰਚਾ ਵੱਧ ਗਿਆ, ਹੈ ਨਾ, ਖਰਚੇ ਘਟਾ, ਇਹ ਕੰਮ ਥੋੜ੍ਹੀ ਕਰਨਾ, ਆਪਣੇ ਦੁੱਖ ਲੱਗ ਗਿਆ,
0: ਕੋਈ ਨੀ ਸੁਣਦਾ, ਤੁਹਾਡੀ ਫੀਸ ਵਧੀਆ, ਸਾਡੇ ਖਰਚੇ ਖਰਚੇ ਹੀ ਨਹੀਂ ਆ।
1: ਤਾਂ ਹੀ ਪਹਿਲਾਂ ਮੈਂ ਇਕੱਲਾ ਗਿਆ ਸੀ, ਉਦੋਂ ਘੱਟ ਖਰਚਾ, ਜੇ ਦੋ ਜਣੇ ਗਏ ਫਿਰ ਵੱਧ ਆਇਆ, ਵੱਧ ਹੀ ਹੋ ਗਿਆ, ਘੱਟ ਗਈ ਮੈਂ,
0: ਫਿਰ ਇਕੱਲੇ ਦਾ ਵੀ ਵੱਧ ਗਿਆ ਵਾ ਜੀ। ਅਤੇ ਇੱਧਰ ਅੱਗੇ ਚੱਲਦੇ ਕੀ ਅਪਡੇਟਸ ਦੇ,
1: ਅੱਗੇ ਇੱਕ ਸਭ ਤੋਂ ਵੱਡੀ ਚੀਜ਼ ਆਈ ਹੈ, ਇੱਕ ਨਾ ਵੀਰੇ ਕੀ ਸੀਗਾ, ਪਹਿਲਾਂ ਆਪਾਂ ਨੂੰ ਪਤਾ ਨਹੀਂ ਸੀ ਕਿ ਜੋ ਬੰਦਾ 191 ਵੀਜ਼ਾ ਪਾਉਂਦਾ, 191 ਇਜ਼ ਆ ਪੀ ਆਰ, ਜਿਹੜੀ 491 ਤੋਂ ਬਾਅਦ ਬੰਦੇ ਪਾਉਂਦੇ ਨੇ।
0: ਓਕੇ,
1: ਹੁਣ ਇਹ 'ਚ ਕੀ ਸੀਗਾ, ਕਿਸੇ ਬੰਦੇ ਨੇ 491 ਅਪਲਾਈ ਕੀਤਾ, ਉਹਦਾ ਗ੍ਰਾਂਟ ਹੋ ਗਿਆ, ਉਦੋਂ ਬਾਅਦ 191 ਪਾਇਆ, ਤਾਂ ਇਹ ਚੀਜ਼ ਕਲੀਅਰ ਨਹੀਂ ਸੀ ਕਿ ਵੀ ਉਹ ਮਾਈਗ੍ਰੇਸ਼ਨ ਪਲਾਨ ਦੇ ਵਿੱਚੋਂ ਕੱਟਿਆ ਜਾਊਗਾ ਕਿ ਨਹੀਂ ਕੱਟੇ ਜਾਣਗੇ, ਉਹ ਪੁਆਇੰਟ ਕਿ ਕਿੰਨੇ ਬੰਦੇ ਆਏ ਨੇ।
0: ਓਕੇ,
1: ਹੁਣ ਇਹਨਾਂ ਨੇ ਡਿਪਾਰਟਮੈਂਟ ਨੇ ਇੱਕ ਚੀਜ਼ ਕਲੀਅਰ ਕਰਤੀ ਕਿ ਜੇ ਤੁਸੀਂ 491 ਹੋਲਡ ਕੀਤਾ ਸੀਗਾ ਤਾਂ 191 ਦੇ ਵਿੱਚੋਂ ਕੋਈ ਇਫੈਕਟ ਨਹੀਂ ਪੈਂਦਾ।
0: ਓਕੇ,
1: ਬਟ ਜੇ ਤੁਸੀਂ ਸਿੱਧਾ ਐਪਲੀਕੈਂਟ ਨੂੰ 191 ਅਪਲਾਈ ਕਰਤਾ ਡਿਪੈਂਡੈਂਟ, ਤਾਂ 491 ਦੇ ਕੋਟੇ ਵਿੱਚੋਂ ਹੀ ਕਾਊਂਟ ਹੋਊਗਾ।
0: ਓਕੇ,
1: ਹੁਣ ਇਹਦੇ ਵਿੱਚ ਇੱਕ ਚੀਜ਼ ਕਨਫਿਊਜ਼ ਨਾ ਹੋਈਏ ਕਿ ਵੀ ਨੋਮੀਨੇਸ਼ਨ ਵਾਲੇ ਵਿੱਚੋਂ ਕਨਫਿਊਜ਼ ਨਾ ਹੋ ਜਾਇਓ ਕਿ ਜੇ ਨੋਮੀਨੇਸ਼ਨ ਆਪਾਂ 800 ਸੀਟਾਂ ਕਹੀਆਂ ਸੀਗੀਆਂ
0: ਜੀ,
1: ਤਾਂ ਉਹ ਅਲੱਗ ਚੀਜ਼ਾਂ ਨੇ।
0: ਓਕੇ,
1: ਉਹ ਹੈਗਾ ਨੋਮੀਨੇਸ਼ਨ ਪ੍ਰੋਗਰਾਮ, ਇਹ ਹੈਗਾ ਮਾਈਗ੍ਰੇਸ਼ਨ ਪ੍ਰੋਗਰਾਮ,
0: ਦੋਵੇਂ ਵੱਖਰੇ ਵੱਖਰੇ
1: ਵੱਖਰੇ ਵੱਖਰੇ ਚੀਜ਼ਾਂ ਨੇ
0: ਜੀ।
1: ਤਾਂ ਜੇ ਕਿਸੇ ਬੰਦੇ ਨੇ, ਤਾਂ ਮੋਸਟਲੀ ਯਾਨੀ ਕਿ ਇੰਨਾ ਇਫੈਕਟ ਨਹੀਂ ਪੈਣਾ ਆਪਾਂ ਨੂੰ, ਬਟ ਇਹ ਚੀਜ਼ ਕਲੀਅਰ ਕਰਤੀ ਕਿ ਵੀ ਇਹ ਪੁਆਇੰਟ ਉੱਥੋਂ ਕੱਟਿਆ ਜਾਊਗਾ ਜਾਂ ਨਹੀਂ ਕੱਟਿਆ ਜਾਊਗਾ।
0: ਓਕੇ
1: ਜੀ
0: ਜੀ, ਬਿਲਕੁਲ, ਅਤੇ ਇਹ ਵੀ ਫਿਰ ਕਿਤੇ ਨਾ ਕਿਤੇ ਵਧੀਆ ਚੇਂਜ ਮੰਨ ਸਕਦੇ ਆਪਾਂ।
1: ਨਹੀਂ, ਕਲੈਰਟੀ ਹੈ, ਚੇਂਜ ਕੁਛ ਨਹੀਂ ਹੈਗਾ, ਕਿ ਕਲੈਰਟੀ ਕਿ ਪਹਿਲਾਂ ਸਾਨੂੰ ਪਤਾ ਹੀ ਨਹੀਂ ਸੀ ਨਾ, ਤਾਂ ਇਹ ਕਲੀਅਰ ਕਰਤੇ ਇਹਨਾਂ ਨੇ, ਜੇ ਕੋਈ ਪਾਰਟਨਰ ਜਾਂ ਨਿਊ ਬੋਰਨ ਐਡ ਕਰਦੇ ਤਾਂ ਕਿੱਥੋਂ ਹੋਊਗਾ ਐਡ ਉਹ।
0: ਜੀ ਬਿਲਕੁਲ, ਅਤੇ ਅੱਗੇ ਚੱਲਦੇ ਹਾਂ, ਸਟੂਡੈਂਟ ਵੀਜ਼ੇ ਦੀ ਕੀ ਰਿਫਿਊਜ਼ ਰੇਟ ਚੱਲ ਰਹੀ ਹੈ?
1: ਓਕੇ, ਸਟੂਡੈਂਟ ਵੀਜ਼ਾ, ਜਿਹੜਾ ਸਟੂਡੈਂਟ, ਹੁਣ ਦੇਖੋ ਜਦੋਂ ਵੀ ਇਹਨਾਂ ਡਿਪਾਰਟਮੈਂਟ ਇੱਕ 'ਚ ਗਈ ਕਿ ਸਾਨੂੰ ਸਟੂਡੈਂਟ ਹੋਰ ਨਹੀਂ ਚਾਹੀਦੇ ਜਾਂ ਚਾਹੀਦੇ ਨੇ, ਅਲੱਗ ਅਲੱਗ ਸਟੇਟਮੈਂਟ ਦਿੰਦੇ ਨੇ
0: ਜੀ।
1: ਜਿਹੜੀ ਵੀ ਸਾਰੀ ਪੋਲਿਟਿਕਸ ਖੇਡੀ ਜਾ ਰਹੀ ਹੈ, ਉਹ ਖੇਡੀ ਜਾ ਰਹੀ ਆ ਮਾਈਗ੍ਰੇਸ਼ਨ ਦੇ ਉੱਤੇ।
0: ਅੱਛਾ ਜੀ,
1: ਅਸੀਂ ਇਮੀਗ੍ਰੈਂਟ ਬੁਲਾਈਏ ਜਾਂ ਨਾ ਬੁਲਾਈਏ। ਹੁਣ ਇਹ 'ਚ ਕੀ ਕੀਤਾ ਇਹਨਾਂ ਨੇ, ਉੱਤੋਂ ਕਹਿੰਦੇ ਕਿ ਅਸੀਂ ਮਾਈਗ੍ਰੇਸ਼ਨ ਵੀ ਆਰ ਵੈਲਕਮਿੰਗ, ਮੋਦੀ ਜੀ ਆਏ ਜਾਂ ਉੱਥੇ ਕੋਈ ਵੀ ਆਇਆ ਹੈ ਨਾ, ਸਾਰਿਆਂ ਨੂੰ ਕਿਹਾ ਕਿ ਅਸੀਂ ਬਾਹਰੋਂ ਤੁਹਾਨੂੰ ਕੋਈ ਦਿੱਕਤ, ਵੀ ਵਿਲ ਸਪੋਰਟ ਯੂ, ਬਟ ਟੈਕਨੀਕਲੀ ਦੇ ਆਰ ਨੋਟ ਗਰੰਟੀ ਦੀ ਵੀਜ਼ਾਸ।
0: ਓਕੇ,
1: ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੋਰ। ਹੁਣ ਇਹ ਤੋਂ ਕਿੱਥੋਂ ਪਤਾ ਲੱਗਦਾ ਕਿ ਜਦੋਂ ਕਹਿੰਦੇ ਬੰਦਾ ਕੁਛ ਹੋਰ ਬੋਲ ਰਿਹਾ ਤੇ ਡਾਟਾ ਕੁਛ ਹੋਰ ਬੋਲ ਰਿਹਾ? ਜੇ ਹੁਣੀ ਅਸੀਂ ਰੀਸੈਂਟਲੀ ਸਵੇਰੇ ਮੈਂ ਚੈੱਕ ਕਰ ਰਿਹਾ ਸੀ, ਨੇਪਾਲ ਦਾ ਡਾਟਾ ਸ਼ੋਅ ਹੋਇਆ ਸੀ ਜਿਹਦੇ ਵਿੱਚ ਨੇਪਾਲ ਦੇ ਬੰਦਿਆਂ ਨੇ 64% ਰਿਫਿਊਜ਼ਲ ਸੀਗੀ।
0: ਸੌ ਚੋਂ ਬੱਲੇ ਬੱਲੇ ਮੈਂ 70-80%
1: ਸੋ ਜੇ ਪਰਸੈਂਟ ਹੁੰਦੀ ਸੋਚ ਹੁੰਦੀ ਹਮੇਸ਼ਾ।
0: ਹੈਂ ਮੈਂ ਕੱਲ੍ਹ ਕਿਤੇ ਬੈਠਾ ਯਾਰ, ਉਹ ਕਹਿੰਦੇ ਸੀਗਾ ਕਿ 50 ਆ ਪਰ 70 ਚੋਂ।
1: ਅੱਛਾ, ਪਰ ਜਦੋਂ ਬੰਦਾ ਨੋਰਮਲ ਕਰਤਾ ਉਦੋਂ ਬਾਅਦ ਕੀ ਹੋਇਆ? ਹੁਣ ਇਹਦਾ ਮਤਲਬ ਕੀ ਸੀਗਾ, ਜਨਵਰੀ ਤੋਂ ਮਈ ਦੇ ਵਿੱਚ 7500 ਦੇ ਵਿੱਚ ਸਿਰਫ 2700 ਵੀਜ਼ਾ ਗ੍ਰਾਂਟ ਹੋਏ ਸੀਗੇ।
0: ਓਕੇ,
1: ਜਦਕਿ ਜਿਹੜਾ ਹੁਣ ਨਵੇਂ ਵਾਲਾ ਵੈਟ ਦੇ ਵਿੱਚ ਸਿਰਫ 56 ਵੀਜ਼ੇ ਗ੍ਰਾਂਟ ਕੀਤੇ ਨੇ 550 ਚੋਂ।
0: ਓਕੇ, 10% ਦੇ ਦੀ ਤੇ ਫਿਰ ਹੋਰ ਘਟ ਗਈ।
1: ਹਾਂ, ਤਾਂ ਹਾਇਰ ਐਜੂਕੇਸ਼ਨ ਦੇ ਵਿੱਚ ਵੀਜ਼ੇ ਪ੍ਰੋਸੈਸ ਹੋ ਰਹੇ, ਚਾਹੇ ਔਨਸ਼ੋਰ ਆ ਚਾਹੇ ਆਫਸ਼ੋਰ ਆ।
0: ਮਤਲਬ ਫਿਰ ਵੋਕੇਸ਼ਨਲ ਨਹੀਂ ਜਾਣਾ ਚਾਹੀਦਾ?
1: ਨੋ, ਫਰਮ ਆਫਸ਼ੋਰ।
0: ਓਕੇ,
1: ਔਨਸ਼ੋਰ ਦੇ ਵਿੱਚ ਵੀ ਵੋਕੇਸ਼ਨਲ ਵੀਜ਼ਾ ਘੱਟ ਗ੍ਰਾਂਟ ਕਰਨੇ, ਹਾਇਰ ਐਜੂਕੇਸ਼ਨ ਜ਼ਿਆਦਾ ਗ੍ਰਾਂਟ ਕਰ ਰਹੇ ਨੇ।
0: ਓਕੇ,
1: ਹੁਣ ਇੱਕ ਚੀਜ਼ ਦਾ ਮੈਂ ਇਹ 'ਚ ਐਡ ਕਰ ਦੇਣਾ, ਇਹ 'ਚ ਇੱਕ ਚੀਜ਼ ਦਾ ਕੀ ਫਾਇਦਾ ਹੋਇਆ, ਕਮਿਸ਼ਨ ਬੈਨ ਹੋਇਆ ਹੋਇਆ ਅਪ੍ਰੈਲ ਤੋਂ, ਇਹ ਵਧੀਆ ਚੀਜ਼ ਹੋਈ।
0: ਓਕੇ,
1: ਪਹਿਲਾਂ ਕੀ ਹੁੰਦਾ ਸੀਗਾ, ਇਹ ਐਗਜ਼ਾਮਪਲ ਬਣੀ ਮੇਰੇ ਕੋਲ ਆਇਆ, ਬਨੀ ਨੇ ਐਡਮਿਸ਼ਨ ਕਿਤੇ ਹੋਰ ਕਰਾਈ ਸੀ, ਬਨੀ ਮੇਰੇ ਕੋਲ ਆਇਆ, ਮੈਂ ਕਿਹਾ ਯਾਰ ਕਿ ਬਨੀ ਮੈਂ ਤੈਨੂੰ ਐਡਵਾਈਸ ਦੇ ਦਿੰਦਾ ਪਰ ਤੂੰ ਕਾਲਜ 'ਚ ਹੀ ਕਰ ਲਾ।
0: ਓਕੇ,
1: ਕਿਉਂਕਿ ਮੈਨੂੰ ਕਮਿਸ਼ਨ ਆਉਣਾ ਸੀ, ਮੈਨੇ ਇਹ ਨਹੀਂ ਦੇਖਿਆ ਕਿ ਵੀ ਬੰਦੀ ਨੂੰ ਫਾਇਦਾ ਹੋਊ ਕਿ ਨਹੀਂ ਹੋ, ਬੇਚਾਰੇ ਦਾ ਉਹਦਾ ਕੀ ਹੋਊਗਾ। ਮੈਨੇ ਆਪਣੇ ਕਮਿਸ਼ਨ ਵਾਸਤੇ ਮੈਂ ਕਾਲਜ ਨਹੀਂ ਕਰਦਾ, ਬਟ ਹੁਣ ਕਮਿਸ਼ਨ ਬੰਦ ਹੋ ਗਿਆ। ਹੁਣ ਜਿਹੜੀ ਜੀ ਬੰਨੀ ਦਾ ਸਭ ਤੋਂ ਪੈਰਾਮਾਊਂਟ ਕੰਸੀਡਰੇਸ਼ਨ ਆਫ ਦੀ ਕਲਾਇੰਟ
0: ਜੀ,
1: ਤਾਂ ਅਸੀਂ ਉਹ ਚੀਜ਼ ਚੈੱਕ ਕਰਾਂਗੇ, ਕਿਉਂਕਿ ਜੇ ਮੈਨੂੰ ਮੋਨੇਟਰੀ ਬੈਨੀਫਿਟ ਨਹੀਂ ਮਿਲ ਰਿਹਾ ਤਾਂ ਜੇ ਮੈਂ ਸਲਾਹ ਦੇ ਰਿਹਾ ਤਾਂ ਇਟ ਮੀਨਸ ਜੇ ਕੁਛ ਸੋਰਸ ਜਾਂ ਕੋਈ ਤੱਥ ਤਾਂ ਹੋਣਗੇ। ਠੀਕ ਹੈ, ਤਾਂ ਉਹਦੇ ਨਾਲ ਇੱਕ ਚੀਜ਼ ਗੱਲ ਹੋ ਗਈ ਕਿ ਜਿਹੜੇ ਝੋਲਾ ਛਾਪ ਵਾਲੇ ਸੀਗੇ ਬਿਨ ਦੇਖੇ, ਜਿਹੜੇ ਟਿਕਟੋਕ ਦੇ ਬਹਿ ਜਾਂਦੇ ਨੇ ਬਿਨਾਂ ਕਿਸੇ ਕੰਮ ਤੋਂ, ਜਿਹੜੇ ਹੋਏ ਨਾ ਰਜਿਸਟਰ ਮਾਈਗ੍ਰੇਸ਼ਨ ਏਜੰਟ
0: ਜੀ ਜੀ,
1: ਉਹਨਾਂ ਦਾ ਕੰਮ ਬੰਦ ਹੋ ਗਿਆ। ਉਹਨਾਂ ਦਾ ਫਾਇਦਾ ਕੀ ਹੋਇਆ ਕਿ ਜਿਹੜੀ ਉਹਨਾਂ ਦੀ ਪੁੱਠੀਆਂ ਸਲਾਹ ਸੀ ਜਿਹਨਾਂ ਨੂੰ ਫਿਕਸ ਕਰਨ ਦੇ ਉੱਤੇ, ਸਾਡੇ ਵਰਗੇ ਜਿਹੜੇ ਮਾਈਗ੍ਰੇਸ਼ਨ ਏਜੰਟ ਵਿਚਾਰਜ ਟੂ ਕਲਾਇੰਟ ਹੈ ਨਾ, ਅਸੀਂ ਪੈਸੇ ਅਸੀਂ ਚਾਰਜ ਕਰਦੇ ਸੀਗੇ, ਉਹ ਚੀਜ਼ ਦਾ ਸਾਡੇ ਕਲਾਇੰਟਾਂ ਨੂੰ ਫਾਇਦਾ ਹੋਜੂਗਾ ਕਿ ਵੀ ਗਲਤ ਗਾਈਡੈਂਸ ਮਿਲਣੀ
0: ਬੰਦ ਹੋਜੂਗੀ। ਯਾਨੀ ਹੁਣ ਜਿਹੜੀ ਕਲਾਇੰਟ ਐਪਲੀਕੈਂਟ ਪੱਖੀ ਗੱਲ ਹੋਊਗੀ ਨਾ ਕਿ ਆਪਣੇ ਹਿਸਾਬ ਨਾਲ
1: ਆਪਣੇ ਹਿਸਾਬ
0: ਦੇ ਤੌਰ ਤੇ। ਤੇ ਵੈਸੇ ਮਤਲਬ ਮੈਂ ਤੁਹਾਡੀ ਜਿਹੜੀ ਤੁਸੀਂ ਗੱਲ ਕਹੀ ਆ ਕਮਿਸ਼ਨ ਵਾਲੀ, ਉਹ ਮਤਲਬ ਸੱਚੀ ਮਤਲਬ ਉਹਨਾਂ ਵੱਲੋਂ ਤਾਂ ਚਲੋ ਹੋ ਗਿਆ ਬੰਦ, ਪਰ ਇਹ ਮਤਲਬ ਓਦਾਂ ਵੀ ਬੰਦ ਹੋ ਗਿਆ ਕਿਉਂਕਿ ਕਈ ਚੀਜ਼ਾਂ ਬੰਦ ਹੋਈਆਂ ਵੀ ਚੱਲੀ ਜਾਂਦੀਆਂ।
1: ਦੇਖੋ ਹੁਣ ਇੱਕ ਚੀਜ਼ ਆ, ਹੁਣ ਮੈਂ ਇੱਕ ਐਗਜ਼ਾਮਪਲ ਦਿੰਦਾ, ਸੈਲਿੰਗ ਐਂਡ ਬਾਇੰਗ ਡਰੱਗ ਇਜ਼ ਇਲੀਗਲ ਇਨ ਆਸਟ੍ਰੇਲੀਆ। ਠੀਕ ਆ, ਤੁਸੀਂ ਕੋਈ ਵੀ ਨਸ਼ਾ ਲੈਂਦੇ ਹੋ ਜਾਂ ਵੇਚਦੇ ਹੋ ਉਹ ਇਲੀਗਲ ਆ ਇੰਡੀਆ 'ਚ ਵੀ ਉਰੇ ਵੀ, ਹੈ ਨਾ, ਬਟ ਫਿਰ ਵੀ ਲੋਕ ਹੀ ਕਰਦੇ ਨੇ, ਉਹਨਾਂ ਨੂੰ ਕੋਨਸੀਕੁਐਂਸ ਪਤਾ ਉਸ ਚੀਜ਼ ਦਾ। ਹੁਣ ਜੇ ਕੋਈ ਜੇ ਜਿਹੜੀ ਚੀਜ਼ ਕਮਿਸ਼ਨ 'ਚ ਬੰਦ ਹੈ, ਇਟਸ ਲਾਈਕ ਅ ਸੈਲਿੰਗ ਔਰ ਬਾਇੰਗ ਡਰੱਗ, ਜੇ ਤੁਸੀਂ ਫਿਰ ਵੀ ਕਰ ਰਹੇ ਹੋ ਇਟ ਮੀਨਸ ਯੂ ਆਰ ਪਲੇਇੰਗ ਵਿਦ ਅ ਫਾਇਰ, ਤਾਂ ਕੱਲ੍ਹ ਨੂੰ ਤੁਹਾਨੂੰ ਇਸ਼ੂ ਆ ਸਕਦਾ।
0: ਓਕੇ,
1: ਤਾਂ ਬੈਟਰ ਹੈ ਕਿ ਵੀ ਸੇਫ ਚੱਲੋ
0: ਜੀ,
1: ਪੈਸੇ ਕਮਾਉਂਦੇ ਕਿਹੋ ਬਸੇਰ ਨੇ।
0: ਅਤੇ ਜੇ ਅੱਗੇ ਆਪਾਂ ਚੱਲੀਏ ਤਾਂ ਇੱਧਰ ਟਿਕਟੋਕ 'ਤੇ ਸਵਾਲ ਨੇ, ਆਪਾਂ ਇਹ ਲੈ ਲੈਂਦੇ ਹਾਂ ਸਮਾਂ ਆਪਣੇ ਕੋਲ ਜਿਹੜਾ ਥੋੜ੍ਹਾ ਆਲਰੇਡੀ ਸਮਾਪਤੀ ਵੱਲ ਨੂੰ ਜਾ ਰਿਹਾ ਵਾ। ਅਤੇ ਇੱਧਰ ਇਹ ਕਹਿੰਦੇ ਨੇ ਕਿ ਵਿੱਚ ਇਜ਼ ਦਾ ਬੈਸਟ ਸਟੇਟ ਫੋਰ ਈਅਰ ਟੂ ਗੈਟ ਐਨ ਇਨਵਾਈਟ ਇਫ ਦੇ ਹੈਵ 1 year ਆਫ ਐਕਸਪੀਰੀਅੰਸ।
1: ਟਵਿੰਕਲ ਸਟਾਰ ਜੀ, ਇਸ ਟਾਈਮ ਸਭ ਤੋਂ ਬੈਸਟ ਹੈਗੀ ਆ ਸਟੇਟ ਵੈਸਟਰਨ ਆਸਟ੍ਰੇਲੀਆ ਪਿਛਲੇ ਦੇ ਮੁਤਾਬਿਕ, ਕਿਉਂਕਿ ਈਅਰ ਜੇ ਇੱਕ ਸਾਲ ਦਾ ਐਕਸਪੀਰੀਅੰਸ ਹੈਗਾ ਤੁਸੀਂ ਫੋਰਨੇ ਵਨ ਅਪਲਾਈ ਕਰੋ, ਵੈਸਟਰਨ ਆਸਟ੍ਰੇਲੀਆ ਹੀ ਕੱਲੀ ਸੰਭਾਲ ਰਹੀ ਈਅਰ ਨੂੰ।
0: ਓਕੇ,
1: ਬਾਕੀ ਈਅਰ ਨੂੰ ਧੋਖੇ ਮਿਲੇ ਨੇ ਸਾਰੀ ਸਟੇਟਾਂ ਤੋਂ।
0: ਓਹੋ ਹੋ,
1: ਅਤੇ ਜਿਹੜਾ ਉਸਾਮਾ ਨੂੰ ਮੈਂ ਦੱਸਤਾ ਪਹਿਲਾਂ ਇਹਨਾਂ ਨੂੰ ਜਲਦੀ ਗ੍ਰਾਂਟ ਹੋ ਸਕਦਾ ਹੈ ਭਾਜੀ, ਲਾਸਟ ਮੰਥ ਹੀ ਲੋਚ ਕੀਤਾ ਤੇ ਕਦੋਂ ਤੱਕ ਹੋ ਸਕਦਾ? 190 ਜਲਦੀ ਹੋ ਜਾਣਗੇ, 3-6 ਮਹੀਨੇ ਮੈਕਸਿਮਮ ਲਾ ਲਓ ਤੁਸੀਂ।
0: ਓਕੇ,
1: ਦੇ ਵਿਲ ਪ੍ਰੋਸੈਸ ਇਟ। ਸੈਕਿੰਡ ਆ, ਉਦੋਂ ਬਾਅਦ ਆ ਗਏ ਮਾਈਕ ਐਟ 8, ਸੈਕੰਡਰੀ ਸਕੂਲ ਟੀਚਰ ਚਾਂਸ ਇਨ ਵਿਕਟੋਰੀਆ ਸਰ ਐਟ 70+5 ਪਾਰਟਨਰ ਈ ਓ ਲੋਜ 189, ਵੈਰੀ ਲੈਸ ਚਾਂਸ ਮੇਰੇ ਹਿਸਾਬ ਨਾਲ 75 ਪੁਆਇੰਟ ਦੇ ਉੱਤੇ, ਕਿਉਂਕਿ ਕਾਫੀ ਬੰਦੇ ਹੈਗੇ ਨੇ ਜਿਹੜੇ ਇਹ ਥੋੜ੍ਹੇ ਤੋਂ ਜ਼ਿਆਦਾ ਪੁਆਇੰਟ ਵਾਲੇ ਬੈਠੇ ਨੇ,
0: ਪੁਆਇੰਟ ਵਧਾਉਣੇ ਚਾਹੀਦੇ।
1: ਯੈਸ, ਯੂ ਹੈਵ ਟੂ।
0: ਓਕੇ,
1: ਆ ਵੀ ਫੋਰ ਯੂ ਸਪੈਸ਼ਲੀ ਔਨ ਲਾਈਵ ਰੇਡੀਓ, ਥੈਂਕ ਯੂ ਸੋ ਮਚ ਜੀ,
0: ਥੈਂਕ ਯੂ ਜੀ।
1: ਇਹ ਕਮਿਊਨਿਟੀ ਵਰਕਰ ਚਾਂਸ ਇਨ ਵਿਕਟੋਰੀਆ ਵਰਕਿੰਗ ਫਰੋਮ 1 year, ਕਮਿਊਨਿਟੀ ਵਰਕਰ ਠੀਕ ਨੇ ਚਾਂਸ, ਮੈਨੂੰ ਪੁਆਇੰਟ ਤੁਹਾਡੇ ਪਤਾ ਨਹੀਂ ਕਿੰਨੇ ਪੁਆਇੰਟ ਤੁਹਾਡੇ। ਅੱਗੇ ਰਮਨਪ੍ਰੀਤ ਸਿੰਘ ਜੀ, 186 ਭਾਜੀ ਅੰਡਰ ਲੇਬਰ ਐਗਰੀਮੈਂਟ ਹਾਓ ਲੌਂਗ ਪ੍ਰੋਸੈਸਿੰਗ ਟਾਈਮ 6 ਮੰਥ ਆਲਰੇਡੀ ਆਈ ਹੈ ਫਾਈਲ ਜਨਵਰੀ ਭਾਈ ਲੇਬਰ ਐਗਰੀਮੈਂਟ ਥੋੜ੍ਹਾ ਟਾਈਮ ਲੱਗ ਹੀ ਰਿਹਾ ਅੱਜ ਕੱਲ੍ਹ ਇੱਕ ਸਾਲ ਇਹ 6 ਮਹੀਨੇ ਤੋਂ 1 ਸਾਲ ਤਾਂ ਤੁਹਾਨੂੰ 6 ਮਹੀਨੇ ਹੋਏ ਨੇ ਤਾਂ ਮੇਰੇ ਸਾਨੂੰ
0: 3-4 ਮਹੀਨੇ ਹੋਰ ਵੇਟ ਕਰ ਲਓ
1: ਥੈਂਕ ਯੂ ਈਸ਼ ਭਾਈ ਤਸਮਾਨੀ ਐਸ ਐਮ ਦਾ ਕੀ ਸੀ ਕੁਸ਼ਚਨ ਕਮਿਟੀ ਵਿੱਚ ਤਸਮਾਨੀ ਯੈਸ ਤਸਮਾਨੀ ਨੋਮੀਨੇਸ਼ਨ ਪ੍ਰੋਗਰਾਮ ਕਰਤਾ ਪਰ ਨਾ ਹਜੇ ਇੱਕ ਹੀ ਧਿਆਨ ਰੱਖਿਓ ਜੇ ਹੁਣ ਮੈਂ ਨੋਮੀਨੇਸ਼ਨ ਪ੍ਰੋਗਰਾਮ ਦੀ ਗੱਲ ਕੀਤੀ ਹੈ ਕਿ ਕਿਹਨੂੰ ਕਿੰਨੀ ਕਿੰਨੀ ਸੀਟਾਂ ਮਿਲੀਆਂ ਨੇ ਹੁਣ ਇਹ ਜਸਟ ਵੇਟ ਕੀ ਹੁੰਦੇ ਰਿਕੁਆਇਰਮੈਂਟ ਹੈ ਕੀ ਨੇ ਤੁਹਾਨੂੰ ਉੱਥੇ ਪਹੁੰਚਣ ਵਾਸਤੇ ਕੀ ਕਰਨਾ ਪਊਗਾ ਉਹ ਦੇ ਕੇ ਫਿਰ ਆਪਾਂ ਚੂਜ਼ ਕਰਾਂਗੇ ਕਿ ਆਪਾਂ ਸਟੇਟ ਮੂਵ ਕਰਨੀ ਕਿ ਨਹੀਂ ਕਰਨੀ
0: 80.419
1: ਹੈਰੀ ਭਾਅ ਜੀ ਕਹਿੰਦੇ ਮਾਰਾ ਏਜੰਟ ਵੀ ਗਲਤੀਆਂ ਕਰਦੇ ਨੇ ਮੇਰੀ ਫਾਈਲ ਮੈਂ ਉਦੋਂ ਚੈੱਕ ਕਰੋ ਇੱਕ ਕਰਿਆ ਉਹਨਾਂ ਨੇ ਨੋ ਏ ਐਫ ਈ ਨੋ ਪੀ ਸੀ ਇਜ਼ ਦੇਅਰ ਯੈਸ ਹੁਣ ਇੱਕ ਚੀਜ਼ ਮੈਂ ਦੱਸਦਾ ਵੀਰੇ ਹਰ ਬੰਦਾ ਗਲਤੀ ਕਰ ਸਕਦਾ ਅਸੀਂ ਵੀ ਪਿੱਛੇ ਪਾਸਟ ਕੀਤੇ ਨੇ ਸ਼ਾਇਦ ਸਾਡੇ ਤੋਂ ਵੀ ਨਾ ਜਾਣਦੇ ਹੋਏ ਸ਼ਾਇਦ ਹੋਈ ਹੋਵੇ ਹੁਣ ਆਪਾਂ ਕੀ ਕਰਨਾ ਮੈਨੇ ਸਾਹਮਣੇ ਇੱਕ ਵੀਡੀਓ ਪਾਈ ਸੀ ਪਹਿਲਾਂ ਸਾਡੇ ਕਾਫੀ ਲੋਕਾਂ ਨੇ ਸਾਡੇ ਭੈਣ ਭਰਾ ਸਪੋਰਟ ਕਰੀ ਜੇ ਤੁਸੀਂ ਸਾਡਾ ਇੰਟਰਵਿਊ ਸੁਣ ਰਹੇ ਹੋ ਜਾਂ ਦੇਖ ਰਹੇ ਹੋ ਕਿਤੇ ਮਰਜ਼ੀ ਤੁਹਾਨੇ ਕੀ ਕਰਨਾ ਤੁਸੀਂ ਆਪਣੀ ਫਾਈਲ ਖੁਦ ਇੰਪੋਰਟ ਕਰ ਸਕਦੇ ਹੋ ਜੋ ਤੁਹਾਡੀ ਫਾਈਲ ਲੋਜ ਹੋਈ ਹੈ ਚਾਹੇ ਤੁਸੀਂ ਸਾਡੇ ਕਲਾਇੰਟ ਚਾਹੇ ਕਿਸੇ ਦੇ ਵੀ ਕਲਾਇੰਟ ਹੋ ਸੀ ਤੁਹਾਨੂੰ ਐਕਨੋਲਜਮੈਂਟ ਮਿਲੀ ਹੋਊਗੀ ਜਿਹੜਾ ਵੀ ਰਜਿਸਟਰ ਮਾਈਗ੍ਰੇਸ਼ਨ ਏਜੰਟ ਆ ਉਹ ਤੁਹਾਡਾ ਸਰਵਿਸ ਐਗਰੀਮੈਂਟ ਸੀ ਓ ਸੀ ਤੁਹਾਨੂੰ ਐਕਨੋਲਜਮੈਂਟ ਈਮੇਲ ਕਰਿਆ ਕਰੇਗਾ ਉਹ
0: ਜੀ
1: ਠੀਕ ਹੈ ਸਾਡੇ ਸਾਰੇ ਕਲਾਇੰਟਾਂ ਨੂੰ ਸਾਨੂੰ ਪਤਾ ਵੀ ਆਰ ਡੂਇੰਗ ਦੈਟ ਥਿੰਗ ਹੁਣ ਆਪਾਂ ਕੀ ਕਰਨਾ ਕੀ ਹੋਇਆ
0: ਜੀ ਜੀ ਆਲ ਗੁੱਡ ਆਲ ਗੁੱਡ
1: ਅਤੇ ਆਪਾਂ ਕੀ ਕਰਨਾ ਜਦੋਂ ਤੁਹਾਨੂੰ ਐਕਨੋਲਜਮੈਂਟ ਆ ਗਈ ਉਹ 'ਚ ਟੀ ਆਰ ਐਨ ਨੰਬਰ ਹੋਊਗਾ ਪਾਸਪੋਰਟ ਤੁਹਾਡੇ ਕੋਲ ਪਿਆ ਇਮੀਗ੍ਰਾਂਟ ਦੇ ਉੱਤੇ ਜਾ ਕੇ ਤੁਸੀਂ ਆਪਣੀ ਫਾਈਲ ਇੰਪੋਰਟ ਕਰ ਸਕਦੇ ਤੁਸੀਂ ਈਚ ਯੂ ਕੈਨ ਚੈੱਕ ਈਚ ਐਂਡ ਐਵਰੀਥਿੰਗ ਕੀ ਵੀ ਡਾਕੂਮੈਂਟ ਕਿਹੜੇ ਕਿਹੜੇ ਲਾਏ ਨੇ
0: ਜੀ
1: ਕੀ ਵੀ ਕਿਤੇ ਤੁਸੀਂ ਈਮੇਲ ਕੀਤੀ ਆ ਅਤੇ ਉਹ ਡਾਕੂਮੈਂਟ ਮਿਸ ਤਾਂ ਨਹੀਂ ਹੋ ਗਿਆ ਸਾਡੇ ਤੋਂ ਮਿਸ ਹੋ ਗਿਆ ਜਾਂ ਤੁਹਾਡੇ ਤੋਂ ਮਿਸ ਹੋ ਗਿਆ ਤਾਂ ਯੂ ਕੈਨ ਹੈਵ ਅ ਲੁੱਕ ਅਤੇ ਤੁਸੀਂ ਸਾਨੂੰ ਜਾਂ ਆਪਣੇ ਏਜੰਟ ਨੂੰ ਈਮੇਲ ਕਰ ਸਕਦੇ ਭਾਅ ਜੀ ਮੈਂ ਡਾਕੂਮੈਂਟ ਤੁਹਾਨੂੰ ਭੇਜਿਆ ਸੀ ਇਹ ਡਾਕੂਮੈਂਟ ਅਟੈਚ ਕਿਉਂ ਨਹੀਂ ਹੋਇਆ ਅੱਜ ਤੱਕ
0: ਉਹ ਕਿਉਂਕਿ ਮੈਨੂੰ ਲੱਗਦਾ ਜਿਹੜੀ ਪੀ ਸੀ ਸੀ ਆ ਅਤੇ ਏ ਐਫ ਪੀ ਜਿਹੜਾ ਇਹਨਾਂ ਦਾ ਕੰਸਰਨ ਹੈ ਉਹ ਆਪਾਂ ਕਈ ਵਾਰੀ ਫਾਈਲ ਸਬਮਿਟ ਕਰਨ ਤੋਂ ਬਾਅਦ 'ਚ ਵੀ ਅਪਡੇਟ ਕਰ ਸਕਦੇ
1: ਵੀਰੇ ਦੇਖ ਇਹ ਬਹੁਤ ਕੋਮਨ ਚੀਜ਼ ਆ ਬੰਨੀ ਵੀਰੇ ਇਹਦਾ ਬਿਲਕੁਲ ਰਾਈਟ ਇਹਦਾ ਕੁਸ਼ਚਨ ਆ ਕੋਈ ਗਲਤ ਚੀਜ਼ ਨਹੀਂ ਹੈਗੀ ਗਲਤੀ ਕੋਈ ਵੀ ਕਰ ਸਕਦਾ
0: ਜੀ
1: ਕਈ ਵਾਰੀ ਇਹਨੇ ਈਮੇਲ ਕੀਤੀ ਹੋਵੇ ਸ਼ਾਇਦ ਕਨਫਰਮ ਨਾ ਹੋ ਜਾਵੇ ਅਸੀਂ ਉਹਦੇ ਵਾਸਤੇ ਕੀ ਕੀਤਾ ਹੋਇਆ ਵਟ ਵੀ ਆਰ ਡੂਇੰਗ ਰਾਈਟ ਨਾਓ ਅਸੀਂ ਜਦੋਂ ਵੀ ਡਰਾਫਟ ਰੈਡੀ ਕਰਦੇ ਹਾਂ ਅਸੀਂ ਕਲਾਇੰਟ ਨੂੰ ਭੇਜਦੇ ਹਾਂ ਕਿ ਬਾਈ ਤੇਰੇ ਆਹ ਡਾਕੂਮੈਂਟ ਨੇ ਅਤੇ ਆਹ ਤੇਰਾ ਡਰਾਫਟ ਆ
0: ਜੀ
1: ਇਨਫੋਰਮੇਸ਼ਨ ਜੋ ਤੁਸੀਂ ਪ੍ਰੋਵਾਈਡ ਕੀਤੀ ਉਹ ਸਹੀ ਹੈ ਜਿਹੜੀ ਇਹ ਜੇ ਕੋਈ ਵੀ ਗਲਤੀ ਰਹਿ ਗਈ ਤਾਂ ਸੈਂਡ ਅਸ ਈਮੇਲ
0: ਬਿਲਕੁਲ
1: ਠੀਕ ਹੈ ਕਿਉਂਕਿ ਅਸੀਂ ਤੁਹਾਡੀ ਇੰਸਟਰਕਸ਼ਨ ਫੋਲੋ ਕਰਨੀਆਂ ਨੇ ਤੁਸੀਂ ਕਹਿ ਦਾ ਭਾਅ ਜੀ ਆਹ ਚੀਜ਼ ਰਹਿ ਗਈ ਵੀ ਵਿਲ ਫਿਕਸ ਇਟ ਤੁਸੀਂ ਕਹਿੰਦਾ ਭਾਅ ਜੀ ਆਹ ਚੀਜ਼ ਗਲਤ ਆ ਵੀ ਵਿਲ ਰਿਮੂਵ ਇਟ ਹੈ ਨਾ ਅਤੇ ਡਾਕੂਮੈਂਟ ਉਹ 'ਚ ਲਿਸਟ ਆ ਜਾਂਦੀ ਆ ਤਾਂ ਤੁਸੀਂ ਵੀ ਜੇ ਆਪਣੀ ਫਾਈਲ ਇੰਪੋਰਟ ਕਰਕੇ ਤੁਸੀਂ ਵੀ ਖੁਦ ਚੈੱਕ ਕਰ ਸਕਦੇ ਹੋ ਕਿਉਂਕਿ ਇੱਕ ਕਹਾਵਤ ਆ ਬਾਇਸ ਬੀਵੇਅਰ ਉਹ ਚੀਜ਼ ਧਿਆਨ ਰੱਖਣੀ ਆ
0: ਜੀ ਬਿਲਕੁਲ
1: ਅਤੇ ਇਦੋਂ ਬਾਅਦ 'ਚੋਂ ਆਇਆ ਇਹ ਹੈ ਜਿਹਦਾ ਹੋ ਗਿਆ ਰਜਿਸਟਰ ਨਰਸ 190-85 ਪੁਆਇੰਟ ਸਕਿੱਲਡ ਪਾਰਟਨਰ ਕੰਪੀਟੈਂਟ ਇੰਗਲਿਸ਼ ਗੁੱਡ ਐਟ ਇਹ ਸਹਿਜ ਜੀ ਦੇ ਆਰ ਵੈਰੀ ਹਾਈ ਚਾਂਸ ਕਿ ਤੁਹਾਨੂੰ ਇਨਵਾਈਟ ਆ ਜਾਏਗਾ ਮੇਰਾ
0: ਵਨ ਟੂ ਥ੍ਰੀ ਫੋਰ ਫਾਈਵ ਜੀ ਕਹਿੰਦੇ ਨੇ 15 ਅਗਸਤ ਨੂੰ ਮੇਰੇ ਆਵਰਸ ਪੂਰੇ ਹੋਣੇ ਹੋਰ ਜੋਬ ਰੈਡੀ ਪ੍ਰੋਗਰਾਮ ਇਨ ਕਾਰਪੈਂਟਰੀ ਆਫਟਰ 1 ਮੰਥ
1: ਠੀਕ ਹੈ ਵੀਰੇ
0: ਗੁੱਡ ਹੈ ਜੀ
1: ਇੱਕ ਮਹੀਨੇ ਵਿੱਚ ਆ ਜਾਊਗਾ ਕੰਗਰੈਚੁਲੇਸ਼ਨ ਟੀ ਆਰ ਅਪਲਾਈ ਹੋ ਰਹੀ ਉਦੋਂ ਤਾਂ ਉਦੋਂ ਪਹਿਲਾਂ ਆਪਣੀ ਈ ਓ ਈ ਅਪਲਾਈ ਕਰ ਦਿਉ ਹਾਂਜੀ ਹੁਣ ਇੱਕ ਚੀਜ਼ ਹੋਰ ਆ ਵਧੀਆ ਹੈਰੀ ਨਾ ਬੜੇ ਸੋਹਣੇ ਕੁਸ਼ਚਨ ਪੁੱਟ ਕੀਤੇ ਹੈਰੀ ਨੇ ਕਿ ਵੀ ਹੁਣ ਤੁਸੀਂ ਇੰਪੋਰਟ ਕਰ ਲਈ ਫਾਈਲ ਹੁਣ ਇੰਪੋਰਟ ਦਾ ਮਤਲਬ ਯੂ ਕੈਨ ਅਟੈਚ ਇਟ ਐਜ਼ ਵੈਲ ਬਟ ਇਹ ਨਾ ਕਰਿਓ ਕਿਉਂਕਿ ਜੇ ਤੁਸੀਂ ਫਾਈਲ ਇੰਪੋਰਟ ਕਰ ਲਈ ਹੁਣ 1 ਜੁਲਾਈ ਤੋਂ ਕੀ ਡਿਪਾਰਟਮੈਂਟ ਨੇ ਕੀ ਕੀਤਾ ਪਹਿਲਾਂ ਅਨਲਿਮਿਟਡ ਟਾਈਮ ਇੰਪੋਰਟ ਕਰ ਸਕਦੀ ਫਾਈਲ ਹੁਣ ਸਿਰਫ 3 ਵਾਰੀ ਹੋ ਸਕਦੀ ਆ
0: ਓਕੇ
1: ਬਹੁਤ ਵਧੀਆ ਗੱਲ ਹੈ ਕਿਉਂਕਿ ਤੁਸੀਂ ਕਿਸੇ ਨੂੰ ਵੀ ਇਕਨੋਮਰ ਦਿਖਾ ਦਈਏ ਬੰਦਾ ਇੰਪੋਰਟ ਕਰੀਗਾ ਹੁਣ 3 ਵਾਰ ਤੋਂ ਬਾਅਦ ਨਹੀਂ ਹੋ ਸਕਦੀ ਤੁਸੀਂ ਜੇ ਫਾਈਲ ਤੁਹਾਡੇ ਕਿਸੇ ਉਹ ਨੰਬਰ ਟੀ ਆਰ ਨੰਬਰ 'ਤੇ ਪਾਸਪੋਰਟ ਕਿਸੇ ਗਲਤ ਹੱਥਾਂ 'ਚ ਵਗ ਗਿਆ ਉਹ ਤੁਹਾਡੀ ਫਾਈਲ ਵਿਦਡਰੋ ਵੀ ਕਰ ਸਕਦਾ ਤਾਂ ਜੇ ਕੋਈ ਵੀ ਡਾਕੂਮੈਂਟ ਅਟੈਚ ਕਰਨਾ ਮੈਂ ਰਿਕਮੈਂਡ ਇਹੀ ਕਰਦਾ ਡੋਂਟ ਡੂ ਇਟ ਬਾਏ ਯੋਰ ਸੈਲਫ ਤੁਸੀਂ ਸਾਨੂੰ ਪੈਸੇ ਵੀਰੇ ਇਸੇ ਚੀਜ਼ ਦੇ ਪੇ ਕੀਤੇ ਨੇ ਕਿ ਵੀ ਸਾਡੀ ਪ੍ਰੋਫੈਸ਼ਨਲ ਸਰਵਿਸਿਜ਼ ਦੇ ਠੀਕ ਹੈ ਆਪਾਂ ਜੇ ਤੁਹਾਡਾ ਕੋਈ ਬੰਦਾ ਕੋਈ ਫ੍ਰੀ 'ਚ ਵੀਜ਼ਾ ਜੇ ਕੋਈ ਪਾ ਰਿਹਾ ਹੂਇਜ਼ ਨੋਟ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਤਾਂ ਵੀਰੇ ਆਪਾਂ ਉਸ ਦੁਨੀਆ ਦੇ ਵਿੱਚ ਰਹਿ ਰਹੇ ਹਾਂ ਜਿੱਥੇ ਲੋਕ ਹਵਾ ਨੂੰ ਵੀ ਗੁਬਾਰੇ 'ਚ ਪਾ ਕੇ ਵੇਚਦੇ ਨੇ ਤਾਂ ਆਪਾਂ ਫ੍ਰੀ 'ਚ ਕੁਛ ਵੀ ਐਕਸਪੈਕਟ ਨਹੀਂ ਕਰ ਸਕਦੇ ਕਿਸੇ ਬੰਦੇ ਤੋਂ ਜੇ ਹੂਇਜ਼ ਨੋਟ ਕੁਆਲੀਫਾਈਡ ਇਨਫ ਠੀਕ ਹੈ ਹੁਣ ਤੁਹਾਨੂੰ ਕੀ ਕਰਨਾ ਤੁਸੀਂ ਡਾਕੂਮੈਂਟ ਆਪਣੇ ਏਜੰਟ ਨੂੰ ਈਮੇਲ ਕਰਨੀ ਆ ਕਿ ਭਾਅ ਜੀ ਆਹ ਮੈਂ ਡਾਕੂਮੈਂਟ ਭੇਜਿਆ ਸੀ ਕੈਨ ਯੂ ਪਲੀਜ਼ ਚੈੱਕ ਐਂਡ ਕਨਫਰਮ ਕਿ ਤੁਸੀਂ ਅਪਲੋਡ ਕਰ ਤੱਕ ਨਹੀਂ ਕੀਤਾ ਕੋਈ ਵੀ ਹੈ ਚਾਹੇ ਅਸੀਂ ਜਾਂ ਕੋਈ ਮਰਜ਼ੀ ਹੈ ਕੋਈ ਦੋ ਰਾਏ ਕੋਈ ਗਲਤ ਚੀਜ਼ ਨਹੀਂ ਹੈਗੀ
0: ਜੀ
1: ਅਸੀਂ ਕਨਫਰਮ ਕਰ ਦਾਂਗੇ ਕਿ ਭਾਅ ਜੀ ਮੈਂ ਕਰਤਾ ਜਾਂ ਸੋਰੀ ਐ ਅਪੋਲੋਜਾਈ ਕਿਸੇ ਨਹੀਂ ਹੋਇਆ ਅਸੀਂ ਹੁਣ ਕਰਤਾ ਤਾਂ ਇਹ ਚੀਜ਼ ਧਿਆਨ ਰੱਖਣੀ ਆ ਤੁਸੀਂ ਅਟੈਚ ਕਰਨਾ ਮੇਰੇ ਪਰਸਨਲ ਵਿਊ ਮੇਰੇ ਰਹੇ ਆ
0: ਨਾਲੇ ਮੈਂ ਵੀ ਇੱਕ ਗੱਲ ਤੁਹਾਡੀ ਚੈਟ ਕਰਦਾ ਕਿ ਕਈ ਵਾਰੀ ਕੀ ਹੁੰਦਾ ਕਿ ਆਪਾਂ ਫੋਨ ਮੈਸੇਜ ਹੀ ਕਰਦੇ ਰਹਿੰਦੇ ਹਾਂ, ਮੰਨ ਲਓ ਜਿੰਨੇ ਵੀ ਸੋ ਐਂਡ ਸੋ ਤੁਹਾਡੀ ਫਾਈਲ ਕੀਤੀ ਸਬਮਿਟ ਕਿਤੇ ਵੀ, ਪਰ ਉਹਦੇ ਨਾਲ ਕੀ ਹੁੰਦਾ ਕਿ ਅਗਲਾ ਬੰਦਾ ਉਹਨੂੰ ਓਨਾ ਕੁ ਸੀਰੀਅਸ ਲੈਂਦਾ। ਪਰ ਜਦੋਂ ਤੁਸੀਂ ਇੱਕ ਓਫੀਸ਼ੀਅਲ ਈਮੇਲ ਕਰੋਗੇ ਨਾ ਉਹਨੂੰ, ਮੰਨ ਲਓ ਜਿਹੜੀ ਤੁਹਾਨੂੰ ਆਈ ਉਹ 'ਤੇ ਰਿਪਲਾਈ ਕਰ ਦਿਉ ਜਾਂ ਨਵੀਂ ਇੱਕ ਈਮੇਲ ਕਰ ਦਿਉ, ਫਿਰ ਉਹ ਇੱਕ ਓਫੀਸ਼ੀਅਲ ਹੋ ਜਾਂਦੀ ਆ, ਉਹਦੀ ਫਿਰ ਰਿਸਪੋਂਸੀਬਿਲਟੀ ਥੋੜ੍ਹੀ ਵੱਧ ਜਾਂਦੀ ਆ ਉਹਦੇ 'ਤੇ ਐਕਸ਼ਨ ਲੈਣ ਦੇ ਲਈ। ਅਤੇ ਸਭ ਤੋਂ ਬੈਸਟ ਤਰੀਕਾ ਵਾ ਕਿ ਉਹਨੂੰ ਈਮੇਲ ਕਰੋ ਜੋ ਵੀ ਆ।
1: ਬਿਲਕੁਲ, ਪਤਾ ਕੀ ਆ, ਦੇਖੋ ਵੀਰੇ, ਇਨਸਾਨ ਗਲਤੀ ਦਾ ਪੁਤਲਾ, ਮੈਂ ਇਹਦੇ ਉੱਤੇ ਕਦੇ ਦੋ ਰਾਏ ਹੈ ਹੀ ਨਹੀਂ ਇਹਦੇ 'ਚ। ਜੇ ਮੈਂ ਕਹਾਂ ਕਿ ਮੈਂ 100% ਮੈਂ ਸਹੀ ਕੀਤਾ, ਸ਼ਾਇਦ ਨਹੀਂ ਨਹੀਂ ਕੀਤਾ ਹੋਣਾ,
0: ਉਹ ਜਾਣੇ ਜਾਣੇ 'ਚ ਗਲਤੀਆਂ ਤਾਂ ਹੋਈ,
1: ਬਿਲਕੁਲ ਹੋ ਸਕਦੀਆਂ ਨੇ। ਜੇ ਤੁਹਾਨੂੰ ਪਤਾ ਲੱਗ ਗਿਆ, ਹੁਣ ਬੈਟਰ ਇਹ ਕਿ ਜੋ ਦੇਖੋ ਮਰੀਜ਼ ਨੂੰ ਆਪਣੀ ਆ ਜਿਹੜੀ ਬਿਮਾਰੀ ਉਹ ਜ਼ਿਆਦਾ ਬਰੀਕੀ ਨਾਲ ਪਤਾ ਹੁੰਦਾ, ਡਾਕਟਰ ਐਕਸਪੀਰੀਅੰਸ ਦੇ ਬੇਸ 'ਤੇ ਦੱਸਦਾ, ਪਰ ਹਰ ਸਿਰ ਦੁਖਣ ਦੀ ਪੈਨਡੋਲ ਦਵਾਈ ਨਹੀਂ ਹੈਗੀ, ਉਹਦਾ ਰੀਜ਼ਨ ਕੋਈ ਹੋਰ ਵੀ ਹੋ ਸਕਦਾ
0: ਜੀ।
1: ਬਸ ਤੁਸੀਂ ਡਾਕਟਰ ਕੋਲ ਜਾਣਾ ਕਿ ਵੀ ਹਾਂ ਵੀ ਮੈਨੂੰ ਆਹ ਪ੍ਰੋਬਲਮ ਹੈਗੀ, ਆਹ ਸਿਮਟਮ ਨੇ, ਹੀ ਵਿਲ ਡਿਸਾਈਡ। ਤੁਸੀਂ ਤੁਹਾਡਾ ਜੇ ਤੁਸੀਂ ਪੇ ਕੀਤਾ ਪ੍ਰੋਫੈਸ਼ਨਲ ਸਰਵਿਸ, ਯੂ ਕੈਨ ਆਸਕ ਐਸ ਮੈਨੀ ਕੁਐਸਚਨ ਜਿੰਨੇ ਤੁਹਾਨੂੰ ਹੈਗੇ ਨੇ, ਜੋ ਤੁਹਾਡੇ ਮਨ 'ਚ ਕੋਈ ਵੀ ਤੁਹਾਡੇ ਹੈਗਾ, ਯੂ ਕੈਨ ਆਸਕ ਦੈਮ
0: ਜੀ।
1: ਤਾਂ ਜੇ ਸਾਡੇ ਵਿਊਅਰ ਨੇ, ਚਾਹੇ ਟਿਕਟੋਕ 'ਤੇ, ਚਾਹੇ ਸਾਨੂੰ ਲਿਸਨਰ ਨੇ ਸਾਡੇ ਰੇਡੀਓ 'ਤੇ, ਤੁਹਾਡਾ ਕੋਈ ਵੀ ਏਜੰਟ ਆ, ਸਾਰੇ ਏਜੰਟ ਚੰਗੇ ਨੇ, ਕੋਈ ਮਾੜਾ ਨਹੀਂ, ਸਾਰੇ ਮਾੜੇ ਨਹੀਂ, ਸਾਰੇ ਚੰਗੇ ਨੇ
0: ਜੀ।
1: ਠੀਕ ਹੈ, ਮੇਕ ਸ਼ੋਰ ਕਰੋ ਕਿ ਆਪਣੀ ਫਾਈਲ ਇੰਪੋਰਟ ਕਰਕੇ ਆਪਦੇ ਕੋਲ ਰੱਖ ਲਓ ਇੱਕ ਵਾਰੀ, ਜਸਟ ਟੂ ਹੈਵ ਅ ਲੁੱਕ ਕਿ ਵੀ ਕਦੋਂ ਕੀ ਹੋਇਆ। ਸੈਕਿੰਡ ਚੀਜ਼, ਖੁਦ ਵਕੀਲ ਨਾ ਬਣੋ।
0: ਹਾਂ, ਇਹ ਵੀ ਜ਼ਰੂਰੀ ਹੈ।
1: ਕੱਲ੍ਹ ਨੂੰ ਕਿਤੇ ਕਹਿਤਾ ਲੈ ਵੀ ਆ ਏ ਐਫ ਪੀ, ਜਿਵੇਂ ਹੈ ਨੇ ਕਹਿਤਾ ਭਾਅ ਜੀ ਏ ਐਫ ਪੀ ਨਹੀਂ ਹੈਗਾ, ਬੰਦੀ ਕੋਲ ਵਗ ਗਿਆ, ਬੰਦੀ ਕਹਿੰਦਾ ਲੈ ਵੀ ਤੇਰੇ ਐਫ ਪੀ ਮੈਂ ਕਰ ਦਿੰਦਾ, ਹੁਣ ਏ ਐਫ ਪੀ ਗਲਤ ਆਪ ਅਪਲੋਡ ਕਰਤਾ, ਤਾਂ ਉਹ 'ਚ ਏਜੰਟ
0: ਜਾਂ ਹੋ ਸਕਦਾ ਮੈਂ ਅਪਲੋਡ ਕਰਨ ਲੱਗਿਆ ਦੂਜਾ ਕੋਈ ਹੋਰ ਡਿਲੀਟ ਕਰਦਾ,
1: ਡਿਲੀਟ
0: ਨਹੀਂ ਹੁੰਦਾ,
1: ਡਿਲੀਟ ਹੁੰਦਾ।
0: ਮੰਨ ਲਓ ਜਾਂ ਕਿਸੇ ਵੇਲੇ ਸੈਕਸ਼ਨ ਹੀ ਗਲਤ 'ਚ ਅਪਲੋਡ ਹੋ ਜਾਂਦਾ, ਪਤਾ ਹੀ ਨਹੀਂ ਕਿੱਥੇ ਕਰਨਾ, ਕੋਈ ਰਾਈਟ ਪਲੇਸ 'ਤੇ ਅਪਡੇਟ ਹੀ ਨਹੀਂ ਹੁੰਦਾ ਜੀ। ਬਿਲਕੁਲ, ਆਪਾਂ ਲਈਏ ਫਿਰ ਇਜਾਜ਼ਤ।
1: ਹਾਂ, ਬਿਲਕੁਲ
0: ਕੁਐਸਚਨ ਦੀ
1: ਅਤੇ ਠੀਕ ਹੈ ਜੀ, ਧੰਨਵਾਦ ਬੰਨੀ ਸਾਹਿਬ
0: ਜੀ, ਧੰਨਵਾਦ ਸਾਡਾ, ਤੁਸੀਂ ਟਾਈਮ ਕੱਢਿਆ ਆਪਣੇ ਬਿਜ਼ੀ ਸਕੈਜੂਲ 'ਚੋਂ, ਅਤੇ ਬਾਕੀ ਤੁਸੀਂ ਵੀ ਜਿਹੜਾ ਜਿਹੜੀ ਲਾਈਨ 'ਚ ਲੱਗੇ ਉਹ ਲੱਗੇ ਰਹੋ, ਹਿੰਮਤ ਨਹੀਂ ਛੱਡਣੀ। ਬਾਕੀ ਅਰੁਣ ਜੀ ਜੇ ਕੋਈ ਐਡਵਾਈਸ ਦੇਣਾ ਚਾਹੁੰ ਤੁਹਾਨੂੰ ਪਲੀਜ਼।
1: ਬਿਲਕੁਲ, ਮੇਰੀ ਤਾਂ ਇਹੀ ਐਡਵਾਈਸ ਆ ਕਿ ਵੀ ਜੇ ਤੁਸੀਂ ਕੰਮ ਕਰ ਰਹੇ ਹੋ ਆਪਣੇ ਪਰਟੀਕੁਲਰ ਓਕੂਪੇਸ਼ਨ ਦੇ ਵਿੱਚ, ਉਹਦੇ ਵਿੱਚ ਲੱਗੇ ਰਹੋ।
0: ਇੱਧਰ ਉੱਧਰ
1: ਜਿਹੜੀ ਤੁਸੀਂ ਪੜ੍ਹਾਈ ਕੀਤੀ ਆ, ਕਿਸੇ ਨੂੰ ਦੇਖ ਕੇ, ਕਿਸੇ ਦੀ ਪੱਕੀ ਦੇਖ ਕੇ ਆਪਣੀ ਕੱਚੀ ਰੋਟੀ ਨਹੀਂ ਢਾਈ ਦੀ, ਇਹ ਐਗਜ਼ਾਮਪਲ ਮੇਰੇ ਮਦਰ ਕਾਫੀ ਟਾਈਮ ਯੂਜ਼ ਕਰਦੇ ਨੇ। ਇਹੀ ਜੇ ਆਪਾਂ ਦੇਖਣਾ ਕਿ ਆਪਾਂ ਸੋਚ ਸਮਝ ਕੇ ਫੈਸਲਾ ਲੈਣਾ, ਕਿਉਂਕਿ ਪੀ ਆਰ ਬਹੁਤ ਔਖੀ ਮਿਲਦੀ ਆ, ਅਤੇ ਜਦੋਂ ਮਿਲਦੀ ਆ ਤਾਂ ਸੁੱਖ ਤੁਹਾਨੂੰ ਪੂਰੀ ਜ਼ਿੰਦਗੀ ਯਾਦ ਰਹੂਗਾ ਕਿ ਹਾਂ ਵੀ ਪੀ ਆਰ ਉਦੋਂ ਉਸ ਦਿਨ ਆਈ ਸੀ
0: ਜੀ।
1: ਮੈਂ ਜਦੋਂ ਆਸਟ੍ਰੇਲੀਆ ਪਹਿਲੀ ਵਾਰ ਆਇਆ ਸੀ, ਮੈਨੂੰ ਅੱਜ ਤੱਕ ਯਾਦ ਹੈ, ਮੈਨੂੰ 8 ਸਾਲ ਹੋਏ ਨੇ ਆਸਟ੍ਰੇਲੀਆ ਨੂੰ, ਅਤੇ ਮੈਂ ਹਰ ਜਦੋਂ ਵੀ ਮੇਰਾ ਐਨੀਵਰਸਰੀ ਹੁੰਦੀ ਤਾਂ ਸੈਲੀਬ੍ਰੇਟ ਦੈਟ ਵਨ।
0: ਓ ਨਾਈਸ,
1: ਕਿ ਵੀ ਆਪਾਂ ਮੇਰੇ ਯਾਨੀ 8 ਸਾਲ ਅਗਲੇ ਮਹੀਨੇ ਪੂਰੇ ਹੋਣੇ 11 ਅਗਸਤ ਨੂੰ।
0: ਓਕੇ,
1: ਤਾਂ ਵੀ ਆਰ ਸੋ ਬਲੈਸਡ, ਆਸਟ੍ਰੇਲੀਆ ਸਭ ਕੁਝ ਦਿੱਤਾ ਜੋ ਸੋਚਿਆ ਨਹੀਂ ਸੀ ਉਹ ਵੀ ਮਿਲਿਆ, ਤਾਂ ਬਸ ਇਹੀ ਧਿਆਨ ਰੱਖਿਆ ਹੋਗਾ
0: ਜੀ। ਬਿਲਕੁਲ, ਮੈਨੂੰ ਵੀ ਯਾਦ ਹੈ ਜਦੋਂ ਆਪਾਂ ਪਹਿਲੀ ਵਾਰੀ ਮਿਲੇ ਹਾਂ, ਪਰ ਇਹ ਆਪਣੀਆਂ ਪਰਸਨਲ ਗੱਲਾਂ ਬਾਅਦ 'ਚ ਕਰ ਰਹੀ ਹਾਂ, ਇੱਥੇ ਆਪਾਂ ਜੀ ਬਾਈ ਬਾਈ ਡਾਟਾ ਕਰ ਰਹੀ ਜੀ। ਬਿਲਕੁਲ, ਜੇ ਤੁਹਾਨੂੰ ਵਧੇਰੇ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਬਾਂਸਲ ਇਮੀਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ। ਜੇ ਇੰਟਰਨੈਟ ਖੋਲੋਗੇ ਆਪਣੇ ਫੋਨ ਦਾ ਉੱਤੇ ਲਿਖੋਗੇ ਬਾਂਸਲ ਇਮੀਗ੍ਰੇਸ਼ਨ ਕੰਸਲਟੈਂਟਸ, ਅਤੇ ਉਹਦੇ ਦੇ ਬਾਰੇ ਜਾਣਕਾਰੀ ਜਿਹੜੀ ਉਹ ਸਾਰੀ ਤੁਹਾਡੇ ਸਾਹਮਣੇ ਆਜੂਗੀ। ਮੈਲਬਨ ਸਿਟੀ ਦੇ ਵਿੱਚ ਇਹਨਾਂ ਦਾ ਆਫਿਸ ਹੈ, ਐਡੀਲੇਡ ਦੇ ਵਿੱਚ ਇਹਨਾਂ ਦਾ ਆਫਿਸ ਹੈ, ਅਤੇ ਇੱਕ ਹੋਰ ਜਿਹੜਾ ਆਫਿਸ ਇਹਨਾਂ ਨੇ ਫਿਲੀਪੀਨਸ ਖੋਲਤਾ। ਹਾਂਜੀ, ਅਤੇ ਉੱਥੋਂ ਦਾ ਜੇ ਕੋਈ ਜਾਣਕਾਰ ਤੁਹਾਡਾ ਉੱਥੇ ਰਹਿੰਦਾ ਤਾਂ ਉਹ ਉੱਥੇ ਜਾ ਕੇ ਵਿਜ਼ਿਟ ਕਰ ਸਕਦਾ ਵਾ। ਬਾਕੀ ਫੋਨ ਨੰਬਰ ਜਿਹੜਾ ਤੁਸੀਂ ਔਨਲਾਈਨ ਜਾ ਕੇ ਲੈ ਸਕਦੇ ਹੋ। ਅਤੇ ਹੁਣ ਆਪਾਂ ਤੁਹਾਡੀ ਕੋਈ ਇਜਾਜ਼ਤ ਲੈਂਦੇ ਹਾਂ, ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674। ਥੈਂਕ ਯੂ ਅਰੁਣ ਜੀ।
1: ਥੈਂਕ ਯੂ ਜੀ।

0: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
1: ਆ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 Graceway, ਰੈਵਨ ਹਾਲ।
3: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596, ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

ਨਾਂ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 0390866655 ਔਰ ਵਿਜ਼ਿਟ tireforce.com.au

0: ਪਰਫੈਕਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ। बिजनेस चलाना आसान नहीं पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स।
1: Attention travelers, the upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
0: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਰੇਡੀਓ

0: ਉਸਤਾਦ ਹੁਸੈਨ ਬਖਸ਼ ਹੋਰਾਂ ਦੀ ਆਵਾਜ਼ ਚ ਜਿਨ੍ਹਾਂ ਨੇ ਗੀਤ ਬੜਾ ਮਸ਼ਹੂਰ ਸੋਹਣੀ ਹੈ ਜੇ ਤੇਰੇ ਨਾਲ ਦਗਾ ਮੈਂ ਕਮਾਵਾਂ ਬੜਾ ਸੁਣਿਆ ਹੋਣਾ ਤੁਸੀਂ ਅੱਜ ਕੱਲ੍ਹ ਤਾਂ ਅੱਜ ਕੱਲ੍ਹ ਦੀ ਮੰਡੀਰ ਨੇ ਰੀਮਿਕਸ ਦੇ ਵਿੱਚ ਸੁਣਿਆ ਹੋਣਾ ਪਰ ਅੱਜ ਕੱਲ੍ਹ ਦੀ ਮੰਡੀਰ ਨੇ ਸ਼ਾਇਦ ਐਸੇ ਫਨਕਾਰ ਨਹੀਂ ਸੁਣੇ ਹੋਣੇ ਕਿਉਂਕਿ ਜਿਹੜੇ ਇਹਨਾਂ ਨੇ ਸ਼ੁਰੂਆਤ ਦੇ ਵਿੱਚ ਜਿਸ ਕਿਸਮ ਦੇ ਨਾਲ ਰੁਬਾਈ ਦੇ ਨਾਲ ਸ਼ੁਰੂਆਤ ਕੀਤੀ ਉਹ 'ਚ ਬੰਦ ਪਸੰਦ ਇਹ ਜਿਹੜੇ ਅੱਖਰ ਵਰਤੇ ਨੇ ਉਹਦੇ ਤੋਂ ਮੈਂ ਵੀ ਪ੍ਰਭਾਵਿਤ ਹੋ ਗਿਆ ਅਤੇ ਮੈਂ ਵੀ ਆਪਣੀ ਇੱਕ ਲਿਖਤ ਲਿਖ ਛੱਡੀ ਕਿ ਚੰਦਰੀ ਵੰਡ ਨਾ ਹੁੰਦੀ ਅਤੇ ਗੱਲ ਸਾਡੀ ਅੱਡ ਨਾ ਹੁੰਦੀ ਚੰਦਰੀ ਵੰਡ ਨਾ ਹੁੰਦੀ ਅਤੇ ਗੱਲ ਸਾਡੀ ਅੱਡ ਨਾ ਹੁੰਦੀ ਪਾਸ਼ ਬੈਠਾ ਪਸ਼ਾਵਰ ਹੁੰਦਾ ਬਾਗੀ ਨਾ ਹੁੰਦਾ ਬਗਾਵਤ ਨਾ ਹੁੰਦੀ ਮੋਗੇ 'ਚ ਰਹਿ ਜਾਂਦਾ ਬਾਬੂ ਰਜਬ ਅਲੀ ਅਤੇ ਬਟਾਲਵੀ ਸਿਆਲ ਕੋਟੀਆ ਹੁੰਦਾ ਵੰਝਲੀ ਦੀ ਵੀ ਕੂਕ ਵੱਜਦੀ ਲੁਧਿਆਣੇ ਅਤੇ ਹੀਰ ਵੀ ਬੈਠੀ ਝੰਗ ਨਾ ਹੁੰਦੀ ਅੱਜ ਦੇ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਤੁਹਾਡਾ ਸਵਾਗਤ ਜੀ ਆਇਆਂ ਨੂੰ ਔਰ ਸਲਾਮ ਸਤਿ ਸ਼੍ਰੀ ਅਕਾਲ ਔਰ ਸਾਰੇ ਅਦਾਬ ਦੇ ਨਾਲ ਸਾਰੀ ਜਿਹੜੇ ਜਿੰਨੇ ਵੀ ਦੁਨੀਆ ਭਰ ਦੇ ਵਿੱਚ ਜਿਸ ਕਿਸਮ ਦੇ ਨਾਲ ਵੀ ਤੁਸੀਂ ਖੁਸ਼ ਹੋ ਸਕਦੇ ਹੋ ਉਹ ਸਾਰੀਆਂ ਦੁਆਵਾਂ ਤੁਹਾਨੂੰ ਅਤੇ ਪ੍ਰੋਗਰਾਮ ਦੇ ਵਿੱਚ ਅੱਜ ਗੱਲ ਵੰਡ ਦੀ ਕਰਨੀ ਹੈ ਗੱਲ ਬਟਵਾਰੇ ਦੀ ਕਰਨੀ ਹੈ ਗੱਲ ਭਾਰਤ ਅਤੇ ਪਾਕਿਸਤਾਨ ਦੀ ਕਰਨੀ ਹੈ ਪਾਕਿਸਤਾਨ ਸ਼ਾਇਦ ਇੱਕ ਅੱਖਰ ਹੈ ਵੀ ਨਹੀਂ ਸੀ 47 ਤੋਂ ਪਹਿਲਾਂ 15 ਅਗਸਤ 1947 ਆ ਰਹੀ ਦਾ ਜਿਹੜਾ ਦਿਨ ਸੀਗਾ 15 ਅਗਸਤ ਆ ਰਹੀ ਹੈਗੀ ਆਜ਼ਾਦੀ ਦਾ ਦਿਨ ਆ ਰਿਹਾ ਹੈਗਾ ਪਰ ਆਜ਼ਾਦੀ ਦੇ ਮੌਕੇ ਦੇ ਉੱਤੇ ਭਾਰਤ ਅਤੇ ਪਾਕਿਸਤਾਨ ਦੀ ਵੰਡ ਦੀ ਗੱਲ ਹਰ ਵਾਰ ਉੱਠ ਜਾਂਦੀ ਹੈਗੀ ਹੈ ਕੀ ਹੈ ਵੰਡ ਦਾ ਸੇਕ ਔਰ ਉਹਨੂੰ ਵੱਖਰੇ ਤਰੀਕੇ ਦੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਪੇਸ਼ ਕਰਨਗੇ ਪ੍ਰੀਤਮ ਸਿੰਘ ਰੁਪਾਲ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ
1: ਸਤਿ ਸ਼੍ਰੀ ਅਕਾਲ ਗੌਤਮ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਹਾਂਜੀ
0: ਜੀ ਔਰ ਜਦੋਂ ਵੰਡ ਦੀ ਗੱਲ ਆਉਂਦੀ ਹੈ ਮੈਂ ਨਾ ਇੱਕ BBC ਦੇ ਉੱਤੇ ਇੱਕ ਬਲੌਗ ਪਿਆ ਸੀਗਾ ਅਤੇ ਉਹਦੀ ਬਲੌਗ ਦੀ ਸ਼ੁਰੂਆਤ ਕੁਛ ਇੱਦਾਂ ਹੋਈ ਕਿ ਅੰਮਾ ਜੇ ਅਸੀਂ ਅਤੇ ਮਾਈ ਇੱਕੋ ਘਰ 'ਚ ਰਹਿ ਸਕਦੇ ਹਾਂ ਤਾਂ ਹਿੰਦੁਸਤਾਨ 'ਚ ਹਿੰਦੂ ਅਤੇ ਮੁਸਲਮਾਨ ਇਕੱਠੇ ਕਿਉਂ ਨਹੀਂ ਰਹਿ ਸਕਦੇ ਇਹ ਸਵਾਲ 10-11 ਸਾਲ ਦੀ ਤਨੋਂ ਆਪਣੀ ਮਾਂ ਤੋਂ ਪੁੱਛਦੀ ਹੈ ਅਸਲ 'ਚ ਇਹ ਪਰਿਵਾਰ ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਲਖਨਊ ਤੋਂ ਉੱਜੜ ਕੇ ਲਾਹੌਰ ਦੇ ਵਿੱਚ ਇੱਕ ਹਿੰਦੂ ਹਵੇਲੀ 'ਚ ਰਹਿਣ ਚਲਾ ਜਾਂਦਾ ਔਰ ਉਹਦੀ ਕਹਾਣੀ ਜਿਹੜੀ ਹੈ ਅੱਜ ਕੱਲ੍ਹ ਇੱਕ ਫਿਲਮ ਵੀ ਆ ਰਹੀ ਹੈ ਸਨੀ ਦਿਓਲ ਦੀ ਅਮੀਰ ਖਾਨ ਨੇ ਬਣਾਈ ਹੈ ਬਟਵਾਰਾ 1947 ਦੀ ਰਾਜਕੁਮਾਰ ਸੰਤੋਸ਼ੀ ਦੀ ਪਰ ਸਵਾਲ ਇੱਕ ਵਾਰ ਫਿਰ ਤੋਂ ਉੱਠਿਆ ਹੈਗਾ ਹੈ ਕਿ ਪਾਕਿਸਤਾਨ ਦੇ ਵਿੱਚ ਵੀ ਐਸੀਆਂ ਬਹੁਤ ਸਾਰੀਆਂ ਉਦਾਹਰਣਾਂ ਮਿਲ ਗਈਆਂ ਸੀਗੀਆਂ ਜਦੋਂ ਜਿਹੜੇ ਮੁਸਲਮਾਨਾਂ ਨੇ ਹਿੰਦੂ ਪਰਿਵਾਰਾਂ ਨੂੰ ਜਾਂ ਸਿੱਖ ਪਰਿਵਾਰਾਂ ਨੂੰ ਕਿਉਂਕਿ ਅੱਜ ਦੀ ਤਰੀਕ 'ਚ ਵੀ ਉੱਥੇ ਘੱਟ ਗਿਣਤੀ ਰਹਿੰਦੇ ਨੇ ਉਹਨਾਂ ਨੂੰ ਪਨਾਹ ਦਿੱਤੀ ਸੀ ਸ਼ੈਲਟਰ ਕੀਤਾ ਸੀ ਔਰ ਭਾਰਤ ਵਾਲੇ ਪਾਸੇ ਵੀ ਇੱਦਾਂ ਹੋਇਆ ਸੀਗਾ ਸੋ ਇਹਦਾ ਮਤਲਬ ਇਹ ਗੱਲ ਤਾਂ ਜ਼ਾਹਰ ਹੈ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਸੀਗੇ ਉਹ ਇਸ ਦੇ ਹੱਕ 'ਚ ਹੈ ਨਹੀਂ ਸੀ ਪਰ ਸੇਮ ਐਟ ਦੀ ਸੇਮ ਟਾਈਮ ਉਹ ਵੀ ਲੋਕ ਸੀ ਜਿਹੜੇ ਇਸ ਵੰਡ ਦਾ ਹਿੱਸਾ ਬਣਦੇ ਨੇ ਵੱਢ ਟੁੱਕ ਦਾ ਹਿੱਸਾ ਬਣਦੇ ਨੇ ਚਾਹੁੰਦੇ ਨਾ ਚਾਹੁੰਦੇ ਹੋਏ ਵੀ ਇਸ ਪੋਲੀਟੀਕਲ ਲਾਈਨ ਦੇ ਇੱਧਰ ਅਤੇ ਉੱਧਰ ਹੋਣ ਦੇ ਲਈ ਫੈਸਲਾ ਲੈ ਲੈਂਦੇ ਨੇ ਕਿ ਕਿਹਨੇ ਇੱਧਰ ਹੋਣਾ ਕਿਹਨੇ ਉੱਧਰ ਹੋਣਾ ਜ਼ਿੰਮੇਦਾਰ ਕੌਣ ਸੀ ਇਤਿਹਾਸ ਕੀ ਸੀ ਉਹਦੇ ਬਾਰੇ ਆਪਾਂ ਬੜੀ ਵਾਰ ਗੱਲ ਕਰ ਚੁੱਕੇ ਹਾਂ ਭਾਅ ਜੀ ਪਰ ਵੰਡ ਦੇ ਅਸਰ ਜਿਹੜੇ ਇੱਕ ਆਮ ਲੁਕਾਈ ਦੇ ਉੱਤੇ ਕਿੱਦਾਂ ਪਏ ਉਹਦਾ ਅੱਜ ਉਹਦੇ ਬਾਰੇ ਆਪਾਂ ਗੱਲ ਕਰਨੀ ਚਾਹੁੰਦੇ ਹਾਂ ਕਿ ਹਰ ਇੱਕ ਆਮ ਸ਼ਖਸ ਕਿਉਂਕਿ ਕਹਿਣ ਨੂੰ ਆਸਾਨ ਹੈਗਾ ਕਿ ਵੰਡ ਹੋ ਗਈ ਬਟਵਾਰਾ ਹੋ ਗਿਆ ਲਾਈਨ ਖਿੱਚੀ ਗਈ ਕਿਵੇਂ ਪੋਸੀਬਲ ਕਿਵੇਂ ਹੈਗਾ ਕਿ ਇੱਕ ਤੁਸੀਂ ਆਪਣਾ ਘਰ ਬਾਰੇ ਛੱਡ ਕੇ ਪੂਰਾ ਦਾ ਪੂਰਾ ਕਿਤੇ ਹੋਰ ਚਲੇ ਜਾਓ ਤੁਸੀਂ ਆਪਣੀ ਨੌਕਰੀ ਛੱਡ ਦਿਓ ਆਪਣੀ ਜ਼ਮੀਨ ਛੱਡ ਦਿਓ ਆਪਣੇ ਲੋਕ ਛੱਡ ਦਿਓ ਆਪਣੇ ਦੋਸਤ ਮਿੱਤਰ ਛੱਡ ਦਿਓ ਇਹ ਕਿੱਦਾਂ ਪੋਸੀਬਲ ਹੋਇਆ ਉਸ ਵਕਤ ਔਰ ਉਹਦਾ ਆਮ ਲੁਕਾਈ ਦੇ ਉੱਤੇ ਕਿਵੇਂ ਅਸਰ ਪਏ
1: ਪਹਿਲੀ ਗੱਲ ਤਾਂ ਗੌਤਮ ਜੀ ਜਿਹੜਾ ਉਜਾੜਾ ਸ਼ਬਦ ਹੈ ਨਾ ਇਹ ਆਪਣੇ ਆਪ ਚ ਬਹੁਤ ਖਤਰਨਾਕ ਹੈ ਤੇ ਆਮ ਤੌਰ ਤੇ ਜਿਹੜਾ ਉਜਾੜੇ ਦਾ ਪਹਿਲਾਂ ਇੱਕ ਹੁੰਦਾ ਸੀ ਕਿ ਕਿਸੇ ਨੈਚੁਰਲ ਕਲਾਇਮਟੀ ਕਰਕੇ ਕਿਸੇ ਕਾਰਨ ਕਰਕੇ ਕੋਈ ਜਗ੍ਹਾ ਜਿਹੜੀ ਸੀ ਕਿਤੇ ਸਬਮਰਜ ਹੋ ਗਈ ਕਿਤੇ ਦਰਿਆ ਬੁਰਦ ਹੋ ਗਈ ਲੋਕਾਂ ਨੂੰ ਥੋਜੜ ਕੇ ਜਾਣਾ ਪਿਆ ਜਾਂ ਕਿਤੇ ਕੋਈ ਇਸ ਤਰ੍ਹਾਂ ਦਾ ਮੌਸਮ ਦੀ ਕਿਤੇ ਭੂਚਾਲ ਆ ਗਏ ਦਰਾੜਾਂ ਪੈ ਗਈਆਂ ਤੇ ਜ਼ਮੀਨ ਗਰਕ ਹੋ ਗਈ ਤਾਂ ਉੱਜੜਨਾ ਪਿਆ ਪਰ ਜਿਹੜਾ ਇਹ ਉਜਾੜਾ ਜਿਹਦੇ ਚ ਇੱਕ ਹਿਊਮਨ ਜ਼ਿੰਮੇਵਾਰ ਹੈ ਭਾਵੇਂ ਉਹ ਪੋਲੀਟੀਕਲ ਬੰਦੇ ਸੀ ਚਾਹੇ ਕੁਛ ਵੀ ਸੀ ਤੇ ਉਹ ਹਿਊਮਨ ਬੀਂਗ ਦਾ ਸੀਗਾ ਜਿਹੜਾ ਉਜਾੜਾ ਜਾਣ ਬੁੱਝ ਕੇ ਕੀਤਾ ਗਿਆ ਤੇ ਇਹ ਇਹਦਾ ਜਿਹੜਾ ਦਰਦ ਹੈ ਇਹ ਅਜੇ ਵੀ ਲੋਕ ਸਾਂਭੀ ਬੈਠੇ ਦੇਖੋ 80 ਸਾਲ ਹੋ ਗਏ ਲਗਭਗ ਤੇ 80 ਸਾਲਾਂ ਦੇ ਵਿੱਚ 3-4 ਪੀੜੀਆਂ ਜਿਹੜੀਆਂ ਸੀ ਉਹ ਨਵੀਆਂ ਆ ਗਈਆਂ ਤੇ ਕੋਈ ਕੋਈ ਵਿਅਕਤੀ ਜਿਹੜਾ ਉਦੋਂ ਛੋਟਾ ਸੀ ਜਦੋਂ ਇੱਧਰੋਂ ਉੱਧਰ ਗਿਆ ਜਾਂ ਉਦੋਂ ਇੱਧਰ ਆਇਆ ਉਹ ਅਜੇ ਹੈ ਕਿਤੇ ਕਿਤੇ ਕੋਈ ਬੰਦਾ ਬਚਿਆ ਜਿਹਨਾਂ ਨੂੰ ਥੋੜਾ ਮੋਟਾ ਉਹਦੇ ਚੇਤਿਆਂ ਚ ਯਾਦ ਹੈ ਤੇ ਜਾਂ ਫਿਰ ਉਹਨੇ ਕਹਾਣੀਆਂ ਜਿਹੜੀਆਂ ਇਧਰ ਉਧਰੋਂ ਜਿਹੜੀਆਂ ਨੇ ਉਹ ਸੁਣੀਆਂ ਨੇ ਤੇ ਉਹ ਇਹਦੀ ਜਿਹੜੀ ਆ ਗੱਲ ਕਰਦੇ ਆ ਬਾਤ ਪਾਉਂਦੇ ਆ। ਪਹਿਲੀ ਗੱਲ ਤਾਂ ਦੇਖੋ ਇਹਦੇ ਚ ਦੋ ਗੱਲਾਂ ਜਿਹੜੀਆਂ ਬਹੁਤ ਜ਼ਰੂਰੀ ਨੇ ਕਰਨੀਆਂ ਜਿਹਨਾਂ ਨੂੰ ਅਕਸਰ ਇਗਨੋਰ ਕੀਤਾ ਜਾਂਦਾ। ਪਹਿਲੀ ਗੱਲ ਤਾਂ ਇਹ ਵੀ ਜਦੋਂ ਵੀ ਕਿਤੇ ਤਕਸੀਮ ਹੁੰਦੀ ਆ ਪੋਲੀਟੀਕਲੀ ਜਿਹੜੀ ਆ ਤੇ ਜੀਓਗ੍ਰਾਫਿਕਲੀ, ਇਹ ਦੋਨੇ ਗੱਲਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ ਤੇ ਜਿਹੜੀ ਤਕਸੀਮ ਉਹ ਸਿਆਸੀ ਤੌਰ ਤੇ ਰਾਜਨੀਤਿਕ ਤੌਰ ਤੇ ਹੁੰਦੀ ਹੈ ਤੇ ਫਿਰ ਲਕੀਰਾਂ ਨੇ ਜਿਹੜੀਆਂ ਉਹ ਜ਼ਮੀਨ ਤੇ ਖਿੱਚੀਆਂ ਜਾਂਦੀਆਂ ਨੇ ਤੇ ਹੋਰ ਵੀ ਬਹੁਤ ਸਾਰੇ ਮੁਲਕਾਂ ਚ ਹੋਈ ਹੈ। ਇੱਕ ਨਹੀਂ ਕਿ ਇਹ ਕੋਈ ਇੱਥੇ ਜਿਹੜਾ ਇਕੱਲੀ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਾਂ ਬੰਗਾਲ ਦੇ ਵਿੱਚ ਹੋਈ ਹੈ, ਬਹੁਤ ਸਾਰੇ ਮੁਲਕ ਵੰਡੇ ਗਏ ਨੇ, ਲਕੀਰਾਂ ਖਿੱਚੀਆਂ ਗਈਆਂ ਨੇ, ਕੰਧਾਂ ਮਾਰੀਆਂ ਗਈਆਂ ਨੇ, ਫਿਰ ਕੰਧਾਂ ਢਾਈਆਂ ਵੀ ਗਈਆਂ ਨੇ, ਦੁਬਾਰਾ ਇੱਕ ਵੀ ਹੋਏ ਨੇ ਤੇ ਪਰ ਇੱਥੇ ਜਿਹੜੀ ਜਿਹੜਾ ਇਹ ਇਸ ਜਿਹੜਾ ਇਹਦਾ ਖਤਰਨਾਕ ਪਹਿਲੂ ਹੋਇਆ ਇਹ ਹੈ ਕਿ ਜਿੰਨਾ ਇੱਥੇ ਕਤਲੇਆਮ ਹੋਇਆ, ਜਿੰਨਾ ਉਜਾੜਾ ਹੋਇਆ, ਇੰਨਾ ਹੋਰ ਕਿਤੇ ਹੋਇਆ ਨਹੀਂ ਤੇ ਇਹ ਇਹ ਜਿਹੜਾ ਇਹਦਾ ਖਤਰਨਾਕ ਪਹਿਲੂ ਆ। ਤੇ ਇਹਦੇ ਚ ਵੀ ਜਿੱਦਾਂ ਤੁਸੀਂ ਸ਼ੁਰੂ ਦੱਸਿਆ ਕਿ ਜ਼ਿੰਮੇਵਾਰ ਤਾਂ ਇਹਦੇ ਚ ਵੀ ਰਾਜਨੀਤੀ ਸੀ, ਪਰ ਉਹ ਰਾਜਨੀਤੀ ਸੀ ਜਿਹੜੀ ਉਹ ਰਾਜਨੀਤੀ ਇੱਕੋ ਦਮ ਇੰਨੀ ਜ਼ਿਆਦਾ ਜਿਹੜੀ ਹੈਗੀ ਫਿਰਕੂ ਜ਼ਹਿਰ ਦੇ ਵਿੱਚ ਜਿਹੜੀ ਕਿਵੇਂ ਤਬਦੀਲ ਹੋ ਗਈ, ਇਹ ਗੱਲ ਜਿਹੜੀ ਅੱਜ ਵੀ ਸਮਝ ਤੋਂ ਬਾਹਰ ਹੈ। ਦੇਖੋ ਤੁਸੀਂ ਆਪਾਂ ਮੁਸਲਿਮ ਲੀਗ ਨੂੰ ਗਾਲਾਂ ਕੱਢੀ ਜਾਈਏ, ਹਿੰਦੂ ਮਹਾਸਭਾ ਨੂੰ ਗਾਲਾਂ ਕੱਢੀ ਜਾਈਏ, ਉਸ ਵੇਲੇ ਜਿਹੜਾ ਦਲ ਖਾਲਸਾ ਜਾਂ ਏਦਾਂ ਦੀਆਂ ਨਾਂ ਤੇ ਜਿਹੜੀਆਂ ਜਥੇਬੰਦੀਆਂ ਬਣੀਆਂ ਸਿੱਖਾਂ ਦੀਆਂ ਉਹਨਾਂ ਨੂੰ ਅਸੀਂ ਕਹੀ ਜਾਈਏ, ਪਰ ਗੱਲ ਤਾਂ ਇਹ ਹੈ ਕਿ ਇਹ ਉਹ ਕਿਹੜੀਆਂ ਗੱਲਾਂ ਨੇ ਜਿਹੜੀਆਂ ਇਹਨੂੰ ਇਸ ਤਰ੍ਹਾਂ ਦੀ ਜਿਹੜੀ ਉਹ ਇੱਕ ਫਿਰਕੂ ਜ਼ਹਿਨੀਅਤ ਹੈ ਇਸ ਲੈਵਲ ਤੱਕ ਚਲੀ ਗਈ ਕਿ ਨਾ ਧੀਆਂ ਭੈਣਾਂ ਬਖਸ਼ੀਆਂ ਗਈਆਂ, ਨਾ ਬੰਦੇ ਬਖਸ਼ੇ ਗਏ ਤੇ ਮੌਤ ਦੇ ਘਾਟ ਉਤਾਰ ਦਿੱਤੇ ਗਏ। ਅਫਵਾਹਾਂ ਦਾ ਜਿਹੜਾ ਸੀਗਾ ਬਾਜ਼ਾਰ ਉਹ ਇੰਨਾ ਗਰਮ ਹੋ ਗਿਆ ਤੇ ਘੁੱਗ ਵਾਸ ਦੇ ਜਿਹੜੇ ਸ਼ਹਿਰ ਸੀ ਜਾਂ ਪਿੰਡ ਸੀ ਉਹ ਇੱਕੋਦਮ ਉਜੜ ਗਏ ਤੇ ਵਿਰਾਨ ਹੋ ਗਏ। ਤੇ ਉਹ ਇਹ ਇਹ ਸਾਰਾ ਗੱਲਾਂ ਹੈਗੀਆਂ, ਇਹਨੂੰ ਸਮਝਣ ਦੀ ਜਿਹੜੀ ਆ ਮੈਂ ਸਮਝਦਾ ਕਿ ਬਹੁਤ ਸਖ਼ਤ ਜ਼ਰੂਰਤ ਹੈ। ਤੇ ਇਸ਼ਤਿਆਕ ਅਹਿਮਦ ਅੱਜ ਕੱਲ ਇੰਗਲੈਂਡ ਦੇ ਵਿੱਚ ਰਹਿੰਦੇ ਨੇ, ਉਹਨਾਂ ਦੀ ਇੱਕ ਕਿਤਾਬ ਕਾਫੀ ਲੰਬੇ ਸਮੇਂ ਬਾਅਦ ਲਿਖੀ ਆ ਉਹਨਾਂ ਨੇ। ਉਹ ਪਾਕਿਸਤਾਨ ਨੂੰ ਬਿਲੋਂਗ ਕਰਦੇ ਨੇ ਤੇ ਬਾਅਦ ਦੇ ਵਿੱਚ ਉੱਥੇ ਸੈਟਲ ਹੋ ਗਏ ਤੇ ਉਹ ਕਈ ਭਾਸ਼ਾਵਾਂ ਦੇ ਵਿੱਚ ਅਨੁਵਾਦ ਹੋਈ ਹੈ, ਪਿੱਛੇ ਜੇ ਉਹ ਪੰਜਾਬੀ ਦੇ ਵਿੱਚ ਵੀ ਅਨੁਵਾਦ ਹੋਈ ਹੈ ਤੇ ਉਹ ਪੰਜਾਬ ਦੇ ਬਟਵਾਰੇ ਬਾਰੇ ਹੈ। ਕਿਉਂਕਿ ਜਦੋਂ ਇਹ ਜਿਹੜਾ ਅਵਾਰਡ ਜਦੋਂ ਆਇਆ ਜਿਹੜੀ ਬ੍ਰਿਟਿਸ਼ ਇੰਡੀਆ ਦੇ ਵਿੱਚ ਇਹਦੀ ਤਕਸੀਮ ਦਾ, ਤੇ ਉਸ ਅਵਾਰਡ ਤੋਂ ਬਾਅਦ ਜਿਹੜਾ ਹੈਗਾ ਦੋ ਹੀ ਸਟੇਟਾਂ ਤੇ ਅਸਰ ਹੋਇਆ ਇਹਦਾ, ਇੱਕ ਪੰਜਾਬ ਤੇ ਇੱਕ ਬੰਗਾਲ ਤੇ। ਇਹ ਸਟੇਟਾਂ ਵੀ ਨਹੀਂ ਸੀ ਆਪਣੇ ਆਪ ਚ, ਵੱਡੇ ਪ੍ਰੋਵਿੰਸ ਸੀ, ਕਿਸੇ ਵੇਲੇ ਰਾਜ ਰਹੇ, ਸੂਬੇ ਨਹੀਂ, ਕਿਸੇ ਵੇਲੇ ਦੇਸ਼ ਰਹੇ ਸੀ, ਇਹ ਇਸ ਤਰੀਕੇ ਸੀ। ਤੇ ਇੱਥੇ ਹਾਲਾਂਕਿ ਚਲੋ ਬੰਗਾਲ ਦੀ ਵੰਡ ਤਾਂ ਪਹਿਲਾਂ ਹੋ ਚੁੱਕੀ ਸੀ, ਉਸ ਵੰਡ ਦੇ ਰਿਐਕਸ਼ਨ ਦੇ ਵਿੱਚ ਉੱਥੇ ਵੀ ਰਾਇਟਸ ਵਗੈਰਾ ਹੋਏ ਸੀ ਤੇ ਉਹ ਤਾਂ ਲਾਰਡ ਕਰਜ਼ਨ ਵੇਲੇ, ਚੈਂਸਫੋਰਡ ਵੇਲੇ ਜਿਹੜਾ ਸੀ ਇਹਦਾ ਉੱਥੇ ਪਹਿਲਾਂ ਇੱਕ ਵੱਖਰੀ ਤਰ੍ਹਾਂ ਦਾ ਇੱਕ ਆਰਡੀਨੈਂਸ ਉੱਥੇ ਹੋ ਚੁੱਕਿਆ ਸੀ। ਪਰ ਜਿਹੜਾ ਇਹ ਟੂ ਨੇਸ਼ਨ ਜਿਹੜਾ ਫਾਰਮੂਲਾ ਦਿੱਤਾ ਬ੍ਰਿਟਿਸ਼ਰ ਨੇ ਤੇ ਪੰਜਾਬ ਦੇ ਉੱਪਰ ਸਭ ਤੋਂ ਵੱਧ ਲਾਗੂ ਹੋਇਆ, ਹਾਲਾਂਕਿ ਚਲੋ ਕਹਿਣ ਨੂੰ ਤਾਂ ਦੇਸ਼ ਦਾ ਬਟਵਾਰਾ ਸੀ। ਤੇ ਜਿੱਦਾਂ ਤੁਸੀਂ ਸ਼ੁਰੂ ਚ ਜ਼ਿਕਰ ਕੀਤਾ ਉਹ ਅਸਰ ਆਜ਼ਾਦ ਦਾ ਇੱਕ ਨਾਟਕ ਹੈ ਜਿਸ ਲਾਹੌਰ ਨੇ ਵੇਖਿਆ ਤੇ ਉਹਦੇ ਵਿੱਚ ਉਹ ਜਿਹੜੀ ਆ ਉਹ ਇੰਸੀਡੈਂਟ ਆ ਜਿਹਦੇ ਚ ਉਹ ਸਾਰੀ ਉਹ ਗੱਲ ਆ ਜਿਹੜੀ ਕੀਤੀ ਲਖਨਊ ਦਾ ਪਰਿਵਾਰ ਉੱਧਰ ਲਾਹੌਰ ਜਿਹੜਾ ਹੈ ਉਹ ਚਲੈ। ਤੇ ਇਹ ਜਿਹੜਾ ਸੀਗਾ ਇਹਨੂੰ ਇਹ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਰੰਗ ਰੂਪ ਹੈ ਤੇ ਉਹ ਕਿਸਨੇ ਜਿਹੜਾ ਹੈਗਾ ਉਹ ਦਿੱਤਾ ਕਿ ਇਸ ਤਰ੍ਹਾਂ ਲੋਕਾਂ ਨੂੰ ਮੌਤ ਦੇ ਘਾਟ ਹੀ ਉਤਾਰ ਦਿੱਤਾ ਜਾਵੇ। ਹੁਣ ਇਹਦੇ ਚ ਦੇਖੋ ਦੋਵੇਂ ਗੱਲਾਂ ਨੇ, 80 ਸਾਲ ਹੋ ਗਏ, ਇਹਦੀਆਂ ਬੁਝਾਰਤਾਂ ਪੈਂਦੀਆਂ ਆਉਂਦੀਆਂ ਨੇ, ਕਹਾਣੀਆਂ ਚੱਲਦੀਆਂ ਆਉਂਦੀਆਂ ਨੇ। ਤੇ ਇਹ ਜਿਹੜਾ ਇੱਕ ਹੁਣ ਥੋੜਾ ਜਿਹਾ ਇੱਕ ਬਦਲਿਆ ਤਰੀਕਾ ਕਿ ਮਾਰੇ ਤਾਂ ਆਪਾਂ ਜ਼ਿਕਰ ਕਰਦੇ ਹਾਂ ਕਿ ਮਾਰੇ ਉਹਨਾਂ ਨੇ, ਉਹ ਮਾਰੇ ਉਹਨਾਂ ਨੇ, ਉਹ ਮਾਰੇ ਹਰ ਵਾਰੀ ਕਰਦੇ ਹਾਂ। ਤੇ ਹੁਣ ਗੱਲ ਜਿਹੜੇ ਆ ਵੀ ਕਿਹਨਾਂ ਨੇ ਕੌਣ ਬਚਾਏ, ਇਹ ਮੇਰਾ ਖਿਆਲ ਜ਼ਿਆਦਾ ਇੰਪੋਰਟੈਂਟ ਹੈ ਜਦੋਂ ਏਦਾਂ ਦਾ ਕੋਈ ਚੱਲਦਾ। ਕਿਉਂਕਿ ਉਹ ਇਹ ਤਕਸੀਮ ਹੈ ਜਿਹੜੀ ਉਹ ਭੁੱਲੀ ਤਾਂ ਨਹੀਂ ਜਾ ਸਕਦੀ, ਜਿਹੜਾ ਉਹ ਕਤਲੇਆਮ ਹੋਇਆ ਉਹ ਨਹੀਂ ਭੁੱਲਿਆ ਜਾ ਸਕਦਾ। ਤੇ ਜਿਹੜੀ ਤੁਸੀਂ ਇੱਕ ਆਪਣੀ ਕਵਿਤਾ ਦੀ ਜਾਂ ਜਿਹੜਾ ਤੁਸੀਂ ਇੱਕ ਫਰੇਜ਼ ਦੀ ਸ਼ੁਰੂ ਚ ਗੱਲ ਕੀਤੀ, ਤੁਸੀਂ ਆਪ ਲਿਖੀ ਹੈ ਤੁਹਾਡੀ, ਤੇ ਉਹ ਗੱਲ ਬਹੁਤ ਇੰਪੋਰਟੈਂਟ ਹੈ ਕਿ ਜਦੋਂ ਤਕਸੀਮ ਹੁੰਦੀ ਹੈ ਸਿਰਫ ਜ਼ਮੀਨਾਂ ਨਹੀਂ ਬਣੀਆਂ ਜਾਂਦੀਆਂ ਜਾਂ ਸਿਰਫ ਭੂਗੋਲਿਕ ਸਥਿਤੀ ਨਹੀਂ ਬਦਲੀ ਜਾਂਦੀ, ਤੇ ਜਦੋਂ ਮਤਲਬ ਕਿ ਤੁਹਾਡਾ ਲਿਟਰੇਚਰ, ਤੁਹਾਡੇ ਸਾਹਿਤਕਾਰ, ਤੁਹਾਡਾ ਸੱਭਿਆਚਾਰ ਉਹ ਸਾਰਾ ਇੱਕ ਹੋਣ ਦੇ ਬਾਵਜੂਦ ਵੀ ਜਿਹੜਾ ਹੈ ਉਹਦੇ ਚ ਜਿਹੜੀਆਂ ਵੰਡੀਆਂ ਪੈਂਦੀਆਂ ਨੇ ਉਹ ਜ਼ਿਆਦਾ ਖਤਰਨਾਕ ਹੁੰਦੀਆਂ ਨੇ, ਤੇ ਉਸ ਤੋਂ ਬਾਅਦ ਉਹ ਚ ਨਵੇਂ ਵਿਗਾੜ ਆਉਂਦੇ ਨੇ ਕਿਉਂਕਿ ਤੁਸੀਂ ਜੜਾਂ ਨਾਲ ਟੁੱਟਦੇ ਹੋ। ਤੇ ਇਹ ਹੋਇਆ ਸਾਡੇ ਹੁਣ ਸਾਡੇ ਜਿਹੜਾ ਸੱਭਿਆਚਾਰ, ਚਲੋ ਅਸੀਂ ਭਾਵੇਂ ਕਹੀ ਜਾਂਦੇ ਹਾਂ ਕਿ ਪੱਛਮੀ ਸੱਭਿਆਚਾਰ ਦਾ ਅਸਰ ਹੋ ਗਿਆ ਜੀ, ਪੱਛਮੀ ਦਾ ਅਸਰ ਹੋ ਗਿਆ, ਅਸਲੀ ਕਾਰਨ ਇਹੀ ਹੈ ਕਿ ਜਿੱਥੇ ਇੱਕ ਜਿਹੜਾ ਵੱਡਾ ਕਲਚਰ ਸੈਂਟਰ ਕਿਸੇ ਵੇਲੇ ਲਾਹੌਰ ਅੰਮ੍ਰਿਤਸਰ ਇਹ ਸੀ, ਜਾਂ ਸਾਡੀਆਂ ਬਾਰਾਂ ਦੇ ਵਿੱਚ ਬਹੁਤ ਸਾਰਾ ਕੁਛ ਪਿਆ ਸੀ, ਸਾਡੇ ਨਾਚ ਪਏ ਸੀ, ਸਾਡੇ ਲੋਕ ਪਰੰਪਰਾ ਪਈ ਸੀ, ਤੇ ਉਹ ਹੁਣ ਇਧਰਲੇ ਜਿਹੜਾ ਪੰਜਾਬ ਸੀਗਾ ਉਹਦੇ ਨਾਲ ਉਹ ਟੁੱਟ ਗਏ ਬਿਲਕੁਲ, ਤੇ ਉਹਦੇ ਤੇ ਫਿਰ ਨਵਾਂ ਨਵਾਂ ਜਿਹੜੀ ਇਹ ਗੱਲ ਜਿਹੜੀ ਉਹ ਸ਼ੁਰੂ ਹੋ ਗਈ। ਤੇ ਹੁਣ ਜਿਹੜੀ ਹਿਊਮਨ ਲੈਵਲ ਤੇ ਜਿਹੜੀ ਗੱਲ ਹੋਈ, ਚਲੋ ਇਹਦੇ ਵਾਸਤੇ ਚਲੋ ਇੱਕ ਕਮਿਸ਼ਨ ਬਣਿਆ, ਉਹ ਸਾਰਿਆਂ ਨੂੰ ਪਤਾ, ਉਹ ਗੱਲ ਰਿਪੀਟ ਵਾਰ ਵਾਰ ਕਰਨ ਦੀ ਕੋਈ ਜਿਹੜੀ ਆ ਉਹ ਜ਼ਰੂਰਤ ਨਹੀਂ ਹੈ। ਜਿਹੜਾ ਰੈਡਕਲਿਫ ਦੀ ਅਗਵਾਈ ਦੇ ਵਿੱਚ ਜਿਹੜਾ ਬਣਿਆ, ਤੇ ਹਾਲਾਂਕਿ ਚਲੋ ਉਹਦੇ ਤਾਂ ਉਹਨੇ ਆਪਣੇ ਤਰੀਕੇ ਦੇ ਨਾਲ ਜਿਹੜਾ ਮਰਦਮਸ਼ੁਮਾਰੀ ਦੇ ਆਧਾਰ ਤੇ ਉਹਨੇ ਤਕਸੀਮ ਦਾ ਇੱਕ ਬਣਾਤਾ ਕਿ ਆਹ ਏਦਾਂ ਏਦਾਂ ਬਣੇਗੀ, ਤੇ ਪਰ ਉਹਦੇ ਕਹਿੰਦੇ ਇਹ ਦਿਮਾਗ ਚ ਨਹੀਂ ਸੀ। ਮੈਂ ਵੀ ਕਿਤੇ ਪੜਿਆ ਕਿ ਜਦੋਂ ਉਹਨੂੰ ਪਤਾ ਲੱਗਿਆ ਕਿ ਇਸ ਉਹਦੀ ਲਕੀਰ ਖਿੱਚਣ ਕਰਕੇ, ਜਿਹਨੂੰ ਆਪਾਂ ਰੈਡਕਲਿਫ ਲਾਈਨ ਕਹਿੰਦੇ ਹਾਂ ਅੱਜ ਵੀ, ਤੇ ਵੀ ਇੰਨੀ ਜ਼ਿਆਦਾ ਵੱਧ ਟੁੱਕ ਹੋ ਗਈ। ਇੱਕ ਅੰਦਾਜ਼ੇ ਦੇ ਮੁਤਾਬਕ ਕਹਿੰਦੇ ਆ ਕਿ 10 ਲੱਖ ਤੋਂ ਜਿਹੜੇ ਵੱਧ ਆ ਉਹ ਲੋਕ ਆ ਜਿਹੜੇ ਤੇ ਉਹ ਮਾਰੇ ਗਏ ਇਹਦੇ ਵਿੱਚ, ਤੇ ਬਾਕੀ ਡਿਸਪਲੇਸ ਉਹ ਜਿਹੜੇ ਕਿੰਨੇ ਉਹਦੀ ਤਾਂ ਕੋਈ ਗਿਣਤੀ ਨਹੀਂ, ਉਹ ਤਾਂ ਕਰੋੜਾਂ ਦੇ ਵਿੱਚ ਜਾ ਕੇ ਪਹੁੰਚ ਜਾਂਦੀ ਹੈ, ਤੇ ਉਜਾੜਾ ਕਿੰਨਿਆਂ ਦਾ ਹੋਇਆ, ਤੇ ਕਿਉਂਕਿ ਅਲੱਗ ਅਲੱਗ ਫਿਗਰ ਜਿਹੜੀਆਂ ਅਲੱਗ ਅਲੱਗ ਸਾਨੂੰ ਤਰੀਕੇ ਨਾਲ ਮਿਲਦੀਆਂ। ਹੁਣ ਇਹਦੇ ਚ ਦੇਖੋ ਜਿਹੜੀ ਇੱਕ ਪੋਲੀਟੀਕਲ ਜਿਹੜੀਆਂ ਗੱਲਾਂ ਸੀ ਇੱਕ ਦੋ, ਕਿਉਂਕਿ ਅਸੀਂ ਉਹਨੂੰ ਰੋਹੇ ਬਿਨਾਂ ਬਚ ਨਹੀਂ ਸਕਦੇ ਜਦੋਂ ਇਹਦੇ ਤੇ ਗੱਲਬਾਤ ਕਰਨੀ, ਤੇ ਪੋਲੀਟੀਕਲੀ ਇਹ ਸੀ ਕਿ ਆਜ਼ਾਦੀ ਦੀ ਲੜਾਈ ਸਾਂਝੀ ਲੜੀ, ਆਜ਼ਾਦੀ ਦੀ ਲੜਾਈ ਦੇ ਵਿੱਚ ਕੋਈ ਇਹਨਾਂ ਦਾ ਫਿਰਕੂ ਪਾੜਾ ਹੈ ਹੀ ਨਹੀਂ ਸੀ, ਤੇ ਜੇ ਰਾਸ ਬਿਹਾਰੀ ਬੋਸ ਸੀ ਜਾਂ ਜੇ ਉੱਥੇ ਚੰਦਰ ਸ਼ੇਖਰ ਆਜ਼ਾਦ ਸੀ ਤਾਂ ਇਸ਼ਫਾਕ ਖੁੱਲਾ ਵੀ ਨਾਲ ਸੀ ਉਹ ਕ੍ਰਾਂਤੀਕਾਰੀਆਂ ਦੇ ਵਿੱਚ, ਭਗਤ ਸਿੰਘ ਵੀ ਨਾਲ ਸੀ ਉਹਨਾਂ ਕ੍ਰਾਂਤੀਕਾਰੀਆਂ ਦੇ ਵਿੱਚ, ਤੇ ਹੋਰ ਕਿੰਨੀ ਜਿਹੜੇ ਆਪਾਂ ਨਾ ਗਿਣਾ ਸਕਦੇ ਹਾਂ, ਈਵਨ ਜਿਹੜੀ ਗਦਰ ਲਹਿਰ ਸੀ ਉੱਥੇ ਨਾ ਗਿਣਾ ਸਕਦੇ ਜਿਹੜੀ ਸਾਂਝੀ ਲੜੀ। ਮਕਸਦ ਤਾਂ ਉੱਥੇ ਉਹ ਸੀ ਕਿ ਅੰਗਰੇਜ਼ਾਂ ਨੂੰ ਜਿਹੜਾ ਹੈਗਾ ਇੱਥੋਂ ਕੱਢਣਾ, ਭਾਰਤ ਨੂੰ ਆਜ਼ਾਦ ਕਰਾਉਣਾ, ਇੱਕ ਵੱਡਾ ਹਿੰਦੁਸਤਾਨ ਸੀਗਾ, ਵੱਡਾ ਦੇਸ਼ ਸੀਗਾ, ਇੱਕ ਵੱਡੀ ਨੇਸ਼ਨ ਸੀ, ਤੇ ਚਲੋ ਉਸ ਵੇਲੇ ਤਾਂ ਇੱਕ ਤਰੀਕੇ ਦੀ ਆਪਾਂ ਕਹਿੰਦੇ ਹਾਂ ਕਿ ਸਾਊਥ ਏਸ਼ੀਆਈ ਜਿਹੜਾ ਇਹ ਸੀ ਸਾਰਾ, ਤੇ ਪਰ ਉਸ ਤੋਂ ਬਾਅਦ ਇਹ ਇੱਕੋ ਦਮ ਜਿਹੜੀ ਇਹ ਗੱਲ ਇਹ ਕਿੱਥੋਂ ਆ ਗਈ, ਤੇ ਇਹ ਨੀ ਹੁੰਦਾ ਕਿ ਰਾਤੇ ਰਾਤ ਕਿਸੇ ਨੂੰ ਫੁਰਨਾ ਫੁਰਿਆ ਕਿ ਆਹ ਗੱਲ ਚਲਾ ਦਿਓ ਤੇ ਉਹ ਚੱਲ ਜੂਗੀ, ਇਹਦੇ ਪਿੱਛੇ ਲੰਬੀਆਂ ਜਿਹੜੀਆਂ ਨੇ ਗੱਲਾਂ ਨੇ। ਤੇ ਜਦੋਂ 1905 ਦੇ ਵਿੱਚ ਬੰਗਾਲ ਦਾ ਬਟਵਾਰਾ ਹੋਇਆ ਤੇ ਉੱਥੇ ਵੀ ਫਿਰ ਰਾਇਟਸ ਸ਼ੁਰੂ ਹੋਏ, ਤੇ ਉਦੋਂ ਬਾਅਦ ਮੁਹੰਮਦ ਅਲੀ ਜਿੰਨਾ ਜਿਹੜਾ ਕਾਂਗਰਸ ਦਾ ਵੱਡਾ ਲੀਡਰ ਸੀ ਤੇ ਉਹ ਦੂਜੇ ਪਾਸੇ ਤੁਰੇ, ਫਿਰ ਉਹ ਹਾਲਾਂਕਿ ਸ਼ੁਰੂ ਤੋਂ ਉਹ ਵਿਰੋਧ ਕਰਦੇ ਆਏ ਤੇ ਉਹ ਕਾਂਗਰਸ ਤੋਂ ਵੱਖਰਾ, ਫਿਰ ਮੁਸਲਿਮ ਆਲ ਇੰਡੀਆ ਮੁਸਲਿਮ ਲੀਗ ਬਣ ਗਈ, ਉਧਰੋਂ ਹਿੰਦੂ ਮਹਾਂਸਭਾ ਬਣ ਗਈ, ਤੇ ਇੱਥੋਂ ਤੱਕ ਕਿ ਉਸ ਵੇਲੇ ਜਿਹੜੇ ਆਰੀਆ ਸਮਾਜੀ ਲੀਡਰ ਸੀ ਇਹ ਚ ਲਾਲਾ ਲਾਜਪਤ ਰਾਏ ਵੀ ਸੀ, ਜਿਹਦੀ ਜਿਹੜਾ ਸਾਈਮਨ ਕਮਿਸ਼ਨ ਵਾਲੇ ਲਾਠੀਚਾਰਜ ਤੋਂ ਬਾਅਦ ਜਿਹਦੀ ਮੌਤ ਹੋ ਗਈ ਸੀ, ਉਹਨੇ ਤਸਲੀਮ ਕੀਤਾ ਕਿ ਹਾਂ ਟੂ ਨੇਸ਼ਨ ਥਿਉਰੀ ਇਹ ਠੀਕ ਹੈ। ਸਾਵਰਕਰ ਨੇ ਤਸਲੀਮ ਕੀਤਾ ਕਿ ਟੂ ਨੇਸ਼ਨ ਥਿਉਰੀ ਠੀਕ ਹੈ। ਸਾਵਰਕਰ ਨੇ ਤਾਂ ਇਹ ਵੀ ਕਿਹਾ ਕਿ ਸਾਨੂੰ ਜਿਨ੍ਹਾਂ ਦੀ ਇਹਦੇ ਨਾਲ ਕੋਈ ਪ੍ਰੋਬਲਮ ਨਹੀਂ ਹੈ ਜਿਹੜੀ ਜਿਹੜਾ, ਤੇ ਉਹਦੇ ਚ ਇੱਕ ਗੱਲ ਜਿਹੜੀ ਜਿਨ੍ਹਾਂ ਦੀ ਜਿਹੜੀ ਸਟੇਟਮੈਂਟ ਹੁਣ ਵੀ ਬੁੱਕਸ ਦੇ ਵਿੱਚ ਉਹ ਮਿਲਦੀ ਹੈ ਤੁਹਾਨੂੰ, ਜਿਹੜੀ ਇੱਕ ਹਿਸਟੋਰੀਕਲ ਸਟੇਟਮੈਂਟ ਹੈ, ਉਹ ਕਹਿੰਦਾ ਸੀ ਵੀ ਤੁਸੀਂ ਟੂ ਨੇਸ਼ਨ ਥਿਉਰੀ ਸਾਨੂੰ ਦਿਓ ਪਰ ਪੰਜਾਬ ਤੇ ਬੰਗਾਲ ਦੀ ਤਕਸੀਮ ਨਾ ਕਰੋ, ਇੱਥੇ ਸਾਨੂੰ ਕੋਈ ਪ੍ਰੋਬਲਮ ਨਹੀਂ, ਇੱਥੇ ਸਾਰੀਆਂ ਜਿਹੜੀਆਂ ਕੌਮਾਂ ਨੇ ਉਹ ਰਹਿਣਗੀਆਂ ਇਸੇ ਤਰ੍ਹਾਂ ਹੀ ਰਹਿਣਗੀਆਂ। ਤੇ ਪਰ ਕਿਉਂਕਿ ਉਹ ਨਾ ਉਹ ਹਿੰਦੂ ਮਹਾਂਸਭਾ ਨੂੰ ਬਾਰਾ ਖਾਂਦੀ ਸੀ ਇਹ ਗੱਲ, ਕਿਉਂਕਿ ਉਹ ਵੱਡੀ ਤਰ ਸਮਝਦੀ ਸੀ ਹਿੰਦੂ ਮਹਾਂਸਭਾ ਤਾਂ ਉਸ ਤੋਂ ਮੁਸਲਿਮ ਲੀਗ ਤੋਂ ਆਪਣੇ ਆਪ ਨੂੰ, ਫਿਰ ਉਹ ਹੌਲੀ ਹੌਲੀ ਹੌਲੀ ਹੌਲੀ ਉਧਰੋਂ ਕਾਂਗਰਸ ਇੱਥੇ ਮਿੱਟੀ ਪਾਉਂਦੀ ਗਈ। ਕਾਂਗਰਸ ਨੇ ਤਾਂ ਬਿਲਕੁਲ ਲਾਸਟ ਤੇ ਜਾ ਕੇ ਤਸਲੀਮ ਕੀਤੀ ਨਾ ਇਹ ਗੱਲ ਕਿ ਹਾਂ ਪਾਕਿਸਤਾਨ ਵਾਲੀ ਗੱਲ, ਤੇ ਉਧਰੋਂ ਜਦੋਂ 1940 ਦੇ ਵਿੱਚ ਮੁਸਲਿਮ ਲੀਗ ਦਾ ਸੈਸ਼ਨ ਹੋ ਰਿਹਾ ਲਾਹੌਰ ਦੇ ਵਿੱਚ, ਤੇ ਕਾਂਗਰਸ ਦਾ ਜਿਹੜਾ ਹੈਗਾ ਸੈਸ਼ਨ ਇੱਧਰ ਉਦੋਂ ਹੋ ਰਿਹਾ ਯੂਪੀ ਦੇ ਵਿੱਚ, ਤੇ ਹੁਣ ਉਸ ਸੈਸ਼ਨ ਦੇ ਵਿੱਚ ਜਿਹੜਾ ਜਿਹੜੀ ਕਾਂਗਰਸ ਹੈ ਇਹਦੇ ਵਿੱਚ ਉਸ ਵੇਲੇ ਸਿੱਖ ਲੀਡਰ ਵੀ ਨੇ ਤੇ ਮੁਸਲਿਮ ਲੀਡਰ ਵੀ ਨੇ, ਤੇ ਉਹ ਸਾਰੇ ਉੱਥੇ ਸ਼ਾਮਿਲ ਨੇ, ਉਹ ਹੋਰ ਤਰੀਕੇ ਦੇ ਨਾਲ ਜਿਹੜੀਆਂ ਗੱਲਾਂ ਕਰ ਰਹੇ ਨੇ। ਤੇ ਦੂਜੇ ਪਾਸੇ ਇੱਥੇ ਜਿਹੜਾ ਹੈਗਾ ਜਿਨ੍ਹਾਂ ਜਿਹੜੇ ਨੇ ਉਹ ਲਾਹੌਰ ਦੇ ਵਿੱਚ ਲਿਆਕਤ ਅਲੀ ਖਾਨ ਤੇ ਜਿਨ੍ਹਾਂ ਇਹ ਆਪਣੇ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਕਰ ਰਹੇ ਨੇ, ਪਰ ਉਦੋਂ ਤੱਕ ਵੀ ਕੋਈ ਇਹ ਗੱਲ ਨਹੀਂ ਸੀ ਕਿ ਜਿਹੜੀ ਇਹ ਮਾਰ ਮਰਾਈ ਵਾਲੀ ਜਾਂ ਇਹਨੂੰ ਪੋਲੀਟੀਕਲ ਪੈਟਰਨੇਜ ਦੇਣੀ ਹੈ ਕਿਸੇ ਨੇ, ਤੇ ਜਦਕਿ ਬਾਅਦ ਦੇ ਵਿੱਚ ਫਿਰ ਪੋਲੀਟੀਕਲ ਪੈਟਰਨੇਜ ਵੱਡੀ ਮਿਲੀ। ਹਾਲਾਂਕਿ ਸਭ ਤੋਂ ਪਹਿਲਾਂ ਇੰਸੀਡੈਂਟ ਤਾਂ ਉਹ ਕਹਿੰਦੇ ਆ ਕਿ ਕੁਹਾਟ ਦੇ ਵਿੱਚ ਹੋਇਆ ਜਦੋਂ ਇਹ ਗੱਲ ਚੱਲੀ ਤੇ ਜਿਹੜਾ ਉੱਥੇ ਹਿੰਦੂਆਂ ਦੇ ਖਿਲਾਫ ਮੁਸਲਮਾਨਾਂ ਨੇ ਜਿਹੜੇ ਸੀ ਉਹ ਰਾਇਟਸ ਕੀਤੇ, ਤੇ ਜਿਹਦਾ ਫਿਰ ਇੱਕ ਰਿਐਕਸ਼ਨ ਬਾਅਦ ਦੇ ਵਿੱਚ ਉਹ ਲੇਟ ਹੋਇਆ, ਪਰ ਜਦੋਂ ਇਹ ਅਵਾਰਡ ਹੋ ਗਿਆ ਉਸ ਤੋਂ ਬਾਅਦ ਸਾਰਾ ਬਹੁਤ ਤੇਜ਼ ਹੋ ਗਿਆ, ਜਿਸ ਕਰਕੇ ਫਿਰ ਪਰਵਾਹ ਨਹੀਂ ਕੀਤੀ। ਹਾਲਾਂਕਿ ਚਲੋ ਸੇਮ ਪਿੰਡ ਦੇ ਵਿੱਚ ਜਾਂ ਸੇਮ ਉੱਥੇ ਮੁਹੱਲੇ ਦੇ ਵਿੱਚ ਇੱਦਾਂ ਦਾ ਕਿਤੇ ਨਹੀਂ ਹੋਇਆ ਕਿ ਉਹਨਾਂ ਨੇ ਉਹ ਮਾਰਿਆ, ਪਰ ਉਹਨਾਂ ਨੇ ਜਿਹੜੇ ਦੂਸਰੇ ਥਾਵਾਂ ਤੋਂ ਜਾ ਕੇ ਦੂਜੇ ਥਾਂ ਤੇ ਲੁੱਟਾ ਖੁਆ ਕਰਦੇ ਰਹੇ, ਇਹ ਸਾਰਾ ਕੁਛ ਹੁੰਦਾ ਰਿਹਾ, ਉਹਨੂੰ ਫਿਰ ਰੋਕਣਾ ਬਹੁਤ ਮੁਸ਼ਕਲ ਜਿਹੜਾ ਸੀ ਉਹ ਹੋ ਗਿਆ। ਪੰਜਾਬ ਭਾਵੇਂ ਦੇਖੋ 14 ਤੇ ਬੰਦਾਂ ਦੀ ਰਾਤ ਨੂੰ ਜਿਹੜਾ ਸੀਗਾ ਉਹ ਆਜ਼ਾਦੀ ਮਿਲ ਗਈ ਤੇ ਲੋਕ ਜਸ਼ਨ ਵੀ ਮਨਾਉਣ ਲੱਗ ਗਏ, ਜਿਹੜਾ ਸੈਂਟਰਲ ਹਾਊਸ ਉਦੋਂ ਨੈਸ਼ਨਲ ਅਸੈਂਬਲੀ ਦਾ ਉੱਥੇ ਯੂਨੀਅਨ ਜੈਕ ਉਤਾਰ ਕੇ ਤਿਰੰਗਾ ਵੀ ਲਹਿਰਾ ਦਿੱਤਾ ਗਿਆ, ਤੇ ਲਾਰਡ ਮਾਊਂਟਬੈਟਨ ਨੇ ਜਿਹੜਾ ਸੀ ਉਹ ਸਾਰਾ ਜਵਾਹਰ ਲਾਲ ਨਹਿਰੂ ਦੇ ਹਵਾਲੇ ਕਰਤਾ। ਉਧਰੋਂ ਇਸੇ ਤਰ੍ਹਾਂ ਜਿਹੜਾ ਸੀਗਾ ਪਾਕਿਸਤਾਨ ਦੇ ਵਿੱਚ ਇੱਕ ਦਿਨ ਪਹਿਲਾਂ ਇਹ ਸਾਰਾ ਕੁਛ ਹੋਇਆ, ਤੇ ਪਰ ਇਹ ਕਿਉਂਕਿ ਉਸ ਤੋਂ ਪਹਿਲਾਂ ਜਿਹੜੇ ਦੰਗੇ ਜਿਹੜੇ ਸ਼ੁਰੂ ਹੋ ਚੁੱਕੇ ਸੀ ਤੇ ਉਹ ਕਿਤੇ ਜਿਹੜਾ ਰੁਕਣ ਦਾ ਨਾਂ ਨਹੀਂ ਸੀ ਲੈ ਰਹੇ, ਤੇ ਉਦੋਂ ਬਾਅਦ ਵੀ ਜਿਸ ਸਪੀਡ ਦੇ ਨਾਲ ਉਹ ਸ਼ੁਰੂ ਹੋਏ ਤੇ ਉਸ ਜਿਹੜੀ ਸਪੀਡ ਦੇ ਨਾਲ ਉਹ ਬੰਦ ਨਹੀਂ ਹੋਏ, ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਜਿਹੜਾ ਆਰਮੀ ਕੋਲੇ ਕਿਤੇ ਪਹੁੰਚਿਆ ਕਿਤੇ ਹੋਇਆ, ਕਿਤੇ ਬਹੁਤ ਸਾਰੀਆਂ ਥਾਵਾਂ ਐਸੀ ਸੀ ਜਿੱਥੇ ਪੁਲਿਸ ਦੰਗਾਕਾਰੀਆਂ ਦੀ ਸਪੋਰਟ ਕਰਦੀ ਰਹੀ, ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਪ੍ਰਿੰਸਲੀ ਸਟੇਟ ਸੀ ਇੱਧਰ ਤੇ ਖਾਸ ਕਰਕੇ ਜਿਹੜੀਆਂ ਸਿੱਖ ਸਟੇਟ ਸੀ ਪਟਿਆਲਾ ਸੀ ਨਾਭਾ ਸੀ ਜਾਂ ਹੋਰ, ਇਹਨਾਂ ਨੇ ਵੀ ਕਿਤੇ ਉਸ ਵੇਲੇ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਿਹੜੇ ਇੱਧਰੋਂ ਮੁਸਲਮਾਨਾਂ ਦਾ ਕਤਲੇਆਮ ਹੋ ਰਿਹਾ ਸੀ, ਤੇ ਸਗੋਂ ਜੇ ਕੋਈ ਬਚੇਗਾ ਸਿਰਫ ਮਲੇਰਕੋਟਲਾ ਦੇ ਵਿੱਚ ਬਚੇ, ਉਹ ਵੀ ਇੱਕ ਉਹਦੇ ਪਿੱਛੇ ਇੱਕ ਧਾਰਮਿਕ ਜਿਹੜਾ ਸਲੋਗਨ ਸੀ ਹਾਦੇ ਨਾਰੇ ਵਾ ਤੇ ਉਹਦੇ ਕਰਕੇ, ਅਦਰਵਾਈਜ਼ ਜਿਹੜਾ ਸੀਗਾ ਉਹ ਇਸ ਤਰ੍ਹਾਂ ਦਾ ਤਰੀਕੇ ਦਾ ਇੱਕ ਦੂਜੇ ਦੇ ਗਲ ਮੜਦੇ ਰਹੇ ਕਿ ਉਹ ਤਾਂ ਉਹ ਪਿੰਡ ਵਾਲੇ ਮਾਰ ਗਏ ਜੀ ਇਹ ਕਰ ਗਿਆ ਜੀ, ਇਸ ਤਰ੍ਹਾਂ ਦਾ ਉਸ ਵੇਲੇ ਕੋਈ ਪੀਸ ਮੂਵਮੈਂਟ ਚੱਲੀ ਨਹੀਂ। ਹਾਂ ਇੰਡੀਵਿਜੁਅਲ ਲੈਵਲ ਤੇ ਜਿਹੜਾ ਸੀ ਉਹ ਬਹੁਤ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਲੋਕ ਬਚਾਏ ਵੀ, ਲੋਕ ਘਰਾਂ ਚ ਵੀ ਰੱਖੇ, ਪਨਾਹ ਵੀ ਦਿੱਤੀ, ਇਹ ਇਹ ਇਹ ਸਾਰਾ ਕੁਛ ਇਹ ਹੋਇਆ। ਇਹਦੀਆਂ ਕਹਾਣੀਆਂ ਬਹੁਤ ਲੇਟ ਸਾਹਮਣੇ ਆਈਆਂ ਤੇ ਹਾਲਾਂਕਿ ਇਹ ਕਹਾਣੀਆਂ ਜਿਹੜੀਆਂ ਨੇ ਮੈਂ ਸਮਝਦਾ ਕਿ ਪੈਰਲਲ ਜਿਹੜੀਆਂ ਚੱਲਣੀਆਂ ਚਾਹੀਦੀਆਂ ਸੀ, ਇਹ ਸਿਰਫ ਮਾਰਿਆ ਨੀ ਇੱਕ ਦੂਜੇ ਨੂੰ ਬਚਾਇਆ। ਮੈਂ ਹੁਣ ਦੇਖਦਾ ਕਈ ਵਾਰੀ ਕਿਉਂਕਿ ਹੁਣ ਤਾਂ ਸੋਸ਼ਲ ਮੀਡੀਆ ਤੇ ਬਹੁਤ ਸਰਗਰਮ ਹੋ ਗਏ, ਉਧਰੋਂ ਪਾਕਿਸਤਾਨ ਪੰਜਾਬ ਦੇ ਵਿੱਚੋਂ ਜਿਹੜੇ ਉੱਥੋਂ ਦੇ ਕੋਈ ਫਨਕਾਰ ਨੇ ਜਾਂ ਅੱਜ ਕੱਲ ਜਿਹੜੇ ਨਵੇਂ ਜਿਹੜੇ ਇੱਦਾਂ ਦੇ ਇਨਫਲੂਐਂਸਰ ਨੇ ਉਹ ਵੀ ਇੱਦਾਂ ਦੀਆਂ ਕਹਾਣੀਆਂ ਲੈ ਕੇ ਆ ਰਹੇ ਨੇ ਕਿ ਦੇਖੋ ਉੱਥੇ ਆ ਬੱਚਿਆਂ ਨੂੰ ਮੁਸਲਿਮ ਬੱਚਿਆਂ ਨੂੰ ਮੁਸਲਿਮ ਬੱਚੀਆਂ ਨੂੰ ਬਚਾਇਆ, ਇੱਕ ਸਿੱਖ ਪਰਿਵਾਰ ਨੇ ਬਚਾਇਆ, ਕਿਵੇਂ ਬਚਾਇਆ। ਤੇ ਇਹ ਸਾਰੀ ਗੁਲਜ਼ਾਰ ਸਿੰਘ ਸੰਧੂ ਇੱਕ ਆਪਣੇ ਜਿਹੜੀ ਆ ਉਹ ਪਿੰਡ ਦੀ ਜਿਹੜੀ ਆ ਉਹ ਗੱਲ ਸੁਣਾਉਂਦੇ ਹੁੰਦੇ ਨੇ ਕਿ ਕਿਸ ਤਰੀਕੇ ਦਾ ਉੱਥੇ ਜਿਹੜਾ ਸੀ ਉਹ ਪੂਰੇ ਪਰਿਵਾਰ ਦੀਆਂ ਜਿਹੜੀਆਂ ਉਹਦੀਆਂ ਜਿਹੜੀਆਂ ਧੀਆਂ ਸੀਗੀਆਂ, ਇੱਕ ਧੀ ਸੀ ਇੱਕ ਨੂੰਹ ਸੀ, ਉਹਨਾਂ ਨੂੰ ਕਿਸ ਤਰ੍ਹਾਂ ਸ਼ੈਲਟਰ ਦਿੱਤੀ। ਤੇ ਸੋ ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਜਿੱਥੇ ਉਹ ਬਚਾਇਆ ਗਿਆ। ਇੱਕ ਗੱਲ ਜਿਹੜੀ ਇਹਦੇ ਚ ਹੋਰ ਹੈ ਜਿਹੜੀ ਇਹ ਸਮਝਣ ਵਾਲੀ ਕਿ ਜਿਹੜੀ ਲਾਈਨ ਇੱਦਾਂ ਕਿਵੇਂ ਖਿੱਚੀ ਗਈ, ਇਹ ਜਿਹੜੀ ਗੱਲ ਹੈ ਇਹਨੂੰ ਬਚਾਉਣ ਵਾਲੀ ਜਿਹੜੀ ਲੋੜ ਹੈ। ਲਾਹੌਰ ਜਿਹੜਾ ਸੀ ਇਹ ਜਿਹੜਾ ਇੰਡੀਅਨ ਪੰਜਾਬ ਤੋਂ ਲਾਹੌਰ ਬਾਹਰ ਕਿਵੇਂ ਰਹਿ ਗਿਆ, ਐਡਾ ਵੱਡਾ ਜਿਹੜਾ ਸੈਂਟਰ ਸੀ ਜਿੱਥੇ ਕੋਈ ਖਾਲਸਾ ਰਾਜ ਦੀ ਜਿਹੜੀ ਰਾਜਧਾਨੀ ਸੀ ਤੇ ਸਰਕਾਰੇ ਖਾਲਸਾ ਦਾ ਜਿਹੜਾ ਵੱਡਾ ਸੈਂਟਰ ਉਹ ਸੀ, ਇਤਿਹਾਸਕ ਗੁਰਦੁਆਰਾ ਸਾਹਿਬਾਨ ਉੱਥੇ ਸੀ, ਤੇ ਬਹੁਤ ਸਾਰੀਆਂ ਜਿਹੜੀਆਂ ਹਿੰਦੂ ਸਿੱਖਾਂ ਦੇ ਜਿਹੜੇ ਮੋਨੂਮੈਂਟ ਸੀਗੇ ਉਹ ਲਾਹੌਰ ਦੇ ਵਿੱਚ ਸੀ, ਤੇ ਵੱਡੇ ਪੰਜਾਬ ਦੇ ਉਸ ਰਹੀਏ ਉਹ ਵੀ ਭਾਵੇਂ ਜਿਹੜਾ ਸੀ ਸਰ ਗੰਗਾ ਰਾਮ ਹੋਣ ਤੇ ਸਰ ਸ਼ੋਕੂ ਮਾਮੂਨ ਹੋਰ ਸਾਰੇ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਯਾਦਾਂ ਨੇ, ਦਿਆਲ ਸਿੰਘ ਮਜੀਠੀਆ ਹੋਣ, ਤੇ ਉਹ ਉੱਥੇ ਪਈਆਂ ਸੀ। ਤੇ ਪਰ ਹੁਣ ਇਹਦਾ ਜਿਹੜਾ ਇੱਕ ਉਹੀ ਜਿਹੜਾ ਇੱਕ ਪੋਲੀਟੀਕਲ ਜਿਹੜੀ ਮੈਂ ਗੱਲ ਕਰਦਾ ਕਿ ਕਿਸ ਤਰ੍ਹਾਂ ਇਹ ਗੱਲ ਬਣੀ, ਹੁਣ ਇਹ ਗੱਲ ਕਿੱਥੇ ਜਾ ਕੇ ਜੁੜਦੀ ਹੈ, ਜਿਹੜੀ ਤੁਹਾਡੀ ਡੈਮੋਗ੍ਰਾਫਿਕਲੀ ਤੁਸੀਂ ਕਿਵੇਂ ਵੀਕ ਰਹਿ ਜਾਂਦੇ ਹੋ, ਕਿਵੇਂ ਕਮਜ਼ੋਰ ਰਹਿ ਜਾਂਦੇ, ਜਦੋਂ ਨੇਸ਼ਨ ਦੀ ਗੱਲ, ਜਦੋਂ ਤੁਹਾਡੇ ਰਿਲੀਜਨ ਨਾਲ ਨੇਸ਼ਨ ਨੂੰ ਜੋੜ ਦਿੱਤਾ ਜਾਂਦਾ, ਉਹਦਾ ਕੀ ਕਾਰਨ ਹੈ? ਇਹ ਬਹੁਤ ਸਾਰੇ ਸਵਾਲ ਨੇ ਗੌਤਮ ਜੀ, ਜਿਹੜੇ ਆਪਾਂ ਚਲੋ ਆ ਸਾਡੀ ਇਸ ਗੱਲ ਵਾਸਤੇ ਆਪਾਂ ਇਹਨਾਂ ਨੂੰ ਹੱਲ ਨਹੀਂ ਕਰ ਸਕਦੇ, ਨਾ ਇਹਨਾਂ ਦੀ ਵਿਆਖਿਆ ਕਰ ਸਕਦੇ। ਤੇ ਪਰ ਇਹ ਜਿਹੜੀ ਗੱਲ ਹੈ ਕਿ ਵੀ ਕੀ ਸਿਰਫ ਰਿਲੀਜਨ ਨੂੰ ਉਦੋਂ ਨੇਸ਼ਨ ਮੰਨ ਲਿਆ ਗਿਆ, ਕੀ ਪੰਜਾਬੀ ਨੂੰ ਨੇਸ਼ਨ ਨਹੀਂ ਮੰਨਿਆ ਗਿਆ, ਤੇ ਇਹ ਕਾਰਨ ਹੋ ਗਿਆ? ਤੇ ਜਾਂ ਜਿਹੜੀ ਇੱਕ ਪ੍ਰਪੋਜ਼ਲ ਜਿਨ੍ਹਾਂ ਦੀ ਸੀ ਕਿ ਪੰਜਾਬ ਜਿਹੜਾ ਸੀ ਉਹਨੂੰ ਅੱਡ ਨਾ ਕੀਤਾ ਜਾਵੇ, ਉਹਨੂੰ ਵੰਡਿਆ ਨਾ ਜਾਵੇ, ਸਾਨੂੰ ਦੇ ਦਿੱਤਾ ਜਾਵੇ ਮੁਸਲਿਮ ਲੀਗ ਨੂੰ। ਤੇ ਇੱਕ ਜਿਹੜੀ ਗੱਲ ਜਿਹੜੀ ਬਹੁਤ ਕਿਤੇ ਨਾ ਕਿਤੇ ਨਹੀਂ ਪੋਲੀਟੀਕਲੀ ਹੁੰਦੀ, ਉਹ ਬਹੁਤ ਇੰਪੋਰਟੈਂਟ ਗੱਲ ਉਹ ਹੈ ਕਿ ਉਸ ਵੇਲੇ ਇੱਕ ਜਿਹੜਾ ਸੀਪੀਆਈ ਨੇ, ਕਿਉਂਕਿ ਉਸ ਵੇਲੇ ਸੀਪੀਆਈ ਨੇ ਇੱਕ ਸਟੇਟਸ ਪੇਪਰ ਤਿਆਰ ਕੀਤਾ ਸਿੱਖ ਹੋਮਲੈਂਡ ਦਾ, ਤੇ ਹਾਲਾਂਕਿ ਮਾਸਟਰ ਤਾਰਾ ਸਿੰਘ ਵਰਗੇ ਜਿਹੜੇ ਲੀਡਰ ਸੀ ਉਹ ਬਾਅਦ ਦੇ ਵਿੱਚ, ਚਲੋ ਉਹਨਾਂ ਦੀ ਮਜਬੂਰੀ ਹੋ ਗਈ ਕਿ ਉਹ ਕਿੱਥੇ ਜਾਣ, ਤੇ ਉਹ ਜਿਹੜਾ ਸੀਗਾ ਉਹ ਇੱਕ ਪੈਡੀਗਰੀ ਦੀ ਸਾਂਝ ਦੇ ਨਾਲ ਉਹ ਟੁੱਟ ਵੀ ਨਹੀਂ ਸਕਦੇ, ਜਿਹੜੇ ਆਪਣੇ ਹਿੰਦੂਆਂ ਨਾਲੋਂ ਕਹਿ ਲਓ, ਜੇ ਆਪਾਂ ਬਿਲਕੁਲ ਉਵੇਂ ਉਸ ਗੱਲ ਤੇ ਰਿਲੀਜਨ ਦੇ ਲੈਵਲ ਤੇ ਗੱਲ ਕਰਨੀ ਹੋਵੇ ਜਾਂ ਰਿਲੀਜੀਅਸ ਕਲਚਰ ਦੇ ਲੈਵਲ ਤੇ ਗੱਲ ਕਰਨੀ ਹੋਵੇ। ਤੇ ਪਰ ਉਹਨਾਂ ਨੇ ਸੀਪੀਆਈ ਨੇ ਇੱਕ ਸਿੱਖ ਹੋਮਲੈਂਡ ਦਾ ਕੰਸੈਪਟ ਦਿੱਤਾ, ਉਹ ਅੱਜ ਵੀ ਜੋ ਪੇਪਰ ਜੇ ਤੁਸੀਂ ਪੜ੍ਹੋ ਤਾਂ ਉਹਦੇ ਚ ਕਾਫੀ ਜਿਹੜੀਆਂ ਗੱਲਾਂ ਰੋਚਕ ਵੀ ਨੇ। ਤੇ ਇਹ ਵੀ ਲੱਗਦਾ ਕਿ ਕਮਿਊਨਿਸਟ ਪਾਰਟੀ ਇਹ ਕਹਿ ਰਹੀ ਹੈ ਕਿ ਜੇ ਤੁਸੀਂ ਫਾਰਮੂਲਾ ਦੇਣਾ ਹੀ ਆ ਤਾਂ ਜਿਹੜਾ ਹੈਗਾ ਥ੍ਰੀ ਨੇਸ਼ਨ ਨਾ ਦਿਓ। ਤੇ ਉਹਨਾਂ ਨੇ ਉਹ ਕਿਹਾ ਕਿ ਏਦਾਂ ਦੀ ਜਿਹੜੀ ਲੈਂਡ ਦਿਓ ਜਿੱਥੇ ਜਿਹੜੇ ਹੈਗੇ ਆ ਸਿੱਖ ਸਿਧਾਂਤ ਦੇ ਮੁਤਾਬਕ ਜਾਂ ਸਿੱਖ ਗੁਰੂਆਂ ਦੇ ਸਿਧਾਂਤ ਦੇ ਮੁਤਾਬਕ ਹਿੰਦੂ ਮੁਸਲਿਮ ਸਿੱਖ ਸਾਰੇ ਇਕੱਠੇ ਰਹਿਣ, ਤੇ ਜਿਹਦਾ ਨਾਂ ਸਿੱਖ ਹੋਮਲੈਂਡ ਹੋਵੇ, ਉੱਥੇ ਕੌਣ ਪ੍ਰਾਈਮ ਮਿਨਿਸਟਰ ਹੋਵੇ ਕੌਣ ਹੋਵੇ ਉਹ ਉਹਦੇ ਚ ਮਸਲਾ ਨਹੀਂ, ਉਹ ਬਾਅਦ ਦੀ ਗੱਲ ਹੈ। ਪਰ ਉਹ ਗੱਲ ਉਹਨਾਂ ਦੀ ਨਹੀਂ ਚੱਲੀ, ਤੇ ਉਸਦਾ ਫਿਰ ਵਿਰੋਧ ਵੱਡੀ ਪੱਧਰ ਤੇ ਹਿੰਦੂ ਮਹਾਂਸਭਾ ਵੱਲੋਂ ਵੀ ਹੋਇਆ ਤੇ ਮੁਸਲਿਮ ਲੀਗ ਵੱਲੋਂ ਵੀ ਹੋਇਆ, ਉਹ ਗੱਲ ਜਿਹੜੀ ਚੱਲੀ ਨਹੀਂ। ਤੇ ਕਮਾਲ ਦੀ ਗੱਲ ਹੈ ਕਿ ਸਿੱਖ ਲੀਡਰਾਂ ਨੇ ਵੀ ਰੈਕਗਨਾਈਜ਼ ਨਹੀਂ ਕੀਤਾ ਉਸ ਜਿਹੜਾ ਸੀਗਾ ਡਾਕੂਮੈਂਟ ਨੂੰ, ਅਜੇ ਵੀ ਉਹ ਡਾਕੂਮੈਂਟ ਹੈਗਾ, ਜੇ ਤੁਸੀਂ ਦੇਖਣਾ ਹੋਵੇ ਕਿਤਾਬ ਹੈ ਬਕਾਇਦਾ ਜਿਹਦੇ ਵਿੱਚ ਉਹ ਪੂਰਾ ਛਾਪਿਆ ਹੋਇਆ। ਤੇ ਹਾਲਾਂਕਿ ਉਹਨੂੰ ਤਿਆਰ ਕਰਨ ਵਾਲੇ ਜਿਹੜਾ ਸੀਗਾ ਯੂਪੀ ਬੰਗਾਲ ਦੇ ਨਾਲ ਸੰਬੰਧਿਤ ਲੀਡਰ ਸੀ, ਪੰਜਾਬ ਦੇ ਲੀਡਰ ਵੀ ਸੀ ਜਿਹੜੇ ਉਸਨੇ ਮਿਲੇ ਪੀਸੀ ਜੋਸ਼ੀ ਵਰਗੇ। ਤੇ ਹੁਣ ਮਸਲਾ ਇਹ ਸੀਗਾ ਕਿ ਜਿਹੜੀ ਇਹ ਲਾਈਨ ਕਿਵੇਂ ਖਿੱਚੀ ਗਈ। ਕਮਾਲ ਦੀ ਗੱਲ ਤਾਂ ਹੈ ਕਿ 15 ਅਗਸਤ ਨੂੰ ਦੇਸ਼ ਆਜ਼ਾਦ ਹੋਇਆ ਤੇ 17 ਅਗਸਤ ਤੱਕ ਜਿਹੜਾ ਗੁਰਦਾਸਪੁਰ ਸੀ ਉਹ ਪਾਕਿਸਤਾਨ ਚ ਸੀ, ਫਿਰ ਉਹਨੂੰ ਦੁਬਾਰਾ ਰਿਅਲਾਈਜ਼ ਕੀਤਾ, ਉਹਦੇ ਚ 2-3 ਕਾਰਨ ਸੀ। ਤੇ ਇਸੇ ਤਰ੍ਹਾਂ ਜਦੋਂ ਇਹ ਬਣਿਆ ਰੈਡਕਲਿਫ ਕੋਲੇ ਜਦੋਂ ਇਹ ਪ੍ਰਪੋਜ਼ਲ ਗਈ ਤਾਂ ਉਹਨੇ ਦੇਖਿਆ ਕਿ ਸਿੱਖਾਂ ਦੀ ਤਾਂ ਕਿਤੇ ਬਹੁ ਗਿਣਤੀ ਬਣਦੀ ਹੀ ਨਹੀਂ ਸੀ ਪੂਰੇ ਪੰਜਾਬ ਦੇ ਵਿੱਚ, ਤੇ ਤਰਨ ਤਾਰਨ ਤੇ ਜਗਰਾਉਂ ਦੇ ਵਿੱਚ 2 ਥਾਂ ਦੇ ਉੱਤੇ ਜਿਹੜੀ ਉਹਨਾਂ ਦੀ ਬਹੁ ਗਿਣਤੀ ਬਣਦੀ ਸੀ। ਤੇ ਕਿਉਂਕਿ ਜਦੋਂ ਇਹ ਗੱਲ ਆ ਗਈ, ਜਦੋਂ ਸਿਰਾਂ ਦੀ ਗਿਣਤੀ ਹੋਣ ਲੱਗ ਗਈ ਡੈਮੋਗ੍ਰਾਫਿਕਲੀ, ਤੇ ਇਹ ਇਹ ਜਿਹੜੀ ਸੀ ਇਹ ਪਾਰਟੀਸ਼ਨ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਇਸ ਗੱਲ ਨੇ ਕੀਤਾ, ਜਦੋਂ ਫਾਰਮੂਲਾ ਏਦਾਂ ਫਾਰਮੂਲੇਸ਼ਨ ਕੀਤੀ ਗਈ ਕਿ ਕਿੱਥੇ ਕਿਹਦੀ ਗਿਣਤੀ ਜਿਹੜਾ ਹੈ ਜ਼ਿਆਦਾ। ਤੇ ਇਹਦਾ ਮਤਲਬ ਕਿ ਫਿਰ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀਗਾ ਤੇ ਫਿਰ ਉਹ ਕਿਵੇਂ ਚੱਲ ਗਿਆ ਜੇ ਇੰਨੀ ਘੱਟ ਗਿਣਤੀ ਸੀ। ਤੇ ਇੱਕ ਪ੍ਰਪੋਜ਼ਲ ਇਹ ਵੀ ਉਹ ਕਿਉਂਕਿ ਉਹਦਾ ਵੀ ਜ਼ਿਕਰ ਆਉਂਦਾ ਹੈ ਤੇ ਇਹ ਵੀ ਬਾਅਦ ਚ ਦਿੱਤੀ, ਅਕਾਲੀ ਦਲ ਵੱਲੋਂ ਵੀ ਇਹ ਗੱਲ ਜਿਹੜੀ ਉਸ ਵੇਲੇ ਗਈ ਕਿ ਜਿਹੜੇ ਸਿੱਖ ਨੇ ਕਿਉਂਕਿ ਸਭ ਤੋਂ ਵੱਧ ਮਾਲੀਆ ਦਿੰਦੇ ਨੇ ਜ਼ਮੀਨਾਂ ਦੇ ਉਹ ਬਾਈ ਕਰਦੇ ਨੇ ਤੇ ਮਾਲੀਆ ਜਿਹੜਾ ਰੈਵਨਿਊ ਜਿਹੜਾ ਲੈਂਡ ਰੈਵਨਿਊ ਹੈ ਸਭ ਤੋਂ ਵੱਧ ਉਹ ਦਿੰਦੇ ਨੇ, ਤੇ ਇਸ ਕਰਕੇ ਉਹਦੇ ਲਿਹਾਜ਼ ਨਾਲ ਤਕਸੀਮ ਕੀਤੀ ਜਾਵੇ। ਪਰ ਉਹ ਨਹੀਂ ਮੰਨੀ ਗਈ ਤੇ ਉਹ ਉਹੀ ਗੱਲ ਕਿ ਜਿਹੜੀ ਹੈ ਤੁਹਾਡੀ ਡੈਮੋਗ੍ਰਾਫੀ ਦੇ ਵਿੱਚ ਤਾਂ ਇਹ ਗੱਲ ਆਉਂਦੀ ਨੀ। ਹੁਣ ਵੀ ਜਦੋਂ ਆਪਾਂ ਕਹਿੰਦੇ ਹਾਂ ਕਿ ਇੱਕ ਬੰਦੇ ਨੂੰ ਇੱਕ ਵੋਟ ਦਾ ਅਧਿਕਾਰ ਹੈ, ਇਹ ਇਸ ਤਰੀਕੇ ਦੀ ਗੱਲ ਠੀਕ ਹੈ ਬਿਲਕੁਲ, ਉਦਾਂ ਡੈਮੋਕ੍ਰੇਸੀ ਦੇ ਅੰਗਲ ਤੋਂ ਸਾਰੀਆਂ ਗੱਲਾਂ ਇਹ ਠੀਕ ਨੇ। ਤੇ ਪਰ ਇਹ ਹੈ ਕਿ ਜਦੋਂ ਇਹ ਇਸ ਕਰਕੇ ਤੁਹਾਡਾ ਸੱਭਿਆਚਾਰ ਤੁਹਾਡਾ ਕਲਚਰ ਤੁਹਾਡਾ ਹੋਰ ਉਹ ਸਾਰਾ ਕੁਛ ਵੰਡਿਆ ਗਿਆ ਜਿਹਦਾ ਗੌਤਮ ਜੀ ਸ਼ੁਰੂ ਚ ਜਿਹੜਾ ਜ਼ਿਕਰ ਕੀਤਾ, ਇਹ ਗੱਲਾਂ ਜਿਹੜੀਆਂ ਬਹੁਤ ਇੰਪੋਰਟੈਂਟ ਸੀ। ਸ਼ਾਇਦ ਜਿਹੜਾ ਹੈਗਾ ਰੈਡਕਲਿਫ ਕੋਲੇ ਏਦਾਂ ਦਾ ਜਿਹੜਾ ਕੋਈ ਤੱਥ ਜਾਂ ਏਦਾਂ ਦੇ ਡਾਟੇ, ਤੁਹਾਡਾ ਕਲਚਰ ਤੁਹਾਡਾ ਲਿਟਰੇਚਰ ਜਾਂ ਤੁਹਾਡੀਆਂ ਜਿਹੜੀਆਂ ਇੱਕ ਭਾਵਨਾਵਾਂ ਸੀ, ਤੇ ਉਹ ਕਿਤੇ ਨਾ ਕਿਤੇ ਉਹ ਉਹਨਾਂ ਨੂੰ ਨਹੀਂ ਭਾਪ ਸਕੇ ਜਾਂ ਉਹਨਾਂ ਨੂੰ ਉਹ ਨਹੀਂ ਦੇਖ ਸਕੇ। ਤੇ ਹੁਣ ਜਿਵੇਂ ਆਪਾਂ ਲਾਹੌਰ ਦੀ ਗੱਲ ਕੀਤੀ ਹੈ ਤੇ ਜਿਹੜੀ ਸੀ, ਕਿਉਂਕਿ ਮੁਸਲਿਮ ਲੀਗ ਤਾਂ ਇਹ ਕਲੇਮ ਕਰਦੀ ਸੀ ਕਿ ਅੰਮ੍ਰਿਤਸਰ ਵੀ ਜਿਹੜਾ ਹੈ ਸਾਡੇ ਇਧਰਲੇ ਪਾਕਿਸਤਾਨ ਚ ਰਹਿਣਾ ਚਾਹੀਦਾ, ਤੇ ਫਿਰੋਜ਼ਪੁਰ ਦਾ ਜਿਹੜਾ ਇਹ ਮਸਲਾ ਬੜਾ ਚੱਲਦਾ ਰਿਹਾ। ਤੇ ਫਿਰ ਜਦੋਂ ਇਹ ਉਹਨਾਂ ਇਹ ਗੱਲ ਕੀਤੀ ਕਿ ਕਿਉਂਕਿ ਉੱਥੇ ਸਤਲੁਜ ਰਿਵਰ ਦਾ ਜਿਹੜਾ ਸੀ ਉਹ ਸਾਰਾ ਉਹਨੂੰ ਮੰਨ ਲਿਆ ਗਿਆ ਸੀ ਕਿ ਸਤਲੁਜ ਰਿਵਰ ਮੰਨ ਗਿਆ ਸੀ, ਇਸ ਤਰੀਕੇ ਨਾਲ ਬਾਰਡਰ ਮੰਨਿਆ ਜਾਵੇ, ਤੇ ਫਿਰ ਉਹ ਅੱਗੇ ਤੱਕ ਉਹ ਕਲੇਮ ਕਰਨ ਦੀ ਗੱਲ ਸੀ। ਸੋ ਇਹ ਸਾਰਾ ਜਿਹੜਾ ਇਹ ਮਸਲਾ ਜਿਹੜਾ ਸੀ ਉਹ ਪੋਲੀਟੀਕਲੀ ਵੀ ਚੱਲਿਆ, ਤੇ ਜਿਹੜੀ ਸੀ ਉਸ ਵੇਲੇ ਕਮਿਸ਼ਨ ਦੇ ਚੇਅਰਮੈਨ ਸੀ ਜਾਂ ਕਮਿਸ਼ਨ ਦੇ ਵਿੱਚ ਤਿੰਨੋਂ ਜਿਹੜੀਆਂ ਉਹਦੇ ਚ ਸਿੱਖ ਵੀ ਮੈਂਬਰ ਸੀ, ਉਹਦੇ ਚ ਹਿੰਦੂ ਵੀ ਮੈਂਬਰ ਸੀ, ਉਹਦੇ ਵਿੱਚ ਮੁਸਲਿਮ ਵੀ ਮੈਂਬਰ ਸੀ ਜਿਹੜਾ ਇਹ ਬਾਉਂਡਰੀ ਕਮਿਸ਼ਨ ਸੀ। ਤੇ ਪਰ ਉਹ ਫਿਰ ਸਾਰੀ ਚੱਲੀ ਗੱਲ ਜਿਹੜੀ ਉਹਦੀ, ਰੈਡਕਲਿਫ ਨੇ ਜਿਵੇਂ ਕਿਹਾ ਕਿ ਆਹ ਤਾਂ ਜਿਹੜੀ ਜਿਹਦੀ ਜਿਹਦੀ ਬਹੁਗਿਣਤੀ ਆ ਉੱਥੇ ਉੱਥੇ ਉਹ ਇਲਾਕਾ ਜਿਹੜਾ ਹੈ ਉਹਨੂੰ ਜਿਹੜਾ ਦੇ ਦਿੱਤਾ ਜਾਊਗਾ। ਤੇ ਜਿਹੜੀ ਇਹਦੇ ਚ ਦੋ ਗੱਲਾਂ ਜਿਹੜੀਆਂ ਨੇ ਉਹ ਬਹੁਤ ਜਿਹੜੀਆਂ ਖਤਰਨਾਕ ਸਾਬਤ ਹੋਈਆਂ। ਇੱਕ ਤਾਂ ਇਹ ਹੈ ਕਿ ਜਦੋਂ ਸਾਰੀ ਗੱਲਬਾਤ ਚੱਲ ਰਹੀ ਸੀ, ਰੈਲੀਆਂ ਹੋ ਰਹੀਆਂ ਸੀ, ਸਾਰਾ ਕੁਛ ਮੀਟਿੰਗਾਂ ਹੋ ਰਹੀਆਂ ਸੀ, ਰੈਲੀਆਂ ਨੀ ਮੀਟਿੰਗਾਂ ਜਿਹੜੀਆਂ ਹੋ ਰਹੀਆਂ, ਭਾਵੇਂ ਮੁਸਲਿਮ ਲੀਗ ਦੀਆਂ ਸੀ ਭਾਵੇਂ ਕਾਂਗਰਸ ਦੀਆਂ ਸੀ, ਉਦੋਂ ਹਿੰਦੂ ਮਹਾਂਸਭਾ ਦੀਆਂ ਸੀ ਜਾਂ ਅਕਾਲੀ ਦਲ ਦੀਆਂ ਸੀ, ਤੇ ਉੱਥੇ ਜਿਹੜਾ ਸੀ ਉਸ ਤੋਂ ਬਾਅਦ ਕਿਸੇ ਨੇ ਵੀ ਜਿਹੜੇ ਰਾਇਟ ਸੀਗਾ ਉਹਨੂੰ ਇਸ ਰੂਪ ਦੇ ਵਿੱਚ ਕੰਡੈਮ ਕਰਨ ਦੀ ਬਜਾਏ ਉੱਤੇ ਬਣੇ, ਜਿਹੜੀ ਜਿਹੜੀ ਗੱਲ ਨੂੰ ਸਮਝਣ ਦੀ ਲੋੜ ਹੈ। ਜੇ ਉਹ ਧਿਰ ਨਾ ਬਣਦੇ, ਇੱਥੋਂ ਤੱਕ ਕਿ ਇਕੱਲੇ ਧਿਰ ਹੀ ਨੀ ਬਣੇ, ਇਹ ਕਿਹਾ ਕਿ ਇੱਥੋਂ ਤੁਸੀਂ ਤਲਵਾਰਾਂ ਲਓ, ਇੱਥੋਂ ਨੇਜੇ ਲਓ, ਇੱਥੋਂ ਬਰਛੇ ਲਓ, ਇੱਥੋਂ ਆਹ ਚੀਜ਼ਾਂ ਲਓ, ਇੱਥੋਂ ਗੰਨਾ ਲਓ, ਮਤਲਬ ਕਿ ਸਾਰੇ ਇਕੱਲਾ। ਮੈਂ ਇਹ ਨੀ ਕਹਿੰਦਾ ਕਿ ਇਕੱਲੇ ਮੁਸਲਮਾਨ ਜਾਂ ਇਕੱਲੇ ਸਿੱਖ ਜਾਂ ਹਿੰਦੂ, ਸਾਰਿਆਂ ਨੇ ਇਸ ਗੱਲ ਦੀ, ਬਲਕਿ ਇੱਥੋਂ ਤੱਕ ਇਸ ਬੇਸ਼ਰਮੀ ਤੱਕ ਜਿਹੜੇ ਹੈ ਗਏ ਕਿ ਜਿਹੜੀਆਂ ਸੀ ਬੀਬੀਆਂ ਸੀ ਇਹ ਆਈਡੈਂਟੀਫਾਈ ਕਰਕੇ ਵੀ ਆਹ ਮੁਸਲਿਮ ਬੀਬੀਆਂ ਨੇ, ਉਹਨਾਂ ਨੂੰ ਨਿਰਵਸਤਰ ਕਰਕੇ ਉਹਨਾਂ ਦੇ ਜਲੂਸ ਜਿਹੜੇ ਉਹ ਕੱਢੇ ਗਏ। ਤੇ ਇਹ ਵੀ ਜਿਹੜੀ ਇੱਕ ਬੜੀ ਵੱਡੀ ਘਟਨਾ ਕਈ ਵਾਰੀ ਕਿ ਜਿਹਨਾਂ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ, ਅੰਮ੍ਰਿਤਸਰ ਦੇ ਵਿੱਚ ਤੇ ਜਿਹੜੇ ਆਪਣੇ ਆਪ ਨੂੰ ਗੁਰੂ ਦੇ ਸਿੱਖ ਕਹਾਉਂਦੇ ਸੀ, ਅਰਦਾਸ ਕਰਕੇ ਤੁਰਦੇ ਸੀ, ਉਹ ਜਲੂਸ ਕੱਢ ਰਹੇ ਸੀਗੇ। ਤੇ ਉਹ ਉੱਥੇ ਉਸ ਵੇਲੇ ਜਿਹੜੇ ਰਾਈਟਰ ਸੀਗੇ ਐਸ ਐਸ ਚਰਨ ਸਿੰਘ ਸ਼ਹੀਦ ਦੀਆਂ ਦੋ ਬੇਟੀਆਂ ਤੇ ਇੱਕ ਗੁਰਸ਼ਰਨ ਭਾਜੀ ਸਾਡੇ ਨਾਟਕਕਾਰ ਹੋਏ ਆ ਉਹਨਾਂ ਦੀ ਭੈਣ, ਉਹਨਾਂ ਨੇ ਇਹਦਾ ਵਿਰੋਧ ਕੀਤਾ ਤੇ ਉਹ ਕਹਿੰਦੇ ਵੀ ਤੁਸੀਂ ਪਿੱਛੇ ਹਟ ਜਾਓ, ਘਰਾਂ ਨੂੰ ਜਾਓ। ਉਹ ਕਹਿੰਦੇ ਵੀ ਇਹਨਾਂ ਇਹ ਬੰਦ ਕਰੋ, ਨਹੀਂ ਅਸੀਂ ਵੀ ਇਹਨਾਂ ਦੇ ਨਾਲ ਤੁਰਾਂਗੇ ਨਿਰਵਸਤਰ ਹੋ ਕੇ, ਸ਼ਾਇਦ ਸਾਨੂੰ ਕੁਛ ਸ਼ਰਮ ਆ ਜਾਏ ਥੋੜੀ ਮੋਟੀ, ਧੀਆਂ ਭੈਣਾਂ ਸਾਂਝੀਆਂ ਹੁੰਦੀਆਂ ਸਭ ਦੀਆਂ। ਫਿਰ ਕਿਤੇ ਜਾ ਕੇ ਕਹਿੰਦੇ ਸੀ ਉਹਨਾਂ ਨੂੰ ਫਿਰ ਪਸਤਰ ਜਿਹੜੇ ਸੀ ਉਹ ਪਵਾਏਗੇ, ਕਿਉਂਕਿ ਇਸ ਲੈਵਲ ਤੱਕ ਜਿਹੜੀਆਂ ਸਾਡੀਆਂ ਹਿਊਮਨ ਫੀਲਿੰਗਸ ਨੂੰ ਜਿਹੜਾ ਸੀ ਉਹ ਮਾਰਿਆ ਗਿਆ। ਹੁਣ ਭਾਵੇਂ ਇਹ ਲੱਗਦੀਆਂ ਕਿ ਇਹ ਸਾਰਿਆਂ ਨੂੰ ਲੱਗਦਾ ਕਿ ਬੜਾ ਗਲਤ ਸੀ, ਪਰ ਉਦੋਂ ਬਹੁਤ ਘੱਟ ਲੋਕਾਂ ਨੂੰ ਜਿਹੜਾ ਸੀ ਇਸ ਜਿਹੜਾ ਇਹ ਲੱਗਿਆ, ਉਹ ਇੰਨਾ ਫਿਰਕੂ ਵਹਿਣ ਦੇ ਵਿੱਚ ਜਿਹੜਾ ਸੀ ਉਹ ਬਹਿ ਗਏ। ਤੇ ਪੰਜਾਬ ਦਾ ਤਾਂ ਚਲੋ ਜਿਹੜਾ ਇਹ ਤਾਂ ਹੁਣ ਕਿਉਂਕਿ ਇੱਕ ਪੋਲੀਟੀਕਲ ਸਾਰੀ ਇਸ ਚੋਂ ਨਿਕਲੀ ਹੋਈ ਸੀ ਤਕਸੀਮ, ਉਹਨੂੰ ਤਾਂ ਤੁਸੀਂ ਅਵਾਇਡ ਵੀ ਨੀ ਸੀ ਕਰ ਸਕਦੇ। ਤੇ ਜਦੋਂ ਜਾਂ ਇੱਦਾਂ ਦੀ ਕੋਈ ਗੱਲ ਚੱਲਦੀ ਹੈ ਜਾਂ ਇੱਦਾਂ ਦੀ ਵੰਡ ਹੁੰਦੀ ਹੈ, ਪਰ ਇਹ ਜ਼ਰੂਰ ਨਹੀਂ ਸੀ ਕਿ ਇਸ ਤਕਸੀਮ ਦੇ ਵਿੱਚੋਂ ਇੰਨਾ ਉਜਾੜਾ ਇਸ ਲੈਵਲ ਤੱਕ ਜਾਂ ਇਸ ਲੈਵਲ ਤੱਕ ਕਤਲੇਆਮ ਜਿਹੜਾ ਨਿਕਲਦਾ, ਮੈਨੂੰ ਲੱਗਦਾ ਕਿ ਉਹ ਬਹੁਤ ਖਤਰਨਾਕ ਪੱਖ ਸੀ। ਜੇ ਇਹੀ ਗੱਲ ਹੁੰਦੀ ਗੌਤਮ ਜੀ, ਤੁਸੀਂ ਦੇਖੋ ਵੀ ਇੰਡੀਆ ਦੇ ਵਿੱਚ ਹੁਣ ਵੀ ਜਿਹੜੀ ਮੁਸਲਿਮ ਸਟਰੈਂਥ ਹੈ ਜਿਹੜੀ ਉਹ 20% ਹੈ ਆਸ ਪਾਸ 20% ਦੇ ਵਿੱਚ, ਤੇ ਜਦੋਂ 47 ਤੋਂ ਪਹਿਲਾਂ ਵੀ ਇੰਨੀ ਸੀ, ਜਦੋਂ ਇੱਥੇ ਮੁਗਲਾਂ ਦਾ ਰਾਜ ਸੀ ਉਦੋਂ ਵੀ ਇੰਨੀ ਸੀ। ਤੇ ਇਹ ਸੀਗਾ ਕਿ ਜੇ ਅੱਜ ਵੀ ਜੇ ਇਹ ਸਿਰਫ ਇਹ ਹੁੰਦਾ ਕਿ ਇਧਰੋਂ ਉਧਰੋਂ ਦੂਜਿਆਂ ਨੂੰ ਉਧਰ ਭਜਾਉਣਾ ਹੀ ਆ, ਤੁਸੀਂ ਆਪਣੇ ਪਿਓਰ ਨੇਸ਼ਨ ਦੀ ਜਿਹੜੀ ਗੱਲ ਕਰਨੀ ਹੈ, ਤੇ ਉਹ ਇੱਦਾਂ ਤਾਂ ਕਦੇ ਪੋਸੀਬਲ ਹੁੰਦੇ ਹੀ ਨੀ। ਜਿਵੇਂ ਹੁਣ ਤੁਸੀਂ ਸ਼ੁਰੂ ਚ ਕਿਹਾ ਸੀ ਕਿ ਉੱਥੇ ਵੀ ਹੁਣ ਸਿੰਧ ਦੇ ਵਿੱਚ ਮਾਇਨੋਰਿਟੀ ਹਿੰਦੂ ਬਹੁਤ ਹੈ, ਇੱਦਾਂ ਪੰਜਾਬ ਦੇ ਵਿੱਚ ਸਿੱਖ ਮਾਇਨੋਰਿਟੀ, ਹਿੰਦੂ ਮਾਇਨੋਰਿਟੀ, ਬੋਧੀ, ਜੈਨੀ, ਜੈਨੀ ਤਾਂ ਖੈਰ ਨਹੀਂ ਕਦੇ ਰਿਕਾਰਡ ਚ ਆਉਂਦੇ, ਈਸਾਈ, ਬੋਧੀ ਉਹ ਹੈਗੇ। ਤੇ ਫਿਰ ਮਾਰ ਮਰਾਈ ਕਿਉਂ ਹੋਈ? ਤੇ ਜੇ ਜੇ ਆਪਾਂ ਅਸਰ ਵਿਆਦ ਨੇ ਜਿੱਦਾਂ ਕਿਹਾ ਕਿ ਲਖਨਊ ਤੋਂ ਡਿਸਪਲੇਸ ਹੋ ਕੇ ਪਰਿਵਾਰ ਗਏ, ਦਿੱਲੀ ਤੋਂ ਗਏ, ਤੇ ਚਲੋ ਪੰਜਾਬ ਚ ਤਾਂ ਗਏ ਹੀ ਗਏ ਖੈਰ, ਤੇ ਜਾਂ ਹੋਰਨਾਂ ਥਾਵਾਂ ਤੋਂ ਗਏ, ਉਧਰੋਂ ਜਿਹੜੇ ਸੀਗੇ ਉਜੜ ਕੇ ਲੋਕ ਇੱਧਰ ਆਏ, ਤੇ ਫਿਰ ਇਹ ਸਾਰਾ ਕੁਛ ਜਿਹੜਾ ਸੀ ਇਹ ਬਚ ਸਕਦਾ ਸੀ, ਉਜਾੜਾ ਵੀ ਬਚ ਸਕਦਾ ਸੀ, ਕਤਲੇਆਮ ਵੀ ਬਚ ਸਕਦਾ ਸੀ, ਸਾਰਾ ਕੁਛ ਜਿਹੜਾ ਸੀ ਉਹ ਬਚ ਸਕਦਾ ਸੀ। ਤੇ ਉਹ ਉਹ ਜਿਹੜੀਆਂ ਗੱਲਾਂ ਸੀ ਉਹਨਾਂ ਨੂੰ ਮੈਨੂੰ ਲੱਗਦਾ ਕਿ ਉਹਨਾਂ ਨੂੰ ਸਮਝਣ ਦੀ ਲੋੜ ਹੈ ਅੱਜ ਦੀ ਤਰੀਕ ਦੇ ਵਿੱਚ। ਤੇ ਇਹ ਇਸ ਪੱਖ ਨੂੰ ਜਿਹੜਾ ਹੈਗਾ ਬਿਲਕੁਲ ਵਿਚਾਰਨ ਦੀ ਲੋੜ ਹੈ ਕਿ ਇਹ ਕੀ ਜਿਹੜਾ ਇਹਦਾ ਕਾਰਨ ਕੀ ਸੀ। ਤੇ ਇਹ ਨਹੀਂ ਕਿ ਉਸ ਤੋਂ ਬਾਅਦ ਏਦਾਂ ਦੀ ਕਦੇ ਸਿਚੁਏਸ਼ਨ ਨਹੀਂ ਬਣੀ, ਉਸ ਤੋਂ ਬਾਅਦ ਕਿੰਨੇ ਵਾਰੀ ਏਦਾਂ ਦੀਆਂ ਸਿਚੁਏਸ਼ਨ ਲਖਨਊ ਦੇ ਵਿੱਚ, ਕਾਨਪੁਰ ਦੇ ਵਿੱਚ ਬਣੀਆਂ। ਜਿਹੜੀ ਸਭ ਤੋਂ ਖਤਰਨਾਕ ਜਿਹੜੀ ਗੱਲ ਸੀ 1984 ਦੇ ਵਿੱਚ ਦਿੱਲੀ ਦੇ ਵਿੱਚ ਏਦਾਂ ਦੀ ਗੱਲ ਜਿਹੜੀ ਉਹ ਹੋਈ, ਤੇ ਉੱਥੋਂ ਵੀ ਡਿਸਪਲੇਸ ਹੋ ਕੇ ਲੋਕ ਪੰਜਾਬ ਚ ਆਏ ਜਾਂ ਕਿਤੇ ਇੱਧਰ ਉੱਧਰ ਗਏ। ਤੇ ਉਹਦਾ ਵੀ ਜਿਹੜਾ ਸੀ ਚਲੋ ਮੁੜ ਮਸੈਦੇ ਦਾ ਕਿਤੇ ਕੀਤਾ ਵੀ ਗਿਆ, ਉਹਨੂੰ ਪੋਲੀਟੀਕਲੀ ਇਸ ਤਰੀਕੇ ਨਾਲ ਲਿਆ ਗਿਆ। ਤੇ ਇਸੇ ਤਰ੍ਹਾਂ ਜਿਹੜਾ ਹੈਗਾ ਪਾਕਿਸਤਾਨ ਤੋਂ ਵੀ ਸਾਨੂੰ ਖ਼ਬਰਾਂ ਜਿਹੜੀਆਂ ਨੇ ਉਹ ਮਿਲਦੀਆਂ ਰਹਿੰਦੀਆਂ ਨੇ ਕਿ ਕਿੱਥੇ ਜਿਹੜੀ ਕੋਈ ਏਦਾਂ ਦੀ ਕਿਤੇ ਐਜੂਕੇਸ਼ਨ ਚੱਲ ਪਈ ਜਾਂ ਏਦਾਂ। ਇਸ ਤਰ੍ਹਾਂ ਹੀ ਜਿਹੜਾ ਹੈਗਾ ਜਿਹੜਾ ਦੂਸਰਾ ਪਾਕਿਸਤਾਨ ਸੀ, ਚਲੋ ਉਹ ਤਾਂ 1971 ਦੇ ਸਾਨੂੰ ਪਤਾ ਕਿ ਸਾਰਾ ਉਹਨਾਂ ਦਾ ਤਾਂ ਉਹ ਕਿਲਾ ਢਹਿ ਢੇਰੀ ਹੋ ਗਿਆ, ਉੱਥੇ ਉਹ ਚੱਲੀ ਨੀ ਗੱਲ। ਤੇ ਉਹ ਪਹਿਲਾਂ ਲੈਂਗੁਏਜ ਦਾ ਮਸਲਾ ਉੱਥੇ ਚੱਲਿਆ, ਉਰਦੂ ਲਾਜ਼ਮੀ ਕਰਨਾ, ਤੇ ਫਿਰ ਜਦੋਂ ਬੰਗਲਾ ਉੱਥੇ ਇਸ ਤੋਂ ਬਿਨਾਂ ਗੱਲ ਨੀ ਚੱਲੀ, ਫਿਰ ਉਹ ਸਾਰਾ ਉੱਥੇ ਰਾਜ ਪਲਟੇ ਇੱਕ ਕਿਸਮ ਦਾ ਹੋ ਗਿਆ, ਦੇਸ਼ ਨਵਾਂ ਬਣ ਗਿਆ ਚਲੋ। ਤੇ ਪਰ ਕਿਉਂਕਿ ਆਪਾਂ ਗੱਲ ਪੰਜਾਬ ਦੀ ਕਰ ਰਹੇ ਹਾਂ, ਤੇ ਹੁਣ ਵੀ ਅੱਜ ਵੀ ਤੁਸੀਂ ਦੇਖੋ ਜਦੋਂ ਆਪਾਂ ਕਲਚਰ ਦੀ, ਲਿਟਰੇਚਰ ਦੀ ਜਾਂ ਜਿਹੜੀਆਂ ਕਈ ਬਹੁਤ ਸਾਰੀਆਂ ਜਿਹੜੀਆਂ ਸੋਸ਼ਲ ਵੈਲਿਊਜ਼ ਦੀ ਗੱਲ ਕਰਦੇ ਹਾਂ, ਸਮਾਜਿਕ ਕਦਰਾਂ ਕੀਮਤਾਂ ਦੀ, ਤਾਂ ਉਹਦਾ ਸਾਰਾ ਜਿਹੜੀਆਂ ਰੂਟਸ ਨੇ ਉਹ ਸਾਂਝੇ ਪੰਜਾਬ ਦੇ ਵਿੱਚ ਪਈਆਂ ਨੇ। ਤੇ ਜਦੋਂ ਜੇ ਉੱਥੇ ਰੂਟਸ ਪਈਆਂ ਨੇ, ਸਾਡੀਆਂ ਜੜਾਂ ਉੱਥੇ ਨੇ, ਤੇ ਫਿਰ ਇਹ ਕੀ ਕਾਰਨ ਹੈ ਕਿ ਇੱਕ ਲਾਈਨ ਜਿਹੜੀ ਉਦੋਂ ਖਿੱਚੀ ਗਈ ਉਹ ਲਾਈਨ ਕਦੇ ਮੱਧਮ ਨਹੀਂ ਪਈ, ਉਹ ਗੂੜੀ ਹੁੰਦੀ ਗਈ। ਪ੍ਰੋਬਲਮ ਜਿਹੜੀ ਸੀ ਬੰਬੇ ਚ ਆਉਂਦੀ ਹੈ, ਜਿਹੜਾ ਅੱਤਵਾਦੀਆਂ ਦਾ ਅਟੈਕ ਉੱਥੇ ਤਾਜ ਹੋਟਲ ਚ ਹੁੰਦਾ ਜਾਂ ਉੱਥੇ ਰੇਲਵੇ ਸਟੇਸ਼ਨ ਤੇ ਹੁੰਦਾ, ਤੇ ਜਿਹੜਾ ਬੰਦ ਹੈ ਉਹ ਵਾਹਗਾ ਬਾਰਡਰ ਕਰ ਦਿੱਤਾ ਜਾਂਦਾ। ਇਹ ਇਹ ਇਹ ਜਿਹੜੀਆਂ ਐਟੀਚਿਊਡ ਨੇ, ਮੈਂ ਨੀ ਕਹਿੰਦਾ ਇਕੱਲੇ ਇੰਡੀਅਨ ਗਵਰਨਮੈਂਟ ਦਾ, ਸਾਰੀਆਂ ਸਰਕਾਰਾਂ ਦਾ ਜਿਹੜਾ ਐਟੀਚਿਊਡ ਹੈ। ਘਟਨਾ ਜੰਮੂ ਕਸ਼ਮੀਰ ਚ ਵਾਪਰਦੀ ਹੈ, ਤੇ ਜਿਹੜਾ ਇੱਕ ਬੜੀ ਕੋਸ਼ਿਸ਼ ਦੇ ਨਾਲ ਜਿਹੜਾ ਲਾਂਘਾ ਕਰਤਾਰਪੁਰ ਸਾਹਿਬ ਦਾ ਖੁੱਲਿਆ ਉਹ ਬੰਦ ਕਰ ਦਿੱਤਾ ਜਾਂਦਾ। ਤੇ ਅਟਾਰੀ ਵਾਹਗਾ ਜਿਹੜਾ ਬਾਰਡਰ ਹੈ, ਤੇ ਉੱਥੋਂ ਸਾਰਾ ਵਪਾਰ ਬੰਦ ਹੋ ਜਾਂਦਾ। ਤੇ ਇਹ ਇਕੱਲਾ ਇਹ ਨੀਗਾ ਕਿ ਇਹ ਵਪਾਰ ਬੰਦ ਹੁੰਦਾ ਜਾਂ ਇਹਦੇ ਨਾਲ ਫਿਰ ਬਹੁਤ ਕੁਛ ਜਿਹੜਾ ਉਹ ਬੰਦ ਹੁੰਦਾ। ਤੇ ਕਿਸੇ ਵੇਲੇ ਬੜਾ ਆਦਾਨ ਪ੍ਰਦਾਨ ਲਿਟਰੇਰੀ ਪੱਧਰ ਤੇ ਜਾਂ ਖੇਡਾਂ ਦੇ ਪੱਧਰ ਤੇ ਜਿਹੜਾ ਸੀ ਇਹ ਸ਼ੁਰੂ ਹੋਇਆ, ਇਹ ਕਈ ਵਾਰੀ ਕੋਸ਼ਿਸ਼ਾਂ ਹੋਈਆਂ ਇਹਨੂੰ ਠੀਕ ਕਰਨੀ, ਪਰ ਫਿਰ ਜਦੋਂ ਉਦੋਂ ਬਾਅਦ ਜਦੋਂ ਉਹ ਗਲਤ ਹੁੰਦਾ ਫਿਰ ਉਸ ਤੋਂ ਵੀ ਵੱਧ ਤੀਬਰਤਾ ਦੇ ਨਾਲ ਹੁੰਦਾ। ਤੇ ਜਿੰਨਾ ਕੁ ਠੀਕ ਕਰਦੀਆਂ ਨੇ ਭਾਵੇਂ ਸਰਕਾਰਾਂ ਕਰਦੀਆਂ ਭਾਵੇਂ ਲੋਕ ਕਰਦੇ, ਹੁਣ ਵੀ ਜਿਹੜੇ ਅਮਨ ਪਸੰਦ ਲੋਕ ਨੇ, ਏਦਾਂ ਦੀਆਂ ਤਨਜ਼ੀਮਾਂ ਨੇ ਜਿਹੜੀਆਂ ਬਾਰਡਰ ਤੇ ਇਕੱਠੇ ਹੋ ਕੇ, ਤੇ ਉਹ ਪਛਤਾਵਾ ਕਰਦੀਆਂ ਨੇ ਤੇ ਉਹ ਜਿਹੜਾ ਹੋਇਆ ਮਾਰ ਮਰਾਈ ਹੋਈ, ਬਹੁਤ ਜਿਹੜੀ ਮਾੜੀ ਗੱਲ ਹੋਈ। ਇੱਥੋਂ ਤੱਕ ਕਿ ਬਹੁਤ ਸਾਰੀਆਂ ਜਥੇਬੰਦੀਆਂ ਨੇ ਬਾਅਦ ਦੇ ਵਿੱਚ ਇਹ ਰੈਜੂਲੇਸ਼ਨ ਵੀ ਪਾਏ, ਮਤੇ ਵੀ ਪਾਏ ਉਸ ਪਛਤਾਵੇ ਦੇ ਵਿੱਚ ਵੀ ਅਸੀਂ ਇਹ ਕਿਉਂ ਮਾਰੇ। ਤੇ ਮੈਨੂੰ ਕਈ ਵਾਰ ਸਾਡੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਤੇ ਇਹ ਆਉਂਦਾ ਹੁੰਦਾ ਕਿ ਘੱਟੋ ਘੱਟ ਜਿਹੜੇ ਗੁਰੂ ਦੇ ਸਿੱਖ ਨੇ ਜਾਂ ਗੁਰੂ ਦੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਤੇ ਚੱਲਣ ਵਾਲੇ ਜਾਂ ਹੋਰ, ਉਹਨਾਂ ਨੇ ਇਹ ਕਿਉਂ ਕੀਤਾ? ਇਹ ਅੱਜ ਤੱਕ ਗੱਲ ਦੀ ਜਿਹੜੀ ਆ ਉਹ ਸਮਝ ਤੋਂ ਜਿਹੜੀ ਆ ਉਹ ਬਾਹਰ ਹੈ। ਨਿਹੱਥਿਆਂ ਤੇ ਵਾਰ ਜਿਹੜਾ ਕਿਉਂ ਕੀਤਾ? ਚਲੋ ਇਹ ਤਾਂ ਅੱਗੇ ਸਾਡੀ ਲਿਗੇਸੀ ਦੇ ਵਿੱਚ ਜਾਂ ਸਾਡੇ ਐਥੋਸ ਦੇ ਵਿੱਚ ਇਹ ਗੱਲਾਂ ਪਈਆਂ ਨੇ ਕਿ ਜਦੋਂ ਸਾਡੇ ਤੇ ਕੋਈ ਅਸੀਂ ਡਿਫੈਂਸ ਦੇ ਵਿੱਚ ਸਾਡੇ ਤੇ ਕੋਈ ਚੜ੍ਹ ਕੇ ਆਉਂਦਾ ਤਾਂ ਅਸੀਂ ਉਹਦਾ ਡਟ ਕੇ ਮੁਕਾਬਲਾ ਕਰਦੇ ਹਾਂ। ਅਸੀਂ ਹਿਸਟੋਰੀਕਲੀ ਇਸ ਗੱਲ ਨੂੰ ਆਪਾਂ ਇੱਕ ਬੇਹਾ ਪੜ੍ਹਦੇ ਹੁਣ ਤੱਕ, ਪਰ ਨਿਹੱਥਿਆਂ ਤੇ ਹਮਲਾ ਕਰਨਾ, ਕਾਫਲਿਆਂ ਦੇ ਵਿੱਚ ਲੋਕ ਜਾ ਰਹੇ ਨੇ, ਕਾਫਲਿਆਂ ਤੇ ਹਮਲਾ ਕਰਕੇ ਮਾਰ ਦੇਣੇ ਤੇ ਹੋਰ ਇਸ ਤਰ੍ਹਾਂ, ਉਹ ਗੱਲਾਂ ਜਿਹੜੀਆਂ ਉਹ ਸਮਝ ਤੋਂ ਬਾਹਰ ਨੇ। ਇਹ ਘੱਟੋ ਘੱਟ ਚਲੋ ਉਹ ਤਾਂ ਹੁਣ ਉਹਨੂੰ ਤਾਂ ਠੀਕ ਨੀ ਕੀਤਾ ਜਾ ਸਕਦਾ, ਜਿਹੜੇ ਲੋਕ ਮਾਰੇ ਗਏ ਉਹਨਾਂ ਨੂੰ ਜਿੰਦਾ ਨੀ ਕੀਤਾ ਜਾ ਸਕਦਾ, ਜਿਹੜੇ ਲੋਕਾਂ ਦੇ ਘਰ ਉੱਜੜ ਗਏ, ਹਵੇਲੀਆਂ ਉੱਧਰ ਰਹਿ ਗਈਆਂ, ਇੱਧਰ ਰਹਿ ਗਈਆਂ, ਉਹਨਾਂ ਨੂੰ ਦੁਬਾਰਾ ਉਹਨਾਂ ਨੂੰ ਦਵਾਇਆ ਜਾ ਸਕਦਾ। ਪਰ ਜਿਹੜਾ ਮੈਂ ਸਮਝਦਾ ਕਿ ਘੱਟੋ ਘੱਟ ਤੇ ਪਛਤਾਵਾ ਤਾਂ ਕੀਤਾ ਜਾਵੇ ਤਾਂ ਕਿ ਸਾਡੀਆਂ ਜਿਹੜੀਆਂ ਇਹ ਕੌਮਾਂ ਨੇ, ਸੋ ਕਾਲਡ ਭਾਵੇਂ ਸਿੱਖ ਕੌਮ ਹੈ, ਹਿੰਦੂ ਕੌਮ ਹੈ, ਮੁਸਲਿਮ ਕੌਮ ਹੈ, ਤੇ ਜਾਂ ਫਿਰ ਜਿੱਦਾਂ ਇੱਕ ਉਦਾਂ ਇੱਕ ਨੇਸ਼ਨ ਦਾ ਕੰਸੈਪਟ ਹੈ ਵੀ ਚਲੋ ਇੱਕ ਰਲ ਕੇ ਇੱਕ ਪੰਜਾਬੀ ਕੌਮ ਹੈ, ਇਹ ਘੱਟੋ ਘੱਟ ਉਸ ਗੱਲ ਨੂੰ ਕਿਤੇ ਨਾ ਕਿਤੇ ਆਪਣੇ ਅੰਦਰ ਝਾਤ ਮਾਰ ਕੇ ਤੇ ਇਸ ਗੱਲ ਤੇ ਇਹ ਪਛਤਾਵਾ ਤਾਂ ਕਰੇ ਕਿ ਸਾਡੇ ਵੱਡ ਵਡੇਰਿਆਂ ਨੇ ਜਾਂ ਉਹਨਾਂ ਨੇ ਕੀ ਕੀਤਾ ਤੇ ਏਡਾ ਵੱਡਾ। ਤੇ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਕਿ ਉਹ ਸਬਕ ਬਣ ਸਕੇ ਆਉਣ ਵਾਲੀਆਂ ਪੀੜ੍ਹੀਆਂ ਦੇ। ਸੋ ਮੈਨੂੰ ਲੱਗਦਾ ਕਿ ਇਸ ਪਾਸੇ ਜਿਹੜਾ ਹੈਗਾ ਜ਼ਿਆਦਾ ਧੁਰਨ ਦੀ ਲੋੜ ਹੈ।
0: ਵਾਕਈ ਔਰ ਬੜੇ ਸਾਰੇ ਸੰਜੀਦਾ ਮਸਲੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ, ਧੰਨਵਾਦ ਪ੍ਰੀਤਮ ਭਾਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ।
1: ਹਾਂਜੀ ਧੰਨਵਾਦ।
0: ਵੰਡ ਦੇ ਉੱਤੇ ਔਰ ਦੇਸ਼ ਦੇ ਬਟਵਾਰੇ ਦੇ ਉੱਤੇ ਔਰ ਬਹੁਤ ਸਾਰੀਆਂ ਗੱਲਾਂ, ਜਿਵੇਂ ਭਾਜੀ ਨੇ ਸ਼ੁਰੂਆਤ ਦੇ ਵਿੱਚ ਹੀ ਕਹੀ ਕਿ ਗੱਲ ਕਿ ਜਿਹੜਾ ਉਜਾੜਾ ਉਹ ਆਪਣੇ ਆਪ ਦੇ ਵਿੱਚ ਇੱਕ ਬੜਾ ਬਹੁਤ ਭਾਰੀ ਬੜਾ ਮਾੜਾ ਅੱਖਰ ਹੈਗਾ। ਉਜਾੜੇ ਦਾ ਸੇਕ ਇਹ ਸੀਗਾ ਕਿ ਇਸ ਵੰਡ ਦੇ ਦਰਮਿਆਨ ਜਿਹੜੀ ਹਿੰਸਾ ਹੋਈ, ਜਿਹੜੇ ਦੰਗੇ ਹੋਏ, ਵੈਸੇ ਉਹ ਅਗਸਤ 47 ਦੇ ਵਿੱਚ ਜਦੋਂ ਦੋਵੇਂ ਦੇਸ਼ ਆਜ਼ਾਦ ਹੁੰਦੇ ਆ ਉਦੋਂ ਤੋਂ ਹੀ ਨਹੀਂ ਹੋਏ, ਉਹ ਤੋਂ ਪਹਿਲਾਂ ਤੋਂ ਹੀ ਹੋਣ ਲੱਗ ਪਏ ਸੀ। ਕਹਿੰਦੇ ਕਿ ਮਾਰਚ ਅਪ੍ਰੈਲ ਮਹੀਨਿਆਂ ਤੋਂ ਹੀ ਦੰਗੇ ਹੋਣੇ ਸ਼ੁਰੂ ਹੋ ਗਏ ਸੀ, ਬਲਕਿ ਉਸ ਤੋਂ ਕੁਝ ਸਾਲ ਪਹਿਲਾਂ ਹੀ ਇਹ ਜਿਹੜੀ ਨਫ਼ਰਤ ਸੀਗੀ ਇਹ ਕੁਝ ਸਿਆਸੀ ਪਾਰਟੀਆਂ ਭਰਨ ਲੱਗ ਪਈਆਂ ਸੀਗੀਆਂ, ਜ਼ਿਕਰ ਭਾਜੀ ਹੋਰਾਂ ਨੇ ਕਰ ਹੀ ਦਿੱਤਾ। ਵੰਡ ਦੇ ਦੌਰਾਨ ਵੀ ਕਰੀਬ 500,000 ਲੋਕ ਮਾਰੇ ਗਏ ਨੇ, 2 ਕਰੋੜ ਲੋਕ ਰਿਫਿਊਜੀ ਬਣ ਗਏ ਸੀ, ਸ਼ਰਨਾਰਥੀ ਬਣ ਗਏ ਸੀ। ਔਰ ਪੰਜਾਬ ਨੇ ਕੀ ਖਵਾਇਆ, ਪੰਜਾਬ ਨੂੰ ਮਾਲੀਏ ਦੇ ਵਿੱਚ ਨਾਲ ਦੀ ਨਾਲ ਵੰਡ ਤੋਂ ਬਾਅਦ 40% ਘਾਟਾ ਪੈ ਗਿਆ ਸੀਗਾ, ਕਿਉਂਕਿ ਅੱਧੀ ਤੋਂ ਜ਼ਿਆਦਾ ਭੂਮੀ ਜਿਹੜੀ ਸੀ, ਜ਼ਮੀਨ ਸਾਰੀ ਦੀ ਸਾਰੀ ਉੱਧਰ ਚਲੀ ਗਈ ਸੀ। ਗੁਰੂਧਾਮਾਂ ਦੀ ਗੱਲ ਕੀਤੀ ਹੈ, 175 ਗੁਰੂਧਾਮ ਨਨਕਾਣਾ ਸਾਹਿਬ ਸਣੇ ਜਿਹੜੇ ਨੇ ਉਹ ਪਾਕਿਸਤਾਨ ਵਾਲੇ ਪਾਸੇ ਰਹਿ ਗਏ ਸੀਗੇ। ਔਰ ਇਸ ਵੰਡ ਦੇ ਨਾਲ ਜਾਇਦਾਦਾਂ ਦੀ ਤਕਸੀਮ ਕਿਵੇਂ ਹੋਈ, ਉਹਦੇ 'ਚ ਲੋਕਾਂ ਦੀਆਂ ਜ਼ਮੀਨਾਂ, ਜਾਇਦਾਦਾਂ, ਜਾਨਵਰ, ਜਨੌਰ ਜਿਹੜੇ ਸੀ ਉਹ ਉੱਧਰਲੇ ਪਾਸੇ ਉੱਧਰ ਰਹਿ ਗਏ, ਇੱਧਰਲਿਆਂ ਦੇ ਇੱਧਰ ਰਹਿ ਗਏ। ਔਰ ਦੰਗੇ ਫਸਾਦ ਹੋਏ, ਜ਼ਮੀਨਾਂ ਦੀ ਵੰਡ, ਕਾਣੀ ਵੰਡ ਹੋਈ ਇੱਕ ਤਰੀਕੇ ਦੇ ਨਾਲ। ਕਿਹਾ ਜਾਂਦਾ ਹੈ ਕਿ ਉਹ ਤੋਂ ਬਾਅਦ 1951 'ਚ ਇੱਕ ਮਰਦਮਸ਼ੁਮਾਰੀ ਹੋਈ ਸੀ, 1941 ਤੋਂ ਬਾਅਦ ਉਸ ਮਰਦਮਸ਼ੁਮਾਰੀ 'ਚ 72 ਲੱਖ ਮੁਸਲਮਾਨ ਭਾਰਤ ਛੱਡ ਕੇ ਪਾਕਿਸਤਾਨ ਚਲੇ ਗਏ ਸੀ, ਅਤੇ 72 ਲੱਖ ਤੋਂ ਜ਼ਿਆਦਾ ਹਿੰਦੂ ਅਤੇ ਸਿੱਖ ਪਾਕਿਸਤਾਨ ਛੱਡ ਕੇ ਭਾਰਤ ਵਾਲੇ ਪਾਸੇ ਆ ਗਏ ਸੀਗੇ। ਔਰ ਇਸ ਦਾ ਜਿੰਨਾ ਵੀ ਸੇਕ ਹੈ, ਇਸ ਦਾ ਜਿੰਨਾ ਵੀ ਸੰਤਾਪ ਹੈ, ਜਿੰਨਾ ਵੀ ਇਸ ਦਾ ਇੱਕ ਕਿਸਮ ਦਾ ਵੇਗ ਹੈ, ਉਹ ਦੋਵੇਂ ਪਾਸਿਆਂ ਦੇ ਜਿਹੜੇ ਵਸਨੀਕ ਸੀਗੇ ਉਹਨਾਂ 'ਚ ਕਈ ਕਈ ਸਾਲਾਂ ਤੱਕ ਰਿਹਾ ਸੀ। ਇਨਫੈਕਟ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ, ਛੋਟੇ ਬੱਚੇ ਜਿਹੜੇ ਉਹਨਾਂ ਦੇ ਮੈਂਟਲੀ ਇਸ ਦੇ ਅਸਰ ਹੋਏ ਸੀ, ਔਰ ਉਹ ਫਿਰ ਅੱਗੇ ਅੱਗੇ ਜਿਹੜੇ ਨੇ ਟਰਾਂਸਲੇਟ ਹੁੰਦੇ ਜਾਂਦੇ ਨੇ, ਉਹਨਾਂ ਪੀੜ੍ਹੀਆਂ ਤੋਂ ਅਗਲੀਆਂ ਪੀੜ੍ਹੀਆਂ ਦੇ ਵਿੱਚ ਜਾਂਦੇ ਨੇ। ਔਰ ਜਿਸ ਤਰੀਕੇ ਦੇ ਨਾਲ ਭਾਜੀ ਨੇ ਇੱਕ ਗੱਲ ਬੜੀ ਵਧੀਆ ਜ਼ਿਕਰ ਕੀਤਾ ਕਿ ਵੰਡ ਦੇ ਦਰਮਿਆਨ ਜਿਸ ਕਿਸਮ ਦੇ ਨਾਲ ਦੰਗੇ ਫਸਾਦ ਹੋਏ ਸੀ, ਉਸੇ ਵਕਤ ਅਸੀਂ ਆਪਣਾ ਗੁਰੂ ਦੇ ਜਾਏ, ਪੀਰਾਂ ਫਕੀਰਾਂ ਦੀ ਧਰਤੀ, ਇਹ ਸਾਰੇ ਟੈਗ ਤਾਂ ਉਦੋਂ ਹੀ ਮਿਟ ਗਏ ਸੀ, ਕਿਉਂਕਿ ਉਸ ਵਕਤ ਇਨਸਾਨੀਅਤ ਦਾ ਇੱਕ ਐਸਾ ਗੰਦਾ ਪਰਚਾਵਾ ਆ, ਇੱਕ ਇਸ ਕਿਸਮ ਦਾ ਉਸ ਵਕਤ ਪ੍ਰਦਰਸ਼ਨ ਕੀਤਾ ਸੀ, ਜਿਹ ਤੋਂ ਬਾਅਦ ਆਪਣੇ ਆਪ ਨੂੰ ਇਨਸਾਨ ਕਹਿਣ ਦਾ ਹੱਕ ਹੀ ਅਸੀਂ ਗਵਾ ਬੈਠੇ। ਪੰਜਾਬੀ ਹੈ, ਯੇ ਹੈ, ਬੋ ਹੈ, ਉਹ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ। ਅੰਮ੍ਰਿਤਾ ਪ੍ਰੀਤਮ ਦਾ ਪਿੰਜਰ ਹੋ ਗਿਆ, ਖੁਸ਼ਵੰਤ ਸਿੰਘ ਦੀ ਟ੍ਰੇਨ ਟੂ ਪਾਕਿਸਤਾਨ, ਭੀਸ਼ਮ ਸਾਨੀ ਦਾ ਤਮਸ ਅਤੇ ਸਲਮਾਨ ਰਸ਼ਦੀ ਦਾ ਮਿਡਨਾਈਟ ਚਿਲਡਰਨ, ਜਿਹੜੇ ਮਰਜ਼ੀ ਨਾਟਕ, ਜਿਹੜੇ ਮਰਜ਼ੀ ਕਿਤਾਬਾਂ ਪੜ੍ਹ ਕੇ ਦੇਖ ਲਓ, ਇਹਨਾਂ ਦੇ ਵਿੱਚ ਭਾਰਤ ਦੀ ਵੰਡ, ਪਾਕਿਸਤਾਨ ਦੀ ਵੰਡ ਅਤੇ ਉਸ ਵੰਡ ਦੇ ਦਰਮਿਆਨ ਜਿਹੜਾ ਸੇਕ ਔਰ ਜੋ ਸੰਤਾਪ ਦੋਹਾਂ ਦੇਸ਼ਾਂ ਨੇ ਝੱਲਿਆ, ਉਹਦੇ ਬਾਰੇ ਜ਼ਿਕਰ ਤੁਹਾਨੂੰ ਸੁਣਨ ਨੂੰ ਮਿਲਦਾ। ਫਿਲਹਾਲ ਅੱਜ ਦੇ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਅਟੈਂਸ਼ਨ ਟ੍ਰੈਵਲਰਸ, The upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
2: Smith's Lane by Movakvich, apne bhavikh di shuruaat karo. Hune kadam chukko ate Smith's Lane de chune hoye lots te simit samay layi milan wale $30,000 tak di land rebate da fayda lavo. Chunve yog lots te house and land package book karan te hissa le rahe builders vallon vadu $15,000 discount mil sakda hai. Eh offer 15 September 2026 nu khatam hai. Ajehe mauke zyada der nahi rehnde. Hor jankari layi aaj hi smithslane.mirvac.com te jao. Niyam shartan ate yogta de mapdand lagu han. Offer 15 September 2026 nu khatam hai.
3: Not it.

0: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਕਿ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਉਸ ਰੱਬ ਦਾ ਕਰ ਰਹੇ ਹੋਵੋਗੇ ਸ਼ੁਕਰਾਨਾ ਇਸ ਚੜ੍ਹਦੀ ਕਲਾ ਦੇ ਲਈ, ਅੱਜ ਦੇ ਮਿਲੇ ਇਸ ਦਿਨ ਦੇ ਲਈ। ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਮੁਸਕਰਾਹਟ ਨੂੰ ਆਪਣੇ ਦਿਨ ਦਾ ਹਿੱਸਾ ਬਣਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦੇ ਇੱਕ ਵਾਰੀ ਬੁੱਧ ਦਾ ਸ਼ਿਸ਼ ਸੀ ਜਿਹੜਾ ਪੁਠੇਰਾ ਪੈ ਗਿਆ। ਬੁੱਧ ਦੇ ਕੋਲੋਂ ਕੁਛ ਚੰਗਾ ਸਿੱਖਣ ਆਇਆ ਸੀ, ਕਿਸੇ ਕੁੜੀ ਦੇ ਪਿਆਰ ਦੇ ਵਿੱਚ ਪੈ ਗਿਆ। ਆਪ ਤੇ ਉਹਨੇ ਕੀ ਧਿਆਨ ਕਰਨਾ ਸੀ, ਬਾਕੀਆਂ ਨੂੰ ਵੀ ਖਰਾਬ ਕਰਨ ਲੱਗ ਪਿਆ। ਹੁਣ ਉਹਦਾ ਮਨ ਨਹੀਂ ਸੀ ਲੱਗਦਾ, ਚੱਤੇ ਪੈਰ ਉਸ ਕੁੜੀ ਦੇ ਬਾਰੇ ਸੋਚਦਾ ਰਹਿੰਦਾ। ਆਨੇ ਬਾਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨੂੰ ਮਿਲਣ ਦਾ ਸੋਚਦਾ ਰਹਿੰਦਾ। ਬੁੱਧ ਨੇ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ, ਜਿਹੜੇ ਰਾਹ ਤੂੰ ਜਾ ਰਿਹਾ ਉਸ ਰਾਹ ਦੇ ਉੱਤੇ ਤੂੰ ਫੇਰ ਠੇਡਾ ਖਾਏਗਾ। ਜ਼ਿੰਦਗੀ ਦੇ ਵਿੱਚ ਪਹਿਲਾਂ ਵੀ ਤੂੰ ਠੇਡੇ ਖਾ ਚੁੱਕਾ ਅਤੇ ਹੁਣ ਵੀ ਜੋ ਤੂੰ ਕਰ ਰਿਹਾ ਉਹਦਾ ਅੰਤ ਮਾੜਾ। ਉਦੋਂ ਤਾਂ ਹਾਂਜੀ ਹਾਂਜੀ ਕਰ ਛੱਡਦਾ, ਪਰ ਬਾਅਦ ਵਿੱਚ ਫਿਰ ਦੁਬਾਰਾ ਜਦੋਂ ਉਹਦਾ ਖਿਆਲ ਆਉਂਦਾ ਤਾਂ ਫਿਰ ਡੋਲ ਜਾਂਦਾ। ਆਖਿਰਕਾਰ ਇੱਕ ਦਿਨ ਆਇਆ ਜਦੋਂ ਆਸ਼ਰਮ ਛੱਡ ਕੇ ਭੱਜ ਗਿਆ, ਜਾਂ ਉਹ ਟਿਕਾਣਾ ਛੱਡ ਕੇ ਭੱਜ ਗਿਆ, ਬੁੱਧ ਦਾ ਸਾਥ ਛੱਡ ਕੇ ਭੱਜ ਗਿਆ। ਬਾਕੀ ਦੇ ਮੁੰਡਿਆਂ ਨੇ ਆ ਕੇ ਇੱਕ ਦਿਨ ਦੱਸਿਆ ਕਿ ਉਹਨੇ ਵਿਆਹ ਕਰਾ ਲਿਆ ਉਸ ਕੁੜੀ ਦੇ ਨਾਲ। ਹੁਣ ਉਹਨੇ ਆਪਣਾ ਪਹਿਲਾ ਜੀਵਨ ਛੱਡ ਦਿੱਤਾ ਸੀ, ਹੁਣ ਉਹ ਨਵੇਂ ਗ੍ਰਹਿਸਥੀ ਜੀਵਨ ਦੇ ਵਿੱਚ ਪ੍ਰਵੇਸ਼ ਕਰ ਚੁੱਕਾ ਸੀ। ਬੁੱਧ ਨੇ ਫਿਰ ਵੀ ਦੁਆ ਮੰਗੀ ਕਿ ਉਹਦਾ ਭਲਾ ਹੋਵੇ, ਜਿੱਥੇ ਵੀ ਰਹੇ ਜ਼ਿੰਦਗੀ ਦੇ ਵਿੱਚ ਠੀਕ ਰਹੇ। ਪਰ ਇਹ ਠੀਕ ਬਹੁਤਾ ਚਿਰ ਤੱਕ ਠੀਕ ਨਹੀਂ ਰਹਿ ਸਕਿਆ। ਕੁਛ ਇਸ ਤਰੀਕੇ ਦੇ ਕਾਰਨ ਬਣੇ ਕਿ ਹੌਲੀ ਹੌਲੀ ਖਰਚੇ ਵੱਧਦੇ ਗਏ, ਹੌਲੀ ਹੌਲੀ ਡਿਮਾਂਡਾਂ ਵੱਧਦੀਆਂ ਗਈਆਂ, ਹੌਲੀ ਹੌਲੀ ਰਿਸ਼ਤਾ ਇੱਕ ਐਸੇ ਮੋੜ ਦੇ ਉੱਤੇ ਆਣ ਟਿਕਿਆ ਜਿੱਥੇ ਹੁਣ ਟੁੱਟਾ ਕੇ ਟੁੱਟਾ। ਉੜਦੀਆਂ ਖਬਰਾਂ ਇਹ ਵੀ ਸੁਣਨ ਨੂੰ ਮਿਲਦੀਆਂ ਸੀ ਕਿ ਉਹਨੇ ਹੁਣ ਨਸ਼ਾ ਪੱਤਾ ਵੀ ਕਰਨਾ ਸ਼ੁਰੂ ਕਰ ਦਿੱਤਾ। ਇੱਕ ਦਿਨ ਬੁਰੀ ਖਬਰ ਆਈ, ਪਤਾ ਲੱਗਾ ਕਿ ਉਹ ਚੋਰੀ ਕਰਦਾ ਫੜਿਆ ਗਿਆ। ਘਰ ਤਾਂ ਟੁੱਟਾ ਟੁੱਟਾ ਸੀ, ਚੋਰੀ ਕਰਦਾ ਫੜਿਆ ਗਿਆ ਤਾਂ ਹੁਣ ਮੌਤ ਦੀ ਸਜ਼ਾ ਤੈਅ ਹੈ। ਸਿਪਾਹੀ ਫੜ ਕੇ ਲੈ ਗਏ, ਦਿਨ ਮਿੱਥ ਲਿਆ ਗਿਆ ਕਿ ਇਸ ਦਿਨ ਇਹਨੂੰ ਮੌਤ ਦੀ ਸਜ਼ਾ ਦਿੱਤੀ ਜਾਊਗੀ। ਜਿਸ ਦਿਨ ਲੈ ਕੇ ਜਾ ਰਹੇ ਸੀ ਉਸ ਦਿਨ ਕੁਦਰਤੀ ਕਿਤੇ ਬੁੱਧ ਵੀ ਆਪਣੇ ਬਾਕੀ ਲੋਕਾਂ ਦੇ ਨਾਲ ਉਸ ਰਾਹ ਦੇ ਵਿੱਚੋਂ ਲੰਘ ਰਹੇ ਸੀ। ਬੁੱਧ ਦੇ ਨਾਲ ਨਜ਼ਰਾਂ ਮਿਲੀਆਂ ਅਤੇ ਆਪਣੇ ਆਪ ਨੂੰ ਦੋਸ਼ੀ ਪਾਇਆ, ਉਹ ਨਜ਼ਰ ਨਹੀਂ ਸੀ ਮਿਲਾ ਪਾ ਰਿਹਾ। ਬੁੱਧ ਨੇ ਕਾਫਲੇ ਨੂੰ ਰੋਕਿਆ ਅਤੇ ਦੋ ਪਲ ਗੱਲ ਕਰਨ ਦੀ ਇਜਾਜ਼ਤ ਮੰਗੀ। ਫਿਰ ਸਮਝਾਉਣ ਦੀ ਕੋਸ਼ਿਸ਼ ਕੀਤੀ, ਵੇਖ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਪਹਿਲਾਂ ਵੀ ਬਹੁਤ ਗਲਤੀਆਂ ਕੀਤੀਆਂ, ਰੱਬ ਨੇ ਤੈਨੂੰ ਸੰਭਲਣ ਦਾ ਇੱਕ ਮੌਕਾ ਦਿੱਤਾ, ਤੂੰ ਫਿਰ ਡੋਲਿਆ ਅਤੇ ਵਾਰ ਵਾਰ ਡੋਲਿਆ। ਹੁਣ ਤੈਨੂੰ ਵੀ ਪਤਾ ਕਿ ਤੂੰ ਆਪਣੇ ਜੀਵਨ ਦੀ ਸਮਾਪਤੀ ਵੱਲ ਨੂੰ ਜਾ ਰਿਹਾ। ਪਰ ਇੱਕ ਗੱਲ ਮੈਂ ਜਾਂਦੇ ਜਾਂਦੇ ਫਿਰ ਕਹਿ ਦੇਵਾਂ, ਹਾਲੇ ਵੀ ਕੁਛ ਵਿਗੜਿਆ ਨਹੀਂ। ਅੱਗੋਂ ਕਹਿਣ ਲੱਗਾ ਬੁੱਧ, ਵਿਗੜਿਆ ਕਿਉਂ ਨਹੀਂ, ਹੁਣ ਤਾਂ ਮੇਰੇ ਕੋਲ ਬਹੁਤਾ ਜੀਵਨ ਬਚਿਆ ਹੀ ਨਹੀਂ, ਤੁਸੀਂ ਹਾਲੇ ਵੀ ਆਸ ਬੰਨ੍ਹਦੇ ਹੋ। ਬੁੱਧ ਨੇ ਕਿਹਾ ਹਾਂ, ਮੈਂ ਤੇਰੇ ਆਖਰੀ ਸਾਹ ਤੱਕ ਆਸ ਬੰਨ੍ਹਦੇ, ਜਦੋਂ ਤੱਕ ਤੂੰ ਇੱਕ ਵੀ ਸਵਾਸ ਲੈ ਰਿਹਾ ਮੈਂ ਉਦੋਂ ਤੱਕ ਆਸ ਬੰਨ੍ਹਦੇ। ਤੂੰ ਕੋਸ਼ਿਸ਼ ਤਾਂ ਕਰ। ਕਹਿੰਦੇ ਨੇ ਬੁੱਧ ਦੀ ਗੱਲ ਉਹਦੇ ਜਾਂਦੇ ਜਾਂਦੇ ਦੇ ਪੱਲੇ ਪੈ ਗਈ। ਉਹਨੇ ਉਸੇ ਪਲ ਤੋਂ ਜੋ ਬੁੱਧ ਦੇ ਦੱਸੇ ਗੁਰ ਸੀ ਉਸ ਹਿਸਾਬ ਦੇ ਨਾਲ ਧਿਆਨ ਕਰਨਾ ਸ਼ੁਰੂ ਕਰ ਦਿੱਤਾ, ਰੱਬ ਦਾ ਨਾਂ ਲੈਣਾ ਸ਼ੁਰੂ ਕਰ ਦਿੱਤਾ। ਕਹਿੰਦੇ ਜਿੰਨੀ ਦੇਰ ਤੱਕ ਉਹ ਉਸ ਜਗ੍ਹਾ ਪਹੁੰਚਿਆ ਜਿੱਥੇ ਉਹਨੂੰ ਸਜ਼ਾ ਦਿੱਤੀ ਜਾਣੀ ਸੀ, ਉਹ ਉਨੇ ਕੁ ਸਮੇਂ ਦਾ ਧਿਆਨ ਕਰਕੇ ਉਹਦੇ ਚਿਹਰੇ ਦੇ ਹਾਵ ਭਾਵ ਬਦਲ ਗਏ, ਉਹਦੀ ਬੋਡੀ ਲੈਂਗੁਏਜ ਬਦਲ ਗਈ, ਉਹਦੇ ਚਿਹਰੇ ਦੇ ਉੱਤੇ ਇੱਕ ਅਜੀਬ ਜਿਹਾ ਨੂਰ ਆ ਗਿਆ ਸੀ। ਇਸੇ ਵਜ੍ਹਾ ਦੇ ਕਰਕੇ ਜਦੋਂ ਸਿਪਾਹੀ ਉਹਨੂੰ ਲੈ ਕੇ ਟਿਕਾਣੇ ਦੇ ਉੱਤੇ ਪਹੁੰਚੇ ਤਾਂ ਮੌਕੇ ਦੇ ਅਫਸਰ ਨੂੰ ਉਹਦੇ ਉੱਤੇ ਦਇਆ ਆ ਗਈ। ਉਹਦਾ ਚਿਹਰਾ ਵੇਖ ਕੇ ਉਹਨੂੰ ਲੱਗਾ ਹੀ ਨਹੀਂ ਕਿ ਇਹ ਬੰਦਾ ਚੋਰੀ ਕਰ ਸਕਦਾ। ਬਾਕੀਆਂ ਨੂੰ ਸਜ਼ਾ ਦੇ ਦਿੱਤੀ, ਉਹਦੇ ਬਾਰੇ ਕਹਿ ਦਿੱਤਾ ਕਿ ਇੱਕ ਵਾਰੀ ਫਿਰ ਦੁਬਾਰਾ ਚੈੱਕ ਕਰ ਲਓ। ਇਹ ਬੰਦਾ ਜਿੰਨਾ ਸ਼ਾਂਤ ਆ, ਜਿੰਨਾ ਇਹਦੇ ਚਿਹਰੇ ਦੇ ਉੱਤੇ ਨੂਰ ਹੈ, ਲੱਗਦਾ ਨਹੀਂ ਕਿ ਇਹ ਇੱਦਾਂ ਦਾ ਕੰਮ ਕਰ ਸਕਦਾ। ਉਹ ਚੁੱਪ ਚਾਪ ਆਪਣੇ ਧਿਆਨ ਦੇ ਵਿੱਚ ਉਸ ਰੱਬ ਦੇ ਨਾਲ ਲਿਵ ਲਾ ਕੇ ਬੈਠਾ। ਮੁੱਖ ਦੀ ਗੱਲ ਅੱਜ ਉਹਨੂੰ ਫਾਂਸੀ ਨਹੀਂ ਦਿੱਤੀ ਗਈ। ਗੱਲਬਾਤ ਉਤਲੇ ਲੈਵਲ ਤੱਕ ਪਹੁੰਚੀ, ਫਿਰ ਦੁਬਾਰਾ ਤੋਂ ਸਾਰੀ ਛਾਣਬੀਣ ਕੀਤੀ ਗਈ ਤੇ ਪਾਇਆ ਗਿਆ ਕਿ ਨਹੀਂ, ਚੋਰੀ ਇਹਨੇ ਕੀਤੀ ਹੈ। ਫਿਰ ਜਦੋਂ ਦੁਬਾਰਾ ਤੋਂ ਉਹਨੂੰ ਫਾਂਸੀ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਤੇ ਉਦੋਂ ਤੱਕ ਤਾਂ ਉਹਦਾ ਅਭਿਆਸ ਹੋਰ ਵੀ ਪੱਕਾ ਹੋ ਚੁੱਕਾ ਸੀ। ਫਿਰ ਦੁਬਾਰਾ ਤੋਂ ਮੌਕੇ ਦੇ ਅਫਸਰ ਨੂੰ ਲੱਗਾ ਕਿ ਨਹੀਂ, ਇਹ ਬੰਦਾ ਇੱਦਾਂ ਕਿੱਦਾਂ ਕਰ ਸਕਦਾ, ਇਹਦੇ ਚਿਹਰੇ ਦਾ ਨੂਰ ਦੱਸਦਾ, ਇਹਨੂੰ ਸ਼ਾਇਦ ਕਿਸੇ ਨੇ ਫਸਾਇਆ, ਇਹ ਨਹੀਂ ਇਹ ਗਲਤੀ ਕਰ ਸਕਦਾ। ਅੱਜ ਉਹ ਫਿਰ ਬਚ ਗਿਆ ਤੇ ਹੌਲੀ ਹੌਲੀ ਗੱਲ ਉੱਥੋਂ ਦੇ ਰਾਜੇ ਤੱਕ ਪਹੁੰਚ ਗਈ। ਅਧਿਕਾਰੀ ਆਪ ਨਹੀਂ ਸੀ ਫੈਸਲਾ ਲੈਣਾ ਚਾਹੁੰਦੇ, ਆਪ ਨਹੀਂ ਸੀ ਉਹ ਨਰਕਾਂ ਦਾ ਭਾਗੀ ਬਣਨਾ ਚਾਹੁੰਦੇ। ਉਹਨਾਂ ਨੂੰ ਪਤਾ ਨਹੀਂ ਕਿਉਂ ਵਾਰ ਵਾਰ ਲੱਗਦਾ ਸੀ ਕਿ ਨਹੀਂ, ਇਹ ਬੰਦਾ ਇੱਦਾਂ ਨਹੀਂ ਕਰ ਸਕਦਾ। ਆਪਣੇ ਸਿਰ ਗੱਲ ਨਾ ਆਵੇ ਇਸ ਕਰਕੇ ਕਹਿੰਦੇ ਨੇ ਰਾਜੇ ਕੋਲ ਲੈ ਗਏ। ਰਾਜਾ ਜੋ ਫੈਸਲਾ ਲਊਗਾ ਉਸ ਹਿਸਾਬ ਦੇ ਨਾਲ ਆਪਾਂ ਕਰ ਦਿਆਂਗੇ, ਸਾਡਾ ਤਾਂ ਹੀ ਇਹ ਨਹੀਂ ਪੈਂਦਾ ਕਿ ਇਹਨੂੰ ਮੌਤ ਦੇ ਘਾਟ ਉਤਾਰੀਏ, ਇਹਨੂੰ ਸਜ਼ਾ ਦੇਈਏ। ਰਾਜੇ ਦੇ ਦਰਬਾਰ ਦੇ ਵਿੱਚ ਕਹਿੰਦੇ ਨੇ ਜਦੋਂ ਲੈ ਕੇ ਗਏ ਤਾਂ ਰਾਜਾ ਵੀ ਪਹਿਲੀ ਤੱਕਣੀ ਦੇ ਵਿੱਚ ਬਿਲਕੁਲ ਮੰਤਰ ਮੁਗਧ ਹੋ ਗਿਆ। ਕਹਿੰਦੇ ਨੇ ਜਿਹੜਾ ਬੰਦਾ ਰੱਬ ਦਾ ਨਾਂ ਲੈਂਦਾ ਉਹਦੇ ਚਿਹਰੇ ਦੇ ਉੱਤੇ ਜਲਾਲ ਹੀ ਕੁਛ ਹੋਰ ਹੁੰਦਾ, ਉਹਦੇ ਚਿਹਰੇ ਦੇ ਉੱਤੇ ਨੂਰ ਹੀ ਕੁਛ ਹੋਰ ਹੁੰਦਾ, ਉਹਨੂੰ ਔਰਾ ਕਹਿ ਲਓ, ਉਹਦੀ ਐਨਰਜੀ ਕਹਿ ਲਓ, ਜਿਹੜੀ ਵੀ ਨਾਂ ਦੇ ਨਾਲ ਤੁਸੀਂ ਜਾਣਨਾ ਚਾਹੁੰਦੇ ਹੋ। ਪਰ ਕਹਿੰਦੇ ਨੇ ਕਿ ਇਹੋ ਜਿਹੇ ਬੰਦਿਆਂ ਦਾ ਦੀਦਾਰ ਕਰਕੇ ਉਹਨਾਂ ਦੇ ਵੱਲ ਵੇਖ ਕੇ ਤੁਹਾਨੂੰ ਬੜਾ ਆਨੰਦ ਆਉਂਦਾ, ਬੜੀ ਠੰਡ ਪੈਂਦੀ ਹੈ, ਤੁਹਾਨੂੰ ਕੋਈ ਪਹੁੰਚਿਆ ਬੰਦਾ ਮਿਲ ਜੇ। ਕਹਿੰਦੇ ਨੇ ਉਹਦੇ ਦੀਦਾਰ ਕਰਕੇ ਤੁਹਾਡੇ ਵੀ ਦੁੱਖ ਟੁੱਟ ਜਾਂਦੇ ਨੇ, ਤੁਹਾਨੂੰ ਵੀ ਅਜੀਬ ਜਿਹਾ ਆਨੰਦ ਆਈ ਜਾਂਦਾ। ਇਸੇ ਤਰ੍ਹਾਂ ਅੱਜ ਰਾਜੇ ਦੇ ਨਾਲ ਹੋਇਆ, ਉਹ ਦਰਬਾਰ ਦੇ ਵਿੱਚ ਪਹੁੰਚਿਆ। ਰਾਜੇ ਦਾ ਜਿੱਦਾਂ ਹੀ ਧਿਆਨ ਉਸ ਬੰਦੇ ਦੇ ਉੱਤੇ ਪਿਆ, ਰਾਜਾ ਵੀ ਵਹਿੰਦਾ ਰਹਿ ਗਿਆ, ਇਹ ਕੌਣ ਹੈ ਜਿਹਨੂੰ ਵੇਖ ਕੇ ਆਨੰਦ ਹੀ ਆ ਗਿਆ, ਇਹ ਕਿੱਦਾਂ ਹੋ ਸਕਦਾ ਕਿ ਇਹ ਬੰਦਾ ਚੋਰੀ ਕਰੇ। ਰਾਜੇ ਨੂੰ ਵੀ ਯਕੀਨ ਨਾ ਆਵੇ, ਦੁਬਾਰਾ ਪੁੱਛ ਪੜਤਾਲ ਕੀਤੀ ਕਿ ਕੀ ਤੁਸੀਂ ਆਪਣੇ ਤੌਰ ਦੇ ਉੱਤੇ ਪੱਕੇ ਹੋ ਕਿ ਤੁਸੀਂ ਸਹੀ ਬੰਦੇ ਨੂੰ ਫੜਿਆ। ਤੇ ਲਾਗਾ ਵਜ਼ੀਰ ਨੇ ਸਲਾਹ ਦਿੱਤੀ, ਰਾਜਨ ਕਹਿ ਤਾਂ ਤੁਸੀਂ ਠੀਕ ਰਹੇ ਹੋ, ਕਿਉਂ ਨਾ ਇਸੇ ਬੰਦੇ ਨੂੰ ਪੁੱਛ ਲਿਆ ਜਾਵੇ। ਅਧਿਕਾਰੀ ਕਹਿਣ ਲੱਗੇ ਜੀ ਇਹ ਤੇ ਬੋਲਦਾ ਹੀ ਨਹੀਂ। ਇਹਦੇ ਨਾਲ ਗੱਲ ਕਰੋ ਤਾਂ ਇੱਦਾਂ ਲੱਗਦਾ ਜਿੱਦਾਂ ਇਹਦੇ ਹਾਵ ਭਾਵ ਸਾਰੇ ਜਵਾਬ ਦੇ ਰਹੇ ਹੋਣ। ਇਹਦੀ ਲਿਫਤ ਤਾਂ ਕਿਤੇ ਹੋਰ ਹੀ ਲੱਗੀ ਰਹਿੰਦੀ ਹੈ। ਰਾਜੇ ਨੇ ਕਿਹਾ ਜੇ ਆਪਣੇ ਮੂੰਹ ਕਹਿ ਦੇਵੇ ਕਿ ਮੈਂ ਚੋਰੀ ਨਹੀਂ ਕੀਤੀ ਤਾਂ ਇਹਨੂੰ ਛੱਡ ਦਿੱਤਾ ਜਾਵੇ। ਬੁੱਧ ਦੇ ਚੇਲੇ ਨੂੰ ਲੱਗਾ ਕਿ ਨਹੀਂ ਹੁਣ ਧੱਕਾ ਆਉਣ ਲੱਗਾ ਤਾਂ ਆਪਣਾ ਮੌਨ ਤੋੜ ਕੇ ਸਮਾਧੀ ਤੋੜ ਕੇ ਕਹਿਣ ਲੱਗਾ ਰਾਜਾ ਚੋਰੀ ਤਾਂ ਮੈਂ ਕੀਤੀ ਹੈ ਤਾਂ ਹੀ ਤਾਂ ਮੈਂ ਇੱਥੋਂ ਤੱਕ ਪਹੁੰਚਿਆ। ਸੱਚ ਪੁੱਛੇ ਤਾਂ ਮੈਂ ਇਸ ਤੋਂ ਪਿੱਛੇ ਵੀ ਬੜੀਆਂ ਚੋਰੀਆਂ ਕੀਤੀਆਂ ਨੇ। ਇਹ ਤਾਂ ਉਹ ਆ ਜਿਹਦੇ ਵਿੱਚ ਮੈਂ ਫੜਿਆ ਗਿਆ। ਮੈਂ ਤਾਂ ਹੋਰ ਵੀ ਬਹੁਤ ਚੋਰੀਆਂ ਕੀਤੀਆਂ ਨੇ, ਮੈਂ ਸਾਰੀਆਂ ਦੱਸਣ ਨੂੰ ਤਿਆਰ ਹਾਂ। ਮੈਂ ਆਪਣੇ ਮਨ ਦੇ ਉੱਤੇ ਕੋਈ ਭਾਰ ਨਹੀਂ ਰੱਖਣਾ ਚਾਹੁੰਦਾ। ਇਸ ਮੌਕੇ ਮੇਰਾ ਜੀ ਨਹੀਂ ਕਰਦਾ ਮੈਂ ਝੂਠ ਬੋਲਾਂ, ਸੱਚ ਬੋਲਣ ਦਾ ਆਨੰਦ ਹੀ ਬੜਾ ਆਈ ਜਾਂਦਾ। ਰਾਜਾ ਕਹਿਣ ਲੱਗਾ ਤੈਨੂੰ ਪਤਾ ਜੇ ਤੂੰ ਇਹ ਮੰਨ ਲਵੇਂ ਕਿ ਤੂੰ ਚੋਰੀ ਨਹੀਂ ਕੀਤੀ ਤਾਂ ਮੈਂ ਤੈਨੂੰ ਛੱਡਣ ਲਈ ਤਿਆਰ ਹਾਂ। ਤਾਂ ਰੱਬ ਦਾ ਬੰਦਾ ਕਹਿਣ ਲੱਗਾ ਨਹੀਂ, ਜਿਹਨੇ ਮੈਨੂੰ ਐਨ ਮੌਤ ਦੇ ਮੂੰਹ ਦੇ ਵਿੱਚੋਂ ਬਚਾਇਆ ਉਹ ਸੱਚੀ ਤਾਂ ਜਿਹਨੇ ਤੁਹਾਨੂੰ ਸਾਰਿਆਂ ਨੂੰ ਸਿਰਸ਼ ਪੰਜ ਦੇ ਵਿੱਚ ਪਾਇਆ, ਉਹ ਸੱਚੀ ਤਾਂ ਸੀ ਜੋ ਮੈਨੂੰ ਬੁੱਧ ਦੱਸ ਕੇ ਗਿਆ। ਅਤੇ ਜੇ ਮੈਂ ਅੱਜ ਸੱਚ ਦਾ ਪੱਲਾ ਛੱਡ ਦਿੱਤਾ ਤਾਂ ਫਿਰ ਮੇਰਾ ਜਿਉਣਾ ਵੀ ਕਿਹੜੇ ਕੰਮ ਦਾ ਜਿਉਣਾ। ਨਾਲੇ ਜੋ ਮੈਂ ਬੋਲ ਰਿਹਾ ਉਹ ਝੂਠ ਨਹੀਂ ਹੈ, ਇਹ ਸੱਚ ਆ ਕਿ ਮੈਂ ਚੋਰੀ ਕੀਤੀ ਹੈ। ਇਹ ਵੀ ਸੱਚ ਹੈ ਕਿ ਉਸ ਤੋਂ ਬਾਅਦ ਮੈਂ ਬਦਲ ਗਿਆ, ਮੈਨੂੰ ਨਹੀਂ ਪਤਾ ਤੁਹਾਨੂੰ ਮੇਰੇ 'ਚ ਕੀ ਦੇਖਦਾ, ਪਰ ਮੈਂ ਤਾਂ ਸਿਰਫ ਸੱਚ ਬੋਲ ਰਿਹਾ। ਕਹਿੰਦੇ ਨੇ ਕਿਸੇ ਦਾ ਹੀ ਆ ਹੀ ਨਹੀਂ ਪਈ ਤੱਪਿਆ ਕਿ ਉਹਨੂੰ ਉਸ ਕੀਤੇ ਜੁਰਮ ਦੀ ਸਜ਼ਾ ਦੇ ਸਕੇ। ਰਾਜੇ ਦੇ ਵੱਲੋਂ ਉਹਦੀ ਚੋਰੀ ਵੀ ਮਾਫ਼ ਕਰ ਦਿੱਤੀ ਗਈ, ਸਿਰਫ ਇਸ ਕਰਕੇ ਕਿਉਂਕਿ ਉਹ ਸੱਚ ਬੋਲ ਰਿਹਾ ਸੀ, ਸਿਰਫ ਇਸ ਕਰਕੇ ਕਿਉਂਕਿ ਉਹ ਰੱਬ ਦਾ ਨਾਂ ਲੈ ਰਿਹਾ ਸੀ, ਸਿਰਫ ਇਸ ਕਰਕੇ ਕਿ ਉਹ ਦਿਲੋਂ ਰੱਬ ਦੇ ਨਾਲ ਜੁੜ ਚੁੱਕਾ ਸੀ। ਹੁਣ ਉਹਦੇ ਲਈ ਇਹ ਦੁਨੀਆਦਾਰੀ ਕੁਛ ਮੈਨੇ ਨਹੀਂ ਸੀ ਰੱਖਦੀ, ਉਹਦੇ ਲਈ ਇਸ ਦੁਨੀਆਂ 'ਤੇ ਹੋਣਾ ਜਾਂ ਨਾ ਹੋਣਾ ਕਿਸੇ ਤਰ੍ਹਾਂ ਦੀ ਕੋਈ ਸਜ਼ਾ ਉਹਨੂੰ ਹੁਣ ਡਰਾਉਂਦੀ ਨਹੀਂ ਸੀ। ਜਾਂਦੇ ਜਾਂਦੇ ਕਹਿਣ ਲੱਗਾ ਰਾਜਾ ਚੋਰੀ ਸਿਰਫ ਸਮਾਨ 'ਤੇ ਨਹੀਂ ਹੁੰਦੀ, ਇਹਨਾਂ ਵਸਤਾਂ ਦੀ ਚੋਰੀ ਨੂੰ, ਪੈਸੇ ਦੀ ਚੋਰੀ ਨੂੰ ਆਪਾਂ ਚੋਰੀ ਸਮਝਾਂਗੇ। ਜੇ ਕਿਸੇ ਦਾ ਅਨਾਜ ਚੁਰਾ ਲਿਆ ਤਾਂ ਕੀ ਉਹ ਚੋਰੀ ਹੋ ਗਈ? ਚੋਰੀਆਂ ਇਸ ਤੋਂ ਵੀ ਬਾਲੀਆਂ, ਇਸ ਤੋਂ ਵੀ ਪਰੇ। ਤੂੰ ਪੁੱਛਿਆ ਨਾ ਕਿ ਕੋ ਚਾਰ ਬਚਨ ਤੇਰੇ ਨਾਲ ਸਾਂਝੇ ਕਰਕੇ ਜਾਵਾਂ, ਤਾਂ ਇਹ ਕਿ ਚੋਰੀਆਂ ਤਾਂ ਹੋਰ ਵੀ ਬਹੁਤ ਹੈ ਜਿਹੜੀਆਂ ਨਿੱਤ ਦਿਨ ਇਨਸਾਨ ਕਰਦਾ, ਅਤੇ ਉਹਨਾਂ ਤੋਂ ਹਰ ਇੱਕ ਬਚਨ ਦਾ ਸੰਭਵ ਯਤਨ ਵੀ ਕਰਦਾ। ਸਾਰਾ ਦਿਨ ਤੁਸੀਂ ਕੁਛ ਨਾ ਵੀ ਚੋਰੀ ਕਰੋ ਤਾਂ ਕਿਸੇ ਦੇ ਵਿਚਾਰ ਹੀ ਚੋਰੀ ਕਰ ਲੈਂਦੇ ਹੋ, ਕੀ ਉਹ ਚੋਰੀ ਨਹੀਂ? ਸਾਡੀ ਜ਼ਿੰਦਗੀ ਦੇ ਵਿੱਚ ਬੜੀ ਤਰ੍ਹਾਂ ਦੀਆਂ ਚੋਰੀਆਂ ਨੇ ਜਿਹੜੀਆਂ ਆਪਾਂ ਕਰਦੇ ਹਾਂ। ਤੂੰ ਬਚਨ ਦੀ ਗੱਲ ਕੀਤੀ ਹੈ ਤਾਂ ਬਚਨ ਇਹੋ ਹੀ ਆ, ਬਚ ਸਕਦਾ ਅਤੇ ਹਰ ਇੱਕ ਤਰ੍ਹਾਂ ਦੀ ਚੋਰੀ ਤੋਂ ਬਚ, ਫਿਰ ਵੇਖ ਆਨੰਦ ਕੀ ਆਉਂਦਾ। ਕਹਿੰਦੇ ਨੇ ਇੱਦਾਂ ਦੇ ਲੋਕਾਂ ਦਾ ਜੇ ਕੋਈ ਦੀਦਾਰ ਕਰ ਲਵੇ ਤਾਂ ਉਹਦੇ ਉੱਤੇ ਵੱਡਾ ਅਸਰ ਹੁੰਦਾ। ਅੱਜ ਕੱਲ੍ਹ ਬੜੇ ਬੜੇ ਲੋਕ ਆਪਣੇ ਆਪ ਦੇ ਵਿੱਚ ਦਾਅਵਾ ਕਰਦੇ ਨੇ ਬੜਿਆਂ ਦੀ ਵੱਡੀ ਵੱਡੀ ਮੰਨਤਾ ਵਾ, ਬੜਿਆਂ ਦੀ ਫੋਲੋਇੰਗ ਹੈ। ਪਰ ਯਕੀਨ ਮੰਨੋ ਤਾਂ ਉਹਨਾਂ ਦੇ ਚਿਹਰੇ ਵੇਖ ਕੇ, ਉਹਨਾਂ ਵੱਲ ਵੇਖ ਕੇ ਆਨੰਦ ਨਹੀਂ ਆਉਂਦਾ, ਮਜ਼ਾ ਨਹੀਂ ਆਉਂਦਾ। ਅਤੇ ਜਿਹੜਾ ਇਸ ਅਵਸਥਾ ਦੇ ਵਿੱਚ ਕਹਿੰਦੇ ਪਹੁੰਚ ਜਾਂਦਾ, ਉਹਨੂੰ ਕਹਿ ਕੇ ਦੱਸਣਾ ਨਹੀਂ ਪੈਂਦਾ, ਉਹਨੂੰ ਜ਼ਬਾਨੋਂ ਨਹੀਂ ਬੋਲਣਾ ਪੈਂਦਾ। ਇਹ ਸ਼ਾਇਦ ਉੱਦਾਂ ਦੀ ਅਵਸਥਾ ਦੀ ਗੱਲ ਚੱਲ ਰਹੀ ਹੈ। ਇਹ ਕੋਈ ਆਮ ਇਨਸਾਨ ਵੀ ਹੋ ਸਕਦਾ, ਇਹ ਕੋਈ ਰਾਹ ਜਾਂਦਾ ਵੀ ਹੋ ਸਕਦਾ, ਕੋਈ ਗਰੀਬੜਾ ਜਿਹਾ ਦੇਖਣ ਵਾਲਾ, ਇਹ ਕੋਈ ਅਮੀਰ ਵੀ ਹੋ ਸਕਦਾ, ਇਹ ਹੋ ਸਕਦਾ ਤੁਹਾਨੂੰ ਇਸ ਟਾਈਮ ਕੌਫੀ ਫੜਾ ਰਿਹਾ ਹੋਵੇ, ਇਹ ਹੋ ਸਕਦਾ ਇਸ ਟਾਈਮ ਤੁਹਾਡਾ ਬਿੱਲ ਕੱਟ ਰਿਹਾ ਹੋਵੇ, ਇਸ ਟਾਈਮ ਤੁਹਾਨੂੰ ਤੁਹਾਡੇ ਕੋਲ ਡਿਲੀਵਰੀ ਫੜਾ ਕੇ ਜਾ ਰਿਹਾ ਹੋਵੇ, ਹੋ ਸਕਦਾ ਇਸ ਟਾਈਮ ਸੜਕ ਦੇ ਉੱਤੇ ਤੁਹਾਡੇ ਨਾਲ ਦੀ ਗੱਡੀ 'ਚ ਤੁਹਾਡੇ ਵੱਲ ਵੇਖ ਰਿਹਾ ਹੋਵੇ, ਹੋ ਸਕਦਾ ਤੁਹਾਡੇ ਨਾਲ ਬੈਠਾ ਹੋਵੇ। ਜਿਹੜੇ ਵੀ ਇਨਸਾਨ ਨੂੰ ਵੇਖ ਕੇ ਤੁਹਾਨੂੰ ਠੰਡ ਪੈਂਦੀ ਹੈ, ਆਨੰਦ ਆਉਂਦਾ, ਤੁਹਾਡਾ ਜੀ ਕਰਦਾ ਕਿ ਉਹ ਤੁਹਾਡੇ ਨਾਲ ਬਹੁਤ ਗੱਲਾਂ ਕਰੇ, ਅਤੇ ਜਾਂ ਫਿਰ ਤੁਹਾਡਾ ਜੀ ਕਰਦਾ ਕਿ ਚੁੱਪ ਚਾਪ ਬੈਠਾ ਰਹੇ, ਉਹਦਾ ਸਾਥ ਹੀ ਕਾਫੀ ਹੈ। ਤਾਂ ਸਮਝੋ ਕਿ ਉਹਦੇ ਵਿੱਚ ਉਸ ਇਨਸਾਨ 'ਚ ਕੁਛ ਹੈ, ਕਿਉਂਕਿ ਰੱਬ ਤਾਂ ਹਰ ਇੱਕ ਇਨਸਾਨ 'ਚ। ਗੱਲ ਸਿਰਫ ਇਹ ਆ ਕਿ ਉਸ ਸਮੇਂ ਉਹਨੇ ਆਪਣੀ ਕਿਹੜੀ ਐਨਰਜੀ ਹਾਵੀ ਕਰਕੇ ਰੱਖੀ ਹੈ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਹੋਈਆਂ ਭੁੱਲਾਂ ਚੁੱਕਾਂ ਦੇ ਲਈ ਮਾਫ਼ੀ, ਧੰਨਵਾਦ।
1: ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪੋ

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ। ਹਾਂਜੀ ਹਾਂ।

0: यार तू इतने इनी चेती आके पक्का भी हो गया, की जुगाड़ लाया है?
1: जुगाड़ नहीं, ये है 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।

0: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਹੋਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਹੋਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਹੋਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052 ਤੇ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹੁਆਰ। ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਨ ਪਾਲਕ ਹੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮ

ਪਰਵਾਹੁ ਸਾਚਾ ਸਾਹਿਬ ਸਾਚ ਨਾਇ ਪਾਖਿਆ ਪਉ ਅਪਾਰ ਆਖੈ ਮੰਗੈ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਦ ਦਿਸੈ ਦਰਬਾਰ ਮੂੰਹ ਕੇ ਬੋਲਣ ਬੋਲਿਆ ਜਿਸ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆ।

ਦੁੱਖ ਪਰ ਹਾਸੋ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਈ ਤੈਨਾ ਕਥਨ ਨ ਜਾਈ। ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨ ਜਾਈ। ਤੀਰਥ ਨਾਵਾ ਜਿਤ ਸੁਪਾਵਾ ਵਿਨ ਪਾਣੇ ਕੇ ਨਾਇ ਕਰੀ, ਜੇਤੀ ਸ੍ਰਿਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ। ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ। ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ, ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ। ਚੰਗਾ ਨਾਉਂ ਰਹਾਇਕ ਹੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕੇ। ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਤਰੈ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ।

ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸ਼ਰ ਬਰਮਾ ਇੰਦ ਸੁਣੈ ਮੁਖ ਸਲਾਹਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾ, ਕਾਗਦ ਕਲਮ

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਜੋ ਤੁਧ ਭਾਵੈ ਸਾਈ ਭਲੀ ਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਆ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਆ ਕਾਦੀਆ, ਜੇ ਲਿਖਣ ਲੇਖ ਪੁਰਾਣ, ਹਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾਂ ਨਾ ਕੋਈ, ਜਾਂ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੈ, ਨਾਨਕ ਦੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾਂ, ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾ ਹੀ ਸਾਲਾ, ਏਤੀ ਸੁਰਤ ਨ ਪਾਈਆ, ਨਦੀਆਂ ਅਤੇ ਵਾਹ, ਪਵੇ ਸਮੁੰਦ ਨਾ ਜਾਣਿਐ, ਸਮੁੰਦ ਸਾਹ ਸੁਲਤਾਨ, ਗਿਰਿਆ ਸੇਤੀ ਮਾਲ ਤਨ, ਕੀੜੀ ਤੁਲ ਨ ਹੋਣੀ, ਜੇ ਤਿਸ ਮਨੋ ਨਾ ਵਿਸਰੈ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇ ਨਾ ਅੰਤ, ਅੰਤ ਨਾ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਨ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ, ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤਸਾਹ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ, ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ ਸੰਜੋਗ ਵੰਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ ਆਦੇਸ਼ ਤਿਸੇ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੇਂ

ਆਸਨ ਲੋਏ ਲੋਏ ਪੰਡਾਰ, ਜੋ ਕੁਛ ਪਾਇਆ ਸੋ ਏਕਾਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਏ ਤਰਾ ਪਥ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾ ਪਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾਰਤ ਕੜੀਐ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਈ ਵੇਸ, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਕਾਰਤ ਕੜੀਐ ਬਹੁਤ ਅਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ।

ਆਰ ਬੜੇ ਬੜੇ ਆਰ ਅਵਤਾਰ ਇਸਾਰ ਕੀ ਧਾਰ ਬਛਈਆ ਤੋਰ ਉਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਭਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਨੋ ਦੇਵ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪ ਅਨਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਵਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤ੍ਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਭਰੇਂਗੇ ਬ੍ਰਹਮ ਮਹੇਸ਼ਵਰ ਵਿਸ਼ਨ ਸੱਚੀ ਪਤ ਅੰਤ ਬਸੇ ਜਮਫਾ

0: ਟੁਟਾ ਤਿਨਕਾ ਸ਼ਬਦ ਸਚੈ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
1: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਾਣ ਦੇ ਜਿਸਨੂੰ।

0: ਸਨਮੁਖ ਸਿੱਖ ਕੋਈ ਜੀਉ ਰਹਿ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸਮਾਲੇ, ਆਪ ਛੱਡ ਸਦਾ ਰਹਿ ਪਰਨੈ, ਗੁਰ ਬਿਨ ਅਵਰ ਨਾ ਜਾਣੇ ਕੋਏ। ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ,
1: ਜੇ ਕੋ ਗੁਰ ਤੇਰੇ ਮੁਖ ਹੋਵੇ ਬਿਨ ਸਤਿਗੁਰ।

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ

0: ਸੋਰਠ ਰਾਗਣੀ ਹੈ ਪਰ ਇਹਨੂੰ ਰਾਗ ਵਿੱਚ ਹੀ ਬੋਲਿਆ ਜਾਂਦਾ ਹੈ। 31 ਰਾਗ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਏ ਨੇ, ਉਹਨਾਂ ਵਿੱਚੋਂ ਇੱਕ ਸੋਰਠ ਹੈ। ਸੋਰਠ ਸੋ ਰਸ ਪੀਜੀਐ ਕਮੂ ਨਾ ਫੀਕਾ ਹੋਏ। ਸੋਰਠ ਦਾ ਮਤਲਬ ਹੈ ਸੋ ਰਸ, ਉਹ ਰਸ ਰੱਬ ਦੇ ਨਾਮ ਦਾ ਰਸ ਹੈ ਇਸ ਸ਼ਬਦ ਦੇ ਵਿੱਚ। ਮਹੱਲਾ ਪਹਿਲਾ, ਪਹਿਲੇ ਮਹੱਲੇ ਵਿੱਚ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਹੀ ਮਹੱਲਾ ਪਹਿਲਾ ਲਿਖਣਾ ਸ਼ੁਰੂ ਕਰ ਦਿੱਤਾ ਸੀ। ਇਹਦਾ ਮਤਲਬ ਗੁਰੂ ਸਾਹਿਬ ਨੂੰ ਪਤਾ ਸੀ ਮਹੱਲਾ ਦੂਜਾ ਵੀ ਆਉਣਾ, ਤੀਜਾ ਵੀ ਆਉਣਾ, ਚੌਥਾ ਵੀ ਆਉਣਾ। ਇਹ ਬੜੀ ਬਾਕਮਾਲ ਗੱਲ ਹੈ ਕਿ ਜਿਹੜੀ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹੱਲਾ ਪਹਿਲਾ ਲਿਖ ਰਹੇ ਨੇ ਆਪਣੇ ਹੱਥਾਂ ਨਾਲ, ਇਹਦਾ ਮਤਲਬ ਗੁਰੂ ਨੂੰ ਭਵਿੱਖ ਦਾ ਪਤਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਗਲੇ ਮਹੱਲੇ ਵੀ ਆਉਣੇ ਨੇ। ਨਹੀਂ ਤਾਂ ਸਿੱਧਾ ਲਿਖ ਦਿੰਦੇ ਬਾਣੀ ਗੁਰੂ ਨਾਨਕ ਦੇਵ ਜੀ ਦੀ। ਉੱਥੇ ਮਹੱਲਾ ਪਹਿਲਾ ਲਿਖਿਆ ਵੀ ਇਸ ਜੋਤ ਨੇ ਦੂਜੇ ਮਹੱਲੇ ਵਿੱਚ ਵੀ ਜਾਣਾ, ਤੀਜੇ ਵਿੱਚ ਵੀ ਜਾਣਾ, ਦਸਵੇਂ ਤੱਕ ਜਾਣਾ ਤੇ ਗੁਰੂ ਗ੍ਰੰਥ ਸਾਹਿਬ ਜੀ ਤੱਕ ਜਾਣਾ। ਇਹ ਪਹਿਲਾਂ ਹੀ ਸਾਰਾ ਕੁਝ ਨਿਸ਼ਚਿਤ ਹੋਇਆ। ਇਸ ਕਰਕੇ ਸੋਲਠ ਰਾਗ ਦੇ ਵਿੱਚ ਮਹੱਲੇ ਪਹਿਲੇ ਵਿੱਚ ਗੁਰੂ ਜੋਤ ਗੁਰੂ ਨਾਨਕ ਸਾਹਿਬ ਜੀ ਉਪਦੇਸ਼ ਕਰਦੇ ਹਨ,
1: ਤੂੰ ਪ੍ਰਭ ਦਾਤਾ ਦਾਨ ਮਤ ਪੂਰਾ।
0: ਸੰਬੋਧਕ ਸ਼ਬਦ ਹੈ ਤੂੰ, ਪਰਮੇਸ਼ਰ ਨੂੰ ਆਵਾਜ਼ ਦਿੱਤੀ ਗਈ ਹੈ, ਉਹਦੇ ਅੱਗੇ ਉਹਦੀ ਵਡਿਆਈ ਕੀਤੀ ਗਈ ਹੈ, ਉਹਦੀ ਮਹਿਮਾ ਕੀਤੀ ਗਈ ਹੈ। ਤੂੰ ਪ੍ਰਭ ਦਾਤਾ, ਤੂੰ ਬੜਾ ਵੱਡਾ ਦਾਤਾ ਹੈ, ਇੰਨਾ ਵੱਡਾ ਦਾਤਾ ਕਿ ਜਦੋਂ ਸਾਧ ਸੰਗਤ ਜੀ ਸਾਡੀ ਜ਼ਿੰਦਗੀ ਕਿਤੇ ਸ਼ੁਰੂ ਹੀ ਹੋਈ ਸੀ, ਅਜੇ ਜਨਮ ਵੀ ਨਹੀਂ ਸੀ ਲਿਆ, ਜਨਮ ਲੈਣ ਤੋਂ 9-10 ਮਹੀਨੇ ਪਹਿਲਾਂ ਹੀ ਸਾਡੀ ਪਾਲਣਾ ਸ਼ੁਰੂ ਕਰ ਦਿੱਤੀ, ਮਾਤਾ ਦੇ ਸਰੀਰ ਦੇ ਵਿੱਚ ਪਾਲਣਾ ਸ਼ੁਰੂ ਕਰ ਦਿੱਤੀ। ਉੱਥੇ ਸਰੀਰ ਬਦਲਣ ਲੱਗ ਪਿਆ, ਉੱਥੇ ਸਰੀਰ ਦੀ ਰੱਖਿਆ ਕੀਤੀ ਹੈ, ਉੱਥੇ ਸਰੀਰ ਦਾ ਨੂੰ ਸਹਾਇਤਾ ਕੀਤੀ ਹੈ, ਵੱਡਾ ਕੀਤਾ ਹੈ। ਏਡਾ ਵੱਡਾ ਦਾਤਾ ਹੈ, ਬੇਅੰਤ ਹੈ, ਜਿਹੜਾ ਉਸ ਥਾਂ 'ਤੇ ਵੀ ਰਿਜ਼ਕ ਦੇ ਦਿੰਦਾ ਹੈ ਜਿੱਥੇ ਕੋਈ ਵੀ ਰਿਜ਼ਕ ਦਾ ਕੋਈ ਪ੍ਰਬੰਧ ਨਹੀਂ ਹੈ। ਤੂੰ ਇੰਨਾ ਵੱਡਾ ਦਾਤਾ ਹੈ, ਗਰੀਬ ਨਵਾਜ ਜੀ ਫਰਮਾਉਂਦੇ ਹਨ,
1: ਹਮ ਥਾਰੇ ਭਿਖਾਰੀ ਜੀਓ।
0: ਹਮ ਥਾਰੇ, ਥਾਰੇ ਮਤਲਬ ਤੁਹਾਡੇ, ਹਮ ਥਾਰੇ ਭਿਖਾਰੀ ਜੀਓ, ਭਿਖਾਰੀ ਜੀਓ, ਭਿਖਾਰੀ ਭੀਖ ਮੰਗਣ ਵਾਲੇ, ਅਸੀਂ ਤੇਰੇ ਦਰ ਤੋਂ ਭੀਖ ਮੰਗਣੇ ਆ। ਵੇਖੋ ਇੱਥੇ ਰੱਬ ਵਾਸਤੇ ਸ਼ਬਦ ਤੂੰ ਵਰਤਿਆ ਤੇ ਆਪਣੇ ਵੱਲੋਂ ਸ਼ਬਦ ਹਮ ਵਰਤਿਆ ਗੁਰੂ ਸਾਹਿਬ ਨੇ। ਇਹਦਾ ਮਤਲਬ ਹੈ ਜਿਹਦੇ ਕੋਲੋਂ ਮੰਗ ਰਹੇ ਨੇ ਉਹ ਇੱਕੋ ਹੀ ਹੈ, ਤੇ ਜਿਨ੍ਹਾਂ ਦੀ ਬੇਨਤੀ ਕਰ ਰਹੇ ਨੇ ਉਹ ਬਹੁਤੇ ਨੇ, ਤਾਂ ਸ਼ਬਦ ਹਮ ਆਇਆ ਨਾ। ਹਮ ਸ਼ਬਦ ਦਾ ਮਤਲਬ ਜ਼ਿਆਦੇ ਜਣੇ, ਸੰਗਠਨ, ਜਥਾ, ਬਹੁਤਾਤ ਵਿੱਚ ਸ੍ਰਿਸ਼ਟੀ ਹੈ ਸਾਰੀ। ਗੁਰੂ ਨੂੰ ਤੇ ਲੋੜ ਹੀ ਨਹੀਂ ਹੈ, ਗੁਰੂ ਨਾਨਕ ਦੇਵ ਤੇ ਆਪ ਪਰਮੇਸ਼ਰ ਨੇ, ਉਹ ਕਾਹਦੇ ਵਾਸਤੇ ਮੰਗਣਗੇ, ਉਹ ਤਾਂ ਆਪ ਨਾਮ ਦੇ ਦਾਤੇ ਨੇ। ਇੱਥੇ ਹਮ ਕਿਉਂ ਆਇਆ? ਹਮ ਦਾ ਮਤਲਬ ਹੈ ਅਸੀਂ ਸਾਰੇ, ਸਾਡੇ ਵਾਸਤੇ ਮੰਗ ਰਹੇ ਨੇ ਗੁਰੂ ਸਾਹਿਬ, ਅਸੀਂ ਤੇਰੇ ਭਿਖਾਰੀ ਹਾਂ, ਭੀਖ ਮੰਗਣ ਵਾਲੇ ਹਾਂ, ਤੇਰੇ ਦਰ ਤੋਂ ਭੀਖ ਮੰਗਣ ਵਾਲੇ ਹਾਂ। ਹੁਣ ਸਾਧ ਸੰਗਤ ਜੀ, ਭੀਖ ਮੰਗਣ ਦਾ ਇੱਕ ਤਰੀਕਾ ਹੁੰਦਾ ਹੈ, ਭੀਖ ਮੰਗਣ ਦੀ ਇੱਕ ਮੁਦਰਾ ਹੁੰਦੀ ਹੈ, ਇੱਕ ਜੁਗਤ ਹੁੰਦੀ ਹੈ। ਉਸ ਅਵਸਥਾ ਵਿੱਚ ਭਿਖਾਰੀ ਹੁੰਦਾ ਹੈ ਅਤੇ ਤਾਂ ਕੋਈ ਉਹਦੀ ਝੋਲੀ ਵਿੱਚ ਭੀਖ ਪਾਉਂਦਾ ਹੈ। ਭੀਖ ਦਾ ਮਤਲਬ ਕੀ ਹੈ ਕਿ ਉਹਦੇ ਸਰੀਰ ਦੀ ਅਵਸਥਾ ਇਵੇਂ ਦੀ ਹੈ, ਕੱਪੜੇ ਪਾਟੇ ਹੋਏ ਨੇ, ਜੁੱਤੀ ਟੁੱਟੀ ਹੋਈ ਹੈ, ਅੱਖਾਂ ਵਿੱਚੋਂ ਪਾਣੀ ਵਗੀ ਜਾਂਦਾ ਹੈ, ਸਰੀਰ ਕਮਜ਼ੋਰ ਹੈ, ਰੋਟੀ 2-3 ਦਿਨਾਂ ਦੀ ਖਾਧੀ ਹੋਈ ਹੈ। ਐਸੀ ਅਵਸਥਾ ਨੂੰ ਵੇਖ ਕੇ ਆਪੇ ਹੀ ਤਰਸ ਆਏਗਾ, ਅਗਲਾ ਕਹੇਗਾ ਵੇਖੋ ਵਿਚਾਰਾ ਪਤਾ ਨਹੀਂ ਕਦੋਂ ਦਾ ਭੁੱਖਾ ਹੈ, ਇਹਨੂੰ ਕੁਝ ਖਾਣ ਵਾਸਤੇ ਦੇ ਦਈਏ। ਇਸ ਕਰਕੇ ਮਹਾਰਾਜ ਤਾਂ ਭਿਖਾਰੀ ਦੀ ਇੱਥੇ ਗੱਲ ਕਰਦੇ ਨੇ ਕਿ ਭਾਈ ਤੂੰ ਗੁਰੂ ਕੋਲ ਜਾਣਾ ਹੈ ਅਤੇ ਇੱਦਾਂ ਗਰੀਬੀ ਦਾਅਵੇ ਨਾਲ ਜਾਇਆ ਕਰ, ਉਹਦੇ ਅੱਗੇ ਆਕੜ ਕੇ ਨਾ ਜਾਇਆ ਕਰ, ਉਹਦੇ ਅੱਗੇ ਧੌਣ ਚੁੱਕ ਕੇ ਨਾ ਜਾਇਆ ਕਰ। ਕਈ ਲੋਕ ਕਹਿੰਦੇ ਨੇ ਸਿੱਖ ਨੂੰ ਧੌਣ ਚੁੱਕ ਕੇ ਜਾਉਣਾ ਚਾਹੀਦਾ, ਧੌਣ ਚੁੱਕਣੀ ਹੈ ਅਤੇ ਔਰੰਗਜ਼ੇਬ ਦੇ ਅੱਗੇ ਚੁੱਕੋ, ਧੌਣ ਚੁੱਕਣੀ ਹੈ ਦਿੱਲੀ ਅੱਗੇ ਚੁੱਕੋ, ਧੌਣ ਚੁੱਕਣੀ ਹੈ ਅਤੇ ਕਾਬਲ ਦੇ ਪਠਾਨ ਜਿਹੜੇ ਦੇਸ਼ ਨੂੰ ਲੁੱਟਦੇ ਸੀ ਉਹਨਾਂ ਅੱਗੇ ਚੁੱਕੋ। ਇਹ ਅਸੀਂ ਗਲਤ ਵਿਆਖਿਆ ਕਰ ਦਿੱਤੀ, ਨਹੀਂ, ਗੁਰੂ ਅੱਗੇ ਸਿੱਖ ਕਦੀ ਨਹੀਂ ਧੌਣ ਚੁੱਕ ਕੇ ਤੁਰਦਾ। ਨੀਵੀਂ ਧੌਣ ਕਰਕੇ ਤੁਰਦਾ, ਇੱਥੇ ਭਿਖਾਰੀ ਬਣ ਕੇ ਤੁਰਦਾ। ਹਾਂ, ਜਦੋਂ ਫਿਰ ਇਹ ਭਿਖਾਰੀ ਬਾਹਰ, ਗੁਰੂ ਦਾ ਭਿਖਾਰੀ ਬਾਹਰ ਨੂੰ ਨਿਕਲਦਾ ਤੇ ਫਿਰ ਬਾਦਸ਼ਾਹ ਬਣ ਕੇ ਨਿਕਲਦਾ। ਆਪ ਜੀ ਨੇ ਸੁਣਿਆ ਨਾ ਇਤਿਹਾਸ ਦੇ ਵਿੱਚ, ਇੱਕ ਕਵੀ ਆ ਜਾਂਦਾ ਦਸਮ ਪਾਤਸ਼ਾਹ ਦੀ ਹਜ਼ੂਰੀ ਵਿੱਚ ਪੌਂਟਾ ਸਾਹਿਬ ਦੀ ਧਰਤੀ 'ਤੇ, ਅਤੇ ਆਮ ਬੰਦਾ ਕੱਪੜੇ ਪਾਟੇ ਪਾਏ ਹੋਏ ਨੇ, ਸਿੱਧਾ ਸਾਦਾ, ਕੋਈ ਬਹੁਤੀ ਅਮੀਰੀ ਨਹੀਂ, ਪਰ ਗੁਣ ਹੈ, ਦਰਬਾਰ ਲੱਗਾ ਹੋਇਆ। ਉਹਨੇ ਸਾਧ ਸੰਗਤ ਜੀ ਕਵਿਤਾ ਬੜੀ ਸੋਹਣੀ ਸੁਣਾ ਦਿੱਤੀ ਪੌਂਟਾ ਸਾਹਿਬ ਦੀ ਧਰਤੀ 'ਤੇ। ਸਤਿਗੁਰੂ ਦਿਆਲੂ ਸੱਚੇ ਪਾਤਸ਼ਾਹ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਖੁਸ਼ ਹੋ ਗਏ। ਕਹਿਣ ਲੱਗੇ, ਭਾਈ ਇਹਨੇ ਕਵਿਤਾ ਬੜੀ ਸੋਹਣੀ ਸੁਣਾਈ ਹੈ, ਜਾਓ ਸਿੰਘੋ ਜਾ ਕੇ ਹਾਥੀ ਲੈ ਕੇ ਆਓ। ਹਾਥੀ ਆ ਗਿਆ। ਕਹਿਣ ਲੱਗੇ, ਹਾਥੀ ਦੇ ਉੱਤੇ ਬਿਠਾਓ। ਹਾਥੀ ਦੇ ਉੱਤੇ ਚੜ੍ਹਾਉਣ ਲੱਗੇ ਅਤੇ ਉਹ ਕਹਿੰਦਾ, ਮਹਾਰਾਜ ਮੈਂ ਤਾਂ ਕਦੀ ਘੋੜੇ 'ਤੇ ਵੀ ਨਹੀਂ ਚੜ੍ਹਿਆ ਅਤੇ ਤੁਸੀਂ ਮੈਨੂੰ ਹਾਥੀ 'ਤੇ ਬਿਠਾਉਣ ਲੱਗੇ ਹੋ। ਕਹਿਣ ਲੱਗੇ, ਕੋਈ ਗੱਲ ਨਹੀਂ, ਤੂੰ ਹਾਥੀ 'ਤੇ ਬਹੁ। ਕਹਿੰਦੇ, ਇਹਦਾ ਕੀ ਕਰਨਾ? ਕਹਿੰਦੇ, ਘਰ ਲੈ ਜਾ। ਉਹ ਕਹਿੰਦਾ, ਪਾਤਸ਼ਾਹ ਮੇਰੇ 'ਤੇ ਆਪਣੇ ਖਾਣ ਜੋਗੇ ਪ੍ਰਸ਼ਾਦਾ ਇੱਕ ਦੋ ਹੁੰਦਾ, ਮਸਾਂ ਇਹਨੂੰ ਕੀ ਖਵਾਵਾਂਗਾ। ਕਹਿਣ ਲੱਗੇ, ਇਹਦਾ ਕੀ ਫਿਕਰ ਕਰਨਾ? ਲਿਆਓ ਮੋਹਰਾਂ ਦੀ ਇੱਕ ਪੰਡ ਲਿਆ ਕੇ ਉਹ ਵੀ ਲੱਦ ਦਿਓ ਹਾਥੀ 'ਤੇ। ਜਿੰਨਾ ਚਿਰ ਹਾਥੀ ਰਵੇਗਾ ਉਨਾ ਚਿਰ ਮੋਹਰਾਂ ਨਹੀਂ ਮੁੱਕਦੀਆਂ। ਇਹ ਦਾਤਾ ਹੈ, ਸਾਧ ਸੰਗਤ ਜੀ ਦੇਣ ਵਾਲਾ। ਉਹਨੂੰ ਚੜ੍ਹਾ ਦਿੱਤਾ ਹਾਥੀ 'ਤੇ ਅਤੇ ਪਿੰਡ ਵੱਲ ਨੂੰ ਤੋਰ ਦਿੱਤਾ। ਅੱਗੇ ਪਹਾੜੀ ਰਾਜਿਆਂ ਦੀ ਫੌਜ ਸੀ ਅਤੇ ਉਹਨਾਂ ਦੂਰੋਂ ਵੇਖਿਆ ਵੀ ਕੋਈ ਹਾਥੀ 'ਤੇ ਚੜ੍ਹਿਆ ਆਉਂਦਾ। ਉਹਨਾਂ ਸੋਚਿਆ ਬਈ ਕੋਈ, ਇਹ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਧਰ ਇਕੱਲੇ ਆ ਗਏ ਨੇ ਅਤੇ ਮੌਕਾ ਬੜਾ ਹੈ, ਆਪਾਂ ਘੇਰਾ ਪਾ ਲਈਏ। ਇਕੱਠੇ ਹੋ ਗਏ, ਉੱਧਰੋਂ ਫਾਇਰ ਕੀਤੇ, ਗੋਲੀ ਚਲਾਈ, ਤੀਰ ਚਲਾਏ। ਉਹ ਵਿਚਾਰਾ ਦੋਵੇਂ ਹੱਥ ਖੜੇ ਕਰਕੇ ਰੌਲਾ ਪਾਏ, ਭਾਈ ਮੈਂ ਤੁਹਾਨੂੰ ਕੁਝ ਨਹੀਂ ਕਹਿੰਦਾ। ਨੇੜੇ ਆ ਕੇ ਵੇਖਿਆ, ਉਹ ਕਹਿੰਦਾ, ਮੈਨੂੰ ਕਿਉਂ ਮਾਰਨ ਵਾਸਤੇ ਇਕੱਠੇ ਹੋਏ? ਕਹਿਣ ਲੱਗੇ, ਅਸੀਂ ਸੋਚਿਆ ਬਈ ਤੂੰ ਗੁਰੂ ਗੋਬਿੰਦ ਸਿੰਘ ਹੈ, ਹਾਥੀ 'ਤੇ ਹੁਣ ਕੌਣ ਚੜ੍ਹ ਸਕਦਾ ਹੈ? ਅਤੇ ਉਹਨੇ ਫਿਰ ਜਵਾਬ ਦਿੱਤਾ, ਕਹਿਣ ਲੱਗੇ, ਜਦੋਂ ਗਿਆ ਸਾਂ ਉਦੋਂ ਭਿਖਾਰੀ ਸਾਂ, ਗੁਰੂ ਗੋਬਿੰਦ ਸਿੰਘ ਦਾ ਭਿਖਾਰੀ ਸਾਂ, ਜਦੋਂ ਉੱਥੋਂ ਵਾਪਸ ਆਇਆ ਅਤੇ ਬਾਦਸ਼ਾਹ ਬਣ ਕੇ ਵਾਪਸ ਮੁੜਿਆ। ਇਹ ਉਹ ਇਸ ਘਰ ਦੇ ਵਿੱਚ ਇਹ ਸਾਧ ਸੰਗਤ ਜੀ ਵਡਿਆਈ ਹੈ ਸਤਿਗੁਰੂ ਪਾਤਸ਼ਾਹ ਦੇ ਘਰ ਦੇ ਵਿੱਚ। ਇਸ ਕਰਕੇ ਪਾਤਸ਼ਾਹ ਗਰੀਬ ਨਵਾਜ ਜੀ ਕਹਿੰਦੇ ਨੇ, ਹਮ ਧਾਰੇ ਭਿਖਾਰੀ ਜੀਓ, ਤੁਹਾਡੇ ਭਿਖਾਰੀ ਹਾਂ ਸੱਚੇ ਪਾਤਸ਼ਾਹ ਜੀ।
1: ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ।
0: ਹੁਣ ਇੱਥੋਂ ਵਿਚਾਰ ਤਬਦੀਲ ਹੋ ਗਈ ਸਾਰੀ। ਹੁਣ ਥੋੜ੍ਹੀ ਜਿਹੀ ਤਵੱਜੋ ਦਿਆ ਜੇ, ਪਹਿਲੀਆਂ ਗੱਲਾਂ ਸਾਨੂੰ ਥੋੜ੍ਹੀਆਂ ਜਿਹੀਆਂ ਰਾਸ ਆਉਂਦੀਆਂ ਕਿਉਂਕਿ ਮੋਹਰਾਂ ਮਾਰਾਂ ਦੀ ਗੱਲ ਸੀ, ਵਿੱਚ ਹਾਥੀ ਦੀ ਗੱਲ ਸੀ। ਹੁਣ ਗਿਆਨ ਦੀ ਗੱਲ ਸ਼ੁਰੂ ਹੁੰਦੀ ਹੈ। ਅਸਲ ਵਿੱਚ ਇੱਕ ਸ਼ਬਦ ਹੁੰਦਾ ਹੈ, ਇੱਕ ਉਸ ਸ਼ਬਦ ਨੂੰ ਉਚਾਰਨ ਵੇਲੇ ਗੁਰੂ ਸਾਹਿਬ ਕਿਹੜੀ ਅਵਸਥਾ ਵਿੱਚ ਸਨ, ਇੱਕ ਉਹ ਅਵਸਥਾ ਹੁੰਦੀ ਹੈ। ਜਦੋਂ ਇਹਨਾਂ ਦੋ ਚੀਜ਼ਾਂ ਦਾ ਪਤਾ ਲੱਗ ਜਾਏ ਉਦੋਂ ਗੁਰਬਾਣੀ ਦੇ ਬਹੁਤ ਸਾਰੇ ਅਰਥਾਂ ਦਾ ਪਤਾ ਸਹਿਜੇ ਲੱਗ ਜਾਂਦਾ ਵੀ ਉਹ ਸ਼ਬਦ ਕਿਹੜੀ ਅਵਸਥਾ 'ਚੋਂ ਉਚਾਰਿਆ ਗਿਆ। ਇਹ ਜਿਹੜਾ ਸ਼ਬਦ ਤੁਸੀਂ ਅੱਜ ਦਾ ਸ੍ਰੀ ਮੁੱਖ ਵਾਕ ਉਚਾਰਿਆ ਨਾ, ਇਹ ਗਿਆਨ ਅਵਸਥਾ ਵਿੱਚੋਂ ਉਚਾਰਿਆ, ਗਿਆਨ ਦੀ, ਬ੍ਰਹਮ ਗਿਆਨ ਦੀ ਉੱਚੀ ਅਵਸਥਾ ਵਿੱਚੋਂ, ਜਿੱਥੇ ਜਾ ਕੇ ਸੱਚ ਅਤੇ ਝੂਠ ਵੱਖਰੇ ਦਿਸਣ ਲੱਗ ਪੈਂਦੇ ਨੇ, ਜਿੱਥੇ ਜਾ ਕੇ ਮੰਗ ਬਦਲ ਜਾਂਦੀ ਹੈ, ਜਿੱਥੇ ਜਾ ਕੇ ਪਤਾ ਲੱਗ ਜਾਂਦਾ ਵੀ ਇਹਦਾ ਮੰਗਣ ਦਾ ਕੀ ਫਾਇਦਾ, ਜਿਹੜੀ ਚੀਜ਼ ਮੈਂ ਮੰਗ ਰਿਹਾ ਇਹ ਤਾਂ ਨਾਸ਼ਮਾਨ ਹੈ, ਇਹ ਤਾਂ ਨਾਲ ਨਹੀਂ ਨਿਭਣ ਵਾਲੀ। ਇਹ ਗਿਆਨ ਅਵਸਥਾ ਦਾ ਸ਼ਬਦ ਹੈ ਅਤੇ ਤੁਸੀਂ ਜਾ ਕੇ ਪੜ੍ਹ ਵੀ ਲਿਆ ਜੇ, ਸ਼ਬਦ ਦੀ ਅਖੀਰਲੀ ਪੰਕਤੀ ਅੱਗੇ ਆਉਣੀ ਹੈ, ਨਾਨਕ ਗਿਆਨ ਰਤਨ ਪ੍ਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਓ। ਅਖੀਰਲੀ ਅਵਸਥਾ ਵਿੱਚ ਦੱਸ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੇ ਵੀ ਇਹ ਸ਼ਬਦ ਗਿਆਨ ਅਵਸਥਾ ਵਿੱਚ ਆ ਰਿਹਾ। ਗਿਆਨ ਅਵਸਥਾ ਦੇ ਜਦੋਂ ਪ੍ਰਗਟ ਹੁੰਦੀ ਹੈ, ਗੁਰੂ ਦੇ ਸ਼ਬਦ ਦੀ ਸਿੱਖ ਕਮਾਈ ਕਰਦਾ ਹੈ, ਨਾਮ ਦੀ ਬਾਣੀ ਦੀ ਕਮਾਈ ਕਰਦਾ ਹੈ, ਗੁਰੂ ਦੇ ਹੁਕਮ ਵਿੱਚ ਜੀਵਨ ਨੂੰ ਉੱਚਾ ਚੁੱਕਦਾ ਗੁਰੂ ਦੀ ਕਿਰਪਾ ਦੇ ਨਾਲ, ਅਤੇ ਇੱਕ ਸਮਾਂ ਆਉਂਦਾ ਹੈ ਜਦੋਂ ਸਾਰੀਆਂ ਦੁਨੀਆਂ ਦੀਆਂ ਮਤਾਂ ਨਾਸ ਹੋ ਜਾਂਦੀਆਂ ਨੇ, ਕੇਵਲ ਗੁਰੂ ਦੀ ਮਤ ਰਹਿ ਜਾਂਦੀ ਹੈ। ਉੱਥੇ ਉਸ ਮਤ ਦੇ ਵਿੱਚ ਇਹ ਗਿਆਨ ਪ੍ਰਗਟ ਹੁੰਦਾ ਅਤੇ ਇਹਦੇ ਵਿੱਚ ਪਤਾ ਲੱਗ ਜਾਂਦਾ ਮੇਰੇ ਨਾਲ ਕਿਸ ਚੀਜ਼ ਨੇ ਨਿਭਣਾ ਹੈ ਅਤੇ ਜਿਨ੍ਹਾਂ ਨਾਲ ਮੈਂ ਚੰਬੜਿਆਂ ਬੈਠਾਂ ਇਹ ਕਿੱਥੇ ਰਹਿ ਜਾਣੀਆਂ ਨੇ, ਉੱਥੇ ਪਤਾ ਲੱਗ ਜਾਂਦਾ। ਉਹਨੂੰ ਬਾਬਾ ਫਰੀਦ ਸਾਹਿਬ ਨੇ ਆਪਣੇ ਸਲੋਕਾਂ ਵਿੱਚ ਲਿਖਿਆ, ਤੁਸੀਂ ਅਖੰਡ ਪਾਠ ਸਾਹਿਬ ਕਰਾਉਂਦੇ ਹੋ, ਕਰਾਓ ਜ਼ਰੂਰ, ਬਾਣੀ ਪੜ੍ਹੀ ਜਾਂਦੀ ਹੈ ਚੰਗੀ ਗੱਲ ਹੈ, ਪਰ ਸੁਣਿਆ ਜ਼ਰੂਰ ਕਰੋ। ਇਹ ਨਾ ਹੋਵੇ ਵੀ ਗ੍ਰੰਥੀ ਸਿੰਘ ਵਾਜਾ ਮਾਰਦਾ ਫਿਰੇ ਵੀ ਸਲੋਕ ਆ ਗਏ ਨੇ ਹੁਣ ਤੇ ਆ ਜਾਓ ਉੱਠ ਕੇ, ਅਤੇ ਉਹ ਫਿਰ ਕਹਿਣ ਕੋਈ ਗੱਲ ਨਹੀਂ ਬਾਬਾ ਜੀ ਪਾਠ ਥੋੜ੍ਹਾ ਜਿਹਾ ਮੱਠਾ ਕਰ ਦਿਓ, ਅਜੇ ਅਸੀਂ ਨਹਾਤੇ ਨਹੀਂ, ਅਜੇ ਅਸੀਂ ਪੱਗ ਨਹੀਂ ਵੱਜੀ। ਵੀ ਬਾਬੇ ਕੋਲ ਕੋਈ ਗੇਰ ਨੇ ਜਿਹੜੇ, ਉਹ ਪਹਿਲੇ ਗੇਰ ਵਿੱਚ ਪਾ ਦੇਗਾ। ਅਖੇ ਪਾਠ ਮੱਠਾ ਕਰ ਦਿਓ, ਅਜੇ ਫਲਾਣਾ ਨਹੀਂ ਆਇਆ। ਇਹ ਪਾਠ ਨਹੀਂ ਸਾਧ ਸੰਗਤ ਜੀ, ਇਹ ਤੇ ਰੀਤੀ ਰਿਵਾਜ ਨੇ, ਪਾਠ ਕਰਾਏ। ਇਹ ਪਾਠ ਨੇ ਜਿਹਦੇ ਵਿੱਚ ਅਖੀਰ ਤੇ ਬਾਬਾ ਫਰੀਦ ਸਾਹਿਬ ਜੀ ਦੇ ਸਲੋਕ ਆਉਂਦੇ ਨੇ, ਜਿਹਦੇ ਵਿੱਚ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਵੀ ਗੁਰੂ ਦਾ ਸਿੱਖ ਜਦੋਂ ਨਾਮ ਦੀ ਕਮਾਈ ਕਰਕੇ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਆਉਂਦਾ ਹੈ ਅਤੇ ਉਹਦੇ ਅੰਦਰ ਇੱਕ ਬਿਰਤੀ ਪੈਦਾ ਹੁੰਦੀ ਹੈ, ਉਹਨੂੰ ਕਹਿੰਦੇ ਨੇ ਹੰਸ ਬਿਰਤੀ। ਹੰਸ ਦਾ ਮਤਲਬ ਇਹ ਹੁੰਦਾ ਵੀ ਹੰਸ ਮੋਤੀ ਖਾਂਦਾ, ਬਸ ਹੋਰ ਕੁਝ ਨਹੀਂ ਖਾਂਦਾ, ਮੋਤੀਆਂ ਤੋਂ ਬਿਨਾਂ ਕੁਝ ਨਹੀਂ ਖਾਂਦਾ। ਇੱਥੇ ਹੰਸ ਦਾ ਮਤਲਬ ਉਹ ਸੁਰਤ ਜੋ ਸਿਰਫ ਨਾਮ ਦਾ ਰਸ ਪੀਂਦੀ ਹੈ, ਹੋਰ ਕਿਸੇ ਚੀਜ਼ ਨੂੰ ਉਹ ਗ੍ਰਹਿਣ ਨਹੀਂ ਕਰਦੀ, ਹੋਰ ਕਿਸੇ ਚੀਜ਼ ਨਾਲ ਉਹ ਸਾਧ ਸੰਗਤ ਜੀ ਮੋਹ ਨਹੀਂ ਪਾਉਂਦੀ। ਅਤੇ ਬਾਬਾ ਫਰੀਦ ਸਾਹਿਬ ਜੀ ਨੇ ਫਿਰ ਹੋਰ ਵੀ ਗੱਲ ਕਹੀ ਹੈ, ਉਹ ਕਹਿੰਦੇ ਕਈ ਵਾਰੀ ਹੰਸ ਉੱਡ ਕੇ ਕੱਲਰ ਦੀ ਛਪੜੀ ਵਿੱਚ ਵੀ ਬਹਿ ਜਾਂਦੇ ਨੇ, ਕਈ ਵਾਰੀ ਹੰਸ ਉੱਠ ਕੇ ਕੱਲਰ ਦੀ ਛਪੜੀ ਵਿੱਚ ਅਤੇ ਨਾਲ ਕੋਧਰੇ ਦੀ ਜ਼ਮੀਨ, ਕੋਧਰੇ ਦੀ ਫਸਲ ਵਿੱਚ ਵੀ ਬਹਿ ਗਏ। ਦੋ ਸਲੋਕ ਇਕੱਠੇ ਆਏ ਨੇ ਉਹਨਾਂ ਦੇ, ਕੱਲਰ ਕੇਰੀ ਛਪੜੀ ਆਏ ਉਹ ਲੱਥੇ ਹੰਝ। ਕੱਲਰ ਦੀ ਛਪੜੀ ਹੁਣ ਵਾਲਿਆਂ ਨੂੰ ਤਾਂ ਨਹੀਂ ਪਤਾ ਹੋਣਾ, ਪੁਰਾਣੇ ਬਜ਼ੁਰਗਾਂ ਨੂੰ ਪਤਾ ਕੱਲਰ ਵਾਲੀ ਛਪੜੀ ਕੀ ਹੁੰਦੀ ਸੀ, ਕੱਲਰ ਦੀ ਜ਼ਮੀਨ ਕਿੱਥੇ ਹੁੰਦੀ ਸੀ। ਉਹ ਜ਼ਮੀਨ ਜਿਹਦਾ ਜਿਹਦੇ ਵਿੱਚ ਪਾਣੀ ਖਲੋਤਾ ਖਲੋਤਾ ਕਾਲਾ ਹੋ ਜਾਂਦਾ ਸੀ, ਉਹਨੂੰ ਕੱਲਰ ਦੀ ਛਪੜੀ ਕਹਿੰਦੇ ਸਨ। ਉੱਥੇ ਕੋਈ ਫਸਲ ਨਹੀਂ ਸੀ ਹੁੰਦੀ, ਕੋਈ ਪੰਛੀ ਨਹੀਂ ਸੀ ਬਹਿੰਦਾ, ਉੱਥੇ ਬਸ ਬਗਲੀ ਬਹਿੰਦੇ ਸਨ ਅਤੇ ਡੱਡੀਆਂ ਖਾਂਦੇ ਸਨ। ਅਤੇ ਫਰੀਦ ਸਾਹਿਬ ਕਹਿੰਦੇ ਇੱਕ ਦਿਨ ਹੰਸ ਉੱਥੋਂ ਲੰਘਦਾ ਲੰਘਦਾ ਉਸ ਕੱਲਰ ਦੀ ਛੱਪੜੀ 'ਤੇ ਬਹਿ ਗਿਆ, ਕੱਲਰ ਕੇਰੀ ਛੱਪੜੀ ਆਏ ਉਲੱਥੇ ਹੰਝ। ਅਤੇ ਕਹਿੰਦੇ ਉਹਨਾਂ ਨੇ ਇੱਕ ਕੰਮ ਕੀਤਾ, ਚਿੰਝੂ ਬੋੜਨ ਨਾ ਪੀਵਹਿ ਉੱਡਣ ਸੰਦੀ ਡਾਂਝ। ਇੱਕ ਹੈਰਾਨੀ ਦੀ ਗੱਲ, ਉਹਨਾਂ ਨੇ ਉਸ ਕਾਲੇ ਪਾਣੀ ਦੇ ਵਿੱਚ ਆਪਣੀ ਚਿੰਝ ਵੀ ਡੋਬ ਲਈ। ਹੁਣ ਇਹ ਇਹ ਮਰਿਆਦਾ ਤੋਂ ਉਲਟ ਸੀ, ਲੋਕਾਂ ਨੇ ਕਿਹਾ ਇਹ ਕਦਾ ਹੰਸ ਹੋਇਆ ਜਿਹੜਾ ਕਾਲੇ ਪਾਣੀ ਗੰਦੇ ਪਾਣੀ ਵਿੱਚ ਚਿੰਝ ਡੋਬ ਕੇ ਬਹਿ ਗਿਆ, ਇਹ ਹੰਸ ਕਿੱਥੇ ਹੋਣਾ। ਪਰ ਬਾਬਾ ਫਰੀਦ ਸਾਹਿਬ ਕਹਿੰਦੇ ਉਹਨੇ ਵਿਖਾਉਣ ਵਾਸਤੇ ਹੰਸ ਡੋਬੀ ਸੀ, ਚਿੰਝ ਡੋਬੀ ਸੀ ਵੀ ਭਲਾ ਲੋਕੀ ਕੀ ਆਉਂਦੇ ਨੇ। ਉਹਨੇ ਚਿੰਝ ਤਾਂ ਡੋਬ ਲਈ ਪਰ ਪਾਣੀ ਨਹੀਂ ਪੀਤਾ ਗੰਦਾ। ਵੇਖੋ ਕਿੰਨੀ ਬਰੀਕ ਹੈ ਸਿੱਖੀ ਜਿਹੜੀ ਹੈ, ਇਹਦਾ ਮਤਲਬ ਕੀ ਹੈ, ਜਦੋਂ ਅੰਦਰ ਹੰਸ ਬਿਰਤੀ ਪੈਦਾ ਹੋ ਜਾਂਦੀ ਹੈ, ਐਸਾ ਗੁਰੂ ਕਾ ਸਿੱਖ ਸੰਸਾਰ ਗ੍ਰਸਤ ਪਰਿਵਾਰ ਭੋਗ ਦੇ ਵਿੱਚ ਵੀ ਚਲਾ ਜਾਂਦਾ ਹੈ, ਉਹਦੇ ਵਿੱਚ ਵੀ ਰਹਿੰਦਾ, ਪਰ ਸਾਧ ਸੰਗਤ ਜੀ ਉਹਨੂੰ ਅੰਦਰਲੇ ਸੁਰਤ ਦੇ ਵਿੱਚ ਗ੍ਰਹਿਣ ਨਹੀਂ ਕਰਦਾ, ਉੱਥੇ ਉਹਦਾ ਮਨ ਨਹੀਂ ਲੱਗਦਾ, ਉਹਦੇ ਵਿੱਚ ਡੁੱਬਦਾ ਨਹੀਂ, ਉਹਦੇ ਤੋਂ ਨਿਰਲੇਪ ਰਹਿੰਦਾ, ਉਹਦੇ ਤੋਂ ਉੱਚਾ ਰਹਿੰਦਾ। ਕਲਦਰ ਕੇਰੀ ਛੱਪੜੀ ਆਏ ਉਲੱਥੇ ਹੰਝ, ਚਿੰਝੂ ਬੋੜਨ ਨਾ ਪੀਵਹਿ ਉੱਡਣ ਸੰਦੀ ਡਾਂਝ। ਡਾਂਝ ਕਹਿੰਦੇ ਨੇ ਕਾਲੀ ਨੂੰ। ਸਾਧ ਸੰਗਤ ਜੀ ਇਹ ਗੁਰਸਿੱਖ ਦੀ ਨਿਸ਼ਾਨੀ ਹੁੰਦੀ ਹੈ, ਜੇ ਕਿਤੇ ਚਾਰ ਬੰਦੇ ਬਹਿ ਕੇ ਗੱਲਾਂ ਮਾਰਦੇ ਹੋਣ, ਟਾਈਮ ਖਰਾਬ ਕਰਦੇ ਹੋਣ, ਕਦੀ ਇਹਦੀ ਗੱਲ ਫੜ ਲਈ, ਕਦੀ ਉਹਦੀ ਫੜ ਲਈ, ਕਦੀ ਉਹਦੀ ਫੜ ਲਈ, ਭੁੱਲ ਭੁਲੇਖੇ ਲੰਘਦਾ ਹੋਵੇ, ਅਤੇ ਕਈ ਵਾਰੀ ਉਹ ਆਵਾਜ਼ ਮਾਰ ਲੈਂਦੇ ਵੀ ਆ ਜਾ ਦੋ ਮਿੰਟ, ਤੂੰ ਸਾਰਾ ਦਿਨ ਪਾਠ ਹੀ ਕਰਦਾ ਰਹਿੰਦਾ, ਦੁਨੀਆਂ ਦੀ ਵੀ ਗੱਲਬਾਤ ਸੁਣ ਲਿਆ ਕਰ। ਉਹ ਫਿਰ ਮੂੰਹ ਰੱਖਣ ਵਾਸਤੇ ਬਹਿ ਜਾਂਦਾ, ਪਰ ਗੁਰਸਿੱਖ ਦੀ ਨਿਸ਼ਾਨੀ ਕੀ ਹੈ, ਬਵੇਗਾ ਉੱਥੇ ਅਤੇ ਉਹਨੂੰ ਘੜੀ ਚੱਲਦੀ ਦਿਸੇਗੀ, ਉਹਦੇ ਅੰਦਰੋਂ ਗੁਰੂ ਬੋਲੇਗਾ ਸ਼ਬਦ ਰੂਪ ਹੋ ਕੇ, ਉਹ ਸਿੱਖਾ ਇਹ ਘੜੀ ਇਹ ਮਿੰਟ ਪਰਤ ਕੇ ਨਹੀਂ ਲੱਭਣੇ, ਆਹ ਜਿਹੜੇ ਤੈਨੂੰ ਸੱਦ ਕੇ ਇੱਥੇ ਬਿਠਾ ਰਹੇ ਨੇ, ਇਹਨਾਂ ਹੀ ਮੋਢਿਆਂ 'ਤੇ ਚੁੱਕ ਕੇ ਤੈਨੂੰ ਲੱਕੜਾਂ 'ਤੇ ਪਾ ਲੈਣਾ, ਉੱਠ ਕੇ ਨਾਮ ਜਪ ਲੈ ਘੜੀ। ਇਹ ਇਹ ਟਾਈਮ ਖਰਾਬ ਕਰ ਰਹੇ ਨੇ ਆਪਣਾ, ਇਹ ਆਪਣਾ ਸਮਾਂ ਬਰਬਾਦ ਕਰ ਰਹੇ ਨੇ। ਉੱਡਣ ਸਦੀ ਡਾਂਝ ਉਹਦੇ ਅੰਦਰ ਕਾਲ ਪਏਗੀ, ਕਿਤੇ ਉਹਨੂੰ ਵਿਆਹ 'ਤੇ ਜਾਣਾ ਪਏਗਾ, ਉੱਥੇ ਉੱਚੇ ਉੱਚੇ ਜਿਵੇਂ ਅੱਜ ਕੱਲ੍ਹ ਸਾਡੀ ਹਾਲਾਤ ਹੈ ਵੀ ਓਡੇ ਓਡੇ ਬੰਦੇ ਨੇ ਜਿਹੜੇ ਜਿਹੜੇ ਸਪੀਕਰ ਲਾਏ ਹੋਏ ਨੇ ਇੰਨੀ ਆਵਾਜ਼, ਮੈਂ ਸੋਚਣਾ ਵੀ ਇਹਨਾਂ ਲੋਕਾਂ ਦੇ ਕੰਨ ਕਿਵੇਂ ਬਚੇ ਨੇ, ਪਾੜ ਜਾਣੇ ਚਾਹੀਦੇ ਸਾਨੂੰ ਜਿੰਨੀ ਆਵਾਜ਼ ਛੱਡ ਦੇਣ, ਪਰ ਤਕੜੇ ਨੇ ਫਿਰ ਵੀ, ਸ਼ਾਬਾਸ਼ ਹੈ, ਬਹੁਤ ਕੰਨ ਤੁਹਾਡੇ ਬਹੁਤ ਤਾਕਤਵਰ ਨੇ, ਇੰਨੀ ਆਵਾਜ਼ ਸਹਿ ਜਾਂਦੇ ਨੇ, ਅਤੇ ਫਿਰ ਵੀ ਉਹ ਉੱਥੇ ਜੇ ਕਿਸੇ ਗੁਰੂ ਕੇ ਸਿੱਖ ਨੂੰ ਜਾਣਾ ਪੈ ਜਾਏ ਉਹ ਕਹਿੰਦਾ ਵੀ ਇਸ ਕਲਯੁੱਗ ਵਿੱਚੋਂ ਕਦੋਂ ਜਾਣ ਛੁੱਟੇਗੀ, ਕਦੋਂ ਇੱਥੋਂ ਨਿਕਲਾਂਗੇ ਅਤੇ ਕਿਤੇ ਚੱਜ ਦੇ ਥਾਂ 'ਤੇ ਕੋਈ ਬੰਦਿਆਂ ਵਾਲੀ ਥਾਂ 'ਤੇ ਬਹਾਂਗੇ ਜਾ ਕੇ। ਇਸ ਤਰ੍ਹਾਂ ਹੰਸ ਬਿਰਤੀ ਵਾਲਾ ਇਹ ਸਲੋਕ ਹੈ, ਆਏ ਉਲੱਥੇ ਹੰਝ ਚਿੰਝੂ ਬੋੜਨ ਨਾ ਪੀਵੈ ਉੱਡਣ ਸੰਧੀ ਡਾਂਝ। ਫਿਰ ਦੂਜਾ ਸਲੋਕ ਨਾਲ ਹੋਰ ਉਚਾਰਿਆ, ਹੰਸ ਉੱਡਰ ਕੁਦਰੇ ਪਿਆ ਲੋਕ ਵਿਡਾਰਨ ਜਾਏ। ਕਹਿੰਦੇ ਇੱਕ ਦਿਨ ਹੰਸ ਉੱਡਦਾ ਉੱਡਦਾ ਕੁਦਰੇ ਦੇ ਖੇਤ ਵਿੱਚ ਬਹਿ ਗਿਆ। ਕੁਦਰਾ ਪੁਰਾਣੇ ਸਮੇਂ ਵਿੱਚ ਹੁੰਦਾ ਸੀ ਕੁਦਰੇ ਦੀ ਰੋਟੀ, ਤੁਸੀਂ ਸੁਣਿਆ ਭਾਈ ਲਾਲੋ ਨੇ ਬਣਾਈ ਸੀ ਅਤੇ ਗੁਰੂ ਨਾਨਕ ਸਾਹਿਬ ਨੇ ਕੁਦਰੇ ਦੀ ਰੋਟੀ ਖਾਧੀ ਸੀ। ਇੱਕ ਫਸਲ ਹੈ ਅਤੇ ਉਹਦੇ ਵਿੱਚ ਹੰਸ ਬਹਿੰਦਾ ਨਹੀਂ ਪਰ ਉੱਥੇ ਬੈਠ ਗਿਆ। ਹੰਸ ਉੱਡਰ ਕੁਦਰੇ ਪਿਆ ਲੋਕ ਵਿਡਾਰਨ ਜਾਏ, ਅਤੇ ਲੋਕ ਉਹਨੂੰ ਉਡਾਉਂਦੇ ਨੇ ਅਤੇ ਨਾਲੇ ਕਹਿੰਦੇ ਆਪਣੇ ਖਾਨਦਾਨ ਨੂੰ ਕਿਉਂ ਕਲੰਕ ਲਾਉਂਦਾ ਹੈ, ਤੂੰ ਹੰਸ ਹੁੰਦਾ ਹੈ ਅਤੇ ਕੁਦਰੇ ਦੀ ਜ਼ਮੀਨ ਵਿੱਚ ਨਹੀਂ ਬਹੀਦਾ। ਹੰਸ ਉੱਡਰ ਕੁਦਰੇ ਪਿਆ ਲੋਕ ਵਿਡਾਰਨ ਜਾਏ, ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੁਦਰਾ ਖਾਏ। ਇਹ ਕਮਲੇ ਲੋਕੀ ਨਹੀਂ ਜਾਣਦੇ, ਇਹ ਤੇ ਆਪਣੀ ਮੌਜ ਵਿੱਚ ਆ ਕੇ ਬੈਠ ਗਿਆ, ਇਹ ਕੁਦਰਾ ਖਾਂਦਾ ਨਹੀਂ। ਇਹ ਗੁਰੂ ਕਾ ਸਿੱਖ ਸੰਸਾਰ ਦੇ ਵਿੱਚ ਆ ਤਾਂ ਗਿਆ, ਸੰਸਾਰ ਨੂੰ ਇਹ ਕਦੀ ਵੀ ਆਪਣੀ ਸੁਰਤੀ ਦੇ ਅੰਦਰ ਨਹੀਂ ਜਾਣ ਦਿੰਦਾ, ਬਾਹਰਲੇ ਪਾਸੇ ਰੱਖਦਾ। ਇਹ ਹੈ ਜਨਕ ਭਗਤੀ, ਜਨਕ ਦਾ ਸੀ ਨਿਰਲੇਪਤਾ ਦਾ ਜਿਹੜੀ ਅਵਸਥਾ ਹੈ। ਸੋ ਹੋਰ ਅੱਗੇ ਵਿਸਤਾਰ ਵਿੱਚ ਨਾ ਜਾਵਾਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ। ਗਿਆਨ ਦੀ ਅਵਸਥਾ ਵਿੱਚ ਪਤਾ ਲੱਗ ਜਾਂਦਾ ਹੈ ਨਾ ਇਹ ਸਰੀਰ ਰਹਿਣਾ ਹੈ, ਨਾ ਇਹ ਪਰਿਵਾਰ ਧਨ ਮਹਿਲ ਮਾੜੀਆਂ ਅਤੇ ਹੋਰ ਸਾਰਾ ਕੁਝ, ਬਣਦਾ ਅਤੇ ਮਿਟ ਜਾਂਦਾ ਹੈ, ਬਣਦਾ ਅਤੇ ਮਿਟ ਜਾਂਦਾ ਹੈ, ਇਹਨਾਂ ਵਿੱਚੋਂ ਮੈਂ ਕੀ ਮੰਗਾਂ। ਜਦੋਂ ਪਤਾ ਲੱਗ ਜਾਏ ਵੀ ਇਹ ਲਗਾਤਾਰ ਹੀ ਨਹੀਂ ਰਹਿਣੇ ਅਤੇ ਇਹਨਾਂ ਵਿੱਚੋਂ ਕੀ ਮੰਗਾਂ, ਫਿਰ ਕੀ ਮੰਗਣਾ ਚਾਹੀਦਾ। ਗਰੀਬ ਨਵਾਜ ਜੀ ਅੱਗੇ ਫਰਮਾਉਂਦੇ ਹਨ,
1: ਹਰ ਦੀ ਜੈ ਨਾਮ ਪਿਆਰੀ ਜੀਓ,
0: ਬਸ ਇੱਕ ਕਿਰਪਾ ਕਰੋ ਆਪਣਾ ਨਾਮ ਬਖਸ਼ ਦਿਓ, ਆਪਣੀ ਬੰਦਗੀ ਦੇ ਦਿਓ, ਨਿਤਨੇਮ ਦੀ ਦਾਤ ਦੇ ਦਿਓ, ਸਿਮਰਨ ਦੇ ਦਿਓ, ਕਿਉਂਕਿ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇਹ ਦਾਤ ਸਦਾ ਅੰਗ ਸੰਗੀ ਹੈ। ਗੁਰੂ ਸਾਹਿਬ ਨੇ ਸਿੱਖ ਨੂੰ ਇਹ ਬੜੀ ਵੱਡੀ ਸਲਤਨਤ ਦਿੱਤੀ ਹੈ ਜਪੋ ਪਿਆਰ ਦੇ ਨਾਲ।

0: ਗਿਆਨ ਦੀ ਅਵਸਥਾ ਵਿੱਚ ਆਪਣੇ ਆਪ ਮੰਗ ਬਦਲ ਜਾਏਗੀ। ਉਸ ਅਵਸਥਾ ਵਿੱਚ ਨਾ ਵੀ ਮੰਗੇਗਾ ਚੰਗੀ ਚੀਜ਼ ਜਿਹੜੀ ਉਹਨੂੰ ਪਤਾ ਲੱਗ ਜਾਂਦਾ ਹੈ ਕੰਮ ਦੇਣ ਵਾਲੀ ਹੈ ਔਰ ਲਗਾਤਾਰ ਹੀ ਹੈ। ਸਦਾ ਸੁੱਖ, ਇੱਕ ਹੁੰਦਾ ਸੁੱਖ, ਇੱਕ ਹੁੰਦਾ ਸਦਾ ਸੁੱਖ। ਸੁੱਖ ਕੋਈ ਸੁੱਖ ਹੈ ਉਹਦੀ ਘੰਟੇ ਵਿੱਚ ਮੌਤ ਹੋ ਜਾਂਦੀ ਹੈ, ਕੋਈ ਸੁੱਖ ਹੈ ਉਹਦੀ 8 ਘੰਟਿਆਂ ਵਿੱਚ ਮੌਤ ਹੋ ਜਾਂਦੀ, ਕਿਸੇ ਦੀ 2 ਮਿੰਟਾਂ ਵਿੱਚ ਹੋ ਜਾਂਦੀ ਹੈ, ਕਿਸੇ ਦੀ ਸਾਧ ਸੰਗਤ ਜੀ 10 ਸਾਲ 20 ਸਾਲ ਕਿੱਥੋਂ ਤੱਕ ਜਾਏਗਾ। ਆਖਰ ਕਾਲ ਹੈ, ਕਾਲ ਸਭ ਸੁੱਖਾਂ ਨੂੰ ਖਾ ਜਾਂਦਾ ਹੈ। ਇੱਕ ਸੁੱਖ ਹੈ ਜਿਹੜਾ ਨਾਮ ਦਾ, ਗੁਰੂ ਦੀ ਕਿਰਪਾ ਦਾ, ਜਿੱਥੋਂ ਤੱਕ ਕਾਲ ਦੀ ਪਹੁੰਚ ਨਹੀਂ ਉੱਥੋਂ ਤੱਕ ਕਾਲ ਪਹੁੰਚਦਾ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਨਾਮ ਦੀ ਦਾਤ, ਨਾਮ ਦਾ ਪਿਆਰ ਬਖਸ਼ੋ ਸੱਚੇ ਪਾਤਸ਼ਾਹ।
1: ਘਟ ਘਟ ਰਵ ਰਹਿਆ ਬਨਵਾਰੀ।
0: ਫਿਰ ਗੁਰਸਿੱਖ ਨੇ ਬੇਨਤੀ ਕੀਤੀ ਹੈ ਵੀ ਜਿਹੜਾ ਤੁਸੀਂ ਰੱਬ ਕਹਿੰਦੇ ਹੋ ਉਹ ਰਹਿੰਦਾ ਕਿੱਥੇ ਹੈ? ਆਕਾਸ਼ ਵਿੱਚ ਇਹ ਜਾਂ ਕਿਤੇ ਹੋਰ ਹੈ ਕਿੱਥੇ? ਕਹਿੰਦੇ ਘਟ ਘਟ ਰਵ ਰਹਿਆ ਬਨਵਾਰੀ, ਕੋਈ ਥਾਂ ਉਹਦੇ ਤੋਂ ਖਾਲੀ ਨਹੀਂ। ਉਹ ਜੋਤ ਰੂਪ ਹੋ ਕੇ ਘੱਟ ਘੱਟ ਦੇ ਵਿੱਚ ਸਾਰਿਆਂ ਦੇ ਹਿਰਦਿਆਂ ਵਿੱਚ ਸਾਰੇ ਥਾਵਾਂ ਤੇ ਮੌਜੂਦ ਹੈ ਅਕਾਲ ਪੁਰਖ।
1: ਜਲ ਥਲ ਮਹੀਅਲ ਗੁਪਤੋ ਵਰਤੈ।
0: ਪਰ ਨਾਲ ਇੱਕ ਗੱਲ ਕਹਿ ਦਿੱਤੀ, ਕਹਿੰਦੇ ਜਲ ਪਾਣੀ ਵਿੱਚ ਵੀ ਹੈ, ਥਲ ਆ ਜਿਹੜੀ ਧਰਤੀ ਤੇ ਅਸੀਂ ਤੁਰਨੇ ਆ ਇੱਥੇ ਵੀ ਰੱਬ ਹੈ, ਗੁਪਤੋ ਵਰਤੈ। ਪਰ ਗੱਲ ਇਹ ਆ ਵੀ ਗੁਪਤ ਹੈ, ਜਿਵੇਂ ਲੱਕੜ ਦੇ ਵਿੱਚ ਅੱਗ ਹੁੰਦੀ ਹੈ ਨਾ, ਉਹਨਾਂ ਚਿਰ ਪ੍ਰਗਟ ਨਹੀਂ ਹੁੰਦੀ ਜਿੰਨਾ ਚਿਰ ਬਾਹਰੋਂ ਉਹਨੂੰ ਅੱਗ ਨਾ ਮਿਲੇ। ਜਦੋਂ ਬਾਹਰੋਂ ਅੱਗ ਭਾਵੇਂ ਛੋਟੀ ਜਿਹੀ ਇੱਕ ਚਿਣਕ ਲੱਗ ਜਾਏ ਫਿਰ ਭਾਂਬੜ ਮੱਚ ਪੈਂਦੇ ਨੇ। ਇਵੇਂ ਵਾਹਿਗੁਰੂ ਸਭ ਥਾਵਾਂ 'ਤੇ ਹੈ, ਪਰ ਜਿੰਨਾ ਚਿਰ ਹੁਣ ਅੱਗੇ ਦੱਸਣਗੇ ਪ੍ਰਗਟ ਕਾਹਦੇ ਨਾਲ ਹੋਵੇਗਾ? ਗਰੀਬ ਨਵਾਜ ਜੀ ਕਹਿੰਦੇ ਹਨ
1: ਹੋਰ ਸ਼ਬਦੀ ਦੇਖ ਨਿਹਾਰੀ ਜੀਓ।
0: ਗੁਰੂ ਦੇ ਸ਼ਬਦ ਦੀ ਜਦੋਂ ਤੂੰ ਕਮਾਈ ਕਰੇਗਾ ਤੇ ਉਦੋਂ ਨਿਹਾਰੀ, ਨਿਹਾਰਨਾ ਯਾਨੀ ਕਿ ਧਿਆਨ ਨਾਲ ਵੇਖਣਾ, ਕਿਸੇ ਚੀਜ਼ ਨੂੰ ਧਿਆਨ ਨਾਲ ਪਛਾਣਨਾ। ਨਿਹਾਰਨ ਦਾ ਮਤਲਬ ਹੈ ਪਿਆਰ ਨਾਲ ਵੇਖਣਾ। ਜਦੋਂ ਤੂੰ ਗੁਰੂ ਕੇ ਸ਼ਬਦ ਦੀ ਅੱਖ ਰਾਹੀਂ ਵੇਖੇਗਾ, ਬਾਣੀ ਕੀ ਹੈ? ਬਾਣੀ ਬਾਰਡਰ 'ਤੇ ਹੈ, ਸ਼ਬਦ ਬਾਰਡਰ ਹੈ, ਹੱਦ ਹੈ। ਇਹਦੇ ਇਸ ਪਾਸੇ ਸੰਸਾਰ ਹੈ ਅਤੇ ਜਿਹਨੂੰ ਬਾਣੀ ਵਿੱਚੋਂ ਦੀ ਪਾਰ ਵੇਖਣ ਦੀ ਜਾਚ ਆ ਗਈ ਉਹਨੂੰ ਇਸ ਬਾਣੀ ਦੇ ਵਿੱਚੋਂ ਰੱਬ ਦਿਸ ਪੈਂਦਾ। ਬਾਣੀ ਪਰਮੇਸ਼ਰ ਹੈ, ਅਕਾਲ ਪੁਰਖ ਨੂੰ ਵਿਖਾਉਂਦੀ ਹੈ। ਇਹ ਇੱਕ ਬਾਰੀ ਦੀ ਤਰ੍ਹਾਂ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਸਾਧ ਸੰਗਤ ਸੱਚ ਖੰਡ ਹੈ, ਜਾਏ ਝਰੋਖਾ ਖੁੱਲ੍ਹੇ ਬਾਰੀ। ਕਹਿਣ ਲੱਗੇ ਜਿਵੇਂ ਇੱਕ ਬੰਦਾ ਕਮਰੇ ਵਿੱਚ ਰਵੇ ਅਤੇ ਸਾਰੀ ਉਮਰ ਉਹਨੂੰ ਕੋਈ ਕਹੀ ਜਾਏ ਵੀ ਆਕਾਸ਼ ਹੁੰਦਾ ਆਕਾਸ਼ ਹੁੰਦਾ, ਉਹ ਕਹੇਗਾ ਆਕਾਸ਼ ਮੈਂ ਤਾਂ ਕਦੀ ਵੇਖਿਆ ਨਹੀਂ। ਉਹ ਕਹਿੰਦਾ ਬਾਰੀ ਤਾਂ ਖੋਲ੍ਹ। ਜਦੋਂ ਬਾਰੀ ਖੋਲ੍ਹੀ ਤਾਂ ਵੇਖਿਆ ਬਾਰੀ ਛੋਟੀ ਜਿਹੀ ਸੀ, ਆਕਾਸ਼ ਬਹੁਤ ਵੱਡਾ ਦਿਸ ਪਿਆ, ਐਂਗਲ ਬਣ ਗਿਆ। ਇਵੇਂ ਹੀ ਜਿਨ੍ਹਾਂ ਨੂੰ ਗੁਰਸ਼ਬਦ ਦੀ ਬਾਰੀ ਖੋਲ੍ਹਣ ਦੀ ਜਾਚ ਆ ਜਾਂਦੀ ਹੈ, ਸਾਧ ਸੰਗਤ ਜੀ ਗੁਰਸ਼ਬਦੀ ਦੇਖ ਨਿਹਾਰੀ ਜੀਓ, ਉਹ ਸਾਰੇ ਪਾਸੇ ਫਿਰ ਉਹਦੇ ਦੀਦਾਰ

तीन लोक ने मर्त पताल आकाश मर्त मैने धरती मृत मंडल कहिंदे ने इहनूं मिट्टी नूं मृतक भी किया कई ग्रंथां दे विच आकाश जो खुला स्पेस है प्याल जो पताल दे विच है इहदा बाहरी सरूप ते बड़ा वड्डा है पर इह तिन्ने ही मनुख दे शरीर दे विच भी ने गले तों उपर आकाश है इहनूं महाराज कहिंदे गुरमुख अंतर सहज है मन चढ़िया दसवें आकाश ਇਹ ਗਲੇ ਤੋਂ ਉੱਤੇ ਆਕਾਸ਼ ਹੀ ਹੁੰਦਾ ਗਲੇ ਤੋਂ ਲੈ ਕੇ ਨਾਭੀ ਤੱਕ ਇਹ ਜ਼ਮੀਨ ਹੈ ਮਿੱਟੀ ਹੈ ਮਿੱਟੀ ਤੱਤ ਤੋਂ ਪ੍ਰਭਾਵਿਤ ਏਰੀਆ ਹੈ ਇੱਥੇ ਵੀ ਰੱਬ ਦਾ ਹੀ ਵਸ ਹੈ ਆਕਾਸ਼ ਵਿੱਚ ਵੀ ਪਰਮੇਸ਼ਰ ਦੀ ਜੋਤ ਹੈ ਅਤੇ ਪਤਾਲ ਨਾਭੀ ਤੋਂ ਲੈ ਕੇ ਥੱਲੇ ਤੱਕ ਪੈਰਾਂ ਤੱਕ ਇਹ ਸਾਰਾ ਪਤਾਲ ਹੈ ਇਹਨਾਂ ਤਿੰਨਾਂ ਦੇ ਵਿੱਚ ਕਹਿੰਦੇ ਗੁਰੂ ਨੇ ਕਿਰਪਾ ਕਰਕੇ ਅਕਾਲ ਪੁਰਖ ਦੀ ਜੋਤ ਦੇ ਦਰਸ਼

0: ਅਤੇ ਇੱਕ ਸਤਿਗੁਰ, ਦੋ ਵੀ ਨੇ ਅਤੇ ਇਕੱਠੇ ਵੀ ਨੇ। ਗੁਰ ਕੌਣ ਹੈ? ਗੁਰ ਸਰੀਰ ਵਾਲਾ ਹੁੰਦਾ, ਉਹਦਾ ਸਰੀਰ ਚਾਹੀਦਾ। ਅਸੀਂ ਐਵੇਂ ਕਹਿ ਦਿੱਤਾ ਸਿੱਖੀ ਦੇ ਵਿੱਚ ਸਰੀਰ ਦਾ ਕੰਸੈਪਟ ਕੋਈ ਨਹੀਂ ਰਿਹਾ। ਇਹਦਾ ਮਤਲਬ ਉਦੋਂ ਸਿੱਖੀ ਹੋਰ ਸੀ, ਗੁਰੂਆਂ ਦੇ ਟਾਈਮ, ਦਸ ਪਾਤਸ਼ਾਹਾਂ ਦੇ ਟਾਈਮ 239 ਸਾਲ ਹੋਰ ਸੀ ਸਿੱਖੀ, ਅਤੇ ਹੁਣ ਸਿੱਖੀ ਵਿੱਚੋਂ ਇੱਕ ਚੀਜ਼ ਘਟਾ ਦਿੱਤੀ ਹੈ। ਇਹ ਸ਼ਾਇਦ ਸਾਨੂੰ ਸਮਝ ਨਹੀਂ ਆਈ। ਨਹੀਂ, ਸਰੀਰ ਦਾ ਕੰਸੈਪਟ ਉਦੋਂ ਵੀ ਸੀ ਅਤੇ ਉਦੋਂ ਵੀ ਬਾਣੀ ਗੁਰੂ ਸੀ। ਸਰੀਰ ਬਾਣੀ ਤੱਕ ਲੈ ਕੇ ਜਾਂਦਾ ਸੀ, ਦਸ ਪਾਤਸ਼ਾਹਾਂ ਦਾ ਸਰੀਰ ਆਕਾਰ ਨਿਰਾਤਾਕਾਰ ਤੱਕ ਲੈ ਕੇ ਜਾਂਦਾ ਸੀ। ਦਸਮ ਪਾਤਸ਼ਾਹ ਨੇ ਸਾਧ ਸੰਗਤ ਜੀ ਕਿਰਪਾ ਕੀਤੀ, ਖਾਲਸੇ ਪੰਥ ਨੂੰ ਅੰਮ੍ਰਿਤ ਦੇ ਰਾਹੀਂ ਗੁਰਤਾ ਗੱਦੀ ਦੀ ਜੋਤ ਬਖਸ਼ ਦਿੱਤੀ ਪੰਥ ਦੇ ਵਿੱਚ, ਵੀ ਲਓ ਤੁਹਾਡੇ ਵਿੱਚ ਜੋਤ ਵਰਤੇਗੀ। ਸਿੱਖੀ ਵਿੱਚ ਸਰੀਰ ਦਾ ਕੰਸੈਪਟ ਹੈ। ਪੰਜ ਪਿਆਰੇ ਸਰੀਰਧਾਰੀ ਨੇ, ਉਹ ਗੁਰੂ ਨੇ, ਉਹਨਾਂ ਤੋਂ ਅੰਮ੍ਰਿਤ ਨਾਮ ਦੀ ਦਾਤ ਲੈ ਕੇ ਸਿੱਖ ਕਮਾਈ ਕਰਦਾ ਹੈ। ਅਤੇ ਗੁਰ ਸਤਿਗੁਰ, ਉਹ ਕਮਾਈ ਕਰਕੇ ਫਿਰ, ਸਤਿਗੁਰ ਦਾ ਮਤਲਬ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਤੱਕ ਆਉਂਦਾ, ਸ਼ਬਦ ਤੱਕ ਆਉਂਦਾ ਹੈ, ਸਿੱਧਾ ਨਹੀਂ ਕੋਈ ਆ ਸਕਦਾ। ਗੱਲਾਂ ਬਾਤਾਂ ਨੇ ਮਨ ਆਪਣਾ ਤਸੱਲੀ ਕਰਾ ਲਓ। ਸਾਡੇ ਵੀ ਸਾਰੇ ਕਹਿੰਦੇ ਨੇ ਜਦੋਂ ਸ਼ਤਾਬਦੀ ਆਉਂਦੀ ਹੈ, ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਜਗਤ ਗੁਰੂ ਨੇ, ਗੁਰੂ ਗ੍ਰੰਥ ਸਾਹਿਬ ਜੀ ਜਗਤ ਗੁਰੂ ਨੇ, ਸਾਰੇ ਜਗਤ ਦੇ ਗੁਰੂ ਨੇ। ਪਰ ਦੂਜੀ ਪੰਕਤੀ ਛੱਡ ਜਾਂਦੇ ਹਾਂ, ਕਦੀ ਇਹਦੀ ਵੀ ਵਿਆਖਿਆ ਕਰ ਦਿਓ ਵੀ ਗੁਰੂ ਗ੍ਰੰਥ ਸਾਹਿਬ ਦਾ ਜਗਤ ਕਿਹੜਾ ਹੈ। ਤੁਸੀਂ ਇਹ ਤਾਂ ਕਹੀ ਜਾਂਦੇ ਹੋ ਵੀ ਸਾਰੇ ਜਗਤ ਦੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਜੀ, ਪਰ ਨਾਲ ਹੀ ਵੀ ਦੱਸਣਾ ਚਾਹੀਦਾ ਵੀ ਗੁਰੂ ਗ੍ਰੰਥ ਸਾਹਿਬ ਦਾ ਜਗਤ ਕਿਹੜਾ ਹੈ, ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਕਿਹੜਾ ਹੈ, ਉਹਦੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਜੀ। ਇਸ ਕਰਕੇ ਗੁਰੂ ਸਤਿਗੁਰੂ ਜੀ ਨੇ, ਪੰਜ ਪਿਆਰਿਆਂ ਨੇ, ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕਰ ਦਿੱਤੀ ਹੈ।
1: ਸੋ ਬ੍ਰਹਮ ਅਜੋਨੀ ਹੈ ਪੀ ਹੋਨੀ।
0: ਉਹ ਜਿਹੜਾ ਪਰਮੇਸ਼ਰ ਬ੍ਰਹਮ ਸਰੂਪ ਨਿਰਾਕਾਰ ਸਾਡੇ ਅੰਦਰ ਹੀ ਹੈ। ਬ੍ਰਹਮ, ਬ੍ਰਹਮ ਦਾ ਮਤਲਬ ਜੋ ਲਗਾਤਾਰ ਫੈਲਦੇ ਜਾ ਰਿਹਾ ਹੈ। ਸਿਆਣੇ ਕਹਿੰਦੇ ਨੇ ਵੀ ਪਰਮਾਤਮਾ ਅਜੇ ਵੀ ਵੱਡਾ ਹੁੰਦਾ ਜਾ ਰਿਹਾ, ਵੱਡਾ ਨਹੀਂ ਹੁੰਦਾ ਜਾ ਰਿਹਾ, ਉਹਦੀ ਕੋਈ ਹੱਦ ਸੀਮਾ ਹੀ ਨਹੀਂ ਹੈ। ਵੇਖਣ ਵਾਲੇ ਉਹਨੂੰ ਜਿੱਥੋਂ ਤੱਕ ਵੇਂਦੇ ਨੇ ਉਹ ਹੋਰ ਅੱਗੇ ਵੱਧ ਜਾਂਦਾ, ਅੱਗੇ ਹੋਰ ਵੀ ਰਹਿ ਜਾਂਦਾ, ਪੂਰਾ ਨਹੀਂ ਵੇਖਿਆ ਜਾਂਦਾ। ਇਸ ਕਰਕੇ ਸੋ ਬ੍ਰਹਮ ਅਜੋਨੀ, ਅਜੋਨੀ ਦਾ ਅਰਥ ਹੈ ਜਿਹੜਾ ਜੂਨਾਂ ਵਿੱਚ ਨਹੀਂ ਆਉਂਦਾ, ਜਿਹੜਾ ਜੋਨਧਾਰੀ ਨਹੀਂ ਹੈ। ਵੈਸੇ ਜਿਹੜੇ ਜੂਨਾਂ ਦੇ ਰਾਹੀਂ ਆਪਾਂ ਪ੍ਰਗਟ ਹੋਏ ਹਾਂ, ਇਹਨਾਂ ਸਾਰਿਆਂ ਵਿੱਚ ਹੈ ਉਹੀ ਹੈ। ਫਿਰ ਅਜੂਨੀ ਦਾ ਮਤਲਬ ਕੀ ਹੋਇਆ? ਅਜੂਨੀ ਦਾ ਮਤਲਬ ਉਹ ਹੈ ਜੋ ਬ੍ਰਹਮ ਨੂੰ ਪ੍ਰਗਟ ਕਰ ਲੈਂਦਾ ਆਪਣੇ ਸਰੀਰ ਦੇ ਵਿੱਚੋਂ, ਉਹ ਅਜੂਨੀ ਹੋ ਜਾਂਦਾ। ਬ੍ਰਹਮ ਗਿਆਨੀ ਕੌਣ ਹੈ? ਉਹ ਮਨੁੱਖ ਨਹੀਂ ਹੈ, ਮਨੁੱਖ ਜੂਨ ਵਿੱਚ ਫਸਿਆ ਹੋਇਆ, ਉਹ ਯੋਨੀ ਦੇ ਪ੍ਰਭਾਵ ਥੱਲੇ ਆ, ਉਹ ਕਾਮ ਦੇ ਪ੍ਰਭਾਵ ਥੱਲੇ ਹੈ। ਬ੍ਰਹਮ ਗਿਆਨੀ ਉਹਦੇ ਪ੍ਰਭਾਵ ਥੱਲੇ ਨਹੀਂ ਹੈ, ਉਹ ਅਜੋਨੀ ਹੋ ਗਿਆ। ਇਵੇਂ ਹੀ ਅਕਾਲ ਪੁਰਖ ਹੈ। ਸੋ ਬ੍ਰਹਮ ਅਜੋਨੀ ਹੈਪੀ, ਹੁਣ ਵੀ ਹੈ, ਹੋਨੀ ਤੇ ਹੋਣ ਵਾਲੇ ਸਮੇਂ ਵਿੱਚ ਵੀ ਇੱਕ ਰਸ ਲਗਾਤਾਰ ਰਹਿੰਦਾ ਹੈ।
1: ਘਟ ਭੀਤਰ ਦੇਖ ਮੁਰਾਰੀ ਜੀਓ।
0: ਤੇ ਪਾਤਸ਼ਾਹ ਕਹਿੰਦੇ ਗੁਰੂ ਕੇ ਸਿੱਖਾ, ਜੇ ਕਿਤੇ ਤੇਰੇ ਭਾਗ ਜਾਗ ਪੈਣ, ਤੂੰ ਪਰਤ ਕੇ ਆਪਣੇ ਆਪ ਨੂੰ ਆਪ ਹੀ ਵੇਖਣ ਲੱਗ ਪਵੇ, ਤੇ ਫਿਰ ਉਹਨੂੰ ਤੂੰ ਅੰਦਰੋਂ ਹੀ ਵੇਖ ਲਈ। ਜਿੱਦਣ ਅੰਦਰੋਂ ਦਿਸ ਪਿਆ, ਬਾਹਰ ਆਪੇ ਹੀ ਸਭ ਕੁਝ ਮਿੱਟੀ ਹੋ ਜਾਂਦਾ। ਜਿਹਨੂੰ ਛੱਡ ਛੱਡ ਕੇ ਹਾਰ ਗਏ ਸੀ, ਜਿਹਨੂੰ ਅੱਖਾਂ 'ਤੇ ਪੱਟੀਆਂ ਬੰਨ ਬੰਨ ਕੇ ਹਾਰ ਗਏ ਸੀ ਵੀ ਨਹੀਂ ਵੇਖਣਾ, ਕੰਨਾਂ ਚੁੰਗਲਾਂ ਦੇ ਦੇ ਕੇ ਥੱਕ ਗਏ ਸੀ ਨਹੀਂ ਸੁਣਨਾ, ਜਿੱਦਣ ਅੰਦਰ ਲਹਿਰਾ ਲੱਭ ਪਿਆ, ਬਾਹਰ ਸਾਰਾ ਕੁਝ ਮਿੱਟੀ ਹੋ ਗਿਆ। ਇਸ ਕਰਕੇ ਪਾਤਸ਼ਾਹ ਕਹਿੰਦੇ ਕਿ ਉਹਨੂੰ ਆਪਣੇ ਹਿਰਦੇ ਦੇ ਅੰਦਰ ਵੇਖ ਮੁਰਾਰੀ, ਦੈਂਤਾਂ ਨੂੰ ਮਾਰਨ ਵਾਲਾ ਮੁਰ, ਮੁਰ ਦੈਂਤ ਨੂੰ ਮਾਰਨ ਵਾਲਾ, ਭਾਵ ਵਿਕਾਰਾਂ ਨੂੰ ਮਾਰਨ ਵਾਲਾ ਜੋ ਪਰਮੇਸ਼ਰ ਹੈ।
1: ਜਨਮ ਮਰਨ ਕਉ ਇਹੋ ਜਗ ਬਪੜੋ।
0: ਇਸ ਸੰਸਾਰ ਦੀ ਹਾਲਤ ਪਾਤਸ਼ਾਹ ਦੱਸਦੇ ਵੀ ਇਹ ਕੀ ਹੈ। ਕਹਿੰਦੇ ਇਹ ਜਨਮ ਮਰਨ ਦੇ ਚੱਕਰਾਂ ਵਿੱਚ ਹੀ ਪਿਆ ਰਹਿੰਦਾ ਹੈ। ਜਨਮ ਮਰਨ ਇੱਕ ਤੇ ਹੁੰਦਾ ਹੈ ਨਾ, ਸਰੀਰ ਮਰਦਾ ਤੇ ਨਵਾਂ ਮਿਲਦਾ ਹੈ। ਆਪਾਂ ਇੱਕ ਇੱਕ ਮਿੰਟ ਬਾਅਦ ਮਰ ਰਹੇ ਹਾਂ ਤੇ ਜਿਉਂ ਰਹੇ ਹਾਂ। ਜਦੋਂ ਅਸੀਂ ਇੱਧਰ ਚਲੇ ਜਾਂਦੇ ਹਾਂ ਸੰਸਾਰ ਵੱਲ, ਉਦੋਂ ਮੌਤ ਹੋ ਜਾਂਦੀ ਹੈ, ਉਦੋਂ ਬੁੱਤੀ ਹੈ। ਜਦੋਂ ਅਸੀਂ ਪੰਜ ਤੱਤਾਂ ਦੇ, ਪੰਜ ਵਿਕਾਰਾਂ ਦੇ ਪ੍ਰਭਾਵ ਥੱਲੇ ਹਾਂ, ਉੱਥੇ ਮੌਤ

0: ਜਦੋਂ ਉਹਦੇ ਵਿੱਚੋਂ ਨਿਕਲ ਕੇ ਨਾਮ ਵਿੱਚ ਸੁਰ ਜੁੜ ਜਾਂਦੀ ਹੈ ਉਦੋਂ ਬੰਦਾ ਜਿਉਂ ਪੈਂਦਾ ਹੈ, ਉਦੋਂ ਜੀਵਨ ਮਿਲਦਾ ਹੈ। ਇਹ ਵਿਚਾਰਾ ਸੰਸਾਰ ਜਨਮ ਮਰਨ ਦੇ ਚੱਕਰਾਂ ਵਿੱਚ ਫਸਿਆ ਰਹਿੰਦਾ ਹੈ।
1: ਇਹਨਾਂ ਦੂਜੈ ਭਗਤ ਵਿਸਾਰੀ ਜੀਓ।
0: ਮਹਾਰਾਜ ਇਹਦਾ ਕਾਰਨ ਕੀ ਹੈ, ਇਹ ਕਿਉਂ ਭਟਕਣਾ ਵਿੱਚ ਪੈਂਦਾ ਹੈ? ਕਹਿੰਦੇ ਇਹਨੇ ਦੂਜਾ ਮੈਨੇ ਦਵੈਤ ਦੁਬਧਾ ਵਿੱਚ ਪੈ ਕੇ, ਦਵੈਤ ਬੜੀ ਭਾੜੀ ਮਾੜੀ ਚੀਜ਼ ਹੈ। ਬੰਦਾ ਚੋਰ ਹੋਵੇ ਨਾ ਤੇ ਚੋਰ ਬਣਿਆ ਰਹੇ, ਆਪਣਾ ਕੰਮ ਕਰੀ ਜਾਂਦਾ। ਸੰਤ ਹੋਵੇ ਤੇ ਸੰਤ ਬਣਿਆ ਰਹੇ, ਉਹ ਇੱਧਰ ਕਰੀ ਜਾਂਦਾ। ਤੇ ਜਿਹਦੇ ਵਿੱਚ ਜਿਹੜਾ ਵਿਚਕਾਰ ਜੀ ਹੋਵੇ ਉਹ ਬੜਾ ਤੰਗ ਹੁੰਦਾ, ਕਦੀ ਤੇ ਉਹ ਗੁਣ ਉੱਧਰ ਨੂੰ ਖਿੱਚਦਾ, ਕਦੀ ਇੱਧਰ ਨੂੰ ਖਿੱਚਦਾ। ਇਸ ਕਰਕੇ ਦਵੈਤ ਕਰਕੇ ਦੂਜਾ ਭਗਤ ਵਿਸਾਰੀ ਜੀਓ। ਪਰਮੇਸ਼ਰ ਦੀ ਭਗਤੀ ਇਹਨੇ ਵਿਸਾਰ ਦਿੱਤੀ ਹੈ।
1: ਸਤ ਗੁਰ ਮਿਲੈ ਤਾਂ ਗੁਰ ਮਤ ਪਾਈ ਹੈ।
0: ਪੂਰੇ ਸਤਿਗੁਰੂ ਸ਼ਬਦ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਪ੍ਰਾਪਤੀ ਹੁੰਦੀ ਹੈ, ਉਸ ਵੇਲੇ ਗੁਰਮਤ ਪ੍ਰਗਟ ਹੁੰਦੀ ਹੈ। ਵਿਵੇਕ ਬੁੱਧ ਸਤਿਗੁਰ ਤੇ ਪਾਈ, ਮਨ ਚਲ ਤੋ ਭਇਓ ਅਰੂੜਾ, ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨੇ। ਅੰਦਰ ਪ੍ਰਕਾਸ਼ ਹੁੰਦਾ, ਵਿਵੇਕ ਬੁੱਧ ਦੀ ਪ੍ਰਾਪਤੀ ਹੁੰਦੀ ਗੁਰਮੁਖ ਨੂੰ।
1: ਸਾਕਤ ਬਾਜੀ ਹਾਰੀ ਜੀਓ।
0: ਪਰ ਮਨਮੁਖ ਨੇ ਜੀਵਨ ਦੀ ਬਾਜੀ ਜਿਹੜੀ ਖੇਡ ਸੀ, ਜਿਹੜੀ ਚੌਪੜ ਦੀ ਖੇਡ ਸੀ, ਬਾਜੀ ਹਾਰ ਗਿਆ ਜ਼ਿੰਦਗੀ ਦੀ, ਹਾਰ ਕੇ ਚੱਲ ਪਿਆ ਇੱਥੋਂ। ਜੋ ਕਰਨਾ ਸੀ ਉਹ ਨਹੀਂ ਕੀਤਾ, ਇਥੋਂ ਪਛਤਾਉਂਦਾ ਵਾਪਸ ਨੂੰ ਮੁੜਦਾ ਹੈ ਸਾਕਤ।
1: ਸਤਿਗੁਰ ਬੰਧਨ ਤੋੜ ਨਿਰਾਰੇ।
0: ਪਰ ਜਿਹੜੇ ਗੁਰਸਿੱਖ ਗੁਰੂ ਦੀ ਸ਼ਰਨੀ ਪਏ ਨੇ, ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਦੇ ਬੰਧਨ ਤੋੜ ਕੇ ਉਹਨਾਂ ਨੂੰ ਨਿਰਾਰੇ ਮੈਨੇ ਪਦਾਰਥ ਤੋਂ ਵੱਖਰੇ ਕਰ ਦਿੱਤਾ ਹੈ, ਉਹਨਾਂ ਦੀ ਸੁਰਤੀ ਨੂੰ ਉਹਨਾਂ ਨੂੰ ਨਿਰਲੇਪ ਕਰ ਦਿੱਤਾ ਹੈ, ਉਹਨਾਂ ਨੂੰ ਸੰਸਾਰ ਤੋਂ ਉੱਚੇ ਕਰ ਦਿੱਤਾ। ਗੁਰੂ ਪੂਰੇ ਨੇ
1: ਬਾਹੜ ਨਾ ਗਰਬ ਮਜਾਰੀ ਜੀਓ।
0: ਹੁਣ ਉਹ ਪਰਤ ਕੇ ਗਰਬ ਜੂਨੀ ਵਿੱਚ ਨਹੀਂ ਪੈਣਗੇ, ਮੁਕਤ ਹੋ ਗਏ ਨੇ, ਗੁਰੂ ਦੇ ਸ਼ਬਦ ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਹੋ ਗਏ ਹਨ ਗੁਰਮੁਖ।
1: ਨਾਨਕ ਗਿਆਨ ਰਤਨ ਪਰਗਾਸਿਆ।
0: ਇਹ ਹੁਣ ਸਾਰਾ ਕੁਝ ਕਿਉਂ ਹੋਇਆ? ਸ਼ੁਰੂ ਵਿੱਚ ਬੇਨਤੀ ਕੀਤੀ ਸੀ ਵੀ ਇਹ ਗਿਆਨ ਦੀ ਅਵਸਥਾ ਦਾ ਸ਼ਬਦ ਹੈ, ਇਹ ਚੀਜ਼ਾਂ ਉਦੋਂ ਸਮਝ ਆਉਣਗੀਆਂ ਵੀ ਕੀ ਮੰਗਣਾ ਤੇ ਕੀ ਨਹੀਂ ਮੰਗਣਾ, ਜਦੋਂ ਗਿਆਨ ਦੀ ਅਵਸਥਾ ਆਵੇਗੀ। ਤੇ ਗਿਆਨ ਦੇ ਅਰਥ ਇਹ ਨਾ ਸੋਚਿਆ ਜੇ ਵੀ ਮੈਨੂੰ ਪੜ੍ਹਨਾ ਚੰਗਾ ਆ ਗਿਆ ਤੇ ਮੈਂ ਕਿਤਾਬਾਂ ਪੜ੍ਹ ਲਈਆਂ ਨੇ। ਗਿਆਨ ਉਹਨਾਂ ਨੂੰ ਵੀ ਹੋ ਗਿਆ ਜਿਨ੍ਹਾਂ ਨੂੰ ਇੱਕ ਵੀ ਨਹੀਂ ਸੀ ਕਹਿਣਾ ਆਉਂਦਾ, ਗਿਆਨ ਉਹਨਾਂ ਨੂੰ ਵੀ ਹੋ ਗਿਆ। ਗਿਆਨ ਦਾ ਮਤਲਬ ਹੈ ਸਰੀਰ ਦੇ ਵਿੱਚ ਪਈ ਹੋਈ ਸੁੱਤੀ ਹੋਈ ਸੁਰਤ ਦੀ ਸ਼ਕਤੀ ਦਾ ਜਾਗ ਪੈਣਾ, ਜਿਹਦੇ ਨਾਲ ਸੱਤ ਤੇ ਅਸੱਤ ਵੱਖਰਾ ਹੋ ਜਾਂਦਾ। ਲੰਮਾ ਵਿਸ਼ਾ ਮੈਂ ਹੁਣ ਕਹਿ ਨਹੀਂ ਸਕਦਾ, ਲੜੀਵਾਰ ਸ਼ਬਦ ਵੀ ਕਰਨਾ। ਸੋ ਇਹਦੇ ਵਿੱਚ ਸਾਧ ਸੰਗਤ ਜੀ ਅੰਦਰ ਗਿਆਨ ਦਾ ਪ੍ਰਕਾਸ਼ ਹੋਇਆ ਗੁਰੂ ਕੇ ਸਿੱਖ ਦੇ ਅੰਦਰ।
1: ਹਰ ਮਨ ਵਸਿਆ ਨਿਰੰਕਾਰੀ ਜੀਓ।
0: ਇਹ ਅੰਦਰ ਨਿਰੰਕਾਰ ਦਾ ਵਾਸਾ ਹੋ ਗਿਆ, ਨਿਰਾਕਾਰ। ਨਿਰੰਕਾਰ ਸ਼ਬਦ ਜਿਹੜਾ ਨਾ, ਨਿਰ ਆਕਾਰ ਦੋ ਸ਼ਬਦਾਂ ਦਾ ਬਣਿਆ, ਐਸਾ ਆਕਾਰ ਜੋ ਆਕਾਰ ਤੋਂ ਬਿਨਾਂ। ਇਹਦਾ ਮਤਲਬ ਇਹ ਨਹੀਂ ਵੀ ਜੀਰੋ, ਵੀ ਹੈ ਹੀ ਕੁਝ ਨਹੀਂ। ਜੇ ਬੰਦੇ ਨੇ ਆਪਣਾ ਪੱਲਾ ਝਾੜਨਾ ਹੋਵੇ ਫਿਰ ਠੀਕ ਹੈ, ਉਹ ਕਹਿੰਦੇ ਰੱਬ ਹੁੰਦਾ ਹੈ, ਦਿਸਦਾ ਕੋਈ ਨਹੀਂ, ਮੌਜ ਕਰੋ। ਨਹੀਂ, ਐਵੇਂ ਦੀ ਗੱਲ ਨਹੀਂ ਹੈ। ਰੱਬ ਹੁੰਦਾ ਹੈ ਤੇ ਉਹਦੀ ਹੋਂਦ ਹੁੰਦੀ ਹੈ ਤੇ ਉਹਦਾ ਇੱਕ ਸਰੂਪ ਹੁੰਦਾ ਹੈ, ਉਹਦਾ ਇੱਕ ਆਕਾਰ ਹੁੰਦਾ ਹੈ, ਸ਼ਬਦ ਰੂਪੀ ਸਰੂਪ ਹੁੰਦਾ ਹੈ। ਇਸ ਕਰਕੇ ਉਹ ਨਿਰੰਕਾਰ ਮਨ ਦੇ ਵਿੱਚ ਵਸਿਆ ਹੈ। ਸਾਧ ਸੰਗਤ ਜੀ ਜੋ ਇਸ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਲੜੀਵਾਰ ਰੂਪ ਦੇ ਵਿੱਚ ਕਥਾ ਚੱਲ ਰਹੀ ਪਾਤਸ਼ਾਹ ਦੀ ਬਾਣੀ ਦੀ, ਉਹ 1110 ਅੰਗ ਉੱਪਰ ਜਿਹੜੇ ਆਪਾਂ ਅਗਲੇ ਬੰਦ ਨੇ ਉਹਨਾਂ ਨੂੰ ਕਰਨ ਦੀ ਕੋਸ਼ਿਸ਼ ਕਰਾਂਗੇ।
1: ਤੀਜਾ ਪਹਿਰ ਪਿਆ ਨੀਂਦ ਵਿਆਪੀ ਰਾਮ।
0: ਤੀਜਾ ਪਹਿਰ ਥੋੜੀ ਜਿਹੀ ਤਵੱਜੋਂ ਵਿਸ਼ਾ ਬਦਲ ਗਿਆ, ਥੋੜੀ ਜਿਹੀ ਤਬਦੀਲੀ ਲਿਆਉਣੀ ਪੈਣੀ ਤੁਹਾਨੂੰ। ਤੀਜਾ ਪਹਿਰ ਪਿਆ, ਦੋ ਪਹਿਰ ਪਹਿਲਾ ਲੰਘ ਹੈ, ਇੱਕ ਭਰ ਜਵਾਨੀ 30 ਸਾਲ ਤੱਕ ਇਹ ਪਹਿਲਾ ਪਹਿਰ ਹੈ, ਉਹ ਵੀ ਲੰਘ ਗਿਆ, ਨਾਮ ਨਹੀਂ ਜਪਿਆ। ਫਿਰ 30 ਤੋਂ 50 ਤੱਕ ਦੂਜਾ ਪਹਿਰ, 50 तक ला लो 40 तक ला लो हुण मतलब जदों पुत्र पोतरे हो गए ने परिवार बहुत वड्डा हो गया सारा दिन लाला लाला हुंदी रहिंदी है नित नेम करन दा कोई टाइम नहीं मिलदा इधरों कोई चढ़िया हुंदा गड्डी ते कोई इधरों उतरदे पिया किते कोई जम पे किते कोई मर पे रौला पई जांदा है इधरों ब्याह दियां चिट्ठियां तुरियां हुंदियां ने इधरों भोगां दियां चिट्ठियां तुरियां हुंदियां ने नितनेम दा टाइम नहीं मिलदा इहनूं कहिंदे ने तीजा पैर रौलियां च ही सवेरे उठिया रौले पैंदी सौ गया सुपने विच भी रौले ही पैंदे रहे तीजा पैर पया नींद व्यापी राम इन्हां कम्मां विच ही सौ गया एक नींद आ शरीर दी एक नींद आ सुरत दी कम्म दे विच इन्ने फस जाना परमेशर दी याद भुल जानी मैं कई थावां ते बेनती कीती है गुरु साहब ने सिख नूं धंधा नहीं दिता धंधे नूं कंडेम कीता है कैंसल कीता है खंडित कीता गुरमत दे विचों धंधा शब्द धावत तो बनया है यानी कि धौना भजना भटकना भज भज के काम करना साओ साई होए रहना टाइम ते रोटी नहीं खानी टाइम ते नितनेम नहीं करना बस साओ दाई वाओ दाई तुरे रहना गुरु साहब ने धंधा नहीं दिता गुरु साहब ने किरत दिती है किरत दा मतलब सिख आराम नाल काम करदा पिया उहदे काम दे विचों भी धर्म पैदा हुंदा है ऐसा जीव जे माई है वो किरत दे रूप विच प्रशादा तैयार करेगी उस प्रशादे दे विच नाम होवेगा खाण वालियां विच आपे सहज आ जाएगी सब तो ज़्यादा इत्थों काम विगड़िया है साडा खाणा पीणा धंधे विचों आ रहा है किरत विचों नहीं आ रहा जिहड़ी असीं फसल बीजने आ उह वी धंधे विच ही बीजी जा रही है वह भी किरत विच नहीं बीजी जाती पहला आराम नाल बीजी जाती सी सबर सी संतोख सी हुण सारा कुछ पैर उखड़ गए ने बंदे दे पदार्थ दे युग विच दौड़ वध गई है इस करके गरीब नवाज कहिंदे नींद दे विच सौ गया है मनुख
1: माया सुत दारा दुख संतापी राम
0: एक दे पदार्थ दे विच बहुता भज्जा फिरदा क्योंकि कंपीटीशन मुकाबला है दौड़ भज बड़ी है सुत दारा ते माया कादे वास्ते इकट्ठी करनी है सुत पुत्र वास्ते ते दारा इस्त्री वास्ते इन्हां दोवां वास्ते जां होर कह लो इकट्ठी करन वास्ते कई होर बथेरे काम इदां दे करदा जिहदे वास्ते नूं माया चाहीदी परमेशर नूं भुल के इहदे अंदर

0: ਇਸ ਬਾਹਰਲੇ ਸਰੂਪ ਦੇ ਵਿੱਚ ਸੁੱਤ ਦਾਰਾ ਜਿਹੜਾ ਕਹਿੰਦੇ ਸੰਤਾਪੀ ਰਾਮ, ਦੁੱਖ ਸੰਤਾਪੀ ਰਾਮ, ਸੰਤਾਪ ਹੁੰਦਾ ਪੀੜਾ, ਬਾਹਰ ਦੁੱਖ ਦਿਸਦਾ ਨਹੀਂ। ਇੱਕ ਦੁੱਖ ਹੁੰਦਾ ਬੰਦਾ ਰੋ ਵੀ ਲੈਂਦਾ ਵੀ ਮੈਨੂੰ ਆਹ ਦੁੱਖ ਹੈ। ਸੰਤਾਪ ਦਾ ਮਤਲਬ ਹੁੰਦਾ ਵੀ ਬਾਹਰ ਦੱਸਣ ਜੋਗਾ ਵੀ ਕੋਈ ਨਹੀਂ, ਅੰਦਰੋਂ ਬੜਾ ਦੁਖੀ ਹੈ। ਉਹਨੂੰ ਕਹਿੰਦੇ ਸੰਤਾਪ ਵਿੱਚ ਫਸਿਆ ਹੋਇਆ ਮਨੁੱਖ।
1: ਮਾਇਆ ਸੁੱਤ ਦਾਰਾ ਜਗਤ ਪਿਆਰਾ,
0: ਇਹ ਕਹਿੰਦੇ ਮਾਇਆ ਸੁੱਤ ਦਾਰਾ, ਪੁੱਤਰ ਇਸਤਰੀ ਮਾਇਆ, ਸੰਸਾਰ ਪਿਆਰਾ ਲੱਗਦਾ, ਸੰਸਾਰ ਦੇ ਪਿੱਛੇ ਭੱਜਦਾ, ਦਿਨ ਰਾਤ ਇੱਧਰ ਨੂੰ ਸੁਰਤ ਲਾਈ ਰੱਖਦਾ ਆਪਣੀ।
1: ਚੋਗ ਚੁਗੈ ਨਿਤ ਫਾਸੈ,
0: ਜਿਵੇਂ ਪੰਛੀ ਚੋਗ ਚੁਗਦਾ ਚੁਗਦਾ ਲਾਲਚ ਵਿੱਚ ਅੱਗੇ ਅੱਗੇ ਅੱਗੇ ਅੱਗੇ ਵਧੀ ਜਾਂਦਾ, ਹੋਰ ਅੱਗੇ ਹੋਰ ਅੱਗੇ, ਇਵੇਂ ਅੱਗੇ ਅੱਗੇ ਜਾ ਕੇ ਹੋਰ ਫਾਈ ਪਾਈ ਜਾਂਦਾ ਕਾਲ ਦੀ ਇਹਦੇ ਆਲੇ ਦੁਆਲੇ।
1: ਨਾਮ ਧਿਆਵੈ ਤਾਂ ਸੁਖ ਪਾਵੈ,
0: ਮਹਾਰਾਜ ਫਿਰ ਇਹਦੇ ਵਿੱਚੋਂ ਕਿਵੇਂ ਨਿਕਲੀਏ, ਬਣਾਇਆ ਤੇ ਤੁਸੀਂ ਹੈ, ਹੁਣ ਸਾਨੂੰ ਘੂਰ ਦਿਓ ਵੀ ਫਸ ਕਿਉਂ ਗਏ ਹੋ। ਬੰਦਾ ਕਰੇ ਵੀ ਕੀ, ਤੇਰੀ ਮਾਇਆ ਵੀ ਬੜੀ ਪ੍ਰਬਲ ਹੈ। ਕਹਿੰਦੇ ਨਾਮ ਧਿਆਵੈ ਤਾਂ ਸੁਖ ਪਾਵੈ, ਨਾਮ ਜਪ ਤਾਂ ਨਿਕਲੇਗਾ ਇਹਦੇ ਵਿੱਚੋਂ। ਉਹ ਅਵਸਥਾ ਹੈ ਕਿ ਜਿਹੜੀ ਪਹਿਲਾਂ ਹੁਕਮਨਾਮੇ ਵਿੱਚ ਨਿਰਲੇਪਤਾ ਹੰਸ ਵਾਲੀ, ਨਾਮ ਜਪੇਗਾ ਤਾਂ ਸੁਖ ਦੀ ਪ੍ਰਾਪਤੀ ਹੋਣੀ ਹੈ।
1: ਗੁਰਮਤ ਕਾਲ ਨਾ ਗ੍ਰਾਸ ਹੈ,
0: ਫਿਰ ਤੈਨੂੰ ਕਾਲ ਆਪਣੀ ਗ੍ਰਾਸ ਹੈ ਗ੍ਰਾਹੀ ਨਹੀਂ ਬਣਾਏਗਾ। ਜਦੋਂ ਤੂੰ ਗੁਰਮੁਖ ਹੋ ਜਾਏਗਾ ਫਿਰ ਕਾਲ, ਸਮਾਂ, ਟਾਈਮ, ਮੌਤ, ਯਾਨੀ ਕਿ ਤੂੰ ਸਮੇਂ ਨੂੰ ਪਾਰ ਕਰ ਜਾਏਗਾ, ਤੂੰ ਅਕਾਲ ਵਿੱਚ ਚਲਾ ਜਾਏਗਾ ਜਿੱਥੇ ਕੋਈ ਕਾਲ ਨਹੀਂ, ਕੋਈ ਸਮਾਂ ਨਹੀਂ, ਉੱਥੇ ਲਗਾਤਾਰ ਜੀਵਨ ਦੀ ਰੌਂ ਚੱਲ ਰਹੀ ਹੈ, ਉੱਥੇ ਫਿਰ ਪਹੁੰਚ ਜਾਂਦਾ ਗੁਰਮੁਖ।
1: ਜੰਮਣ ਮਰਨ ਕਾਲ ਨਹੀਂ ਛੋੜੈ,
0: ਪਰ ਜੇ ਨਾਮ ਨਹੀਂ ਸਿਮਰਦਾ ਫਿਰ ਜੰਮਣ ਮਰਨ ਤੇ ਕਾਲ ਦੀ ਸਰਕਾਰ ਚੱਲਦੀ ਹੈ। ਹੁਣ ਜਿਹੜੇ ਏਰੀਏ ਵਿੱਚ ਬੰਦਾ ਰਹਿੰਦਾ, ਜੇ ਰਹਿਣਾ ਗਰਮੀ ਵਾਲੇ ਏਰੀਏ ਵਿੱਚ ਤੇ ਗਰਮੀ ਨੇ ਤੇ ਲੱਗਣਾ ਹੀ ਹੈ। ਇੱਕੋ ਹੀ ਤਰੀਕਾ ਵੀ ਗਰਮੀ ਦਾ ਏਰੀਆ ਛੱਡ ਕੇ ਠੰਡੇ ਏਰੀਏ ਵਿੱਚ ਚਲੇ ਜਾਓ ਜੇ ਗਰਮੀ ਤੋਂ ਬਚਣਾ। ਇੱਥੇ ਹੈ ਹੀ ਕਾਲ ਸਾਰਾ, ਸਾਰੀਆਂ ਚੀਜ਼ਾਂ ਨੂੰ ਕਾਲ ਜਿਹੜਾ ਉਹ ਇਹਨੂੰ ਖਾਈ ਜਾ ਰਿਹਾ ਹੈ, ਪੁਰਾਣਾ ਕਰੀ ਜਾ ਰਿਹਾ ਹੈ, ਤੇ ਇਹ ਫਿਰ ਕਾਲ ਛੱਡਦਾ ਨਹੀਂ ਮਨੁੱਖ ਨੂੰ।
1: ਨਾਵੈ ਸੰਤਾਪੀ,
0: ਨਾਮ ਤੋਂ ਬਿਨਾਂ ਸੰਤਾਪ ਪੀੜਾ ਦੁੱਖ ਇਹਨੂੰ ਵਿਆਪਦਾ ਰਹਿੰਦਾ ਹੈ।
1: ਨਾਨਕ ਤੀਜੈ ਤ੍ਰਿਬਦ ਲੋਕਾ,
0: ਇਸ ਤਰ੍ਹਾਂ ਮਹਾਰਾਜ ਕਹਿੰਦੇ ਹੇ ਲੋਕੋ, ਇਹ ਜਿਹੜੀ ਤ੍ਰੇਬਿਧ ਤਿੰਨਾਂ ਗੁਣਾ ਰਜੋ ਸਤੋ ਤਮੋ ਵਾਲੀ ਮਾਇਆ ਹੈ,
1: ਕਾਮ ਮਾਇਆ ਮੋਹੇ ਵਿਆਪੀ,
0: ਇਹ ਕਾਮ ਦੀ ਮਾਇਆ ਤੇ ਮੋਹ ਦੀ ਮਾਇਆ ਵਿਆਪੀ ਹੈ। ਪੜ੍ਹ ਦਿਓ ਅਗਲਾ ਸ਼ਬਦ ਵੀ।
1: ਚੌਥਾ ਪਹਿਰ ਪਿਆ ਦੌਤ ਬਿਹਾ ਗਏ ਰਾਮ,
0: ਚੌਥਾ ਪਹਿਰ ਆ ਗਿਆ ਤੇ ਦੌਤ ਬਿਹਾ ਗਏ, ਦੌਤ ਮੈਨੇ ਦਿਨ ਚੜ੍ਹਨਾ, ਬਿਹਾ ਗਏ ਪ੍ਰਗਟ ਹੋਣਾ। ਕਹਿੰਦੇ ਚੌਥਾ ਪਹਿਰ ਆ ਗਿਆ, 50 ਤੋਂ ਅੱਗੇ ਲੰਘਿਆ ਤੇ ਦਿਨ ਚੜ੍ਹ ਗਿਆ। ਦਿਨ ਮਤਲਬ ਚਿੱਟਾ ਹੁੰਦਾ ਨਾ, ਯਾਨੀ ਕਿ ਵਾਲ ਚਿੱਟੇ ਹੋ ਗਏ, ਆਹ ਬਥੇਰੇ ਡੱਬੀਆਂ ਡੁੱਬੀਆਂ ਲਾਈ ਫਿਰਦੇ ਨੇ, ਕਿੱਥੇ ਮੁੱਕਦਾ, ਮੁੜਦੇ ਨੇ ਚਿੱਟੇ, ਥੱਲਿਓਂ ਜੜ੍ਹਾਂ ਵਿੱਚੋਂ ਨਿਕਲ ਆਉਂਦੇ ਜਿਵੇਂ ਦੱਬ ਨੂੰ ਅੱਗ ਲਾਈ ਹੁੰਦੀ ਹੈ, ਜਾਂ ਤੇ ਬੰਦਾ ਚੱਜ ਨਾਲ ਕਰ ਲੈ ਜਾਂ ਫਿਰ ਇਸੇ ਕੰਮ ਲੱਗਾ ਰਿਹਾ ਸਾਰਾ ਦਿਨ। ਹੁਣ ਚਿੱਟਿਆਂ ਨੇ ਤੇ ਆਈਏ ਜਾਣਾ, ਉਹ ਕਹਿੰਦੇ ਚਿੱਟੇ ਵਾਲ ਨਿਕਲ ਆਏ, ਦਿਨ ਚੜ੍ਹ ਗਿਆ, ਸਮਾਂ ਬੁਢੇਪਾ ਆ ਗਿਆ ਨੇੜੇ,
1: ਤਿੰਨ ਕਰ ਰਾਖੇ ਅੜਾ ਜਵਾਨ ਦਿਨ ਜਾ ਗਏ ਰਾਮ,
0: ਉਹਨਾਂ ਨੇ ਆਪਣੇ ਘਰ ਨੂੰ ਬਚਾਇਆ, ਆਪਣੇ ਜੀਵਨ ਨੂੰ ਬਚਾਇਆ ਹੈ। ਜਿਹੜੇ ਦਿਨ ਰਾਤ ਜਾਗਦੇ ਨੇ, ਜਾਗਣ ਦਾ ਮਤਲਬ ਪਰਮੇਸ਼ਰ ਨੂੰ ਨੇੜੇ ਜਾ ਸਮਝਦੇ ਨੇ, ਯਾਨੀ ਕਿ ਹਾਜ਼ਰੀ ਵਿੱਚ ਰਹਿੰਦੇ ਨੇ, ਹਜ਼ੂਰੀ ਵਿੱਚ ਰਹਿੰਦੇ ਨੇ। ਜਾਗਣ ਦਾ ਮਤਲਬ ਇੱਥੇ ਸਰੀਰ ਦੀ ਜਾਗ ਨਹੀਂ ਹੈ, ਜਾਗਣ ਦਾ ਮਤਲਬ ਹੈ ਅਕਾਲ ਪੁਰਖ ਦੇ ਪ੍ਰਤੀ ਜਾਗਣਾ, ਜਿਵੇਂ ਅਸੀਂ ਪਰਿਵਾਰ ਦੇ ਪ੍ਰਤੀ ਜਾਗਣੇ ਹਾਂ, ਅਸੀਂ ਆਪਣੀ ਵਡਿਆਈ ਦੇ ਪ੍ਰਤੀ ਜਾਗਣੇ ਹਾਂ, ਲੋਕਾਂ ਦੇ ਪ੍ਰਤੀ ਜਾਗਣੇ ਹਾਂ, ਇਵੇਂ ਵਾਹਿਗੁਰੂ ਦੇ ਪ੍ਰਤੀ ਜਿਹੜੇ ਜਾਗਦੇ ਨੇ ਉਹ ਆਪਣੇ ਘਰ ਨੂੰ ਬਚਾ ਲੈਂਦੇ ਹਨ।
1: ਗੁਰ ਪੂਛ ਜਾਗੇ ਨਾਮ ਲਾਗੇ ਤਿੰਨਾ ਰਹਿਣ ਸੁਹੇਲੀਆ,
0: ਜਿਹੜੇ ਗੁਰੂ ਨੂੰ ਪੁੱਛ ਕੇ ਜਾਗੇ ਨੇ ਉਹ ਕਹਿੰਦੇ ਉਹਨਾਂ ਦੀ ਰਹਿਣ ਜਿਹੜੀ ਬੜੀ ਸੁੰਦਰ ਲੰਘਦੀ ਹੈ, ਜਿਹੜੇ ਜਾਗ ਪਏ ਪੂਰੇ ਗੁਰੂ ਨੂੰ ਪੁੱਛ ਕੇ ਨਾਮ ਨਾਲ ਲੱਗ ਗਏ, ਨਾਮ ਦੇ ਨਾਲ ਜਿਹੜੇ ਜੁੜ ਗਏ ਉਹਨਾਂ ਦੀ ਰਾਤ ਰੂਪੀ ਜ਼ਿੰਦਗੀ ਜਿਹੜੀ ਹੈ ਬੜੇ

ਜੇ ਨਾਮ ਨੀ ਜਪਦਾ ਤੇ ਬੁਢੇਪੇ ਦੀ ਹਾਲਾਤ ਇੱਥੇ ਦੱਸੀਏ। ਕਰ ਕੰਪ ਚਰਨ ਸਰੀਰ ਕੰਪੈ, ਕਰ ਹੱਥ ਕੰਬਦੇ ਨੇ, ਪੈਰ ਕੰਬਦੇ ਨੇ, ਸਰੀਰ ਕੰਬਦਾ, ਅੱਖਾਂ ਤੋਂ ਦਿਸਦਾ ਨਹੀਂ ਤੇ ਸਰੀਰ ਭਸਮ ਸੁਭਾਅ ਵਰਗਾ ਬਣ ਜਾਂਦਾ ਬੁਢੇਪੇ ਵਿੱਚ।

ਜਿਨ੍ਹਾਂ ਚਿਰ ਨਾਮ ਨਹੀਂ ਮਨ ਵਿੱਚ ਵਸਦਾ। ਗੁਰੂ ਨਾਨਕ ਦੇਵ ਜੀ ਕਹਿੰਦੇ ਭਾਵੇਂ ਬੰਦਾ ਚਾਰੇ ਯੁੱਗ ਵੀ ਜੀ ਲਵੇ, ਉਹਨੂੰ ਕਦੀ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਭਾਵ ਸਾਰੇ ਸ਼ਬਦ ਦੇ ਵਿੱਚ ਹੁਕਮਨਾਮਾ ਸਾਹਿਬ ਅਤੇ ਇਸ ਸ਼ਬਦ ਦੇ ਵਿੱਚ ਜਾਗਣ ਦੀ ਗੱਲ ਕੀਤੀ ਹੈ ਕਿ 24 ਘੰਟੇ ਵਾਹਿਗੁਰੂ ਨੂੰ ਆਪਣੇ ਨੇੜੇ ਕੋਲ ਸਮਝ ਕੇ ਉਹਦਾ ਨਾਮ ਜਪਣਾ, ਨਾਲ ਕਿਰਤ ਬਿਰਤ ਧਰਮ ਦੀ ਕਰਨੀ ਹੈ ਅਤੇ ਨਾਮ ਜਪਣਾ। ਇਹ ਉਪਦੇਸ਼ ਮਹਾਰਾਜ ਬਖਸ਼ਦੇ ਨੇ ਅਗਾਧ ਬੋਧ ਬਾਣੀ ਦੀ ਵਿਚਾਰ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਹੋਈਆਂ ਨੇ। ਸਤਿਗੁਰੂ ਜੀ ਆਪ ਸੰਗਤ ਜੀ ਬਖਸ਼ ਦੇਣਾ ਸੱਚੇ ਪਾਤਸ਼ਾਹ ਕਿਰਪਾ ਕਰਨ। ਸਾਰਿਆਂ ਦਾ ਸਮੁੱਚੇ ਤੌਰ 'ਤੇ ਬਹੁਤ ਧੰਨਵਾਦ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ।

0: ਵੱਜ ਗਈ ਤੇਰੀ ਗੱਡੀ।
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਅਦਾਬ, ਸਲਾਮ, ਨਮਸਤੇ, ਗੁੱਡ ਮਾਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜਿਆ ਹੋਵੇਗਾ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋ ਕੇ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰਾਜੀ ਖੁਸ਼ੀ ਹੋ ਗਏ, ਚੜ੍ਹਦੀ ਕਲਾ ਦੇ ਵਿੱਚ ਹੋ ਗਏ। ਇਸ ਚੜ੍ਹਦੀ ਕਲਾ ਦੇ ਲਈ ਆਓ ਸਭ ਤੋਂ ਪਹਿਲਾਂ ਉਸ ਰੱਬ ਦਾ ਸ਼ੁਕਰਾਨਾ ਕਰੀਏ, ਸ਼ੁਕਰਾਨਾ ਜਿਹਨੇ ਅੱਜ ਇਹ ਕਰੀ ਫਿਰ ਤੋਂ ਸਾਂਝਾਂ ਪਾਈਆਂ ਨੇ, ਸ਼ੁਕਰਾਨਾ ਜਿਹਦੀ ਰਜ਼ਾ ਦੇ ਵਿੱਚ ਇਹ ਸਵਾਸ ਚੱਲ ਰਹੇ ਨੇ, ਉਸ ਰੱਬ ਦਾ ਸ਼ੁਕਰਾਨਾ ਜਿਹਨੇ ਤੰਦਰੁਸਤੀ ਦਿੱਤੀ ਆ, ਸੋਹਣਾ ਪਿਆਰ ਦਿੱਤਾ, ਪਰਿਵਾਰ ਦਿੱਤਾ, ਇਹ ਕੁਦਰਤ ਦਿੱਤੀ, ਕੁਦਰਤ ਦੇ ਨਜ਼ਾਰੇ ਦਿੱਤੇ ਨੇ। ਅਤੇ ਆਓ ਫਿਰ ਇਹ ਸਭ ਕੁਛ ਦੇ ਲਈ ਪਹਿਲਾਂ ਉਹਦਾ ਧੰਨਵਾਦ ਕਰੀਏ, ਉਹਦਾ ਸ਼ੁਕਰਾਨਾ ਕਰੀਏ, ਅਤੇ ਫਿਰ ਅੱਜ ਦੇ ਦਿਨ ਲਈ ਅਰਦਾਸ ਕਰੀਏ ਕਿ ਅੱਜ ਦਾ ਦਿਨ ਅੰਗ ਸੰਗ ਸਹਾਈ ਰਹੀ। ਅੱਜ ਦੇ ਦਿਨ ਜੋ ਵੀ ਆਪਾਂ ਕਾਰਜ ਕਰੀਏ ਉਹ ਉਸਾਰੂ ਹੋਣ, ਉਹਨਾਂ ਕਾਰਜਾਂ ਦੇ ਨਾਲ ਕਿਸੇ ਦਾ ਦਿਲ ਨਾ ਦੁਖੇ, ਉਹ ਇਨਸਾਨੀਅਤ ਦੇ ਦਾਇਰੇ ਦੇ ਵਿੱਚ ਹੋਣ, ਕਿਸੇ ਦੀ ਹੱਕ ਦੀ ਰੋਟੀ ਨਾ ਖੋਈਏ, ਸੋਹਣੀਆਂ ਅਤੇ ਨੇਕ ਕਮਾਈਆਂ ਕਰਕੇ ਘਰਾਂ ਨੂੰ ਵਾਪਸੀ ਕਰੀਏ। ਇਹ ਨੇਕ ਕਮਾਈਆਂ ਘਰਾਂ ਦੇ ਵਿੱਚ ਤੰਦਰੁਸਤੀ ਲੈ ਕੇ ਆਉਣ, ਚੜ੍ਹਦੀ ਕਲਾ ਲੈ ਕੇ ਆਉਣ, ਖੁਸ਼ੀਆਂ ਖੇੜੇ ਲੈ ਕੇ ਆਉਣ। ਇਸੇ ਅਰਦਾਸ ਦੇ ਨਾਲ ਆਓ, ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ ਅੱਗੇ ਵੱਧਦੇ। 14 ਤਰੀਕ ਹੋ ਗਈ ਅੱਜ ਅਗਸਤ ਦਾ ਮਹੀਨਾ, ਅਤੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਆਓ, ਉਸ ਰੱਬ ਦਾ ਸ਼ੁਕਰਾਨਾ ਕਰਦੇ ਹਾਂ, ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ।

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਸ਼ੁਰੂਆਤ ਹੋ ਚੁੱਕੀ ਉਸ ਰੱਬ ਦੇ ਨਾਂ ਨਾਲ ਸ਼ਬਦ ਕੀਰਤਨ ਦੇ ਨਾਲ ਅਤੇ ਜਿਹੜਾ ਕਾਰਜ ਆਪਾਂ ਉਹਦਾ ਓਟ ਆਸਰਾ ਲੈ ਕੇ ਕਰਦੇ ਹਾਂ ਉਹ ਫਿਰ ਹੋ ਹੀ ਨਹੀਂ ਸਕਦਾ ਕਿ ਕਿਸੇ ਪੱਖੋਂ ਕੋਈ ਕਮੀ ਪੇਸ਼ੀ ਰਹੇ ਉਹ ਫਿਰ ਆਪ ਅੰਗ ਸੰਗ ਸਹਾਈ ਹੋ ਕੇ ਕਰਦਾ ਉਹ ਫਿਰ ਉਸੇ ਰੱਬ ਸੱਚੇ ਦਾ ਓਟ ਆਸਰਾ ਲੈ ਕੇ ਵੱਧਦੇ ਹਾਂ ਅੱਜ ਦੇ ਸਫ਼ਰ ਦੇ ਵਿੱਚ ਅੱਗੇ ਇਸ ਟਾਈਮ 7:20 ਹੋ ਚੱਲੇ ਨੇ ਮੈਲਬਨ ਦੇ ਵਿੱਚ ਸਵੇਰ ਦੇ ਅੱਜ 14 ਤਰੀਕ ਆ ਅੱਜ ਅਗਸਤ ਦਾ ਮਹੀਨਾ ਹੈ ਅਤੇ ਆਸ ਕਰਦੇ ਹਾਂ ਕਿ ਵਧੀਆ ਸੋਹਣਾ ਪਿਆਰਾ ਤੁਹਾਡਾ ਦਿਨ ਚੜ੍ਹ ਚੁੱਕਾ ਹੋਊਗਾ ਅੱਜ ਵੈਸੇ ਵੀ ਆਸਟ੍ਰੇਲੀਆ ਦੇ ਵਿੱਚ ਬਹੁਤੇ ਸ਼ਹਿਰਾਂ ਦੇ ਵਿੱਚ ਦਿਨ ਬੜਾ ਸੋਹਣਾ ਖਿੜਿਆ ਅਤੇ ਦੇਸੀ ਮਹੀਨਿਆਂ ਦੇ ਵਿੱਚ ਅੱਜ 30 ਸੌਣ ਦਾ ਦਿਨ ਆ ਅਤੇ ਸ਼ੁੱਕਰਵਾਰ ਦਾ ਦਿਨ ਆ ਕਹਿੰਦੇ ਨੇ ਕਿ ਸ਼ੁਕਰ ਆ ਅੱਜ ਸ਼ੁੱਕਰਵਾਰ ਆ ਆ ਗਿਆ ਸ਼ੁਕਰ ਅਤੇ ਜਿੰਨਾ ਕੁ ਹੁੰਦਾ ਵਾ ਅੱਜ ਆਪਾਂ ਕਰਦੇ ਹਾਂ ਅਤੇ ਬਾਕੀ ਤੋਂ ਜਾਂਦੇ ਮੁੱਕਰ ਅਤੇ ਫਿਰ ਵੀਕਐਂਡ ਦੇ ਉੱਤੇ ਆਪਾਂ ਕਰਦੇ ਹਾਂ ਢੇਰ ਸਾਰਾ ਇੰਜੋਏ ਉਹਨਾਂ ਦੇ ਲਈ ਵੀ ਜਿਨ੍ਹਾਂ ਨੇ ਵੀਕਐਂਡ ਦੇ ਉੱਤੇ ਬਹੁਤਾ ਕੰਮ ਕਰਨਾ ਉਹਨਾਂ ਲਈ ਵੀ ਅਰਦਾਸ ਅਤੇ ਜਿਨ੍ਹਾਂ ਨੇ ਇੰਜੋਏ ਕਰਨਾ ਛੁੱਟੀ ਹੋਣੀ ਹੈ ਉਹਨਾਂ ਦੇ ਲਈ ਵੀ ਅਰਦਾਸ ਕਿ ਉਹ ਆਪਣੀਆਂ ਆਪਣੇ ਆਪਣੇ ਪਰਿਵਾਰਾਂ ਦੇ ਨਾਲ ਆਪਣੀਆਂ ਛੁੱਟੀਆਂ ਸੋਹਣੇ ਤਰੀਕੇ ਦੇ ਨਾਲ ਬਿਤਾਉਣ ਅਤੇ ਆਓ ਫਿਰ ਆਪਾਂ ਵੱਧਦੇ ਹਾਂ ਅੱਗੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਇਸ ਹਿੱਸੇ ਦੇ ਵਿੱਚ ਆਪਾਂ ਮੌਸਮ ਜਾਣ ਲੈਂਦੇ ਹਾਂ ਕਿਵੇਂ ਦਾ ਕਿਉਂਕਿ ਛੁੱਟੀਆਂ 'ਤੇ ਜਾਣਾ ਚਾਹੇ ਕੰਮ ਕਰਨਾ ਮੌਸਮ ਇੱਥੇ ਜਾਣਨਾ ਜ਼ਰੂਰੀ ਹੋ ਜਾਂਦਾ ਅਤੇ ਨਾਲ ਦੀ ਨਾਲ ਜ਼ਰੂਰੀ ਹੋ ਜਾਂਦਾ ਕਿ ਆਪਾਂ ਟ੍ਰੈਫਿਕ ਬਾਰੇ ਵੀ ਜਾਣ ਲਈਏ ਤੁਹਾਡੇ ਕੋਲ ਕੋਈ ਜਾਣਕਾਰੀ ਅਤੇ ਉਹ ਤੁਸੀਂ ਸਾਡੇ ਤੱਕ ਜ਼ਰੂਰ ਪਹੁੰਚਾ ਦਿਓ 044-7171674 0447171674 ਦੇ ਉੱਤੇ ਤੁਸੀਂ ਵਟਸਐਪ ਕਰ ਸਕਦੇ ਹੋ ਲਾਫਟਰ ਥੈਰੇਪੀ 'ਚ ਕਾਲ ਕਰਨੀ ਆ ਅਤੇ ਇਸੇ ਨੰਬਰ ਦੇ ਉੱਤੇ ਰੈਗੂਲਰ ਕਾਲ ਕਰ ਸਕਦੇ ਹੋ ਅਤੇ ਫੇਸਬੁੱਕ 'ਤੇ ਵੀ ਮੈਸੇਜ ਕਰ ਸਕਦੇ ਹੋ 9956-0344 ਇਸ ਨੰਬਰ 'ਤੇ ਵੀ ਕਾਲ ਤੁਸੀਂ ਕਰ ਸਕਦੇ ਹੋ ਅਤੇ ਸਿਡਨੀ ਦੇ ਵਿੱਚ ਅੱਜ ਵੇਖਦੇ ਹਾਂ ਕੀ ਮਾਹੌਲ ਚੱਲ ਹੈ ਸਿਡਨੀ 'ਚ ਇਸ ਟਾਈਮ 10 ਦੇ ਆਸ ਪਾਸ ਤਾਪਮਾਨ ਹੈ ਅਤੇ 20 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਅਤੇ ਬੜੀ ਸੋਹਣੀ ਪਿਆਰੀ ਅੱਜ ਧੁੱਪ ਕੜਕਦਾਰ ਲੱਗਣੀ ਹੈ ਪਰ ਉਸ ਤੋਂ ਬਾਅਦ 80% ਚਾਂਸ ਨੇ 1 ਤੋਂ 5 ਮਿਲੀਮੀਟਰ ਤੱਕ ਮੀਂਹ ਦੀ ਮਾਤਰਾ ਵੀ ਹੋ ਸਕਦੀ ਕੱਲ੍ਹ ਅਤੇ ਪਰਸੋਂ ਦੇ ਦਿਨ 'ਤੇ ਹੈ ਹੀ ਮੀਂਹ ਕੱਲ੍ਹ ਅਤੇ ਪਰਸੋਂ ਦੇ ਦਿਨ ਧੁੱਪ ਦੇ ਆਸਾਰ ਨਹੀਂ ਗਏ ਸਿਡਨੀ ਦੇ ਵਿੱਚ ਇਸ ਚੀਜ਼ ਦਾ ਖਿਆਲ ਰੱਖਿਓ ਮੈਲਬਨ ਦੇ ਵਿੱਚ ਅੱਜ 12 ਦੇ ਆਸ ਪਾਸ ਤਾਪਮਾਨ ਸਵੇਰੇ ਸਵੇਰੇ ਅਤੇ ਮਾਹੌਲ ਜਿਹਾ ਬਦਲਿਆ ਵਾ ਪਿਛਲੇ ਸਮੇਂ ਜੋ ਪਿਛਲੇ ਦਿਨਾਂ 'ਚ ਠੰਡ ਸੀ ਅੱਜ ਉਹ ਤੁਹਾਨੂੰ ਨਹੀਂ ਮਹਿਸੂਸ ਹੋ ਰਹੀ ਹੋਊਗੀ ਦਿਨ ਹੁਣ ਬਦਲੇ ਬਦਲੇ ਨੇ ਦਿਨ ਹੁਣ ਖੁੱਲ੍ਹੇ ਖੁੱਲ੍ਹੇ ਜਿਹੇ ਹੋ ਗਏ ਨੇ ਵੱਡੇ ਹੋ ਗਏ ਨੇ ਅਤੇ ਅੱਜ ਦੇ ਦਿਨ 16 ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ਜਾ ਸਕਦਾ ਪਰ ਇਹ ਜਿਹੜੀ ਠੰਡ ਆ ਜਾਂ ਇਹ ਜਿਹੜੇ ਦਿਨ ਆ ਇਹਨਾਂ ਦੇ ਵਿੱਚ ਲੱਗਦਾ ਹੁੰਦਾ ਵਾ ਵੀ ਠੰਡ ਗਈ ਹੁਣ ਕੀ ਲੋੜ ਹੈ ਸਾਨੂੰ ਲੀੜੇ ਕੱਪੜੇ ਮੋਟੇ ਪਾਉਣ ਦੀ ਪਰ ਖਿਆਲ ਰੱਖਿਓ ਆਉਂਦੀ ਅਤੇ ਜਾਂਦੀ ਠੰਡ ਜ਼ਿਆਦਾ ਨੁਕਸਾਨ ਕਰਦੀ ਹੈ ਸੋ ਇਸ ਕਰਕੇ ਹਾਲੇ ਐਵੇਂ ਹੱਥ ਢਿੱਲੇ ਨਾ ਛੱਡੋ ਹਾਂ ਵਰਜਿਸ਼ ਵਗੈਰਾ ਕਰਨੀ ਸ਼ੁਰੂ ਕਰ ਦਿਓ ਕਿਉਂਕਿ ਦਿਨ ਹੁਣ ਖੁੱਲ੍ਹੇ ਹੋ ਚੁੱਕੇ ਨੇ ਸਮਾਂ ਹੁਣ ਸਾਡੇ ਕੋਲ ਵਧੀਆ ਅਤੇ ਇਸ ਸਮੇਂ ਨੂੰ ਆਪਾਂ ਕਿਸੇ ਚੰਗੇ ਪਾਸੇ ਲਾ ਲੈਂਦੇ ਹਾਂ ਸਿਆਲ ਦੀਆਂ ਖਾਧੀਆਂ ਪਿੰਨੀਆਂ ਪੁੰਨੀਆਂ ਉਹ ਥੋੜ੍ਹਾ ਜਿਹਾ ਸੈੱਟ ਹੋ ਜੂਗਾ ਸਰੀਰ ਅਤੇ ਅੱਜ ਧੁੱਪ ਵੀ ਸੋਹਣੀ ਲੱਗੂਗੀ ਉਸ ਤੋਂ ਬਾਅਦ ਮੀਂਹ ਦੇ ਚਾਂਸ ਕਹਿ ਲੈਂਦੇ ਹਾਂ ਕਿ ਨਾ ਦੇ ਬਰਾਬਰ ਨੇ 40% ਚਾਂਸ ਨੇ ਨੌਰਥ ਵੈਸਟ ਵਾਲੇ ਪਾਸੇ ਹਲਕੀ ਤੋਂ ਦਰਮਿਆਨੀ ਗਤੀ ਦੇ ਵਿੱਚ ਹਵਾਵਾਂ ਨੇ ਦਿਨ ਦੇ ਵਿੱਚ ਕਾਏ 'ਚ ਜਾ ਕੇ ਕੁੱਲ ਮਿਲਾ ਕੇ ਅੱਜ ਦਾ ਦਿਨ ਵਧੀਆ ਠੀਕ ਰਹਿ ਜੂਗਾ ਪਰ ਕੱਲ੍ਹ ਅਤੇ ਪਰਸੋਂ ਦਾ ਦਿਨ ਤਾਂ ਬਹੁਤ ਹੀ ਵਧੀਆ ਜੇ ਤੁਸੀਂ ਰਹਿ ਰਹੇ ਹੋ ਮੈਲਬਨ ਦੇ ਵਿੱਚ ਅਤੇ ਇਹ 2 ਦਿਨ ਬੜੇ ਵਧੀਆ ਧੁੱਪ ਵਾਲੇ ਰਹਿਣਗੇ ਤੁਹਾਡੇ ਅਤੇ ਸ਼ਨੀਵਾਰ ਦਾ ਦਿਨ ਯਾਨੀ ਕਿ 15 ਅਗਸਤ ਅਤੇ ਵੈਸੇ ਵੀ ਵਧੀਆ ਮੌਸਮ ਚਾਹੀਦਾ ਕਿਉਂਕਿ ਇਸ ਦਿਨ ਪ੍ਰੋਗਰਾਮ ਹੀ ਆ ਇੰਡੀਅਨ ਫਿਲਮ ਫੈਸਟੀਵਲ ਵਾਲਿਆਂ ਨੇ ਆਜ਼ਾਦੀ ਦਿਵਸ ਦੇ ਉੱਤੇ ਝੰਡਾ ਲਹਿਰਾਉਣਾ ਹੁੰਦਾ ਫੈਡਰੇਸ਼ਨ ਸਕੇਅਰ ਦੇ ਉੱਤੇ ਅਤੇ ਉੱਥੇ ਹੁੰਦੀਆਂ ਨੇ ਮੁਲਾਕਾਤਾਂ ਕਿਉਂਕਿ ਧੁੱਪ ਸੋਹਣੀ ਲੱਗੇ ਅਤੇ ਸੋਹਣਾ ਪ੍ਰੋਗਰਾਮ ਹੋ ਜਾਂਦਾ ਬ੍ਰਿਸਬੇਨ ਦੇ ਵਿੱਚ ਤਾਂ ਹੈ ਹੀ ਧੁੱਪ ਅਤੇ ਸੋਹਣਾ ਅੱਜ ਦਾ ਵੀ ਦਿਨ ਵਧੀਆ ਵਧੀਆ ਲੱਗ ਰਿਹਾ ਵਾ ਅਤੇ ਪਰ ਪੇਜ ਕਹਿੰਦਾ ਵਾ ਵੀ ਨਹੀਂ ਮੈਂ ਨਹੀਂ ਦੱਸਣਾ ਸੋ ਆਪਾਂ ਨੂੰ ਥੋੜ੍ਹਾ ਜਿਹਾ ਹੋ ਸਕਦਾ ਵੀ ਇੰਤਜ਼ਾਰ ਕਰਨਾ ਪਵੇ ਹਾਂਜੀ ਸੋ ਬ੍ਰਿਸਬੇਨ ਦੇ ਵਿੱਚ ਅੱਜ 24 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਧੁੱਪ ਸੋਹਣੀ ਖਿੜੂਗੀ ਇਸ ਟਾਈਮ 12 ਦੇ ਆਸ ਪਾਸ ਹੈ ਅਤੇ ਕੱਲ੍ਹ ਅਤੇ ਪਰਸੋਂ ਦੇ ਦਿਨ ਹਲਕੇ ਮੀਂਹ ਦੇ ਚਾਂਸ ਜ਼ਰੂਰ ਨੇ ਪਰ ਤਾਪਮਾਨ ਲਗਭਗ ਇੱਥੇ ਜਿਹੇ ਰਹਿਣ ਦੇ ਚਾਂਸ ਨੇ ਅਤੇ ਪਰਥ ਸਵੇਰੇ ਸਵੇਰੇ ਦਾ ਸਮਾਂ 10 ਦੇ ਆਸ ਪਾਸ ਤਾਪਮਾਨ ਹੈ 22 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਇੱਥੇ ਵੀ ਸੂਰਤ ਹਾਲ ਬਦਲੇ ਨੇ ਸੋਹਣੀ ਧੁੱਪ ਅੱਜ ਦੇ ਦਿਨ ਲਈ ਕੱਲ੍ਹ ਦੇ ਲਈ ਅਤੇ ਪਰਸੋਂ ਦੇ ਲਈ ਸੋਹਣੀਆਂ ਧੁੱਪਾਂ ਐਡੀਲੇਡ ਲਗਭਗ ਮੈਲਬਨ ਵਰਗਾ ਹੀ ਮਾਹੌਲ ਚੱਲ ਹੁੰਦਾ ਵਾ ਅਤੇ ਅੱਜ ਵੀ ਕੁਛ ਇਸੇ ਤਰ੍ਹਾਂ ਹੀ ਆ 17 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਤਾਪਮਾਨ ਅਤੇ ਹਲਕੇ ਮੀਂਹ ਦੇ ਚਾਂਸ ਬਣ ਸਕਦੇ ਨੇ ਕੱਲ੍ਹ ਅਤੇ ਪਰਸੋਂ ਦੇ ਦਿਨ ਤਾਪਮਾਨ ਦੇ ਵਿੱਚ ਕੋਈ ਖਾਸ ਫਰਕ ਨਹੀਂ ਪੈਣ ਵਾਲਾ ਕੱਲ੍ਹ ਦੇ ਦਿਨ ਲਗਭਗ ਨਾ ਕਦੇ ਬਰਾਬਰ ਮੀਂਹ ਦੇ ਚਾਂਸ ਜ਼ਰੂਰ ਨੇ ਅਤੇ ਹੁਬਾੜ ਦੇ ਵਿੱਚ ਵੀ ਕੁਛ ਇਸੇ ਤਰ੍ਹਾਂ ਦਾ ਮਾਹੌਲ ਚੱਲ ਰਿਹਾ 80% ਚਾਂਸ ਨੇ 1-5 ਮਿਲੀਮੀਟਰ ਤੱਕ ਅੱਜ ਮੀਂਹ ਪੈਣ ਦੇ ਤਾਪਮਾਨ 14 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਇਸ ਟਾਈਮ 11 ਕਦੇ ਆਸ ਪਾਸ ਹੈ ਧੁੱਪ ਵੀ ਆ ਅਤੇ ਮੀਂਹ ਵੀ ਆ ਅਤੇ ਕੈਨਬਰਾ ਠੰਡ ਵੀ ਆ -0.7 ਤੁਸੀਂ ਮਹਿਸੂਸ ਕਰ ਰਹੇ ਹੋ ਤਾਪਮਾਨ ਅਤੇ 2.7 ਡਿਗਰੀ ਇਸ ਟਾਈਮ ਵੈਸੇ ਸ਼ੋਅ ਹੋ ਰਿਹਾ 16 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਅਤੇ ਕੱਕਰ ਕੋਰਾ ਸਾਰਾ ਕੁਛ ਹੀ ਸਵੇਰੇ ਸਵੇਰੇ ਦੇ ਸਮੇਂ ਪਰ ਅੱਗੇ ਚੱਲ ਕੇ ਧੁੱਪ ਬੜੀ ਸੋਹਣੀ ਲੱਗੂਗੀ ਕੱਲ੍ਹ ਵੀ ਅਤੇ ਇਸੇ ਤਰ੍ਹਾਂ ਹੀ ਆ ਅਤੇ ਐਤਵਾਰ ਦੇ ਦਿਨ ਮੀਂਹ ਦੇ ਚਾਂਸ ਨੇ ਬਾਈ 80% ਮੀਂਹ ਦੇ ਚਾਂਸ ਨੇ ਅਤੇ ਡਾਰਵਿਨ ਦੇ ਵਿੱਚ ਤਾਂ ਸਾਨੂੰ ਪਤਾ ਵੀ ਗਰਮੀ ਆ ਅਤੇ ਗਰਮੀ ਪਹਿਲਾਂ ਦੇ ਨਾਲੋਂ ਵੀ ਵੱਧ ਗਈ ਆ 34 ਤਾਪਮਾਨ ਅੱਜ ਜ਼ਿਆਦਾ ਤੋਂ ਜ਼ਿਆਦਾ ਚਲਾ ਜਾਊਗਾ ਅਤੇ 22-23 ਦੇ ਆਸ ਪਾਸ ਸਵੇਰੇ ਸਵੇਰੇ ਦੇ ਸਮੇਂ ਕੱਲ੍ਹ ਅਤੇ ਪਰਸੋਂ ਦੇ ਦਿਨ ਵੀ ਠੀਕ ਹੈ ਮਾਹੌਲ ਚੱਲ ਕੱਲ੍ਹ ਮੀਂਹ ਦੇ ਚਾਂਸ ਬਣਨਗੇ ਜਿਹਦੇ ਕਰਕੇ ਇੱਕ ਅੱਧੇ ਅੰਕੜੇ ਦੀ ਰਾਹਤ ਜ਼ਰੂਰ ਮਿਲੂਗੀ ਸੋ ਫਿਲਹਾਲ ਕੁੱਲ ਮਿਲਾ ਕੇ ਇਹ ਸਾਡੇ ਕੋਲ ਸੂਰਤ ਹਾਲ ਬਣ ਰਹੇ ਨੇ ਮੌਸਮ ਦੇ ਅਤੇ ਮੈਂ ਟ੍ਰੈਫਿਕ ਵਾਲੀ ਵੀ ਖੋਲ੍ਹ ਲਵਾਂ ਵੈਬਸਾਈਟ 'ਤੇ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਆ ਤਾਂ ਜ਼ਰੂਰ ਤੁਸੀਂ ਦੱਸ ਦਿਓ ਟ੍ਰੈਫਿਕ ਬਾਰੇ ਕੋਈ ਵੀ ਜਾਣਕਾਰੀ ਤੁਸੀਂ 13-11-70 'ਤੇ ਵੀ ਕਾਲ ਕਰ ਸਕਦੇ ਹੋ ਰਿਪੋਰਟ ਕਰ ਸਕਦੇ ਹੋ ਕੋਈ ਐਮਰਜੈਂਸੀ ਦਿਖੇ ਤਾਂ 000 ਦੇ ਉੱਤੇ ਕਾਲ ਕਰਿਓ ਅਤੇ ਸਾਡੇ ਤੱਕ ਵੀ ਪਹੁੰਚਾ ਸਕਦੇ ਹੋ ਇੱਕ ਮਲਗਰੇਵ ਦੇ ਇਲਾਕੇ ਦੇ ਵਿੱਚ ਐਕਸੀਡੈਂਟ ਹੋਇਆ ਜੀ ਮਨੈਸ਼ ਫਰੀਵੇ ਦੇ ਉੱਤੇ ਮਨੈਸ਼ ਫਰੀਵੇ ਮਲਗਰੇਵ ਦਾ ਇਲਾਕਾ ਜਿੱਥੇ ਕਿ 2 ਮਿਡਲ ਲੇਨ ਬਲੋਕ ਹੋਈਆਂ ਨੇ ਇਨਬਾਊਂਡ ਵਾਲੇ ਪਾਸੇ ਦੀਆਂ ਮਿਡਲ ਲੇਨ ਜ਼ਿਆਦਾ ਸਮੱਸਿਆ ਕਰਦੀ ਹੈ ਫਿਰ ਅਤੇ ਵਿਲਿੰਗਟਨ ਰੋਡ ਦੇ ਲਾਗੇ ਇਹ ਹੋਇਆ ਵਾ ਜਿਹਦੀ ਵਜ੍ਹਾ ਦੇ ਕਰਕੇ ਸਪੀਡ ਘਟਾ ਕੇ 40 ਦੀ ਕੀਤੀ ਗਈ ਹੈ ਅਤੇ ਵਧੇਰੇ ਟਾਈਮ ਲੈ ਕੇ ਨਿਕਲਿਓ ਤੁਸੀਂ ਅਤੇ ਇਸ ਟਾਈਮ ਥੋੜ੍ਹਾ ਖਲਾਰਾ ਜਿਹਾ ਵੀ ਸੜਕ ਦੇ ਉੱਤੇ ਪਿਆ ਵਾ ਜਿਹਦੀ ਵਜ੍ਹਾ ਦੇ ਕਰਕੇ ਕਹਿੰਦੇ ਨੇ ਕਿ ਗੱਡੀ ਵੀ ਆਪਣੀ ਥੋੜ੍ਹੀ ਜਿਹੀ ਵੱਜ ਪਹੁੰਚਾ ਕੇ ਵੈਸੇ ਬੰਦੇ ਲਾਏ ਕਰ ਰਹੇ ਨੇ ਸਾਫ਼ ਸਫਾਈਆਂ ਹਟਾ ਰਹੇ ਨੇ ਪਰ ਮਨੈਸ਼ ਫਰੀਵੇ ਐਕਸੀਡੈਂਟ ਸਵੇਰੇ ਸਵੇਰੇ ਦੇ ਸਮੇਂ ਤੁਹਾਨੂੰ ਫਿਰ ਜ਼ਿਆਦਾ ਬਿਹਤਰ ਪਤਾ ਇੱਥੇ ਸਮੱਸਿਆ ਰਹਿੰਦੀ ਹੈ ਅਤੇ ਜ਼ਰੂਰ ਇੱਕ ਵਾਰੀ ਖਿਆਲ ਕਰ ਲਿਓ ਮਨ ਦੇ ਵਿੱਚ ਪਹਿਲਾਂ ਹੀ ਪਲੈਨ ਬਣਾ ਲਿਓ ਵੀ ਆਪਾਂ ਕਿਹੜੇ ਪਾਸੇ ਨੂੰ ਜਾਣਾ ਜੇ ਹਲੇ ਨਹੀਂ ਇਸ ਰਾਹ ਪਏ ਤਾਂ ਹੋਰ ਕੋਈ ਬਦਲਵਾਂ ਰਾਹ ਵੀ ਤੁਸੀਂ ਲੈ ਸਕਦੇ ਹੋ ਅਤੇ ਬਾਕੀ ਪ੍ਰੈਸਟਨ ਦੇ ਇਲਾਕੇ ਦੇ ਵਿੱਚ ਵੀ ਇੱਕ ਰਿਪੋਰਟ ਆ ਰਹੀ ਘੰਟਾ ਕੁ ਪਹਿਲਾਂ ਵੈਲ ਸਟਰੀਟ ਪ੍ਰੈਸਟਨ ਦਾ ਇਲਾਕਾ ਇੱਥੇ ਵੀ ਸੜਕ ਦੇ ਉੱਤੇ ਕੁਛ ਡਿੱਗਿਆ ਖਿਲ ਰਿਹਾ ਸੀ ਅਤੇ ਇਹ ਚਲੋ ਆਸ ਕਰਦੇ ਹਾਂ ਵੀ ਹੁਣ ਤੱਕ ਚੁੱਕ ਲਿਆ ਹੋਊਗਾ ਅਤੇ ਬਾਕੀ ਸਭ ਠੀਕ ਠਾਕ ਹੈ ਬਾਕੀ ਸਭ ਓਕੇ ਰਿਪੋਰਟ ਹੈ ਸਿਡਨੀ ਵੱਲ ਨੂੰ ਚੱਲਦੇ ਹਾਂ ਅਤੇ ਸਿਡਨੀ ਦੇ ਵਿੱਚ ਪ੍ਰੋਸਪੈਕਟ ਦਾ ਇਲਾਕਾ M4 ਮੋਟਰਵੇ ਔਨ ਰੈਂਪ ਫਰੋਮ ਰੈਜ਼ਰਵਰ ਰੋਡ ਇੱਕ ਟਰੱਕ ਖਰਾਬ ਹੋਇਆ ਜੀ ਅਤੇ ਸਰਦਾਰ ਸਾਹਿਬ ਕਰ ਲਓ ਨੋਟ ਇੱਕ ਟਰੱਕ ਖਰਾਬ ਹੋਇਆ ਆ ਵੈਸਟਬਾਊਂਡ ਵਾਲੇ ਪਾਸੇ ਦੀਆਂ ਲੇਨਾਂ ਪ੍ਰਭਾਵਿਤ ਨੇ ਅਤੇ ਟ੍ਰੈਫਿਕ ਆਮ ਦੇ ਨਾਲੋਂ ਵੱਧ ਆ ਅਤੇ ਇੱਥੇ ਤੁਹਾਨੂੰ ਸਮਾਂ ਲਗਭਗ 1.5 ਘੰਟਾ ਵਧੇਰੇ ਲੱਗ ਸਕਦਾ ਬੈਲਰੋਸ ਦਾ ਇਲਾਕਾ ਇੱਥੇ ਵੀ ਇੱਥੇ ਇੱਕ ਬੱਸ ਖਰਾਬ ਹੋਈ ਹੈ ਫੋਰੈਸਟ ਵੇ ਇਹ ਨੇੜੇ ਪੈ ਜਾਂਦਾ ਰਾਲਸਨ ਐਵੀਨਿਊ ਦੇ ਸੋ ਇੱਥੇ ਵੀ ਸਾਊਥ ਬਾਊਂਡ ਵਾਲੇ ਪਾਸੇ ਦੀ ਟ੍ਰੈਫਿਕ ਪ੍ਰਭਾਵਿਤ ਹੈ ਸੋ ਇਹਦਾ ਜ਼ਰੂਰ ਤੁਸੀਂ ਖਿਆਲ ਰੱਖਿਓ ਇੱਕ ਕਾਰ ਜਿਹੜੀ ਆ ਖਰਾਬ ਹੋਈ ਆ ਔਰਚਾਂਡ ਹਿਲਸ M4 ਮੋਟਰਵੇ ਔਫ ਰੈਂਪ ਟੂ ਕੈਂਟ ਰੋਡ ਸੋ ਇੱਥੇ ਵੀ ਵੈਸਟ ਬਾਊਂਡ ਵਾਲੇ ਪਾਸੇ ਦੀ ਟ੍ਰੈਫਿਕ ਪ੍ਰਭਾਵਿਤ ਹੈ ਖਾਸ ਤੌਰ ਉੱਤੇ ਜੇ ਰਾਈਟ ਟਰਨ ਲੇਨ ਜਿਹੜੀ ਆ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਅਤੇ ਇਸ ਚੀਜ਼ ਦਾ ਖਿਆਲ ਕਰੋ ਇੱਕ ਕਾਫੀ ਹੈਵੀ ਟ੍ਰੈਫਿਕ ਇਸ ਟਾਈਮ ਸ਼ੋਅ ਹੋ ਰਹੀ ਆ ਹੋਮਬੁਸ਼ ਵੈਸਟ ਦੇ ਵਿੱਚ ਸੋ ਇਹਦਾ ਵੀ ਥੋੜ੍ਹਾ ਜਿਹਾ ਖਿਆਲ ਕਰ ਲਿਓ ਇੱਥੇ ਗੱਡੀਆਂ ਵਾਹਵਾ ਹੀ ਜਿਹੜੀਆਂ ਮਲਟੀਪਲ ਵਹੀਕਲ ਟਕਰਾਏ ਨੇ ਆਪਸ ਦੇ ਵਿੱਚ ਅਤੇ 3 ਲਾਈਨਾਂ ਪ੍ਰਭਾਵਿਤ ਨੇ ਵੈਸਟ ਬਾਊਂਡ ਵਾਲੇ ਪਾਸੇ ਦੀਆਂ ਸੋ ਇੱਥੇ ਥੋੜ੍ਹਾ ਜਿਹਾ ਜ਼ਿਆਦਾ ਕੰਮ ਖਰਾਬ ਹੈ ਸੋ ਸਵੇਰੇ ਦਾ ਸਮਾਂ ਅਤੇ ਵੱਡੇ ਸ਼ਹਿਰ ਅਤੇ ਟ੍ਰੈਫਿਕ 'ਤੇ ਪਈ ਹੋਊਗੀ ਅਤੇ ਪਰ ਤੁਹਾਨੂੰ ਪਤਾ ਵਾ ਵੀ ਕੀ ਕਰਨਾ ਬੇਨਤੀ ਸਾਡੇ ਵੱਲੋਂ ਇਹੋ ਹੀ ਕਿ ਤੁਸੀਂ ਪੇਸ਼ੈਂਸ ਬਣਾਈ ਰੱਖਣਾ ਵਾ ਇਹ ਉਹ ਸਮਾਂ ਜਦੋਂ ਤੁਸੀਂ ਰੱਬ ਰੱਬ ਕਰ ਸਕਦੇ ਹੋ ਅਤੇ ਇਹ ਉਹ ਸਮਾਂ ਜਦੋਂ ਤੁਸੀਂ ਧੀਰਜ ਨਹੀਂ ਖੋਣੀ ਕਿਉਂਕਿ ਬਾਕੀ ਸਾਰਾ ਦਿਨ ਇਸੇ ਦੇ ਉੱਤੇ ਹੀ ਇਹ ਨਹੀਂ ਪੱਥਰਿਆ ਯਾਦ ਰੱਖਿਓ ਬਾਕੀ ਸਾਰਾ ਦਿਨ ਤੁਹਾਡਾ ਇਸੇ ਦੇ ਉੱਤੇ ਹੀ ਜਿਹੜੀ ਇਮਾਰਤ ਆ ਉਹ ਸਿਰਜਣੀ ਆ ਇਸ ਚੀਜ਼ ਦਾ ਭਾਈ ਤੁਸੀਂ ਖਿਆਲ ਜ਼ਰੂਰ ਕਰਨਾ ਅਤੇ ਆਓ ਆਪਾਂ ਫਿਰ ਹੁਣ ਤੁਹਾਡੇ ਵੱਧਦੇ ਹਾਂ ਸੁੱਖ ਸੁਨੇਹਾਂ ਵੱਲ ਨੂੰ ਅਤੇ ਪ੍ਰਿਆ ਜੀ ਅਮਿਤ ਜੀ ਸ਼ਾਇਨ ਜੀ ਕੁਲਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਹੋਵੇ ਅਤੇ ਠੀਕ ਠਾਕ ਮੈਂ ਆਸ ਕਰਦਾ ਪ੍ਰਿਆ ਜੀ ਠੀਕ ਠਾਕ ਹੋ ਗਏ ਪਰਿਵਾਰ 'ਚ ਸਭ ਵਧੀਆ ਹੋਊਗਾ ਕਾਫੀ ਦਿਨ ਬਾਅਦ ਤੁਹਾਡਾ ਮੈਸੇਜ ਆਇਆ ਅਤੇ ਆਸ ਕਰਦੇ ਹਾਂ ਰਾਜੀ ਖੁਸ਼ੀ ਹੋ ਗਏ ਹਰਪਿੰਦਰ ਸਿੰਘ ਜੀ ਕ੍ਰੇਗੀਬੰਦ ਤੋਂ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ ਗਾਭਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਜੀ ਅੰਮ੍ਰਿਤ ਭੈਣ ਜੀ ਸਤਿ ਸ਼੍ਰੀ ਅਕਾਲ ਗੁੱਡ ਮੋਰਨਿੰਗ ਭੇਜਦੇ ਨੇ ਭੋਲਾ ਹੰਸ ਜੀ ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਸਿਮਰਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ ਫਰਾਈਡੇ ਫਰਾਈਡੇ ਫਰਾਈਡੇ ਅਤੇ ਲਓ ਨਜ਼ਾਰੇ ਸਤਿ ਸ਼੍ਰੀ ਅਕਾਲ ਕਹਿੰਦੇ ਸਾਰੇ ਪਰਿਵਾਰ ਨੂੰ ਵਾਹਿਗੁਰੂ ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖੇ ਅਤੇ ਰੱਬ ਸਾਰਿਆਂ ਦਾ ਦਿਨ ਵਧੀਆ ਵਧੀਆ ਲੰਘਾਵੇ। ਅੰਮ੍ਰਿਤਪਾਲ ਸਿੰਘ ਜੀ ਮੈਸੇਜ ਕਰਦੇ ਨੇ, ਮਨਜੀਤ ਬਟਾਲਾ ਜੀ ਸਤਿ ਸ਼੍ਰੀ ਅਕਾਲ ਕਰਦੇ ਨੇ ਸਾਰੇ ਸੁਣਨ ਵਾਲਿਆਂ ਨੂੰ, ਸੰਜੂ ਗੋਗੀ ਅਤੇ ਲੱਕੀ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਦੀ ਸਾਂਝ ਪਾਉਂਦੇ ਨੇ, ਅਤੇ ਜਤਿੰਦਰ ਨੰਦਾ ਜੀ ਕੋਲਕਾਲੋ ਤੋਂ ਮੈਸੇਜ ਕਰਦੇ ਨੇ ਸਤਿ ਸ਼੍ਰੀ ਅਕਾਲ ਦਾ, ਅਤੇ ਜਸਵਾਲ ਸਾਹਿਬ ਹਰ ਰੋਜ਼ ਦੀ ਤਰ੍ਹਾਂ ਪਿਆਰਾ ਜਿਹਾ ਮੈਸੇਜ ਭੇਜਦੇ ਨੇ, ਕਹਿੰਦੇ ਗਲਤ ਤਰੀਕੇ ਦੇ ਨਾਲ ਕਮਾਇਆ ਪੈਸਾ ਸਹੂਲਤਾਂ ਤਾਂ ਬਹੁਤ ਦਿੰਦਾ ਪਰ ਜ਼ਿੰਦਗੀ ਦਾ ਸਕੂਨ ਖੋਹ ਲੈਂਦਾ। ਬਿਲਕੁਲ ਸਹੀ ਜੀ, ਸੋਹਣੀ ਗੱਲਬਾਤ। ਅਤੇ ਅਸ਼ਵਿੰਦਰ ਸਿੰਘ ਜੀ ਅਤੇ ਜਾਂ ਫਿਰ ਕਹਿ ਲਈਏ ਓਬਰੋਏ ਸਾਹਿਬ, ਓਬਰੋਏ ਸਿਸਟਰਸ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਵਾਹਿਗੁਰੂ ਤੁਹਾਡਾ ਦੀ ਸੋਹਣਾ ਸੋਹਣਾ ਦਿਨ, ਅੱਛਾ ਦਿਨ ਤੁਹਾਡਾ ਦਿਨ ਸੋਹਣਾ ਸੋਹਣਾ ਹੋਵੇ, ਅਤੇ ਆਲਵੇਜ਼ ਚੜ੍ਹਦੀ ਕਲਾ ਦੇ ਵਿੱਚ ਰੇਡੀਓ। ਹਾਂਜੀ ਚੜ੍ਹਦੀ ਕਲਾ, ਥੈਂਕ ਯੂ ਅਨਹਦ, ਥੈਂਕ ਯੂ ਹਰਗੁਣ, ਸਤਿ ਸ਼੍ਰੀ ਅਕਾਲ ਪੁੱਤ। ਅਤੇ ਕਰਨ ਜੀ ਕਹਿੰਦੇ ਕਿ ਸ਼ਬਦ ਕੀਰਤਨ ਦੇ ਲਈ ਸ਼ੁਕਰੀਆ, ਅਤੇ ਲਵਜੋਤ ਧੁਨਾ ਜੀ ਧੁਨਾ ਜੂਲਰ ਮੋਗੇ ਵਾਲੇ ਇਹ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ, ਅਤੇ ਨਾਲੇ ਕਹਿੰਦੇ ਨੇ ਵੀ ਧਰੁਗ ਨੀਨਾ ਦੇ ਵਿੱਚ ਹੁਣ ਇਹਨਾਂ ਨੇ ਆਪਣਾ ਨਵਾਂ ਸ਼ੋਰੂਮ ਖੋਲ੍ਹ ਦਿੱਤਾ। ਭਾਈ ਇੱਧਰ ਵਾਲੇ ਜਿਹੜੇ ਆ ਉਹ ਜਾ ਕੇ ਅਤੇ ਕਰੀ ਤੁਸੀਂ ਘਰ ਆਏ, ਉਹ ਦਰਸ਼ਨ ਦੇ ਸਾਰੇ ਪਾਰਮਸ ਰੋਡ ਦੇ ਉੱਤੇ ਆ। ਗੁਰਵਿੰਦਰ ਜੀ ਕਹਿੰਦੇ ਕਿ ਦੇਸੀ ਮਹੀਨਿਆਂ ਦੇ ਵਿੱਚ ਅੱਜ 30 ਤਰੀਕ ਹੋ ਗਈ ਆ ਸਾਉਣ ਦੇ ਮਹੀਨੇ ਦੀ, ਸੋ ਇਹਦਾ ਮਤਲਬ ਕਿ ਸੰਗਰਾਂਦ ਫਿਰ ਆ ਗਈ ਅਤੇ ਸਾਉਣ ਦਾ ਮਹੀਨਾ ਆਪਣੀ ਸਮਾਪਤੀ ਵੱਲ ਨੂੰ, ਅਤੇ ਵੇਖੋ ਦਿਨ ਬਦਲੇ ਇਹਦਾ ਮਤਲਬ ਵੀ ਸਾਉਣ ਗਿਆ। ਅਤੇ ਜਤਿੰਦਰ ਕੌਰ ਜੀ ਕਹਿੰਦੇ ਨੇ ਕਿ ਵਾਹਿਗੁਰੂ ਦਾ ਸ਼ੁਕਰ ਕਰਦੇ ਹਾਂ ਅੱਜ ਦੇ ਦਿਨ ਦੇ ਲਈ। ਗੁਰਵਿੰਦਰ ਕਹਿੰਦਾ ਜੀ ਪਰਿਵਾਰ ਸਮੇਤ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਸ਼ਿਵਾਨੀ ਗਰਗ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਇਕਬਾਲ ਸੈਣੀ ਜੀ ਕਹਿੰਦੇ ਨੇ ਕਿ ਸਾਰਿਆਂ ਦਾ ਦਿਨ ਖੁਸ਼ੀਆਂ ਭਰਿਆ ਹੋਵੇ, ਐਡੀਲੇਡ ਤੋਂ ਪਾਉਂਦੇ ਨੇ ਸਾਂਝਾ। ਗੁਰਜੰਟ ਸਿੰਘ ਸਿੱਧੂ ਜੀ ਗੁੱਡ ਮਾਰਨਿੰਗ ਭੇਜਦੇ ਨੇ। ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਕਿ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ, ਡਰਾਈਵ ਧਿਆਨ ਦੇ ਨਾਲ ਕਰਿਓ, ਕੇਅਰਫੁਲੀ ਕਰਿਓ ਅਤੇ ਰੱਬ ਰੱਖਾ। ਸੋਨੂੰ ਬਰਾੜ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਨੂੰ ਪੈਕਨਮ ਤੋਂ। ਮਾਨ ਸਾਹਿਬ ਡੀਨ ਸਾਈਡ ਤੋਂ ਮੈਸੇਜ ਕਰਦੇ ਹਾਂ, ਕਹਿੰਦੇ ਕਿ ਪਿਆਰ ਭਰੀ ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਹਾਂ, ਸਾਰਿਆਂ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ। ਅਤੇ ਨਾਲ ਭੇਜਦੇ ਨੇ ਚਾਹ ਕੌਫੀ, ਬਹੁਤ ਮਿਹਰਬਾਨੀ ਗੁਰਦੀਪ ਦਿਓਲ ਜੀ। ਕਹਿੰਦੇ ਨੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਹੋਵੇ। ਬਲਗੂਲਗਾ ਤੋਂ ਪਾਉਂਦੇ ਨੇ ਸਾਂਝਾ, ਅਤੇ ਲਵਲੀਨ ਲਵਲੀਨ ਦਿਲਬਾਗ ਗਿੱਲ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਦੇ ਲਈ, ਬਹੁਤ ਮਿਹਰਬਾਨੀ ਜੀ। ਹੁਣ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ, ਅਤੇ ਆ ਕੇ ਅੱਜ ਦੀ ਕਹਾਣੀ ਪੜ੍ਹਾਂਗੇ ਆਪਾਂ। ਅਤੇ 8 ਵਜੇ ਹੋਊਗੀ ਲਾਫਟਰ ਥੈਰੇਪੀ, ਉਸ ਤੋਂ ਬਾਅਦ 9 ਵਜੇ ਗੌਤਮ ਕਪਿਲ ਹੋਣਗੇ ਸਾਡੇ ਨਾਲ, ਅਤੇ ਖਬਰਾਂ ਹੋਣਗੀਆਂ ਦੇਸ਼ ਦੁਨੀਆ ਦੀਆਂ, ਭਾਰਤ ਦੀਆਂ, ਆਸਟ੍ਰੇਲੀਆ ਦੀਆਂ। ਅਤੇ ਫਿਰ ਸਾਡਾ ਵਿਸ਼ਾ ਹੋਊਗਾ ਅੱਜ ਖੁੱਲ੍ਹਾ ਖੜਾ ਹੋਊਗਾ, ਜਿਹੜੇ ਵੀ ਤੁਹਾਡੇ ਕੋਈ ਸ਼ਾਇਰ ਜਾਣ ਪਛਾਣ ਵਾਲੇ ਨੇ ਅਤੇ ਕੋਈ ਸੋਹਣਾ ਸੁਣਾਉਣ ਕਰਨ ਵਾਲੇ ਨੇ, ਉਹਨਾਂ ਨੂੰ ਤੁਸੀਂ ਸੁਨੇਹਾ ਲਾ ਸਕਦੇ ਹੋ ਵੀ ਉਸ ਹਿੱਸੇ ਦੇ ਵਿੱਚ ਸਾਡੇ ਨਾਲ ਸਾਂਝ ਅੱਜ ਪਾ ਸਕਦੇ ਨੇ। ਫਿਲਹਾਲ ਆਪਾਂ ਇੱਕ ਬ੍ਰੇਕ ਲੈ ਕੇ ਆਉਂਦੇ ਹਾਂ, ਅਤੇ ਅੱਜ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ।
1: ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
3: ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟ ਦਾ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ
8: ਕੋਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
9: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410 045 555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
10: Orbit Homes apne iradiyan vaang sirf imarat nahi balki apne har ek grahak layi banaunde ne unna de supnyan da ek majboot ghar. House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock. Aaj hi pahuncho Orbit Homes Display Centers ya call karo Harpan Chauhan nu 0433-280-252 te 0433-280-252।
11: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ। ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
12: wow, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
13: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
3: ਕਿੱਥੇ ਵਜ

ਰੇਡੀਓ ਹਾਂਜੀ 1674 ਮਾਸ ਕਰਦੇ ਹਾਂ। ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਚਿਹਰੇ 'ਤੇ ਹੋਊਗੀ ਖੁਸ਼ੀ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਉਸ ਰੱਬ ਦਾ ਸ਼ੁਕਰਾਨਾ ਕਰੀਏ, ਚਿਹਰੇ ਦੇ ਉੱਤੇ ਇੱਕ ਮੁਸਕਰਾਹਟ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਸਾਲ 1913, ਲਾਤਵੀਆ ਦਾ ਇੱਕ ਛੋਟਾ ਜਿਹਾ ਪਿੰਡ। ਸੋਚ ਕੇ ਵੇਖੋ ਕਿ ਸਵੇਰ ਦੀ ਧੁੱਪ ਚੜ੍ਹੀ ਆ, ਬਾਰੀ ਦੇ ਵਿੱਚੋਂ ਦੀ ਸੂਰਜ ਦੀ ਕਿਰਨ ਅੰਦਰ ਆਉਣ ਵਾਲੀ ਆ। ਇੱਕ 26 ਸਾਲਾਂ ਦਾ ਨੌਜਵਾਨ ਅੱਜ ਬੜਾ ਖੁਸ਼ ਆ। ਉਹ ਖੁਸ਼ ਇਸ ਕਰਕੇ ਕਿਉਂਕਿ ਉਹਦਾ ਵਿਆਹ ਤਰਿਆ। ਇੱਕ ਨੌਜਵਾਨ ਜਿਹਦਾ ਕੱਦ 5 ਫੁੱਟ ਦਾ, ਭਾਰ ਮਸਾਂ ਹੀ 45 ਕਿਲੋ ਦਾ, ਆਪਣੇ ਵਿਆਹ ਵਾਲੇ ਕੱਪੜੇ ਪਾ ਕੇ ਵੇਖ ਰਿਹਾ। ਸੋਚ ਰਿਹਾ, ਮੈਂ ਇਹਦੇ ਵਿੱਚ ਕਿੱਦਾਂ ਦਾ ਲੱਗੂੰਗਾ, ਇਹਦੇ ਨਾਲ ਹੋਰ ਮੈਂ ਕੀ ਲੈ ਸਕਦਾ, ਉਹ ਜਦੋਂ ਮੇਰੇ ਨਾਲ ਖੜੂਗੀ ਮੈਂ ਕਿੱਦਾਂ ਦਾ ਲੱਗੂੰਗਾ, ਮੈਂ ਆਪਣਾ ਚਿਹਰਾ ਉਹਦੀਆਂ ਅੱਖਾਂ ਦੇ ਵਿੱਚ ਵੇਖੂੰਗਾ। ਉਹਦੀਆਂ ਅੱਖਾਂ ਦੀ ਚਮਕ ਮੈਨੂੰ ਮੇਰੇ ਪਿਆਰ ਦਾ ਅਹਿਸਾਸ ਕਰਵਾਊਗੀ। ਮੈਂ ਸਾਰੀ ਜ਼ਿੰਦਗੀ ਉਹਦਾ ਬਹੁਤ ਖਿਆਲ ਰੱਖੂੰਗਾ। ਉਹ ਹਵਾ ਦੇ ਵਿੱਚ ਹੀ ਆਪਣੀਆਂ ਬਾਹਾਂ ਉਲਾਰਦਾ, ਘੁੱਟ ਕੇ ਜੱਫੀ ਪਾਉਂਦਾ ਅਤੇ ਵਾਅਦਾ ਕਰਦਾ, ਮੈਂ ਸਾਰੀ ਜ਼ਿੰਦਗੀ ਤੈਨੂੰ ਬਹੁਤ ਖੁਸ਼ ਰੱਖੂੰਗਾ, ਮੈਂ ਤੇਰੀਆਂ ਸਾਰੀਆਂ ਖੁਆਇਸ਼ਾਂ ਪੂਰੀਆਂ ਕਰੂੰਗਾ। ਤੈਨੂੰ ਪਤਾ ਵਿਆਹ ਵਾਲਾ ਦਿਨ ਸਾਡੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਦਿਨ ਹੈ। ਮੈਂ ਤੇਰੇ ਸਾਰੇ ਚਾਅ ਪੂਰੇ ਕਰੂੰਗਾ। ਅਤੇ ਆਖਿਰਕਾਰ ਉਹ ਘੜੀ ਆ ਗਈ ਜਦੋਂ ਉਹਨੂੰ ਇੰਤਜ਼ਾਰ ਸੀ। ਬੂਆ ਖੜਕੂਗਾ, ਕੋਈ ਨਾ ਕੋਈ ਸੁਨੇਹਾ ਉਹਦੇ ਵੱਲੋਂ ਵੀ ਆਇਆ ਹੋਊਗਾ, ਉਹ ਵੀ ਤਾਂ ਕੁਛ ਮਹਿਸੂਸ ਕਰ ਰਹੀ ਹੋਊਗੀ। ਬੂਆ ਖੜਕਿਆ, ਉਹਨੇ ਭੱਜ ਕੇ ਦਰਵਾਜ਼ਾ ਖੋਲ੍ਹਿਆ ਅਤੇ ਅੱਗੋਂ ਇੱਕ ਸੁਨੇਹਾ ਲੈ ਕੇ ਆਇਆ ਸੀ। ਕੋਈ ਸੁਨੇਹਾ ਸੀ, ਤੇਰੀ ਵਹੁਟੀ ਨੇ ਵਿਆਹ ਦੇ ਲਈ ਮਨਾ ਕਰ ਦਿੱਤਾ। ਉਹਦਾ ਦਿਲ ਜਿੱਦਾਂ ਟੁੱਟ ਕੇ ਚੂਰ ਚੂਰ ਹੋ ਗਿਆ ਹੋਵੇ। ਉਹਦਾ ਹੁਣ ਲਾਤਵੀਆ ਦੇ ਵਿੱਚ ਰਹਿਣ ਨੂੰ ਜੀ ਨਹੀਂ ਸੀ ਕਰਦਾ। ਉਹਦਾ ਦਿਲ ਕਰਦਾ ਸੀ ਮੈਂ ਸ਼ਹਿਰ ਛੱਡ ਕੇ ਭੱਜ ਜਾਵਾਂ, ਮੈਂ ਪਿੰਡ ਛੱਡ ਕੇ ਭੱਜ ਜਾਵਾਂ। ਕੀਤਾ ਵੀ ਉਹਨੇ ਇੱਦਾਂ ਹੀ, ਉਸ ਧਰਤੀ, ਉਸ ਘਰ, ਉਸ ਹਵਾ, ਉਹਨਾਂ ਰੁੱਖਾਂ ਦੇ ਕੋਲ ਨਹੀਂ ਸੀ ਰਹਿਣਾ ਚਾਹੁੰਦਾ ਜਿਨ੍ਹਾਂ ਦੇ ਕੋਲ ਉਹਨੇ ਆਪਣੀ ਮਹਿਬੂਬਾ ਐਗਨਸ ਦੀਆਂ ਗੱਲਾਂ ਕੀਤੀਆਂ ਸੀ। ਐਗਨਸ 16 ਸਾਲ ਦੀ ਸੀ, ਇਹ 26 ਸਾਲ ਦਾ, ਉਮਰ ਦੇ ਵਿੱਚ 10 ਸਾਲ ਛੋਟੀ ਸੀ ਇਹਦੇ ਤੋਂ, ਪਰ ਉਹ ਪਿਆਰ ਬਹੁਤ ਕਰਦਾ ਸੀ। ਕੱਦ ਦੇ ਵਿੱਚ ਵੀ ਛੋਟਾ ਹੈਗਾ, ਵੀ ਮਰੂਆ ਜਿਹਾ, ਭਾਰ ਵੀ 45 ਕਿਲੋ, ਸ਼ਾਇਦ ਕਿਸੇ ਨੇ ਕੰਨ ਭਰ ਦਿੱਤੇ। ਉਹਦੇ ਵੱਲੋਂ ਸੁਨੇਹਾ ਆਇਆ ਸੀ, ਤੂੰ ਮੇਰੇ ਨਾਲ ਖੜਾ ਬੁੱਢਾ ਲੱਗਦਾ, ਤੇਰਾ ਕੱਦ ਛੋਟਾ, ਤੂੰ ਬਹੁਤ ਹੀ ਪਤਲਾ ਜਾ, ਇਸ ਕਰਕੇ ਮੈਂ ਤੇਰੇ ਨਾਲ ਵਿਆਹ ਨਹੀਂ ਕਰਾ ਸਕਦੀ। ਟੁੱਟੇ ਦਿਲ ਦੇ ਨਾਲ ਉਹਨੇ ਆਪਣਾ ਘਰ ਬਾਹਰ ਛੱਡਿਆ। ਅਤੇ ਵਿਆਹ ਵਾਲੇ ਦਿਨ ਦੀ ਸਵੇਰ ਜਦੋਂ ਘਰ ਦੇ ਵਿੱਚ ਖੁਸ਼ੀਆਂ, ਜਦੋਂ ਢੇਰ ਸਾਰੇ ਉਹਨੇ ਸੁਪਨੇ ਸਜਾਏ ਸੀ, ਉਹ ਸਾਰਾ ਕੁਛ ਛੱਡ ਛਡਾ ਕੇ ਆਪਣੀ ਦੁਨੀਆ ਉਜੜੀ ਉਜੜੀ ਜਾਣ ਕੇ ਉਹ ਅਮਰੀਕਾ ਵੱਲ ਨੂੰ ਚਾਲੇ ਪਾ ਗਿਆ। ਦੱਸਣ ਵਾਲੇ ਦੱਸਦੇ ਨੇ ਕਿ ਉਹਨੇ ਅਥਰੂ ਨਹੀਂ ਵਹਾਏ, ਜਾਂ ਫਿਰ ਇੱਦਾਂ ਕਹਿ ਲਓ ਕਿ ਕਿਸੇ ਨੂੰ ਨਹੀਂ ਵਿਖਾਏ, ਅੰਦਰੋਂ ਅੰਦਰ ਹੀ ਤਾਂ ਆਪਣੇ ਆਪ ਨੂੰ ਬਹੁਤ ਕੋਸਿਆ। ਆਪਣਾ ਬੈਗ ਚੁੱਕਿਆ ਅਤੇ ਚੁੱਪ ਚਾਪ ਸਮੁੰਦਰੋਂ ਪਾਰ ਹੋ ਗਿਆ। ਫਲੋਰੀਡਾ ਦੇ ਵਿੱਚ ਪਹੁੰਚ ਕੇ ਇੱਕ ਸੁੰਨਸਾਨ ਵੀਰਾਨ ਕੋਨੇ ਦੇ ਵਿੱਚ, ਜਿੱਥੇ ਨਾ ਕੋਈ ਉਹਦਾ ਦੋਸਤ ਹੋਵੇ, ਨਾ ਕੋਈ ਪਰਿਵਾਰ, ਨਾ ਕੋਈ ਪੈਸਾ, ਨਾ ਕੋਈ ਤਾਕਤ, ਸਿਰਫ ਇੱਕ ਟੁੱਟਿਆ ਦਿਲ ਅਤੇ ਉਹ ਆਪ। ਉਸ ਤੋਂ ਬਾਅਦ ਪਤਾ ਨਹੀਂ ਕੀ ਉਹਦੇ ਮਨ ਦੇ ਵਿੱਚ ਆਇਆ, ਇੱਕ ਅਜੀਬ ਜਿਹੇ ਇਰਾਦੇ ਉਹਦੇ ਸਾਹਮਣੇ ਆਉਣੇ ਸ਼ੁਰੂ ਹੋ ਗਏ। ਉਹ ਹਰ ਰਾਤ ਨੂੰ ਜਾਗਦਾ, ਉਦੋਂ ਜਦੋਂ ਫਲੋਰੀਡਾ ਦੇ ਸਾਰੇ ਲੋਕ ਸੌਂ ਜਾਂਦੇ ਸੀ,
ਐਡਵਰਡ ਇਕੱਲਾ ਬਾਹਰ ਆਉਂਦਾ, ਹੱਥਾਂ ਦੇ ਵਿੱਚ ਉਹਦੇ ਕੁਛ ਸਧਾਰਨ ਜਿਹੇ ਦੇਖਣ ਵਾਲੇ ਸੰਦ ਹੁੰਦੇ, ਖੇਤੀਬਾੜੀ ਨਾਲ ਸੰਬੰਧਿਤ ਲਾ ਲਓ, ਰਾਤ ਨੂੰ ਸਹੀ ਦਿਖਦੇ ਵੀ ਨਾ। ਨਾ ਕੋਈ ਉਹਦੇ ਕੋਲ ਕਰੇਨ ਸੀ, ਨਾ ਕੋਈ ਉਹਦੇ ਕੋਲ ਟਰੱਕ, ਨਾ ਕੋਈ ਉਹਦੇ ਕੋਲ ਮਦਦ ਕਰਨ ਵਾਲਾ, ਨਾ ਕੋਈ ਭਾਰ ਚੁੱਕਣ ਵਾਲਾ, ਨਾ ਕੋਈ ਲਵਾਉਣ ਵਾਲਾ। ਪਰ ਜੋ ਉਹਨੇ ਕੀਤਾ ਉਹ ਵੇਖ ਕੇ ਜ਼ਰੂਰ ਲੋਕ ਹੈਰਾਨ ਹੋ ਜਾਂਦੇ। ਉਸ ਇਕੱਲੇ ਇਨਸਾਨ ਨੇ ਕਹਿੰਦੇ ਨੇ 30 ਟਨ ਤੱਕ ਦੀਆਂ ਚਟਾਨਾਂ ਹਿਲਾ ਮਾਰੀਆਂ, ਹਿਲਾ ਵੀ ਕਾਹਦੀਆਂ ਮਾਰੀਆਂ, ਇਸ ਤਰੀਕੇ ਦੇ ਨਾਲ ਸਜਾਈਆਂ ਕਿ ਦੁਨੀਆ ਅੱਜ ਵੀ ਯਾਦ ਕਰਦੀ ਹੈ। ਜ਼ਰਾ ਸੋਚ ਕੇ ਵੇਖੋ, 30 ਟਨ ਦਾ ਮਤਲਬ ਕਹਿੰਦੇ ਨੇ ਕਿ ਲਗਭਗ 5 ਵੱਡੇ ਹਾਥੀ ਅਤੇ ਇੱਕ ਪਾਸੇ ਉਹ ਇਕੱਲਾ ਮਰੂਆ ਜਿਹਾ 45 ਕਿਲੋ ਭਾਰ ਦਾ ਬੰਦਾ। ਲਾਗੇ ਬੰਨੇ ਦੇ ਲੋਕ ਦੱਸਦੇ ਨੇ ਕਿ ਜਦੋਂ ਵੇਖਣ ਦੇ ਲਈ ਉਹਦੇ ਲਾਗੇ ਜਾਂਦੇ ਸੀ ਤਾਂ ਉਹ ਕੰਮ ਬੰਦ ਕਰ ਦਿੰਦਾ, ਪਤਾ ਨਹੀਂ ਕਿਉਂ, ਉਹ ਚਾਹੁੰਦਾ ਨਹੀਂ ਸੀ ਕਿ ਉਹਨੂੰ ਕੰਮ ਕਰਦਿਆਂ ਕੋਈ ਵੇਖੇ। ਬਸ ਕੁਛ ਬੱਚੇ ਸੀ ਆਂਢ ਗੁਆਂਢ ਦੇ ਜਿਹੜੇ ਲੁਕ ਛਿਪ ਕੇ ਉਹਨੂੰ ਵੇਂਦੇ ਰਹਿੰਦੇ, ਕੋਸ਼ਿਸ਼ ਕਰਦੇ, ਅਤੇ ਵਾਪਸ ਆ ਕੇ ਉਹ ਕਈ ਵਾਰੀ ਡਰਦੀ ਜੀ ਆਵਾਜ਼ ਦੇ ਵਿੱਚ ਦੱਸਦੇ, ਇੱਦਾਂ ਲੱਗਦਾ ਉੱਥੇ ਭੂਤਾਂ ਨੇ। ਅਸੀਂ ਵੇਖਿਆ ਵੱਡੀਆਂ ਵੱਡੀਆਂ ਚਟਾਨਾਂ, ਵੱਡੇ ਵੱਡੇ ਪੱਥਰ ਹਵਾ ਦੇ ਵਿੱਚ ਤੈਰਦੇ ਨੇ, ਬਿਲਕੁਲ ਭਕਾਨਿਆਂ ਵਾਂਗੂ, ਗੁਬਾਰਿਆਂ ਵਾਂਗੂ, ਅਤੇ ਉਹ ਵਿਅਕਤੀ ਆਪਣੀਆਂ ਉਂਗਲਾਂ ਦੇ ਉੱਤੇ ਨਚਾਉਂਦਾ ਪੱਥਰਾਂ ਨੂੰ। ਖੈਰ ਕਈਆਂ ਨੇ ਇਹਨੂੰ ਬੱਚਿਆਂ ਦੀ ਕਲਪਨਾ ਦੱਸਿਆ ਅਤੇ ਕਈਆਂ ਨੇ ਇਹਨੂੰ ਵਿਗਿਆਨ, ਪਰ ਕਹਿੰਦੇ ਨੇ ਹਾਲੇ ਤੱਕ ਵੀ ਪਤਾ ਨਹੀਂ ਲੱਗ ਸਕਿਆ ਉਹ ਕਰਦਾ ਕੀ ਸੀ, ਉਹ ਇਕੱਲਾ ਬੰਦਾ ਇੰਨੇ ਵੱਡੇ ਵੱਡੇ ਪੱਥਰ ਚੁੱਕ ਕਿੱਦਾਂ ਲੈਂਦਾ ਸੀ। ਇੱਕ ਗੱਲ ਤਾਂ ਪੱਕੀ ਹੈ ਕਿ ਜਦੋਂ ਵੀ ਕੋਈ ਲਾਗੇ ਜਾਣ ਦੀ ਕੋਸ਼ਿਸ਼ ਕਰਦਾ ਸੀ ਉਹ ਕੰਮ ਉਸ ਵੇਲੇ ਬੰਦ ਕਰ ਦਿੰਦਾ ਹੈ, ਉਹ ਚੁੱਪ ਹੋ ਜਾਂਦਾ ਹੈ, ਕੁਛ ਨਹੀਂ ਸੀ ਬੋਲਦਾ, ਜਿੰਨਾ ਮਰਜ਼ੀ ਕੋਈ ਰੌਲਾ ਪਾਉਂਦਾ ਰਹੇ, ਪੁੱਛਦਾ ਰਹੇ, ਆਵਾਜ਼ਾਂ ਮਾਰਦਾ ਰਹੇ, ਉਹ ਚੁੱਪਚਾਪ ਬੈਠਾ ਰਹਿੰਦਾ, ਉਹ ਉਡੀਕਦਾ ਰਹਿੰਦਾ ਕਦੋਂ ਇਹ ਬੰਦਾ ਜਾਵੇ ਅਤੇ ਕਦੋਂ ਫਿਰ ਦੁਬਾਰਾ ਕੰਮ ਸ਼ੁਰੂ ਕਰੇ। ਸਾਲ ਬੀਤਦੇ ਗਏ ਪਰ ਉਹ ਥੱਕਿਆ ਨਹੀਂ। ਇੱਕ ਦਿਨ ਕਿਸੇ ਨੇ ਹਿੰਮਤ ਕਰਕੇ ਕਹਿੰਦੇ ਨੇ ਪੁੱਛਿਆ ਸੀ, ਐਡਵਰਡ ਤੂੰ ਇਹ ਸਾਰਾ ਕੁਛ ਇਕੱਲਾ ਕਿੱਦਾਂ ਕਰਦਾ, ਤਾਂ ਕਹਿੰਦੇ ਨੇ ਉਹਨੇ ਉਸ ਦਿਨ ਐਵੇਂ ਝੂਠੀ ਜਿਹੀ ਇੱਕ ਚਿਹਰੇ 'ਤੇ ਮੁਸਕਰਾਹਟ ਲਿਆ ਕੇ ਕਿਹਾ ਸੀ, ਤੈਨੂੰ ਪਤਾ ਮਿਸਰ ਦੇ ਪਿਰਾਮਿਡ ਬਾਰੇ, ਮੈਂ ਮਿਸਰ ਦੇ ਪਿਰਾਮਿਡਾਂ ਦਾ ਰਾਜ਼ ਲੱਭ ਲਿਆ। ਉਸ ਵਿਅਕਤੀ ਨੇ ਕਹਿੰਦੇ ਨੇ ਉਸ ਦਿਨ ਸੱਚ ਨਹੀਂ ਸੀ ਮੰਨਿਆ, ਉਹਨੂੰ ਲੱਗਦਾ ਸੀ ਐਵੇਂ ਪਾਗਲ ਹੈ। ਪਰ ਅੱਜ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਨੇ ਕਿ ਉਹਨੂੰ ਸ਼ਾਇਦ ਇਸ ਚੀਜ਼ ਦਾ ਪਤਾ ਲੱਗ ਗਿਆ ਸੀ। ਬੜੇ ਸਾਰੇ ਲੋਕ ਇੱਦਾਂ ਵੀ ਕਹਿੰਦੇ ਨੇ ਕਿ ਐਡਵਰਡ ਨੂੰ ਇਹ ਪਤਾ ਲੱਗ ਚੁੱਕਾ ਸੀ ਕਿ ਧਰਤੀ ਦੀ ਜਿਹੜੀ ਖਿੱਚ ਆ, ਗ੍ਰੈਵਿਟੀ ਆ, ਉਹਨੂੰ ਕਿੱਦਾਂ ਮਾਈਨਸ ਕਰਨਾ ਤਾਂ ਕਿ ਪੱਥਰ ਆਸਾਨੀ ਦੇ ਨਾਲ ਉੱਪਰ ਉੱਠ ਪੈਣ, ਅਤੇ ਬਸ ਇੰਨਾ ਹੀ, ਹੋਰ ਕੁਛ ਨਹੀਂ ਬੋਲਿਆ ਉਹਨੇ। ਉਹ ਆਪਣੇ ਰਾਜ਼ ਕਦੀ ਕਿਸੇ ਦੇ ਨਾਲ ਕਹਿੰਦੇ ਸਾਂਝੀ ਨਹੀਂ ਸੀ ਕਰਦਾ। ਆਖੀਰ ਉਹਨੇ 1, 2, 4 ਨਹੀਂ 28 ਸਾਲ ਦੀ ਤਪੱਸਿਆ ਕੀਤੀ, ਹੌਲੀ ਹੌਲੀ ਸਾਲ ਦਰ ਸਾਲ ਇੱਕ ਵੀਰਾਨ ਜ਼ਮੀਨ, ਅਤੇ ਉਸ ਵੀਰਾਨ ਜ਼ਮੀਨ ਦੇ ਵਿੱਚ ਹੌਲੀ ਹੌਲੀ ਇੱਕ ਅਜੂਬਾ ਖੜਾ ਹੋਣ ਲੱਗਾ। ਖੈਰ ਇਹਦੇ ਵਿੱਚ ਬੜੀਆਂ ਸਾਰੀਆਂ ਅੜਚਣਾਂ ਵੀ ਆਈਆਂ। ਇੱਕ ਵਾਰੀ ਕਹਿੰਦੇ ਨੇ ਉਹਨੂੰ ਆਪਣੀ ਮੁੱਢਲੀ ਥਾਂ ਤੋਂ ਸ਼ਿਫਟ ਕਰਕੇ ਕਿਤੇ ਹੋਰ ਵੀ ਜਾਣਾ ਪਿਆ, ਜਿੱਥੇ ਉਹਨੇ ਇੱਕ ਸਸਤੇ ਦੇ ਵਿੱਚ ਜ਼ਮੀਨ ਦਾ ਟੁਕੜਾ ਲੈ ਲਿਆ ਸੀ। ਕਈ ਦੱਸਦੇ ਨੇ ਕਿ ਉਹਨੇ ਆਸ ਪਾਸ ਤੋਂ ਕਿਤੇ ਮਦਦ ਮੰਗੀ ਸੀ, ਸ਼ਾਇਦ ਕਿਸੇ ਦਾ ਟਰੈਕਟਰ ਟਰਾਲੀ, ਪਰ ਉਹਦੇ ਵਿੱਚ ਵੀ ਸਿਰਫ ਇੰਨੀ ਕੁ ਮਦਦ ਕਿ ਕੋਈ ਡਰਾਈਵਰ ਚਲਾ ਦੇਵੇ, ਬਾਕੀ ਸਾਰਾ ਕੁਛ ਕਹਿੰਦੇ ਨੇ ਆਪ ਕਰਦਾ ਰਿਹਾ। ਪਰ ਜਿਹੜਾ ਅਜੂਬਾ ਜਿਹੜਾ ਸ਼ਾਹਕਾਰ ਉਹਨੇ ਖੜ੍ਹਾ ਕੀਤਾ, ਉਹਦੇ ਵਿੱਚ ਕਹਿੰਦੇ ਨੇ ਕਿ ਇੱਕ ਵੱਡੇ ਪੱਥਰ ਦਾ ਗੇਟ, ਇੱਕ ਸ਼ਾਹੀ ਸਿੰਘਾਸਨ, ਇੱਕ ਪੱਥਰ ਦਾ ਟੇਬਲ ਹੈ ਜੋ ਹੂ ਬਹੂ ਫਲੋਰੀਡਾ ਦੇ ਨਕਸ਼ੇ ਵਰਗਾ ਦਿਖਦਾ, ਅਤੇ ਸਭ ਤੋਂ ਖਾਸ ਇੱਕ ਛੋਟੀ ਜਿਹੀ ਕੁਰਸੀ ਹੈ ਜਿਸ ਦਾ ਉਹਨੇ ਨਾਂ ਰੱਖਿਆ ਸਵੀਟ 16 ਚੇਅਰ, ਕਿਉਂਕਿ ਉਹਦੀ ਹੋਣ ਵਾਲੀ ਵਹੁਟੀ 16 ਸਾਲਾਂ ਦੀ ਸੀ, ਅਤੇ ਅਕਸਰ ਹੀ ਕਹਿੰਦੇ ਨੇ ਉਹਨੂੰ ਉਹ ਸਵੀਟ 16 ਕਹਿ ਕੇ ਬੁਲਾਉਂਦਾ ਹੁੰਦਾ। ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਇਹ ਸਾਰਾ ਸ਼ਾਹਕਾਰ, ਇਹ 28 ਸਾਲ ਆਪਣੀ ਜ਼ਿੰਦਗੀ ਦੇ ਉਹਨੇ ਉਹਦੀ ਯਾਦ ਦੇ ਵਿੱਚ ਕੱਢੇ, ਅਤੇ ਉਹਦੇ ਨਾਂ ਦੇ ਉੱਤੇ ਬਹੁਤ ਕੁਛ ਬਣਾਇਆ।
ਹਰ ਪੱਥਰ, ਹਰ ਕੋਨਾ, ਹਰ ਨਕਾਸ਼ੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਦੀਆਂ ਯਾਦਾਂ ਦੇ ਕਹਿੰਦੇ ਨੇ ਆਸ ਪਾਸ ਘੁੰਮਦੀ ਰਹੀ। ਐਗਨਸ ਦੀ ਯਾਦ ਉਹਨੂੰ ਸਾਰੀ ਜ਼ਿੰਦਗੀ ਨਹੀਂ ਭੁੱਲੀ। ਉਹ ਸ਼ਾਇਦ ਇਹਨਾਂ ਪੱਥਰਾਂ ਨੂੰ ਵੇਖ ਕੇ ਲੋਕ ਕਹਿੰਦੇ ਨੇ ਉਹ ਕੁੜੀ ਜਿਹਨੇ ਉਹਨੂੰ ਠੁਕਰਾ ਦਿੱਤਾ ਸੀ, ਪਰ ਸੋਚਣ ਵਾਲੀ ਗੱਲ ਆ, ਕੋਈ ਹੋਰ ਹੁੰਦਾ, ਗੁੱਸਾ ਕਰਦਾ, ਦਿਲ ਟੁੱਟਦਾ, ਰੌਲਾ ਪਾਉਂਦਾ। ਪਰ ਐਡਵਰਡ ਨੇ ਆਪਣਾ ਸਾਰਾ ਦਰਦ ਆਪਣੇ ਇਸ ਹੁਨਰ ਵਾਲੇ ਪਾਸੇ ਲਾ ਦਿੱਤਾ, ਜਿਹਦੇ ਕਰਕੇ ਦੁਨੀਆ ਭਰ ਦੇ ਵਿੱਚ ਅੱਜ ਵੀ ਨਾਂ ਇਹਦਾ ਲਿਆ ਜਾਂਦਾ। ਉਹਨੇ ਜਿੱਦਾਂ ਆਪਣਾ ਸਾਰਾ ਗੁੱਸਾ ਇਹਨਾਂ ਪੱਥਰਾਂ ਨੂੰ ਢਾਲਣ ਦੇ ਵਿੱਚ, ਚੁੱਕ ਚੁੱਕ ਕੇ ਮਾਰਨ ਦੇ ਵਿੱਚ ਲਾ ਦਿੱਤਾ। ਪਿੰਡ ਦੇ ਲੋਕ ਉਹਨੂੰ ਇੱਕ ਸਮੇਂ ਪਾਗਲ ਕਹਿਣ ਲੱਗ ਪਏ ਸੀ, ਹੱਸਦੇ ਸੀ, ਐਡਵਰਡ ਤੈਨੂੰ ਕੋਈ ਪਰਵਾਹ ਨਹੀਂ ਆਪਣੀ ਜ਼ਿੰਦਗੀ ਦੀ, ਤੂੰ ਹੋਰ ਕਿਤੇ ਵਿਆਹ ਕਰਵਾ ਲਾ। ਪਰ ਉਹ ਅੱਗੋਂ ਕੋਈ ਜਵਾਬ ਨਾ ਦਿੰਦਾ। 28 ਸਾਲ ਹਰ ਰਾਤ ਇਕੱਲਾ ਬਿਨਾਂ ਥੱਕਿਆਂ, ਸਾਰੀ ਉਮਰ ਹਾਰ ਨਹੀਂ ਮੰਨੀ, ਪੱਥਰ ਢੋਂਦਾ ਰਿਹਾ, ਤਰਾਸ਼ਦਾ ਰਿਹਾ, ਸਜਾਉਂਦਾ ਰਿਹਾ, ਅਤੇ ਆਖਰ 1951 ਦੇ ਵਿੱਚ ਜਦੋਂ ਉਹ ਬਹੁਤ ਬਿਰਧ ਹੋ ਚੁੱਕਾ ਸੀ, ਉਹਦੀ ਤਬੀਅਤ ਵਿਗੜ ਗਈ, ਫਿਰ ਵੀ ਉਹਨੇ ਕਹਿੰਦੇ ਕਿਸੇ ਦੀ ਮਦਦ ਨਹੀਂ ਲਈ, ਇਕੱਲਾ ਹੀ ਆਪਣੇ ਕਮਰੇ ਦੇ ਵਿੱਚ ਚਲਾ ਗਿਆ। ਅਤੇ ਉਸ ਤੋਂ ਬਾਅਦ ਪਤਾ ਲੱਗਾ ਕਿ ਹੁਣ ਉਹ ਕਦੀ ਆਪਣੇ ਕਮਰੇ 'ਚੋਂ ਬਾਹਰ ਨਹੀਂ ਨਿਕਲਿਆ। ਲੋਕਾਂ ਨੇ ਜਾ ਕੇ ਵੇਖਿਆ ਤਾਂ ਇਸ ਦੁਨੀਆ ਤੋਂ ਜਾ ਚੁੱਕਾ ਸੀ, ਉਹ ਵੀ ਇਕੱਲਾ ਜਿੱਦਾਂ ਸਾਰੇ ਜਾਂਦੇ ਆ, ਜਿੱਦਾਂ ਉਹ ਜਿਉਂਦੇ ਜੀ ਹਮੇਸ਼ਾ ਰਿਹਾ, ਇਸੇ ਤਰ੍ਹਾਂ ਦੇ ਨਾਲ ਚੁੱਪ ਚਾਪ ਇਸ ਦੁਨੀਆ ਤੋਂ ਚਲਾ ਗਿਆ। ਕੁਛ ਲੋਕ ਦੁਨੀਆ ਦੇ ਉੱਤੇ ਰੌਲਾ ਨਹੀਂ ਪਾਉਂਦੇ, ਜ਼ਬਾਨੋਂ ਨਹੀਂ ਬੋਲਦੇ, ਪਰ ਉਹਨਾਂ ਦਾ ਕੰਮ ਬੋਲਦਾ। ਪਰ ਇੱਕ ਚੀਜ਼ ਜਿਹਦੇ ਉੱਤੇ ਹਮੇਸ਼ਾ ਅੱਜ ਵੀ ਵਿਚਾਰ ਹੁੰਦਾ ਕਿ ਜੇ ਉਹ ਬੋਲਦਾ, ਜੇ ਉਹ ਦੱਸਦਾ, ਤਾਂ ਦੁਨੀਆ ਦੇ ਉੱਤੇ ਸ਼ਾਇਦ ਉਹ ਇਹੋ ਜਿਹਾ ਰਾਜ ਦੱਸ ਸਕਦਾ ਸੀ ਜਿਹੜਾ ਅੱਜ ਵੀ ਵਿਗਿਆਨ ਨਹੀਂ ਲੱਭ ਸਕਿਆ, ਅੱਜ ਵੀ ਇੰਜੀਨੀਅਰ ਨਹੀਂ ਲੱਭ ਸਕੇ। ਜੇ ਇਸ ਕਹਾਣੀ ਦੇ ਉੱਤੇ ਜਾਈਏ ਤਾਂ ਜੇਕਰ ਉਹ ਰਾਜ਼ ਪਤਾ ਹੁੰਦਾ ਤਾਂ ਵੱਡੇ ਵੱਡੇ ਰਾਜ਼, ਵੱਡੇ ਵੱਡੇ ਪੱਥਰ ਜਿਹੜੇ ਅੱਜ ਕਰੇਨਾਂ ਵੀ ਨਹੀਂ ਚੁੱਕ ਸਕਦੀਆਂ, ਉਹ ਕਿੱਦਾਂ ਉਹ ਇਕੱਲਾ ਆਸਾਨੀ ਦੇ ਨਾਲ ਇੱਧਰੋਂ ਉੱਧਰ ਕਰ ਦਿੰਦਾ ਰਿਹਾ। ਜੇ ਉਹ ਦੱਸ ਜਾਂਦਾ ਤਾਂ ਦੁਨੀਆ ਕੁਛ ਹੋਰ ਹੁੰਦੀ। 100 ਸਾਲ ਬਾਅਦ ਵੀ ਕੋਰਲ ਕੈਸਲ ਫਲੋਰੀਡਾ ਦੇ ਵਿੱਚ ਉਸੇ ਤਰ੍ਹਾਂ ਦੇ ਨਾਲ ਖੜ੍ਹਾ, ਕੋਰਲ ਕੈਸਲ ਇਹਨੇ ਬਣਾਇਆ। ਅਤੇ ਕਹਿੰਦੇ ਨੇ ਇੱਕ 9 ਟਨ ਦਾ ਪੱਥਰ ਆ ਜਿਹਦਾ ਦਰਵਾਜ਼ਾ ਬਣਾਇਆ, ਪਰ ਇੰਨੀ ਬਰੀਕੀ ਦੇ ਨਾਲ ਉਹਨੇ ਉਹਦਾ ਬੈਲੈਂਸ ਕੀਤਾ ਵੀ ਇੱਕ ਛੋਟਾ ਬੱਚਾ ਵੀ ਭਾਵੇਂ ਉਂਗਲ ਦੇ ਨਾਲ ਘੁਮਾ ਦੇ। ਹਰ ਸਾਲ ਲੱਖਾਂ ਲੋਕ ਆਉਂਦੇ ਨੇ ਵੇਖਣ ਦੇ ਲਈ, ਇਹ ਹੈਰਾਨ ਹੁੰਦੇ ਨੇ ਆਖਿਰਕਾਰ ਉਹਨੇ ਇਹ ਕੀਤਾ ਕਿੱਦਾਂ ਹੋਊਗਾ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਪਿਰਾਮਿਡਾਂ ਨੂੰ ਵੇਖ ਕੇ ਲੋਕ ਹੈਰਾਨ ਹੁੰਦੇ ਨੇ। ਵੇਖਿਆ ਜਾਵੇ ਤਾਂ ਇਹ ਕਹਾਣੀ ਸਿਰਫ ਪੱਥਰਾਂ ਦੀ ਤਾਂ ਨਹੀਂ, ਕਹਾਣੀ ਆ ਕਿ ਜਦੋਂ ਤੁਹਾਡਾ ਦਿਲ ਟੁੱਟਦਾ, ਜਦੋਂ ਤੁਸੀਂ ਜ਼ਿੰਦਗੀ ਤੋਂ ਨਿਰਾਸ਼ ਹੁੰਦੇ ਹੋ, ਜਦੋਂ ਤੁਹਾਡੇ ਮੁਤਾਬਕ ਜ਼ਿੰਦਗੀ ਨਹੀਂ ਚੱਲਦੀ, ਤਾਂ ਇਨਸਾਨ ਆਪਣੇ ਧਿਆਨ ਨੂੰ ਕਿਸੇ ਚੰਗੇ ਪਾਸੇ ਵੀ ਲਾ ਸਕਦਾ। ਬਹੁਤ ਸਾਰੇ ਲੋਕ ਦਿਲ ਟੁੱਟੇ ਦੇ ਉੱਤੇ ਹੋ ਸਕਦਾ ਨਸ਼ਾ ਪੱਤਾ ਕਰਦੇ ਹੋਣ, ਕਿਸਮਤ ਨੂੰ ਦੋਸ਼ ਦਿੰਦੇ ਹੋਣ, ਉਸ ਰੱਬ ਨੂੰ ਲਾਮੇ ਮਾਰਦੇ ਹੋਣ। ਪਰ ਕਹਿੰਦੇ ਨੇ ਉਹ ਪੈਦਾ ਕਰਨ ਵਾਲਾ ਬੜਾ ਡਾਢਾ, ਉਹਨੇ ਤੁਹਾਨੂੰ ਕਿਸੇ ਹੋਰ ਵੱਡੇ ਕੰਮ ਵੱਲ ਲਾਉਣਾ ਹੁੰਦਾ, ਇਸ ਕਰਕੇ ਤੁਹਾਨੂੰ ਉਹ ਦੁਨੀਆ ਦੀ ਚੁਕਾਚੌਂ ਤੋਂ, ਇਸ ਪਿਆਰ ਮੁਹੱਬਤ ਤੋਂ, ਇਸ ਝੂਠੇ ਮੋਹ ਤੋਂ ਤੋੜ ਕੇ ਪਰੇ ਸੁੱਟਦਾ। ਜਿਹੜੇ ਅੱਖਾਂ ਵਾਲੇ ਨੇ ਉਹ ਵੇਖ ਲੈਂਦੇ ਨੇ ਕਿ ਹੁਣ ਆਪਾਂ ਕਿਹੜੀ ਦਿਸ਼ਾ ਦੇ ਵਿੱਚ ਜਾਣਾ, ਅਤੇ ਦੂਸਰੇ ਉੱਥੇ ਬੈਠੇ ਦੋਸ਼ ਦਿੰਦੇ ਰਹਿੰਦੇ ਆ, ਆਪਣੇ ਘਰਦਿਆਂ ਨੂੰ, ਆਪਣੇ ਆਪ ਨੂੰ, ਆਪਣੇ ਸਰੀਰ ਦੀ ਬਣਤਰ ਨੂੰ, ਆਪਣੇ ਰੰਗ ਨੂੰ, ਨਸਲ ਨੂੰ। ਇਹ ਸਾਡੇ 'ਤੇ ਨਿਰਭਰ ਕਰਦਾ ਅਸੀਂ ਕੀ ਕਰਨਾ। ਬਹੁਤ ਲੋਕ ਇਹ ਵੀ ਤਾਨਾ ਮਿਣਾ ਆਪਣੇ ਆਪ ਨੂੰ ਕੋਸਦੇ ਨੇ, ਸਾਡੇ ਕੋਲ ਪੈਸਾ ਨਹੀਂ। ਐਡਵਰਡ ਦੇ ਕੋਲ ਕੋਈ ਪੈਸਾ ਨਹੀਂ, ਉਹ ਖਾਲੀ ਹੱਥ ਛੱਡ ਕੇ ਉੱਥੇ ਗਿਆ, ਕੋਈ ਉਹਦੇ ਕੋਲ ਤਾਕਤ ਨਹੀਂ, 45 ਕਿਲੋ ਦਾ ਬੰਦਾ, 5 ਫੁੱਟ ਉਹਦੀ ਕੱਦ, ਨਾ ਕੋਈ ਉਹਦੇ ਕੋਲ ਸਾਥ, ਸਿਰਫ ਸੀ ਅਤੇ ਇੱਕ ਜਿੱਦ, ਨਾ ਉਹਨੇ ਕੋਈ ਇੱਦਾਂ ਦੀ ਪੜ੍ਹਾਈ ਕੀਤੀ। ਜਦੋਂ ਤੁਸੀਂ ਕਿਸੇ ਪਾਸੇ ਤੁਰਦੇ ਹੋ ਤਾਂ ਫਿਰ ਕੁਦਰਤ ਆਪ ਤੁਹਾਨੂੰ ਇਸ਼ਾਰਾ ਕਰਦੀ, ਆਪ ਤੁਹਾਨੂੰ ਉਹ ਵਿੱਧ ਬਣਾ ਕੇ ਦਿੰਦੀ ਹੈ। ਇੱਕ ਉਹਦੀ ਜਿੱਦ ਹੀ ਸੀ ਜਿਹਦੇ ਕਰਕੇ ਉਹਨੇ ਇਹ ਦੁਨੀਆ ਦਾ 8ਵਾਂ ਅਜੂਬਾ ਬਣਾ ਤਰਿਆ।
ਸਾਡੀ ਜ਼ਿੰਦਗੀ ਦੇ ਵਿੱਚ ਵੀ ਬੜੇ ਇੱਦਾਂ ਦੇ ਪਲ ਸ਼ਾਇਦ ਆਉਂਦੇ ਨੇ, ਵਾਰ ਵਾਰ ਆਉਂਦੇ ਨੇ, ਜਦੋਂ ਆਪਾਂ ਟੁੱਟਿਆ ਜਿਹਾ ਮਹਿਸੂਸ ਕਰਦੇ ਹਾਂ। ਸਾਨੂੰ ਲੱਗਦਾ ਇਹ ਰਿਸ਼ਤੇ ਸਾਰੇ ਟੁੱਟੇ ਝੂਠੇ ਨੇ, ਸਾਨੂੰ ਲੱਗਦਾ ਇਹ ਸੁਪਨੇ ਸਿਰਫ ਟੁੱਟਣ ਦੇ ਲਈ ਬਣਦੇ ਨੇ, ਕੋਈ ਉਮੀਦ ਨਹੀਂ ਹੁੰਦੀ। ਪਰ ਉਸ ਟੁੱਟਣ ਵਾਲੇ ਪਲ ਸਾਡੇ ਅੰਦਰ ਇੱਕ ਅਜੀਬ ਜਿਹੀ ਕਰਾਮਾਤ ਸੁੱਤੀ ਹੁੰਦੀ ਹੈ, ਜੇਕਰ ਆਪਾਂ ਉਹਨੂੰ ਜਗਾ ਲਈਏ ਤਾਂ ਲੋਕ ਵਾਕਈ ਵੇਖ ਕੇ ਕਹਿਣਗੇ ਇਹ ਕੰਮ ਇਹ ਨਹੀਂ ਕੀਤਾ, ਇਹ ਭੂਤਾਂ ਕਰਦੀਆਂ ਨੇ। ਕਿਉਂਕਿ ਇਨਸਾਨ ਨੂੰ ਆਪਣੀ ਤਾਕਤ ਦਾ ਕਦੀ ਅੰਦਾਜ਼ਾ ਹੀ ਨਹੀਂ ਹੁੰਦਾ। ਕਹਿੰਦੇ ਨੇ ਬਹੁਤਾਤ ਲੋਕ ਸਾਰੀ ਉਮਰ ਆਪਣੀ ਕਾਬਲੀਅਤ ਜਾਣ ਹੀ ਨਹੀਂ ਪਾਉਂਦੇ, ਉਹ ਦੁਨੀਆਂ ਦੇ ਉੱਤੇ ਜਨਮ ਲੈਂਦੇ ਨੇ, ਇੱਧਰੋਂ ਉੱਧਰੋਂ ਵੇਖ ਚਾਹ ਕੇ ਆਪਣੇ ਤੌਰ ਤਰੀਕੇ ਆਪਣੀ ਕਾਬਲੀਅਤ ਉੰਨੀ ਕੁ ਜਾਣ ਲੈਂਦੇ ਨੇ ਜਿੰਨੀ ਕੁ ਉਹਨਾਂ ਨੂੰ ਆਸ ਪਾਸ ਬਾਕੀ ਲੋਕਾਂ 'ਚ ਨਜ਼ਰ ਆਉਂਦੀ, ਆਪਣੀ ਖਾਸ ਤਾਕਤ ਤੋਂ ਸਾਰੀ ਜ਼ਿੰਦਗੀ ਨਹੀਂ ਜਾਣ ਪਾਉਂਦੇ। ਬਸ ਇਹਨਾਂ ਝੰਬੇਲਿਆਂ ਦੇ ਵਿੱਚ, ਦੁੱਖਾਂ ਤਕਲੀਫਾਂ ਦੇ ਵਿੱਚ, ਰੌਲਿਆਂ ਦੇ ਵਿੱਚ ਉਲਝ ਕੇ ਰੱਬ ਨੂੰ ਕੋਸ ਕੋਸ ਕੇ, ਆਪਣੇ ਆਪ ਨੂੰ ਕੋਸ ਕੋਸ ਕੇ ਇਸੇ ਤਰ੍ਹਾਂ ਦੁਨੀਆਂ ਤੋਂ ਚਲੇ ਜਾਂਦੇ ਨੇ। ਪਰ ਬਹੁਤ ਘੱਟ ਲੋਕ ਜਿਹੜੇ ਜ਼ਿੰਦਗੀ ਦੇ ਨਾਲ ਲੜਦੇ ਨੇ, ਜਿਹੜੇ ਸਵਾਲ ਕਰਦੇ ਨੇ ਆਪਣੇ ਆਪ ਨੂੰ, ਜਿਹੜੇ ਆਪਣੇ ਆਪ ਦੇ ਅੰਦਰੋਂ ਆਪਣਾ ਹੁਨਰ ਲੱਭਦੇ ਨੇ, ਕੁਦਰਤ ਨੇ ਕੀ ਹੁਨਰ ਦਿੱਤਾ ਉਹਨਾਂ ਨੂੰ, ਜਾਂ ਫਿਰ ਇੱਦਾਂ ਕਹਿ ਲਓ ਕਿ ਉਹ ਆਪਣੇ ਦੁੱਖਾਂ ਨੂੰ ਹੀ ਤਰਾਸ਼ ਕੇ ਇੰਨਾ ਸੋਹਣਾ ਬਣਾ ਦਿੰਦੇ ਨੇ, ਅਤੇ ਲੋਕ ਕਹਿੰਦੇ ਨੇ ਵਾਹ ਆਹ ਨਹੀਂ ਸੀ ਕਦੀ ਵੇਖਿਆ, ਆਹ ਨਹੀਂ ਸੀ ਸਾਨੂੰ ਪਤਾ। ਸੋ ਹੁਣ ਸਾਡੇ 'ਤੇ ਆਪਾਂ ਹੁਣ ਬਹਿ ਕੇ ਆਪਣੇ ਆਪ ਨੂੰ ਕੋਸਣਾ, ਜਾਂ ਫਿਰ ਆਪਾਂ ਆਪਣੇ ਹੁਨਰ ਨੂੰ ਅੰਦਰੋਂ ਪਛਾਣਨਾ। ਜੋ ਐਡਵਰਡ ਨੇ ਕੀਤਾ, ਜ਼ਰੂਰੀ ਨਹੀਂ ਕਿ ਉਹ ਕੋਈ ਕੁੜੀ ਤੁਹਾਡਾ ਦਿਲ ਤੋੜੂਗੀ ਅਤੇ ਫਿਰ ਹੀ ਹੋਣਾ, ਗੱਲ ਸਿਰਫ ਆ ਕਿ ਤੁਹਾਡੇ ਜ਼ਿੰਦਗੀ ਦੇ ਵਿੱਚ ਤੁਹਾਡੇ ਮੁਤਾਬਕ ਕੁਛ ਨਹੀਂ ਹੋਇਆ, ਤੁਹਾਨੂੰ ਲੱਗਦਾ ਕਿ ਬਸ ਹੁਣ ਜ਼ਿੰਦਗੀ ਖਤਮ। ਪਰ ਜ਼ਿੰਦਗੀ ਦੇ ਇਹ ਅਲੱਗ ਅਲੱਗ ਪੜਾਅ ਨੇ, ਇਹ ਖਤਮ ਤਾਂ ਉਦੋਂ ਹੀ ਹੁੰਦੀ ਆ ਜਦੋਂ ਹੋਣੀ ਹੈ। ਕਿਸੇ ਨਿੱਕੇ ਮੋਟੇ ਇੰਸੀਡੈਂਟ ਦੇ ਨਾਲ ਆਪਾਂ ਇਹ ਨਹੀਂ ਕਹਿ ਸਕਦੇ ਕਿ ਲਓ ਹੁਣ ਸਾਰੀ ਜ਼ਿੰਦਗੀ ਖਤਮ ਹੋ ਗਈ। ਅਸਲ ਦੇ ਵਿੱਚ ਉੱਥੋਂ ਇੱਕ ਨਵੀਂ ਜ਼ਿੰਦਗੀ ਸ਼ੁਰੂ ਹੁੰਦੀ ਹੈ, ਜਿੱਥੇ ਜਿੰਨਾ ਵੱਡਾ ਤੁਹਾਡੇ ਲਈ ਦੁੱਖ, ਜਿੰਨੀ ਵੱਡੀ ਤੁਹਾਡੇ ਲਈ ਮੁਸੀਬਤ, ਜਿੰਨਾ ਵੱਡਾ ਪਹਾੜ, ਉੱਥੋਂ ਇੱਕ ਨਵੀਂ ਜ਼ਿੰਦਗੀ ਸ਼ੁਰੂ ਹੋਣ ਦੇ ਆਸਾਰ ਹੁੰਦੇ ਆ, ਜੇ ਤੁਸੀਂ ਕਰਨੇ ਹੋਣ ਤਾਂ।

ਉਹ ਤਾਂ ਫਿਰ ਸਾਰੇ ਹੀ ਕਰਦੇ ਨੇ। ਸੋ ਇਸ ਕਰਕੇ ਜੇਕਰ ਦੁਨੀਆ ਦੇ ਵਿੱਚ, ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਛ ਇੱਦਾਂ ਦਾ ਚੱਲ ਰਿਹਾ ਜਿਹਦੇ ਵਿੱਚ ਤੁਹਾਨੂੰ ਲੱਗਦਾ ਵੀ ਹਾਏ ਹੁਣ ਤਾਂ ਜ਼ਿੰਦਗੀ ਖਤਮ ਹੋ ਗਈ, ਯਾਦ ਰਵੇ ਕਿ ਉੱਥੋਂ ਖਜੋਂ ਜ਼ਿੰਦਗੀ ਸਿਰਫ ਸ਼ੁਰੂ ਹੋਈ ਹੁੰਦੀ ਹੈ। ਅੱਜ ਦੀ ਇਹ ਕਹਾਣੀ ਕੋਰਲ ਕੈਸਲ ਬਣਾਉਣ ਵਾਲੇ ਐਡਵਰਡ ਦੀ ਸੀ। ਐਡਵਰਡ ਦਾ ਜਨਮ 1887 ਦੇ ਵਿੱਚ ਲਾਤਵੀਆ ਦੇ ਵਿੱਚ ਹੋਇਆ ਸੀ। ਪੂਰਾ ਨਾਂ ਸੀ ਐਡਵਰਡ ਲੀਡਸ ਕੈਲਨਿਨ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਏਗੀ, ਅਤੇ ਜੇਕਰ ਵਧੀਆ ਲੱਗੇ ਤਾਂ ਤੁਸੀਂ ਅੱਗੇ ਸ਼ੇਅਰ ਵੀ ਕਰ ਸਕਦੇ ਹੋ। ਸ਼ੇਅਰ ਕਰਨ ਦੇ ਲਈ ਤੁਸੀਂ ਸਾਡੀ ਐਪਲੀਕੇਸ਼ਨ ਦੇ ਉੱਤੇ ਜਾ ਕੇ ਸੁਣ ਸਕਦੇ ਹੋ। ਕਿਤਾਬ ਕਹਾਣੀ ਇੱਕ ਨਵਾਂ ਬਟਨ ਤੁਹਾਡੇ ਲਈ ਐਪਲੀਕੇਸ਼ਨ ਦੇ ਵਿੱਚ ਦੇ ਦਿੱਤਾ ਗਿਆ। ਇਸ ਨਵੇਂ ਚੈਨਲ ਦੇ ਵਿੱਚ ਤੁਸੀਂ ਕਹਾਣੀਆਂ 24 ਘੰਟੇ ਸੁਣ ਸਕਦੇ ਹੋ। ਇਹਦੇ ਬਾਰੇ ਵੀ ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਪਹੁੰਚਾਇਓ ਕਿ ਇਹ ਸਾਡਾ ਉਪਰਾਲਾ ਕਿਵੇਂ ਦਾ ਲੱਗਾ। ਕੋਈ ਕਮੀ ਪੇਸ਼ੀ ਲੱਗੇ ਤਾਂ ਉਹ ਵੀ ਜ਼ਰੂਰ ਸਾਡੇ ਤੱਕ ਤੁਸੀਂ ਪਹੁੰਚਾਇਓ। ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ, ਜ਼ਿੰਦਗੀ ਹੱਸ ਖੇਡ ਕੇ ਜੀਓ। ਅਤੇ ਜੇਕਰ ਕੋਈ ਜ਼ਿੰਦਗੀ ਦੇ ਵਿੱਚ ਝੰਬੇਲੇ ਚੱਲ ਵੀ ਰਹੇ ਨੇ ਤਾਂ ਯਾਦ ਰੱਖਿਓ ਕਿ ਉਹਨਾਂ ਝੰਬੇਲਿਆਂ ਦੇ ਵਿੱਚੋਂ ਹੀ ਕੋਈ ਨਾ ਕੋਈ ਰੋਸ਼ਨੀ ਦਿਖਣੀ ਆ। ਅਤੇ ਜਿਹੜੇ ਲੋਕ ਇਹਨਾਂ ਝੰਬੇਲਿਆਂ ਨੂੰ ਪਾਸੇ ਕਰਕੇ ਅੱਗੇ ਵੱਧ ਜਾਂਦੇ ਨੇ ਉਹਨਾਂ ਨੂੰ ਦੁਨੀਆ ਯਾਦ ਕਰਦੀ ਆ, ਨਹੀਂ ਤਾਂ ਆਏ ਕਦੋਂ ਗਏ ਕਦੋਂ ਪਤਾ ਹੀ ਨਹੀਂ ਲੱਗਦਾ।

ਚੱਲਦੀ ਦਾ ਨਾਮ ਗੱਡੀ ਹਾਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au

0: ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
1: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
2: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, The Great Punjab Robbery।
1: ਜਦੋਂ ਇਹ ਜੋਕਰ ਤਖਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ ਹੈ।
2: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
3: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
5: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
0: ਸੋਨਾ ਚਾਹੀਦਾ,
6: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042
7: Open your heart.

0: ਰੇਡੀਓ ਹਾਂਜੀ 1674 ਐਮ ਲਾਫਟਰ ਥੈਰੇਪੀ ਦੀ ਹੋ ਚੁੱਕੀ ਹੈ ਜੀ ਸ਼ੁਰੂਆਤ। ਸਮਾਂ ਹੋ ਚੁੱਕਾ ਹੱਸਣ ਦਾ, ਹਸਾਉਣ ਦਾ, ਚੁਟਕਲੇ ਸੁਣਾਉਣ ਦਾ ਅਤੇ ਹਾਹਾ ਹੀ ਹੋ ਹੋ ਕਰਨ ਦਾ। ਅੱਜ ਦਿਨ ਸ਼ੁੱਕਰਵਾਰ ਦਾ ਅਤੇ ਖਿੱਚ ਕੇ ਰੱਖਿਓ ਤਿਆਰੀਆਂ, ਥੋੜ੍ਹਾ ਜਿਹਾ ਜ਼ਿਆਦਾ ਖੁੱਲ੍ਹ ਕੇ ਹੱਸ ਲਿਓ ਕਿਉਂਕਿ ਦੋ ਦਿਨ ਮੁੜ ਕੇ ਨਹੀਂ ਹੱਸਣਾ ਅਤੇ ਅੰਤੜੀਆਂ ਦੇ ਦੁਆਲੇ ਦੁਆਲੇ ਜਾਲਾ ਜੰਮ ਸਕਦਾ। ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਕ੍ਰਿਸ਼ਨਾ ਭਾਰਦਵਾਜ।
1: ਸਤਿ ਸ਼੍ਰੀ ਅਕਾਲ ਜੀ, ਕਿਵੇਂ? ਠੀਕ ਠਾਕ, ਵਧੀਆ। ਲੈ ਕਿਆ ਸ਼ੁਰੂਆਤ ਕੀਤੀ!
0: ਚੰਗੇ ਭਲੇ ਪ੍ਰੋਫੈਸ਼ਨਲ ਬੰਦੇ ਐਵੇਂ ਨਾਪ ਸ਼ਨਾਪ ਬੋਲ ਦਿੰਦੇ, ਅਸੀਂ ਤਾਂ ਫਿਰ ਹਾਸਾ ਠੱਠੇ ਕਰਨ ਲੱਗੇ।
1: ਨਹੀਂ ਨਹੀਂ, ਗੁੱਡ ਹੈ, ਗੁੱਡ ਹੈ,
0: ਹਾਸੇ ਠੱਠੇ 'ਚ ਕਿਹਾ ਕੋਈ ਇਹਦਾ ਲੈਣਾ ਦੇਣਾ ਨਹੀਂ, ਕੋਈ ਜਾਲਾ ਜੂਲਾ ਨਹੀਂ ਜੰਮਦਾ।
1: ਇੱਕ ਤਾਂ ਇਹ ਬਹੁਤ ਪਿਆਰੀ ਗੱਲ ਲੱਗੀ ਕਿ ਅਸੀਂ ਜੱਜ ਕੀਤਾ ਆਪਣੇ ਲਿਸਨਰਾਂ ਨੂੰ ਕਿ ਅਸੀਂ ਹਿਸਾਬ ਆ ਰਹੇ ਹਾਂ, ਹੁਣ ਅਗਲੇ ਦੋ ਦਿਨਾਂ ਨੂੰ ਹੱਸਣਾ ਨਹੀਂ ਹੈ।
0: ਕਿੱਥੇ ਹੱਸਦੇ ਲੋਕ, ਕਿੱਥੇ ਹੱਸਦੇ ਦੱਸੋ।
1: ਸੋ ਤੁਸੀਂ ਅੱਜ ਸਾਡਾ ਧੰਨਵਾਦ ਵੀ ਜ਼ਰੂਰ ਕਰਿਓ ਨਾਲ ਨਾਲ ਕਾਲ ਦੇ। ਥੈਂਕ ਯੂ ਸੋ ਮਚ।
0: ਈਵਨ ਆਪਾਂ ਨਹੀਂ ਘਰ ਜਾ ਕੇ ਹੱਸਦੇ, ਦੱਸੋ
1: ਮੈਂ
0: ਨਾ ਕਮਰੇ ਚੋਂ ਨਿਕਲੀ ਦਾ ਨਾਲ ਹੀ ਮਤਲਬ ਪਰੇਸ਼ਾਨੀ ਵਾਲੇ ਫੋਨ ਆਉਣੇ ਸ਼ੁਰੂ ਹੋ ਜਾਂਦੇ।
1: ਹੁਣ ਕੀ ਮੁੱਕ ਗਿਆ ਜੀ?
0: ਨਹੀਂ, ਉਹਦੇ ਤੋਂ ਉੱਪਰ ਉੱਠ ਗਏ
1: ਆਪਾਂ। ਹਾਂ, ਤੁਸੀਂ ਉੱਪਰ ਉੱਠ ਗਏ, ਮੇਰਾ ਬਿਗਿਨਰ ਲੈਵਲ ਚੱਲ ਰਿਹਾ।
0: ਹਾਂ, ਤੁਸੀਂ ਹਲੇ ਬਹੁਤ ਸ਼ੁਰੂਆਤੀ ਲੈਵਲ 'ਤੇ ਹੋ।
1: ਮੈਂ ਹਜੇ ਕੋਲਸ ਵੀਜ਼ੇ 'ਤੇ ਹਾਂ ਹਜੇ।
0: ਹਾਂ, ਨਹੀਂ ਨਹੀਂ, ਤੁਸੀਂ ਹਲੇ ਊਸ਼ੀ ਵੀਜ਼ੇ 'ਤੇ ਨਹੀਂ ਪਹੁੰਚੇ। ਤੁਹਾਨੂੰ ਇਹ 'ਤੇ ਨਹੀਂ ਮੈਸੇਜ ਲਿਆਉਂਦਾ ਹੋਣਾ ਵੀ ਨਾਲ ਊਸ਼ੀ ਜ਼ਰੂਰ ਲੈ ਕੇ ਆਇਆ।
1: ਵਾਹ,
0: ਚਲੋ ਆਓ ਜੀ ਫਿਰ ਆਪਾਂ ਵੱਧਦੇ ਅੱਗੇ ਅਤੇ ਬੱਚੇ ਵਿਹਲੇ ਕਰਦੇ ਹਾਂ ਸਕੂਲ ਜਾਣ ਦੇ ਲਈ। ਸਾਡੇ ਨਾਲ ਸਭ ਤੋਂ ਪਹਿਲਾਂ ਅਰਨਵ ਹੈ, ਉਸ ਤੋਂ ਬਾਅਦ ਮੰਨਤ ਫਤਿਹ। ਤੁਸੀਂ ਰੈਡੀ ਰਹੋ ਅਰਨਵ। ਸਤਿ ਸ਼੍ਰੀ ਅਕਾਲ।
2: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ। ਵਧੀਆ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ ਅਰਨਵ ਦੇ?
2: ਵਧੀਆ, ਤੁਹਾਡਾ ਕੀ ਹਾਲ ਆ?
0: ਸਾਡਾ ਵੀ ਬਹੁਤ ਵਧੀਆ, ਤੁਸੀਂ ਦੱਸੋ ਹੋ ਗਏ ਹੋ ਤਿਆਰ?
2: ਹਾਂਜੀ,
0: ਗੁੱਡ। ਕੀ ਸੁਣਾਓਗੇ ਫਿਰ ਅੱਜ ਤਿਆਰ ਹੋ ਗਏ?
2: ਅੱਜ ਸੁਣਾਉਂਗੇ ਇੱਕ ਬੁਝਾਰਤ।
0: ਹਾਂਜੀ,
1: ਲਿਆਓ ਜੀ, ਲਿਆਓ।
2: ਲਾਲ ਨਹੀਂ, ਕਾਲੇ ਰੰਗ ਦੀ ਕਾਲੇ ਰੰਗ ਦੀ ਰਾਣੀ ਪੀਂਦੀ ਲਾਲ ਪਾਣੀ।
0: ਕਾਲੇ ਰੰਗ ਦੀ ਰਾਣੀ ਪੀਂਦੀ ਲਾਲ
2: ਪਾਣੀ।
0: ਇਹ ਮੈਂ ਓਡੀਸੀਸ ਦੇ ਵਿੱਚ ਵੇਖੀ ਸੀ, ਉਹ
1: ਹੈਲਨ ਆਫ ਟ੍ਰੋਏ।
0: ਹੈਲਨ ਆਫ ਟ੍ਰੋਏ, ਹਾਂ,
1: ਡਨ ਹੋ ਗਿਆ ਬਈ। ਇਹ ਤਾਂ ਜਿੱਤ ਗਏ।
0: ਪੜਿਆ ਲਿਖਿਆ ਆਨਸਰ ਹੈ ਪੁੱਤਰ ਜੀ, ਹਾਂ ਕਰ ਦੋ।
1: ਅੱਛਾ, ਵੈਸੇ ਸਹੀ ਤੌਰ 'ਤੇ ਕਲੀਓਪੈਟਰਾ ਵੀ ਚੱਲ ਸਕਦਾ ਹੈ। ਕਲੀਓਪੈਟਰਾ ਵੀ ਚੱਲ ਸਕਦਾ,
0: ਹਾਂ। ਇਹਦੀ ਮੈਨੂੰ ਸਮਝ ਨਹੀਂ ਲੱਗੀ, ਪਰ ਚੱਲ।
1: ਤੁਸੀਂ ਸੂਈ ਲੈ ਲਓ ਸਾਡਾ ਜਵਾਬ।
0: ਮੋਮਬੱਤੀ,
1: ਮੋਮਬੱਤੀ ਅੰਕਲ ਦੀ ਮੋਮਬੱਤੀ, ਮੇਰੀ
0: ਫ੍ਰੈਗਰੈਂਸ ਵਾਲੀ ਮੋਮਬੱਤੀ।
1: ਹਾਂ, ਚਲੋ ਲਓ ਜੀ, ਅੱਜ ਤੇ ਅਪਗ੍ਰੇਡ ਆ। ਨਹੀਂ
0: ਨਹੀਂ, ਕਾਲੇ ਰੰਗ ਦੀ ਪਾਣੀ, ਕਾਲੇ ਰੰਗ ਦੀ
1: ਰਾਣੀ ਪੀਂਦੀ ਲਾਲ ਪਾਣੀ।
0: ਪੀਂਦੀ ਲਾਲ ਪਾਣੀ,
1: ਲਾਲ ਪਾਣੀ, ਇਹ ਕੀ ਹੋ ਸਕਦਾ?
0: ਪੀਂਦੀ ਲਾਲ ਪਾਣੀ, ਹਾਂ, ਕਾਲੇ ਰੰਗ ਦੀ ਰਾਣੀ ਆ, ਕਾਲੀ। ਓਕੇ, ਚਲੋ ਹਾਰ ਗਏ, ਪਰ
1: ਹਾਰ ਗਏ, ਹਾਰ ਗਏ, ਹਾਰ ਗਏ, ਹਾਰ ਗਏ।
2: ਆਨਸਰ
0: ਹੈ ਅਨਾਰ।
2: ਨਹੀਂ,
0: ਹਾਂ, ਲੈ
2: ਆਨਸਰ ਹੈਗਾ ਜੂਆ।
0: ਓ
1: ਬੱਲੇ ਓ ਬੱਲੇ, ਕਿਆ ਬਾਤ ਹੈ,
0: ਵਾਹ,
1: ਗੁੱਡ ਯਾਰ, ਆ ਰੀਲੀ ਲਾਈਕਡ, ਆ ਆ ਵਧੀਆ,
0: ਹਾਂ, ਕਮਾਲ ਹੀ ਯਾਰ। ਆ ਤੇ
1: ਸਟੰਪ ਕਰਤਾ ਸਾਨੂੰ,
0: ਥੈਂਕ ਯੂ, ਥੈਂਕ ਯੂ, ਥੈਂਕ ਯੂ,
2: ਥੈਂਕ ਯੂ, ਸਤਿ ਸ਼੍ਰੀ ਅਕਾਲ, ਹੈਵ ਅ ਨਾਈਸ ਡੇ।
0: ਸਤਿ ਸ਼੍ਰੀ ਅਕਾਲ ਤੇ ਮੰਨਤ ਫਤਿਹ, ਤੁਸੀਂ ਆਉਂਦੇ ਰਹੋ, ਕੀ ਹਾਲ ਚਾਲ ਤੁਹਾਡਾ? ਕਾਰਜਕਾਰੀ ਪ੍ਰਧਾਨ ਨੇ।
1: ਅੱਛਾ, ਫਾਈਨਲ
0: ਤੇ ਹੁਣ ਆਪਾਂ ਜਿਹੜੇ ਪ੍ਰੋਗਰਾਮ ਕਰਨਾ ਨਾ ਆਪਾਂ, ਤੇ ਉਹਦੇ ਵਿੱਚ ਇਹਨਾਂ ਨੂੰ ਜ਼ਿੰਮੇਵਾਰੀਆਂ ਲੈਣੀਆਂ ਪੈਣੀਆਂ, ਤੇ ਫਿਰ ਆਪਾਂ ਮਤਲਬ ਡਿਸਾਈਡ ਕਰ ਪਾਵਾਂ, ਫਿਰ ਬੱਚਿਆਂ ਦੀਆਂ ਵੋਟਾਂ ਵੀ ਲੈਣੀਆਂ ਨਾ।
1: ਓਕੇ, ਅੱਛਾ, ਇਲੈਕਸ਼ਨ ਕਰਨ ਲੱਗੇ ਨਾ ਆਪਾਂ?
0: ਨਹੀਂ, ਉਹ ਤਾਂ ਬਾਬਾ ਜਦੋਂ ਪ੍ਰੋਗਰਾਮ ਕਰਾਂਗੇ
1: ਉਸ ਤੋਂ ਬਾਅਦ,
0: ਸਾਈਡ
1: ਔਨ ਦਾ ਸਾਈਡ ਕਰ ਲਾਂਗੇ।
0: ਮਤਲਬ ਪੱਕੇ ਹੀ ਆਏ?
1: ਹਾਂ, ਪਤਾ ਹੀ ਹੈ, ਸੀਨੀਅਰ ਫਾਰਮੈਲਿਟੀ ਹੈ ਨਾ,
0: ਸੀਨੀਅਰ ਮੋਸਟ, ਹਾਂ, ਸੀਨੀਅਰ ਮੋਸਟ ਇੰਟੈਲੀਜੈਂਟ, ਤੇ ਤੁਸੀਂ ਪਲਾਨ ਬਣਾ ਕੇ ਲਿਆਓ ਤੁਸੀਂ ਵੀ ਕਿੱਦਾਂ ਮਤਲਬ ਸਾਰਾ ਹੈ ਨਾ
1: ਪ੍ਰੋਗਰਾਮ ਦਾ ਬਲੂ ਪ੍ਰਿੰਟ ਹੋਵੇ,
0: ਹਾਂ, ਈਵੈਂਟ ਦਾ ਬਲੂ ਪ੍ਰਿੰਟ ਬਣਾ ਕੇ ਲਿਆਓ ਤੁਸੀਂ।
1: ਡਨ ਹੋ ਗਿਆ,
0: ਠੀਕ ਆ। ਸਬਜ਼ੀ ਬਣਨਾ ਚਾਹੁੰਦੇ ਹੋ ਕਿ ਫਲ ਬਣਨਾ ਚਾਹੁੰਦੇ ਹੋ ਤੁਸੀਂ?
2: ਫਲ
0: ਬਣੋਗੇ, ਹਾਂ, ਫਿਰ ਤੁਸੀਂ ਮੁੰਡੇ ਵਾਲੇ ਪਾਸੇ ਹੋ। ਮੈਂ ਵੀ ਮੁੰਡੇ ਵਾਲੇ ਪਾਸੇ ਹਾਂ,
1: ਅਸੀਂ ਮੁੰਡੇ ਵਾਲੇ ਪਾਸੇ,
0: ਅਸੀਂ ਮੁੰਡੇ ਵਾਲੇ
1: ਪਾਸੇ, ਅਸੀਂ ਤਾਂ ਸਗੋਂ ਮਨਾਉਂਦੇ ਪਏ, ਠੀਕ ਹੈ ਬਈ ਡਨ ਹੋ ਗਿਆ,
0: ਠੀਕ ਆ। ਤੁਸੀਂ ਹੁਣ ਪਲਾਨ ਬਣਾ ਕੇ ਲਿਆਉਣਾ ਵਾ ਅਮਰੂਦ ਦੇ ਭਿੰਡੀ ਦੇ ਵਿਆਹ ਦਾ, ਠੀਕ ਆ,
2: ਠੀਕ ਆ,
0: ਠੀਕ ਆ,
1: ਗੁੱਡ ਹੋ ਗਿਆ।
0: ਤੇ ਇਹ ਆਪਾਂ ਕਰਾਂਗੇ ਆਉਂਦੀ ਦੀਵਾਲੀ ਦੇ ਲਾਗੇ ਬੰਨੇ ਕਰ ਦਈਏ,
1: ਚਲੋ ਡਨ ਹੋ ਗਿਆ। ਹਾਂ ਉਹ ਅੱਛਾ ਪੁੱਛਿਆ ਤੁਸੀਂ ਮੈਨੂੰ, ਮੈਨੂੰ ਪੁੱਛਿਆ,
0: ਹਾਂ
1: ਪੰਡਿਤਾਂ ਨੂੰ ਪੁੱਛਦੇ ਹੁੰਦੇ ਨਾ, ਹਾਂਜੀ ਹਾਂਜੀ, ਨਹੀਂ ਤਾਰਾ ਤਾਂ ਠੀਕ ਹੈ, ਸ਼ਾਦੀ ਕੇ ਲਈ ਇਕਦਮ ਠੀਕ ਹੈ, ਤਾਰਾ ਕਰਾ ਲੀਜੀਏ, ਹੁਣ ਅਗਲੇ ਮੰਗਲ ਹੋਗਾ,
0: ਹੁਣ ਅਗਲੇ ਹਫ਼ਤੇ ਬਾਅਦ ਦਵਾਈ ਸਾਹਿਬ ਤੁਸੀਂ ਪਤਾ ਕੀ ਕਰਨਾ, ਤੁਹਾਡਾ ਹੋਮਵਰਕ ਇਹ ਆ ਵੀ ਤੁਸੀਂ ਭਿੰਡੀ ਦੇ ਅਤੇ ਅਮਰੂਦ ਦੇ ਗੁਣ ਮਿਲਾ ਕੇ ਲਿਆਉਣੇ ਆ,
1: ਡਨ ਹੋ ਗਿਆ,
0: ਠੀਕ ਆ। ਤੇ ਫਿਰ ਮੈਂ ਅਗਲੇ ਹਫ਼ਤੇ ਤੱਕ ਜਗ੍ਹਾ ਜੁਗਾ ਲੱਭ ਕੇ ਲੈ ਕੇ ਆਊਂਗਾ, ਅਤੇ ਮੰਨਤ ਅਗਲੇ ਹਫ਼ਤੇ ਤੱਕ ਸਾਰੀ ਲਿਸਟ ਬਣਾ ਕੇ ਲਿਆਊਗੀ,
1: ਅਤੇ
0: ਤਵਨੀਤ ਦੀ ਜ਼ਿੰਮੇਵਾਰੀ ਵੀ ਲਾਉਂਦੇ ਹਾਂ। ਤੁਸੀਂ ਸਾਨੂੰ ਦੱਸਣਾ ਵੀ ਵਿਆਹ 'ਤੇ ਇੱਕ ਜਣਾ ਜ਼ਿੰਮੇਵਾਰੀ ਲਊਗਾ ਵੀ ਕੀ ਆਪਾਂ ਮਤਲਬ ਕੇਟਰਿੰਗ ਕਿਹੜੀ ਕਿਹੜੀ ਚੀਜ਼ਾਂ ਹੋਣਗੀਆਂ, ਚੀਜ਼ੀਆਂ ਕਿਹੜੀਆਂ ਕਿਹੜੀਆਂ ਹੋਣਗੀਆਂ, ਹੈ ਨਾ। ਮੰਨਤ ਤੁਸੀਂ ਪਲਾਨ ਬਣਾ ਕੇ ਲਿਆਉਣਾ ਅਗਲੇ ਹਫ਼ਤੇ ਆਪਾਂ ਕਰਨਾ ਵਾ ਫਾਈਨਲ,
2: ਠੀਕ ਆ,
0: ਠੀਕ ਆ, ਐਕਸਾਈਟਿਡ?
2: ਹਾਂਜੀ।
0: ਮੇਰੇ ਲਈ ਹਲੇ ਇਕਦਮ ਮਤਲਬ ਨਵੀਂ ਚੀਜ਼ ਆ ਨਾ ਹਲੇ,
1: ਮੈਂ ਠੀਕ ਹੈ, ਜੈਨੂਇਨ ਜੈਨੂਇਨ, ਦੇਖੋ ਅਗਲੀ ਜ਼ਿੰਮੇਵਾਰੀ ਵੀ ਨਾਲ ਨਾਲ ਸਮਝਦੀ ਪਈ ਹੈ ਨਾ, ਇਹ ਵੀ ਗੱਲ ਆ, ਗੁੱਡ ਹੋ ਗਿਆ।
0: ਹੋਰ ਫਿਰ ਕੀ ਸੁਣਾਓਗੇ ਅੱਜ?
2: ਅੱਜ ਮੈਂ ਸੁਣਾਉਂਗੀ ਇੱਕ ਬੋਲੀ,
0: ਓਕੇ,
2: ਸੋਹਣਾ ਜਾ ਮੇਰਾ ਵੀਰ ਨੀ ਕੁੜੀਓ, ਸੋਹਣਾ ਜਾ ਮੇਰਾ ਵੀਰ ਨੀ ਕੁੜੀਓ, ਨਜ਼ਰ ਲੱਗਣ ਤੋਂ ਡਰਦੀ ਇੱਕ ਇੱਕ ਜੀ, ਇੱਕ ਜੀ ਕਰਦਾ ਤਵੀਤ ਕਰਾਦਾ, ਇੱਕ ਚਿੱਤ ਕਰਦਾ ਧਾਗਾ ਮੇਰੇ।

0: बरसेगा
1: सावीरा
0: झूमे झूमे
2: कृष्णा
3: वीर जी। आगे वीरा भाभी गए।
1: सत श्री अकाल अफसर।
3: सत श्री अकाल, किवें हो? बड़ा दबका थोड़ा।
1: बैट्समैन
3: बनोगे बॉलर बनोगे की पसंद है थोनू ज्यादा?
2: सारा
1: कुछ डिफरेंट
3: है। मैं दस दाना, मैं करियर बना दाना 17-18 दी उम्र च इंटरनेशनल च चल जान, 30-32 तक खेड़ लैन, सही के नहीं? फिर बाद चो एक्टर बन जान,
1: बस सिंगर बन जान।
3: हाँ, सिंगर बन जान, सिंगर एक्टर बन जान, सही के
1: नहीं? ये भी ठीक
2: है। नहीं, मैं नहीं सिंगर बनना।
1: नहीं, सिंगर नहीं बनना, उन्हें बनना वहाँ क्रिकेटर।
3: क्रिकेटर
1: चलो ठीक है,
3: क्रिकेटर ही बनो यार।
2: पता
1: जो आप खेड
3: मैच का भी कर ही लो साइड मैच भी ला ही
1: किसी दिन करी मेरी पांच बॉल खेड के विखा मेरिया पहला
3: छेवी तो आप घर चल जाने की पॉइंट ही नहीं खेड
1: लभनी नहीं बॉल किलो किलो मटरी दी लाह शर्त मेरे ना।
3: ओ बल्ले, क्या बात है,
1: किलो मटरी दी शर्त ही फिर
2: करके जा, मैं सोखा रन आउट ही करा दू।
1: किलो मटरी दी शर्त लोनी
3: डन हो गया,
1: ठीक है?
3: चलो मैं नोट कर लिया, मैं
1: मटरी लै के आई नाल ते आपां शर्त लावांगे। चलो फिर वेखी
2: जाऊंगी
1: यार, रिश्ता सब तो प्यारा भैन भरावां दा, रिश्ता सब तो प्यारा रखड़ी आ गई वे,
3: आ गई वे,
1: आ गई वे सरदारा रखड़ी आ गई वे,
3: आ गई वे,
1: आ गई वे सरदारा रखड़ी आ गई वे, बल्ले बल्ले बल्ले बल्ले बल्ले, बाय बाय बाय बाय बाय वे सरदारा रखड़ी। नेक्स्ट साडे नाल ने नाहत ते हरगुण। सत श्री अकाल नाहत।
2: सत श्री अकाल अंकल जी।
1: सत श्री अकाल, की हाल है नाहत दा?
2: वधिया, तुसी सुनाओ साडा की हाल है?
1: असीं वी ठीक हां, तुसीं
3: ठीक ठाक?
1: आ ठंड घट गई थोड़ी जी नाहत, है ना?
2: हां जी,
1: हां हुण थोड़ा जिहा जिद्दां छेती इदां नहीं लगदा वी छेती बल्ब जगाते रब ने? बारियां खुलियां छड्ड के सो जांदा।
3: अच्छा,
2: इह कारण बहुत छेती उठा दिंदे ने
1: पापा। हां गुड है ना, फिर जे छेती उठिए ते फिर बड़े काम साडे सही सही आपां टाइम नाल
3: छेती छेती हो जांदे, फिर बंदा चिल ज्यादा कर सकदा पूरा दिन।
1: तुही भी जदों पापा सुते होणगे ना तुही भी उठा दिओ टाइम नाल। अच्छा फिर आना, ओहो सॉरी सॉरी सॉरी, इन्ना क माफ कर दो, इन्ना क माफ कर दिया करो, है ना?
3: आप ट्रेनिंग दोबारा करा दे,
1: जेड़े बंदे और जेड़े बंदे दे नाल अंकल ला दो ना, उमड़ के इन्ना को भुलन लग।
3: ਇੰਨਾ ਕੁ ਤਾਂ ਬਣਦਾ, ਇੰਨਾ ਕੁ ਤਾਂ ਬਣਦਾ। ਚਲੋ
1: ਜੇ ਤੁਸੀਂ ਮੇਰੀ ਬਹੁਤ ਜ਼ਿੰਮੇਵਾਰੀ ਚਾਹੁੰਦੇ ਹੋ ਨਾ ਤਾਂ ਫਿਰ ਵੀਰਾ ਕਹਿ ਲਿਆ ਕਰੋ, ਫਿਰ ਮੈਂ ਸੋਚ ਸਮਝ ਕੇ ਬੋਲਿਆ ਕਰੂ।
3: ਮੇਰੇ ਵੀਰੇ ਨੂੰ ਵੀਰਾ ਕਹਿ ਦਿਆ ਕਰੋ ਯਾਰ, ਗਲਤ
1: ਕਰੋ ਫਿਰ ਜਚਣਾ ਨੀ ਹੈ ਨਾ।
3: ਅੱਛਾ
1: ਹੈ ਨਾ, ਵੀਰਾ ਬੁਰਾ ਖਵਾਉਣਾ ਹੈ ਨਾ, ਦੀਦੀ ਖਵਾਉਣਾ, ਇਹ ਵੀ ਇੱਕ ਉਮਰ ਤੱਕ ਹੀ ਜੱਜਦਾ, ਮੁੜ ਕੇ ਆਪ ਨੂੰ ਸ਼ਰਮ ਜਿਹੀ ਆਉਣ ਲੱਗ ਪੈਂਦੀ। ਕੀ ਸੁਣਾਓਗੇ ਫਿਰ ਅੱਜ?
2: ਅੱਜ ਇੱਕ ਬੋਲੀ।
1: ਹਾਂਜੀ।
2: ਹਰੇ ਹਰੇ ਪੱਤਿਆਂ ਨਾਲ ਚਟਨੀ ਬਣਾਵਾਂਗੇ, ਹਰੇ ਹਰੇ ਪੱਤਿਆਂ ਦੀ ਚਟਨੀ ਬਣਾਵਾਂਗੇ, ਛਾਂ ਵਿੱਚ ਬਹਿ ਕੇ ਖਾਵਾਂਗੇ ਨੀ 15 ਅਗਸਤ ਨੂੰ ਕਿੱਕਲੀ ਪਾਵਾਂਗੇ,
1: ਨੀ 15 ਅਗਸਤ ਨੂੰ ਕਿੱਕਲੀ ਪਾਵਾਂਗੇ,
2: ਨੀ 15 ਅਗਸਤ ਨੂੰ ਕਿੱਕਲੀ
1: ਬੜੀ ਨਵੀਂ ਜੀ ਬੋਲੀ ਹੈ।
3: ਕਿਆ ਬਾਤ ਹੈ, ਮਹਾਤਮਾ ਗਾਂਧੀ ਨੇ ਵੀ ਪਾਈ ਹੋਣੀ ਹੈ।
1: ਆਲੂ ਆਲੂ ਆਲੂ ਨੀ ਬਾਪੂ ਗਾਂਧੀ ਨੇ ਕੀਤਾ ਚਰਖਾ ਚਾਲੂ ਨੀ ਬਾਪੂ ਗਾਂਧੀ, ਆ ਵੀ ਪਾਉਂਦੀਆਂ ਹੁੰਦੀਆਂ ਬੀਬੀਆਂ। ਬੋਲੀਆਂ ਦੀ ਖੂਬਸੂਰਤੀ ਹੈ ਨਾ, ਜਿਹੜੀ ਮਰਜ਼ੀ ਬਣਾ
3: ਲੈ। ਇਹ ਗੱਲ ਸਹੀ ਹੈ ਨਾ।
1: ਥੈਂਕ ਯੂ ਨਾਥ,
2: ਦੀਦੀ ਨਾਲ ਗੱਲ ਕਰੀ।
1: ਹੈਲੋ,
2: ਸਤਿ ਸ਼੍ਰੀ ਅਕਾਲ ਜੀ ਤੇ ਅੰਕਲ ਜੀ।
1: ਸਤਿ ਸ਼੍ਰੀ ਅਕਾਲ। ਹੁਣ ਅੰਕਲ ਤੁਸੀਂ ਹੋ।
3: ਤੁਸੀਂ ਮੇਰਾ ਵੀਰਾ ਖੁਸ਼ ਰੱਖਣਾ, ਕੋਈ ਨੀ, ਆਪਾਂ ਹਫ਼ਤੇ ਵੰਡ ਲੈਂਦੇ ਹਾਂ, ਅਗਲੇ ਹਫ਼ਤੇ ਮੈਂ ਵੀਰਾ ਹੋ ਜਾਊਂਗਾ।
1: ਜੇ ਵੀਰਾ ਕਹਿਣ ਦੇ ਬਾਵਜੂਦ ਵੀ ਮੇਰੇ ਕੋਈ ਗਲਤੀ ਹੋ ਗਈ ਤੇ ਫਿਰ ਅੰਕਲ ਕਹਿ ਲੈਣ ਦਾ,
3: ਇਹ ਠੀਕ ਹੋ ਗਿਆ।
1: ਮੈਂ ਮਤਲਬ ਵੇਖਣਾ ਚਾਹ ਰਿਹਾ ਵੀ ਏਦਾਂ ਭਲਾ ਠੀਕ ਹੁੰਦਾ ਹੈ। ਪਿੱਛੇ ਹਿੱਕਾਂ ਲਾਉਣ ਵਾਲੀਆਂ ਕਿੰਨੀਆਂ ਬੀਬੀਆਂ ਚਾਹੀਦੀਆਂ, ਉਹਨਾਂ ਦੀ ਉਮਰ ਕਿੰਨੀ ਹੋਣੀ ਚਾਹੀਦੀ ਆ, ਤੁਸੀਂ ਡਿਟੇਲ ਦੇ ਵਿੱਚ ਬਣਾ ਕੇ ਲਿਆਉਣੀ ਲਿਸਟ।
3: ਮੈਂ ਕਾਲੀਆਂ ਐਨਕਾਂ ਪਾ ਕੇ ਨਾ ਬੈਕ ਸਾਈਡ ਤੇ ਇਸ ਗਿਟਾਰ ਲੈ ਕੇ ਆਪਣੀ ਖੜਾ ਹੋ ਜਾਊਂਗਾ, ਭਾਵੇਂ ਬੋਲੀ ਤੇ ਜਚੇ ਨਾ ਜਚੇ, ਪਰ ਉਹਦਾ ਫੋਟੋ ਜਦੋਂ ਲੱਗਣਾ ਚਾਹੀਦਾ ਨਾ ਕਿ ਤਕੜਾ ਕਾਨਸਰਟ ਟਾਈਪ ਲੈਵਲ ਹੁੰਦਾ।
1: ਹਾਂ
3: ਹਨਾ, ਡਨ ਹੋ ਗਿਆ। ਖਤਮ ਹੋ ਗਈ ਢੋਲਕੀ ਗਿਟਾਰ
1: ਹੋਰ,
3: ਤੇ ਬਸ ਹੋ ਗਈ ਬੋਲੀ ਤਿਆਰ।
2: ਹਾਂ
1: ਓਕੇ ਹੋ ਗਿਆ ਕੰਮ ਤੇ ਫਿਰ।
2: ਹਾਂਜੀ,
1: ਕੀ ਸੁਣਾਓਗੇ?
2: ਅੱਜ ਮੈਂ 15 ਅਗਸਤ ਤੇ ਕੁਛ ਸੁਣਾਵਾਂਗੀ।
1: ਹਾਂਜੀ,
2: ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ ਤੋਂ ਨਾ ਭੁਲਾ ਜਾਣਾ, ਖਾਤਰ ਵਤਨ ਦੀ ਲੱਗੇ ਹਾਂ ਚੜ੍ਹਨ ਫਾਂਸੀ, ਸਾਨੂੰ ਦੇਖ ਕੇ ਨਹੀਂ ਘਬਰਾ ਜਾਣਾ, ਸਾਡੀ ਮੌਤ ਨੇ ਵਤਨ ਦੀ ਵਾਸੀਆਂ ਦੇ ਦਿੱਲੀ ਵਤਨ ਦਾ ਇਸ਼ਕ ਜਗਾ ਜਾਣਾ, ਦੇਸ਼ ਵਾਸੀਓ ਚਮਕਣਾ ਚੰਦ ਵਾਂਗੂ, ਕਿਤੇ ਬਦਲਾਂ ਹੇਠ ਨਾ ਆ ਜਾਣਾ, ਕਰਕੇ ਦੇਸ਼ ਦੇ ਨਾਲ ਤਰੋ ਯਾਰੋ ਦਾ ਕੌਮ ਦੇ ਮੱਥੇ ਨਾਲ ਆ ਜਾਣਾ, ਮੁੱਲਾ ਸਿੰਘ ਕਿਰਪਾਲ ਨਵਾਬ ਵਾਂਗੂ ਅਮਰ ਸਿੰਘ ਨਾ ਕਿਸੇ ਕਹਾ ਜਾਣਾ, ਜੇਲਾਂ ਹੋਣ ਕਾਲਜ ਵਤਨ ਸੇਵਕਾਂ ਦੇ ਦਾਖਲ ਹੋਏ ਡਿਗਰੀਆਂ ਪਾ ਜਾਣਾ, ਹੁੰਦੇ ਫੇਲ ਬਹੁਤ ਅਤੇ ਪਾਸ ਥੋੜੇ, ਵਤਨ ਵਾਸੀਓ ਦਿਲ ਨਾ ਢਾ ਜਾਣਾ, ਪਿਆਰੇ ਵੀਰ ਨੂੰ ਚੱਲੇ ਹਾਂ ਅਸੀਂ ਜਿੱਥੇ, ਇਸੇ ਰਸਤੇ ਤੁਸੀਂ ਵੀ ਆ ਜਾਣਾ, ਇਸੇ ਰਸਤੇ ਤੁਸੀਂ ਵੀ ਆ ਜਾਣਾ।
3: ਵੈਰੀ ਗੁੱਡ, ਵੈਰੀ ਨਾਈਸ,
2: ਥੈਂਕ ਯੂ,
1: ਵੈਰੀ ਨਾਈਸ, ਬਹੁਤ ਸੋਹਣਾ ਯਾਦ ਕਰ ਲਿਆ।
2: ਥੈਂਕ ਯੂ,
1: ਥੈਂਕ ਯੂ, ਹੈਵ ਅ ਨਾਈਸ ਡੇ। ਕੱਲ ਕੱਲ ਆਓਗੇ ਤੁਸੀਂ ਉੱਥੇ ਫਿਰ ਫੈਡਰੇਸ਼ਨ ਸਕੁਅਰ ਤੇ?
3: ਹਾਂ, ਫਲੈਗ ਹੋਇਸਟਿੰਗ ਤੇ।
2: ਹਾਂਜੀ, ਆ ਜਾਾਂਗੇ।
1: ਹੈ
2: ਅੱਲਾ,
1: ਬਸ ਹੀ ਹੈ। ਕੱਲ ਉੱਥੇ ਹੈਗਾ ਪ੍ਰੋਗਰਾਮ।
3: ਹਾਂ, ਰੇਖਾ ਜੀ, ਹਾਂ ਹਾਂ, ਉਮਰਾਓ ਜਾਨ ਜੀ ਆ ਕੇ ਕਰਨਗੇ ਉਹ ਫਲੈਗ ਹੋਇਸਟਿੰਗ।
1: ਅੱਛਾ,
3: ਓ ਯੈਸ, ਰਾਨੀ ਮੁਖਰਜੀ ਵੀ ਆ ਰਹੀ ਹੈ।
1: ਓਕੇ,
3: ਗੁੱਡ ਹੈ, ਗੁੱਡ ਹੈ।
2: ਕਦੋਂ, ਕਿੰਨੇ ਵਜੇ?
3: 10:30 ਸ਼ੁਰੂ, ਮੇਰੇ
1: ਸਵੇਰੇ ਸ਼ੁਰੂ ਹੋ ਜਾਣਾ। ਹਾਂ, 11
3: ਸਵੇਰੇ, ਮਤਲਬ ਪ੍ਰੋਗਰਾਮ ਤਾਂ 10 ਵਜੇ ਤੋਂ ਹੀ ਸ਼ੁਰੂ ਹੋ ਜਾਂਦਾ, ਪਰ ਹੋਇਸਟਿੰਗ ਉਹੀ ਹੈ 10:30।
1: ਚਲੋ, ਥੈਂਕ ਯੂ।
2: ਓਕੇ ਵੀਰ ਜੀ, ਤੁਹਾਨੂੰ ਮਿਲਣ ਆਵਾਂਗੇ ਫਿਰ ਮੈਂ।
1: ਹਾਏ, ਠੀਕ ਹੈ ਭੈਣਾ, ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਇਹ ਵੇਖੋ ਬਈ ਨਿਆਣਿਆਂ ਦੀ ਪਿਕਅਪ ਕਿੱਡੀ ਵੇਖ, ਕਿੱਡੀ ਪਿਕਅਪ ਮਾਰਦੇ ਉਸੇ ਵੇਲੇ। ਨੈਕਸਟ ਸਾਡੇ ਨਾਲ ਨੇ ਤਾਜ ਐਂਡ ਸਿਬਲਿੰਗ, ਤੇ ਸਤਿ ਸ਼੍ਰੀ ਅਕਾਲ ਐਂਬਰ, ਤੁਸੀਂ ਆਉਣੇ ਰਹੋ। ਐਂਬਰ ਗੁਰਬਾਜ ਕੀ ਕਰਦੇ ਹੋ? ਸਾਡਾ ਠੀਕ ਹੈ ਪੁੱਤ, ਤੁਹਾਡਾ ਕੀ ਹਾਲ ਹੈ? ਕੀ ਕਰਦੇ ਸੀ?
2: ਬ੍ਰੈਕਫਾਸਟ ਖਾਂਦੇ ਸੀ।
1: ਐਗੀ ਦੇ ਨਾਲ ਕੀ ਖਾਂਦੇ ਸੀ?
4: ਕੀ
1: ਸੁਣਾਓਗੇ ਫਿਰ?
3: I love pancakes.
1: Pancakes.
3: ਉੱਪਰ ਸਿਰਪ ਆ ਜਾਵੇ ਨਾ ਮੇਪਲ ਵਾਲਾ, ਓਏ ਹੋਏ ਹੋਏ ਹੋਏ, ਘੈਂਟ ਕੰਮ ਹੋ ਜਾਂਦਾ ਸਹੀ ਕਿ ਨਹੀਂ?
1: ਹਾਂਜੀ
3: ਸੈਟਰਡੇ
2: ਪੈਨਕੇਕ।
3: ਥੈਂਕ
1: ਯੂ। ਨੈਕਸਟ ਕਿਹਦੀ ਵਾਰੀ
2: ਆ?
1: ਅੱਛਾ ਹਾਂਜੀ ਹਾਂਜੀ ਲਿਆਓ। ਸਤਿ ਸ਼੍ਰੀ ਅਕਾਲ ਜੀ, ਤੇ ਤੁਸੀਂ ਆਵਾਜ਼ ਪੂਰੀ ਥੋੜੀ ਜਿਹੀ ਵੱਧ ਕਰੋ, ਤੁਹਾਡੀ ਆਵਾਜ਼ ਬੜੀ ਘੱਟ ਜੇ। ਹਾਂਜੀ ਆਵਾਜ਼ ਘੱਟ ਜੇ।
3: ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ
1: ਹੈਲੋ ਹੈਲੋ
3: ਹੈਲੋ
1: ਹੈਲੋ ਹੈਲੋ ਹੈਲੋ ਹਾਂਜੀ ਕੀ ਸੁਣਾਓਗੇ?
2: ਚੁਟਕਲਾ।
1: ਓਕੇ ਸੁਣਾਓ ਸੁਣਾਓ ਸੁਣਾਓ।
2: ਪਤਰੀ ਕਹਿੰਦੀ ਮੈਨੂੰ ਸੋਨੇ ਦਾ ਹਾਰ ਲੈ ਦੋ, ਮੈਂ ਤੈਨੂੰ ਸੱਤ ਜਨਮ ਤੱਕ ਪਿਆਰ ਕਰੂੰਗੀ। ਪਤੀ ਕਹਿੰਦਾ ਹਾਰ ਦਾ ਨਾਲ ਸੋਨੇ ਇੰਡੀਆ ਚੂੜੀਆਂ ਵੀ ਲਾ ਲੈ ਲਾ ਹਾਰ ਗਾਲ, ਇਸੇ ਜਨਮ ਤੇ ਹੀ ਖਤਮ ਕਰ।
3: ਖੇੜਾ ਛੱਡੋ ਮੇਰਾ ਹੈ ਮੁਕਾ ਗੱਲ।
1: ਵਾਹ ਥੈਂਕ ਯੂ
3: ਥੈਂਕ ਯੂ ਗੁਰਬਾਜ ਜੀ, ਥੈਂਕ ਯੂ ਸੋ ਮਚ।
1: ਥੈਂਕ
2: ਜੀ ਨਾਲ ਗੱਲ ਕਰ ਲਓ।
1: ਹਾਂਜੀ ਲਿਆਓ ਵੀਰ ਜੀ ਨਾਲ ਗੱਲ ਕਰੋ।
5: ਸਤਿ ਸ਼੍ਰੀ ਅਕਾਲ ਰਿਜੋਤ ਅੰਕਲ ਜੀ ਨਾਲ, ਵਿਸ਼ਨ ਅੰਕਲ ਜੀ।
1: ਸਤਿ ਸ਼੍ਰੀ ਅਕਾਲ। ਮੰਮੀ ਨੇ ਕੀ ਸੁੱਟਤਾ ਪਿੱਛੇ?
3: ਠਿਸ਼ ਠਿਸ਼ ਠਸ਼ ਠਸ਼।
5: ਐਂਬਰ ਨੇ ਸੁੱਟਿਆ।
1: ਅੱਛਾ ਐਂਬਰ ਨੇ ਸੁੱਟਤਾ, ਚਮਚਾ ਤੋੜਤਾ?
3: ਚਮਚਾ ਤੋੜਤਾ ਹੈ।
5: ਪਤੀ ਪਤਨੀ ਨੂੰ ਭਗਵਾਨ ਨੇ ਆ ਜਿਹੜੀ ਸਬਜ਼ੀ ਬਣਾਈ ਆ ਇਹਨੂੰ ਕੀ ਕਹਿੰਦੇ ਆ? ਪਤਨੀ ਕਹਿੰਦੀ ਕਿਉਂ ਇੰਨਾ ਸਵਾਦ ਬਣੇ ਆ? ਪਤੀ ਕਹਿੰਦਾ ਨਹੀਂ, ਮੇਰੇ ਕੋਲੋਂ ਜਦੋਂ ਸਵਰਗ ਵਿੱਚ ਪੁੱਛੂਗੇ ਇਹ ਕੀ ਖਾ ਕੇ ਮਰਿਆ ਸੀ ਤਾਂ ਜਵਾਬ ਤੇ ਦੇਣਾ ਪਊਗਾ।
1: ਸਵਰਗ ਵਿੱਚ ਵਾ, ਇੱਕ ਚੀਜ਼ ਨੂੰ ਕਨਫਰਮ ਹੈ ਵੀ ਮੈਂ ਸਵਰਗਾਂ ਚ ਚੱਲਿਆ ਬੱਲੇ। ਬੱਲੇ ਪਤੀ
3: ਵੈਰੀ ਨਾਈਸ, ਵਧੀਆ ਬਹੁਤ ਲਾਈਕ ਕੀਤਾ।
1: ਓ ਐਮਰ ਕਿੰਨਾ ਲੜ ਪਈ ਆ ਤੇਗ, ਸਤਿ ਸ੍ਰੀ ਅਕਾਲ ਤੇਗ। ਉਸ ਤੋਂ ਬਾਅਦ ਫਿਰ ਔਜਲਾ ਸਾਹਿਬ, ਤੁਸੀਂ ਰੈਡੀ ਰਹੋ।
4: ਅਸੀਂ
1: ਵੀ ਵਧੀਆ, ਤੁਹਾਡਾ ਪਤਾ ਨੀ ਕੀ ਹਾਲ ਆ।
4: ਮੈਂ ਵੀ ਠੀਕ ਆ,
1: ਤੁਸੀਂ ਵੀ ਠੀਕ ਹੋ? ਓਕੇ, ਥੈਂਕ ਯੂ ਥੈਂਕ ਯੂ। ਤੇ ਕੀ ਸੁਣਾਓਗੇ ਅੱਜ?
4: ਅੱਜ ਮੈਂ ਸੁਣਾਗੀ ਇੱਕ ਮਾਇਆ।
1: ਕਿਥੋਂ ਯਾਦ ਕਰ ਲਿਆ ਇੰਨਾ ਵਧੀਆ?
3: ਵੈਰੀ ਗੁੱਡ,
1: ਤੁਸੀਂ ਤੇ ਟੱਪੇ ਵੀ ਬੋਲਣ ਲੱਗ ਪਏ ਹੋ।
4: ਹਾਂਜੀ,
3: ਬੜੇ ਸਮਾਰਟ ਹੋ ਤੁਸੀਂ।
1: ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ? ਥੈਂਕ ਯੂ ਥੈਂਕ ਯੂ
4: ਥੈਂਕ ਯੂ। ਅੰਬਰ ਨਾਲ ਵੀ ਗੱਲ ਕਰ ਲਓ।
1: ਓ ਆਹ ਸੱਚ, ਅੱਜ ਤੇ ਅੰਬਰ ਵੀ ਆ। ਸਤਿ ਸ਼੍ਰੀ ਅਕਾਲ ਅੰਬਰ। ਸਤਿ ਸ਼੍ਰੀ ਅਕਾਲ ਅੰਬਰ ਜੀ, ਕੀ ਹਾਲ ਅੰਬਰ ਜੀ?
3: ਠੀਕ ਹੋ ਅੰਬਰ ਜੀ?
4: ਬਹੁਤ ਵਧੀਆ।
1: ਓਕੇ,
4: ਹਾਂਜੀ
1: ਅੱਜ ਚੱਲੇ ਹੋ ਸਕੂਲ? ਕੀ ਸੁਣਾਓਗੇ ਅੱਜ ਸਕੂਲ ਜਾਣ ਤੋਂ ਪਹਿਲਾਂ ਪਹਿਲਾਂ? ਓਕੇ, ਅੱਛਾ ਤੁਹਾਡੇ ਕੋਲ ਵੀ ਮਾਇਆ ਵਾ? ਬੱਲੇ ਬੱਲੇ ਬੱਲੇ
4: ਮਾਇਆ।
1: ਹਾਂਜੀ, ਤੁਸੀਂ ਤੇ ਬੜੇ ਇੰਟੈਲੀਜੈਂਟ ਹੋ ਗਏ ਹੋ।
3: ਹਾਂਜੀ,
1: ਥੈਂਕ ਯੂ ਥੈਂਕ ਯੂ ਥੈਂਕ ਯੂ। ਤੁਹਾਡਾ ਦਿਨ ਵਧੀਆ ਵਧੀਆ ਰਹੇ ਤੇ ਥੈਂਕ ਯੂ।
4: Thank you.
1: Have a nice day. Bye bye. ਤੇ ਨੈਕਸਟ ਸਾਡੇ ਨਾਲ ਨੇ ਔਜਲਾ ਸਾਹਿਬ, ਉਸ ਤੋਂ ਬਾਅਦ ਫਿਰ ਅਸੀਸ ਕੌਰ, ਤੁਹਾਡੀ ਵਾਰੀ ਜੇ। ਹੈਲੋ,
6: ਸਤਿ ਸ੍ਰੀ ਅਕਾਲ ਜੀ ਅੰਕਲ ਜੀ ਤੇ ਅੰਕਲ ਜੀ।
1: ਸਤਿ ਸ੍ਰੀ ਅਕਾਲ ਔਜਲਾ ਸਾਹਿਬ,
3: ਕਿਵੇਂ ਹੋ?
1: ਕੀ ਹਾਲ ਹੈ?
3: ਵੀਜ਼ਾ ਔਜਲਾ ਸਾਹਿਬ? ਅੱਛਾ, ਔਜਲਾ ਸਾਹਿਬ ਦੇ ਇੱਥੇ ਰਹਿੰਦੇ ਸਨ?
1: ਨਹੀਂ ਨਹੀਂ, ਇਹ ਹੋਰ ਔਜਲਾ ਸਾਹਿਬ।
3: ਠੀਕ ਠੀਕ ਠੀਕ, ਲਿਖਾ ਖਾ ਗਿਆ।
6: ਆਈ ਐਮ ਸੈਕੰਡ ਔਜਲਾ ਸਾਹਿਬ। ਅੱਜ ਪਹਿਲਾ ਔਜਲਾ ਸਾਹਿਬ ਨੇ ਡਾਲਰ ਛੁੱਟੀ ਕਰ ਲਿਆ, ਬਹੁਤ ਛੁੱਟੀਆਂ ਕਰ ਦੋ।
1: ਨਹੀਂ ਨਹੀਂ, ਉਹ ਪਹਿਲਾ ਨਹੀਂ, ਤੁਸੀਂ ਪਹਿਲੇ ਹੋ ਸਾਡੇ ਲਈ ਪਾ।
6: ਤੁਸੀਂ ਸਾਡੇ ਮੈਂ ਸੈਕੰਡ ਔਜਲਾ ਸਾਹਿਬ, ਫਰਸਟ ਔਜਲਾ ਸਾਹਿਬ ਅਪਸ਼ੇ ਸੁੱਤਾ ਪਿਆ।
3: ਅੱਛਾ ਅੱਛਾ
1: ਅੱਛਾ, ਅਪਸ਼ੇ
3: ਸੁੱਤਾ ਪਿਆ ਉਹ
6: ਔਜਲਾ ਸਾਹਿਬ ਥੱਲੇ ਆਈ ਔਰ ਪਾਲ ਲੱਗ ਪਿਆ।
1: ਹੈ,
6: ਹੋਰ
1: ਫਿਰ ਕੀ ਸੁਣਾਓਗੇ? ਪੀਜ਼ਾ ਖਾ ਕੇ
3: ਨੀਂਦ
1: ਨੀ ਸੁੱਤੇ? ਤੁਹਾਡਾ ਬਾਂਦਰ ਭੱਜ ਗਿਆ ਜੇ ਕਿਹੜਾ ਸੀ
6: ਉਹ? ਮੈਂ ਭੁੱਲ ਗਿਆ, ਉਹ ਜਦੋਂ ਮੈਂ ਛੋਟਾ ਹੁੰਦਾ ਸੀ ਮੈਂ ਉਹ ਸੁਣਦਾ ਹੁੰਦਾ ਸੀ। ਮੈਂ ਕੋਈ ਗਾਣਾ ਵੀ ਸੁਣਦਾ ਸੀ, ਨੋ ਨੀਡ।
1: ਅੱਛਾ,
6: ਉਹ ਵੀ ਗਾਣਾ ਚੰਗਾ ਸੀਗਾ।
3: ਸਾਨੂੰ ਲੋੜ ਨੀ,
6: ਮੈਨੂੰ ਮੈਨੂੰ ਆਖਣਾ ਉਸਨੇ ਪੁਰਾਣੇ ਗਾਣੇ ਬੈਟਰ ਲੱਗਦੇ ਨੇ ਨਵੇਂ ਤੋਂ।
7: ਸਹੀ ਗੱਲ, ਪੁਰਾਣੇ ਵਧੀਆ ਹਨ,
3: ਪੁਰਾਣੇ ਜ਼ਿਆਦਾ ਬੈਟਰ ਨੇ।
6: ਹਾਂਜੀ, ਮੈਂ ਉਹਦਾ ਪਹਿਲਾ ਗਾਣਾ ਵੀ ਸੁਣਿਆ ਹੋਇਆ ਅਮਰੀਕਾ ਚ, ਉਹਦੇ ਵਿੱਚ ਇਹ ਸੈੱਲ ਫੋਨ ਸੀ ਤੇ ਗਾਣਾ ਦਾ ਇਹ ਲਿਰਿਕ ਸੀ, ਟੁੱਟਿਆ ਸੈੱਲ ਫੋਨ ਨੀ।
3: ਬਾਕੀ ਬਈ ਉਹ ਤਾਂ ਪਿੰਡ ਵਾਲਿਆਂ ਨੇ ਪੁੱਛਣਾ ਪੈਣਾ ਗੱਲ ਕਿਹੜੀ ਸਹੀ ਆ।
7: ਆਮ ਹੀ ਹੁੰਦਾ ਪਿੰਡ ਗਾਲਾਂ ਕੱਢਦੇ ਦੁਬਈ ਜਾਣ। ਹਾਂਜੀ ਕੀ ਸੁਣਾਓਗੇ?
6: ਅੱਜ ਤਾਂ ਮੈਂ ਚੁਟਕਲਾ ਸੁਣਾਂਗਾ।
7: ਹਾਂਜੀ,
6: ਤਾਂ ਇੱਕ ਵਾਰੀ ਤਿੰਨ ਕੈਦੀਆਂ ਜੇਲ੍ਹ ਤੋਂ ਭੱਜੇ ਤੇ ਫਿਰ ਉਹਨੂੰ ਫਾਰਮ ਹਾਊਸ ਲੱਭਿਆ, ਉਹ ਉਹਦੇ ਵਿੱਚ ਲੁਕ ਪਏ। ਉਹ ਤੋਂ ਬਾਅਦ ਇੱਕ ਹੋ ਜੇਲ੍ਹ ਵਾਲਾ ਬੰਦਾ ਆਇਆ ਤੇ ਫਿਰ ਉਹਨੇ ਤਿੰਨ ਸੈਕ ਪੰਜਾਬੀ ਚ ਕਈ ਕਈ ਦੇ ਹੁੰਦੇ ਆ
3: ਸੈਕ
7: ਕੱਢਤੇ ਨੌਕਰੀਓਂ ਕੱਢਤੇ
6: ਨਹੀਂ ਉਹ ਜਿਹੜਾ ਲਾਈਕ ਬੰਡਲ ਪੰਜਾਬੀ ਚ ਕਿਵੇਂ ਕਹੀਦਾ
3: ਬੋਰਾ।
6: ਹਾਂਜੀ
7: ਪੰਡ।
6: ਤਾਂ ਫਿਰ ਉਹਨੇ ਤਿੰਨ ਬੋਰੇ ਦੇਖ ਲਏ ਤਾਂ ਫਿਰ ਉਹਨੇ ਸੋਚਿਆ ਕਿ ਕੈਦੀ ਇਹਦੇ ਵਿੱਚ ਲੁਕੇ ਹੋਣੇ ਆ। ਉਹਨੇ ਪਹਿਲਾ ਬੋਰਾ ਤੇ ਲੱਤ ਮਾਰਿਆ, ਬਾਅਦ ਚ ਆਇਆ ਮਿਆਓ ਤੇ ਉਹਨੇ ਲੱਗਿਆ ਕਿ ਇਹ ਬੋਰਾ ਤਾਂ ਬਿੱਲੀਆਂ ਨਾਲ ਫੁੱਲ ਆ। ਤਾਂ ਫਿਰ ਉਹਨੇ ਦੂਸਰਾ ਬੋਰੀ ਤੇ ਲੱਤ ਮਾਰਿਆ, ਲੱਤ ਮਾਰਿਆ ਆਵਾਜ਼ ਆਇਆ ਟਮਾਟਰ ਟਮਾਟਰ। ਚੱਕ ਲੋ
7: ਚੱਕ ਲੋ
3: ਟਮਾਟਰ ਚੱਕ ਲੋ।
7: ਥੈਂਕ ਯੂ ਵਾਲਾ ਸਾਹਿਬ, ਥੈਂਕ ਯੂ, ਹੈਵ ਅ ਨਾਈਸ ਡੇ, ਬਾਏ। ਥੈਂਕ ਯੂ ਇਸਨ ਸਾਡੇ ਨਾਲ ਔਜਲਾ ਸਾਹਿਬ ਤੇ ਹੁਣ ਸਾਡੇ ਨਾਲ ਆ ਅਸੀਸ ਕੌਰ। ਉਸ ਤੋਂ ਬਾਅਦ ਤਵਨੀ ਤੁਹਾਡੀ ਵਾਰੀ। ਸਤਿ ਸ਼੍ਰੀ ਅਕਾਲ ਅਸੀਸ ਕੌਰ।
8: ਸਤਿ ਸ਼੍ਰੀ ਅਕਾਲ ਰਣਜੋਤ ਅੰਕਲ ਜੀ ਤੇ ਕ੍ਰਿਸ਼ਨਾ ਵੀਰ ਜੀ।
7: ਸਤਿ ਸ਼੍ਰੀ ਅਕਾਲ ਅਸੀਸ ਕੌਰ ਜੀ,
3: ਕਿਵੇਂ ਹੋ ਜੀ?
8: ਮੈਂ ਠੀਕ ਹਾਂ, ਤੁਹਾਡਾ ਕੀ ਹਾਲ ਚਾਲ ਹੈ?
7: ਸਾਡਾ ਠੀਕ ਆ, ਅੱਜ ਤੁਸੀਂ ਥੋੜੇ ਸਲਾਬੇ ਜੇ ਲੱਗਦੇ ਹੋ ਮੈਨੂੰ।
3: ਵੈਰੀ ਲੋ ਔਨ એનર્ਜੀ,
8: ਕੀ ਚੱਕਰ ਹੈ?
7: ਲੜੇ ਨੀ ਪਰ ਓਦਾਂ ਹੋਈ ਗੱਲਬਾਤ ਜੀ ਕੁਛ ਨਾ। ਅੱਛਾ ਕੀ ਹੋਇਆ ਹੈ? ਜਰਾਬਾਂ ਨਹੀਂ ਲੱਭਦੀਆਂ? ਅੱਛਾ ਓਕੇ ਓਕੇ, ਹਾਂ ਠੀਕ ਹੈ ਠੀਕ ਹੈ। ਮੰਮਾ ਤੋਂ ਚੋਰੀ ਚੋਰੀ ਨਾ ਉਦਾਂ ਦੱਸ ਦੋ
8: ਥੱਲੇ ਕਰਕੇ ਉਹਨਾਂ ਨੂੰ ਚਾਰ ਹੀ ਨਹੀਂ ਗਏ, ਮੈਂ ਉਹ ਗੱਲ ਕਰ ਰਹੀ।
7: ਅੱਛਾ ਉਹਨਾਂ ਨੂੰ ਪਤਾ ਹੀ ਨਹੀਂ ਆ?
3: ਇੰਨੀ
7: ਚਾਤਰ ਹੋ ਗਈ ਤੂੰ ਕੁੜੀਏ, ਹੈਂ
3: ਅੱਗੇ
7: ਹੈਂ? ਕੀ ਖਾਦਾ ਫਿਰ ਅੱਜ?
8: ਅੱਜ ਖਾਦੇ ਆਲੂ ਦੇ ਪਰੌਂਠੇ ਦਹੀਂ ਨਾਲ।
3: ਓਏ ਬੱਲੇ ਬੱਲੇ ਬੱਲੇ,
7: ਓਏ ਹੋਏ ਹੋਏ,
3: ਸਕੂਲ ਜਾ ਕੇ ਮਾਰੇ ਘਰਾੜੇ ਘਰ।
8: ਓ ਮੰਮਾ ਗਏ ਗੱਡੀ ਚ।
7: ਅੱਛਾ ਮੰਮਾ ਗੱਡੀ ਚ ਬਹਿ ਗਿਆ? ਓਏ ਹੋਏ ਹੋਏ ਹੋਏ,
8: ਨਹੀਂ ਹੁਣ ਤਾਂ ਨਹੀਂ ਬੈਠੇ, ਨਹੀਂ ਹੁਣ ਆ ਰਹੇ।
7: ਅੱਛਾ
3: ਤੁਸੀਂ ਜੀਪੀਐਸ ਲੋਕੇਸ਼ਨ ਦੱਸੀ ਹੋ ਮੰਮੀ ਦੀ?
8: ਬਾਹਰ ਨਿਕਲੇ ਫੇਰ ਆ ਗਏ।
7: ਅੱਛਾ ਫੇਰ ਆ ਗਿਆ, ਓਹੋ ਫੇਰ
3: ਮੰਮੀ
7: ਕੀ ਸੁਣਾਓਗੇ ਅੱਜ?
3: ਜਾ ਰਹੇ ਆ
8: ਤੇ ਮੈਂ ਤਾਂ ਲੰਚ ਲਈ ਵੀ ਆਲੂ ਦੇ ਪਰੌਂਠੇ ਦਹੀਂ ਨਾਲ
7: ਖਾਉਂਗਾ। ਉੱਥੇ ਤਾਂ ਫਿਰ ਨੀਂਦ ਹੀ ਆ ਜਾਣੀ ਤੁਹਾਨੂੰ, ਬਸ ਫੇਰ
3: ਨੀਂਦ ਨਹੀਂ ਆਉਣੀ, ਆ ਜਾਣੀ ਸਗੋ
8: ਨੀਂਦ ਨਹੀਂ ਆਉਣੀ। ਮੈਨੂੰ ਤਾਂ ਸਵੇਰੇ, ਮੈਨੂੰ ਤਾਂ ਦਿਨ ਚ ਨੀਂਦ ਹੀ ਨਹੀਂ ਆਉਂਦੀ।
7: ਅੱਛਾ ਨੀਂਦ ਹੀ ਨਹੀਂ ਆਉਂਦੀ, ਅੱਜ ਪਰੌਂਠੇ ਖਾ ਕੇ ਆ ਜਾਣੀ।
3: ਅੱਜ ਤੁਸੀਂ ਚੈਲੰਜ ਕਰਦੇ ਹੋ
8: ਮੈਨੂੰ? ਰਾਤ ਚ ਮੈਂ ਬੋਲੀ ਜਾਂਦੀ ਮੈਨੂੰ ਨੀਂਦ ਨਹੀਂ ਆਉਂਦੀ।
7: ਓਹੋ ਤਾਂ ਗੁੱਡ ਆ ਨਾ,
3: ਇਹ ਤਾਂ ਚੰਗੀ ਗੱਲ,
7: ਇਹ ਤਾਂ ਗੁੱਡ ਆ।
3: ਗੁੱਡ ਗੁੱਡ ਗੁੱਡ।
8: ਮੈਨੂੰ ਡ੍ਰੀਮਸ ਆਉਂਦੀਆਂ।
7: ਕੀ ਕੀ ਕੀ ਕੀ ਕਿਹੜਾ ਡ੍ਰੀਮ ਆਇਆ?
8: ਕਿਹੜੀਆਂ ਡ੍ਰੀਮ ਆਏ? ਇੱਕ ਵਾਰੀ ਹੁਣੀ ਆਈ ਸੀ ਮੈਨੂੰ, ਲਾਈਕ ਇੱਕ ਮੈਨੂੰ ਡ੍ਰੀਮ ਕੱਲ ਜਾਂ ਪਰਸੋਂ ਆਈ ਸੀ ਨਾ, ਮੈਨੂੰ ਲੱਗ ਰਿਹਾ ਸੀ ਡ੍ਰੀਮ ਚ ਬਈ ਮੇਰੇ ਪਾਪਾ ਦੀ ਚਿੱਟੀ ਗੱਡੀ ਟੁੱਟ ਗਈ, ਮੈਂ ਅੰਦਰ ਸੀ, ਮੈਂ ਬਾਹਰ ਡਿੱਗ ਗਈ ਹਨਾ, ਤੇ ਮੇਰੇ ਪਾਪਾ ਮੇਰੇ ਪਿੱਛੇ ਭੱਜ ਗਏ, ਉਹਨਾਂ ਨੂੰ ਪਤਾ ਨਹੀਂ ਸੀ ਮੈਂ ਕਿੱਥੇ ਹੋ ਗਈ।
7: ਅੱਛਾ, ਫਿਰ
8: ਮੈਂ ਗੱਡੀ ਦੇ ਵਿੱਚ, ਡੋਰ ਮੇਰਾ ਖੁੱਲਾ ਹਨਾ ਬੰਦ ਹੋ ਗਿਆ ਤੇ ਉਹ ਟੁੱਟ ਗਿਆ, ਤੇ ਮੈਂ ਆਏ ਰੋ ਰੋ ਕੇ ਬਾਹਰ ਡਿੱਗ ਗਈ।
7: ਫਿਰ ਉਹ ਰੋਕੇ ਸੀਸ ਕੌਰ, ਫਿਰ ਪਰੇ ਨੂੰ ਭੱਜ ਗਈ, ਫਿਰ ਪਾਪਾ ਨੇ ਭੱਜ ਕੇ ਤੇ ਸੀਸ ਨੂੰ ਲੱਭ ਲਿਆ, ਤੇ ਫਿਰ ਨੈਕਸਟ ਡੇ ਪਾਪਾ ਵੱਡੀ ਗੱਡੀ ਲੈ ਕੇ ਆਏ।
8: ਹਾਂਜੀ, ਜਿਹੜੀ ਕਦੇ ਵੀ ਟੁੱਟ ਨਹੀਂ ਸਕਦੀ।
7: ਹਾਂ, ਜਿਹੜੀ ਸਭ ਤੋਂ ਸਟਰੋਂਗ ਗੱਡੀ, ਫਿਰ ਉਹਦੇ ਤੇ ਪਾਪਾ ਲੈ ਕੇ ਗਏ ਸੀਸ ਕੌਰ ਨੂੰ, ਤੇ ਫਿਰ ਉਹਨਾਂ ਨੇ ਵਿੱਚ ਗਾਣਾ ਲਾਇਆ। ਕਿਹੜਾ
3: ਕਿਹੜਾ?
7: ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਰੇ ਨਾ ਨਾ ਨਾ ਨਾ ਰੇ ਨਾ ਰੇ ਨਾ, ਇਹ ਟੁੱਟ ਨਹੀਂ ਸਕਦੀ, ਉਹ ਟੁੱਟ ਨਹੀਂ ਸਕਦੀ, ਇਹ ਗੱਡੀ ਕਦੇ ਟੁੱਟ ਨਹੀਂ ਸਕਦੀ।
3: ਨਾ ਰੇ ਨਾ ਰੇ ਨਾ ਨਾ ਨਾ ਨਾ
7: ਨਾ ਨਾ ਨਾ ਨਾ ਨਾ ਨਾ ਨਾ,
3: ਇਹ ਬੋਲੀ ਨਾਲ, ਇਹ ਬੋਲੀ ਅੱਜ ਸੁਪਨੇ ਚ ਨਿਕਲ ਗਈ ਹੈ। ਵੈਰੀ ਗੁੱਡ,
8: ਬੜੀ।
7: ਹਾਂ, ਸੁਣਾਓ ਸੁਣਾਓ
3: ਸੁਣਾਓ ਸੁਣਾਓ ਸੁਣਾਓ।
8: ਮਾਤੇ ਮਾਸੀ ਗਲਾ ਕਰਦੀ ਆ, ਮਾਤੇ ਮਾਸੀ ਗਲਾ ਕਰਦੀ ਆ, ਇੱਕ ਮਿੰਟ ਵੀਨਾ ਫੋਨ ਛੱਡਦੀ ਆ, ਇੱਕ ਮਿੰਟ ਵੀਨਾ ਫੋਨ ਛੱਡਦੀ ਆ, ਕਰਦੀ ਆ ਚੁਗੜੀ ਵਾਰੋ ਵਾਰੀ, ਮਾਤੇ ਮਾਸੀ ਦੀ ਮਤ ਫੋਨ ਨੇ
7: ਮਾਰੀ, ਮਾਤੇ ਮਾਸੀ ਦੀ ਮਤ ਫੋਨ ਨੇ ਮਾਰੀ, ਮਾਤੇ ਮਾਸੀ ਦੀ ਮਤ ਫੋਨ ਨੇ ਮਾਰੀ, ਮਾਤੇ ਮਾਸੀ ਦੀ
8: ਮਾਰੀ, ਮਾਤੇ ਮਾਸੀ ਦੀ।

0: ਨਾਰੇ ਫੋਨ ਛੱਡ
1: ਦੇ ਪਰਸੋਂ ਆਏ ਕੀ ਦੱਸਣਾ ਉਹਨਾਂ ਨੂੰ ਅੱਛਾ ਅੱਛਾ ਹੋ ਹੋ ਉਹ ਫਿਰ ਆਉਣਗੇ ਵੈਨਸਡੇ
2: ਨੂੰ ਯਾਦ ਰੱਖਿਓ ਬਈ
1: ਠੀਕ ਆ ਓਕੇ ਥੈਂਕ ਯੂ
0: ਪਹਿਲਾਂ ਮੈਨੂੰ ਸੁਖੰਟੀ ਨੂੰ ਦੱਸਣਾ ਪਊ ਫਿਰ ਮੈਨੂੰ ਦੱਸਣਾ ਪਊ ਪ੍ਰੀਤ ਨੂੰ
1: ਮੈਨੂੰ ਲੱਗਦਾ ਤੁਹਾਨੂੰ ਕਾਲੀਆਂ ਪੈਣੀਆਂ ਤੁਸੀਂ ਸਾਨੂੰ ਦੱਸ ਹੀ ਜਾਣਾ ਅੱਜ ਹੀ ਮੈਨੂੰ ਲੱਗਦਾ
0: ਬਟ ਰਣਜੋਤ ਅੱਕੜ ਜੀ ਨੂੰ ਟਵਾਈਸ ਸੁਣ
2: ਹਾਂ ਨਹੀਂ ਠੀਕ ਹੈ ਉਹਨਾਂ ਨੂੰ ਵੈਸੇ ਟਵਾਈਸ ਹੀ ਸੁਣ ਕੇ ਅੱਛਾ ਲੱਗਦਾ
1: ਇੰਨੇ ਦਿਨ ਕਿੱਦਾਂ ਪਹੁੰਚਾਓਗੇ ਇਹ ਸਾਰੀਆਂ ਗੱਲਾਂ
0: ਮੈਨੂੰ ਤਾਂ ਪਤਾ ਹੀ ਆ ਹਜੇ ਮੈਨੂੰ ਸਟਿਲ ਯਾਦ ਹੈ ਸੀ ਕੀ ਕੁਛ ਕੀਤਾ
1: ਇੰਨੇ ਦਿਨ ਤੁਸੀਂ ਕਰ ਲਓਗੇ ਡਾਈਜੈਸਟ ਤਵਨੀਤ ਕੌਰ ਐਂਡ ਸਿਬਲਿੰਗ ਸਤਿ ਸ੍ਰੀ ਅਕਾਲ
0: ਪਿੰਡੀ
1: ਨੇ ਸ਼ੋਪਿੰਗ ਸ਼ੁਰੂ ਕਰਤੀ ਕਿ ਨਹੀਂ ਹਲੇ ਤਾਂ ਜਿਮ ਸ਼ੁਰੂ ਕੀਤਾ ਹੋਣਾ
2: ਮਰੂਦ
1: ਤੇ ਪੱਕਾ ਹੀ ਜਾਂਦਾ ਵਾ ਜਿਮ ਤੇ
2: ਉਹ ਤਾਂ ਜਾਂਦਾ ਪਿਆ ਅੱਜ ਕੱਲ
0: ਪਤਲਾ ਕਿਉਂ ਨੀ ਹੈਗਾ
1: ਕੌਣ ਪਤਲਾ ਵਾ ਉਹ ਸਟਰੋਂਗ ਆ ਉਹਦੇ ਮਸਲ ਉਹਦੇ ਮਸਲ ਵਾ
2: ਬਣਤਰ ਇਦਾਂ ਦੀ ਹੈ ਨਾ ਭਿੰਡੀ ਵਰਗੀ ਬਣਤਰ
1: ਉਹਦੇ ਮਸਲ ਆ ਵੱਡੇ ਵੱਡੇ ਮਸਲ ਆ ਉਹਦੇ ਉਹਦੇ ਡੋਲੇ ਕਿਡੇ ਕਿਡੇ ਵੱਡੇ ਆ ਵੇਖ
0: ਫਿਰ ਉਹਨੂੰ ਦੱਸਣਾ ਭਿੰਡੀ ਨੂੰ ਮਾਰਨਾ ਨਹੀਂ ਮੁਕਾ
2: ਨਹੀਂ ਉਹ ਤਾਂ ਹੈ ਹੀ ਆ ਬਈ ਬੜਾ
1: ਕਲਾ ਨਹੀਂ ਇਦਾਂ ਥੋੜੀ ਮਾਰਨਾ ਜੇ ਕੋਈ ਗਲਤੀ ਕਰੂਗੀ ਫੇਰ ਹੀ ਆ ਤੁਸੀਂ ਆਪਣੀ ਭਿੰਡੀ ਰੋਟੀਆਂ ਰਾਟੀਆਂ ਬਣਾਉਣੀਆਂ ਸਿਖਾਓ ਉਹਨੂੰ ਕੋਈ ਘਰ ਦਾ ਕੰਮ ਕਾਰ ਸਿਖਾਓ ਸਫਾਈ ਸਫੂਈ ਕਰਨੀ
2: ਬੱਲੇ ਉਹ ਬੱਲੇ
1: ਤੇ ਜੇ ਉਹ ਜੇ ਉਹ ਸਾਰਾ ਕੁਛ ਮਰੂਦ ਕੋ ਕਰਾਊਗੀ ਤੇ ਫਿਰ ਤੈਨੂੰ ਗੁੱਸਾ ਚੜਨਾ ਹੀ ਆ ਘਰ ਵਾਲੇ ਨਾਲ ਹੈਲਪ ਕਰਾਉਣਗੇ
2: ਕਰਾਣਗੇ ਬਈ
1: ਉਹ ਇੱਧਰ ਉੱਧਰ ਰੇੜਦਾ
0: ਬੈਠੋਗੇ
1: ਹੈ ਨਾ ਨਾ
2: ਨਹੀਂ
1: ਮਤਲਬ ਵੀ ਕੋਈ
0: ਨਹੀਂ ਰੇਖਾ ਵੇਖਣ ਜਾਓਗੇ
1: ਹੈ
0: ਜਦੋਂ ਅਮਰੂਦ ਨੇ ਰੇਖਾ ਦੇਖਣ ਜਾਇਆ ਪਿੰਡੀ ਨੂੰ ਨਾਲ ਲੈ ਕੇ ਜਾਣਾ ਕੱਲੇ ਨੀ ਛੱਡਣਾ ਪਿੰਡੀ ਨੂੰ
2: ਹਾਂ ਨਹੀਂ ਹਾਂ
1: ਨਹੀਂ ਉਹ ਤਾਂ ਪੱਕਾ
2: ਪਹਿਲਾਂ ਰੇਖਾ ਵੀ ਰਾਣੀ ਵੀ ਦੋਨੋਂ ਦੇਖ ਕੇ ਆਣਗੇ
1: ਉਹ ਪੱਕਾ ਪੱਕਾ
0: ਕੱਲ ਤੁਸੀਂ ਦੇਖਣ ਗਏ ਸੀ ਰੇਖਾ ਤੇ ਤੁਸੀਂ ਉੱਥੇ ਇੱਕ ਕੱਪ ਚਾਹ ਪੀ ਲਿਓ ਦੇ ਨਾਲ
1: ਨਹੀਂ ਮੈਂ ਨਹੀਂ ਸੀਗਾ ਆ ਗਏ ਸੀ ਵੀਰੇ
2: ਹਾਂ ਅਸੀਂ ਚਾਹ ਪੀ ਕੇ ਆਏ ਅਸੀਂ ਉਹਨਾਂ ਨੂੰ ਦੱਸਿਆ ਕਿ ਜੇ ਤੁਸੀਂ ਜ਼ਿਆਦਾ ਟਾਈਮ ਠਹਿਰ ਸਕਦੇ ਹੋ ਠਹਿਰ ਜਾਓ ਤੁਹਾਡੀ ਪਰਫਾਰਮੈਂਸ ਕਰਾ ਦਾਂਗਾ ਵਿਆਹ ਤੇ ਕਹਿੰਦੇ ਮੈਂ ਇਸ ਵਾਰ ਜਾ ਰਹੀ ਹਾਂ ਤੇ ਮੈਂ ਦੁਬਾਰਾ ਆ ਜਾਊਂਗੀ ਵਿਆਹ ਦਾ ਨਾ ਮੈਨੂੰ ਕਾਰਡ ਭੇਜ ਦਿਓ ਤੇ ਕੀ ਪਤਾ ਫਿਰ ਰੇਖਾ ਜੀ ਆ ਜਾਣ
1: ਸੱਦ ਲਈ ਉਹਨਾਂ ਨੂੰ
0: ਵਿਆਹ ਤੇ ਸੱਦ ਲਈ ਸੱਦ ਲਓ ਉਹ ਡਾਂਸ ਕਰੋਗੀ ਫਿਰ ਪਿੰਡੀ ਤੇ ਅਮਰੂਦ ਉੱਥੇ ਬੈਠੋਗੇ
2: ਹਾਂ ਡਨ ਹੋ ਗਿਆ
1: ਮੈਂ ਡਾਂਸ ਕਰਾਵਾਂਗੇ ਹਾਂ ਇਹ ਠੀਕ ਆ
2: ਮੈਂ ਕਹਿ ਦਾਂ ਰੇਖਾ ਜੀ ਨੂੰ ਉਹ ਨਾਲ ਅਮਿਤਾਭ ਬੱਚਨ ਜੀ ਨੂੰ ਵੀ ਲੈ ਆਣਗੇ
0: ਕਾਈਟ ਉਡਾਰਿਆ ਸੀ ਫਿਰ ਮੰਮਾ ਨੇ ਉਹਨੂੰ ਕੱਸ ਕੇ ਚਪੇਟ ਮਾਰੀ ਫਿਰ ਮੰਮਾ ਉੱਠ ਗਏ ਫਿਰ ਮੰਮਾ ਕਹਿੰਦੇ ਕੌਣ ਹੈ
1: ਫਿਰ ਚਪੇਟ ਮਾਰਨ ਤੋਂ ਬਾਅਦ ਕੀ ਪਤਾ ਲੱਗਾ ਉਹ ਕੌਣ ਸੀ
2: ਚਪੇੜ
1: ਮਿਸ ਕਰ ਰਹੇ ਨੇ ਵੇਖ ਲੋ
2: ਤੁਸੀਂ ਰਡਾਰ ਚ ਨਹੀਂ ਆਉਣਾ ਬੱਚਿਆਂ ਨੇ ਇੱਧਰ ਉੱਧਰ ਰਹਿਣਾ, ਇੰਡੀਆ ਦਾ ਪਤਾ ਨਹੀਂ ਸਬਬ ਕਦੋਂ ਬਣੇ, ਚਪੇੜ ਦਾ ਕਿਸੇ ਟਾਈਮ ਬਣ ਸਕਦਾ।
0: ਛੋਟੀ ਜੀ ਗੱਲ,
1: ਹਾਂਜੀ
2: ਦੱਸੋ ਜੀ।
0: ਜਦੋਂ ਕੱਲ ਵੀਰ ਜੀ ਤਿਆਰੀ ਕਰ ਰਿਹਾ ਸੀ, ਵੀਰ ਜੀ ਇੱਕ ਬੋਲੀ, ਵੀਰ ਜੀ ਪੂਆ ਦੇ ਖਾਦੇ ਗੋਡੇ ਕਿਆ ਸਭ ਗੋਡੇ ਗੋਡੇ ਕਿਆ।
1: ਕੋਈ ਨੀ ਵੀਰ ਜੀ ਨੂੰ ਮਾਫ਼ ਹੈ, ਸਭ
2: ਕਰ ਦਿੰਨੇ ਮਾਫ਼ ਯਾਰ।
1: ਵੀਰ ਜੀ ਸਭ ਕੁਝ
0: ਜਸ ਦੱਸ ਰਹੀ।
1: ਓ
2: ਠੀਕ ਹੈ, ਡਨ ਹੋ ਗਿਆ, ਡਨ
0: ਹੋ ਗਿਆ। ਓਕੇ ਮੈਂ ਬੋਲੀ ਸਾਉਗੇ।
1: ਹਾਂਜੀ,
0: ਲੁਡਿਆਰੇ ਲੁਡਿਆਰੇ ਟੇਸ਼ਨ ਤੇ ਮੇਰਾ ਜੀਜਾ ਰੇ ਚਲਾਵੇ, ਲੁਡਿਆਰੇ ਲੁਡਿਆਰੇ ਟੇਸ਼ਨ ਤੇ ਮੇਰਾ ਜੀਜਾ ਰੇ ਚਲਾਵੇ, ਜੀਜੇ ਨੂੰ ਜੀਜੇ ਨੇ ਪਾਣੀ ਮੰਗਿਆ ਸਾਰੀ ਡੋਰ ਦਾ ਗਰਾਸ ਫੜਾਵੇ,
1: ਜੀਜੇ ਨੇ ਜੀਜੇ ਨੇ ਪਾਣੀ ਮੰਗਿਆ ਸਾਰੀ ਡੋਰ ਦਾ ਗਲਾਸ ਫੜਾਵੇ, ਲੁਡਿਆਣੇ
0: ਜੀਜੇ ਵੈਲੀ ਦਾ ਪਾਵੇ, ਜੀਜੇ ਵੈਲੀ ਦਾ ਚਾਦਰ

0: ਵੈਰੀ ਗੁੱਡ ਬਈ
1: ਜੀ, ਜਾ ਬਚ ਕੇ ਪਲੇਟਫਾਰਮ ਤੋਂ, ਨੈਕਸਟ ਵਾਰੀ ਕਹਿ ਦਿਆ
2: ਤ੍ਰੀਲਿੰਗ ਪੁਲਿੰਗ ਖਰਾਬ ਕਰੀ ਜਾਣ ਦੇ ਜੇ
1: ਭਾਜੀ, ਕੀ ਗੱਲ
3: ਹੋ ਗਈ ਭਾਈ,
1: ਕੀ ਖਾਏ ਹੋ ਸਿਡਨੀ ਤੋਂ?
2: ਭਾਜੀ
1: ਨਾਲ ਇੱਕ ਬੰਦਾ ਰੱਖ ਲੋ, ਰਾਹ ਚ ਚਲਾ ਲਿਆ ਕਰੂਗਾ ਤੇ ਤੁਸੀਂ ਸੌਂ ਲਿਆ ਕਰੋ।
3: ਹਾਂ ਆ ਵੀ ਠੀਕ ਹੈ,
4: ਲੰਬੀ ਬਣਾਵਾਂਗੇ, ਕੋਈ ਆਵਾਂਗੇ, ਕੋਈ
1: ਜਾਵੇਗਾ,
4: ਆਵੇਗਾ, ਕੋਈ ਇੱਕ ਜਾਵੇਗਾ,
1: ਵਾਟੀ ਕੱਢ ਛੱਡੇ ਭਾਜੀ,
3: ਵੈਰੀ ਗੁੱਡ, ਵੈਰੀ ਨਾਈਸ,
1: ਥੈਂਕ ਯੂ ਭਾਜੀ, ਹਵਾ ਭਰ ਕੇ ਥੈਂਕ ਯੂ।
4: ਮੈਂ
2: ਯਾਰ ਟ੍ਰਿਕ ਹੋ ਗਿਆ ਸੀ,
1: ਪਾਪਾ ਐਸ਼ਲੀਨ ਵਰਗੀ ਆਵਾਜ਼ ਨੀ ਕੱਢ ਸਕਦੇ, ਪਰ ਐਸ਼ਲੀਨ ਪਾਪਾ ਵਰਗੀ ਕੱਢ ਲੈਂਦੀ ਆਵਾਜ਼। ਥੈਂਕ ਯੂ,
4: ਅੱਜ ਦਿਆਰਾ ਨੇ ਆ ਜਾਣਾ ਰਾਤ
1: ਨੂੰ, ਬੱਲੇ ਬੱਲੇ ਬੱਲੇ ਤੇ ਪਾਪਾ ਨੂੰ ਦੱਸ ਦਿਓ ਵੀ ਮੰਮਾ ਨੇ ਚਪੇੜ ਵੱਟ ਕੇ ਰੱਖੀ ਆ।
4: ਓਕੇ, ਤੇ ਮਾਮਾ ਜੀ ਨਾਲ ਗੱਲ ਕਰ ਲਓ।
1: ਅੱਛਾ ਮਾਮਾ ਜੀ ਵੀ ਆਏ ਆ, ਚਲੋ ਸਤਿ ਸ੍ਰੀ ਅਕਾਲ ਮਾਮਾ ਜੀ,
4: ਅੰਕਲ ਜੀ ਤੇ ਸਾਡਾ ਗੁੰਜੀ।
1: ਓ ਸਤਿ ਸ੍ਰੀ ਅਕਾਲ ਮਾਮਾ ਜੀ,
3: ਮਾਮਾ ਜੀ ਕਿਵੇਂ ਹੋ?
1: ਮਾਮਾ ਜੀ ਰੱਖੜੀ ਤੇ ਆਏ ਹੋ?
4: ਨਹੀਂ
1: ਵਹੀ ਆਏ ਹੋ?
3: ਉੱਥੇ ਹੀ ਆਏ, ਤੁਰਦੇ ਫਿਰਦੇ।
1: ਹਾਂ
4: ਚੱਲ ਜਾਣਾ,
1: ਉਹ ਚੱਲ ਜਾਣਾ। ਓਕੇ, ਕਿੰਨੇ ਕੁ ਦਿਨ ਰਹੋਗੇ?
4: ਦੋ ਦਿਨ
3: ਘੱਟ ਨੇ।
1: ਤੁਹਾਡੀ ਕੋਈ ਸੇਵਾ ਪਾਣੀ ਕੀਤੀ ਕਿ ਨਹੀਂ ਇਹਨਾਂ ਨੇ?
3: ਨਹੀਂ। ਹਾਂ
1: ਇੱਕ ਉਹ ਜਿਹੜਾ, ਹਾਂਜੀ ਮਾਮਾ ਜੀ, ਉਹ ਵੀਰ ਜੀ ਤੋਂ ਬਚ ਕੇ ਰਹੋ, ਵੀਰ ਜੀ ਨਾ ਬੜਾ ਇੰਟੈਲੀਜੈਂਟ ਜੇ ਬੰਦਾ।
4: ਤੁਹਾਨੂੰ
1: ਦੱਸਿਆ ਹੋਣਾ ਸਰਦਾਰ ਜੀ ਨੇ। ਕੀ ਸੁਣਾਓਗੇ ਫਿਰ ਅੱਜ?
4: ਇੱਕ ਬੋਲੀ,
1: ਹਾਂਜੀ
4: ਮਾਸੀ ਮੇਰੇ ਨੇੜਾ ਵੇਵੇ ਖਾਦੇ, ਮਾਸੀ ਨੇੜਾ ਵੇਵੇ ਖਾਦੇ, ਪੁਆਰੇ ਖਾਦੇ ਦੋਦੇ, ਪੁਆਰੇ ਖਾਦੇ ਦੋਦੇ, ਕੀ ਨਚਾ ਖੜ ਖੜ
1: ਖੜ ਖੜ ਖੜ ਖੜ ਖੜ ਖੜ
4: ਖੜ ਖੜ ਖੜ ਖੜ ਖੜ
1: ਖੜ ਖੜ
4: ਕੀ ਨਚਾ ਖੜ ਖੜ
1: ਕਿਹੜੇ ਕਿਹੜੇ ਕਰ
4: ਕੀ ਨਚਾ ਖੜ ਖੜ
1: ਖੜ ਖੜ ਕਿਹੜੇ ਕਿਹੜੇ ਖੜ ਖੜ
2: ਬਾਬਾ ਜੀ ਜ਼ਿੰਦਾਬਾਦ ਹੈ, ਜ਼ਿੰਦਾਬਾਦ ਥੇ ਔਰ ਜ਼ਿੰਦਾਬਾਦ ਰਹੇਗੇ ਮਾਮਾ ਜੀ।
1: ਮਾਮਾ ਜੀ ਜ਼ਿੰਦਾਬਾਦ, ਟਰੱਕ ਜ਼ਿੰਦਾਬਾਦ,
2: ਟਰੱਕ ਜ਼ਿੰਦਾਬਾਦ,
4: ਸਿਡਨੀ
2: ਜ਼ਿੰਦਾਬਾਦ,
4: ਟਰੱਕ ਉੱਡ ਲਿਆ ਪਿਆ।
1: ਅੱਛਾ ਉੱਡ ਗਿਆ ਵਾ, ਨਾ ਪੁੱਤ ਜਦੋਂ ਤੁਸੀਂ ਨਾ ਸੁੱਕਣੇ ਪਾਉਂਦੇ ਹੋ ਨਾ ਧੋ ਕੇ, ਉਦੋਂ ਚਿਟਕਣੀ ਲਾ ਦਿਆ ਕਰੋ ਉੱਤੇ, ਫਿਰ ਨੀ ਉੱਡੂਗਾ। ਇਦਾਂ ਤੁਹਾਡਾ ਟਰੱਕ ਉੱਡ ਜਾਂਦਾ।
4: ਫਿਰ ਮੈਂ ਬਿੱਗ ਚੁੰਡੀ ਲਾਉਗੀ।
1: ਹਾਂ ਬਿੱਗ ਚੁੰਡੀ ਲਾਇਓ, ਇਦਾਂ ਚੁੰਡੀ ਲਾਇਓ। ਇਦਾਂ ਟਰੱਕ ਜਦੋਂ ਸੁੱਕ ਜਾਂਦਾ ਨਾ ਫਿਰ ਹਲਕਾ ਹੋ ਜਾਂਦਾ, ਫਿਰ ਉੱਡਣ ਪੈਂਦਾ ਵਾ। ਠੀਕ
4: ਹੈ,
1: ਟਰੱਕ ਜਿੰਦਾ ਬਾ, ਉਹ ਬੱਲੇ ਬੱਲੇ
2: ਬੱਲੇ ਬੱਲੇ, ਵੈਰੀ ਗੁੱਡ,
1: ਥੈਂਕ ਯੂ ਥੈਂਕ ਯੂ। ਅੱਜ ਭਾਈ ਅੱਜ ਹੈਗਾ ਨਾਇਸ਼ਾ ਦਾ ਅੱਜ ਜਨਮ ਦਿਨ ਆ। ਯਸ਼ ਜੀ ਦਾ ਮੈਸੇਜ ਆਇਆ ਕਹਿੰਦੇ ਪੀ ਅੱਜ ਪਾਰਟੀ ਆ ਪੀ ਸ਼ਾਮੀ ਹੋਰ ਕੋਈ ਕੰਮ ਨਾ ਰੱਖਿਓ। ਅੱਛਾ ਓਕੇ ਠੀਕ ਆ ਹੈ। ਅਤੇ ਕਿੰਨਵਾਂ ਬਰਡੇ ਆ ਫਿਰ ਉਸ ਹਿਸਾਬ ਦੇ ਨਾਲ ਆਪਾਂ ਗੱਲਬਾਤ ਕਰੀਏ ਹੈ।

0: हिप
1: हिप
0: हां जी
1: बहुत बहुत वधाइया नाइशा तुहानू जन्मदिन दियां ते वाहिगुरु तंदुरुस्ती बख्शे चढ़दी कला दवे ते सोहणे सोहणे इसे तरह तुसीं शतानियां गल्लां तुसीं करदे रहो मम्मी पापा दे आग्याकार बणो बहुत बहुत वधाइया तुहानू
0: वेरी गुड हैप्पी
1: मम्मी नू पापा नू नाइशा नू ते एम्बर नू बहुत
0: बहुत वधाई
1: ਵਧਾਈਆਂ ਤੇ ਸਾਡੇ ਨਾਲ ਲਾਸਟ ਹੋਣਗੇ ਲਾਲ ਜੀ ਕੀ ਹਾਲ ਚਾਲ
2: ਹਾਂਜੀ ਸਤਿ ਸ੍ਰੀ ਅਕਾਲ ਜੀ
1: ਸਤਿ ਸ੍ਰੀ ਅਕਾਲ ਲਾਲ ਜੀ
0: ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਵਧੀਆ ਲਾਲ ਜੀ ਕਿਵੇਂ ਹੋ
1: ਮੈਨੂੰ ਪਤਾ ਲੱਗਾ ਰੇਖਾ ਨੂੰ ਮਿਲ ਕੇ ਆਏ ਤੁਸੀਂ
0: ਲੈ ਕੱਲ ਚਾਹ ਪੀਂਦੇ ਸੀ
1: ਹੈ
0: ਲੈ
1: ਰੇਖਾ ਨਾਲ
0: ਲੈ ਬੈਠੇ ਪਏ ਮੈਂ ਬੁਲਾਇਆ ਮੈਂ ਲਾਲ ਜੀ ਕਹਿੰਦੇ ਬਾਅਦ ਮੈਂ ਆਉਣਾ ਦੇਖੋ ਹੈ ਕਹਿੰਦਾ ਪਲੀਜ਼ ਗੋ ਬਾਅਦ ਮੈਂ ਆਉਣਾ ਚਲੋ ਠੀਕ ਹੈ ਕੋਈ ਗੱਲ ਨੀ ਅੱਛਾ ਸਲਾਹ ਦਿਆ ਤੂੰ ਮੇਰੇ ਪਿਆਰ ਕਾ ਕੋਈ ਚੱਕਰ ਨਹੀਂ
1: ਕਿਆ ਬਾਤ ਹੈ ਲਾਲ ਜੀ
2: ਨਹੀਂ ਹੈਲੋ ਆਪਣਾ ਨਾ ਮੈਡਮ ਨਾ ਆਪਣਾ ਕਿਸੇ ਨੇ ਪੁੱਛਿਆ ਉੱਥੇ ਕੋਈ ਆਪਣਾ ਰਿਪੋਰਟਰ ਨੀ ਘੁੰਮ ਰਹੀ ਕਿਸੇ ਨੇ ਪੁੱਛਿਆ ਵੀ ਆਪਣਾ ਧੀ ਇੱਥੇ ਕਿਆ ਕਹਿੰਦੇ ਲਈ ਕੋਈ ਕੋਈ ਰੀਜਨ ਵਗੈਰਾ ਤੇ ਮੈਂ ਕਹਿੰਦਾ ਮੈਂ ਨਾ ਆਪਣਾ ਅਸੀਂ ਬੜੇ ਅੱਛਾ ਕਹਿਣਾ ਉਹ ਮਿਲਣ ਆਪਣਾ ਫੈਮਿਲੀ ਮੈਨ ਨਾਲ ਜੇ ਕੰਮ ਕੀਤਾ ਕਹਿੰਦੇ ਕੌਣ ਕਹਿੰਦੇ ਆਪਣਾ ਪੰਕਜ ਤ੍ਰਿਪਾਠੀ
0: ਯਾਰ
1: ਭੋਲਾ ਪਾਨੇ ਆ ਵੇਖੋ ਹਨਾ ਵੇਖੋ ਤੁਸੀਂ ਕਿੱਡੇ ਲੱਕੀ ਹੋ ਨਾ ਕਿੱਡੀਆਂ ਕਿੱਡੀਆਂ ਭੋਲੀਆਂ ਭਾਲੀਆਂ ਅਰਧਾਂਗਨੀਆਂ ਮਿਲੀਆਂ ਤੁਹਾਨੂੰ ਤੁਸੀਂ ਜਿੱਥੇ ਲੈ ਜਾਂਦੇ ਉੱਥੇ ਚੁੱਪ ਕਰਕੇ ਚੱਲ ਜਾਂਦੇ ਉਹਨਾਂ ਨੂੰ ਪਤਾ ਵੀ ਨੀ ਆ ਵੀ ਅਸੀਂ ਕਿੱਥੇ ਚੱਲੀਏ ਉਹਨਾਂ ਨੂੰ ਪਤਾ ਵੀ ਨੀ ਆ ਵੀ ਅਸੀਂ ਕੌਣ ਕਿਹਨੂੰ ਮਿਲ ਚੱਲੇ ਕੌਣ ਆਇਆ
0: ਐਵੇਂ ਖੱਜਲ ਹੋਣ ਚੱਲਦੇ ਗੱਲਾਂ ਬੱਚੇ
1: ਜਮਾਨੇ ਜਮਾਨੇ ਨੀ ਰਹੇ
2: ਤੁਸੀਂ ਤਾਂ ਉਹੀ ਗੱਲ ਕਰਨੀ ਆਪਣਾ ਨਾ ਸੈਮੀ ਸਾਹਿਬ ਨੇ ਖੋਲੀ ਦੁਕਾਨ ਆਪਣਾ ਹਾਰਡਵੇਅਰ ਦੀ ਤੇ ਜਸਵਾਲ ਭਾਈ ਗਏ ਭਾਈ ਪੰਪ ਹੈ ਕਹਿੰਦੇ ਭਾਈ ਬੜੇ ਸੋਹਣੇ ਸਲਿਮ ਸਲਿਮ ਹੋ ਗਏ ਤੁਹਾਡੀ ਸਿਹਤ ਬੜੀ ਵਧੀਆ ਹੋਈ ਹੈ ਹਨਾ ਤੁਹਾਡੇ ਸੂਟ ਕੱਪੜੇ ਬੜੇ ਯਾਤਰਾ ਕਹਿੰਦਾ ਮਾਮਾ ਹਵਾ ਵਾਲਾ ਪੰਪ ਮੰਗ ਰਿਹਾ
1: ਹਾਰਡਵੇਅਰ ਦੀ ਦੁਕਾਨ ਖੋਲੀ ਗਾਹਕ ਆਇਆ ਕਹਿੰਦਾ ਭਾਈ ਨਾਲ ਨਾ ਏਦਾਂ ਕਰੋ ਚਟਨੀ ਜ਼ਰੂਰ ਪਾ ਦਿਓ ਚਟਨੀ ਥੋੜੀ ਜਿਹੀ ਐਕਸਟਰਾ
2: ਜਸਵਾਲ ਭਾਜੀ ਕਹਿੰਦੇ ਗਰੀਬ ਨੂੰ ਗਰੀਬ ਟੱਕਰਦਾ ਨਾ ਜਸਵਾਲ ਭਾਜੀ ਆਪਣਾ ਸੈਮੀ ਸਾਨੂੰ ਫੋਨ ਕਰਦੇ ਹਨਾ ਕਹਿੰਦੇ ਦੱਸ ਕਹਿੰਦੇ ਦੱਸ ਯਾਰ ਆਪਣਾ 10,000 ਚਾਹੀਦਾ ਕਹਿੰਦਾ ਹੋ ਤੈਨੂੰ ਕਿੰਨੇ ਦੱਸਿਆ
0: ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਨੇ ਵੈਰੀ ਗੁੱਡ
1: 10,000 ਯਾਦ ਕਰਾਤਾ ਜੀ ਭਰਾ ਲਾਂਤੀ ਗਿਓ ਸਵੇਰੇ ਸਵੇਰੇ
0: ਮੂਡ ਆਫ ਕਰਤਾ ਬੌਸ ਦਾ ਯਾਰ ਨੋ ਨੋ ਨੋ ਵੈਰੀ ਬੈਡ
1: ਹੁਣ ਤੇ ਉਹ ਹਾਲਾਤ ਹੈ ਪਹਿਲਾਂ $1 ਟ੍ਰਾਂਸਫਰ ਕਰਕੇ ਵੇਖੀਦਾ ਵਾ ਇੱਕ ਦਿਨ ਲੰਘ ਜੇ ਹਾਂਜੀ ਆ ਗਏ ਬਾਕੀ ਪਾ ਦੋ
0: ਬਾਕੀ
1: ਚੰਦਰੀ ਅੰਕੋ ਹਾਂਜੀ ਥੈਂਕ ਯੂ ਲਾਲ ਜੀ ਸਤਿ ਸ੍ਰੀ ਅਕਾਲ ਜੀ ਫਿਰ ਆ ਜਾਓ ਫਿਰ ਆ ਜਾਓ ਤੁਸੀਂ ਫਿਰ ਅਸੀਂ ਕੁਛ ਨੀ ਕਹਿੰਦੇ ਥੈਂਕ ਯੂ ਕਰਨ ਸਿੱਧੂ ਜੀ ਕਹਿੰਦੇ ਸਾਰੇ ਖੁਸ਼ ਰਹਿਣ ਬਈ ਕਹਿੰਦੇ ਕਿਰਨ ਤੇਗ ਐਂਬਰ ਇਲਾਹੀ ਅਤੇ ਅਮਰਿੰਦਰ ਦੇ ਵੱਲੋਂ ਸਤਿ ਸ਼੍ਰੀ ਅਕਾਲ ਸੈਮਰਾਜ ਜੀ ਧੰਨਵਾਦ ਤੁਹਾਡਾ ਸੇਖੋ ਸਿੰਘ ਜੀ ਧੰਨਵਾਦ ਸੁਖਦੀਪ ਘੁੰਮਣ ਜੀ ਕਹਿੰਦੇ ਕਿ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਪਰਮਜੋਤਨ ਜੀ ਕਹਿੰਦੇ ਅੱਜ ਦੀ ਕਹਾਣੀ ਵਧੀਆ ਜੀ ਰਕੇਸ਼ ਕੁਮਾਰ ਜੀ ਕਹਿੰਦੇ ਅੱਜ ਦਾ ਦਿਨ ਵਧੀਆ ਰਹੇ ਹੱਸਦੇ ਖੇਡਦੇ ਰਹੋ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ ਅਤੇ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਗੁਰਜੀਤ ਜੀ ਸੁਖਵਿੰਦਰ ਭੈਣ ਜੀ ਧੰਨਵਾਦ ਕਰਨ ਜੀ ਕਹਿੰਦੇ ਕਿ ਵਾਹ ਲਵ ਯੂ ਵੀਰਾ ਜੀ ਥੈਂਕ ਯੂ ਫਰਾਈਡੇ ਕਹਿੰਦੇ ਆਉਣੇ ਦੇ ਲਈ ਕ੍ਰਿਸ਼ਨਾ ਅੰਕਲ ਜੀ ਧੰਨਵਾਦ ਤੁਹਾਡਾ ਅਰਜਿੰਦਰ ਬਾਬਾ ਜੀ ਕਹਿੰਦੇ ਸ਼ੁੱਕਰਵਾਰ ਦੇ ਦਿਨ ਦੀਆਂ ਵਧਾਈਆਂ, ਚੜ੍ਹਦੀ ਕਲਾ ਦੀ ਤੰਦਰੁਸਤੀ ਦੀ ਜ਼ਿੰਦਗੀ ਜੀਓ। ਹਰਮਨ ਸਿੰਘ ਜੀ ਕਹਿੰਦੇ ਕਿ ਵਾਹਿਗੁਰੂ ਤੰਦਰੁਸਤੀ ਬਖਸ਼ੇ ਅਤੇ ਆਉਣ ਵਾਲਾ ਵੀਕਐਂਡ ਵਧੀਆ ਵਧੀਆ ਹੋਵੇ ਸਾਰਿਆਂ ਦਾ। ਧੰਨਵਾਦ ਜੀ। ਕਿਸਮਤ ਲਾਫਟਰ ਥੈਰੇਪੀ ਵਾਲੀ ਕਹਿੰਦੀ ਆ ਵੀ ਅੱਜ 11ਵੀਂ ਮੈਰਿਜ, ਅੱਛਾ ਉਹਨਾਂ ਦੇ ਮੰਮਾ ਦਾ ਆਉਣਾ ਮੈਸੇਜ। ਮਨਜਿੰਦਰ ਕੌਰ ਜੀ ਕਹਿੰਦੇ ਨੇ ਕਿ 11ਵੀਂ ਮੈਰਿਜ ਐਨਵਰਸਰੀ ਆ ਸਾਡੀ। ਗੁਰਵੀਰ ਸਿੰਘ ਜੀ ਅਤੇ ਮਨਜਿੰਦਰ ਕੌਰ ਜੀ ਦੀ ਅੱਜ 11ਵੀਂ ਮੈਰਿਜ ਐਨਵਰਸਰੀ ਆ, ਬਹੁਤ ਬਹੁਤ ਵਧਾਈਆਂ ਜੀ।
0: ਰੱਬ ਤੁਹਾਨੂੰ ਬਹੁਤ ਕੰਗ੍ਰੈਟਸ,
1: ਚੜ੍ਹਦੀ ਕਲਾ 'ਚ ਰੱਖੇ ਅਤੇ ਬਹੁਤ ਖੁਸ਼ੀਆਂ ਦੇਵੇ ਅਤੇ ਅੱਜ ਦਾ ਦਿਨ ਤੁਹਾਡਾ ਯਾਦਗਾਰੀ ਰਹੇ। ਬਹੁਤ ਬਹੁਤ ਵਧਾਈਆਂ ਤੁਹਾਨੂੰ। ਸਤਿ ਸ਼੍ਰੀ ਅਕਾਲ ਅਤੇ ਸਰਦਾਰ ਜੀ ਦੀ ਬੱਲੇ ਬੱਲੇ ਅਤੇ ਸਰਦਾਰ ਜੀ ਕਹਿੰਦੇ

0: ਰੇਡੀਓ ਹਾਂਜੀ 1674 ਐਮ ਤੇ ਟ੍ਰੇਲਰ ਕੱਲ ਦੇ ਦਿਨ ਭਾਈ ਬੋਲ ਭਾਵੇਂ ਨਾ ਬੋਲ ਫਿਲਮ ਦਾ ਰਿਲੀਜ਼ ਹੋ ਚੁੱਕਾ ਅਤੇ ਇਹ ਫਿਲਮ 4 ਸਤੰਬਰ ਨੂੰ ਰਿਲੀਜ਼ ਹੋਣੀ ਆ ਅਤੇ ਆਓ ਫਿਲਹਾਲ ਆਪਾਂ ਟ੍ਰੇਲਰ ਸੁਣਦੇ ਹਾਂ ਅਤੇ ਵੇਖ ਤੁਸੀਂ ਆਪਣੇ ਆਪਣੇ ਫੋਨਾਂ ਦੇ ਉੱਤੇ ਲਿਓ
1: ਹਾਈ ਨੀ ਇੰਨਾ ਸੋਹਣਾ ਮੁੰਡਾ ਉਹ ਵੀ ਗੁੰਗਾ ਹੈ ਅੱਜ ਨਾ ਮੈਨੂੰ ਇੱਕ ਮੁੰਡਾ ਮਿਲਿਆ ਮੈਨੂੰ ਲੱਗਦਾ ਤੇਰੇ ਬਾਰੇ ਪੁੱਛ ਵੀ ਰਿਹਾ ਸੀ ਉੱਚਾ ਲੰਬਾ ਬੜਾ ਸੋਹਣਾ ਉਹ ਵੀ ਤੇਰੇ ਵਾਂਗੂ ਬੋਲ ਸੁਣ ਨਹੀਂ ਸਕਦਾ
2: ਵੇਖੋ ਜੀ ਇੰਨੇ ਤੇ ਹੁਣ ਮੈਨੂੰ ਨਹੀਂ ਆਉਂਦੇ
1: ਓਏ ਤੂੰ ਤਾਂ ਬੋਲ ਸਕਦਾ
2: ਕਿਉਂ ਨਹੀਂ ਬੋਲ ਸਕਦਾ ਗੇਠ ਜਿੱਡੀ ਜ਼ਬਾਨ ਆ
3: ਨਾ ਮੈਂ ਜਾਣਾ ਕਿਸਮਤ
1: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ ਤੂੰ ਬੋਲ ਨਹੀਂ ਸਕਦੀ ਉਹਨੇ ਨਹੀਂ ਆਉਣਾ ਤੇਰੇ ਪਿੱਛੇ
3: ਹੱਥ ਮੇਰਾ
2: ਡਾਕਟਰ ਸਾਹਿਬ ਛੇਤੀ ਦੇਖੋ ਨਾ ਦਰਦ ਹੋ ਰਹੀ ਆ ਉਹਦੇ ਕੱਚ ਵੱਜਿਆ
4: ਤੇ ਕੱਚ ਵੱਜਣ ਤੇ ਹੋਰ ਕੁੱਤਕ ਤੁਹਾਡੀਆਂ ਨਿਕਲਦੀਆਂ ਹੁੰਦੀਆਂ ਨੇ ਦਰਦ ਹੀ ਹੁੰਦਾ ਹੁੰਦਾ
3: ਕਿੰਜ ਜੁੜਦੀਆਂ ਦੇਖ ਲਕੀਰਾਂ
2: ਨਾਮ ਤੇ ਦੱਸ ਆਪਣਾ ਫਿਟੇ ਮੈਨੂੰ ਕਹਿ ਰਹੀ ਹੈ

0: ਕਿਸਮਤ ਨਾਲ ਮਿਲਣ ਵਾਲੇ ਅਕਸਰ ਕਿਸਮਤ 'ਚ ਨਹੀਂ ਹੁੰਦੇ।
1: ਕਿਸੇ ਨੂੰ ਆਪਣੀ ਆਦਤ ਪਾ ਕੇ ਛੱਡ ਦੇਣ 'ਤੇ ਕਾਨੂੰਨ ਭਾਵੇਂ ਕੁਝ ਨਾ ਕਹੇ, ਪਰ ਇਹ ਕਿਸੇ ਕਤਲ ਨਾਲੋਂ ਘੱਟ ਨਹੀਂ ਹੁੰਦਾ।
2: ਉਹਦੇ ਲਈ ਸੀ ਫੁੱਲ ਕਦੇ
3: ਅੱਜ ਤੇਰੇ ਵਰਗੇ ਮੁੰਡੇ ਮਿੰਟ ਮਿੰਟ ਤੇ ਆਪਣੀ ਸੋਚ ਬਦਲਦੇ ਨੇ। ਜੋ ਅੱਜ ਤੈਨੂੰ ਮੁਹੱਬਤ ਲੱਗ ਰਹੀ ਹੈ ਨਾ, ਇਹੀ ਕੱਲ ਤੇਰੇ ਲਈ ਬੋਝ ਬਣ ਜਾਣੀ ਹੈ।
1: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ਬਾਨ ਵੱਢ ਕੇ ਹੋ ਜਾਣਾ ਉਹਦੇ ਵਰਗਾ।
4: ਚੱਲ ਨਿਕਲ, ਉਹ ਜਿੰਨੀ ਵਾਰ ਮੈਂ ਤੇਰੇ ਵੱਲ ਵੇਖਦਾ ਨਾ, ਮੈਨੂੰ ਲੱਗਦਾ ਤੇਰੇ ਨਾਲ 100 ਗੁਣਾ ਚੰਗੇ ਪੁੱਤ ਦਾ ਹੱਕਦਾਰ ਸੀ ਮੈਂ।
5: ਜਿਉਂਦੇ ਜੀ ਤੇ ਨਾ ਸਹੀ, ਪਰ ਜੇ ਮੇਰੇ ਮਰਨ ਤੇ ਆਈ ਨਾ, ਥੋੜਾ ਛੇਤੀ ਆਈ। ਮੈਨੂੰ ਸਾੜਨ ਵਾਲਿਆਂ ਨੇ ਮੇਰੇ ਵਾਂਗੂ ਤੇਰਾ ਇੰਤਜ਼ਾਰ ਨਹੀਂ ਕਰਦਾ।
6: ਉੜਾ ਜਾ ਵਿਜੇ ਤੂੰ ਕਰਦਾ,
0: ਉਹਦੇ ਬਿਨਾਂ 4 ਦਿਨ ਨਹੀਂ ਕੱਟ ਸਕਦੀ। ਸਾਰੀ ਜ਼ਿੰਦਗੀ ਕਿਵੇਂ ਕੱਟਾਂਗੀ ਮੈਂ? ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ ਹੈ।
6: ਬੱਚਿਆਂ ਦੇ ਵਾਂਗੂ ਦਿਲ ਰੋਈ ਜਾਂਦਾ ਹੈ।
1: ਤੈਨੂੰ ਪਾਉਣ ਦਾ ਮੋਹ ਗਵਾ ਚੁੱਕਿਆ, ਰਹੀ ਗੱਲ ਪਿਆਰ ਦੀ ਤੇ ਉਹ ਹਮੇਸ਼ਾ ਰਹੂਗਾ।
6: ਰੱਬ

ਕਿਸੇ ਨੇ ਕਿਹਾ ਹੈ ਕਿ ਇਸ਼ਕ ਹੋਣ ਲੱਗੇ ਤੇ ਮੱਥਾ ਟੇਕ ਲਿਓ, ਜੇ ਮੁਹੱਬਤ ਹੋਈ ਤੇ ਮਿਲ ਜੂਗੀ, ਬਲਾ ਹੋਈ ਤੇ ਟਲ ਜੂਗੀ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤੀ ਮਾਰਦਾ। ਇਸ ਟਾਈਮ ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਇਹ ਅੱਜ 14 ਤਰੀਕ ਆ ਅਗਸਤ ਦਾ ਮਹੀਨਾ ਤੇ ਆਓ ਜਾਣਦੇ ਆ ਕਿਹੜੀਆਂ ਨੇ ਖਾਸ ਅਪਡੇਟਸ। ਗੌਤਮ ਜੀ ਤੁਸੀਂ ਆਨ ਏਅਰ।
1: ਹਾਂਜੀ ਬਹੁਤ ਧੰਨਵਾਦ ਰੰਜੋ ਜੀ ਔਰ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਕੱਲ ਦੇ ਦਿਨ ਸਕੂਲੀ ਵਿਦਿਆਰਥੀਆਂ ਨੇ ਸੜਕਾਂ ਦੇ ਉੱਤੇ ਪ੍ਰਦਰਸ਼ਨ ਕੀਤੇ, ਪਰ ਵਨ ਨੇਸ਼ਨ ਪਾਰਟੀ ਕਹਿੰਦੀ ਕਿ ਬੱਚਿਆਂ ਨੂੰ ਆਪਣਾ ਕਰੀਅਰ ਬਣਾਉਣਾ ਚਾਹੀਦਾ। ਹਾਲਾਂਕਿ ਇੱਕ ਦਿਨ ਦੇ ਵਿੱਚ ਬੱਚਿਆਂ ਦਾ ਕਰੀਅਰ ਕਿੰਨਾ ਕੁ ਖਰਾਬ ਹੋਇਆ ਉਹਦੀ ਗੱਲ ਵੀ ਤੁਹਾਨੂੰ ਦੱਸਾਂਗੇ। ਪਰ ਰਾਹੁਲ ਗਾਂਧੀ ਨੇ ਕੱਲ ਦੇ ਦਿਨ ਪਾਰਲੀਮੈਂਟ ਦੇ ਆਖਰੀ ਸੈਸ਼ਨ ਦੇ ਦਿਨ ਦਾ ਇਸਤੇਮਾਲ ਕਿਵੇਂ ਕੀਤਾ ਔਰ ਕਿਵੇਂ ਪਿਛਲੇ ਕਈ ਸਾਲਾਂ ਦੇ ਵਿੱਚ ਇੰਜ ਕਹਿ ਲਈਏ ਕਿ ਇੱਕ ਦਹਾਕੇ ਤੋਂ ਬਾਅਦ ਇੰਜ ਲੱਗਿਆ ਕਿ ਕੋਈ ਅਪੋਜੀਸ਼ਨ ਪਾਰਟੀ ਭਾਰਤ ਦੇ ਵਿੱਚ ਆਈ ਹੈ। ਖੈਰ ਇਹ ਸਾਰੀਆਂ ਖਬਰਾਂ ਦੀ ਸਾਂਝ ਤੁਹਾਡੇ ਨਾਲ ਪਾਵਾਂਗੇ। ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੀ ਸ਼ੁਰੂਆਤ ਸਾਊਥ ਕੋਰੀਆ ਤੋਂ। ਸਾਊਥ ਕੋਰੀਆ ਦਾ ਇੱਕ ਏਅਰਪੋਰਟ ਦੁਨੀਆ ਦਾ ਪਹਿਲੀ ਵਾਰ ਪਹਿਲੇ ਨੰਬਰ ਦਾ ਏਅਰਪੋਰਟ ਬਣਿਆ। ਸਾਊਥ ਕੋਰੀਆ ਦੇ ਇਚਿਓਨ ਇੰਟਰਨੈਸ਼ਨਲ ਏਅਰਪੋਰਟ ਨੂੰ ਹੁਣ ਦੁਨੀਆ ਦੇ ਸਭ ਤੋਂ ਵਿਅਸਤ ਸਭ ਤੋਂ ਬਿਜ਼ੀ ਏਅਰਪੋਰਟਸ ਦੀ ਗਿਣਤੀ ਦੇ ਵਿੱਚ ਵੀ ਕਾਊਂਟ ਕੀਤਾ ਗਿਆ। ਸ਼ੁਰੂਆਤੀ ਅੰਕੜਿਆਂ ਦੇ ਮੁਤਾਬਕ ਇਸ ਸਾਲ ਦੇ ਪਹਿਲੇ 6 ਮਹੀਨਿਆਂ ਦੇ ਵਿੱਚ ਇਚਿਓਨ ਏਅਰਪੋਰਟ ਤੋਂ 3,84,00,000 ਫਲਾਈਟਸ ਕੌਮਾਂਤਰੀ ਯਾਤਰੀ ਜਿਹੜੇ ਸੀ ਉਹਨਾਂ ਨੇ ਸਫ਼ਰ ਕੀਤਾ। ਏਅਰਪੋਰਟਸ ਕੌਂਸਲ ਇੰਟਰਨੈਸ਼ਨਲ ਨੇ ਸ਼ੁਰੂਆਤੀ ਅੰਕੜਿਆਂ ਦੇ ਵਿੱਚ ਇਹ ਦੱਸਿਆ ਕਿ ਇਸ ਸੂਚੀ ਦੇ ਵਿੱਚ ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ 3,77,00,000 ਯਾਤਰੀਆਂ ਨੇ ਸਫ਼ਰ ਕੀਤਾ ਸੀ, ਉਹ ਦੂਜੇ ਨੰਬਰ ਤੇ ਰਿਹਾ। ਤੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਦੇ ਮਾਮਲੇ ਚ ਸਿੰਗਾਪੁਰ ਦਾ ਚਾਂਗੀ ਏਅਰਪੋਰਟ ਜਿੱਥੋਂ 3,45,00,000 ਯਾਤਰੀਆਂ ਨੇ ਸਫ਼ਰ ਕੀਤਾ ਤੀਸਰੇ ਨੰਬਰ ਤੇ ਰਿਹਾ। ਇਚਿਓਨ ਏਅਰਪੋਰਟ ਦੀ ਵੱਧ ਰਹੀ ਇਸ ਮਕਬੂਲੀਅਤ ਮਸ਼ਹੂਰੀ ਦੇ ਲਈ ਸਭ ਤੋਂ ਵੱਡੀ ਵਜ੍ਹਾ ਇਹ ਵੀ ਹੈ ਕਿ ਮੱਧ ਪੂਰਬ ਦੇ ਵਿੱਚ ਜੰਗ ਚੱਲ ਰਹੀ ਹੈ ਔਰ ਮੱਧ ਪੂਰਬ ਦੇ ਵਿੱਚ ਜਾਣਾ ਇਸ ਵਕਤ ਖਤਰੇ ਤੋਂ ਖਾਲੀ ਨਹੀਂ ਮੰਨਿਆ ਜਾ ਰਿਹਾ। ਜ਼ਿਆਦਾਤਰ ਲੋਕ ਜਿਹੜੇ ਵਾਇਆ ਦੁਬਈ ਕਤਰ ਹੋ ਕੇ ਜਾਂਦੇ ਸੀ ਉਹ ਉਹਨਾਂ ਦੇ ਲਈ ਹੁਣ ਇਹ ਮੁਸ਼ਕਲ ਫੈਸਲਾ ਹੁੰਦਾ ਹੈ ਕਿ ਉਹ ਆਪਣੀਆਂ ਫਲਾਈਟਸ ਮਿਡਲ ਈਸਟ ਦੇ ਜ਼ਰੀਏ ਕਰਵਾਉਣ। ਇਸ ਕਰਕੇ ਦੁਬਈ ਇੰਟਰਨੈਸ਼ਨਲ ਏਅਰਪੋਰਟ ਜੋ ਕਿ 2024-25 ਚ ਸਾਲ ਭਰ 2024 ਚ ਤੇ 2025 ਚ ਵੀ ਰੈਂਕਿੰਗ ਦੇ ਵਿੱਚ ਦੂਸਰੇ ਨੰਬਰ ਤੇ ਰਹਿ ਰਿਹਾ ਸੀ, ਹੁਣ ਟਾਪ 5 ਤੋਂ ਵੀ ਬਾਹਰ ਹੋ ਗਿਆ। ਉੱਥੇ ਲੰਡਨ ਦਾ ਹੀਥਰੋ 2024 ਦੇ ਵਿੱਚ 5ਵੇਂ ਨੰਬਰ ਤੇ ਸੀ, 2025 ਚ 7ਵੇਂ ਨੰਬਰ ਤੇ ਸੀ ਔਰ ਇਸ ਦੀ ਰੈਂਕਿੰਗ ਵੀ ਵੱਧ ਗਈ ਹੈ। ਖਾਸ ਗੱਲ ਇਹ ਹੈ ਕਿ ਇਚਿਓਨ ਏਅਰਪੋਰਟ ਜਿਹੜਾ 2024-25 ਚ 12ਵੇਂ 13ਵੇਂ ਨੰਬਰ ਦੇ ਉੱਤੇ ਏਅਰਪੋਰਟ ਸੀ ਉਹ ਹੁਣ ਪਹਿਲੇ ਨੰਬਰ ਦੇ ਉੱਤੇ ਆ ਚੁੱਕਿਆ। ਇਚਿਓਨ ਏਅਰਪੋਰਟ ਕਾਰਪੋਰੇਸ਼ਨ ਦੇ ਮੁਤਾਬਕ ਪਿਛਲੇ ਸਾਲ ਸਮਾਨ ਵੀ ਜਿਹੜਾ ਆਇਆ ਯਾਨੀ ਕਾਰਗੋ ਜਹਾਜ਼ ਵੀ ਜਿਹੜੇ ਆਏ ਨੇ ਉਹ ਵੀ ਇੱਥੇ ਵਧੇਰੇ ਆਏ ਨੇ। ਅਜਿਹੇ ਦੇ ਵਿੱਚ ਏਅਰਪੋਰਟ ਦੇ ਅੰਕੜਿਆਂ ਦੇ ਮੁਤਾਬਕ ਇਚਿਓਨ ਤੋਂ ਟ੍ਰਾਂਜ਼ਿਟ ਕਰਨ ਵਾਲਿਆਂ ਦੀ ਗਿਣਤੀ ਖਾਸ ਤੌਰ ਦੇ ਉੱਤੇ ਯੂਰਪ ਦੇ ਵਿੱਚ 63% ਵਧੀ ਹੈ। ਉੱਥੇ ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਅਗਲੀਆਂ ਖਬਰਾਂ ਇਰਾਨ ਇਜ਼ਰਾਈਲ ਦੇ ਨਾਲ ਜੁੜੀਆਂ ਹੋਈਆਂ। ਪਹਿਲੀ ਖਬਰ ਇਜ਼ਰਾਈਲ ਤੋਂ ਜਿੱਥੇ ਇਜ਼ਰਾਈਲ ਦੀ ਫੌਜ ਦਾ ਕਹਿਣਾ ਹੈ ਕਿ ਉਹ ਕਬਜ਼ੇ ਵਾਲੇ ਵੈਸਟ ਬੈਂਕ ਦੇ ਵਿੱਚ ਵਾਧੂ ਫੌਜ ਦੀ ਤੈਨਾਤੀ ਕਰਨਗੇ। ਇਜ਼ਰਾਈਲੀ ਸੈਟਲਰਸ ਨੂੰ ਉੱਥੋਂ ਹਟਾਉਣ ਦੇ ਵਿੱਚ ਨਾਕਾਮ ਰਹਿਣ ਤੋਂ ਬਾਅਦ ਹੁਣ ਇਹ ਫੈਸਲਾ ਲਿਆ ਗਿਆ। ਇਹਨਾਂ ਲੋਕਾਂ ਨੂੰ ਐਤਵਾਰ ਦੇ ਦਿਨ ਤੋਂ ਫਲਸਤੀਨੀ ਪਰਿਵਾਰਾਂ ਦੇ ਵੈਸੇ ਤਾਂ ਦੱਸ ਦਈਏ ਕਿ ਬਹੁਤ ਸਾਰੀਆਂ ਐਸੀਆਂ ਵੀ ਖਬਰਾਂ ਆ ਰਹੀਆਂ ਸੀ ਕਿ ਫਲਸਤੀਨੀ ਪਰਿਵਾਰ ਜਿਹੜੇ ਵੈਸਟ ਬੈਂਕ 'ਚ ਰਹਿ ਰਹੇ ਨੇ ਉਹਨਾਂ ਦੇ ਘਰਾਂ ਨੂੰ ਘੇਰਿਆ ਜਾ ਰਿਹਾ। ਇਜ਼ਰਾਈਲੀ ਫੌਜ ਦੀ ਤਰਫ ਤੋਂ ਇਸ ਕਿਸਮ ਦਾ ਇੱਕ ਗੈਰ ਮਨੁੱਖੀ ਦਬਾਅ ਪਾਇਆ ਜਾ ਰਿਹਾ ਜਿਸ ਦੀ ਕੌਮਾਂਤਰੀ ਮੀਡੀਆ ਦੀ ਤਰਫ ਤੋਂ ਨਿੰਦਾ ਵੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਹਨਾਂ ਪਰਿਵਾਰਾਂ ਦੀ ਤਰਫ ਤੋਂ ਵੀ ਅਪੀਲ ਕੀਤੀ ਗਈ ਸੀ ਕਿ ਉਹਨਾਂ ਦਾ ਪਾਣੀ ਬਿਜਲੀ ਕਨੈਕਸ਼ਨ ਕੱਟ ਰੱਖਿਆ, ਘਰ ਦੇ ਵਿੱਚ ਖਾਣਾ ਵੀ ਘੱਟ ਪੈਣ ਲੱਗੇ ਆ। ਇਸ ਦੀ ਵਜ੍ਹਾ ਦੇ ਚੱਲਦਿਆਂ ਦੁਨੀਆ ਭਰ ਦੀ ਨਿਗਾਹ ਇਸ ਗੱਲ ਦੇ ਉੱਤੇ ਚਲੀ ਗਈ ਸੀ ਕਿ ਇਜ਼ਰਾਈਲੀ ਹੁਣ ਵੈਸਟ ਬੈਂਕ ਦੇ ਵਿੱਚ ਜਿਹੜੇ ਫਲਸਤੀਨੀ ਨੇ ਉਹਨਾਂ ਬਸਤੀਆਂ ਦੇ ਨਾਲ ਕਿਹੋ ਜਿਹਾ ਵਿਵਹਾਰ ਕਰ ਰਹੇ ਨੇ। ਉੱਥੇ ਹੀ ਜਦੋਂ ਇਹ ਪੁੱਛਿਆ ਜਾਂਦਾ ਹੈ ਕਿ ਇਜ਼ਰਾਈਲ ਵਾਲੀ ਜੰਗ ਹਾਲੇ ਤੱਕ ਨਹੀਂ ਮੁੱਕੀ ਹੈ, ਹੁਣ ਜਿਹੜੀ ਇਰਾਨ ਵਾਲੀ ਜੰਗ ਹੈ ਉਹ ਕਦੋਂ ਮੁੱਕੇਗੀ, ਇਸ ਦਾ ਜਵਾਬ ਖੁਦ ਇਰਾਨ ਨੇ ਹੀ ਦੇ ਦਿੱਤਾ। ਇਰਾਨ ਦਾ ਕਹਿਣਾ ਹੈ ਕਿ ਜੇਕਰ ਜੰਗ ਕਈ ਕਈ ਸਾਲਾਂ ਤੱਕ ਵੀ ਚੱਲੀ ਤਾਂ ਆਖਰੀ ਮਿਜ਼ਾਈਲ ਵੀ ਇਰਾਨ ਹੀ ਚਲਾਏਗਾ। ਇਸਲਾਮਿਕ ਰੈਵੋਲਿਊਸ਼ਨਰੀ ਗਾਰਡਸ ਕੋਰ ਯਾਨੀ ਇਰਾਨ ਦੀ ਸਰਕਾਰੀ ਫੌਜ IRGC ਦੇ ਪ੍ਰਮੁੱਖ ਕਮਾਂਡਰ ਨੇ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਜੰਗ ਤਾਂ ਇਰਾਨ ਦੇ ਉੱਤੇ ਥੋਪੀ ਗਈ ਹੈ। ਅਮਰੀਕਾ ਓਨਾ ਮਜ਼ਬੂਤ ਨਹੀਂ ਹੈ ਜਿੰਨਾ ਇਰਾਨ ਉਹਨੂੰ ਸਮਝਦਾ ਸੀ ਔਰ ਦੁਨੀਆਂ ਨੂੰ ਵੀ ਇਹ ਪਤਾ ਚੱਲ ਗਿਆ। ਉਹਨਾਂ ਕਿਹਾ ਕਿ ਜੇਕਰ ਇਹ ਸੰਘਰਸ਼ ਕਈ ਸਾਲਾਂ ਤੱਕ ਵੀ ਚੱਲਦਾ ਰਿਹਾ ਤਾਂ IRGC ਤੇ ਇਸਲਾਮਿਕ ਰਿਪਬਲਿਕ ਆਪਣੇ ਦੁਸ਼ਮਣਾਂ ਦੇ ਟਿਕਾਣਿਆਂ ਤੇ ਮਿਜ਼ਾਈਲਾਂ ਦਾਗਦਾ ਰਹੇਗਾ। ਇਰਾਨ ਦੀ ਅਰਧ ਸਰਕਾਰੀ ਖਬਰ ਏਜੰਸੀ ਫਾਰਸ ਨਿਊਜ਼ ਦੇ ਮੁਤਾਬਕ IRGC ਦੇ ਪ੍ਰਮੁੱਖ ਦੀ ਤਰਫ ਤੋਂ ਇੱਕ ਅਮਰੀਕੀ ਪ੍ਰਸਾਰਕ PBS ਨੂੰ ਦਿੱਤੇ ਇੰਟਰਵਿਊ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ 5 ਮਹੀਨਿਆਂ ਦੇ ਵਿੱਚ ਇਰਾਨ ਨੇ ਅਮਰੀਕੀ ਫੌਜ ਦੀ ਕਾਬਲੀਅਤ ਨੂੰ ਪਹਿਲਾਂ ਤੋਂ ਵੀ ਜ਼ਿਆਦਾ ਕਮਜ਼ੋਰ ਕਰ ਦਿੱਤਾ। ਇਹਨਾਂ 5 ਮਹੀਨਿਆਂ 'ਚ ਅਸੀਂ ਦੇਖਿਆ ਕਿ ਅਮਰੀਕਾ ਦੀ ਫੌਜ ਉਨੀ ਮਜ਼ਬੂਤੀ ਦੇ ਨਾਲ ਹਮਲੇ ਹੀ ਨਹੀਂ ਕਰ ਪਾ ਰਹੀ ਜਿੰਨੇ ਉਹ ਦਾਅਵੇ ਕਰਦੇ ਨੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਹ ਜੰਗ ਤਾਂ ਈਰਾਨ ਨੇ ਜਿੱਤ ਹੀ ਲਈ ਹੈ, ਬਸ ਇਹ ਇਹਦੇ ਤੇ ਨਿਰਭਰ ਕਰਦਾ ਹੈ ਕਿ ਕਿੰਨੀ ਲੰਬੀ ਚੱਲੇਗੀ। ਔਰ ਈਰਾਨ ਨੂੰ ਤਾਂ ਲੰਮੀਆਂ ਜੰਗਾਂ ਦਾ ਤਜਰਬਾ ਹੈ। ਨਿਸ਼ਚਿਤ ਤੌਰ ਦੇ ਉੱਤੇ ਸਾਡੀ ਜਿੱਤ ਤੈਅ, ਕਿਉਂਕਿ ਅਮਰੀਕਾ ਦੇ ਦੋ ਮੁੱਖ ਟੀਚੇ ਅਸੀਂ ਨਾਕਾਮ ਕਰ ਦਿੱਤੇ ਨੇ। ਸਾਡੀ ਸੱਤਾ ਤੋਂ ਜਿਹੜੀ ਅਗਵਾਈ ਜਿਹੜੀ ਸੀਗੀ, ਜਿਹੜੇ ਲੋਕ ਈਰਾਨ ਦੀ ਅਗਵਾਈ ਕਰ ਰਹੇ ਸੀ, ਉਹਨਾਂ ਨੂੰ ਹਟਾਉਣ ਦਾ ਉਹਨਾਂ ਦਾ ਮਕਸਦ ਸੀ ਜੋ ਕਿ ਉਹਨਾਂ ਨੇ ਦੂਜਿਆਂ ਦੇਸ਼ਾਂ 'ਚ ਕੀਤਾ, ਇੱਥੇ ਉਹ ਨਾਕਾਮ ਰਹੇ ਤੇ ਈਰਾਨ ਨੂੰ ਵੰਡਣ ਦੀ ਵੀ ਕੋਸ਼ਿਸ਼ ਕਰ ਰਹੀ ਸੀ। ਈਰਾਨ ਦੇ ਲੋਕ ਵੀ ਹੁਣ ਹੋਰ ਵਧੇਰੇ ਪਹਿਲਾਂ ਦੇ ਨਾਲੋਂ ਵੀ ਇਕੱਠੇ ਨੇ ਔਰ ਅਮਰੀਕਾ ਦੇ ਤਾਂ ਘੱਟੋ ਘੱਟ ਖਿਲਾਫ ਨੇ। ਉੱਥੇ ਹੀ ਤੁਰਕੀ ਦੇ ਰੱਖਿਆ ਮੰਤਰਾਲੇ ਨੇ ਅੰਕਾਰਾ ਦੇ ਵਿੱਚ ਹਫ਼ਤਾਵਾਰੀ ਪ੍ਰੈਸ ਵਾਰਤਾ ਦੇ ਦਰਮਿਆਨ ਕਿਹਾ ਕਿ ਸਾਊਦੀ ਅਰਬ ਤੇ ਪਾਕਿਸਤਾਨ ਦੇ ਨਾਲ ਸਮਝੌਤੇ ਦਾ ਮੁੱਖ ਮਕਸਦ ਰੱਖਿਆ ਤੇ ਫੌਜੀ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਸੀ। ਖ਼ਬਰ ਏਜੰਸੀ ਰਿਟਰਸ ਦੇ ਮੁਤਾਬਕ ਸਮਝੌਤੇ ਦੇ ਤਹਿਤ ਰੱਖਿਆ ਮੰਤਰੀਆਂ, ਵਿਦੇਸ਼ ਮੰਤਰੀਆਂ ਤੇ ਅਲੱਗ ਅਲੱਗ ਫੌਜਾਂ ਦੇ ਪ੍ਰਮੁੱਖਾਂ ਦੀ ਤਰਫ ਤੋਂ ਜਿਹੜੇ ਕਮਾਂਡਰ ਸੀ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਰਣਨੀਤਕ ਤੇ ਰਾਜਨੀਤਿਕ ਸਾਂਝੇਦਾਰੀ ਦੇ ਵਿੱਚ ਤਿੰਨਾਂ ਦੇਸ਼ਾਂ ਦੇ ਦਰਮਿਆਨ ਇੱਕ ਕੋਆਰਡੀਨੇਸ਼ਨ ਜਿਹੜਾ ਉਹ ਹਾਈ ਲੈਵਲ ਦੇ ਉੱਤੇ, ਉੱਚ ਪੱਧਰ ਦੇ ਉੱਤੇ ਸਥਾਪਿਤ ਕੀਤਾ ਗਿਆ। ਮੰਤਰਾਲੇ ਨੇ ਦੱਸਿਆ ਕਿ ਤਿੰਨਾਂ ਦੇਸ਼ਾਂ ਦੀ ਫੌਜ, ਚਾਹੇ ਉਹ ਜ਼ਮੀਨੀ ਫੌਜ ਹੈ, ਚਾਹੇ ਉਹ ਸਮੁੰਦਰੀ ਫੌਜ ਹੈ ਤੇ ਚਾਹੇ ਹਵਾਈ ਫੌਜ ਹੈ, ਇਸ ਦੇ ਨਾਲ ਨਾਲ ਡਰੋਨ ਵਰਗੀਆਂ ਜਿਹੜੀਆਂ ਤਕਨੀਕਸ ਨੇ ਉਹਨਾਂ ਨੂੰ ਸ਼ਾਮਲ ਕਰਨਾ ਤੇ ਵਧੇਰੇ ਫੌਜੀ ਲੌਜਿਸਟਿਕਸ ਜਿਹੜੇ ਨੇ ਉਹਨਾਂ ਨੂੰ ਸ਼ਾਮਲ ਕਰਨਾ। ਤੁਰਕੀ, ਪਾਕਿਸਤਾਨ ਤੇ ਸਾਊਦੀ ਅਰਬ ਦੇ ਦਰਮਿਆਨ ਪਿਛਲੇ ਹਫ਼ਤੇ ਰੱਖਿਆ ਸਮਝੌਤਾ ਹੋਇਆ ਸੀ। ਇਸ ਦੇ ਮੁਤਾਬਕ ਇੱਕ ਦੇਸ਼ ਤੇ ਹਮਲਾ ਤਿੰਨਾਂ ਦੇਸ਼ਾਂ ਦੇ ਹਮਲਾ ਮੰਨਿਆ ਜਾਏਗਾ। ਉੱਥੇ ਜਾਪਾਨ ਦੇ ਪ੍ਰਧਾਨ ਮੰਤਰੀ ਸਨਾਈ ਤਕਾਈਚੀ ਨੇ ਵੀਰਵਾਰ ਦੇ ਦਿਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਕੁਰੀਲ ਟਾਪੂਆਂ ਦੇ ਉੱਤੇ ਕੀਤੀ ਗਈ ਯਾਤਰਾ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਰੂਸੀ ਸਰਕਾਰੀ ਮੀਡੀਆ ਦੇ ਮੁਤਾਬਕ ਪੁਤਿਨ ਨੇ ਇਤਰੂਪ ਟਾਪੂ ਦਾ ਦੌਰਾ ਕੀਤਾ ਸੀ, ਜਿਸ ਨੂੰ ਜਾਪਾਨ ਇਤਰੂਫੂ ਕਹਿੰਦਾ ਹੈ। ਵੈਸੇ ਇਹ ਕੁਰੀਲ ਟਾਪੂਆਂ ਦਾ ਉਹਨਾਂ ਚਾਰ ਟਾਪੂਆਂ ਦਾ ਸਮੂਹ ਹੈ ਜਿਸ ਦੇ ਉੱਤੇ ਰੂਸ ਤੇ ਜਾਪਾਨ ਦੋਵੇਂ ਆਪੋ ਆਪਣਾ ਦਾਅਵਾ ਕਰਦੇ ਨੇ। ਲਗਭਗ ਮਾਫ ਕਰਨਾ 80 ਸਾਲ ਪਹਿਲਾਂ ਜਾਪਾਨ ਦੇ ਕੋਲੋਂ ਰੂਸ ਨੇ ਇਹ ਟਾਪੂ ਖੋਹ ਵੀ ਲਏ ਸੀ। ਉਦੋਂ ਜਾਪਾਨੀ ਪ੍ਰਧਾਨ ਮੰਤਰੀ ਤਕਾਈਚੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਪੁਤਿਨ ਦੀ ਯਾਤਰਾ ਦੇ ਨਾਲ ਰੂਸ ਦੇ ਪ੍ਰਤੀ ਜਾਪਾਨੀ ਲੋਕਾਂ ਦੀਆਂ ਭਾਵਨਾਵਾਂ ਹੋਰ ਵੀ ਵਧੇਰੇ ਖਰਾਬ ਹੋਈਆਂ ਨੇ। ਇਹ ਟਾਪੂ ਇਤਿਹਾਸਕ ਰੂਪ ਤੋਂ ਤੇ ਕੌਮਾਂਤਰੀ ਕਾਨੂੰਨ ਦੇ ਤਹਿਤ ਹੀ ਜਾਪਾਨ ਦਾ ਇੱਕ ਵਿਲੱਖਣ ਹਿੱਸਾ ਨੇ। ਕੁਰੀਲ ਟਾਪੂਆਂ ਨੂੰ ਲੈ ਕੇ ਦੋਹਾਂ ਦੇਸ਼ਾਂ ਦੇ ਦਰਮਿਆਨ ਦਹਾਕਿਆਂ ਤੋਂ ਜੰਗ ਚੱਲਦੀ ਆ ਰਹੀ ਹੈ, ਜਾਂ ਜੰਗ ਤਾਂ ਨਹੀਂ ਕਹਿ ਸਕਦੇ ਪਰ ਵਿਵਾਦ ਚੱਲਦਾ ਆ ਰਿਹਾ। ਇਹਦੀ ਵਜ੍ਹਾ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਰੂਸ ਤੇ ਜਾਪਾਨ ਦੇ ਦਰਮਿਆਨ ਜਿਹੜੀ ਸੰਧੀ ਸੀ, ਸ਼ਾਂਤੀ ਸੰਧੀ, ਉਹ ਹਾਲੇ ਤੱਕ ਨਹੀਂ ਹੋ ਸਕੀ। ਹਾਲਾਂਕਿ ਅਮਰੀਕਾ ਨੇ ਜਾਪਾਨ ਦੇ ਉੱਤੇ ਹਮਲੇ ਕਰਕੇ ਜਾਪਾਨ ਨੂੰ ਆਪਣੇ ਹੱਕ 'ਚ ਕਰ ਲਿਆ, ਪਰ ਰੂਸ ਨੇ ਕਦੇ ਵੀ ਇਸ ਕਿਸਮ ਦੀ ਨੀਤੀ ਨੂੰ ਨਹੀਂ ਸੀ ਅਪਣਾਇਆ। ਕੁਰੀਲ ਟਾਪੂਆਂ ਦਾ ਸਮੂਹ ਹੈ ਜਿਹੜਾ ਉਹ ਜਾਪਾਨ ਦੇ ਉੱਤਰੀ ਹਿੱਸੇ ਹੋਕਾਇਡੋ ਦੇ ਕੋਲ ਪੈਂਦਾ ਹੈ ਔਰ ਇਹਨੂੰ ਚਾਰ ਟਾਪੂ ਨੇ ਜਿਹਨਾਂ ਦਾ ਇੱਕ ਗਰੁੱਪ ਆਫ ਜਿਹੜਾ ਆਈਲੈਂਡ ਆ ਉਹਨਾਂ ਨੂੰ ਹੀ ਕੁਰੀਲ ਟਾਪੂ ਕਿਹਾ ਜਾਂਦਾ ਹੈ। ਵੈਸੇ ਇਸ ਮੰਗਲਵਾਰ ਦੇ ਦਿਨ ਇਨਸਾਈਟ ਰਿਪੋਰਟ ਦੇ ਵਿੱਚ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ। ਖਬਰ ਇਹ ਸੀ ਕਿ ਰੂਸ ਹੁਣ ਤੇਲ ਤੇ ਗੈਸ ਤੋਂ ਬਾਅਦ ਆਪਣੇ ਸੋਨੇ ਦੇ ਬਚੇ ਹੋਏ ਭੰਡਾਰ ਨੂੰ ਵੇਚਣ ਦੇ ਉੱਤੇ ਲੱਗਿਆ ਹੋਇਆ। ਜਿਵੇਂ ਰੂਸ ਨੇ ਕੱਚਾ ਤੇਲ ਸਸਤਿਆਂ ਰੇਟਾਂ ਦੇ ਉੱਤੇ ਭਾਰਤ, ਚੀਨ ਵਰਗੇ ਦੇਸ਼ਾਂ ਨੂੰ ਵੇਚ ਦਿੱਤਾ ਸੀ, ਈਰਾਨ ਨੂੰ ਵੇਚ ਦਿੱਤਾ ਸੀ, ਉਸੇ ਤਰੀਕੇ ਦੇ ਨਾਲ ਹੁਣ ਸੋਨਾ ਜਿਹੜਾ ਹੈ ਉਹ ਰੂਸ ਵੇਚਣ ਦੀ ਤਿਆਰੀ ਚ, ਬਲਕਿ ਵੇਚਣਾ ਸ਼ੁਰੂ ਕਰ ਦਿੱਤਾ। ਇਸੇ ਸਿਲਸਿਲੇ ਦੇ ਤਹਿਤ ਕੁਰੀਲ ਟਾਪੂ, ਜਿਹਨੂੰ ਸੋਨੇ ਦਾ ਭੰਡਾਰ ਕਿਹਾ ਜਾਂਦਾ, ਉਹਨਾਂ ਦੇ ਉੱਤੇ ਰੂਸ ਦੀ ਤਰਫ ਤੋਂ ਆਪਣੇ ਹੁਣ ਕਬਜ਼ੇ ਮੁੜ ਤੋਂ ਦਿਖਾਏ ਜਾ ਰਹੇ ਨੇ, ਦਰਸਾਏ ਜਾ ਰਹੇ ਨੇ। ਉੱਥੇ ਹੀ ਕੌਮਾਂਤਰੀ ਖਬਰਾਂ ਦੇ ਵਿੱਚ ਆਖਰੀ ਖਬਰ ਦੀ ਸਾਂਝ ਪਾਈਏ ਤੇ ਕੈਨੇਡਾ ਦੇ ਨਾਲ ਜੁੜੀ ਹੋਈ, ਜਿੱਥੇ ਕੈਨੇਡਾ ਦੇ ਵੈਸਟਰਨ ਏਰੀਆਜ਼, ਖਾਸ ਤੌਰ ਦੇ ਉੱਤੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵਿੱਚ ਲੱਗੀ ਜੰਗਲਾਂ ਝਾੜੀਆਂ ਦੀ ਅੱਗ ਭਿਆਨਕ ਪੱਧਰ ਤੱਕ ਪਹੁੰਚ ਚੁੱਕੀ ਹੈ ਔਰ 20,000 ਤੋਂ ਵਧੇਰੇ ਲੋਕਾਂ ਨੂੰ ਆਪਣੇ ਘਰ ਬਾਰ ਛੱਡਣ ਦੇ ਲਈ ਮਜਬੂਰ ਹੋਣਾ ਪਿਆ। ਗਰਮੀ ਤੇ ਸੋਕੇ ਦੇ ਕਾਰਨ ਇਹ ਅੱਗ ਇੰਨੀ ਤੇਜ਼ੀ ਦੇ ਨਾਲ ਫੈਲੀ ਹੈ ਕਿ ਅੱਗ ਬੁਝਾਊ ਦਸਤੇ ਅੱਗ ਦੇ ਉੱਤੇ ਕਾਬੂ ਪਾਉਣ ਦੀ ਬਜਾਏ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੋਂ ਕੱਢਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਨੇ। ਸਮਰਲੈਂਡ ਦੇ ਨੇੜੇ ਇਸ ਅੱਗ ਦੇ ਚੱਲਦਿਆਂ ਹੁਣ ਤੱਕ 184 ਵਰਗ ਕਿਲੋਮੀਟਰ ਦੇ ਖੇਤਰ ਦੇ ਵਿੱਚ ਇਸਦੇ ਫੈਲਣ ਤੋਂ ਬਾਅਦ ਇੱਕ 80 ਸਾਲਾ ਬਜ਼ੁਰਗ ਦੀ ਮੌਤ ਦੀ ਖਬਰ ਵੀ ਸਾਹਮਣੇ ਆਈ। ਕਈ ਘਰ ਵੀ ਸੜ ਕੇ ਸੁਆਹ ਹੋ ਗਏ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਹਾਲਾਤ ਇੰਜੀ ਬਣੇ ਰਹੇ ਤਾਂ ਭਵਿੱਖ ਦੇ ਵਿੱਚ ਜੰਗਲ ਦੀ ਅੱਗ ਆਮ ਵਰਤਾਰਾ ਹੋ ਜਾਏਗਾ। ਵੈਸੇ ਇਸ ਵਾਰ ਇਹ ਗਰਮੀਆਂ ਦਾ ਜਿਹੜਾ ਸੀਜ਼ਨ ਹੈ, ਜਾਂ ਇੰਜ ਕਹਿ ਲਈਏ ਕਿ ਇਹ ਜਿਹੜਾ ਵਰ ਹੈ, ਅੱਗੇ ਵੀ ਖਬਰਾਂ ਦੇ ਵਿੱਚ ਤੁਹਾਨੂੰ ਕਈ ਵਾਰ ਦੱਸਿਆ ਕਿ ਐਲ ਨੀਨੋ ਦਾ ਵਰ ਹੈ। ਐਲ ਨੀਨੋ ਦਾ ਮਤਲਬ ਇਹ ਹੈ ਕਿ ਭਿਆਨਕ ਗਰਮੀ ਪੈਂਦੀ ਹੈ, ਮੀਂਹ ਉਨਾ ਨਹੀਂ ਪੈਂਦਾ, ਅਜਿਹੇ ਦੇ ਵਿੱਚ ਐਲ ਨੀਨੋ ਨੇ ਯੂਰਪ ਭਰ ਦੇ ਵਿੱਚ ਤਾਂ ਆਪਣਾ ਕਹਿਰ ਬਰਸਾਇਆ ਹੀ ਹੈ, ਭਾਰਤ ਦੇ ਵਿੱਚ ਵੀ ਤਪਸ ਨੇ ਲੋਕਾਂ ਦਾ ਜਿਨਾ ਮੁਹਾਲ ਕਰ ਰੱਖਿਆ। ਹਾਲੇ ਅਗਸਤ ਦਾ ਮੱਧ ਆ ਗਿਆ ਹੈ ਔਰ ਗਰਮੀ ਇੰਜ ਪੈ ਰਹੀ ਹੈ ਉੱਤਰੀ ਅਰਧ ਗੋਲੇ ਦੇ ਵਿੱਚ, ਜਿਵੇਂ ਜੂਨ ਦੀ ਗਰਮੀ ਹੁੰਦੀ ਹੈ, ਜਿਵੇਂ ਹੜ੍ਹ ਦੀ ਗਰਮੀ ਹੁੰਦੀ ਹੈ। ਅਜਿਹੇ ਦੇ ਵਿੱਚ ਕੈਨੇਡਾ ਵੀ ਹੁਣ ਇਸ ਤੋਂ ਬਚ ਨਹੀਂ ਸਕਿਆ। ਠੰਡੇ ਮੁਲਕ ਦੇ ਇੱਕ ਠੰਡੇ ਸੂਬੇ ਦੇ ਵਿੱਚ ਲੱਗੀ ਜੰਗਲਾਂ ਝਾੜੀਆਂ ਦੀ ਅੱਗ ਨੇ ਉੱਥੋਂ ਦੀ ਸਰਕਾਰ ਨੂੰ ਪਰੇਸ਼ਾਨ ਕਰਕੇ ਰੱਖ ਦਿੱਤਾ। ਅਧਿਕਾਰੀਆਂ ਦੇ ਮੁਤਾਬਕ ਹਾਲੇ ਤੱਕ ਪ੍ਰਭਾਵਿਤ ਖੇਤਰ ਸੁਰੱਖਿਅਤ ਨਹੀਂ ਨੇ। ਆਲਮੀ ਤਪਸ਼ ਨੂੰ ਹੀ ਜ਼ਿੰਮੇਦਾਰ ਮੰਨਿਆ ਜਾ ਰਿਹਾ ਔਰ ਕੁੱਝ ਮਾਹਰ ਇਸ ਨੂੰ ਚੌਗਿਰਦੇ ਦੇ ਵਿੱਚ ਵਿਗਾੜ, ਯਾਨੀ ਵਾਤਾਵਰਨ ਦੇ ਅੰਦਰ ਤਬਦੀਲੀ ਨੂੰ ਵੀ ਜ਼ਿੰਮੇਦਾਰ ਦੱਸ ਰਹੇ ਨੇ। ਉੱਥੇ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਸਭ ਤੋਂ ਪਹਿਲਾਂ ਬਾਂਗਲਾਦੇਸ਼ ਤੋਂ ਖਬਰ, ਜਿੱਥੇ ਬਾਂਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਹਨਾਂ ਦੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਦੀ ਭਾਰਤ ਯਾਤਰਾ ਦੋਹਾਂ ਦੇਸ਼ਾਂ ਦੇ ਦਰਮਿਆਨ ਗੱਲਬਾਤ ਦੀ ਤਰੱਕੀ ਦੇ ਉੱਤੇ ਨਿਰਭਰ ਕਰੇਗੀ। ਅਸਲ ਦੇ ਵਿੱਚ ਬਾਂਗਲਾਦੇਸ਼ ਦੇ ਵਿਦੇਸ਼ ਮਾਮਲਿਆਂ ਦੇ ਰਾਜ ਮੰਤਰੀ ਸ਼ਾਮਾ ਆਬਿਦ ਇਸਲਾਮ ਨੇ ਕਿਹਾ ਕਿ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਦੀ ਭਾਰਤ ਯਾਤਰਾ ਦੇ ਬਾਰੇ ਹਾਲ ਫਿਲਹਾਲ ਗੱਲਬਾਤ ਚੱਲ ਰਹੀ ਹੈ ਪਰ ਭਾਰਤ ਦੀ ਤਰਫ ਤੋਂ ਕੋਈ ਵੀ ਸੰਕੇਤ ਨਹੀਂ ਦਿੱਤੇ ਗਏ। ਪ੍ਰਧਾਨ ਮੰਤਰੀ ਦੀ ਇਸ ਸਮੇਂ ਕਈ ਸਿਆਸੀ ਤੇ ਸੰਵਿਧਾਨਕ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਦਾ ਵਿਅਸਤਤਾ ਚੱਲ ਰਹੀ ਹੈ, ਉਹਨਾਂ ਦਾ ਬਿਜ਼ੀ ਸਕੇਜੂਲ ਚੱਲ ਰਿਹਾ ਹੈ, ਇਸ ਕਰਕੇ ਕਿਸੇ ਵੀ ਯਾਤਰਾ ਨੂੰ ਹਾਲੇ ਤੱਕ ਅੰਤਮ ਰੂਪ ਨਹੀਂ ਦਿੱਤਾ ਗਿਆ। ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਵੈਸੇ ਭਾਰਤ ਤੇ ਬਾਂਗਲਾਦੇਸ਼ ਦੇ ਦਰਮਿਆਨ ਸਭ ਕੁਝ ਠੀਕ ਤਾਂ ਨਹੀਂ ਚੱਲ ਰਿਹਾ। ਉੱਥੇ ਪਾਰਲੀਮੈਂਟ ਦੇ ਨਾਲ ਜੁੜੀਆਂ ਖਬਰਾਂ, ਭਾਰਤ ਦੇ ਵਿੱਚ ਮੌਨਸੂਨ ਸੈਸ਼ਨ ਦਾ ਹੁਣ ਭੋਗ ਪੈ ਗਿਆ ਔਰ ਅਗਲੇ ਅਣਮਿੱਥੇ ਸਮੇਂ ਤੱਕ ਹੁਣ ਇਸ ਨੂੰ ਢਾਲ ਦਿੱਤਾ ਗਿਆ। ਮਾਨਸੂਨ ਸੈਸ਼ਨ ਦੇ ਆਖਰੀ ਦਿਨ ਰਾਜ ਸਭਾ ਤੇ ਲੋਕ ਸਭਾ ਦੋਹਾਂ ਦੀ ਕਾਰਵਾਈ ਅਣਮਿੱਥੇ ਸਮੇਂ ਦੇ ਲਈ ਪਹਿਲਾਂ ਹੀ ਢਾਲ ਦਿੱਤੀ ਗਈ ਸੀ। ਪਰੰਪਰਾ ਦੇ ਮੁਤਾਬਕ ਵੰਦੇ ਮਾਤਰਮ ਦੇ ਗਾਇਨ ਤੋਂ ਬਾਅਦ ਸਦਨ ਦੀ ਕਾਰਵਾਈ ਅੱਗੇ ਵੱਧ ਹੀ ਨਹੀਂ ਸਕੀ। ਵਿਰੋਧੀ ਧਿਰ ਦੇ ਮੈਂਬਰ ਲਗਾਤਾਰ ਵਿਰੋਧ ਕਰਦੇ ਰਹੇ, ਜ਼ੋਰਦਾਰ ਨਾਅਰੇਬਾਜ਼ੀਆਂ ਚੱਲਦੀਆਂ ਰਹੀਆਂ, ਲੋਕ ਸਭਾ ਨੂੰ ਤੁਰੰਤ ਕਾਰਵਾਈ ਨੂੰ ਢਾਲਣਾ ਪਿਆ। ਇਸ ਦਰਮਿਆਨ ਸੈਸ਼ਨ ਦੇ ਖਤਮ ਹੋਣ ਦੇ ਦਰਮਿਆਨ ਸੰਸਦ ਮੈਂਬਰ ਜਿਹੜਾ ਪਾਰਲੀਮੈਂਟ ਦਾ ਮੁੱਖ ਗੇਟ ਹੈ ਮਕਰ ਦੁਆਰ, ਉਸ ਦੇ ਉੱਤੇ ਸੱਤਾ ਧਿਰ ਦੇ ਨਾਲ ਭਿੜਦੇ ਰਹੇ। ਸੱਤਾ ਧਿਰ ਦੀ ਤਰਫ ਤੋਂ ਵੀ ਪ੍ਰਦਰਸ਼ਨ ਦੇਖਣ ਨੂੰ ਮਿਲੇ। ਕੱਲ ਦੇ ਦਿਨ ਭਾਜਪਾ ਦੀ ਤਰਫ ਤੋਂ ਪ੍ਰਦਰਸ਼ਨ, ਵੈਸੇ ਤਾਂ ਇਹ ਪਰਸੋਂ ਤੋਂ ਹੀ ਸ਼ੁਰੂ ਹੋ ਗਏ ਸੀ, ਜਿਹੜੇ ਝਾਰਖੰਡ ਦੇ ਵਿੱਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਚੱਲ ਰਹੇ ਨੇ, ਉਸ ਦੇ ਉੱਤੇ ਕਾਂਗਰਸ ਨੇ ਸਪਸ਼ਟ ਰੁੱਖ ਨਹੀਂ ਅਪਣਾਇਆ। ਇਸ ਨੂੰ ਲੈ ਕੇ ਕਾਂਗਰਸ ਦੇ ਉੱਤੇ ਸੱਤਾਧਾਰੀ ਧਿਰ ਇਲਜ਼ਾਮ ਲਗਾਉਂਦੀ ਰਹੀ, ਜਦਕਿ ਕਾਂਗਰਸ ਦੀ ਤਰਫ ਤੋਂ ਜਾਂ ਦੂਸਰੀਆਂ ਵਿਰੋਧੀ ਧਿਰਾਂ ਦੀ ਤਰਫ ਤੋਂ ਜਿਹੜੀ ਪਾਰਲੀ ਸਪਸ਼ਟ ਰੁੱਖ ਨਹੀਂ ਅਪਣਾਇਆ। ਇਸ ਨੂੰ ਲੈ ਕੇ ਕਾਂਗਰਸ ਦੇ ਉੱਤੇ ਸੱਤਾਧਾਰੀ ਧਿਰ ਇਲਜ਼ਾਮ ਲਗਾਉਂਦੀ ਰਹੀ, ਜਦਕਿ ਕਾਂਗਰਸ ਦੀ ਤਰਫ ਤੋਂ ਜਾਂ ਦੂਸਰੀਆਂ ਵਿਰੋਧੀ

ਦੀ ਤਰਫ ਤੋਂ ਜਿਹੜੀ ਪਾਰਲੀ ਇਹਨਾਂ ਦੇ ਉੱਤੇ ਇਲਜ਼ਾਮ ਲੱਗਦੇ ਰਹੇ। ਵੈਸੇ ਇਸ ਦਰਮਿਆਨ ਵਿਦਿਆਰਥੀਆਂ ਦੇ ਅੰਦੋਲਨ ਦੇ ਵਿੱਚ ਜਿਹੜਾ ਕਾਂਗਰਸ ਸ਼ਾਮਲ ਕਿਉਂ ਨਹੀਂ ਹੋਈ, ਇਸ ਨੂੰ ਲੈ ਕੇ ਅਕਸਰ ਸਵਾਲ ਜਵਾਬ ਜਿਹੜੇ ਨੇ ਔਰ ਪੱਤਰਕਾਰਾਂ ਦੇ ਨਾਲ ਰਾਹੁਲ ਗਾਂਧੀ ਦੀ ਭਿੜੰਤ ਜਿਹੜੀ ਦੇਖਣ ਨੂੰ ਮਿਲੀ ਹੈ। ਅੱਗੇ ਚੱਲ ਕੇ ਉਹਨਾਂ ਦੀ ਖਬਰ ਸਾਂਝੀ ਕਰਦੇ ਹਾਂ, ਪਰ ਵਿਦਿਆਰਥੀਆਂ ਦੇ ਅੰਦੋਲਨ ਦੇ ਨਾਲ ਹੀ ਜੁੜੀ ਇੱਕ ਖਬਰ ਹੋਰ ਸਾਂਝੀ ਕਰ ਲਈਏ। 36 ਦਿਨਾਂ ਤੱਕ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਅੰਦੋਲਨ ਚਲਾਉਣ ਤੋਂ ਬਾਅਦ ਤੇ ਉਸਨੂੰ ਖਤਮ ਕਰਨ ਤੋਂ ਬਾਅਦ ਹੁਣ ਕਾਂਗਰਸ ਜਨਤਾ ਪਾਰਟੀ ਯਾਨੀ CJP ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਐਲਾਨ ਕੀਤਾ ਕਿ ਉਹਨਾਂ ਦੀ Season 2 ਜਲਦੀ ਸ਼ੁਰੂ ਹੋਣ ਜਾ ਰਹੇ। ਦੀਪਕੇ ਨੇ 20 ਜੁਲਾਈ ਨੂੰ ਸੰਸਦ ਦੀ ਤਰਫ ਮਾਰਚ ਕਰ ਰਹੇ ਵਿਦਿਆਰਥੀਆਂ ਦੇ ਉੱਤੇ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਕੇਂਦਰੀ ਮੰਤਰੀ ਅਮਿਤ ਸ਼ਾਹ ਦੇ ਉੱਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਮਾਫੀ ਮੰਗਣੀ ਚਾਹੀਦੀ ਸੀ। ਅਮਿਤ ਸ਼ਾਹ ਕਿਉਂ ਭੱਜ ਰਹੇ ਨੇ? 20 ਜੁਲਾਈ ਦੇ ਲਾਠੀਚਾਰਜ ਤੋਂ ਬਾਅਦ ਉਹਨਾਂ ਨੇ ਹਾਲੇ ਤੱਕ ਗ੍ਰਹਿ ਮੰਤਰੀ ਹੁੰਦਿਆਂ ਹੋਇਆ ਮਾਫੀ ਕਿਉਂ ਨਹੀਂ ਮੰਗੀ? CJP ਦੇ ਬੁਲਾਰੇ ਆਸ਼ੂਤੋਸ਼ ਰਾਂਕਾ ਨੇ ਵੀ ਦੱਸਿਆ ਕਿ Season 2 ਦੇ ਵਿੱਚ ਦਰਅਸਲ ਪਾਰਟੀ ਦਾ ਧਿਆਨ ਹੁਣ ਦੇਸ਼ ਦੇ ਸਕੂਲਾਂ ਦੀ ਸਥਿਤੀ ਸੁਧਾਰਨ ਦੇ ਵੱਲ ਹੋਏਗਾ। ਜੇਕਰ ਸਰਕਾਰ ਨੇ ਸਕੂਲਾਂ ਦੇ ਬਾਰੇ ਉਹਨਾਂ ਦੀ ਗੱਲ ਨਾ ਸੁਣੀ ਤਾਂ ਉਹਨਾਂ ਦੀ ਮੁਹਿੰਮ ਇੱਕ ਵਾਰ ਫਿਰ ਤੋਂ ਸ਼ੁਰੂ ਹੋਏਗੀ। ਸਕੂਲ ਠੀਕ ਕਰੋ ਮੁਹਿੰਮ 15 ਅਗਸਤ ਤੋਂ ਸ਼ੁਰੂ ਹੋ ਰਹੀ ਹੈ। ਦਿੱਲੀ ਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਵਾਲੰਟੀਅਰਸ ਦੇ ਨਾਲ ਇਹ ਪ੍ਰੋਗਰਾਮ ਸ਼ੁਰੂ ਕੀਤਾ ਜਾਏਗਾ। Season 2 ਨੂੰ ਲੈ ਕੇ ਇੰਸਟਾਗ੍ਰਾਮ ਦੇ ਉੱਤੇ ਵੀ ਜਿਹੜੀਆਂ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਨੇ। ਇਹ ਜੈਨਜ਼ੀ ਦਾ ਅੰਦੋਲਨ ਹੈ, ਇਸ ਕਰਕੇ ਜੈਨਜ਼ੀ ਅੰਦਾਜ਼ ਦੇ ਵਿੱਚ ਹੀ ਅੰਦੋਲਨ ਨੂੰ ਸੀਜ਼ਨ ਦਾ ਨਾਮ ਦਿੱਤਾ ਗਿਆ ਹੈ। CJP ਨੇ ਸਰਕਾਰ ਦੇ ਨਾਲ 25 ਜੁਲਾਈ ਨੂੰ ਗੱਲਬਾਤ ਕੀਤੀ ਸੀ ਔਰ ਉਸ ਤੋਂ ਬਾਅਦ ਦੇਸ਼ ਭਰ ਦੇ ਵਿੱਚ ਜਿਹੜੇ ਪ੍ਰਦਰਸ਼ਨ ਸੀ ਉਹਨਾਂ ਨੂੰ ਖਤਮ ਕਰ ਦਿੱਤਾ ਸੀ। ਨੀਟ ਪੇਪਰ ਲੀਕ ਦੇ ਮੁੱਦੇ ਦੇ ਉੱਤੇ ਜੰਤਰ ਮੰਤਰ ਦੇ ਉੱਤੇ 36 ਦਿਨਾਂ ਤੱਕ ਅੰਦੋਲਨ ਚੱਲਿਆ ਸੀ ਔਰ ਜਦੋਂ ਕੇਂਦਰੀ ਸਿੱਖਿਆ ਮੰਤਰੀ ਦਾ ਅਸਤੀਫਾ ਹੋ ਗਿਆ ਤੇ ਸਰਕਾਰ ਨੇ ਕੁਝ ਹੋਰ ਮੰਗਾਂ ਨੂੰ ਪ੍ਰਵਾਨ ਕੀਤਾ ਤਾਂ ਇਹ ਜਿਹੜਾ ਧਰਨਾ ਵੀ ਬੰਦ ਕਰ ਦਿੱਤਾ ਗਿਆ। ਪਰ CJP ਦਾ ਇਲਜ਼ਾਮ ਹੈ ਕਿ ਅਸਤੀਫੇ ਤੋਂ ਇਲਾਵਾ ਬਾਕੀ ਕਿਸੇ ਵੀ ਮੰਗ ਨੂੰ ਸਰਕਾਰ ਨੇ ਸਵੀਕਾਰ ਹਾਲੇ ਤੱਕ ਨਹੀਂ ਕੀਤਾ। ਉਧਰ ਕਾਂਗਰਸ ਨੇਤਾ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਵੀਰਵਾਰ ਦੇ ਦਿਨ RSS ਤੇ ਭਾਜਪਾ, ਮੋਦੀ ਤੋਂ ਲੈ ਕੇ ਅਮਿਤ ਸ਼ਾਹ ਤੱਕ ਐਸੇ ਨਿਸ਼ਾਨੇ ਸਾਧੇ ਕਿ ਉਹਨਾਂ ਕਿਹਾ ਕਿ RSS ਦੇ ਲੋਕਾਂ ਨੂੰ ਭਾਰਤ ਦੀ ਤਾਂ ਕੋਈ ਸਮਝ ਹੀ ਨਹੀਂ ਹੈ ਔਰ ਇਹਨਾਂ ਤੋਂ ਡਰਨ ਦੀ ਵੀ ਲੋੜ ਨਹੀਂ ਹੈ। ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ, ਅਮਿਤ ਸ਼ਾਹ ਤੇ RSS ਦੇ ਬਾਰੇ ਕਈ ਐਸੇ ਬਿਆਨ ਦਿੱਤੇ ਜਿਹੜੇ ਆਉਂਦੇ ਕਈ ਦਿਨਾਂ ਤੱਕ ਚਰਚਾ ਦਾ ਵਿਸ਼ਾ ਬਣੇ ਰਹਿਣਗੇ ਵਿਰੋਧੀ ਧਿਰ ਦੀ ਤਰਫ ਤੋਂ ਵੀ ਔਰ ਸਿਆਸੀ ਧਿਰ ਤਾਂ ਇਹਨਾਂ ਦਾ ਫਾਇਦਾ ਚੁੱਕੇਗੀ। ਰਾਹੁਲ ਗਾਂਧੀ ਨੇ 20 ਦਿਨ ਤੱਕ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪਾਰਲੀਮੈਂਟ ਦੇ ਵਿੱਚ ਹਾਜ਼ਰ ਨਾ ਹੋਣ ਦੇ ਉੱਤੇ ਵੀ ਸਵਾਲ ਖੜੇ ਕੀਤੇ, ਜਦਕਿ ਭਾਜਪਾ ਦੀ ਸੰਸਦ ਮੈਂਬਰ ਬਾਂਸੁਰੀ ਸਵਰਾਜ ਨੇ ਰਾਹੁਲ ਗਾਂਧੀ ਦੇ ਬਿਆਨਾਂ ਨੂੰ ਗੈਰ ਸੰਸਕਾਰੀ ਤੇ ਅਸ਼ਲੀਲ ਕਰਾਰ ਦਿੱਤਾ। ਦਰਅਸਲ ਵੀਰਵਾਰ ਦੇ ਹੀ ਦਿਨ ਪਾਰਲੀਮੈਂਟ ਦੇ ਮਾਨਸੂਨ ਸੈਸ਼ਨ ਦਾ ਆਖਰੀ ਦਿਨ ਸੀ ਔਰ ਇਸ ਆਖਰੀ ਦਿਨ ਦੇ ਦਰਮਿਆਨ ਸਦਨ ਦੀ ਕਾਰਵਾਈ ਤਾਂ ਬਿਲਕੁਲ ਵੀ ਨਹੀਂ ਚੱਲ ਸਕੀ ਜਿਵੇਂ ਪਹਿਲਾਂ ਖਬਰਾਂ ਚ ਦੱਸਿਆ, ਪਰ ਰਾਹੁਲ ਗਾਂਧੀ ਨੇ ਚੰਗੀ ਤਰ੍ਹਾਂ RSS ਤੇ ਭਾਜਪਾ ਦੇ ਉੱਤੇ ਨਿਸ਼ਾਨੇ ਸਾਧੇ। ਰਾਹੁਲ ਗਾਂਧੀ ਨੇ ਕਿਹਾ, ਅਸੀਂ ਇਹਨਾਂ ਨੂੰ ਪਾਗਲ ਕਰ ਦੇਵਾਂਗੇ। ਮੈਂ ਤੁਹਾਨੂੰ ਦੱਸ ਰਿਹਾ ਕਿ ਨਰਿੰਦਰ ਮੋਦੀ ਹੁਣ ਰਾਤ ਨੂੰ ਸੌਂਦੇ ਨਹੀਂ ਨੇ, ਇਹਦੇ ਅਲੱਗ ਅਲੱਗ ਕਾਰਨ ਨੇ। ਅਮਿਤ ਸ਼ਾਹ ਕਿੱਥੇ ਗਾਇਬ ਹੋ ਗਏ ਨੇ, ਭੱਜ ਗਏ ਨੇ, ਉਹ 20 ਦਿਨ ਤੋਂ ਪਾਰਲੀਮੈਂਟ ਦੇ ਵਿੱਚ ਦਾਖਲ ਵੀ ਨਹੀਂ ਹੋ ਸਕੇ। ਕਿਉਂ? ਕਿਉਂਕਿ ਪਹਿਲੀ ਵਾਰ ਉਹਨਾਂ ਨੂੰ ਭਾਰਤ ਦੀ ਗੱਲ ਸੁਣਨੀ ਪੈ ਰਹੀ ਹੈ। ਰਾਹੁਲ ਗਾਂਧੀ ਨੇ RSS ਦੇ ਬਾਰੇ ਵੀ ਦਾਅਵਾ ਕੀਤਾ ਕਿ ਇਹ ਸੰਗਠਨ ਪਹਿਲਾਂ ਵਰਗਾ ਨਹੀਂ ਹੈ। RSS ਦਾ ਇਸਤੇਮਾਲ ਹੁਣ ਵੱਡੇ ਵੱਡੇ ਪੂੰਜੀਪਤੀ ਆਪਣੇ ਹਿੱਤਾਂ ਦੇ ਲਈ ਕਰਦੇ ਨੇ ਔਰ ਉਸਦੇ ਉੱਤੇ ਕਬਜ਼ਾ ਕਰ ਲਿਆ। RSS ਆਪਣੇ ਪਹਿਲਾਂ ਵਾਲੇ ਮੂਲ ਰੂਪ ਨੂੰ ਖਤਮ ਕਰ ਚੁੱਕਿਆ। RSS ਪਹਿਲਾਂ ਕੀ ਸੀ? ਭਾਰਤ ਦੇ ਛੋਟੇ ਕਾਰੋਬਾਰੀਆਂ, ਸੁਨਾਰ, ਜੋਹਾਰੀ, ਜੌਹਰੀ, ਜਿਹੜੇ ਛੋਟੇ ਕਾਰੋਬਾਰੀ ਹੁੰਦੇ ਸੀ, ਦੁਕਾਨਦਾਰ ਹੁੰਦੇ ਸੀ, ਉਹਨਾਂ ਦੇ ਗੱਲ ਰੱਖਣ ਦਾ ਇੱਕ ਪਲੇਟਫਾਰਮ ਹੁੰਦਾ ਸੀ, ਇਹੀ RSS ਸੀ। ਹੁਣ ਉਹ ਖਤਮ ਹੋ ਚੁੱਕਿਆ, ਹੁਣ ਉਹ ਨਹੀਂ ਰਿਹਾ। ਹੁਣ ਉਹ ਲੋਕ ਲਾਠੀਆਂ ਲੈ ਕੇ ਖੜੇ ਹੋ ਜਾਂਦੇ ਨੇ ਔਰ ਖੁਦ ਨੂੰ ਮਜ਼ਾਕ ਦਾ ਪਾਤਰ ਬਣਾ ਲੈਂਦੇ ਨੇ। ਇੱਕ ਮੂਲ ਤਾਕਤ ਦੇ ਰੂਪ ਦੇ ਵਿੱਚ RSS ਮਰ ਚੁੱਕਿਆ, ਇਹ ਵੱਡੇ ਵੱਡੇ ਪੂੰਜੀਪਤੀਆਂ ਦਾ ਹਥਿਆਰ ਬਣ ਚੁੱਕਿਆ ਹੈ, ਜਿਵੇਂ ਮਿਸਟਰ ਅਦਾਨੀ ਦੇ ਨੌਕਰ ਬਣ ਚੁੱਕੇ ਨੇ, ਜਿਵੇਂ ਕਿ ਮਿਸਟਰ ਮੋਦੀ ਮਿਸਟਰ ਅਦਾਨੀ ਦੇ ਨੌਕਰ ਨੇ। RSS ਨੇ ਡੀਮੋਨੀਟਾਈਜੇਸ਼ਨ ਕੀਤਾ, GST ਕਰ ਦਿੱਤੀ, ਆਪਣੇ ਹੀ ਲੋਕਾਂ ਦੇ ਨਾਲ ਧੋਖਾ ਕੀਤਾ, ਖਤਮ ਕਰ ਦਿੱਤਾ। ਉਹਨਾਂ ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਕੋਈ ਬ੍ਰਿਟਿਸ਼ ਸਾਮਰਾਜ ਦੇ ਨਾਲ ਲੜ ਰਿਹਾ ਹੋਵੇ ਤਾਂ ਡਰ ਲੱਗੇ ਤੇ ਉਹਦੀ ਸਮਝ ਵੀ ਲੱਗਦੀ ਹੈ, ਪਰ ਤੁਸੀਂ ਇਹ ਮਸਖਰਿਆਂ ਦੇ ਗਰੁੱਪ ਦੇ ਨਾਲ ਲੜ ਰਹੇ ਹੋ, ਇਹਨਾਂ ਤੋਂ ਤੁਸੀਂ ਕਿਵੇਂ ਡਰ ਸਕਦੇ ਹੋ? ਇਹ ਸੱਚੀਓ ਮਸਖਰੇ ਨੇ, ਇਹਨਾਂ ਨੂੰ ਨਾ ਤਾਂ ਭਾਰਤ ਦੇ ਦਰਸ਼ਨ ਸ਼ਾਸਤਰ ਦਾ ਕੋਈ ਗਿਆਨ ਹੈ, ਨਾ ਇਤਿਹਾਸ ਦੀ ਕੋਈ ਜਾਣਕਾਰੀ ਹੈ। ਮੈਂ RSS ਦੇ ਆਪਣੇ ਦੋਸਤਾਂ ਦੇ ਬਾਰੇ ਵੀ ਇਹੀ ਕਹਿ ਸਕਦਾ, ਇਹਨਾਂ ਚੋਂ ਜ਼ਿਆਦਾਤਰ ਲੋਕਾਂ ਨੂੰ ਭਾਰਤ ਦੀ ਸਮਝ ਹੀ ਨਹੀਂ ਹੈ। ਤੁਹਾਨੂੰ ਭਾਰਤ ਦਾ ਅਤੀਤ ਹੀ ਨਹੀਂ ਸਮਝਣਾ ਹੋਏਗਾ, ਭਾਰਤ ਦੇ ਅੱਜ ਨੂੰ ਵੀ ਸਮਝਣਾ ਹੋਏਗਾ ਜੇਕਰ ਤੁਸੀਂ ਭਾਰਤ ਨੂੰ ਜਾਣਦੇ ਹੋ। ਇਹਨੂੰ ਸਮਝਣ ਦਾ ਇੱਕੋ ਇੱਕ ਤਰੀਕਾ ਹੈ ਕਿ ਤੁਸੀਂ ਲੋਕਾਂ ਵੱਲੋਂ ਜਿਹੜੀ ਗੱਲ ਕਹੀ ਜਾ ਰਹੀ ਹੈ ਉਸ ਨੂੰ ਸੁਣੋ। ਰਾਹੁਲ ਗਾਂਧੀ ਨੇ ਕਿਹਾ ਕਿ ਹੁਣ ਮੋਦੀ ਤੇ ਸ਼ਾਹ ਚੈਨ ਦੇ ਨਾਲ ਨਹੀਂ ਸੋ ਪਾ ਰਹੇ, ਕਾਂਗਰਸ ਪਾਰਟੀ ਤੇ ਪੂਰਾ ਵਿਰੋਧੀ ਧਿਰ ਖੁੱਲ੍ਹ ਕੇ ਆਪਣੀ ਗੱਲ ਰੱਖ ਰਿਹਾ, ਹੁਣ ਇਹਨੂੰ ਰੋਕਿਆ ਨਹੀਂ ਜਾ ਸਕਦਾ। ਥੈਂਕ ਯੂ, ਟਾਟਾ।

गुड बाय वाला मामला है। उन्होंने कहा कि मेरी गल याद रखो कि जिस दिन नरेंद्र मोदी अस्तीफा जब तक नहीं देंगे और अमित शाह उदा नहीं छड़ते, वह चैन के नाल नहीं सौणगे और असी उन्होंने सौण ही नहीं देवे, पूरी रात जगा के रखांगे। आखिरकार वो ये कह दें कि सातों नहीं हो सकता, सानू जान दो। ये लड़ाई हुण देश की संस्कृति इथों की मूल भावना नू बचाण दी है। बिना नफरत दे, बिना हिंसा दे, साडा देश नफरत दे नाल कदे भी नहीं रहा, अहिंसा दा देश है। इन्हां नू ये साबित करके दिखावांगे। मैं तुहानू दस रहा कि नरेंद्र मोदी रात नू सौंदे नहीं ने। इस दरमियान उन्होंने विदेश नीति दे उत्ते भी निशाना साध्या। उन्हां कहा कि इन्हां दे दिमाग च पता नहीं किवें ये दाखल हो गया कि विदेश नीति या फॉरन पॉलिसी की हुंदी है। इन्हां नू तां ਇਹ ਨਹੀਂ ਪਤਾ ਕਿ ਫੋਰਨ ਪਾਲਿਸੀ ਚਲਾਈ ਦੀ ਕਿਵੇਂ। ਚੀਨ ਨੇ ਅਰੁਣਾਚਲ ਦੇ ਵਿੱਚ ਸਾਨੂੰ ਪੈਟਰੋਲਿੰਗ ਕਰਨ ਤੋਂ ਮਨਾ ਕਰ ਦਿੱਤਾ। ਚੀਨ ਨੇ ਕਿਹਾ ਕਿ ਇਹ ਸਾਡੀ ਜ਼ਮੀਨ ਹੈ, ਤੁਸੀਂ ਇੱਥੇ ਪੈਟਰੋਲਿੰਗ ਨਹੀਂ ਕਰ ਸਕਦੇ। ਸਾਰੇ ਮੀਡੀਆ ਦੇ ਸੰਪਾਦਕਾਂ ਨੂੰ ਕਾਲ ਕਰਕੇ ਕਿਹਾ ਜਾਂਦਾ ਹੈ ਕਿ ਤੁਸੀਂ ਅਖਬਾਰਾਂ 'ਚ ਇਹ ਖਬਰ ਨਾ ਛਾਪਿਓ, ਹੁਣ ਲੁਕੋ ਲਵੋ। ਮੈਂ ਆਪਣੀ ਅੱਖਾਂ ਦੇ ਨਾਲ ਦੇਖਿਆ ਕਿ ਗਲਵਾਨ ਤੋਂ ਬਾਅਦ ਪ੍ਰਧਾਨ ਮੰਤਰੀ ਆਏ, ਇੱਕ ਜ਼ੂਮ ਕਾਲ ਕੀਤੀ। ਪ੍ਰਧਾਨ ਮੰਤਰੀ ਕਹਿੰਦੇ ਨੇ ਕਿ ਹਿੰਦੁਸਤਾਨ ਦੀ ਜ਼ਮੀਨ ਦਾ 1 ਇੰਚ ਵੀ ਚੀਨ ਨੇ ਨਹੀਂ ਲਿਆ। ਉਸ ਤੋਂ ਬਾਅਦ ਫੌਜ ਕਹਿੰਦੀ ਹੈ ਕਿ ਹਿੰਦੁਸਤਾਨ ਦੀ ਜ਼ਮੀਨ ਤਾਂ ਚੀਨ ਲੈ ਗਿਆ। ਹੁਣ ਤੁਸੀਂ ਸੋਚੋ ਕਿ ਚੀਨ ਨੂੰ ਕੀ ਸੁਨੇਹਾ ਗਿਆ ਹੋਏਗਾ। ਚੀਨ ਦੇ ਵਫਦ ਜਦੋਂ ਸਾਡੇ ਨਾਲ ਬੈਠ ਕੇ ਗੱਲ ਕਰਦੇ ਨੇ ਤਾਂ ਉਹ ਕਹਿੰਦੇ ਹੋਣਗੇ ਕਿ ਤੁਹਾਡੇ ਪ੍ਰਧਾਨ ਮੰਤਰੀ ਤਾਂ ਕਹਿੰਦੇ ਅਸੀਂ ਤੁਹਾਡੀ ਜ਼ਮੀਨ ਨਹੀਂ ਲਈ, ਹੁਣ ਤੁਸੀਂ ਕਿਹੜੀ ਜ਼ਮੀਨ ਦੀ ਮੰਗ ਕਰ ਰਹੇ ਹੋ। ਇਹਨਾਂ ਨੇ ਦੇਸ਼ ਨੂੰ ਅੰਦਰੋਂ ਵੀ ਖਤਮ ਕਰ ਦਿੱਤਾ, ਵਿਦੇਸ਼ ਨੀਤੀ ਵੀ ਉਡਾ ਕੇ ਰੱਖ ਦਿੱਤੀ ਹੈ। ਸਿਆਸੀ ਢਾਂਚਾ ਉਸ ਨੂੰ ਫਾਈਨੈਂਸ ਕਰਨ ਦੇ ਲਈ ਅਡਾਨੀ ਜੀ ਦਾ ਪੈਸਾ ਲਗਾਇਆ ਇਹਨਾਂ ਨੇ। ਜੇਕਰ ਅਮਰੀਕਾ ਤੇ ਈਰਾਨ ਦੇ ਦਰਮਿਆਨ ਜੰਗ ਛਿੜ ਗਈ ਹੈ ਤਾਂ ਅਜਿਹੇ ਸਮੇਂ 'ਚ ਇੰਦਰਾ ਗਾਂਧੀ ਵਰਗੀ ਅਗਵਾਈ ਚਾਹੀਦੀ ਸੀ ਸਾਡੇ ਦੇਸ਼ ਨੂੰ। ਸਾਡੇ ਦੇਸ਼ ਦੇ ਕੋਲ ਵੱਡਾ ਮੌਕਾ ਹੁੰਦਾ ਕਿਉਂਕਿ ਈਰਾਨ ਤਾਂ ਸਾਡਾ ਪੁਰਾਣਾ ਦੋਸਤ ਹੈ, ਅਮਰੀਕਾ ਤੇ ਰੂਸ ਵੀ ਸਾਡੇ ਦੋਸਤ ਨੇ। ਇਸ ਦੇ ਲਈ ਉਹਨਾਂ ਦੇ ਦਰਮਿਆਨ ਦੋਸਤੀ ਕਰਵਾਉਣ ਲਈ ਵਿਚੋਲਗੀ ਨਿਭਾਉਣ ਦੀ ਭੂਮਿਕਾ ਸਾਡੀ ਹੋਣੀ ਚਾਹੀਦੀ ਸੀ। ਪਰ ਅੱਗੇ ਕੌਣ ਆ ਰਿਹਾ? ਪਾਕਿਸਤਾਨ। ਔਰ ਨਰਿੰਦਰ ਮੋਦੀ ਬਸ ਖੜੇ ਹੋ ਕੇ ਦੇਖ ਰਹੇ ਨੇ। ਰਾਹੁਲ ਗਾਂਧੀ ਨੇ ਭਾਸ਼ਣ ਤੋਂ ਬਾਅਦ ਕਾਂਗਰਸ ਦੇ ਐਕਸ ਹੈਂਡਲ ਦੇ ਬਿਆਨ ਤੋਂ ਜਾਰੀ ਅਰੁਣਾਚਲ ਪ੍ਰਦੇਸ਼ ਦੀ ਟਾਕਸਿੰਗ ਦੇ ਵਿੱਚ ਕਥਿਤ ਤੌਰ ਤੇ ਪੈਟਰੋਲਿੰਗ ਕਰਨ ਵਾਲੇ ਚੀਨ ਦੇ ਦੁਆਰਾ ਮਨਾ ਕੀਤੇ ਜਾਣ ਦੇ ਫੈਸਲੇ ਨੂੰ ਵੀ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ। ਉਧਰ ਭਾਜਪਾ ਦੀ ਸੰਸਦ ਮੈਂਬਰ ਬਾਂਸਰੀ ਸਵਰਾਜ ਨੇ ਕਿਹਾ ਕਿ ਇਹ ਅਸ਼ਲੀਲ ਗੱਲ ਜਾਂ ਜਿਹੜੇ ਬਿਆਨ ਨੇ ਉਹ ਪ੍ਰਧਾਨ ਮੰਤਰੀ ਮੋਦੀ ਦੇ ਲਈ ਰਾਹੁਲ ਗਾਂਧੀ ਨੇ ਦਿੱਤੇ ਨੇ, ਉਹਨਾਂ ਤੋਂ ਉਹ ਨੇਤਾ ਵਿਰੋਧੀ ਧਿਰ ਨਹੀਂ ਬਲਕਿ ਇੱਕ ਕਾਮੇਡੀਅਨ ਲੱਗ ਰਹੇ ਨੇ। ਉਹਨਾਂ ਦੀ ਇੱਕ ਭੂਮਿਕਾ ਐਸੀ ਹੋਣੀ ਚਾਹੀਦੀ ਹੈ ਜਿਹੜੀ ਕਿ ਗੰਭੀਰ ਹੋਵੇ। ਰਹੀ ਗੱਲ ਸਰਕਾਰ ਦੀ ਕੂਟਨੀਤੀ ਦੀ, ਤਾਂ ਮੋਦੀ ਸਰਕਾਰ ਸ਼ੁਰੂ ਤੋਂ ਹੀ ਇਸ ਮਸਲੇ ਦੇ ਉੱਤੇ ਮਜ਼ਬੂਤ ਰਹੀ ਹੈ। ਔਰ ਮੋਦੀ ਇੱਕ ਬੜੇ ਹੀ ਗਿਆਨੀ ਨੇਤਾ ਨੇ, ਬਲਕਿ 9 FTA ਸਾਈਨ ਕਰਕੇ ਭਾਰਤ ਦੇ ਆਰਥਿਕ ਭਵਿੱਖ ਨੂੰ ਉਹਨਾਂ ਨੇ ਸੁਰੱਖਿਅਤ ਕਰ ਦਿੱਤਾ ਹੈ। ਉਧਰ ਕੁਝ ਹੋਰਨਾਂ ਖਬਰਾਂ ਦੀ ਵੀ ਸਾਂਝ ਪਾਈਏ ਤੇ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਵੀ ਨੇ, ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਮਹਾਰਾਸ਼ਟਰ ਦੇ ਨਾਂਦੇੜ ਸਥਿਤ ਗੁਰੂ ਘਰ ਦੇ ਵਿੱਚ ਇੱਕ ਨਿਹੰਗ ਸਿੰਘ ਵੱਲੋਂ ਕਿਰਪਾਨ ਦੇ ਹਮਲੇ ਦੇ ਨਾਲ ਜ਼ਖਮੀ ਹੋ ਗਏ, ਉਹਨਾਂ ਨੂੰ ਤੁਰੰਤ ਹਸਪਤਾਲ ਵੀ ਲਿਜਾਇਆ ਗਿਆ। ਕੱਲ ਦੇ ਦਿਨ ਸੋਸ਼ਲ ਮੀਡੀਆ ਤੇ ਇਹ ਖਬਰਾਂ ਤੁਸੀਂ ਦੇਖ ਹੀ ਲਈਆਂ ਹੋਣੀਆਂ ਨੇ। ਉਹਨਾਂ ਦੇ ਸੱਜੇ ਹੱਥ ਦੇ ਉੱਤੇ ਉਹਨਾਂ ਦੇ 2 ਟਾਂਕੇ ਵੀ ਲੱਗੇ ਨੇ, ਹਾਲਤ ਖਤਰੇ ਤੋਂ ਬਾਹਰ ਹੀ ਦੱਸੀ ਗਈ ਸੀ। ਪੁਲਿਸ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਵੀ ਕਰ ਲਿਆ। ਪੁਣੇ ਦਾ ਵਾਸੀ ਮੁਲਜ਼ਮ ਕਥਿਤ ਤੌਰ ਦੇ ਉੱਤੇ ਜਸਪਾਲ ਸਿੰਘ, ਜਿਸ ਦੀ ਉਮਰ 60-62 ਸਾਲ ਹੈ, ਉਹ ਦੱਸਿਆ ਜਾ ਰਿਹਾ ਉਹ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਜੀ ਮੁਗੜ ਵਿਖੇ ਸੇਵਾਦਾਰ ਵਜੋਂ ਸੇਵਾ ਨਿਭਾ ਰਿਹਾ ਸੀ। ਨਾਂਦੇੜ ਦੇ ਪੁਲਿਸ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਹਮਲਾ ਦੁਪਹਿਰ 1:45 ਵਜੇ ਦੇ ਕਰੀਬ ਹੋਇਆ, ਜਦੋਂ ਹਮਲੇ ਉਹਨਾਂ ਦੇ ਸੁਰੱਖਿਆ ਘੇਰੇ ਨੂੰ ਤੋੜ ਕੇ ਇਹ ਵਿਅਕਤੀ ਤਲਵਾਰ ਦੇ ਨਾਲ ਉਹਨਾਂ ਤੇ ਹਮਲਾ ਕਰਨ ਦੇ ਲਈ ਪੁੱਜਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਉੱਤੇ ਹੋਏ ਹਮਲੇ ਨੂੰ ਜਿਹੜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਨਿਹੰਗ ਜਥੇਬੰਦੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਤੇ ਹੋਰਾਂ ਨੇ ਸਖ਼ਤ ਨਿੰਦਾ ਕੀਤੀ ਹੈ। ਕਿਹਾ ਗਿਆ ਹੈ ਕਿ ਗੁਰੂ ਘਰ ਦੇ ਅੰਦਰ ਜਾ ਕੇ ਹੋਇਆ ਹਮਲਾ ਪੰਥ ਵਿਰੋਧੀ ਮਾਨਸਿਕਤਾ ਦਾ ਇੱਕ ਪ੍ਰਗਟਾਵਾ ਹੈ। ਉਧਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ਦੇ ਵਿੱਚ ਦੋਸ਼ੀ ਜਗਤਾਰ ਸਿੰਘ ਹਵਾਰਾ ਨੇ ਦਿੱਲੀ ਜੇਲ੍ਹ ਦੇ ਵਿੱਚ ਵਿਭਾਗ ਵੱਲੋਂ ਮਨਜ਼ੂਰ ਕੀਤੀ 2 ਰੋਜ਼ਾ ਪੈਰੋਲ ਨੂੰ ਹੁਣ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਅਖਬਾਰ ਪੰਜਾਬੀ ਟ੍ਰਿਬਿਊਨ ਦੀ ਖਬਰ ਦੇ ਮੁਤਾਬਕ ਹਵਾਰਾ ਨੇ ਇਸ ਰਾਹਤ ਦਾ ਲਾਭ ਲੈਣ ਤੋਂ ਇਨਕਾਰ ਕੀਤਾ, ਕਿਉਂਕਿ ਪਹਿਲਾਂ ਇਹ ਗੱਲ ਕਹੀ ਜਾ ਰਹੀ ਸੀ ਕਿ ਉਹ ਆਪਣੀ ਬਿਮਾਰ ਮਾਂ ਨੂੰ ਮਿਲਣ ਦੇ ਲਈ ਇੱਕ ਨਿਯਮਤ ਸਮੇਂ ਦੀ ਪੈਰੋਲ ਮੰਗ ਰਹੇ ਨੇ, ਜੋ ਕਿ ਉਹਨਾਂ ਦੀ ਮੰਗ ਦੇ ਮੁਤਾਬਕ ਨਹੀਂ ਦਿੱਤੀ ਗਈ। ਅਵਾਰਾ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਹਨਾਂ ਨੂੰ ਇੱਕ ਹਾਈ ਸਿਕਿਉਰਿਟੀ ਵਾਲੇ ਜਾਂ ਜਿਹੜੇ ਹਾਈ ਸੈਂਸਿਟੀਵਿਟੀ ਵਾਲੇ ਜਿਹੜੇ ਕੈਦੀ ਨੇ ਉਹਨਾਂ ਦੀ ਸ਼੍ਰੇਣੀ 'ਚ ਰੱਖਿਆ ਗਿਆ। ਜੇਲ੍ਹ ਤੋਂ ਬਾਹਰ ਉਹਨਾਂ ਦੀ ਆਵਾਜਾਈ ਵਾਧੂ ਸੁਰੱਖਿਆ ਮੁਲਾਜ਼ਮਾਂ ਦੇ ਨਾਲ
ਹੋਏਗੀ। ਇਸ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਉਹਨਾਂ ਨੇ ਜਗਤਾਰ ਸਿੰਘ ਹਵਾਰਾ ਨੂੰ ਮਨੁੱਖਤਾ ਦੇ ਆਧਾਰ ਦੇ ਉੱਤੇ ਪੈਰੋਲ ਦੇਣ ਦੀ ਸਿਫਾਰਿਸ਼ ਕੀਤੀ ਸੀ ਤਾਂ ਕਿ ਉਹ ਆਪਣੀ ਬਿਮਾਰ ਮਾਂ ਨੂੰ ਮਿਲ ਸਕਣ। ਪੰਜਾਬ ਹਰਿਆਣਾ ਹਾਈਕੋਰਟ ਨੇ ਪਿਛਲੇ ਮਹੀਨੇ ਦਿੱਲੀ ਦੀ ਮੰਡੋਲੀ ਜੇਲ੍ਹ ਜਿੱਥੇ ਹਵਾਰਾ ਬੰਦ ਹੈ ਉੱਥੋਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤਾ ਸੀ ਕਿ ਚੰਡੀਗੜ੍ਹ ਪ੍ਰਸ਼ਾਸਨ ਦੀਆਂ ਸਿਫਾਰਿਸ਼ਾਂ ਲੈਣ ਤੋਂ ਬਾਅਦ ਹਵਾਰਾ ਦੀ ਪੈਰੋਲ ਅਰਜ਼ੀ ਦੇ ਲਈ ਸਮਾਂਬੱਧ ਫੈਸਲਾ ਲੈ ਲਿਆ ਜਾਵੇ। ਹਵਾਰਾ ਚੰਡੀਗੜ੍ਹ ਦੇ ਵਿੱਚ 31 ਅਗਸਤ 1995 ਨੂੰ ਸਿਵਲ ਸਕੱਤਰੇ ਦੇ ਬਾਹਰ ਹੋਏ ਧਮਾਕੇ ਦੇ ਨਾਲ ਜੁੜੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ। ਬਹਿਰਾਲ ਭਾਰਤ ਪੰਜਾਬ ਦੀਆਂ ਖਬਰਾਂ ਅੱਗੇ ਚੱਲ ਕੇ ਪ੍ਰੀਤਮ ਸਿੰਘ ਰੁਪਾਲ ਹੋਰੀ ਸਾਂਝ ਪਾਣਗੇ ਤੇ ਇਹਨਾਂ ਦੇ ਉੱਤੇ ਵਿਸਥਾਰ ਵਿਸ਼ਲੇਸ਼ਣ ਵੀ ਕਰਨਗੇ। ਪਰ ਇੱਧਰ ਆਸਟ੍ਰੇਲੀਆ ਵਾਲੇ ਪਾਸੇ ਆ ਜਾਈਏ। ਆਸਟ੍ਰੇਲੀਆ ਦੇ ਵਿੱਚ ਵਿਰੋਧਤਾ ਜਿਹੜੀ ਉਹ ਕੱਲ ਦੇ ਦਿਨ ਹੋਈ। ਦੱਸ ਦਈਏ ਕਿ ਇਸ ਦਰਮਿਆਨ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਦੇ ਖਿਲਾਫ ਧਰਨੇ ਪ੍ਰਦਰਸ਼ਨ ਸਕੂਲੀ ਵਿਦਿਆਰਥੀਆਂ ਦੀ ਤਰਫ ਤੋਂ ਕੀਤੇ ਗਏ। 1000 ਦੇ ਕਰੀਬ NSW ਭਰਦੇ ਵਿਦਿਆਰਥੀ ਜਿਹੜੇ ਸੀ ਉਹ ਸਿਡਨੀ CBD ਦੇ ਵਿੱਚ ਜਾਂ ਇਸ ਤੋਂ ਕੁਝ ਵਧੇਰੇ ਗਿਣਤੀ ਵਿੱਚ ਇਕੱਠੇ ਹੋਏ ਔਰ ਇਸ ਦਰਮਿਆਨ ਵਨ ਨੇਸ਼ਨ ਪਾਰਟੀ ਦੇ ਖਿਲਾਫ ਪੌਲਿਨ ਨੋ ਟੂ ਪੌਲਿਨ ਹੈਨਸਨ ਨਾਮ ਦਾ ਇੱਕ ਮੁਹਿੰਮ ਚਲਾਇਆ ਗਿਆ। ਇਸ ਦਰਮਿਆਨ ਕਿਹਾ ਗਿਆ ਕਿ ਵਿਦਿਆਰਥੀ ਆਪਣੇ ਸਕੂਲਾਂ ਦੀਆਂ ਕਲਾਸਾਂ ਬੰਕ ਕਰਕੇ ਜਾਂ ਛੱਡ ਕੇ ਯੂਨੀਵਰਸਿਟੀ ਦੀਆਂ ਕਲਾਸਾਂ ਛੱਡ ਕੇ ਇਸ ਧਰਨੇ ਦੇ ਵਿੱਚ ਸ਼ਾਮਿਲ ਹੋਏ ਸੀ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠੇ ਹੋਏ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਤਾਂ ਹਾਲਾਂਕਿ ਕੋਈ ਨਹੀਂ ਬੋਲਿਆ, ਪਰ ਇੰਨੀ ਗੱਲ ਜ਼ਰੂਰ ਰਹੀ ਵਿਰੋਧੀ ਧਿਰਾਂ ਦੀ ਤਰਫ ਤੋਂ ਕਿ ਸਕੂਲੀ ਵਿਦਿਆਰਥੀਆਂ ਨੂੰ ਵੀਕਐਂਡ ਦੇ ਦਰਮਿਆਨ ਇਸ ਕਿਸਮ ਦੇ ਪ੍ਰਦਰਸ਼ਨ ਕਰ ਲੈਣੇ ਚਾਹੀਦੇ ਸੀ। ਜਦਕਿ ਵਨ ਨੇਸ਼ਨ ਪਾਰਟੀ ਦੀ NSW ਦੀ ਇਕਾਈ ਤੇ ਵਿਕਟੋਰੀਆ ਦੀ ਇਕਾਈ ਦੇ ਜਿਹੜੇ ਪ੍ਰਮੁੱਖ ਨੇ ਉਹਨਾਂ ਦਾ ਕਹਿਣਾ ਸੀ ਕਿ ਸਕੂਲੀ ਵਿਦਿਆਰਥੀਆਂ ਦੀ ਤਰਫ ਤੋਂ ਇਸ ਕਿਸਮ ਦੇ ਪ੍ਰਦਰਸ਼ਨ ਹੋਣੇ ਹੀ ਨਹੀਂ ਚਾਹੀਦੇ। ਕੱਲ ਦੇ ਦਿਨ ਪੌਲਿਨ ਹੈਨਸਨ ਨੇ ਵੀ ਸੋਸ਼ਲ ਮੀਡੀਆ ਤੇ ਲਿਖਿਆ ਸੀ ਕਿ ਵਿਦਿਆਰਥੀਆਂ ਨੂੰ ਉਹਨਾਂ ਦੇ ਖਿਲਾਫ ਨਾਅਰੇਬਾਜ਼ੀ ਕਰਨ ਦੀ ਬਜਾਏ ਜਿਹੜੀ ਵੱਧ ਰਹੀ ਮਹਿੰਗਾਈ ਹੈ ਉਹਨਾਂ ਦੇ ਉੱਤੇ ਚਿੰਤਾ ਜਤਾਉਣੀ ਚਾਹੀਦੀ ਹੈ। ਦੱਸ ਦਈਏ ਕਿ ਸਿਡਨੀ ਦੇ ਵਿੱਚ ਯੂਨੀਵਰਸਿਟੀ ਆਫ ਸਿਡਨੀ UTS UNSW ਮੈਕੁਆਰੀ ਯੂਨੀਵਰਸਿਟੀ ਦੇ ਵਿਦਿਆਰਥੀ ਤੇ ਕੁਝ ਸਕੂਲਾਂ ਦੇ ਵਿਦਿਆਰਥੀ CBD ਦੇ ਵਿੱਚ ਇਕੱਠੇ ਹੋਏ। ਸੋਸ਼ਲਿਸਟ ਅਲਟਰਨੇਟਿਵ ਤੇ ਪੈਲੇਸਟਾਈਨ ਐਕਸ਼ਨ ਗਰੁੱਪ ਦੇ ਪੈਂਫਲੇਟ ਵੀ ਜਿਹੜੇ ਇਸ ਦਰਮਿਆਨ ਵੰਡੇ ਗਏ। ਹਾਲਾਂਕਿ ਇਸ ਦਰਮਿਆਨ ਹੈਨਸਨ ਨੂੰ ਇੱਕ ਫਾਸੀਵਾਦੀ ਚਿਹਰੇ ਦੇ ਤੌਰ ਦੇ ਉੱਤੇ ਸਥਾਪਿਤ ਕੀਤਾ ਗਿਆ। ਉਸਦੇ ਚਿਹਰੇ ਦੇ ਕੁਝ ਮੁਖੌਟੇ ਵੀ ਜਿਹੜੇ ਮੌਜੂਦ ਰਹੇ ਔਰ ਗਾਲੀ ਗਲੋਚ ਵੀ ਖੂਬ ਹੋਇਆ। ਦੱਖਣ ਪੰਥੀ ਮੀਡੀਆ ਸੀ ਜਿਹੜਾ ਖਾਸ ਤੌਰ ਦੇ ਉੱਤੇ ਹੈਰਾਲਸਨ ਜਾਂ ਹੋਰ ਜਿਹੜੇ ਡੇਲੀ ਟੈਲੀਗ੍ਰਾਫ News 24 ਵਰਗੇ ਅਦਾਰੇ ਜਿਹੜੇ ਵਿਦਿਆਰਥੀਆਂ ਦੇ ਨਾਲ ਇੰਟਰਵਿਊ ਕਰਨ ਜਾ ਰਹੇ ਸੀ ਉਹਨਾਂ ਦੇ ਨਾਲ ਵੀ ਕਾਫੀ ਗਾਲੀ ਗਲੋਚ ਹੁੰਦਾ ਦਿਖਿਆ। ਸੋਸ਼ਲ ਮੀਡੀਆ ਤੇ ਇਸ ਕਿਸਮ ਦੀਆਂ ਕਲਿਪਸ ਵੀ ਵਾਇਰਲ ਹੋ ਰਹੀਆਂ ਨੇ। ਇਸ ਦਰਮਿਆਨ ਵਿਦਿਆਰਥੀਆਂ ਨੇ ਜਿਹੜਾ ਪੌਲਿਨ ਹੈਨਸਨ ਦੀ ਪਾਰਟੀ ਦੇ ਉੱਤੇ ਜੰਮ ਕੇ ਹਮਲੇ ਬੋਲੇ, ਜਦਕਿ ਪੌਲਿਨ ਹੈਨਸਨ ਉਸ ਤੋਂ ਥੋੜੀ ਦੇਰ ਬਾਅਦ ਇਸੇ ਹੀ News 24 ਜਿਹਨੂੰ ਪਹਿਲਾਂ ਸਕਾਈ ਨਿਊਜ਼ ਕਿਹਾ ਜਾਂਦਾ ਸੀ ਉਸ ਦੇ ਉੱਤੇ ਆ ਕੇ ਕਹਿੰਦੇ ਨੇ ਕਿ ਲੇਬਰ ਤੇ ਗ੍ਰੀਨਸ ਪਾਰਟੀ ਦੀ ਸਰਕਾਰਾਂ ਨੇ ਸਾਡੇ ਭਵਿੱਖ ਨੂੰ ਵੇਚ ਕੇ ਰੱਖ ਦਿੱਤਾ, ਇਹਨਾਂ ਨੇ ਸਾਡੇ ਦੇਸ਼ ਨੂੰ ਹੋਰ ਕਮਜ਼ੋਰ ਹੋਰ ਗਰੀਬ ਕਰ ਦਿੱਤਾ, ਤੁਸੀਂ ਚਾਹੋ ਚਾਹੇ ਨਾ ਚਾਹੋ ਵਨ ਨੇਸ਼ਨ ਪਾਰਟੀ ਦੇਸ਼ ਦੇ ਭਵਿੱਖ ਦੇ ਲਈ ਲੜਦੀ ਰਹੇਗੀ। ਇਸ ਦਰਮਿਆਨ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਆਪਣੀ ਮਾਈਗ੍ਰੇਸ਼ਨ ਨੀਤੀ ਨੂੰ ਵੀ ਸਪਸ਼ਟ ਕੀਤਾ ਗਿਆ। ਦੱਸ ਦਈਏ ਕਿ ਜਿੱਥੇ ਇੱਕ ਪਾਸੇ ਸਰਕਾਰ ਇਹ ਕਹਿ ਰਹੀ ਹੈ ਕਿ ਅਗਲੇ ਸਾਲ 2,25,000 ਦੇ ਕਰੀਬ ਪ੍ਰਵਾਸ ਦਾ ਦਾਖਲਾ ਆਸਟ੍ਰੇਲੀਆ ਦੇ ਵਿੱਚ ਹੋਏਗਾ, ਉੱਥੇ ਵਨ ਨੇਸ਼ਨ ਪਾਰਟੀ ਨੇ ਕਿਹਾ ਕਿ ਜੇਕਰ ਉਹ ਸੱਤਾ ਦੇ ਵਿੱਚ ਆਉਣ ਤਾਂ ਉਹ ਇਸ ਦਾਖਲੇ ਨੂੰ 1,30,000 ਤੱਕ ਸੀਮਤ ਕਰ ਦੇਣਗੇ, ਯਾਨੀ ਇਸ ਤੋਂ ਵੱਧ ਆਸਟ੍ਰੇਲੀਆ ਦੇ ਵਿੱਚ ਲੋਕ ਆਉਣ ਨਹੀਂ ਦਿੱਤੇ ਜਾਣਗੇ। ਮਾਈਗ੍ਰੇਸ਼ਨ ਪਾਲਿਸੀ ਦੇ ਨਾਂ ਦੇ ਉੱਤੇ ਹੁਣ ਤੱਕ ਕੋਈ ਵੀ ਪਾਰਟੀ ਆਪਣੀ ਨੀਤੀ ਸਪਸ਼ਟ ਨਹੀਂ ਕਰ ਸਕੀ ਹੈ ਕਿ ਆਖਿਰਕਾਰ ਕਿੱਥੋਂ ਕੱਟ ਲਗਾਉਣੇ ਨੇ, ਕਿਵੇਂ ਮਾਈਗ੍ਰੇਸ਼ਨ ਨੂੰ ਸੈੱਟ ਕਰਨਾ ਹੈ, ਕਿਵੇਂ ਜਿਹੜਾ ਹਾਊਸਿੰਗ ਕ੍ਰਾਈਸਿਸ ਹੈ ਉਹ ਮਾਈਗ੍ਰੇਸ਼ਨ ਦਾ ਦਿੱਤਾ ਹੋਇਆ, ਯਾਨੀ ਕਿ ਪ੍ਰਵਾਸੀਆਂ ਦੇ ਚੱਲਦਿਆਂ ਇਹ ਖੜਾ ਕੀਤਾ ਗਿਆ। ਇੱਥੋਂ ਤੱਕ ਵਨ ਨੇਸ਼ਨ ਪਾਰਟੀ ਵੀ ਇਸ ਨੂੰ ਅੰਕੜਿਆਂ ਦੇ ਆਧਾਰ ਦੇ ਉੱਤੇ ਸਾਬਤ ਨਹੀਂ ਕਰ ਸਕੀ ਹੈ। ਕੱਲ ਦੇ ਦਿਨ ਐਂਡਰਿਊ ਬ੍ਰੈਗ ਦੀ ਜਿਹੜੀ ਪ੍ਰੈਸ ਕਾਨਫਰੰਸ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਕੀਤੀ ਗਈ ਸੀ ਉਸ ਦੇ ਕੁਝ ਨੁਕਤੇ ਵੀ ਤੁਹਾਡੇ ਨਾਲ ਸਾਂਝੇ ਕੀਤੇ ਸੀ, ਜਿਸ ਦੇ ਵਿੱਚ ਉਹਨਾਂ ਨੇ ਹਾਊਸਿੰਗ ਪਾਲਿਸੀ ਦੇ ਉੱਤੇ ਕਿਹਾ ਕਿ ਲੋਕ ਸਸਤੇ ਘਰ ਲੈ ਲੈਣ, ਨਾਲ ਹੀ ਮਾਈਗ੍ਰੇਸ਼ਨ ਨੀਤੀ ਦੇ ਉੱਤੇ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੇ ਬੈਕਪੈਕਰਸ ਨੇ ਹੌਲੀਡੇ ਮੇਕਰ ਵੀਜ਼ਾ ਦੇ ਉੱਤੇ ਲੋਕ ਆਉਂਦੇ ਨੇ ਜਾਂ ਇੰਟਰਨੈਸ਼ਨਲ ਸਟੂਡੈਂਟਸ ਨੇ ਜਾਂ ਟੈਂਪਰੇਰੀ ਮਾਈਗ੍ਰੈਂਟਸ ਨੇ ਉਹਨਾਂ ਦੀ ਗਿਣਤੀ ਜਿਹੜੀ ਹੈ ਘੱਟ ਕੀਤੀ ਜਾਏਗੀ ਤੇ ਇਸ ਦੇ ਨਾਲ ਸਮੱਸਿਆ ਹੱਲ ਹੋ ਜਾਏਗੀ। ਹਾਲਾਂਕਿ ਅੰਕੜੇ ਇਸ ਗੱਲ ਦੇ ਵੱਲ ਸੁਝਾਅ ਦਿੰਦੇ ਨੇ ਕਿ ਬੈਕਪੈਕਰ ਇੰਟਰਨੈਸ਼ਨਲ ਸਟੂਡੈਂਟ ਜਾਂ ਟੈਂਪਰੇਰੀ ਵੀਜ਼ਾ ਹੋਲਡਰ ਆਸਟ੍ਰੇਲੀਆ ਦੇ ਵਿੱਚ ਘਰਾਂ ਦੇ ਮਾਲਕ ਨਹੀਂ ਨੇ। ਜ਼ਾਹਰ ਜੀ ਗੱਲ ਹੈ ਕਿ ਐਂਡਰਿਊ ਬ੍ਰੈਗ ਦੇ ਵੀ ਇਸ ਦਾਅਵੇ ਦੇ ਵਿੱਚ ਕਿਤੇ ਨਾ ਕਿਤੇ ਕਮੀ ਸੀ, ਇਸੇ ਕਰਕੇ ਐਂਗਸ ਟੇਲਰ ਜਿਹੜੇ ਕਿ ਲਿਬਰਲ ਪਾਰਟੀ ਦੇ ਉਹਨਾਂ ਦੇ ਪ੍ਰਮੁੱਖ ਨੇ ਉਹਨਾਂ ਦੇ ਬੌਸ ਨੇ ਉਹਨਾਂ ਨੇ ਤੁਰੰਤ ਬਾਅਦ ਐਂਡਰਿਊ ਬ੍ਰੈਗ ਦੇ ਇਸ ਭਾਸ਼ਣ ਤੋਂ ਪੱਲਾ ਝਾੜ ਲਿਆ। ਉਹਨਾਂ ਕਿਹਾ ਕਿ ਐਂਡਰਿਊ ਬ੍ਰੈਗ ਨੇ ਜੋ ਵੀ ਭਾਸ਼ਣ ਦਿੱਤਾ ਜੋ ਵੀ ਸੰਬੋਧਨ ਕੀਤਾ ਪ੍ਰੈਸ ਕਲੱਬ ਦੇ ਵਿੱਚ ਉਹਨਾਂ ਦੇ ਨਿੱਜੀ ਵਿਚਾਰ ਹੋ ਸਕਦੇ ਨੇ। ਲਿਬਰਲ ਪਾਰਟੀ ਵੀ ਹਾਲੇ ਤੱਕ ਆਪਣੀ ਮਾਈਗ੍ਰੇਸ਼ਨ ਪਾਲਿਸੀ ਨੂੰ ਅੱਗੇ
ਨਹੀਂ ਰੱਖ ਸਕੀ ਹੈ। ਉਧਰ ਦੂਸਰੇ ਪਾਸੇ ਐਂਡਰਿਊ ਬ੍ਰੈਗ ਵਰਗੀ ਹੀ ਗੱਲ ਵਨ ਨੇਸ਼ਨ ਪਾਰਟੀ ਦੀ ਕਰ ਗਈ। ਕੱਲ ਦੇ ਦਿਨ ਕਿਹਾ ਗਿਆ ਕਿ ਕੁਝ ਵਿਜ਼ਿਟਰ ਟੂਰਿਸਟ ਆਪਸ਼ਨ ਜਿਵੇਂ ਫੈਮਿਲੀ ਪਾਰਟਨਰ ਵੀਜ਼ਾ, ਵਰਕਿੰਗ ਹੋਲੀਡੇ ਮੇਕਰ, ਸਕਿਲਡ ਮਾਈਗ੍ਰੇਸ਼ਨ, ਰਿਫਿਊਜੀ, ਹਿਊਮੈਨੀਟੇਰੀਅਨ ਪ੍ਰੋਗਰਾਮ ਜਿਹੜੇ ਨੇ ਉਹਨਾਂ ਸਾਰਿਆਂ ਦੇ ਵਿੱਚ ਬਦਲਾਅ ਕੀਤੇ ਜਾਣਗੇ। ਲੇਬਰ ਦੇ ਤਹਿਤ ਵਨ ਨੇਸ਼ਨ ਪਾਰਟੀ ਨੇ ਦਾਅਵਾ ਕੀਤਾ ਕਿ ਲੇਬਰ ਪਾਰਟੀ ਦੇ ਤਹਿਤ 2023 ਦੇ ਵਿੱਚ 5,56,000 ਲੋਕ ਆਸਟ੍ਰੇਲੀਆ ਚ ਦਾਖਲ ਹੋ ਗਏ, ਜਦਕਿ ਲੇਬਰ ਪਾਰਟੀ ਨੇ ਇਹਨਾਂ ਅੰਕੜਿਆਂ ਤੋਂ ਇਨਕਾਰ ਕੀਤਾ। ਲੇਬਰ ਦਾ ਇਹ ਕਹਿਣਾ ਹੈ ਕਿ 2027-28 ਤੱਕ ਉਹ 2.25 ਲੱਖ ਤੱਕ ਇਸ ਗਿਣਤੀ ਨੂੰ ਲੈ ਆਣਗੇ, ਜਿਹੜੀ ਹੁਣ ਤੱਕ 3,80,000 ਤੱਕ ਗਈ ਹੈ। ਹੋਮ ਅਫੇਅਰ ਮਿਨਿਸਟਰ ਟੋਨੀ ਬਰਕ ਹਾਲੇ ਤੱਕ ਇਹ ਤੈਅ ਨਹੀਂ ਕਰ ਸਕੇ ਨੇ, ਕਿਉਂਕਿ ਪਿਛਲੇ ਹਫ਼ਤੇ ਉਹਨਾਂ ਦਾ ਭਾਸ਼ਣ ਜਿਹੜਾ ਸੀ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਹੋਣਾ ਸੀ ਉਹ ਰੱਦ ਹੋ ਗਿਆ ਜਾਂ ਪੋਸਟਪੋਨ ਹੋ ਗਿਆ, ਜਾਂ ਹੋਏਗਾ ਕਿ ਨਹੀਂ ਹੋਏਗਾ ਉਸ ਦੇ ਬਾਰੇ ਹਾਲੇ ਵਿਚਾਰਾਂ ਨਹੀਂ ਦਿੱਤੀਆਂ ਗਈਆਂ। ਪਰ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਹੋਣ ਵਾਲੇ ਭਾਸ਼ਣ ਜਾਂ ਜਿਹੜੇ ਸੰਬੋਧਨ ਨੇ ਉਹ ਹੁਣ ਕਾਫੀ ਚਰਚਾ ਦਾ ਵਿਸ਼ਾ ਬਣ ਰਹੇ ਨੇ, ਚਾਹੇ ਉਹ ਪਹਿਲਾਂ ਪੌਲਿਨ ਹੈਨਸਨ ਦਾ ਰਿਹਾ ਹੋਵੇ, ਚਾਹੇ ਐਂਡਰਿਊ ਬ੍ਰੈਗ ਦਾ, ਜਾਂ ਫਿਰ ਕੈਂਸਲ ਹੋਇਆ ਟੋਨੀ ਬਰਕ ਦਾ। ਉੱਥੇ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਉਂਦੀ ਹੈ, ਇੱਕ ਹੋਰ ਚਰਚ ਦੇ ਨਾਲ ਜੁੜੇ ਹੋਏ ਨੇਤਾ ਦੀ ਤਰਫ ਤੋਂ। ਦੱਸ ਦਈਏ ਕਿ ਇੱਕ ਸਾਬਕਾ ਹਾਈ ਰੈਂਕਿੰਗ ਕੈਥੋਲਿਕ ਵਿਅਕਤੀ ਨੂੰ ਹੁਣ 2 ਐਬੋਰੀਜਨਲ ਨੌਜਵਾਨ ਲੜਕਿਆਂ ਦੇ ਨਾਲ ਕਥਿਤ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਦੇ ਤਹਿਤ ਦੋਸ਼ੀ ਠਹਿਰਾਇਆ ਗਿਆ। ਸਾਬਕਾ ਬਿਸ਼ਪ ਰਹੇ ਨੇ ਜਿਹੜੇ ਬਰੂਮ ਦੇ, ਕ੍ਰਿਸਟੋਫਰ ਐਲਨ ਸੌਂਡਰਸ, ਜਿਨ੍ਹਾਂ ਦੀ ਉਮਰ 76 ਸਾਲ ਹੈ, ਉਹਨਾਂ ਦੇ ਉੱਤੇ 13 ਦੋਸ਼ ਆਇਦ ਕਰਕੇ ਉਹਨਾਂ ਨੂੰ ਦੋਸ਼ੀ ਪਾਇਆ ਗਿਆ ਆਸਟ੍ਰੇਲੀਅਨ ਡਿਸਟ੍ਰਿਕਟ ਕੋਰਟ, ਵੈਸਟ ਆਸਟ੍ਰੇਲੀਅਨ ਡਿਸਟ੍ਰਿਕਟ ਕੋਰਟ ਦੀ ਤਰਫ ਤੋਂ। ਦੱਸ ਦਈਏ ਕਿ ਇਹ ਮਾਮਲੇ ਉਹਨਾਂ ਨੇ 2008 ਤੋਂ 2019 ਦੇ ਦਰਮਿਆਨ ਅੰਜਾਮ ਦਿੱਤੇ ਸੀ। ਦਰਜਨਾਂ ਐਸੇ ਮਾਮਲਿਆਂ ਦੇ ਵਿੱਚ ਉਹਨਾਂ ਨੇ ਛੋਟੇ ਲੜਕਿਆਂ ਦੇ ਨਾਲ ਜਿਨਸੀ ਬਦਸਲੂਕੀ, ਜਿਨਸੀ ਸ਼ੋਸ਼ਣ ਕੀਤਾ ਸੀ। ਸੌਂਡਰਸ ਜਿਹੜੇ ਕਿ ਬਰੂਮ ਦੇ ਦੂਸਰੇ ਵੱਡੇ ਬਿਸ਼ਪ ਰਹੇ ਸੀ 1996 ਦੇ ਵਿੱਚ, ਉਹਨਾਂ ਨੇ 13 ਸਕੂਲਾਂ ਦੇ ਵਿੱਚ ਵੀ ਇਹਨਾਂ ਬੱਚਿਆਂ ਦੇ ਨਾਲ ਅਲੱਗ ਅਲੱਗ ਮੌਕਿਆਂ ਦੇ ਉੱਤੇ ਗਲਤ ਹਰਕਤਾਂ ਕੀਤੀਆਂ ਸੀ। ਦੱਸ ਦਈਏ ਕਿ ਇਸ ਤੋਂ ਸਾਲ ਬਾਅਦ ਹੀ ਪੋਪ ਫ੍ਰੈਂਕਿਸ ਨੇ ਉਹਨਾਂ ਦਾ ਅਸਤੀਫਾ ਵੀ ਲੈ ਲਿਆ ਸੀ। ਇਹ ਪਹਿਲਾ ਮਾਮਲਾ ਨਹੀਂ ਹੈ ਆਸਟ੍ਰੇਲੀਆ ਦੇ ਸਿਰ ਦੇ ਉੱਤੇ, ਆਸਟ੍ਰੇਲੀਆ ਦੇ ਮੱਥੇ ਦੇ ਉੱਤੇ ਲੱਗਿਆ ਹੋਵੇ ਜਦੋਂ ਇੱਕ ਚਰਚ ਦੇ ਸਿਖਰਲੇ ਨੇਤਾ ਦੇ ਉੱਤੇ, ਨੇਤਾ ਤਾਂ ਕੀ ਬਲਕਿ ਇੱਕ ਚਰਚ ਦੇ ਸਿਖਰਲੇ ਅਧਿਕਾਰੀ ਦੇ ਉੱਤੇ ਇਸ ਕਿਸਮ ਦਾ ਇਲਜ਼ਾਮ ਲੱਗ ਰਿਹਾ ਹੋਵੇ। ਇਸ ਤੋਂ ਪਹਿਲਾਂ ਕਾਰਡੀਨਲ ਜਾਰਜ ਪੈਲ ਵੀ ਇਸ ਕਿਸਮ ਦੇ ਇਲਜ਼ਾਮ ਝੱਲ ਚੁੱਕੇ ਨੇ, ਬਲਕਿ ਕਾਰਡੀਨਲ ਜਾਰਜ ਪੈਲ ਤਾਂ ਜੇਲ੍ਹ ਵੀ ਕੱਟ ਚੁੱਕੇ ਸੀ। 2018 ਚ ਉਹਨਾਂ ਨੂੰ ਦੋਸ਼ੀ ਪਾਇਆ ਗਿਆ ਸੀ, ਉਹਨਾਂ ਨੂੰ ਤਾਂ ਛੋਟੇ ਬੱਚਿਆਂ ਦੇ ਨਾਲ ਰੇਪ ਦੇ ਇਲਜ਼ਾਮ ਵੀ ਉਹਨਾਂ ਤੇ ਲੱਗੇ ਸੀ 1996 ਦੇ ਵਿੱਚ, ਉਹ ਕਿਤੇ ਸੀ। ਜਿਵੇਂ ਹੀ ਉਹਨਾਂ ਨੂੰ ਅਦਾਲਤ ਜੇਲ੍ਹ ਦੇ ਵਿੱਚੋਂ ਰਾਹਤ ਮਿਲਦੀ ਹੈ ਤਾਂ ਉਹ ਉਸ ਤੋਂ ਬਾਅਦ ਫਿਰ ਰੋਮ ਰਵਾਨਾ ਹੋ ਗਏ ਸੀ, ਵੈਟੀਕਨ ਸਿਟੀ ਲਈ ਰਵਾਨਾ ਹੋ ਗਏ ਸੀ, ਤੇ ਉਸ ਤੋਂ ਬਾਅਦ ਆਪਣੇ ਆਖਰੀ ਸਾਹ ਤੱਕ ਜਾਰਜ ਪੈਲ ਕਦੇ ਆਸਟ੍ਰੇਲੀਆ ਵਾਪਸ ਨਹੀਂ ਮੁੜੇ। ਇਸੇ ਤਰੀਕੇ ਦੇ ਨਾਲ ਹੁਣ ਸੌਂਡਰਸ ਦੇ ਉੱਤੇ ਇਹ ਇਲਜ਼ਾਮ ਲੱਗੇ ਨੇ। ਚਰਚ ਦੇ ਵਿੱਚ ਹੁੰਦੀਆਂ ਇਸ ਕਿਸਮ ਦੇ ਕਥਿਤ ਗੁਨਾਹਾਂ ਦੀਆਂ ਜਿਹੜੀਆਂ ਖਬਰਾਂ ਨੇ ਉਹ ਅਕਸਰ ਜਿਹੜੀਆਂ ਨੇ ਮੀਡੀਆ ਦੇ ਇੱਕ ਵੱਡੇ ਹਿੱਸੇ ਦੀ ਤਰਫ ਤੋਂ ਢਕਲੀਆਂ ਦਬਲੀਆਂ ਜਾਂਦੀਆਂ ਨੇ, ਪਰ ਇਸ ਮਾਮਲੇ ਦੀ ਗੰਭੀਰਤਾ ਇੱਥੋਂ ਹੀ ਜ਼ਾਹਰ ਹੁੰਦੀ ਹੈ ਕਿ ਸੌਂਡਰਸ ਦੇ ਉੱਤੇ ਸ਼ੁਰੂਆਤ ਦੇ ਵਿੱਚ 30 ਸੈਕਸ਼ੁਅਲ ਅਸੌਲਟ ਦੇ ਦੋਸ਼ ਲੱਗੇ ਸੀ, ਬਾਅਦ ਦੇ ਵਿੱਚ ਇੱਕ ਇੱਕ ਕਰਕੇ ਉਹਨਾਂ ਨੂੰ ਖਤਮ ਕੀਤਾ ਗਿਆ। ਹਾਲੇ ਵੀ ਉਹਨਾਂ ਦੇ ਉੱਤੇ ਜਿਹੜੇ ਇਹ ਦਰਜਨ ਤੋਂ ਵਧੇਰੇ ਦੋਸ਼ ਜਿਹੜੇ ਹਾਲੇ ਵੀ ਲੱਗੇ ਹੋਏ ਨੇ, ਜਿਹਨਾਂ ਨੂੰ ਹਟਾਇਆ ਹੀ ਗਿਆ, ਔਰ ਇਸੇ ਦੇ ਤਹਿਤ ਇਹ ਮੁਕੱਦਮਾ ਉਹਨਾਂ ਤੇ ਚੱਲ ਰਿਹਾ। ਉੱਥੇ ਹੀ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਵਿਕਟੋਰੀਆ ਦੇ ਵਿੱਚ ਫਜ਼ੂਲ ਖਰਚੀ ਦੀ ਖਬਰ, ਕਿੰਨੀਆਂ ਕੁ ਖਬਰਾਂ ਹੁਣ ਸਾਂਝੀਆਂ ਕਰੀਏ। ਹੁਣ ਤਾਂ ਇੰਝ ਲੱਗਦਾ ਹੈ ਕਿ ਸ਼ਾਇਦ ਸਰਕਾਰਾਂ ਨੂੰ ਇਲਮ ਹੀ ਨਹੀਂ ਹੈ ਕਿ ਸਰਕਾਰਾਂ ਚਲਾਈ ਦੀਆਂ ਕਿਵੇਂ ਨੇ ਆਸਟ੍ਰੇਲੀਆ ਦੇ ਵਿੱਚ। ਇੱਕ ਪਾਸੇ ਜਦੋਂ ਕਿਹਾ ਜਾਂਦਾ ਹੈ ਕਿ ਖਜ਼ਾਨੇ ਦਾ ਸੰਕਟ ਹੈ, ਦੂਜੇ ਪਾਸੇ ਪ੍ਰੀਮੀਅਰ ਬੈਨ ਕੈਰਲ, ਜਿਹੜੇ ਕਿ ਇੱਕ ਕਿਸਮ ਦਾ ਸੰਕੇਤ ਸੀ ਕਿ ਵਿਕਟੋਰੀਆ ਦੀ ਸਿਆਸਤ ਬਦਲ ਜਾਏਗੀ, ਪਰ ਨਹੀਂ ਬਦਲੀ। ਹੁਣ ਉਹਨਾਂ ਦੇ ਦਫ਼ਤਰ ਦੇ ਵਿੱਚ ਉਵੇਂ ਹੀ ਫਜ਼ੂਲ ਖਰਚੀ ਜਾਰੀ ਹੈ, ਜਿਸ ਦੇ ਅੰਦਾਜ਼ੇ ਵੀ ਨਹੀਂ ਲਗਾਏ ਜਾ ਸਕਦੇ। ਬੈਨ ਕੈਰਲ ਦੇ ਦਫ਼ਤਰ ਦੇ ਵਿੱਚ ਕੌਫੀ ਮਸ਼ੀਨ ਲਗਾਈ ਗਈ। ਸੋਚੋ ਇੱਕ ਕੌਫੀ ਮਸ਼ੀਨ ਕਿੰਨੇ ਦੀ ਪੈਂਦੀ ਹੋਏਗੀ, 1,000, 2,000, 5,000, 10,000, 20,000, 50,000 ਡਾਲਰ। ਇੱਥੇ ਵੀ ਤੁਸੀਂ ਗਲਤ ਹੋ, $6,00,000 ਅਪਰੂਵ ਕੀਤੇ ਗਏ ਨੇ ਕੇਵਲ ਪ੍ਰੀਮੀਅਮ ਕੌਫੀ ਮਸ਼ੀਨਾਂ ਨੂੰ ਸਥਾਪਿਤ ਕਰਨ ਦੇ ਲਈ ਪ੍ਰੀਮੀਅਰ ਦੇ ਦਫ਼ਤਰ ਦੇ ਵਿੱਚ। ਕਿਸ ਕਿਸਮ ਦੀ ਕੌਫੀ ਹੈ, ਕਿੰਨੀ ਮਹਿੰਗੀ ਕੌਫੀ ਹੋਏਗੀ? ਹੋਰ ਤਾਂ ਹੋਰ, ਹੈਰਾਲਸਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ 4 ਤੋਂ ਲੈ ਕੇ 6 ਦੇ ਕਰੀਬ ਪੌਦੇ ਵੀ ਇੱਥੇ ਲਗਾਏ ਗਏ ਨੇ। ਹੁਣ ਇਹ ਖਬਰ ਨਾ ਬਣਦੀ ਸ਼ਾਇਦ, ਜੇ ਤੁਹਾਨੂੰ ਇਹ ਅਗਲੀ ਗੱਲ ਨਾ ਜੋੜੀਏ
ਕਿ ਟੈਕਸਪੇਅਰ ਦੇ ਜੇਬ ਦੇ ਵਿੱਚੋਂ ਜਿਹੜੇ ਇਹ ਪੈਸੇ ਸਰਕਾਰੀ ਖਜ਼ਾਨੇ 'ਚ ਜੁੜਦੇ ਨੇ ਜਾ ਕੇ, ਉਸ ਦੀ ਦੁਰਵਰਤੋਂ ਕਿਵੇਂ ਹੁੰਦੀ ਹੈ, ਇਹਨਾਂ ਪੌਦਿਆਂ ਨੂੰ ਲੈ ਕੇ, ਇਸ ਕਾਫੀ ਮਸ਼ੀਨ ਨੂੰ ਲੈ ਕੇ ਤੇ ਥੋੜਾ ਬਹੁਤ ਹੋਰ ਕੁਰਸੀਆਂ ਟੇਬਲ ਇੱਧਰ ਉੱਧਰ ਕਰਨ ਨੂੰ ਲੈ ਕੇ ਲਗਭਗ $26 ਲੱਖ ਖਰਚ ਕਰ ਦਿੱਤਾ ਗਿਆ ਪ੍ਰੀਮੀਅਰ ਦਫ਼ਤਰ ਦੇ ਵਿੱਚ। ਐਸੇ ਸਮੇਂ 'ਚ ਜਦੋਂ ਇਹ ਕਿਹਾ ਜਾਂਦਾ ਹੈ ਕਿ ਵਿਕਟੋਰੀਆ $200 ਬਿਲੀਅਨ ਦੇ ਕਰਜ਼ ਥੱਲੇ ਦੱਬ ਜਾਏਗਾ, ਫਿਜ਼ੂਲ ਖਰਚੀਆਂ ਆਖਿਰਕਾਰ ਕਦੋਂ ਤੇ ਕਿੱਥੇ ਜਾ ਕੇ ਰੁਕਣਗੀਆਂ, ਇਹ ਇੱਕ ਸਵਾਲ ਬਹੁਤ ਵੱਡਾ ਬਣ ਜਾਂਦਾ। ਇੰਜ ਲੱਗਦਾ ਹੈ ਕਿ ਕੋਈ ਵੀ ਪ੍ਰੀਮੀਅਰ ਇਹਨਾਂ ਗੱਲਾਂ ਨੂੰ ਲੈ ਕੇ, ਇਹਨਾਂ ਖਰਚਿਆਂ ਨੂੰ ਲੈ ਕੇ ਗੰਭੀਰ ਨਹੀਂ ਹੈ। ਸ਼ਾਇਦ ਉਹ ਆਪਣੀ ਡੇ ਟੂ ਡੇ ਪੋਲੀਟਿਕਸ ਦੇ ਵਿੱਚ ਹੀ ਇੰਨਾ ਉਲਝ ਕੇ ਰਹਿ ਗਏ ਨੇ ਕਿ ਉਹ ਇਸ ਪਾਸੇ ਨਿਗਾਹ ਹੀ ਨਹੀਂ ਮਾਰ ਪਾ ਰਹੇ ਕਿ ਆਖਿਰਕਾਰ ਪ੍ਰੀਮੀਅਰ ਦਫ਼ਤਰ ਦੇ, ਸਰਕਾਰੀ ਦਫ਼ਤਰਾਂ ਦੇ ਜਾਂ ਉਹਨਾਂ ਦੇ ਬਿਊਰੋਕਰੇਟਸ ਦੇ ਉੱਤੇ ਫਿਜ਼ੂਲ ਖਰਚੇ, ਬੇਲੋੜੇ ਖਰਚੇ ਕਿਵੇਂ ਹੁੰਦੇ ਨੇ। ਇਸ ਮਾਮਲੇ ਨੂੰ ਲੈ ਕੇ ਹੁਣ ਵਿਰੋਧੀ ਧਿਰ ਨੇਤਾ, ਸਾਬਕਾ ਵਿਰੋਧੀ ਧਿਰ ਨੇਤਾ ਬ੍ਰੈਡ ਬੈਟਨ ਦੀ ਤਰਫ ਤੋਂ ਵੀ ਜਿਹੜੇ ਇਲਜ਼ਾਮ ਲਗਾਏ ਗਏ ਨੇ। ਦੱਸ ਦਈਏ ਕਿ ਇਸ ਵਕਤ ਜਿਹੜੇ ਵਿਕਟੋਰੀਆ ਦੇ ਵਿੱਚ ਵਿਰੋਧੀ ਧਿਰ ਨੇਤਾ ਜੈਸ ਵਿਲਸਨ ਨੇ, ਉਹਨਾਂ ਕਿਹਾ ਕਿ $6 ਲੱਖ ਦੇ ਕੌਫੀ ਬੀਨਸ ਜਿਹੜੇ ਮੰਗਵਾਏ ਜਾ ਰਹੇ ਨੇ, ਉਸ ਨੂੰ ਲੈ ਕੇ ਕੀ ਪ੍ਰੀਮੀਅਰ ਦੇ ਦਫ਼ਤਰ ਨੇ ਕਿਸੇ ਕਿਸਮ ਦੀ ਕੋਈ ਮਨਜ਼ੂਰੀ ਲਈ ਸੀ, ਕਿ ਉਹਨਾਂ ਨੂੰ ਪਤਾ ਹੈ ਕਿ ਟੈਕਸਪੇਅਰ ਦੇ ਪੈਸੇ ਕਿਸ ਤਰੀਕੇ ਦੇ ਨਾਲ ਇਸਤੇਮਾਲ ਕਰਨਾ। ਜੇਕਰ ਉਹਨਾਂ ਨੂੰ ਪਤਾ ਹੈ ਤੇ ਉਹ ਬਾਵਜੂਦ ਇਸ ਦੇ ਇਸ ਕਿਸਮ ਦੇ ਨਾਲ ਖਰਚਾ ਕਰ ਰਹੇ ਨੇ ਤੇ ਫੇਰ ਤਾਂ ਰੱਬ ਹੀ ਰਾਖਾ। ਉੱਥੇ ਹੀ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ। ਵੈਸੇ ਤਾਂ ਇਹ ਆਪਣੇ ਸੋਸ਼ਲ ਮੀਡੀਆ ਤੇ ਵੀ ਸਾਂਝੀ ਕੀਤੀ ਹੈ ਖਬਰ। ਆਸਟ੍ਰੇਲੀਆ ਦੇ ਵਿੱਚ ਇਸ ਵਕਤ ਛੋਟੇ ਬੱਚਿਆਂ ਦੇ ਲਈ, ਸਕੂਲੀ ਬੱਚਿਆਂ ਦੇ ਲਈ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਬਣੇ ਹੋਏ ਨੇ ਊਸ਼ੀ ਟੁਆਇਜ਼, ਡਿਜ਼ਨੀ ਟੁਆਇਜ਼। ਜਿਹੜੇ ਛੋਟੇ ਛੋਟੇ ਟੁਆਇਜ਼ ਨੇ, ਛੋਟੇ ਛੋਟੇ ਕਰੈਕਟਰ ਨੇ, ਵੂਲਵਰਸ ਤੋਂ, ਬਿਗ ਡਬਲਿਊ ਤੋਂ ਸ਼ੋਪਿੰਗ ਕਰਨ ਤੋਂ ਬਾਅਦ ਤੁਹਾਨੂੰ ਇਹ ਮਿਲ ਜਾਂਦੇ ਨੇ। ਇਹਨਾਂ ਟੁਆਇਜ਼ ਨੂੰ ਲੈ ਕੇ ਇਹ ਗੱਲ ਕਹੀ ਜਾਂਦੀ ਹੈ ਕਿ ਇਸ ਵਕਤ 90s ਦਾ ਦੌਰ ਵਾਪਸ ਆ ਗਿਆ। 90s ਦੇ ਦੌਰ ਦੇ ਵਿੱਚ ਆਸਟ੍ਰੇਲੀਆ ਦੇ ਸਕੂਲਾਂ ਦੇ ਅੰਦਰ ਚਿਪਸ ਦੇ ਛੋਟੇ ਛੋਟੇ ਪੈਕਟਾਂ ਦੇ ਵਿੱਚੋਂ ਟੈਜ਼ੋਸ ਨਿਕਲਦੇ ਸੀ, ਛੋਟੇ ਛੋਟੇ ਖਿਡੌਣੇ ਹੁੰਦੇ ਸੀ ਪਲਾਸਟਿਕ ਦੇ, ਔਰ ਉਦੋਂ ਵੀ ਇਸੇ ਕਿਸਮ ਦਾ ਹੰਗਾਮਾ ਹੁੰਦਾ ਸੀ। ਦਾਵਾ ਹੁਣ ਕੇ ਇਹ ਕੀਤਾ ਜਾ ਰਿਹਾ ਹੈ ਕਿ ਇਹਨਾਂ ਊਸ਼ੀਜ਼ ਨੂੰ ਲੈ ਕੇ ਵੀ ਹੁਣ ਸਕੂਲਾਂ ਦੇ ਵਿੱਚ ਉਸੇ ਕਿਸਮ ਦੇ ਨਾਲ ਕਰੇਜ਼ ਵੱਧ ਰਿਹਾ। ਕਰੇਜ਼ ਤਾਂ ਹੋਰ ਬਹੁਤ ਦੂਰ ਦੀ ਗੱਲ, NSW ਕੁਈਨਜ਼ਲੈਂਡ ਵਿਕਟੋਰੀਆ ਦੇ ਸਕੂਲਾਂ ਦੇ ਵਿੱਚ ਇਸ ਨੂੰ ਪਾਬੰਦ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਕਿ ਸਕੂਲਾਂ ਦੇ ਵਿੱਚ ਬੱਚੇ ਇਹ ਛੋਟੇ ਸੌਫਟ ਟੁਆਇਜ਼, ਜਿਹੜੇ ਸੌਫਟ ਟੁਆਇਜ਼ ਤਾਂ ਨਹੀਂ ਕਹਿ ਸਕਦੇ ਪਰ ਛੋਟੇ ਛੋਟੇ ਮੁਲਾਇਮ ਜਿਹੇ ਖਿਡੌਣੇ ਜਿਹੜੇ ਨੇ ਇਹ ਨਾ ਲੈ ਕੇ ਆਣ। ਡਿਜ਼ਨੀ, ਪਿਕਸਰ, ਮਾਰਵਲ, ਸਟਾਰ ਵਾਰਸ ਦੇ ਇਹ ਖਿਡੌਣੇ ਨੇ, ਜਿਵੇਂ ਸਟਿਚ, ਮੁਆਨਾ ਆਦਿ ਜਿਹੜੇ ਜਿਹੜੇ ਟੁਆਇਜ਼ ਨੇ, ਉਹਨਾਂ ਨੂੰ ਅਲੱਗ ਅਲੱਗ ਬਲਾਈਂਡ ਬੈਗਸ ਦੇ ਵਿੱਚ ਰੱਖਿਆ ਹੁੰਦਾ, ਪੈਕ ਕੀਤਾ ਹੁੰਦਾ। ਤੁਸੀਂ $30 ਜਾਂ ਇਸ ਤੋਂ ਵੱਧ ਦੀ ਸ਼ੋਪਿੰਗ ਕਰੋ ਵੂਲਵਰਸ ਤੋਂ ਤਾਂ ਇੱਕ ਪੈਕਟ ਬੱਚਿਆਂ ਨੂੰ ਮਿਲ ਜਾਂਦਾ। ਇਸ ਤਰੀਕੇ ਦੇ ਨਾਲ ਬੱਚੇ ਇਹ ਇਕੱਠੇ ਕਰਨ ਲੱਗੇ ਹੋਏ ਨੇ। ਇਕੱਠੇ ਕਰਨ ਤੋਂ ਬਾਅਦ ਇਹਨਾਂ ਖਿਡੌਣਿਆਂ ਨੂੰ ਉਹ ਸਕੂਲ ਲਿਆਉਂਦੇ ਨੇ, ਸਕੂਲ ਲਿਆ ਕੇ ਫਿਰ ਉਹ ਟ੍ਰੇਡਸ ਕਰਦੇ ਨੇ, ਆਪਣੇ ਦੂਸਰੇ ਵਿਦਿਆਰਥੀਆਂ ਦੇ ਨਾਲ ਤਬਦੀਲੀ ਕਰਦੇ ਨੇ ਜਿਹੜੇ ਜਿਹੜੇ ਉਹਨਾਂ ਨੂੰ ਚਾਹੀਦੇ ਨੇ। ਅਜਿਹੇ ਦੇ ਵਿੱਚ ਕਈ ਵਾਰ ਲੜਾਈ ਝਗੜੇ ਵੀ ਹੁੰਦੇ ਨੇ। ਸਕੂਲੀ ਟੀਚਰਸ ਦਾ ਸੋਸ਼ਲ ਮੀਡੀਆ ਦੇ ਉੱਤੇ ਕੁਝ ਇੱਕ ਵੀਡੀਓ ਵਾਇਰਲ ਹੋ ਰਹੀਆਂ ਨੇ, ਕਹਿਣਾ ਹੈ ਕਿ ਇਹ ਲੜਾਈਆਂ ਜਿਹੜੀਆਂ ਨੇ ਬੱਚਿਆਂ ਦੀਆਂ ਉਹ ਹੱਲ ਕਰਵਾਉਣ ਦੇ ਲਈ ਨਹੀਂ ਬੈਠੇ। ਸਕੂਲਾਂ ਦੇ ਵਿੱਚ ਪੜ੍ਹਾਈ ਦਾ ਮੌਕਾ ਹੁੰਦਾ ਔਰ ਬੱਚੇ ਇਹ ਜਿਹੜੇ ਊਸ਼ੀਜ਼ ਆਪਸ ਚ ਟ੍ਰੇਡ ਕਰਦੇ ਨੇ ਸਕੂਲੀ ਸਮੇਂ ਦੇ ਦਰਮਿਆਨ, ਇਸ ਚੀਜ਼ ਤੋਂ ਤੰਗ ਆ ਚੁੱਕੇ ਨੇ। ਵੈਸੇ ਇਸ ਦੇ ਲਈ ਵੂਲਵਰਸ ਨੂੰ ਵੀ ਕਿਹਾ ਜਾ ਰਿਹਾ, ਵੂਲਵਰਸ ਬਿਗ ਡਬਲਿਊ ਦੀ ਤਰਫ ਤੋਂ ਇੱਕ ਦਿਨ ਦੇ ਲਈ ਟ੍ਰੇਡ ਜਿਹੜਾ ਇਹ ਕਰਨ ਦਾ ਦਿਨ ਰੱਖਿਆ ਗਿਆ ਸੀ। ਇਸ ਦਾ ਮਤਲਬ ਇਹਨਾਂ ਖਿਡੌਣਿਆਂ ਦੇ ਲਈ ਇੱਕ ਕਿਸਮ ਦਾ ਕਰੇਜ਼ ਹੋਰ ਵਧਾ ਦਿੱਤਾ ਗਿਆ ਸੀ। ਮੰਨਿਆ ਜਾਂਦਾ ਹੈ ਕਿ 40 ਦੇ ਕਰੀਬ ਅਲੱਗ ਅਲੱਗ ਕਰੈਕਟਰਸ ਨੇ ਜਿਹੜੇ ਇੱਕ ਪੂਰੇ ਬਕਸੇ ਦੇ ਵਿੱਚ, ਊਸ਼ੀ ਬਾਕਸ ਦੇ ਵਿੱਚ ਬੱਚੇ ਹਾਸਲ ਕਰਦੇ ਨੇ। ਪਰ ਇਸ ਦਰਮਿਆਨ ਸਕੂਲਾਂ ਦੇ ਅੰਦਰ ਊਸ਼ੀਜ਼ ਦਾ ਇੱਕ ਕਰੇਜ਼, ਜੇਕਰ ਤੁਹਾਡੇ ਬੱਚੇ ਨੂੰ ਵੀ ਹੈ ਤਾਂ ਇਸ ਗੱਲ ਦਾ ਖਿਆਲ ਰੱਖਿਓ ਕਿ ਸਕੂਲਾਂ ਦੇ ਵਿੱਚ ਅਧਿਆਪਕਾਂ ਦੀ ਤਰਫ ਤੋਂ ਹੁਣ ਪਾਬੰਦੀਆਂ ਜਿਹੜੀਆਂ ਨੇ ਲਗਾਈਆਂ ਜਾ ਰਹੀਆਂ ਨੇ, ਅਲੱਗ ਅਲੱਗ ਸਕੂਲਾਂ ਦੀ ਤਰਫ ਤੋਂ ਆਪਣੇ ਪੱਧਰ ਤੇ ਉੱਤੇ ਫੈਸਲੇ ਇਹ ਲਏ ਜਾ ਰਹੇ ਨੇ। ਹਵਾਈ ਅੱਡਿਆਂ ਦੇ ਨਾਲ ਜੁੜੀ ਹੋਈ, ਉਹਨਾਂ ਦੇ ਕੰਮਕਾਜ ਦੇ ਨਾਲ ਜੁੜੀ ਹੋਈ, ਉਹਨਾਂ ਦੀ ਟ੍ਰੈਫਿਕ ਮੈਨੇਜਮੈਂਟ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਇਹ ਟ੍ਰੈਫਿਕ ਕੰਟਰੋਲਰ ਕੰਮ ਕਰਦੇ ਨੇ, ਕਰਦੇ ਦਿਨ ਤੁਹਾਡੇ ਨਾਲ ਇੱਕ ਵਿਸਤਾਰ ਖਬਰ, ਇੱਕ ਜਾਣਕਾਰੀ ਬਲਕਿ ਸਾਂਝੀ ਕੀਤੀ ਸੀ। ਕਾਫੀ ਅੰਦਾਜ਼ਾ ਤੁਹਾਨੂੰ ਹੁਣ ਹੋ ਹੀ ਗਿਆ ਹੋਏਗਾ, ਇਹ ਟ੍ਰੈਫਿਕ ਕੰਟਰੋਲਰਸ ਦੀ ਆਸਟ੍ਰੇਲੀਆ ਦੇ ਵੱਡੇ ਹਵਾਈ ਅੱਡਿਆਂ ਦੇ ਉੱਤੇ ਕਿੰਨੀ ਕਮੀ ਚੱਲ ਰਹੀ ਔਰ ਇਸ ਕਮੀ ਦੇ ਚੱਲਦਿਆਂ ਕਿੰਨੇ ਵੱਡੇ ਹਾਦਸੇ ਹੋ ਸਕਦੇ ਨੇ। ਇਸ ਦੇ ਨਾਲ ਜੁੜੀਆਂ ਕੁਝ ਉਦਾਹਰਣਾਂ ਤੁਹਾਡੇ ਨਾਲ ਪਿਛਲੇ ਸਮਿਆਂ ਦੇ ਵਿੱਚ ਸਾਂਝੀਆਂ ਕੀਤੀਆਂ ਸੀ। ਜਦੋਂ ਕਤਰ ਦਾ ਜਹਾਜ਼, ਕਤਰ ਏਅਰਵੇਜ਼ ਦਾ ਇੱਕ ਜਹਾਜ਼, ਖਾਲੀ ਜਹਾਜ਼ ਭਰੇ ਹੋਏ ਯਾਤਰੀਆਂ ਦੇ ਇੱਕ ਛੋਟੇ ਜਹਾਜ਼ ਸਿਡਨੀ ਹਵਾਈ ਅੱਡੇ ਦੇ ਉੱਤੇ ਆਪਸ ਦੇ ਵਿੱਚ ਟਕਰਾ ਗਏ ਸੀ। ਹਾਲਾਂਕਿ ਕੋਈ ਵੱਡੀ ਘਟਨਾ ਹੁਣ ਉਹ ਬਚ ਗਈ ਸੀ, ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਖਬਰ ਇਹ ਹਲਕੀ ਸੀ। ਸਿਡਨੀ ਹਵਾਈ ਅੱਡੇ ਦੇ ਉੱਤੇ ਉਸ ਤੋਂ ਬਾਅਦ ਕਿਹਾ ਜਾ ਰਿਹਾ ਦੋ ਹੋਰ ਘਟਨਾਵਾਂ ਵਾਪਰ ਚੁੱਕੀਆਂ ਨੇ। ਦੂਜੀ ਘਟਨਾ ਜਿਹੜੀ ਉਹ ਐਤਵਾਰ ਦੇ ਦਿਨ ਵੀ ਵਾਪਰੀ ਸੀ।
ਜੈੱਟ ਸਟਾਰ ਤੇ ਕਤਰ ਦੇ ਇਸ ਟੱਕਰ ਤੋਂ ਬਾਅਦ ਵਰਜਿਨ ਆਸਟ੍ਰੇਲੀਆ ਦੀ ਫਲਾਈਟ VA555 ਤੇ ਕੁਆਂਟਸ ਦੀ ਫਲਾਈਟ QF728V ਜਿਹੜੇ ਸੀਗੇ ਉਹਨਾਂ ਦੇ ਪਾਇਲਟਸ ਨੂੰ ਨੋਟਿਸ ਟੇਕ ਆਫ ਦਾ ਸਹੀ ਸਮੇਂ ਦੇ ਉੱਤੇ ਨਹੀਂ ਦਿੱਤਾ ਗਿਆ ਬਲਕਿ ਸੇਮ ਰਨਵੇ ਦਾ ਇਸਤੇਮਾਲ ਕਰਨ ਦੇ ਲਈ ਦਿੱਤਾ ਗਿਆ। ATSB ਯਾਨੀ ਆਸਟ੍ਰੇਲੀਅਨ ਟਰਾਂਸਪੋਰਟ ਸੇਫਟੀ ਬਿਊਰੋ ਹੁਣ ਇਸ ਮਾਮਲੇ ਦੀ ਵੀ ਪੜਤਾਲ ਕਰ ਰਿਹਾ। ਇੱਕ ਵਾਰ ਫਿਰ ਤੋਂ ਉਹੀ ਖਬਰ ਹੈ ਕਿ ਕੁਆਂਟਸ ਦੇ ਪਾਇਲਟਸ ਨੂੰ ਏਅਰ ਟ੍ਰੈਫਿਕ ਕੰਟਰੋਲਰ ਨੇ ਪਰਮਿਸ਼ਨ ਦਿੱਤੀ ਪਰ ਐਸੇ ਹੀ ਸਮੇਂ ਦੇ ਦਰਮਿਆਨ ਜਿਹੜਾ ਦੂਜਾ ਜਹਾਜ਼ ਸੀ ਵਰਜਿਨ ਆਸਟ੍ਰੇਲੀਆ ਦਾ ਉਸਦੇ ਪਾਇਲਟ ਨੂੰ ਵੀ ਪਰਮਿਸ਼ਨ ਦੇ ਦਿੱਤੀ। ਹੁਣ ਆਖਿਰਕਾਰ ਇਹ ਮਨੁੱਖੀ ਗਲਤੀ ਰਹੀ ਹੈ ਕੋਈ ਹੋਰ ਗਲਤੀ ਰਹੀ ਹੈ ਇਸ ਦੀ ਪੜਤਾਲ ਤਾਂ ਕੀਤੀ ਜਾਏਗੀ ਪਰ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਕਿ ਆਸਟ੍ਰੇਲੀਆ ਦੇ ਹਵਾਈ ਅੱਡਿਆਂ ਦੇ ਉੱਤੇ ਟ੍ਰੈਫਿਕ ਕੰਟਰੋਲਰਸ ਦੇ ਕੰਮ ਦਾ ਵੱਧ ਰਿਹਾ ਦਬਾਅ ਉਹਨਾਂ ਦੀ ਘੱਟ ਰਹੀ ਗਿਣਤੀ ਔਰ ਆਸਟ੍ਰੇਲੀਆ ਦੇ ਕੋਲ ਥੋੜ ਰਹੇ ਰਿਸੋਰਸਿਸ ਦੇ ਚੱਲਦਿਆਂ ਕਿਤੇ ਕੋਈ ਵੱਡਾ ਹਵਾਈ ਹਾਦਸਾ ਦਰਪੇਸ਼ ਨਾ ਆ ਜਾਵੇ ਹਵਾਈ ਅੱਡਿਆਂ ਦੇ ਉੱਤੇ ਹੀ ਇਸ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ। ਸੈਂਸਸ ਮੁੱਕ ਚੁੱਕਿਆ ਹੁਣ ਲੋਕਾਂ ਦੇ ਘਰਾਂ ਚ ਜੁਰਮਾਨੇ ਆਣੇ ਸ਼ੁਰੂ ਹੋ ਜਾਣਗੇ ਜਿਨ੍ਹਾਂ ਨੇ ਆਪਣੇ ਮਰਦਮਸ਼ੁਮਾਰੀ ਦੇ ਵਿੱਚ ਜਾਂ ਜਨਗਣਨਾ ਦੇ ਵਿੱਚ ਭਾਗ ਨਹੀਂ ਲਿਆ ਪਰ ਆਸਟ੍ਰੇਲੀਅਨ ਲੋਕਾਂ ਨੇ ਜਿਨ੍ਹਾਂ ਨੇ ਹੁਣ 2026 ਦੇ ਮਰਦਮਸ਼ੁਮਾਰੀ ਚ ਹਿੱਸਾ ਲਿਆ ਸੀ ਦੱਸਦੀ ਹੈ ਕਿ ਫੁੱਲ ਡੇਟਾ ਸੈੱਟ ਜਿਹੜਾ ਉਹਨੂੰ ਰਿਲੀਜ਼ ਕਰਨ ਦੀ ਤਰੀਕ ਦੇ ਦਿੱਤੀ ਗਈ ਹੈ। ਹਾਲਾਂਕਿ ਫੁੱਲ ਡੇਟਾ ਸੈੱਟ ਯਾਨੀ ਕਿ ਪੂਰੇ ਦੇ ਪੂਰੇ ਅੰਕੜੇ ਜਿਹੜੇ ਨੇ ਉਹ ਜਾਰੀ ਹੋਣ ਤੱਕ 2028 ਤੱਕ ਦਾ ਸਮਾਂ ਲੱਗੇਗਾ ਕਿਉਂਕਿ ਹੁਣ ਕੰਮ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦਾ ABS ਦੇਸ਼ ਦੇ ਅੰਕੜਾ ਵਿਭਾਗ ਦੀ ਤਰਫ ਤੋਂ 3 ਅਲੱਗ ਅਲੱਗ ਸਟੇਜਾਂ ਦੇ ਵਿੱਚ ਅੰਕੜੇ ਜਾਰੀ ਕੀਤੇ ਜਾਣਗੇ। ਪਹਿਲੀ ਸਟੇਜ ਸਾਲ 2027 ਦੇ ਮੱਧ ਦੇ ਵਿੱਚ ਹੋਏਗੀ ਯਾਨੀ ਜੂਨ ਮਹੀਨੇ ਤੱਕ ਕੁਝ ਅੰਕੜੇ ਜਾਰੀ ਕਰ ਦਿੱਤੇ ਜਾਣਗੇ। ਫਿਰ 2027 ਦੇ ਕ੍ਰਿਸਮਿਸ ਤੋਂ ਪਹਿਲਾਂ ਛੁੱਟੀਆਂ ਤੋਂ ਪਹਿਲਾਂ ਕੁਝ ਅੰਕੜੇ ਜਾਰੀ ਹੋਣਗੇ ਤੇ ਫਿਰ 2028 ਦੇ ਸ਼ੁਰੂਆਤੀ ਮਹੀਨਿਆਂ ਦੇ ਵਿੱਚ ਕੁਝ ਅੰਕੜੇ ਜਾਰੀ ਕੀਤੇ ਜਾਣਗੇ। ਇਸ ਤਰੀਕੇ ਦੇ ਨਾਲ ਪੜਾਵਾਰ ਤਰੀਕਿਆਂ ਦੇ ਨਾਲ 3 ਸਮਿਆਂ ਦੇ ਵਿੱਚ ਆਸਟ੍ਰੇਲੀਆ ਦੀ ਮਰਦਮਸ਼ੁਮਾਰੀ ਦੇ ਦਰਮਿਆਨ ਇਕੱਠੇ ਕੀਤੇ ਅੰਕੜਿਆਂ ਨੂੰ ਜਾਰੀ ਕੀਤਾ ਜਾਣਾ। ਇਹਨਾਂ ਦੇ ਵਿੱਚ ਆਸਟ੍ਰੇਲੀਆ ਚ ਕਿਸ ਕਿਸਮ ਦੇ ਉਮਰ ਦੇ ਲੋਕ ਜ਼ਿਆਦਾ ਨੇ, ਕਿਸ ਜੈਂਡਰ ਦੇ ਲੋਕ ਜ਼ਿਆਦਾ ਨੇ, ਕਿਸ ਥਾਂ ਦੇ ਉੱਤੇ ਕਿੰਨੀ ਆਬਾਦੀ ਵੱਸਦੀ ਹੈ, ਕਿਹੜੇ ਲੋਕ ਕਿੰਨੇ ਪੜ੍ਹੇ ਲਿਖੇ ਨੇ, ਕਿਸ ਐਥਨਿਕ ਗਰੁੱਪ ਦੇ ਨਾਲ ਜੁੜੇ ਹੋਏ ਲੋਕ ਜ਼ਿਆਦਾ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਨੇ, ਔਰ ਕਿਹੜੀ ਭਾਸ਼ਾ ਜਿਹੜੀ ਹੈ ਘਰਾਂ ਦੇ ਵਿੱਚ ਵੱਧ ਬੋਲੀ ਜਾਂਦੀ ਹੈ, ਕਿੰਨੀ ਆਮਦਨੀ ਗਰੁੱਪ ਵਾਲੇ ਲੋਕ ਰਹਿੰਦੇ ਨੇ, ਇਹਨਾਂ ਦੇ ਸਾਰਿਆਂ ਨੂੰ ਅਲੱਗ ਅਲੱਗ ਤਰੀਕਿਆਂ ਦੇ ਨਾਲ ਪੜਾਵਾਰ ਤਰੀਕੇ ਦੇ ਨਾਲ ਜਾਰੀ ਕੀਤਾ ਜਾਣਾ ਹੈ। ਆਖਰੀ ਜਾਣ ਤੋਂ ਪਹਿਲਾਂ ਖਬਰ ਤੁਹਾਡੇ ਨਾਲ ਸਾਂਝੀ ਕਰੀਏ ਤਾਂ ਕ੍ਰਿਕਟ ਦੀ। ਕੱਲ ਦੇ ਦਿਨ ਜਿਹੜਾ ਕ੍ਰਿਕਟ ਦੇ ਵਿੱਚ ਆਸਟ੍ਰੇਲੀਅਨ ਕ੍ਰਿਕਟ ਦੇ ਲਈ ਕੋਈ ਬਹੁਤਾ ਵਧੀਆ ਦਿਨ ਨਹੀਂ ਰਿਹਾ। ਡਾਰਵਿਨ ਦੇ ਵਿੱਚ ਖੇਡੇ ਗਏ ਬਾਂਗਲਾਦੇਸ਼ ਤੇ ਆਸਟ੍ਰੇਲੀਆ ਦੇ ਜਿਹੜੇ ਪਹਿਲਾ ਟੈਸਟ ਮੈਚ ਸੀ ਉਸਦੀ ਪਹਿਲੀ ਹੀ ਪਾਰੀ ਦੇ ਵਿੱਚ ਆਸਟ੍ਰੇਲੀਆ ਦੀ ਪੂਰੀ ਟੀਮ 198 ਦੌੜਾਂ ਦੇ ਉੱਤੇ ਆਲ ਆਊਟ ਹੋ ਗਈ ਔਰ ਪਹਿਲੇ ਹੀ ਦਿਨ ਬਾਂਗਲਾਦੇਸ਼ ਨੇ 96 ਦੌੜਾਂ ਬਣਾ ਵੀ ਲਈਆਂ ਸੀ ਯਾਨੀ ਕਿ ਹੁਣ ਮਹਿਜ 102 ਦੌੜਾਂ ਉਹ ਪਿੱਛੇ ਚੱਲ ਰਹੇ ਨੇ। ਸਕੋਰਬੋਰਡ ਦੇ ਉੱਤੇ ਝਾਤੀ ਮਾਰੀਏ ਤਾਂ ਆਸਟ੍ਰੇਲੀਆ ਦੇ ਵੱਲੋਂ ਸਿਰਫ ਸਟੀਵਨ ਸਮਿਥ ਦੀਆਂ 71 ਦੌੜਾਂ ਛੱਡ ਦਈਏ ਤੇ ਸ਼ੁਰੂਆਤੀ ਬੱਲੇਬਾਜ਼ ਟ੍ਰੈਵਿਸ ਹੈਡ ਦੀਆਂ 22, ਜੇਕ ਵੈਦਰ ਹੈਡ ਦੀਆਂ 23, ਹਾਲਾਂਕਿ ਇਹ ਵੀ ਕੋਈ ਸੰਘਰਸ਼ਪੂਰਨ ਦੌੜਾਂ ਨਹੀਂ ਸੀ ਜਾਂ ਕੋਈ ਚੰਗਾ ਸਕੋਰ ਨਹੀਂ ਸੀ ਤਾਂ ਇਸ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਕਮਾਲ ਨਹੀਂ ਕਰ ਸਕਿਆ। ਆਸ ਕਮਾਲ ਕੀਤੀ ਬਾਂਗਲਾਦੇਸ਼ੀ ਗੇਂਦਬਾਜ਼ ਹਸਨ ਮਹਿਮੂਦ ਨੇ ਜਿਨ੍ਹਾਂ ਨੇ 6 ਵਿਕਟਾਂ ਹਾਸਲ ਕੀਤੀਆਂ। ਤਸਕੀਨ ਅਹਿਮਦ ਨੂੰ 2 ਵਿਕਟਾਂ ਮਿਲੀਆਂ, ਇਬਾਦਤ ਹੁਸੈਨ ਨੂੰ ਵੀ 2 ਵਿਕਟਾਂ ਹਾਸਲ ਹੋਈਆਂ। ਸ਼ੁਰੂਆਤ ਜਿਹੜੀ ਸੀ ਬਾਂਗਲਾਦੇਸ਼ ਦੀ ਉਸ ਦੇ ਵਿੱਚ ਸ਼ਾਦਮਾਨ ਇਸਲਾਮ 20 ਦੌੜਾਂ ਦੇ ਨਿੱਜੀ ਸਕੋਰ ਦੇ ਉੱਤੇ ਸਟਾਕ ਦੀ ਗੇਂਦ ਦਾ ਸ਼ਿਕਾਰ ਹੋ ਗਏ ਪਰ ਤਨਜ਼ੀਦ ਹਸਨ 32 ਔਰ ਮੋਨੀਮੁਲ ਹੱਕ 35 ਦੇ ਨਿੱਜੀ ਸਕੋਰ ਦੇ ਉੱਤੇ ਹਾਲੇ ਵੀ ਨਾਬਾਦ ਖੇਡ ਰਹੇ ਨੇ। ਆਸਟ੍ਰੇਲੀਆ ਦੇ ਲਈ ਡਾਰਵਿਨ ਦਾ ਟੈਸਟ ਕਿਸੇ ਭਿਆਨਕ ਸੁਪਨੇ ਵਰਗਾ ਹੀ ਹੋ ਨਿਬੜਿਆ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

0: ਕਿਸਮਤ ਨਾਲ ਮਿਲਣ ਵਾਲੇ ਅਕਸਰ ਕਿਸਮਤ 'ਚ ਨਹੀਂ ਹੁੰਦੇ।
1: ਕਿਸੇ ਨੂੰ ਆਪਣੀ ਆਦਤ ਪਾ ਕੇ ਛੱਡ ਦੇਣ ਤੇ ਕਾਨੂੰਨ ਭਾਵੇਂ ਕੁਝ ਨਾ ਕਹੇ, ਪਰ ਇਹ ਕਿਸੇ ਕਤਲ ਨਾਲੋਂ ਘੱਟ ਨਹੀਂ ਹੁੰਦਾ।
2: ਉਹਦੇ ਲਈ ਸੀ ਫੁੱਲ ਕਦੇ
3: ਅੱਜ ਤੇਰੇ ਵਰਗੇ ਮੁੰਡੇ ਮਿੰਟ ਮਿੰਟ ਤੇ ਆਪਣੀ ਸੋਚ ਬਦਲਦੇ ਨੇ। ਜੋ ਅੱਜ ਤੈਨੂੰ ਮੁਹੱਬਤ ਲੱਗ ਰਹੀ ਹੈ ਨਾ, ਇਹੀ ਕੱਲ ਤੇਰੇ ਲਈ ਬੋਝ ਬਣ ਜਾਣੀ ਹੈ।
1: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ੁਬਾਨ ਵੱਢ ਕੇ ਹੋ ਜਾਣਾ ਉਹਦੇ ਵਰਗਾ।
4: ਚੱਲ ਨਿਕਲ, ਉਹ ਜਿੰਨੀ ਵਾਰ ਮੈਂ ਤੇਰੇ ਵੱਲ ਵੇਖਦਾ ਨਾ, ਮੈਨੂੰ ਲੱਗਦਾ ਤੇਰੇ ਨਾਲ 100 ਗੁਣਾ ਚੰਗੇ ਪੁੱਤ ਦਾ ਹੱਕਦਾਰ ਸੀ ਮੈਂ।
5: ਜਿਉਂਦੇ ਜੀ ਤੇ ਨਾ ਸਹੀ, ਪਰ ਜੇ ਮੇਰੇ ਮਰਨ ਤੇ ਆਈ ਨਾ, ਥੋੜਾ ਛੇਤੀ ਆਈ, ਮੈਨੂੰ ਸਾੜਨ ਵਾਲਿਆਂ ਨੇ ਮੇਰੇ ਵਾਂਗੂ ਤੇਰਾ ਇੰਤਜ਼ਾਰ ਨਹੀਂ ਕਰਦਾ।
6: ਥੋੜਾ ਜਾ ਵਿਜੇ ਤੂੰ ਕਰਦਾ,
0: ਉਹਦੇ ਬਿਨਾਂ ਚਾਰ ਦਿਨ ਨਹੀਂ ਕੱਟ ਸਕਦੀ। ਸਾਰੀ ਜ਼ਿੰਦਗੀ ਕਿਵੇਂ ਕੱਟਾਂਗੀ ਮੈਂ? ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
6: ਬੱਚਿਆਂ ਦੇ ਵਾਂਗੂ ਦਿਲ ਰੋਈ ਜਾਂਦਾ ਏ।
1: ਤੈਨੂੰ ਪਾਉਣ ਦਾ ਮੋਹ ਗਵਾ ਚੁੱਕਿਆ, ਰਹੀ ਗੱਲ ਪਿਆਰ ਦੀ ਤੇ ਉਹ ਹਮੇਸ਼ਾ ਰਹੂਗਾ।
6: ਰੱਬਾ

0: ਕਿਸੇ ਨੇ ਕਿਹਾ ਹੈ ਕਿ ਇਸ਼ਕ ਹੋਣ ਲੱਗੇ ਤੇ ਮੱਥਾ ਟੇਕ ਲਿਓ, ਜੇ ਮੁਹੱਬਤ ਹੋਈ ਤੇ ਮਿਲ ਜੂਗੀ, ਬਲਾ ਹੋਈ ਤੇ ਟਲ ਜੂਗੀ।
1: ਰੇਡੀਓ ਹਾਂਜੀ 1674 ਐਮ ਤੇ ਤੁਸੀਂ ਟ੍ਰੇਲਰ ਸੁਣ ਰਹੇ ਸੀ ਬੋਲ ਭਾਵੇਂ ਨਾ ਬੋਲ। ਸੋ ਰਿਦਮ ਬੋਇਜ਼ ਦੀ ਅਗਲੀ ਪੇਸ਼ਕਾਰੀ 4 ਤਰੀਕ ਨੂੰ ਰਿਲੀਜ਼ ਹੋਣ ਜਾ ਰਹੀ ਹੈ ਫਿਲਮ, ਅਤੇ ਰਿਦਮ ਬੋਇਜ਼ ਦੀ ਅਗਲੀ ਜਨਰੇਸ਼ਨ ਹੁਣ ਦਸਤਕ ਦੇਣ ਜਾ ਰਹੀ ਹੈ ਸਿਨੇਮੇ ਘਰਾਂ ਦੇ ਵਿੱਚ। ਸੋ ਕਿਵੇਂ ਦਾ ਲੱਗਾ ਤੁਹਾਨੂੰ ਟ੍ਰੇਲਰ, ਕਿਵੇਂ ਦੀ ਲੱਗੀ ਤੁਹਾਨੂੰ ਸਿੱਦਕ ਗਿੱਲ ਦੀ ਅਦਾਕਾਰੀ, ਕਿਵੇਂ ਦਾ ਲੱਗਾ ਤੁਹਾਨੂੰ ਕੰਸੈਪਟ, ਉਹ ਤੁਸੀਂ ਦੱਸ ਸਕਦੇ ਹੋ ਆਪਣੇ ਮੈਸੇਜਾਂ ਦੇ ਵਿੱਚ, ਅਤੇ ਜੇਕਰ ਵਧੀਆ ਲੱਗੇ ਤਾਂ ਅੱਗੇ ਸ਼ੇਅਰ ਕਰ ਸਕਦੇ ਹੋ, ਅਤੇ ਧੰਨਵਾਦ ਤੁਹਾਡਾ। ਅਤੇ ਆਪਾਂ ਹੁਣ ਗਾਉਣ ਪਾਣੀ ਦਾ ਸਿਲਸਿਲਾ ਕਰਾਂਗੇ ਸ਼ੁਰੂ, ਅਤੇ ਫਿਰ ਅੱਜ ਦੀਆਂ ਹੋਣਗੀਆਂ ਗੱਲਾਂ ਬਾਤਾਂ। ਅਤੇ ਗਾਉਣ ਪਾਣੀ ਦੇ ਲਈ, ਡੀ ਜੇ ਦੇ ਲਈ ਆਸ ਕਰਦਾ ਕਿ ਤੁਸੀਂ ਤਿਆਰ ਹੋ ਗਏ, ਜੇਕਰ ਤੁਸੀਂ ਭੇਜਣਾ ਕੋਈ ਗਾਣਾ ਤਾਂ ਭੇਜ ਸਕਦੇ ਹੋ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: ਸ਼ੋਰੂਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ।
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ